0: ਵਾਈਫ ਆਪਦੀ ਜੇ ਮਾਂ ਬਾਪ ਨੂੰ ਪੁੱਛਦੇ ਹੀ ਨੀ ਕਿੱਥੇ ਬੈਠਾ ਬਾਪ ਸਾਡੇ ਵੇਲੇ ਤਾਂ ਹਕੀਕਤ ਅਸੀਂ ਤਾਂ ਬਿਨਾ ਬਿਜਲੀ ਤੋਂ ਲਾਈਟ ਤੋਂ ਪਲੇ ਹੋਏ ਹਾਂ ਤੇ ਅੱਜ ਫੋਨ ਟੈਲੀਫੋਨ ਤਾਂ ਕਿੱਥੇ ਸੀਗੇ ਅੱਜ ਅਗਲੇ ਜੇਲ ਚ ਪਾਈ ਬੈਠੇ ਨੇ ਅਗਲਾ ਕਹਿੰਦਾ ਮੈਂ ਪੜ੍ਹਦਾ ਉਸ ਰਜਾਈ ਚ ਲੈ ਕੇ ਬਹਿ ਜਾਂਦੇ ਪਤਾ ਨੀ ਕੀ ਕਰਦਾ
1: ਚਲੋ ਬਹੁਤ ਸ਼ੁਕਰੀਆ ਜੀ ਧੰਨਵਾਦ ਨਹੀਂ ਥੈਂਕ ਯੂ ਤੁਹਾਡਾ ਠੀਕ ਹੈ ਜਨਰੇਸ਼ਨ ਗੈਪ ਜ਼ਰੂਰ ਹੈ ਜਿਹੜਾ ਕਿ ਕਿਸੇ ਨੂੰ 40 ਸਾਲ ਹੋ ਗਏ ਵਿਆਹੀ ਨੂੰ 45 ਹੋ ਗਏ 50 ਹੋ ਗਏ ਤੇ ਜੇ ਆਪਾਂ ਉਹਨਾਂ ਦੇ ਪ੍ਰਿੰਸੀਪਲਸ ਨੂੰ ਰਿਲੇਟ ਕਰਾਂਗੇ ਅੱਜ ਕੱਲ੍ਹ ਦੇ ਕਪਲਸ ਦੇ ਨਾਲ ਉਹ ਕਿਤੇ ਨਾ ਕਿਤੇ ਚੀਜ਼ ਕਰਨੀ ਮੁਸ਼ਕਿਲ ਹੈ ਨਹੀਂ ਮੈਂ ਠੀਕ ਹੈ ਸਮਝਦਾ ਤੁਹਾਡੀ ਗੱਲ ਨੂੰ ਸੋ ਪ੍ਰੋਗਰਾਮ ਪੰਜਾਬੀ ਰਾ ਨੰਬਰ ਹੈ ਆਪਣਾ 905-673-3333 ਲੈ ਕੇ ਚੱਲਦੇ ਹਾਂ ਇੱਕ ਵਾਰ ਫਿਰ ਗ੍ਰੈਂਡ ਹੋਪ ਫਰਨੀਚਰ ਤੇ ਤੁਹਾਨੂੰ ਜਿੱਥੇ ਕਿ ਕੱਲ ਨੂੰ ਸ਼ਾਮ ਨੂੰ 6 ਵਜੇ ਅਸੀਂ ਲਾਈਵ ਹੋਵਾਂਗੇ ਜੀ ਸੁਖਪਾਲ ਜੀ
2: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਕੱਲ ਸ਼ਾਮ ਨੂੰ 6 ਵਜੇ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਤੇ ਜਿੰਨੇ ਵੀ ਪਰਿਵਾਰ ਇਸ ਟਾਈਮ ਫਰਨੀਚਰ ਦੀ ਬਾਇੰਗ ਬਾਰੇ ਸੋਚ ਰਹੇ ਹੋ ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਸੋਫਾ ਸੈੱਟ ਡਾਇਨਿੰਗ ਟੇਬਲ ਕਾਫੀ ਟੇਬਲ ਪੂਰਾ ਸ਼ੋਰੂਮ ਹੀ ਤੁਹਾਡੇ ਲਈ ਅਸੀਂ ਚੇਂਜ ਕਰਤਾ ਸਾਰੀ ਇਨਵੈਂਟਰੀ ਜਿਹੜੀ ਨਵੀਂ ਪਹੁੰਚ ਚੁੱਕੀ ਆ 6685 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਿਓ ਇਸ ਲੌਂਗ ਵੀਕਐਂਡ ਦੇ ਉੱਪਰ ਲੇਬਰ ਡੇ ਲੌਂਗ ਵੀਕਐਂਡ ਲੋਐਸਟ ਪ੍ਰਾਈਸ ਤੇ ਗਰੰਟੀ ਵੱਡੇ ਤੋਹਫੇ ਜਿਹੜੇ ਦਿੱਤੇ ਜਾਣੇ ਆ ਪਰਿਵਾਰਾਂ ਨੂੰ ਇੱਕ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ ਨਵੀਂ ਭਾਜੀ ਜਿੰਨੇ ਵੀ ਪਰਿਵਾਰ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਕਿੰਗ ਸਾਈਜ਼ ਦਾ ਬੈੱਡ ਸੋਲਿਡ ਵੁੱਡ ਦਾ ਡਰੈਸਰ ਮਿਰਰ ਨਾਲ ਸਾਈਡ ਟੇਬਲ ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਉੱਪਰ ਸਟੇਨਲੈਸ ਸਟੀਲ ਦੇ ਹੈਂਡਲ ਲੱਗੇ ਹੋਏ ਨੇ ਡਿਜ਼ਾਈਨਰ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $2500 ਸੀ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈਡਰੂਮ ਸੈੱਟ
3: ਸ਼ਾਦੀ ਦੀ ਲਾਈਫ ਕਿਵੇਂ ਚੰਗੀ ਗੁਜ਼ਰਦੀ ਹੈ ਕਿਸ ਤਰ੍ਹਾਂ ਕੀ ਹੈ ਮੇਰੀ ਸ਼ਾਦੀ ਨੂੰ ਤਕਰੀਬਨ 1997 ਵਿੱਚ ਹੋਈ ਸੀ
1: ਓਕੇ
3: ਠੀਕ ਹੈ ਬੜਾ ਅੱਛਾ ਗੁਜ਼ਰਿਆ ਕਦੇ ਲੜਾਈ ਝਗੜਾ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ ਤੇ ਇੱਕ ਛੋਟਾ ਜਿਹਾ ਲਤੀਫਾ ਹੈ ਸ਼ਾਦੀ ਨੂੰ ਕਾਮਯਾਬ ਕਰਨ ਦਾ ਨਾ
1: ਜੀ
3: ਤੇ ਇੱਕ ਪੀਰ ਕੋਲ
1: ਸੋਰੀ ਥੋੜੀ ਆਵਾਜ਼ ਕਰੀ ਕੀ ਕੀ ਕੀ ਹੈ
3: ਇੱਕ ਬੰਦਾ ਗਿਆ ਹੈ ਕਿਤੇ ਪੀਰ ਸਾਹਿਬ ਦੇ ਕੋਲ ਨਾ ਕਹਿੰਦਾ ਜੀ ਮੇਰੀ ਬੇਗਮ ਮੇਰੇ ਨਾਲ ਲੜਦੀ ਹੈ ਤੇ ਮੈਨੂੰ ਕੋਈ ਤਵੀਜ਼ ਦਿਓ ਤਾਂ ਲੜੇ ਨਾ ਕਹਿਣ ਲੱਗਾ ਤਵੀਜ਼ ਦਿੱਤਾ ਕਹਿੰਦਾ ਇਹਨੂੰ ਜਦੋਂ ਲੜਨ ਦਾ ਟਾਈਮ ਹੋਇਆ ਨਾ ਤਵੀਜ਼ ਨੂੰ ਮੂੰਹ ਚ ਰੱਖ ਲਈ
1: ਅੱਛਾ
3: ਤੇ ਦੰਦਾਂ ਦੇ ਵਿੱਚ ਦਬਾ ਲਈ ਇਹਨੂੰ ਨਾ ਕਹਿੰਦਾ ਠੀਕ ਹੈ ਤੇ ਉਹ ਜਦੋਂ ਬੋਲੇ ਉਹ ਆਪਣਾ ਦੰਦਾਂ ਤਵੀਜ਼ ਦਬਾ ਕੇ ਨਾ ਚੁੱਪ ਕਰਕੇ ਬਹਿ ਗਿਆ ਬੰਦਾ
1: ਚੁੱਪ ਹੋਵੇ ਯਾਰ ਫਿਰ ਉਹ ਚੁੱਪ ਵੀ ਮਾਰ ਲੈਂਦੀ ਹੈ ਨਾ ਬੰਦੇ ਨੂੰ ਇੰਨਾ ਵੀ ਚੁੱਪ ਨੀ ਰਹਿਣਾ ਚਾਹੀਦਾ
3: ਨਹੀਂ
1: ਚਲੋ ਠੀਕ ਹੈ ਸਰ ਧੰਨਵਾਦ ਸ਼ੁਕਰੀਆ ਤੇ ਬਹੁਤ ਪਿਆਰ ਤੇ ਗਾਣਾ ਸੁਣਦਿਆ ਇੱਕ

0: ਵਾਹ ਵੀ ਵਾਹ, ਇਹ ਵੀ ਗਾਣਾ ਬੜਾ ਪਿਆਰਾ ਹੈ। ਪਿਆਰ ਹੁੰਦਾ ਫੁੱਲਾਂ ਤੋਂ ਮਲੂਕ ਸੋਹਣਿਆ, ਜਿਵੇਂ ਹੁੰਦੀ ਮੋਰਨੀ ਦੀ ਕੂਕ ਸੋਹਣਿਆ, ਦੂਰ ਕਿਤੇ ਨੱਚ ਨੱਚਦੀ ਫਿਰੇ। ਬਹੁਤ ਪਿਆਰਾ ਗੀਤ ਹੈ, ਸੁਣਾਵਾਂਗੇ। ਖੈਰ ਲੈ ਕੇ ਚੱਲਦੇ ਆ ਤੁਹਾਨੂੰ ਅਸੀਂ ਇੱਕੋ ਇੱਕ ਸੌਰਭ ਰਤਨ ਜੀ ਦੇ ਕੋਲ। ਸੌਰਭ ਜੀ ਸਾਡੇ ਨਾਲ ਜੁੜ ਚੁੱਕੇ ਨੇ, ਐਂਡ ਸੌਰਭ ਜੀ ਤੁਹਾਡੇ ਲਈ ਬਹੁਤ ਇੱਕ ਫਾਇਦੇਮੰਦ ਐਡਵਾਈਸ ਪ੍ਰੋਵਾਈਡ ਕਰਦੇ ਆ ਵੀ ਤੁਸੀਂ ਆਪਣੇ ਪੈਸੇ ਨੂੰ ਕਿਵੇਂ ਆਪਣੇ ਲਈ ਕੰਮ ਕਰ ਲਓ। ਕੈਨੇਡਾ ਇੱਕ ਐਸੀ ਕੰਟਰੀ ਹੈ, ਇੱਥੇ ਚਲੋ ਕੰਮ ਕਰਨਾ ਪੈਂਦਾ ਸਾਰਿਆਂ ਨੂੰ, ਬਟ ਜਦੋਂ ਤੁਸੀਂ ਆਪਣੇ ਫਾਈਨੈਂਸਿਸ ਨੂੰ ਆਪਣੇ ਲਈ ਵੀ ਕੰਮ ਕਰ ਲਾਉਂਦੇ ਹੋ ਤਾਂ ਤੁਹਾਨੂੰ ਬੜਾ ਬੈਨੀਫਿਟ ਹੁੰਦਾ, ਤੁਸੀਂ ਬਾਕੀ ਇਹਨਾਂ ਨਾਲੋਂ ਸਟੈਪਸ ਅਹੈਡ ਹੋ ਜਾਂਦੇ ਹੋ। ਸੋ ਸੌਰਭ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਈਵਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ
0: ਜੀ। ਗੁੱਡ ਈਵਨਿੰਗ ਸਰ। ਸੋ ਸੌਰਭ ਜੀ ਅੱਜ ਕੀ ਜਾਣਕਾਰੀ ਆਪਾਂ ਦੇ ਰਹੇ ਹਾਂ?
1: ਨਵੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈਗੀ ਹੈ ਕਿ ਅਸੀਂ ਪੈਸੇ ਲਈ ਕੰਮ ਕਰ ਰਹੇ ਹਾਂ ਤੇ ਪੈਸਾ ਸਾਡੇ ਲਈ ਕੰਮ ਕਿਸ ਤਰ੍ਹਾਂ ਨਾਲ ਕਰੇਗਾ। ਉਹਦਾ ਮਤਲਬ ਇਹ ਹੈਗਾ ਕਿ ਪੈਸਾ ਜਾਂ ਤਾਂ ਬਿਜ਼ਨਸ ਦੇ ਵਿੱਚ ਇਨਵੈਸਟ ਹੋਏਗਾ ਜਿੱਥੋਂ ਸਾਡੇ ਲਈ ਰੈਵਨਿਊ ਜਨਰੇਟ ਹੋ ਰਿਹਾ, ਪ੍ਰੋਫਿਟੇਬਿਲਿਟੀ ਜਨਰੇਟ ਹੋ ਰਹੀ ਹੈ, ਫਿਰ ਫਰਦਰ ਉਸ ਪ੍ਰੋਫਿਟੇਬਿਲਿਟੀ ਨੂੰ ਬਿਜ਼ਨਸ ਦੇ ਵਿੱਚ ਰੀਇਨਵੈਸਟ ਕੀਤਾ ਜਾਏਗਾ ਜਾਂ ਹੋਰ ਐਸੈਟਸ ਐਕਵਾਇਰ ਕੀਤੇ ਜਾਣਗੇ ਜਾਂ ਨਵੇਂ ਬਿਜ਼ਨਸ ਐਕਵਾਇਰ ਕੀਤੇ ਜਾਣਗੇ ਜਾਂ ਫਿਰ ਉਹਦੇ ਨਾਲ ਫਿਕਸਡ ਐਸੈਟਸ ਖਰੀਦੇ ਜਾਣਗੇ ਜਾਂ ਉਹ ਪੈਸਾ ਜਿਹੜਾ ਹੈਗਾ ਅਦਰ ਏਰੀਆਜ਼ ਦੇ ਵਿੱਚ ਜਿਹੜਾ ਹੈਗਾ ਇਨਵੈਸਟ ਹੋਏਗਾ, ਚਾਹੇ ਉਹ ਸਟਾਕ ਮਾਰਕੀਟ ਹੈ। ਸੋ ਸਿਮਿਲਰਲੀ ਇਹੀ ਚੀਜ਼ ਇੱਕ ਆਮ ਸੈਲਰੀਡ ਪਰਸਨ ਦੇ ਲਈ ਵੀ ਹੈ ਕਿ ਜਿਹੜਾ ਬੰਦਾ ਇਹ ਚਾਹੁੰਦਾ ਹੈਗਾ ਕਿ ਇੱਕ ਦਿਨ ਉਹ ਪੈਨ ਡਾਊਨ ਕਰ ਦੇਵੇ, ਉਹ ਰਿਟਾਇਰਮੈਂਟ ਲੈ ਲੇ, ਲੇਕਿਨ ਉਹਦੀ ਪ੍ਰੀ ਰਿਟਾਇਰਮੈਂਟ ਇਨਕਮ ਜਿਹੜੀ ਹੈਗੀ ਹੈ ਸਟਰੋਂਗਲੀ ਫੋਲੋ ਕਰੇ ਉਹਨੂੰ, ਉਹਦੇ ਫੁੱਟ ਸਟੈਪਸ ਨੂੰ, ਮੀਨਸ ਕਿ ਉਹਦਾ ਲਾਈਫ ਸਟਾਈਲ ਜਿਹੜਾ ਹੈਗਾ ਉਹ ਪ੍ਰੋਡੋਮੀਨੈਂਟਲੀ ਇੰਪੈਕਟ ਨਾ ਹੋਵੇ। ਸੋ ਜਦੋਂ ਆਪਾਂ ਸੇਵਿੰਗ ਦੀ ਗੱਲ ਕਰਦੇ ਹਾਂ ਨਵੀਂ, ਤਾਂ ਮੈਨੂੰ ਕਈ ਵਾਰੀ ਬੜੀ ਹੈਰਾਨੀ ਹੁੰਦੀ ਹੈ, 10% ਸੇਵ ਕਰ ਲਓ ਜਾਂ 15% ਸੇਵ ਕਰ ਲਓ ਗੂਗਲ ਦੇ ਉੱਪਰ, ਜਾਂ ਮੈਂ ਕਹੂੰਗਾ ਕਿ ਬੁੱਕਸ ਦੇ ਅੰਦਰ ਵੀ ਇਹ ਫਾਰਮੂਲਾ ਦਿੱਤਾ ਜਾਂਦਾ ਹੈਗਾ ਕਿ ਤੁਸੀਂ $1 million ਐਕਵਾਇਰ ਕਰ ਲਓ ਜਾਂ $2 million। ਮੇਰੇ ਹਿਸਾਬ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਹੋਣਾ ਇਹ ਚਾਹੀਦਾ ਹੈਗਾ ਕਿ ਤੁਹਾਡੀ ਏਜ ਕੀ ਹੈ, ਤੁਹਾਡੀ ਇਨਕਮ ਕੀ ਹੈ, ਤੁਹਾਡੇ ਐਕਸਪੈਂਸਿਸ ਕੀ ਹੋਣੇ ਚਾਹੀਦੇ ਆ, ਇਹਨੂੰ ਬੜੇ ਪਲੈਨਿੰਗ ਦੇ ਨਾਲ ਡਿਟਰਮਿਨ ਕਰਨਾ ਚਾਹੀਦਾ ਹੈ। ਟੈਕਸਿਸ ਯੂ ਕੈਨੋਟ ਡਿਟਰਮਿਨ ਇਟ ਬਿਕੋਜ਼ ਜਨਰਲੀ ਦ ਟੈਕਸਿਸ ਆਰ ਡਿਫਾਈਨਡ ਬਾਈ ਦ CRA। ਸੋ ਉੱਥੇ ਅਸੀਂ ਟੈਕਸ ਮਿਟੀਗੇਸ਼ਨ ਤਾਂ ਕਰ ਸਕਦੇ ਹਾਂ, ਲੇਕਿਨ ਮੋਟੇ ਤੌਰ ਤੇ ਸਾਨੂੰ ਆਪਣਾ ਬਣਦਾ ਹਿੱਸਾ ਦੇਣਾ ਪਏਗਾ। ਹੁਣ ਗੱਲ ਇਹ ਹੈਗੀ ਹੈ ਕਿ ਵਿਦ ਏਬਲ ਪਲੈਨਿੰਗ ਐਂਡ ਐਫੀਸ਼ੀਐਂਟ ਸਪੈਂਡਿੰਗ, ਜਿਹੜੇ ਸਾਡੇ ਕੋਲ ਪੈਸੇ ਬਚ ਗਏ ਜਿਹਨੂੰ ਅਸੀਂ ਡਿਸਪੋਜੇਬਲ ਇਨਕਮ ਕਹਿੰਦੇ ਹਾਂ, ਉਸ ਪੈਸੇ ਨੇ ਸਾਡੀ ਪ੍ਰੀ ਰਿਟਾਇਰਮੈਂਟ ਇਨਕਮ ਨੂੰ ਰਿਪਲੇਸ ਕਰਨਾ ਹੈ। ਇਟ ਕੁਡ ਬੀ 100%, ਇਟ ਕੁਡ ਬੀ 70%, ਇਟ ਕੁਡ ਬੀ 80%। ਹੁਣ ਜੇ ਤੁਹਾਡੀ 10% ਦੀ ਦਰ ਹੈ ਤੇ ਤੁਸੀਂ ਆਪਣੀ ਪ੍ਰੀ ਰਿਟਾਇਰਮੈਂਟ ਇਨਕਮ ਨੂੰ 100% ਦੇ ਨਾਲ ਉਹ ਕਰਨਾ ਹੈਗਾ ਰਿਪਲੇਸ, ਤੇ 10% ਜਿਹੜਾ ਤੁਸੀਂ ਹਰ ਸਾਲ ਸੇਵ ਕਰ ਰਹੇ ਹੋ, ਇਟ ਹੈਜ਼ ਟੂ ਬੀ 10 times ਟੂ ਰਿਪਲੇਸ ਦੈਟ। ਉਸ 10 times ਰਿਟਰਨ ਨੂੰ ਕਿੰਨੇ ਸਾਲਾਂ ਦੇ ਵਿੱਚ ਲਿਆਇਆ ਜਾ ਸਕਦਾ ਹੈ, ਕਿੱਥੇ ਉਹਨੂੰ ਇਨਵੈਸਟ ਕੀਤਾ ਜਾ ਸਕਦਾ ਹੈ, ਐਵਰੇਜ ਰੇਟ ਆਫ ਰਿਟਰਨ ਕੀ ਹੈ। ਮਤਲਬ ਜੇ ਹੁਣ ਆਪਾਂ ਇਸ ਸਾਲ ਗੱਲ ਕਰੀਏ ਤੇ ਇੰਡੈਕਸਿਸ ਦੀ ਐਵਰੇਜ ਰੇਟ ਆਫ ਰਿਟਰਨ ਹਾਈ ਡਬਲ ਡਿਜਿਟ ਹੈ,

0: ਹੋਣਾ ਇੱਕ ਸੁਭਾਵਿਕ ਗੱਲ ਹੈਗਾ, ਲੇਕਿਨ ਇਹ ਆਪਾਂ ਯਾਦ ਰੱਖੀਏ ਕਿ ਸਟਾਕ ਮਾਰਕੀਟ ਇਜ਼ ਅ ਬੈਰੋਮੀਟਰ ਆਫ ਦ ਰੀਅਲ ਰੇਟ ਆਫ ਰਿਟਰਨ ਆਫ ਗੁੱਡਸ ਐਂਡ ਸਰਵਿਸਿਜ਼ ਬੀਇੰਗ ਪ੍ਰੋਡਿਊਸਡ ਇਨ ਦ ਵਰਲਡ, ਭਾਵ ਕਿ ਪ੍ਰੋਫਿਟੇਬਿਲਿਟੀ ਇਸ ਗੱਲ ਦੀ ਸੂਚਕ ਹੈਗੀ ਹੈ ਕਿ ਦੁਨੀਆਂ ਦੇ ਵਿੱਚ ਡਿਮਾਂਡ ਕਿਸ ਤਰ੍ਹਾਂ ਨਾਲ ਚੱਲ ਰਹੀ ਹੈ। ਸੋ ਸਾਨੂੰ ਬਾਇਸਡ ਹੋ ਕੇ ਨਹੀਂ ਚੱਲਣਾ ਚਾਹੀਦਾ, ਸਾਨੂੰ ਇਹ ਦੇਖਣਾ ਚਾਹੀਦਾ ਕਿ ਉਹ ਏਰੀਆਜ਼ ਦੇ ਵਿੱਚ ਪੈਸਾ ਇਨਵੈਸਟ ਕਰੀਏ ਜਿੱਥੇ ਅਸੀਂ ਵੱਧ ਤੋਂ ਵੱਧ ਪੈਸਾ ਬਣਾ ਸਕਦੇ ਹਾਂ। ਫੋਰ ਐਗਜ਼ਾਮਪਲ, ਤੁਹਾਡੇ ਕੋਲ ਕੈਸ਼ ਮਨੀ ਪਈ ਹੈ, ਤੁਹਾਡੇ ਕੋਲ ਕਾਫੀ ਬਲਕ ਪੈਸਾ ਪਿਆ, ਤੁਸੀਂ ਕੋਈ ਐਸੈਟ ਸੈਲ ਕੀਤਾ ਜਾਂ ਬਿਜ਼ਨਸ ਦੇ ਵਿੱਚੋਂ ਆਪਣੀ ਕੋਈ ਸੇਲ ਕੀਤੀ ਹੈਗੀ ਹੈ, ਤੁਸੀਂ ਚਾਹੁੰਦੇ ਹੋ ਕਿ ਇਸ ਪੈਸੇ ਨੂੰ ਮੈਂ ਟੈਕਸ ਐਫੀਸ਼ੀਐਂਟਲੀ ਇਨਵੈਸਟ ਕਰਕੇ ਇਹਦੀ ਇਨਕਮ ਦੇ ਨਾਲ ਹੁਣ ਆਪਣੀ ਰਿਟਾਇਰਮੈਂਟ ਕਰਾਂ ਤੇ ਇਹ ਪੈਸਾ ਮੇਰੀ ਨੈਕਸਟ ਜਨਰੇਸ਼ਨ ਦੇ ਕੰਮ ਆ ਜਾਏ। ਸੋ ਇਹ ਪਲੈਨਿੰਗ ਅਸੀਂ ਕਰਦੇ ਹਾਂ, ਬਹੁਤ ਚੰਗੇ ਤਰੀਕੇ ਦੇ ਨਾਲ ਕਰਦੇ ਹਾਂ, ਔਰ ਇਹ ਲੌਂਗ ਟਰਮ ਪਾਰਟ ਹੈਗਾ। ਔਰ ਸਭ ਤੋਂ ਵੱਡੀ ਗੱਲ ਇਹ ਹੈ, ਵੀ ਡੂ ਨਾਟ ਗਰੋ ਇਫ ਯੂ ਡੂ ਨਾਟ ਗਰੋ। ਤੁਹਾਡੀ ਗਰੋਥ ਦੇ ਨਾਲ ਹੀ ਸਾਡੀ ਗਰੋਥ ਹੈ। ਸਾਨੂੰ ਕੋਈ ਇਨਕਮ ਨਹੀਂ ਹੋ ਸਕਦੀ ਜੇ ਤੁਸੀਂ ਸਾਡੇ ਕਲਾਇੰਟ ਜਾਂ ਕਸਟਮਰ ਨਹੀਂ ਹੋ। ਸੋ ਇਸ ਕਰਕੇ ਫੀਲ ਫ੍ਰੀ ਟੂ ਗਿਵ ਮੀ ਅ ਕਾਲ, ਸਿਟ ਡਾਊਨ ਵਿਦ ਮੀ, ਲੈਟ ਮੀ ਸ਼ੋ ਯੂ ਹਾਉ ਯੋਰ ਮਨੀ ਵਿਚ ਇਜ਼ ਨਾਟ ਡੂਇੰਗ ਸਮਥਿੰਗ ਕੈਨ ਡੂ ਵੰਡਰਫੁਲ ਥਿੰਗਸ ਫਾਰ ਯੂ, ਪ੍ਰੋਵਾਈਡਡ ਇਫ ਵੀ ਹੈਵ ਅ ਪਲਾਨ ਟੂ ਫਾਲੋ। 416-833-8533, 416-833-8533। ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਸਰ, ਥੈਂਕ ਯੂ ਸਰ ਜੀ ਦਾ ਇੱਕੋ ਇੱਕ ਨੰਬਰ ਹੈ 416-833-8533, 416-833-8533 ਦੇ ਉੱਤੇ ਗੱਲਬਾਤ ਕਰੋ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ ਤੇ ਮਾਰੋ ਗੜਾ ਬਈ, ਤੇ ਵਧੀਆ ਤੁਸੀਂ ਟੌਪ ਦੀਆਂ ਡੀਲਾਂ ਜ਼ਰੂਰ ਜ਼ਰੂਰ ਲਓ। ਪ੍ਰਸ਼ਾਂਤ ਬਾਈ ਜੀ ਨੇ ਯਾਰ, ਇਹ ਰੈਨੋਵੇਸ਼ਨ ਦੇ ਮਾਹਰ ਨੇ, ਮਾਹਰ। ਸੋ ਤੁਸੀਂ ਅਗਰ ਬੇਸਮੈਂਟ ਤਿਆਰ ਕਰਾਉਣੀ ਹੈ, ਵਾਸ਼ਰੂਮਾਂ ਦੀ ਕੋਈ ਰੈਨੋਵੇਸ਼ਨ ਹੈ, ਗੱਲ ਕੀ ਕੋਈ ਵੀ ਨਿੱਕੀ ਮੋਟੀ ਰੈਨੋਵੇਸ਼ਨ ਦਾ ਕੰਮ ਹੈ, ਤਾਂ ਮਿਸਟਰ ਪ੍ਰਸ਼ਾਂਤ 4373180400, 437-318-0400 ਤੇ ਕਾਲ ਕਰੋ। ਨਵਾਂ ਫਲੋਰ ਪਵਾਉਣਾ, ਵਾਸ਼ਰੂਮ ਦੀ ਰੈਨੋਵੇਸ਼ਨ, ਡਰਾਈ ਵਾਲ, ਫਰੇਮਿੰਗ, ਕੁਛ ਵੀ, 4373180400। ਬਹੁਤ ਹੀ ਇੱਕ ਕਮਾਲ ਦਾ ਇਵੈਂਟ ਹੋ ਰਿਹਾ 20 ਸਪਟੰਬਰ ਨੂੰ। ਹੋਪ ਕਲੈਕਟਿਵ ਇੱਕ ਨੌਜਵਾਨਾਂ ਦੀ ਇਹ ਚੈਰਿਟੀ ਫਾਊਂਡੇਸ਼ਨ ਹੈ, ਇੱਕ ਇਵੈਂਟ ਕਰ ਰਿਹਾ। ਇੱਕ ਤਾਂ ਸੇਵਾ ਫੂਡ ਬੈਂਕ ਲਈ ਪੈਸਾ ਇਕੱਠੇ ਕਰ ਰਹੇ ਹੈ, ਅਤੇ ਨਾਲ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਲਈ। ਇੱਕ ਫੁੱਲ ਟਾਈਮ ਗਰੀਫ ਕਾਉਂਸਲਰ ਇਹਨਾਂ ਨੇ ਪਿਛਲੇ ਸਾਲ ਹਾਇਰ ਕੀਤਾ। ਦੇਖੋ, ਜਦੋਂ ਆਪਣੇ ਪਰਿਵਾਰਾਂ 'ਚ ਕੋਈ ਤੁਰ ਜਾਂਦਾ ਨਾ, ਕੋਈ ਭੈਣ ਭਰਾ, ਮਾਂ ਬਾਪ, ਬੱਚੇ, ਕੋਈ ਵੀ ਪਰਿਵਾਰ ਦਾ ਮੈਂਬਰ ਕੋਈ ਤੁਰ ਜਾਂਦਾ, ਤਾਂ ਉਹਨਾਂ ਇਮੋਸ਼ਨਸ ਨਾਲ ਕਿਵੇਂ ਡੀਲ ਕਰਨਾ ਆਪਾਂ ਨੂੰ ਪਤਾ ਨਹੀਂ ਹੁੰਦਾ। ਸੋ ਇਹਨਾਂ ਨੇ ਇੱਕ ਗਰੀਫ ਕਾਉਂਸਲਰ ਸੋਗ ਲਈ ਕਾਉਂਸਲਰ ਹਾਇਰ ਕੀਤਾ, ਤਾਂ ਕਿ ਤੁਸੀਂ ਜਾ ਕੇ ਉਹਨਾਂ ਨਾਲ ਆਪਣੇ ਸਿਚੁਏਸ਼ਨ ਬਾਰੇ ਗੱਲ ਕਰ ਸਕੋ ਫ੍ਰੀ ਮੁਫਤ। ਸੋ 20 ਤਰੀਕ ਨੂੰ ਇਹ ਫੰਡਰੇਜ਼ਰ ਹੈ। ਇੱਥੇ ਬੜੇ ਵੱਖਰੇ ਵੱਖਰੇ ਫੂਡ ਟਰੱਕ ਹੋਣਗੇ, ਬੱਚਿਆਂ ਲਈ ਬਾਉਂਸੀ ਕੈਸਲ, ਫੇਸ ਪੇਂਟਿੰਗ, ਬਲੂਨ ਦੇ ਆਰਟਿਸਟ, ਬਬਲ ਸ਼ੋ, ਪੈਟਿੰਗ ਜ਼ੂ, ਫਾਰਮ ਐਨੀਮਲਸ ਦੇ ਨਾਲ, ਅਤੇ ਵੱਡਿਆਂ ਲਈ ਬੀਅਰ ਗਾਰਡਨ ਹੋਊਗੀ, ਇੱਕ ਲਾਈਵ ਬੈਂਡ ਹੋਊਗੀ, ਬਹੁਤ ਵਧੀਆ। ਸੋ ਇਹ ਹੋ ਰਿਹਾ ਐਮਬੈਸੀ ਗ੍ਰੈਂਡ 20 ਸਪਤੰਬਰ ਨੂੰ 12 ਤੋਂ 3, ਅਤੇ ਸਾਰਿਆਂ ਨੇ ਜ਼ਰੂਰ ਜ਼ਰੂਰ ਜ਼ਰੂਰ ਗੇੜਾ ਲਗਾਉਣਾ ਅਤੇ ਇਸ ਵਿੱਚ ਤੁਸੀਂ ਸ਼ਾਮਲ ਹੋਵੋ। ਅੱਜ ਯਾਰ ਦਿਲਜੀਤ ਹੋਣਾ ਦੇ ਕੁਝ ਗਾਣੇ ਆਏ, ਮੈਂ ਲੱਭਦਾ, ਉਹ ਵੀ ਥੋੜ੍ਹੀ ਲਾਵਾਂਗੇ, ਬਟ ਪਹਿਲਾਂ ਜੈਲੀ ਹੋਣਾ ਨੂੰ ਸੁਣ ਲਈਏ। ਦੋ ਕੁ ਬੋਲ, ਬਹੁਤ ਹੀ ਪਿਆਰਾ ਗੀਤ ਹੈ, ਕਿੰਨਾ ਚੱਲਿਆ ਸੀ ਹੈ।

0: ਬੱਲੇ ਬੱਲੇ ਪੱਪੀ ਗਿੱਲ ਯਾਰ, ਪੱਪੀ ਗਿੱਲ ਜਿਹੜੇ ਨਾ ਸਾਡੇ ਕੋਈ ਵੀ ਮਿੱਤਰ ਸੱਜਣ ਸੁਣ ਰਹੇ ਨੇ ਜੋ ਭੰਗੜੇ ਦੇ ਸ਼ੌਕੀਨ ਨੇ, ਤਾਂ ਫਿਰ ਯਾਰ ਪੱਪੀ ਗਿੱਲ ਨੂੰ ਤੁਸੀਂ ਜ਼ਰੂਰ ਸੁਣਿਆ ਹੋਣਾ। ਕਿਆ ਯਾਰ ਭੰਗੜੇ ਦੀਆਂ ਬੋਲੀਆਂ ਦੇ ਵਿੱਚ ਪੱਪੀ ਗਿੱਲ ਸਾਹਿਬ ਮਾਹਰ ਰਹੇ ਨੇ, ਅਤੇ ਇਹਨਾਂ ਦਾ ਗਾਣਾ ਇਹ ਕਿੰਨਾ ਚੱਲਿਆ ਹੈ, ਰੰਗ ਕਾਲਾ ਹੋ ਗਿਆ ਵੇ ਤੈਨੂੰ ਸੋਹਣਿਆ ਮਿਲਣ ਦੀ ਮਾਰੀ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਇੱਕ ਮੈਂ ਜਾਣਕਾਰੀ ਦੇ ਦਾਂ ਸਬਜ਼ੀ ਮਾਰਕੀਟ ਦੀ, ਇਹ 24 ਘੰਟੇ 7 ਦਿਨ ਸਬਜ਼ੀ ਮਾਰਕੀਟ ਤੁਹਾਡੇ ਲਈ ਅਵੇਲੇਬਲ ਹੈ। ਸਬਜ਼ੀ ਮਾਰਕੀਟ ਨੇ 3 ਲੋਕੇਸ਼ਨ ਖੋਲ੍ਹੀ ਹੈ ਵਿਲੀਅਮਸ ਪਾਰਕਵੇ ਅਤੇ ਟੋਰਬ੍ਰਮ ਦੇ ਬਿਲਕੁਲ ਕੋਰਨਰ 'ਤੇ 3 ਲੋਕੇਸ਼ਨ ਓਪਨ ਹੈ। ਰੈਸਟੋਰੈਂਟ ਵੀ, ਗਰੋਸਰੀ ਸਟੋਰ 24 ਘੰਟੇ ਖੁੱਲ੍ਹਾ ਸਬਜ਼ੀ ਮਾਰਕੀਟ, ਅਤੇ ਤੁਸੀਂ ਜ਼ਰੂਰ ਇੱਕ ਵਾਰ ਗੇੜਾ ਲਗਾਓ, ਤੁਹਾਡੇ ਲਈ ਹਾਜ਼ਰ ਨੇ। ਸਾਡੇ ਮਨਜੀਤ ਭਾਅ ਜੀ ਕਿੱਥੇ ਨੇ? ਮਨਜੀਤ ਜੀ ਦਿਓ ਇੱਕ ਅੱਧੀ ਯਾਰ ਵਧੀਆ ਜੀ ਡੀਲ, ਅਤੇ ਮਨਜੀਤ ਹੋਣਾ ਕੋਲੋਂ ਅਪਲਾਇੰਸ ਜੰਕਸ਼ਨ ਤੋਂ ਕੁਝ ਕੁ ਟੋਪ ਦੀਆਂ ਡੀਲਾਂ ਜ਼ਰੂਰ ਲਈਏ, ਅਤੇ ਅਪਲਾਇੰਸ ਜੰਕਸ਼ਨ ਨੇ 2 ਲੋਕੇਸ਼ਨਾਂ ਤੋਂ ਤੁਹਾਡੀ ਸੇਵਾ 'ਚ ਹਾਜ਼ਰ। ਨੰਬਰ 1 ਅਪਲਾਇੰਸ ਇਜ਼ ਦਾ ਸਟੋਰ, 1 ਐਂਡ ਓਨਲੀ ਅਪਲਾਇੰਸ ਅਪਲਾਇੰਸ ਅਪਲਾਇੰਸ ਜੰਕਸ਼ਨ। ਸੋ ਮਨਜੀਤ ਦੱਸਿਓ ਫਿਰ ਲੇਬਰ ਡੇ ਲੌਂਗ ਵੀਕਐਂਡ ਦੀਆਂ ਕੀ ਡੀਲਾਂ ਨੇ?
1: ਥੈਂਕ ਯੂ ਸੋ ਮਚ ਨਵੀ। ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਵਾਂ ਟੀਵੀ ਸੈਕਸ਼ਨ ਦੇ ਵਿੱਚ ਇੱਕ ਅਮੇਜ਼ਿੰਗ ਡੀਲ ਹੈ ਜਿਹਦੇ ਵਿੱਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲਈਡੀ 4K ਟੀਵੀ ਹੈ। ਇਹ $1500 ਦੀ ਵੈਲਿਊ ਦਾ ਟੀਵੀ ਹੈ ਜਿਹੜਾ ਕਿ 999 ਦੇ ਵਿੱਚ ਤੁਸੀਂ ਇਸ ਵੀਕਐਂਡ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ, ਤੇ ਨਾਲ $300 ਦੀ ਸੈਮਸੰਗ ਬ੍ਰਾਂਡ ਦੀ ਸਾਊਂਡ ਬਾਰ ਬਿਲਕੁਲ ਫ੍ਰੀ ਐਜ਼ ਅ ਗਿਫਟ 75 ਇੰਚ ਦੇ ਇਸ ਟੀਵੀ ਦੇ ਨਾਲ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਅਪਲਾਇੰਸਿਸ ਦਾ ਜੇ ਕੋਂਬੋ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫ੍ਰੈਂਚ ਡੋਰ ਡਿਜ਼ਾਈਨ ਦਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਲਾਂਡਰੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਅਸੀਂ ਲੈ ਕੇ ਦੇ ਰਹੇ ਹਾਂ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ 1 ਟੂ ਕਾਲ ਹੈ 905-450-0054
0: ਤੁਸੀਂ ਜ਼ਰੂਰ ਸੰਪਰਕ ਕਰੋ। ਤੇ ਕੈਲੇਡਿਨ ਮਿਤਸੂਬਿਸ਼ੀ, ਮਿਤਸੂਬਿਸ਼ੀ ਦੀਆਂ ਗੱਡੀਆਂ, ਮਿਤਸੂਬਿਸ਼ੀ ਦੀ SUV, ਕੈਲੇਡਿਨ ਮਿਤਸੂਬਿਸ਼ੀ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਤੇ ਦੇਖੋ ਮੇਨ ਗੱਲ ਇਹਨਾਂ ਦੀ ਇਹ ਹੈ, ਇੱਕ ਤਾਂ ਬੜੇ ਪ੍ਰੀਮੀਅਮ ਫੀਚਰ ਨੇ ਗੱਡੀਆਂ ਦੇ, ਠੀਕ ਹੈ, ਤੇ ਬਹੁਤ ਹੀ ਰੀਜ਼ਨੇਬਲ ਰੇਟ ਹੈ। ਕੈਲੇਡਿਨ ਮਿਤਸੂਬਿਸ਼ੀ ਨੂੰ ਤੁਸੀਂ ਯਾਦ ਰੱਖਣਾ 6476782754, 6476782754, ਐਂਡ 10 ਸਾਲ ਦੀ ਵਾਰੰਟੀ ਹੈ ਗੱਡੀ 'ਤੇ। ਨਹੀਂ ਤਾਂ ਕਿਹੜਾ ਡੀਲਰ ਹੈ ਜਿਹੜਾ ਤੁਹਾਨੂੰ 10 ਸਾਲ ਦੀ ਵਾਰੰਟੀ ਦਿੰਦਾ ਹੈ? ਆਮ ਤੌਰ 'ਤੇ ਮਸਾਂ ਹੀ 4-5 ਸਾਲਾਂ ਦੀ ਵਾਰੰਟੀ ਹੁੰਦੀ ਹੈ, ਅਤੇ ਤੁਸੀਂ ਜ਼ਰੂਰ ਕੈਲੇਡਿਨ ਮਿਤਸੂਬਿਸ਼ੀ ਕੋਲ ਜਾਓ 10 ਸਾਲ ਦੀ ਵਾਰੰਟੀ ਦੇ ਲਈ। ਸਮਰ ਸਮਰ ਸਮਰ ਹੈ, ਅਤੇ ਸਮਰ ਨੂੰ ਇੰਜੋਏ ਕਰਨਾ। ਮੈਂ ਵਾਰ ਵਾਰ ਦੱਸ ਰਿਹਾ, ਇਸ ਵੀਕਐਂਡ ਆਪਣੀ ਪ੍ਰਾਈਵੇਟ ਪਾਣੀ ਵਾਲੀ ਟੈਕਸੀ ਲੈ ਕੇ ਜਾਓ ਸੈਂਟਰ ਆਈਲੈਂਡ ਨੂੰ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: What is the reason?
3: This is the effect of famous masala chai by Navigator's Cafe.
2: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
4: Navigator's Cafe, located at northwest corner of Queen Street East and Airport Road in Brampton. They are conveniently open 24/7.
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਓਕੇ, ਇੱਕ ਨਾ ਮੈਂ ਤੁਹਾਨੂੰ ਨਾਲ ਦੀ ਨਾਲ ਇਨਫੋਰਮੇਸ਼ਨ ਦੇ ਦੇਵਾਂ ਮਨਪ੍ਰੀਤ ਹੋਣਾ ਦੀ। ਮਨਪ੍ਰੀਤ ਢੀਂਡਸਾ, ਮਨਪ੍ਰੀਤ ਨੇ ਸਾਡੇ ਯਾਰ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ। ਗੱਡੀਆਂ ਦੀ ਇੰਸ਼ੋਰੈਂਸ ਨਹੀਂ ਹੋ ਰਹੀ ਜਾਂ ਤੁਸੀਂ ਕਹਿੰਦੇ ਹੋ ਨਵੀਂ, ਯਾਰ ਅਸੀਂ ਕੀ ਕਰੀਏ, ਇੰਨੇ ਮਹਿੰਗੇ ਮਹਿੰਗੇ ਰੇਟ ਮਿਲ ਰਹੇ ਨੇ। ਇੱਕ ਵਾਰ ਮਨਪ੍ਰੀਤ ਨੂੰ ਫੋਨ ਘੁਮਾ ਲਓ, ਤੁਸੀਂ ਕਹੋਗੇ ਮਨਪ੍ਰੀਤ ਯਾਰ ਤੁਸੀਂ ਜਾਦੂ ਕਿੱਦਾਂ ਦਾ ਕੀਤਾ। 416-500-1818 ਨੰਬਰ ਹੈ, 416-500-1818, 416-500-1818, 416-500-1818 'ਤੇ ਤੁਸੀਂ ਮਨਪ੍ਰੀਤ ਦੇ ਨਾਲ ਜ਼ਰੂਰ ਗੱਲਬਾਤ ਕਰੋ। ਮਨਪ੍ਰੀਤ ਹੁਣੇ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ। ਸੋ ਇੱਕ ਵਾਰ ਫਿਰ ਤੋਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ। ਸਾਡੀਆਂ ਵੀਡੀਓਜ਼ ਨੂੰ ਤੁਸੀਂ ਬੜਾ ਕਹਿੰਦੇ ਹੁੰਦੇ ਕਿ ਪਿਆਰ ਅਤੇ ਦੇਖ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495-799-1478-1495 ਲੋਨ ਕੇਅਰ ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
5: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮਾਦਾਬ, ਤੁਹਾਡਾ ਬਾਦਲ ਮਨਸਰਾਜ ਹੰਸ।
6: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ।

क्या बात है, 905-673-3337। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧ ਸਟੂਡੀਓ ਦੀ ਘੜੀਆਂ ਦੇ ਮੁਤਾਬਕ 8:36 ਹੋ ਚੁੱਕੇ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8:45 ਖਬਰਾਂ ਤੱਕ ਬਣਾ ਲੈਣਾ, ਉਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ 9 ਤੋਂ 10 ਵਜੇ ਤੱਕ। ਅਤੇ ਕੀ ਹਾਲ ਚਾਲ ਹੈ, ਸਾਰੇ ਠੀਕ ਠਾਕ ਹੋ? ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋ ਤੁਸੀਂ?

0: ਜਿਹੜੇ ਸਾਡੀ ਜ਼ੁਬਾਨ ਤੇ ਚੜੇ ਹੋਏ ਨੇ, ਜਿਹੜੀ 80-90s ਦੀ ਜਨਰੇਸ਼ਨ ਆ ਨਾ, ਇਹਨਾਂ ਇਹ ਮੀਨਿੰਗਫੁਲ ਗੀਤ ਆ ਤੁਹਾਡੇ। ਤੁਸੀਂ ਅੱਜ ਕੱਲ੍ਹ ਦੇ ਮਿਊਜ਼ਿਕ ਦੀ ਗੱਲਬਾਤ ਕਰ ਰਹੇ?
1: ਨਹੀਂ,
0: ਦੇਖੋ ਅੱਜ ਕੱਲ੍ਹ ਦਾ ਮਿਊਜ਼ਿਕ ਮੈਂ ਸੁਣਦਾ ਹਾਂ, ਹੁੰਦਾ ਆ ਵਧੀਆ, ਪਰ ਨੋਟ ਆਲ। ਧੂਮ ਧੜੱਕਾ, ਦੱਬ ਲਓ, ਚੱਕ ਲਓ, ਧਰ ਲਓ, ਪੱਟ ਲਓ, ਰੱਖ ਲਓ, ਮਾਰ ਦਿਓ, ਆਹ ਚੀਜ਼ਾਂ ਅੱਜ ਕੱਲ੍ਹ ਦੀ ਮਿਊਜ਼ਿਕ 'ਚ
1: ਨਹੀਂ। ਇਹ ਤਾਂ ਲੋਪ ਹੋ ਗਏ, ਤਾਂ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਨਹੀਂ।
0: ਅੱਛਾ, ਲੋਪ ਹੋਣ ਤੋਂ ਆਹ ਹੁਣ ਡਾਇਨਾਸੌਰ ਲੋਪ ਹੋ ਗਿਆ ਮੇਰੇ ਸਾਹਮਣੇ ਚਲਾ ਤਾਂ ਰਿਹਾ ਮੈਂ।
1: ਹੋ ਹੀ ਰਿਹਾ ਜੀ ਲੋਪ, ਹੌਲੀ ਹੌਲੀ
0: ਹੋ ਰਹਿਣ ਦੇ ਕਾਕਾ।
1: ਨਹੀਂ

0: ਸੋ 905-673-3337 ਇੱਥੇ ਸਾਡੀ ਥੋੜ੍ਹੀ ਜਿਹੀ ਬਹਿਸ ਹੋ ਗਈ ਆ। ਮੁੰਡਾ ਕਹਿੰਦਾ ਕਿ ਨਵਾਂ ਮਿਊਜ਼ਿਕ ਬਹੁਤ ਜ਼ਿਆਦਾ ਕ੍ਰੀਏਟਿਵ ਆ, ਨਵੀਆਂ ਗੱਲਾਂ, ਨਵਾਂ ਮਿਊਜ਼ਿਕ, ਨਵੀਆਂ ਚੀਜ਼ਾਂ ਜ਼ਿਆਦੀਆਂ ਪਾਪੂਲਰ ਆ। ਪਰ ਮੈਂ ਕਹਿੰਦਾ ਕਿ ਜਿਹੜਾ ਪੁਰਾਣਾ ਮਿਊਜ਼ਿਕ ਨਹੀਂ ਮੈਂ ਕਹਿ ਸਕਦਾ, ਐਵਰਗ੍ਰੀਨ ਜਿਹੜਾ 80s, 90s, 70s ਦਾ ਮਿਊਜ਼ਿਕ ਆ ਨਾ, ਦੇਖੋ ਉਹ ਤਾਂ ਤੋੜ ਹੀ ਨਹੀਂ ਹੈਗਾ ਕਿਤੇ। ਤੂੰ ਉਦੋਂ ਸ਼ਾਇਦ ਹੋਪਫੁਲੀ ਕਿ ਜੰਮਿਆ ਵੀ ਨਹੀਂ ਸੀ। ਇਹ ਜਿਹੜੇ ਮਿਊਜ਼ਿਕ ਆ ਨਾ, ਇਹ ਮੀਨਿੰਗਫੁੱਲ ਆ, ਇਹਨਾਂ ਦੀਆਂ ਕਹਾਣੀਆਂ ਆ, ਇੱਕ ਗੀਤ ਨਾਲ ਇੱਕ ਕਹਾਣੀ ਪਨਪਦੀ ਆ, ਜਨਮ ਲੈਂਦੀ ਆ।
1: ਪਰ ਭਾਅ ਜੀ ਦੇਖੋ ਤਾਂ ਸਹੀ, ਇੰਸਟਰੂਮੈਂਟ ਕਿੰਨੇ ਪੁਰਾਣੇ ਹੋਏ, ਢੋਲਕੀ, ਘੜੇ, ਇਹ ਥੋੜ੍ਹੀ ਚੱਲਦਾ ਅੱਜ ਕੱਲ੍ਹ। ਦੇਖੋ ਕਿੰਨੇ ਇੰਸਟਰੂਮੈਂਟ ਨੇ, ਪੀਆਨੋ ਹੋ ਗਿਆ, ਕੈਸੀ ਹੋ ਗਿਆ, ਕਿੰਨਾ ਕੁਛ ਆ।
0: ਗੱਲ ਤਾਂ ਗਾਇਕੀ ਦੀ ਹੋ ਰਹੀ ਨਾ,
1: ਧਮਕ ਬੇਸ ਡੀਜਿਆਂ ਤੇ ਦੇਖ ਲਓ ਕਿੰਨੇ ਵੱਜਦੇ ਆ, ਨੱਚਦੇ ਆ।
0: ਪਰ ਕੀ ਸਕੂਨ ਹੈ ਉਹਨਾਂ ਚ?
1: ਸਕੂਨ ਭਾਜੀ ਆਪੇ ਆਉਂਦਾ ਜਦੋਂ ਬੱਚੇ ਕੰਨਾਂ 'ਚ ਬੇਸ ਗੱਡੀ ਚਲਾਓ ਤੇ ਪਤਾ ਲੱਗਦਾ ਮਹੱਲੇਦਾਰੀ ਨੂੰ।
0: ਸੋ 905-673-3337 ਵੀ ਮੁੰਡਾ ਕਹਿੰਦਾ ਵੀ ਜਿਹੜੀ ਪੁਰਾਣੀ ਗਾਇਕੀ ਉਹਦੇ ਵਿੱਚ ਕੋਈ ਸਕੂਨ ਨਹੀਂ ਸੀਗਾ, ਉਹਦੇ ਵਿੱਚ ਕੋਈ ਬਹੁਤੀ ਗੱਲਬਾਤ ਨਹੀਂ ਸੀ। ਅੱਜ ਵਾਲਾ ਮਿਊਜ਼ਿਕ ਕਹਿੰਦਾ ਬੜਾ ਘੈਂਟ ਆ। ਕਿ ਵਾਕਿਆ ਤੁਸੀਂ ਵੀ ਮੰਨਦੇ ਹੋ ਕਿ ਜਿਹੜਾ ਅੱਜ ਵਾਲਾ ਮਿਊਜ਼ਿਕ ਆ ਉਹ ਜ਼ਿਆਦਾ ਪਾਪੂਲਰ ਆ? ਇੱਦਾਂ ਦੀ ਗੱਲ ਆ, ਦੱਸਿਓ ਕਾ ਮਾੜਾ ਜਿਹਾ। 905-673-3337 ਆਪਾਂ ਗੁਮਨਾਮ ਦਾ ਵਹਿਮ ਦੂਰ ਕਰੀਏ। 905-673-3337 ਜਿਹੜੇ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਅੱਛਾ, ਜਦੋਂ ਆਹ ਦੇਖੋ ਆਹ ਜਿੱਦਾਂ ਮਿਊਜ਼ਿਕ ਵੱਜਦਾ ਨਾ, ਇਹ ਉਦੋਂ ਹੀ ਸਕੂਨ ਆਉਣਾ ਸ਼ੁਰੂ ਹੋ ਜਾਂਦਾ ਵੀ ਇਹ ਕੋਈ ਸ਼ਬਦਾਵਲੀ। ਸ਼ਬਦਾਂ ਦੀ ਜਿਹੜੀ ਚੋਣ ਬੜੀ ਜ਼ਬਰਦਸਤ ਹੁੰਦੀ ਸੀ। ਆਹ ਚੀਜ਼ਾਂ ਮਿਲਣੀਆਂ ਕਿਤੇ? ਸੋ 905-673-3337 ਸੁਮਨ ਪ੍ਰੀਤ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਆ? ਸੁਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ, ਠੀਕ ਹੋ? ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਮੇਰੇ ਤੱਕ। ਸੁਮਨਪ੍ਰੀਤ ਜੀ, ਤੁਹਾਡੀ ਆਵਾਜ਼ ਮੇਰੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਹ ਤਾਂ ਕੀ ਕਾਰਨ ਹੋ ਸਕਦਾ? ਮੇਰੇ ਸਾਰੇ ਬਟਨ ਬੁਟਨ ਤਾਂ ਠੀਕ ਆ ਯਾਰ। ਸੁਮਨਪ੍ਰੀਤ, ਅਗਲੀ ਕਾਲ ਵੱਲ ਚੱਲਦੇ ਹਾਂ। ਸੁਮਨਪ੍ਰੀਤ ਦੁਬਾਰਾ ਕਾਲ ਕਰੋ, ਤੁਹਾਡੀ ਆਈ ਥਿੰਕ ਫੋਨ 'ਚ ਪ੍ਰੋਬਲਮ ਆ। ਜੀ ਸਤਿ ਸ਼੍ਰੀ ਅਕਾਲ, ਤਰਵਿੰਦਰ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਜੀ ਸਰ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
2: ਇਹ ਦੇਖੋ, ਇਹ ਜਿਹੜੇ ਉਹ ਭਾਜੀ ਆਏ ਸੀਗੇ, ਹੈ ਤਾਂ ਸਾਰੇ ਰੰਗ ਬਿਰੰਗੇ ਨੇ ਬੰਦੇ, ਆਪਾਂ ਤਾਂ ਕਿਸੇ ਨੂੰ ਮਾੜਾ ਨੀ ਕਹਿੰਦੇ
0: ਜੀ।
2: ਦੁਨੀਆ ਕਹਿੰਦੇ ਰੰਗ ਬਿਰੰਗੀ ਹੈ, ਹਰ ਤਰ੍ਹਾਂ ਦਾ ਬੰਦਾ ਉਰੇ, ਹਰ ਤਰ੍ਹਾਂ ਦੀ ਉਰੇ ਕੁਦਰਤ ਹੈ, ਹਰ ਤਰ੍ਹਾਂ ਦੇ ਫੁੱਲ ਨੇ, ਤੇ ਹੁਣ ਕਿਸੇ ਨੂੰ ਕੋਈ ਪਸੰਦ ਹੈ, ਕਿਸੇ ਨੂੰ ਕੋਈ ਪਸੰਦ ਹੈ
0: ਜੀ।
2: ਇਹ ਪਸੰਦ ਤਾਂ ਚਲੋ ਆਪਣੀ ਹੋ ਸਕਦੀ
0: ਹੋ ਸਕਦੀ,
2: ਤੁਸੀਂ ਕਿਸੇ ਦੀ ਪਸੰਦ ਨੂੰ ਤਾਂ ਮਾੜਾ ਨੀ ਕਹਿ ਸਕਦੇ। ਹੋ ਸਕਦਾ ਇਹ ਜਿਹੜੇ ਜਿਹੜੇ ਗਾਣੇ ਤੁਸੀਂ ਗੀਤ ਲਾਏ ਨੇ, ਇਹ 90% ਬੰਦਿਆਂ ਨੂੰ ਪਸੰਦ ਹੋਣ, 2% ਨੂੰ ਨਾ ਹੋਣ,
0: ਬਿਲਕੁਲ ਹੋ ਸਕਦਾ। ਇਹ ਤੁਸੀਂ ਮੈਂ ਐਗਰੀ ਹਾਂ ਤੁਹਾਡੇ ਨਾਲ ਬਿਲਕੁਲ। ਪਰ ਪੁਰਾਣੇ ਕੀ ਤੁਸੀਂ ਮੈਨੂੰ ਦੱਸੋ ਕਿ ਜਿਹੜੇ ਨਵੇਂ ਆ, ਆਪਾਂ ਨਵਿਆਂ ਨੂੰ ਨਿੰਦਦੇ ਨਹੀਂ, ਪਰ ਜਿਹੜਾ ਆਪਾਂ ਜੇ ਆਪਾਂ ਥੋੜੇ ਜੇ ਐਵਰਗ੍ਰੀਨ, ਓਲਡ ਇਜ਼ ਗੋਲਡ ਦੀ ਗੱਲ ਕਰੀਏ, ਆਪਾਂ 80s, 90s ਦੇ ਮਿਊਜ਼ਿਕ ਦੀ ਗੱਲ ਕਰੀਏ, ਜੇ ਕੰਪੈਰੀਜ਼ਨ ਕਰਨਾ ਹੋਵੇ।
2: ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜੀ, ਬਾਕੀ ਮੈਨੂੰ ਨੀ ਪਤਾ। ਮੈਂ ਜਿਹੜੀਆਂ ਪੁਰਾਣੀਆਂ ਫਿਲਮਾਂ ਦੇਖੀਆਂ ਹੋਈਆਂ ਨੇ
0: ਜੀ,
2: ਮੈਨੂੰ ਉਹੀ ਫਿਲਮਾਂ ਦੇਖ ਕੇ ਸਵਾਦ ਆਉਂਦਾ, ਨਵੀਆਂ ਫਿਲਮਾਂ ਮੈਂ ਦੇਖਦਾ ਹੀ ਨੀ।
0: ਹਾਂ, ਮਿਊਜ਼ਿਕ ਦੀ ਗੱਲ ਕਰੀਏ ਤੇ ਜੇ ਆਪਾਂ
2: ਮਿਊਜ਼ਿਕ ਦੀ ਗੱਲ ਇਹ ਹੈ ਜੀ, ਜੋ ਮਿਊਜ਼ਿਕ ਜਿਹੜਾ ਜਿਹਨੂੰ ਆਪਾਂ ਅਸਲੀ ਮਿਊਜ਼ਿਕ ਕਹਿੰਦੇ ਆ, ਜਿਹਨੂੰ ਕਲਾਸੀਕਲ ਮਿਊਜ਼ਿਕ ਟੱਚ ਦਿੰਦੇ ਸੀਗੇ, ਹੁਣ ਜਿਹੜੇ ਹੁਣ ਮਿਊਜ਼ਿਕ ਹੈ, ਹੁਣ ਤਾਂ ਇਹਨਾਂ ਨੂੰ ਪਤਾ ਹੀ ਨੀ ਵਿਚਾਰਿਆਂ ਨੂੰ ਕੀ ਮਿਊਜ਼ਿਕ ਹੁੰਦਾ। ਮਤਲਬ ਤੁਸੀਂ ਜਦੋਂ ਤੁਸੀਂ ਮਿਊਜ਼ਿਕ ਦਾ ਮਤਲਬ ਇਹ ਹੁੰਦਾ ਵੀ ਤੁਸੀਂ
0: ਬਿਲਕੁਲ ਸੋਲਾਨੇ ਆ ਕੋਈ ਵੀ ਚੀਜ਼ ਹੈ ਮੈਂ ਇਹ ਕਹਿਣਾ ਦੁਨੀਆ ਚ ਕੋਈ ਵੀ ਫੈਸ਼ਨ ਹੈ ਅਲਟੀਮੇਟਲੀ ਉਹ 20 ਸਾਲ ਬਾਅਦ ਦੁਬਾਰਾ ਫੇਰ ਸੇਮ ਫੈਸ਼ਨ ਆ ਜਾਂਦਾ ਜੀ, ਉਹੀ ਫੈਸ਼ਨ ਬਸ ਹੇਅਰ ਕਟਿੰਗ ਉਹੀ ਕੱਪੜਿਆਂ ਦਾ ਫੈਸ਼ਨ ਟ੍ਰੈਂਡ ਉਹੀ 20 ਸਾ
2: ਨਵੇਂ ਬੰਦਿਆਂ ਨੂੰ ਪੁਰਾਣਾ ਹੀ ਵਧੀਆ ਲੱਗਣ ਲੱਗ
0: ਜਾ। ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ 5300।
3: ਹੈਲੋ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ? ਠੀਕ ਹੋ?
3: ਵਧੀਆ ਵਧੀਆ ਭਾਜੀ, ਤੁਸੀਂ ਸੁਣਾਓ ਕੀ ਹਾਲ ਚਾਲ?
0: ਬਸ ਜੀ, ਚੜ੍ਹਦੀ ਕਲਾ, ਤੁਸੀਂ ਆ ਗਏ, ਰੌਣਕਾਂ ਲੱਗ ਗਈਆਂ।
3: ਇਹਦਾ ਭਾਜੀ ਜਿਵੇਂ ਹੁਣ ਆਪਾਂ ਪੁਰਾਣੇ ਗੀਤ ਸੁਣਦੇ ਆ ਨਾ, ਜਿਹੜੇ ਨਵੇਂ ਨੇ, ਨਵੇਂ ਥੋੜੇ ਟਾਈਮ ਲਈ ਨੇ, ਮੰਨਦੇ ਹੋ ਤੁਸੀਂ, ਇਹ ਚੱਲਦੇ ਨੇ 2 ਮਹੀਨੇ 3 ਮਹੀਨੇ ਚੱਲਦੇ ਨੇ। ਹੁਣ ਇੱਕ ਨਵੀਂ ਐਲਬਮ ਆਉਂਦੀ ਆ, ਚਾਹੇ ਤੁਸੀਂ ਬਾਹੀ ਮੌਕੇ ਦੇਖ ਲਓ, ਸੀਜ਼ਨ ਮੌਕੇ ਦੇਖ ਲਓ, ਹਨਾ, ਉਹ ਆਪਾਂ 2-4 ਗਿਰੀ ਸੁਣਦੇ ਆ
0: ਬਸ ਖਤਮ।
3: ਪਰ ਸੀਜ਼ਨ ਦੇ ਵਿੱਚ ਜਦੋਂ ਆਪਾਂ ਤੂੜੀ ਵਾਲੀ ਤੇ ਲਾ ਲਓ, ਦੂਜੀ ਮਸ਼ੀਨ ਤੇ ਲਾ ਲਓ, ਬਾਹੀ ਮੌਕੇ ਲਾ ਲਓ, ਇਹ ਚੱਲਣੇ ਹੀ ਚੱਲਣੇ ਨੇ ਪੁਰਾਣੇ ਗਾਣੇ।
0: ਹਾਂ, ਇਹ ਇੱਕ ਆਪਣੇ ਕਹਿੰਦੇ ਨੀ ਹੁੰਦੇ ਸੀਗੇ ਨਵਾਂ 9 ਦਿਨ ਪੁਰਾਣਾ 100 ਦਿਨ ਨੌਜਵਾਨ ਕਿਆ ਬਾਤ ਆ ਜੀ ਸਤਿ ਸ੍ਰੀ ਅਕਾਲ ਸਰ ਤੁਸੀਂ ਓਨਰ 3733
3: ਗਾਣੇ ਸੁਣਨੇ ਆ ਨਵੇਂ ਗਾਣੇ ਆਪਾਂ ਮੈਕਸੀਮਮ ਅੱਧਾ ਪੌਣਾ ਘੰਟਾ ਸੁਣ ਸਕਦੇ ਆ ਬਾਈ ਨਵਾਂ ਮਿਊਜ਼ਿਕ ਤੇ ਜਿਹੜਾ ਆਪਣਾ ਪੁਰਾਣਾ ਮਿਊਜ਼ਿਕ ਆ ਇਹ ਚਾਹੇ 7 ਘੰਟੇ 10 ਘੰਟੇ
0: ਮਰਜ਼ੀ ਸੁਣ ਲੋ ਬਾਈ ਨਾ ਕੋਈ ਸਿਰ ਦਰਦ ਨਾ
3: ਕੋਈ
0: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਗੁਮਨਾਮ ਸਿੰਘ ਤੂੰ ਵਾਕਈ ਤੇਰੀ ਜ਼ਬਾਨ ਤਾਂ ਰੋਜ਼ ਜ਼ਬਤ ਹੋ ਜਾਂਦੀਆਂ ਹਟਦਾ ਨਹੀਂ ਤਾਂ ਜੀ ਗੁਰਵਨੀਤ ਸਿੰਘ ਗੁਰਵਨੀਤ ਕੌਰ ਸਤਿ ਸ੍ਰੀ ਅਕਾਲ ਜੀ ਜੈ ਨੂੰ
4: ਛੋਟੀ ਕਲਾਸ ਹੋਊਗੀ ਪਰ ਜਦੋਂ ਤੁਸੀਂ ਉਹ ਗਾਣੇ ਸੁਣਦੇ ਹੋ ਜਾਂ ਭਗਵਾਨ ਦਾ ਸੌਣ ਦੀ ਝੜੀ ਤਾਂ ਤੁਹਾਨੂੰ ਲੱਗਦਾ ਕਿ ਅਸੀਂ ਉਹ ਪੁਰਾਣੀ ਉਮਰ ਦੇ ਵਿੱਚ ਚਲੇ ਗਏ ਤੁਹਾਨੂੰ ਵਾਲੀ ਫੀਲਿੰਗ ਆਊਗੀ ਕਿ ਅਸੀਂ ਤਾਂ ਜੀ 7ਵੀਂ 8ਵੀਂ ਕਲਾਸ ਚ ਹੁੰਦੇ ਸੀ ਉਦੋਂ ਜਾਂ 9ਵੀਂ 10ਵੀਂ ਚ ਹੁੰਦੇ ਸੀ ਜਿੰਨੇ ਵੀ ਪੁਰਾਣੇ ਗਾਣੇ ਤੁਸੀਂ ਸੁਣੋਗੇ ਨਾ ਤੁਸੀਂ ਕਦੇ ਬੋਰ ਨੀ ਹੁੰਦੇ ਚਾਹੇ ਤੁਸੀਂ ਇਹਨਾਂ ਨੂੰ ਔਨ ਰਿਪੀਟ ਸੁਣੀ ਚੱਲੋ ਜਿਹੜੇ ਨਵੇਂ ਔਰ ਦੂਜੀ ਗੱਲ ਸਾਨੂੰ ਨਵੇਂ ਗਾਣੇ ਛੇਤੀ ਛੇਤੀ ਯਾਦ ਵੀ ਨੀ ਹੁੰਦੇ ਹੈਗੇ
0: ਜੀ ਆਈ ਥਿੰਕ ਤੁਹਾਡੀ ਕਾਲ ਡਿਸਕਨੈਕਟ ਹੋ ਗਈ ਆ ਪਰ ਰੀਅਲੀ ਆਈ ਥਿੰਕ ਆਪਾਂ ਗੱਲਬਾਤ ਕਰ ਰਹੇ ਸੀ ਕਿ ਐਵਰਗ੍ਰੀਨ ਸੌਂਗਸ ਦੀ ਸੋ ਵਾਕਿਆ ਜਦੋਂ ਅਸੀਂ ਪੁਰਾਣਾ ਮਿਊਜ਼ਿਕ ਸੁਣਦੇ ਹਾਂ ਨਾ ਅਤੇ ਅਸੀਂ ਉਸ ਟਾਈਮ ਦੇ ਵਿੱਚ ਚਲੇ ਜਾਂਦੇ ਹਾਂ ਅਸੀਂ ਪੁਰਾਣਾ ਨਹੀਂ ਕਹਿ ਸਕਦੇ ਅਸੀਂ ਐਵਰਗ੍ਰੀਨ ਕਹਿ ਸਕਦੇ ਹਾਂ ਕਿ ਉਹ ਕਦੇ ਪੁਰਾਣਾ ਹੋ ਹੀ ਨਹੀਂ ਸਕਦਾ ਮੈਂ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ 8248 ਸਤਿ ਸ਼੍ਰੀ ਅਕਾਲ ਸਰ ਜੀ ਆਇਆਂ ਨੂੰ ਕੀ ਹਾਲ ਚਾਲ ਜੀ ਅੱਛਾ ਦਿਲੋਂ ਨਹੀਂ ਕਹੀ ਹਾਂ ਮੁੰਡੇ ਤੂੰ ਦਿਲੋਂ ਨੀ ਕਹੀ ਉੱਤੋਂ ਤੂੰ ਕਹੀ ਆ
1: ਉਹ ਤਾਂ ਮੈਂ ਉਦਾਂ ਹੀ ਦੇਖ ਲਿਆ
0: ਆਪ ਭਲਾ ਪੁਰਾਣੇ ਸੁਣਦਾ ਹੋਵੇ ਪੁਰਾਣੇ ਮਿਊਜ਼ਿਕ ਵਰਗੀ ਗੁਮਨਾਮ ਸਿੰਘ ਕਿਤੇ ਰੀਸ ਨਹੀਂ
1: ਫਿਰ ਇੱਕ ਉਹ ਵੀ ਲਾ ਦੋ ਜੀ ਰੈਪ ਸਪੇਰਾ ਦਾ
0: ਉਹ ਵੀ ਲਾ ਦਾਂਗੇ ਦੇਖੋ ਆਹ ਚੀਜ਼ ਕਿਤੇ ਲੱਭਣੀ ਤੁਹਾਨੂੰ ਕਿਹੜੇ ਬੰਦੇ ਨੇ ਵਿਆਹ ਦੇ ਵਿੱਚ ਇਸ ਗਾਣੇ ਤੇ ਭੰਗੜਾ ਨਹੀਂ ਪਾਇਆ ਕੋਈ ਹੈਗਾ ਮਾਈ ਦਾ ਲਾਲ

0: ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ ਨਵਰੂਪ ਜੀ?
1: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ ਜੀ, ਇਹਨੂੰ ਕੀ ਹਾਲ ਚਾਲ?
1: ਬਸ ਠੀਕ ਠੀਕ ਠੀਕ ਭਾਜੀ। ਭਾਜੀ ਮੈਨੂੰ ਤਾਂ ਲੱਗਦਾ ਤੁਹਾਡਾ ਮੈਚ ਫਿਕਸ ਹੀ ਹੁੰਦਾ ਰੋਜ਼। ਹਾਂਜੀ, ਜੇ ਜਾਂ ਤੇ ਭਾਜੀ ਦਾ ਜਿਗਰਾ ਤਗੜਾ, ਰੋਜ਼ ਮੈਚ ਹਾਰ ਕੇ ਨਾ।
0: ਓਕੇ, ਸੋ ਬਹੁਤ ਸ਼ੁਕਰੀਆ, ਥੋੜੀ ਤੁਸੀਂ ਸਹੀ ਪਕੜ ਲੈਂਦੇ ਹੋ। ਇਹ ਬੰਦਾ ਜਿਗਰਾ ਤਗੜਾ, ਰੋਜ਼ ਜਵਾਨ ਤਾਂ ਜਬਤ ਕਰਾਉਂਦਾ। ਪਰ ਹੁਣ ਸਮਾਂ ਹੋ ਗਿਆ ਖਬਰਾਂ ਦਾ, ਸਾਡੇ ਨਾਲ ਮਾਫ ਕਰਨਾ, ਸਾਡੇ ਨਾਲ ਇੱਕ ਸੈਕਿੰਡ ਜੀ, ਮੈਨੂੰ ਨਾ ਸੱਚੀ ਭੁਲਾ ਤਾ, ਗਾਣਾ ਸੁਣ ਲਈਏ ਯਾਰ।

0: ਸੋ ਸਾਡੇ ਨਾਲ ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਾਡੇ ਨਾਲ ਲਾਈਵ ਨੇ, ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖਬਰਾਂ ਸੁਣਦੇ ਹਾਂ ਜੀ, ਉਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ, 2 ਮਿੰਟ ਲੇਟ ਹੋ ਗਏ ਹਾਂ, ਪਰ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਦਾ ਬੁਲੇਟਿਨ ਲੈ ਕੇ ਪਹੁੰਚ ਚੁੱਕੇ ਨੇ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਅਤੇ ਜੁੜ ਮਿਲਦੇ ਹਾਂ ਜੀ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ 9 ਤੋਂ 10 ਸਟੇ ਟਿਊਨਡ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ। ਸੋ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ
1: ਕਿਸਾਨ ਮਜ਼ਦੂਰ ਮੋਰਚਾ ਨੇ ਕਿਹਾ ਕਿ ਉਹ ਖੇਤੀ ਕਰਜ਼ਾ ਮਾਫ਼ੀ ਅਤੇ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ MSP ਉੱਤੇ ਫਸਲਾਂ ਦੀ ਖਰੀਦ ਸਮੇਤ ਆਪਣੀਆਂ ਮੰਗਾਂ ਮਨਵਾਉਣ ਲਈ 14 ਸਤੰਬਰ ਤੋਂ ਪੰਜਾਬ ਦੇ ਮੰਤਰੀਆਂ ਦੇ ਘਰਾਂ ਬਾਹਰ ਧਰਨੇ ਲਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਹੱਲ ਨਹੀਂ ਕੀਤੀਆਂ ਜਾਂਦੀਆਂ ਤਾਂ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ ਅਤੇ ਇਸ ਸੰਬੰਧੀ 16 ਸਤੰਬਰ ਨੂੰ ਇੱਕ ਮੀਟਿੰਗ ਬੁਲਾ ਕੇ ਅਗਲਾ ਫੈਸਲਾ ਕੀਤਾ ਜਾਵੇਗਾ। ਕਿਸਾਨਾਂ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਕਰਨ ਵਾਲਾ ਇੱਕ ਮਤਾ ਵੀ ਸੂਬਾ ਵਿਧਾਨ ਸਭਾ ਵਿੱਚ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦਰਮਿਆਨ ਚੰਡੀਗੜ੍ਹ ਅਤੇ ਮੋਹਾਲੀ ਦੀ ਹੱਦ ਉੱਤੇ ਕਿਸਾਨਾਂ ਦਾ ਵੱਡਾ 7 ਦਿਨ ਦਾ ਮੋਰਚਾ ਪਹਿਲਾਂ ਹੀ ਚੱਲ ਰਿਹਾ ਹੈ, ਜਦਕਿ ਕਈ ਹੋਰ ਜਥੇਬੰਦੀਆਂ ਸੂਬਾ ਪੱਧਰੀ ਘਿਰਾਓ ਦੀ ਤਿਆਰੀ ਵੀ ਕਰ ਰਹੀਆਂ ਹਨ। ਇਸ ਦਰਮਿਆਨ ਚੰਡੀਗੜ੍ਹ ਵਿਖੇ ਜੋ ਪੱਕਾ ਮੋਰਚਾ ਲੱਗਿਆ ਹੋਇਆ ਉਸ ਸੰਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੇ ਮੀਟਿੰਗ ਕਰਵਾਉਣ ਲਈ 1 ਦਿਨ ਦਾ ਸਮਾਂ ਮੰਗਿਆ ਹੈ। ਪਿਛਲੇ 4 ਦਿਨਾਂ ਵਿੱਚ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਗੱਠਜੋੜ ਤੋਂ ਇਨਕਾਰ ਕੀਤਾ, ਯਾਨੀ ਕਿ ਪ੍ਰਮੁੱਖ ਤੌਰ ਤੇ ਅਕਾਲੀ ਦਲ ਦੇ ਨਾਲ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਹੀ ਕੀਤਾ। ਪਿਛਲੇ ਦਿਨੀ ਪੰਜਾਬ ਦੌਰੇ ਤੇ ਆਏ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਭਾ ਮੈਂਬਰ ਅਤੇ ਪੰਜਾਬ ਮਾਮਲੇ ਦੇ ਇੰਚਾਰਜ ਸਤੀਸ਼ ਪੂਨੀਆ ਨੇ ਬੀਤੇ ਦਿਨ ਜਦੋਂ ਅੰਮ੍ਰਿਤਸਰ ਦਾ ਦੌਰਾ ਕੀਤਾ ਤਾਂ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਵੀ ਹੋਰ ਪਾਰਟੀ ਨਾਲ ਗੱਠਜੋੜ ਬਾਰੇ ਅਫਵਾਹਾਂ ਨੂੰ ਖਾਰਜ ਕਰਦੇ ਹੋਏ ਸਪਸ਼ਟ ਕੀਤਾ ਕਿ ਭਾਜਪਾ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 117 ਸੀਟਾਂ ਆਪਣੀ ਤਾਕਤ ਅਤੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਨਾਲ ਲੜੇਗੀ। ਇਸੇ ਤਰ੍ਹਾਂ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਕਾਫੀ ਸਰਗਰਮ ਨਜ਼ਰ ਆ ਰਹੇ ਗੁਆਂਢੀ ਸੂਬੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਇਹੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸੇ ਹੋਰ ਧਿਰ ਦੇ ਨਾਲ ਗੱਠਜੋੜ ਨਹੀਂ ਕਰੇਗੀ, ਸਗੋਂ ਲੋਕਾਂ ਦੇ ਨਾਲ ਗੱਠਜੋੜ ਕਰੇਗੀ। ਉਹਨਾਂ ਦੇ ਵੀ ਕਹਿਣ ਦਾ ਭਾਵ ਇਹੀ ਹੈ ਕਿ ਭਾਜਪਾ ਵੱਲੋਂ ਫਿਲਹਾਲ ਗੱਠਜੋੜ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ਸਰਕਾਰ ਤੇ ਸਰਕਾਰੀ ਮੁਲਾਜ਼ਮ ਜਥੇਬੰਦੀਆਂ ਵਿਚਾਲੇ ਟਕਰਾਅ ਹੋਰ ਤੇਜ਼ ਹੋ ਗਿਆ। ਸਮੂਹਿਕ ਛੁੱਟੀ ਯਾਨੀ ਕਿ ਮਾਸ ਕੈਜੂਅਲ ਲੀਵ ਲੈ ਕੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੇ ਮੁਲਾਜ਼ਮਾਂ ਤੋਂ ਸਰਕਾਰ ਨੇ ਸਪਸ਼ਟੀਕਰਨ ਮੰਗਣਾ ਸ਼ੁਰੂ ਕਰ ਦਿੱਤਾ, ਜਦਕਿ ਸਾਂਝਾ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਨੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਿਰਾਓ ਸਮੇਤ ਸੰਘਰਸ਼ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਸਰਕਾਰ ਨੂੰ ਟਕਰਾਅ ਦੀ ਨੀਤੀ ਛੱਡਣ ਅਤੇ ਉਹਨਾਂ ਦੀਆਂ ਮੰਗਾਂ ਦਾ ਗੱਲਬਾਤ ਰਾਹੀਂ ਨਿਬੇੜਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦਰਮਿਆਨ ਉਹਨਾਂ ਨੇ ਆਉਂਦੀ 8 ਤਰੀਕ ਨੂੰ ਫੇਰ ਸਮੂਹਿਕ ਛੁੱਟੀ, 21 ਅਤੇ 22 ਤਰੀਕ ਨੂੰ ਬਾਈਕੋਟ ਦੀ ਚੇਤਾਵਨੀ ਦਿੱਤੀ ਹੈ। ਕੁੱਲ ਮਿਲਾ ਕੇ ਗੁਹਾ ਧਿਰਾਂ ਦਰਮਿਆਨ ਟਕਰਾਅ ਵਾਧਾ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬ ਅੰਦਰ ਸਾਲ 2015 ਵਿੱਚ ਬੇਦਬੀ ਦੀਆਂ ਘਟਨਾਵਾਂ ਦਰਮਿਆਨ ਵਾਪਰੇ ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਇਹ ਮਾਮਲਾ ਚੰਡੀਗੜ੍ਹ ਵਿੱਚ ਤਬਦੀਲ ਕੀਤਾ ਗਿਆ। ਹਾਲ ਹੀ ਵਿੱਚ ਸੁਖਬੀਰ ਬਾਦਲ ਅਦਾਲਤ ਤੋਂ ਮਨਜ਼ੂਰੀ ਲੈ ਕੇ ਵਿਦੇਸ਼ ਗਏ ਸਨ, ਵਾਪਸ ਆ ਕੇ ਉਹਨਾਂ ਨੇ ਅਦਾਲਤ ਵਿੱਚ ਹੋ ਕੇ ਆਪਣੀ ਹਾਜ਼ਰੀ ਲਵਾਈ ਹੈ। ਸਾਲ 2023 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ 6 ਪੁਲਿਸ ਅਧਿਕਾਰੀਆਂ ਸਮੇਤ ਹੋਰ ਮੁਲਜ਼ਮਾਂ ਖਿਲਾਫ ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਚਲਾਨ ਪੇਸ਼ ਕੀਤਾ ਗਿਆ ਸੀ, ਜਿਸ ਦੀ ਸੁਣਵਾਈ ਹੁਣ ਚੱਲ ਰਹੀ ਹੈ। ਪੰਜਾਬ ਦੀ ਸਿਆਸਤ ਵਿੱਚ ਇੱਕ ਮੁੱਦਾ ਪਿਛਲੇ 24 ਘੰਟੇ ਦੌਰਾਨ ਕਾਫੀ ਪੱਕਿਆ ਹੋਇਆ, ਉਹ ਹੈ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਵੋਟ ਕੱਟੇ ਜਾਣ ਦਾ ਮਾਮਲਾ। ਰਾਘਵ ਚੱਢਾ ਦੀ ਵੋਟ ਪੰਜਾਬ ਦੇ ਮੋਹਾਲੀ ਵਿੱਚ ਦਰਜ ਹੈ, ਹਾਲਾਂਕਿ ਉਹ ਰਹਿੰਦੇ ਦਿੱਲੀ ਵਿੱਚ ਨੇ। ਹੁਣ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਤੌਰ ਤੇ ਕਾਫੀ ਬਹਿਸ ਛਿੜੀ ਹੋਈ ਹੈ। ਦਰਅਸਲ ਰਾਘਵ ਚੱਢਾ ਦਾ ਨਾਂ ਮੌਜੂਦਾ ਸਮੇਂ ਚੱਲ ਰਹੀ ਵੋਟਰ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਡਰਾਫਟ ਸੂਚੀ ਵਿੱਚ ਨਹੀਂ ਆਇਆ ਅਤੇ ਇਸ ਪਿੱਛੇ ਕਾਰਨ ਇਹ ਦੱਸਿਆ ਗਿਆ ਕਿ ਉਹਨਾਂ ਦੀ ਰਿਹਾਇਸ਼ ਜਾਂ ਪਤਾ ਸ਼ਿਫਟਡ ਹੋ ਗਿਆ ਸਾਹਮਣੇ ਆਇਆ, ਯਾਨੀ ਕਿ ਜੋ ਪਤਾ ਵੋਟਰ ਲਿਸਟ ਦੇ ਵਿੱਚ ਦਰਜ ਸੀ ਉਸ ਉੱਪਰੋਂ ਮੌਜੂਦਾ ਸਮੇਂ ਨਹੀਂ ਰਹਿ ਰਹੇ ਅਤੇ ਇਸੇ ਕਰਕੇ ਰਾਘਵ ਚੱਢਾ ਦੀ ਵੋਟ ਕੱਟੀ ਗਈ। ਰਾਘਵ ਚੱਢਾ ਨੇ ਇਸ ਮੁੱਦੇ ਉੱਤੇ ਪੰਜਾਬ ਸਰਕਾਰ ਉੱਤੇ ਇਲਜ਼ਾਮ ਲਾਉਂਦਿਆਂ ਕਿਹਾ ਸੀ ਕਿ ਸਿਆਸੀ ਬਦਲਾਖੋਰੀ ਤਹਿਤ ਉਹਨਾਂ ਦੀ ਵੋਟ ਕੱਟੀ ਗਈ, ਜਦਕਿ ਪੰਜਾਬ ਸਰਕਾਰ ਦਾ ਅਤੇ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਹੈ ਕਿ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਜਾਂ ਵੋਟ ਬਣਾਉਣ ਦੀ ਪ੍ਰਕਿਰਿਆ ਸੂਬਾ ਸਰਕਾਰ ਵੱਲੋਂ ਨਹੀਂ ਕੀਤੀ ਜਾਂਦੀ, ਇਹ ਕੇਂਦਰੀ ਪੱਧਰ ਉੱਤੇ ਕੇਂਦਰੀ ਚੋਣ ਕਮਿਸ਼ਨ ਵੱਲੋਂ ਹੁੰਦੀ ਹੈ। ਇਸ ਮੁੱਦੇ ਉੱਤੇ ਦੋਵਾਂ ਧਿਰਾਂ ਵੱਲੋਂ ਬਿਆਨ ਵੀ ਆਉਂਦੇ ਰਹੇ ਨੇ। ਹਾਲਾਂਕਿ ਨਵੀਂ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਰਾਘਵ ਚੱਢਾ ਦੀ ਮੋਹਾਲੀ ਵਿੱਚ ਦਰਜ ਵੋਟ ਨੂੰ ਪਰਮਾਨੈਂਟਲੀ ਸ਼ਿਫਟਡ ਵਜੋਂ ਦਰਜ ਕਰਨ ਦੀ ਪ੍ਰਕਿਰਿਆ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੋਵਾਂ ਦੇ ਬੂਥ ਲੈਵਲ ਏਜੰਟਾਂ ਦੀ ਸਹਿਮਤੀ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ। ਰਾਘਵ ਚੱਢਾ ਪੰਜਾਬ ਤੋਂ ਹੀ ਮੌਜੂਦਾ ਰਾਜ ਸਭਾ ਮੈਂਬਰ ਨੇ ਤੇ ਉਹਨਾਂ ਦਾ ਵੋਟਰ ਕਾਰਡ ਮੋਹਾਲੀ ਵਿੱਚ ਦਰਜ ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਸਾਲ 2015 ਦੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਸੰਬੰਧ ਵਿੱਚ ਲੱਗੇ ਕੱਲ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਏ। SIT ਨੇ ਸਾਂਪਲਾ ਕੋਲੋਂ ਲਗਭਗ 3 ਘੰਟੇ ਪੁੱਛਗਿੱਛ ਕੀਤੀ। ਪੁੱਛਗਿੱਛ ਤੋਂ ਬਾਅਦ ਸਾਂਪਲਾ ਨੇ ਕਿਹਾ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਨੇ ਤੇ ਮਾਮਲੇ ਸੰਬੰਧੀ ਉਹਨਾਂ ਕੋਲ ਮੌਜੂਦ ਸਾਰੀ ਜਾਣਕਾਰੀ ਪਹਿਲਾਂ ਹੀ ਪ੍ਰਦਾਨ ਕਰ ਚੁੱਕੇ ਨੇ। ਪੰਜਾਬ ਵਿੱਚ ਅਧਿਕਾਰੀਆਂ ਦੀ ਟਰਾਂਸਫਰ ਤੇ ਤੈਨਾਤੀ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦਿਆਂ ਭਾਰਤੀ ਜਨਤਾ ਪਾਰਟੀ ਨੇ ਇਸ ਮੁੱਦੇ ਉੱਤੇ ਨਿਰਪੱਖ ਜਾਂਚ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਦਿੱਲੀ ਵਿੱਚ ਭਾਜਪਾ ਹੈੱਡਕੁਆਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਕੈਸ਼ ਫੋਰ ਟਰਾਂਸਫਰ ਘੁਟਾਲਾ ਹੋ ਰਿਹਾ ਹੈ। ਭਾਜਪਾ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਮੁੱਦੇ ਨੂੰ ਉਭਾਰਨ ਦੇ ਰੌਂ ਵਿੱਚ ਵੀ ਨਜ਼ਰ ਆ ਰਹੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਫੀਸਾਂ ਵਿੱਚ ਕੀਤਾ ਗਿਆ ਹਾਲੀਆ ਵਾਧਾ ਵਾਪਸ ਕਰਾਉਣ ਲਈ ਪਿਛਲੇ ਸਮੇਂ ਤੋਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਰਾ ਵਾਧਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਅੱਧੀ ਦਰਜਨ ਤੋਂ ਵੀ ਵੱਧ ਖੱਬੇ ਪੱਖੀ ਜਥੇਬੰਦੀਆਂ ਵੱਲੋਂ 3 ਹਫ਼ਤਿਆਂ ਤੋਂ VC ਦਫ਼ਤਰ ਮੂਹਰੇ ਪੱਕਾ ਮੋਰਚਾ ਲਾਇਆ ਹੋਇਆ ਸੀ। ਇਸੇ ਲੜੀ ਵਜੋਂ ਹੀ 31 ਅਗਸਤ ਤੋਂ ਵੀ ਦਫ਼ਤਰ ਨੂੰ ਮੁਕੰਮਲ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਦਿਨ ਭਰ ਚੱਲੀਆਂ ਮੀਟਿੰਗਾਂ ਦੌਰਾਨ ਬਣੀ ਸਹਿਮਤੀ ਤਹਿਤ ਪ੍ਰਸ਼ਾਸਨ ਨੇ ਸਾਰਾ ਵਾਧਾ ਵਾਪਸ ਲੈ ਲਿਆ। ਯੂਨੀਵਰਸਿਟੀ ਦਾ ਕਹਿਣਾ ਕਿ ਉਹਨਾਂ ਨੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਅਹਿਮ ਫੈਸਲਾ ਲਿਆ ਹੈ। ਇਸ ਫੈਸਲੇ ਨਾਲ 2026-27 ਦੇ ਅਕਾਦਮਿਕ ਸੈਸ਼ਨ ਲਈ ਫੀਸਾਂ ਦਾ ਢਾਂਚਾ ਪਿਛਲੇ ਸੈਸ਼ਨ ਦੌਰਾਨ ਲਾਗੂ ਫੀਸਾਂ ਦੇ ਪੱਧਰ ਉੱਤੇ ਹੀ ਕਾਇਮ ਰਹੇਗਾ ਅਤੇ ਫੀਸਾਂ ਦੇ ਮਾਮਲੇ ਵਿੱਚ ਪੂਰੀ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰਹੇਗੀ। ਦੇਸ਼ ਅੰਦਰ ਹਵਾਈ ਕੰਪਨੀਆਂ ਦੇ ਸੰਕਟ ਵਿੱਚ ਉਸ ਵੇਲੇ ਹੋਰ ਵਾਧਾ ਹੁੰਦਾ ਨਜ਼ਰ ਆਇਆ ਜਦੋਂ ਏਅਰ ਇੰਡੀਆ ਗਰੁੱਪ ਵਿੱਚੋਂ ਤਜਰਬੇਕਾਰ ਪਾਇਲਟਾਂ ਦੇ ਵੱਡੇ ਪੱਧਰ ਉੱਤੇ ਨੌਕਰੀ ਛੱਡਣ ਕਾਰਨ ਉਡਾਣ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ, ਇਸ ਬਾਰੇ ਗੱਲ ਸਾਹਮਣੇ ਆਈ ਹੈ। ਏਅਰਲਾਈਨ ਪਾਇਲਟਸ ਐਸੋਸੀਏਸ਼ਨ ਆਫ ਇੰਡੀਆ ਨੇ ਟਾਟਾ ਟਰੱਸਟ ਦੇ ਚੇਅਰਮੈਨ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਪਾਇਲਟਾਂ ਦੇ ਨੌਕਰੀ ਛੱਡਣ, ਉਹਨਾਂ ਦੀ ਥਕਾਵਟ, ਵਾਰ ਵਾਰ ਜਹਾਜ਼ਾਂ ਦੇ ਮਾਡਲ ਬਦਲਣ ਅਤੇ ਕਾਕਪਿਟ ਵਿੱਚ ਘੱਟ ਰਹੇ ਤਜਰਬੇ ਦੇ ਪੱਧਰ ਬਾਰੇ ਗੰਭੀਰ ਸਵਾਲ ਖੜੇ ਕੀਤੇ ਗਏ। ਪਾਇਲਟਾਂ ਦੀ ਜਥੇਬੰਦੀ ਨੇ ਕਿਹਾ ਕਿ ਏਅਰ ਇੰਡੀਆ ਐਕਸਪ੍ਰੈਸ ਅਤੇ ਗਰੁੱਪ ਦੇ ਹੋਰ ਹਿੱਸਿਆਂ ਵਿੱਚੋਂ ਸੀਨੀਅਰ ਕਮਾਂਡਰ ਅਤੇ ਤਜਰਬੇਕਾਰ ਪਾਇਲਟ ਲਗਾਤਾਰ ਨੌਕਰੀ ਛੱਡ ਕੇ ਜਾ ਰਹੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਲਾਂ ਦਾ ਤਜਰਬਾ ਰੱਖਣ ਵਾਲੇ ਪਾਇਲਟ ਸਿਰਫ ਕਾਗਜ਼ਾਂ ਉੱਤੇ ਕਰਮਚਾਰੀ ਨਹੀਂ ਹੁੰਦੇ, ਸਗੋਂ ਇਹ ਕਿਸੇ ਵੀ ਏਅਰਲਾਈਨ ਦੀ ਸਭ ਤੋਂ ਵੱਡੀ ਸੁਰੱਖਿਆ ਹੁੰਦੇ ਨੇ। ਪਾਇਲਟਾਂ ਦੀ ਜਥੇਬੰਦੀ ਨੇ ਟਾਟਾ ਗਰੁੱਪ ਨੂੰ ਅਪੀਲ ਕੀਤੀ ਹੈ ਕਿ ਉਹ ਪਾਇਲਟਾਂ ਦੇ ਨੌਕਰੀ ਛੱਡਣ, ਤਨਖਾਹਾਂ, ਡਿਊਟੀ ਦੀ ਸਮਾਂ ਸਾਰਨੀ ਯਾਨੀ ਕਿ ਰੋਸਟਰ, ਥਕਾਵਟ ਦੇ ਅੰਕੜਿਆਂ ਤੇ ਸਿਖਲਾਈ ਦੇ ਮਿਆਰਾਂ ਦੀ ਜਾਂਚ ਕਰਵਾਵੇ ਤੇ ਇਸ ਮਸਲੇ ਦਾ ਫੌਰੀ ਤੌਰ ਹੱਲ ਕਰੇ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪੰਜਾਬ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਸੂਬਾ ਸਰਕਾਰ ਕੇਂਦਰੀ ਮੁਲਾਜ਼ਮਾਂ ਦੇ ਬਰਾਬਰ ਸੂਬੇ ਦੇ ਮੁਲਾਜ਼ਮਾਂ ਨੂੰ ਤਨਖਾਹ ਤੇ DA ਦੇਣ ਲਈ ਤਿਆਰ ਹੈ ਅਤੇ ਇਸ ਨਾਲ ਆਉਂਦੇ ਦਿਨਾਂ ਦੌਰਾਨ ਦੋਹਾਂ ਧਿਰਾਂ ਦਰਮਿਆਨ ਕੁਝ ਗੱਲਬਾਤ ਦੀ ਸੰਭਾਵਨਾ ਵੀ ਬਣੀ। ਦੇਸ਼ ਅੰਦਰ ਪੰਚਾਇਤ ਤੋਂ ਲੈ ਕੇ ਰਾਸ਼ਟਰਪਤੀ ਅਹੁਦੇ ਤੱਕ ਚੋਣਾਂ ਲੜ ਕੇ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਵਾਲੇ ਬਿਹਾਰ ਦੇ ਭਾਗਲਪੁਰ ਦੇ ਰਹਿਣ ਵਾਲੇ ਮਸ਼ਹੂਰ ਨਾਗਰਮਲ ਬਾਜੂਰੀਆ ਉਰਫ ਧਰਤੀ ਪਕੜ ਦਾ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ 10 ਤੋਂ 15 ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਨੇ ਆਪਣੇ ਜੀਵਨ ਦੌਰਾਨ ਵੱਖ ਵੱਖ ਅਹੁਦਿਆਂ ਲਈ ਚੋਣਾਂ ਲੜੀਆਂ ਤੇ ਇਸੇ ਕਰਕੇ ਉਹ ਮਸ਼ਹੂਰ ਹੋਏ ਸਨ। ਪੰਜਾਬ ਵਿੱਚ ਮੌਸਮ ਵਿਭਾਗ ਨੇ 2 ਦਿਨ ਭਾਰੀ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟੇ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੂਚਨਾ ਮਿਲੀ ਹੈ। ਉਹ ਮੀਂਹ ਜੋ ਕਿ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀ। ਅੱਜ ਭਾਰਤੀ ਸਮੇਂ ਮੁਤਾਬਕ 4 ਸਤੰਬਰ ਦਾ ਦਿਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਸਮੁੱਚੇ ਦੇਸ਼ ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਤੇ ਵਿਦੇਸ਼ਾਂ ਵਿੱਚ ਵੀ ਇਸ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਸਮਰਪਿਤ ਸਮਾਗਮ ਹੋ ਰਹੇ ਨੇ। ਇਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਜੁੜਨ ਦੀ ਆਪਸ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸੁਣਦੇ ਰਹੋ AM 530। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ।
1: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਉਹਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਉਹਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
3: ਦੇਰ ਆਰ ਸਿੰਗਰਸ ਦੇਰ ਆਰ ਪਰਫਾਰਮਰਸ ਐਂਡ ਦੈਨ ਦੇਰ ਆਰ ਲੈਜੈਂਡਸ Voice that has defined generations. The one and only Rahat Fateh Ali Khan. Live in Toronto. With Shah Zaman Ali Khan. Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
5: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
4: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਰੈਫਰੀਜਰੇਟਰ ਡਿਸ਼ਵਾਸ਼ਰ ਸਟੋਵ ਟੀਵੀ ਬਿਲਟਨ ਅਪਲਾਈਂਸਿਸ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ ਬੈਸਟ ਡੀਲ ਐਂਡ ਬੈਸਟ gifts 905-805-3000 Argentia Road Mississauga Dream Home Appliances
6: Pizza to go best pizza in the town Pizza to go tandoori paneer pizza butter chicken pizza chaat pizza makhni paneer pizza shahi paneer pizza kalle pizza nahi jithe tusi fish pakoda best soya chaap malai wings crunchy momo malai momo sun ke aaya na muh vich pani so ajj apne yaara dostan te parivar de naal kuch vadhiya te quality wala khaan nu dil kar reha na ta ikko ik naam yaad rakho Pizza to go best pizza in the town ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
1: ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ ਲੈ ਆਪਾਂ ਹੁਣੇ ਕਰਦੇ ਹਾਂ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਹਾਂ ਮਸਲੇ ਦਾ ਹੱਲ। ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਾਓ ਏਅਰ ਕੰਫਰਟ ਦੇ ਜਤਿੰ ਕਿਹੋ ਜਿਹਾ ਹੁੰਦਾ?
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
3: ਮਿੱਟੀ ਚੁਗਦੀ ਫਸਲ ਸੱਚ ਹੈ,
2: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਦਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਮੇਰਾ ਸਾਥ ਦੇਣੇ ਹਮੇਸ਼ਾ ਦੀ ਤਰ੍ਹਾਂ ਗੁਮਨਾਮ। ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਕਰਦੇ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਅੱਜ ਦੀ ਖੂਬਸੂਰਤ ਸ਼ਾਮ ਦੇ ਵਿੱਚ ਫਿਰ ਇੱਕ ਵਾਰ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਚੜ੍ਹਦੀ ਕਲਾ ਦੇ ਵਿੱਚੋਂ ਸਟੂਡੀਓ ਦੇ ਘੜੀ ਦੇ ਮੁਤਾਬਿਕ 9:09 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਸੋ ਬੜੀਆਂ ਖੂਬਸੂਰਤ ਗੱਲਾਂ ਬਾਤਾਂ, ਬਹੁਤ ਹੀ ਖੂਬਸੂਰਤ ਸੁਨੇਹੇ ਤੁਹਾਡੇ ਰੂਬਰੂ ਕਰਾਂਗੇ। ਸੋ ਇੱਕ ਵਾਰ ਫਿਰ ਅੱਜ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਮੈਂ ਸਵਾਗਤ ਕਰੂੰਗਾ ਗੁਮਨਾਮ ਹੋਣਾ ਦਾ। ਗੁਮਨਾਮ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
1: ਬਹੁਤ ਵਧੀਆ ਪ੍ਰਭ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ AM530 ਸੁਣ ਲਏ ਸਾਰੇ ਲਿਸਨਰ ਨੂੰ ਵੀ ਪਿਆਰ ਭਰੇ ਸਤਿ ਸ਼੍ਰੀ ਅਕਾਲ। ਜਿਹੜੇ ਸਾਡੇ ਨਾਲ ਟਿਕਟੋਕ 'ਤੇ ਲਾਈਵ ਜੁੜੇ ਹੋਏ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਟਿਕਟੋਕ 'ਤੇ ਜਿਹੜੇ ਸਾਡੇ ਦੋਸਤ ਸਾਡੇ ਨਾਲ ਜੁੜੇ ਨੇ ਜਾਂ ਜੁੜਨਗੇ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਸੋ ਹੁਣ ਸਾਨੂੰ ਥੋੜ੍ਹਾ ਜਿਹਾ ਟਿਕਟੋਕ ਵਾਲੀ ਰੁਝਾਨ ਹੋ ਗਿਆ ਵੀ ਬਹੁਤ ਸਾਰੇ ਸਰੋਤ ਹੈ ਜਿਹੜੇ ਸੋਸ਼ਲ ਮੀਡੀਆ 'ਤੇ ਆ, ਅਤੇ ਇੱਥੇ ਵੀ ਹੁਣ ਅਸੀਂ ਆਇਆ ਕਰਾਂਗੇ। ਜੇ ਜਿਵੇਂ ਉਦਣ ਕਿਹਾ ਸੀ, ਜੇ ਸਾਰਾ ਕੁਛ ਭਾਸ਼ਾ ਸਾਡੀ ਸਭਿਅਕ ਰਹੂਗੀ ਤਾਂ ਜ਼ਰੂਰ। ਸੋ ਲਾਈਵ ਕਾਲ ਕਰਨ ਦੇ ਲਈ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੇ ਨੇ। ਲਾਈਵ ਸਟੂਡੀਓ ਵਿੱਚ ਕਾਲ ਕਰ ਸਕਦੇ ਹੋ ਕੋਈ ਵੀ ਫਰਮਾਇਸ਼ੀ ਗੀਤ ਸੰਗੀਤ ਅਤੇ ਅੱਜ ਦੇ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ। ਅਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਖੂਬਸੂਰਤ ਜਿਹੇ ਸੌਂਗ ਤੋਂ।

0: क्या बात है, गुमनाम गुणगुणाउन लग गया जी। 905-673-3337। देखो गाने जिहड़े पुराने ते नवे जिहड़े मर्जी होण, जिन्हां दे विच म्यूजिक आ ना, जिन्हां दे विच सुकून आ, ਉਹ ਮੈਨੂੰ ਲੱਗਦਾ ਕਿ ਅਮਰੀ ਆ। ਸੋ ਇਹਨਾਂ ਦੇ ਵਿੱਚੋਂ ਇੱਕ ਰੰਗਲੇ ਸਰਦਾਰ ਆ, ਪਿਛਲੇ ਦਿਨ ਹੀ ਸਾਡੇ ਕੋਲ ਆਏ ਸੀਗੇ ਅਤੇ ਬੜਾ ਸਾਨੂੰ ਮੌਕਾ ਮਿਲਿਆ ਇਹਨਾਂ ਨਾਲ ਬੈਠਣ ਦਾ, ਗੱਲਾਂ ਬਾਤਾਂ ਕਰਨ ਦਾ। ਸੋ 905-673-3337 ਜੀ। ਨਰਿੰਦਰ ਜੀ ਥੈਂਕ ਯੂ ਸੋ ਮੱਚ। ਨਰਿੰਦਰ ਜੀ ਕਹਿੰਦੇ ਬਹੁਤ ਘੈਂਟ ਗਾਣਾ ਜੀ, ਬਿਲਕੁਲ। ਪਰ ਇੱਧਰ ਗੁਮਨਾਮ ਕੁਛ ਹੋਰ ਕਹਿ ਰਿਹਾ, ਗੁਮਨਾਮ ਦੀ ਵੀ ਗੱਲਬਾਤ ਸੁਣਾਂਗੇ, ਅੱਜ ਦੇ ਵਿਸ਼ੇ 'ਤੇ ਵੀ ਗੱਲਬਾਤ ਕਰਾਂਗੇ। ਅੱਧੀ ਗੱਲ ਤੁਸੀਂ ਸੁਣ ਲਈ ਹੋਣੀ ਆ, ਸੋ ਅੱਧੀ ਗੱਲਬਾਤ ਆਪਾਂ ਗੁਮਨਾਮ ਦੇ ਮੂੰਹੋਂ ਕਰਾਂਗੇ, ਕਿਉਂਕਿ ਗੁਮਨਾਮ ਕਹਿ ਰਿਹਾ ਕਿ ਜਿਹੜੇ ਨਵੇਂ ਗਾਣੇ ਆ ਉਹੀ ਬਸ ਘੈਂਟ ਆ, ਉਹੀ ਹੀ ਗਾਣੇ ਮੀਨਿੰਗਫੁੱਲ ਆ, ਉਹੀ ਗਾਣੇ ਵਧੀਆ, ਉਹੀ ਟ੍ਰੈਂਡਿੰਗ ਆ। ਪੁਰਾਣੇ ਗਾਣੇ ਕਹਿੰਦੇ ਓਲਡ ਹੋ ਚੁੱਕੇ ਆ, ਹੁਣ ਪੁਰਾਣੇ ਗਾਣੇ ਦਾ ਕਹਿੰਦੇ ਕੋਈ ਮਤਲਬ ਨਹੀਂ ਆ, ਅਤੇ ਓਲਡ ਗੋਲਡ ਨਹੀਂ ਰਿਹਾ, ਕਹਿੰਦੇ ਓਲਡ ਹੁਣ ਸਟੀਲ ਹੋ ਚੁੱਕਿਆ, ਲੋਹਾ ਹੋ ਚੁੱਕਿਆ ਆ। ਪਰ ਇੱਦਾਂ ਨਹੀਂ ਗਮਨਾਮ, ਇਹ ਤੈਨੂੰ ਆਪਣੇ ਜਿਹੜੇ ਬਿਆਨ ਆ ਵਾਪਸ ਲੈਣੇ ਪੈਣੇ ਆ।
1: ਹਾਲੇ ਤੱਕ ਤਾਂ ਮੇਰੇ, ਮੈਂ ਆਪਣੇ ਬਿਆਨਾਂ 'ਤੇ ਕਾਇਮ ਹਾਂ, ਬਾਕੀ ਸਾਡੇ ਸਰੋਤੇ ਜੋ ਦੱਸਣਗੇ ਫਿਰ ਉਸ ਹਿਸਾਬ ਨਾਲ ਡਿਸਾਈਡ ਕਰਾਂਗੇ।
0: ਸੋ ਬਿਲਕੁਲ ਜੀ। 2258 ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ, ਕੀ ਹਾਲ ਚਾਲ?
2: ਹਾਂਜੀ ਸਤਿ ਸ਼੍ਰੀ ਅਕਾਲ ਪੁੱਤਰ ਜੀ, ਕੀ ਹਾਲ ਚਾਲ ਆ?
0: ਸਤਿ ਸ਼੍ਰੀ ਅਕਾਲ ਜੀ, ਜੈ ਨੂੰ।
2: ਮੈਂ ਕਹਿਣਾ ਸੀਗਾ ਇਹ ਅੱਜ ਸਾਡੀ ਐਨਵਰਸਰੀ ਆ, ਮੈਰਿਜ ਐਨਵਰਸਰੀ ਆ, ਕੱਲ ਮੇਰੀ ਬੇਟੀ ਦੀ ਸੀਗੀ।
0: ਸਾਡੇ ਵੱਲੋਂ ਬਹੁਤ ਮੁਬਾਰਕਾਂ ਜੀ, ਤੁਹਾਡੀ ਅੱਜ ਐਨਵਰਸਰੀ ਹੈ, ਕੱਲ੍ਹ ਤੁਹਾਡੀ ਬੇਟੀ ਦੀ ਐਨਵਰਸਰੀ ਸੀ, ਅਤੇ ਰੇਡੀਓ ਉਡਾਨ ਵੱਲੋਂ ਅਤੇ ਸਾਰੇ AM 530 ਦੀ ਟੀਮ ਵੱਲੋਂ, ਮੇਰੇ ਵੱਲੋਂ, ਗੁਮਨਾਮ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਅਤੇ ਦੱਸੋ ਜੀ, ਤੁਹਾਡੀ ਸੇਵਾ ਦੇ ਵਿੱਚ ਕਿਹੜਾ ਗੀਤ ਤੁਸੀਂ ਖਿਦਮਤ ਕਰ ਸਕਦੇ ਹੋ?
2: ਜਿਹੜਾ ਮਰਜ਼ੀ ਲਾ ਦਿਓ ਜੀ।
0: ਤੁਹਾਡਾ ਫੇਵਰੇਟ ਕਿਹੜਾ, ਤੁਸੀਂ ਕਿਹੜਾ ਸੌਂਗ ਸੁਣਦੇ ਸੀ ਜ਼ਿਆਦਾ, ਕਿਹੜਾ ਸੁਣ ਕੇ?
2: ਮੈਨੂੰ ਸਾਰੇ ਫੇਵਰੇਟ ਆ।
0: ਸਾਰੇ ਫੇਵਰੇਟ ਆ, ਫਿਰ ਤਾਂ ਜਿਹੜਾ ਮੈਂ ਗਾਣਾ ਲਾਇਆ ਸੀਗਾ ਇਹ ਇਸ ਤੋਂ ਬਿਹਤਰ ਤਾਂ ਕੋਈ ਹੋ ਹੀ ਨਹੀਂ ਸਕਦਾ ਜੋੜੀ ਵਾਸਤੇ।
2: ਹਾਂਜੀ, ਇਹ ਵੀ ਸੋਹਣਾ ਸੀ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸਰ।
2: ਓਕੇ।
3: ਮੈਨੂੰ ਰਾਜਿਆਂ ਦੇ ਕਰ ਵਿਆਹ
0: ਜੀ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ ਆ?
4: ਬਸ ਠੀਕ ਹੈ, ਤੁਸੀਂ ਸਾਰੇ ਠੀਕ ਠਾਕ ਹੈ? ਕਿੱਦਾਂ? ਹਾਂਜੀ ਠੀਕ ਆ। ਦੇਖੋ ਬਹੁਤ ਸ਼ੁਰੂਆਤ ਤੁਸੀਂ ਬਹੁਤ ਵਧੀਆ ਪਿਆਰ ਨਾਲ ਦੇਖੋ ਗਾਣੇ ਨਾਲ ਕਰਦੇ ਆ
0: ਜੀ,
4: ਬਹੁਤ ਗਹਿਣੇ ਹੁੰਦੇ ਆ, ਉਤਸ਼ਾਹ ਜਿਹਾ ਸ਼ਾਮ ਨੂੰ ਉਡੀਕੀ ਦਾ ਵੀ ਕਦੋਂ ਨੌ ਵੱਜਣ, ਕਦੋਂ ਤੁਹਾਡੀਆਂ ਦੋਨਾਂ ਦੀਆਂ ਆਵਾਜ਼ਾਂ ਸੁਣੀਏ, ਬਹੁਤ ਮਤਲਬ ਸੰਧੂਰੀ ਹੋ ਜਾਂਦੀ ਆ, ਬਹੁਤ ਵਧੀਆ ਲੱਗਦਾ, ਬਹੁਤ ਪਿਆਰ ਮੁਹੱਬਤ, ਤੇ ਸਿੰਘ ਜੇ ਵਸਾਉਂਦੇ ਰਹੇ ਬਹੁਤ ਵਧੀਆ ਲੱਗੂਗਾ।
0: ਦੇਖੋ ਸਿੰਘ ਇਹ ਨਾ ਰੋਜ਼ ਆਉਂਦਾ ਆਉਂਦਾ ਕੁਛ ਐਸੀ ਗੱਲ ਕਰ ਦਿੰਦਾ ਜਿਹੜੀ ਮੈਨੂੰ ਪਸੰਦ ਨਹੀਂ ਆਉਂਦੀ। ਹੁਣ ਮੈਨੂੰ ਅੱਜ ਇਹਨੇ ਇੱਕ ਦੇਖੋ ਨਵੀਂ ਗੱਲ ਕੀਤੀ, ਕਹਿੰਦਾ ਕਿ ਭਾਜੀ ਕੋਈ ਲਾਓ ਇੱਕ, ਕੋਈ ਨਾਗ ਸਪੇਰਾ ਕੁਛ ਏਦਾਂ, ਕਿਹੜਾ ਭਾਈ ਕਿਹੜਾ? ਉਹ ਰੈਫ ਸਪੇਰਾ, ਮੈਂ ਕਿਹਾ ਸ਼ਾਇਦ ਨਾਗ ਸਪੇਰਾ,
4: ਕੋਈ ਹੋਣਾ ਪ੍ਰੋਗਰਾਮ ਵੀ ਹੋਣਾ ਉਹਦੇ ਨਾਂ ਤੇ, ਕੋਈ ਵੀਕਐਂਡ ਤੇ
0: ਆ ਰਿਹਾ, ਚਲੋ ਵਧੀਆ। ਪਰ ਅਸੀਂ ਨੀ ਕਹਿੰਦੇ ਕਿ ਨਵੇਂ ਸਿੰਗਰ, ਬਹੁਤ ਚੰਗੇ ਵੀ ਸਿੰਗਰ ਹੈਗੇ, ਬੜਾ ਸੋਹਣਾ ਗਾਉਣ ਵਾਲੇ ਬੜੇ ਸਾਰੇ ਸਿੰਗਰ ਨੇ, ਜਿਹੜਾ ਚੰਗਾ ਰਣਜੀਤ ਬਾਵਾ ਹੋ ਗਿਆ ਹੈ ਨਾ, ਹੋਰ ਬੜੇ ਸਾਰੇ ਐਸੇ ਸਿੰਗਰ ਨੇ, ਰੰਗਲੇ ਸਰਦਾਰ ਨੇ, ਜਿਹੜੇ ਪੰਜਾਬੀ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਨੂੰ ਮੁੱਖ ਰੱਖ ਕੇ ਗਾਉਂਦੇ ਨੇ, ਉਹ ਸੋਹਣਾ ਗਾਉਂਦੇ ਨੇ। ਪਰ ਜੇ ਅਸੀਂ ਕਹੀਏ ਕਿ ਸਾਰੇ ਜਿਨ੍ਹਾਂ ਦੇ ਵਿੱਚ ਬੰਦੂਕਾਂ ਗੋਲੀਆਂ ਬੰਬ ਟੈਂਕ ਮਾਰ ਦਿਓ ਵੱਢ ਦਿਓ ਕਤਲ ਕਰ ਦਿਓ, ਤੇਰੇ ਭਰਾਵਾਂ ਵਾਲੀ ਗੋਲੀਆਂ ਰੱਖੀਆਂ ਬੰਬ ਰੱਖੇ, ਯਾਰ ਵਾਟ ਇਜ਼ ਦਿਸ?
4: ਹਾਂ ਨਹੀਂ ਇਹ ਤਾਂ ਆਪਣੇ ਕੀ ਕਹਿੰਦੇ ਆ ਵੀ ਤੁਹਾਨੂੰ ਉਹ ਇਹਨੂੰ ਮੈਂ ਤਾਂ ਕਹੂੰਗਾ ਵੀ ਜਿੱਦਾਂ ਨੈਗੇਟਿਵ ਕਹਿ ਲਓ ਵੀ ਤੁਹਾਨੂੰ ਦੂਜੇ ਪਾਸੇ ਉਤਸ਼ਾਹ ਕਰਦੇ ਆ ਵੀ ਜਿੱਦਾਂ ਆਪਣੇ ਕਹਿੰਦੇ ਆ ਵੀ ਤੁਹਾਨੂੰ ਗੁਮਰਾਹ ਕਰਦੇ ਕਹਿ ਲਓ ਸ਼ਬਦ ਹੈ ਨਾ
0: ਬਾਈ ਜੀ, ਪਿੰਡ ਹੀ ਮਾਰ ਦੂ ਸਰਪੰਚ ਚੱਕ ਦੂ ਉਹ ਚੱਕ, ਮਤਲਬ ਤੁਸੀਂ ਆਪਾਂ ਦੇਖੋ ਜਿਹੜੇ ਜਿਹੜੇ ਗਾਇਕ ਹੁੰਦੇ ਆ ਨਾ, ਜਿਹੜੇ ਕਲਾਕਾਰ ਹੁੰਦੇ ਆ, ਜਿਹੜੇ ਇਹ ਨਾ ਸਮਾਜ ਦਾ ਸ਼ੀਸ਼ਾ ਹੁੰਦੇ ਆ ਬੇਸਿਕਲੀ,
4: ਸਿਹਤ ਹੁੰਦੀ ਆ। ਹਾਂ
0: ਤੇ ਜੇ ਹੁਣ ਸ਼ੀਸ਼ੇ ਦੇ ਵਿੱਚ ਹੀ ਅੰਦਰੋਂ ਗੋਲੀਆਂ ਚੱਲਣ ਲੱਗ ਗਈਆਂ ਤੇ ਆਪਾਂ ਕਿੱਧਰ ਜਾਵਾਂਗੇ? ਚੰਗਾ ਵਿਚਰੋਂਗੇ ਜੇ ਜਿਸ ਤਰ੍ਹਾਂ ਕਿ ਤੁਸੀਂ ਸੁਣੋਗੇ ਤੇ ਉਸ ਤਰ੍ਹਾਂ ਦਾ ਆਪਾਂ ਸਮਾਜ ਦੇ ਵਿੱਚ ਵਿਚਰਾਂਗੇ। ਸੋ ਚੰਗਾ ਸੁਣ,
4: ਮੈਂ ਤਾਂ ਇੱਦਾਂ ਆ ਤੁਸੀਂ ਚਲੋ ਸੁਣਾਂਗੇ, ਬਾਕੀ ਜਿੱਦਾਂ ਟਾਈਮ ਹੈਗਾ ਆਪਣੇ ਕੋਲ ਹਲੇ
0: ਜੀ,
4: ਸਟਾਰਟਿੰਗ ਹੀ ਹੋਈ ਹੈ, ਚਲੋ ਵਾਹਿਗੁਰੂ ਦੇ ਨਾਂ ਲੈ ਕੇ ਤਾਂ ਕਹਿਣ ਦਾ ਮਤਲਬ ਮੈਂ ਤੁਹਾਡੇ ਨਾਲ ਆ, ਮੈਂ ਤਾਂ ਓਲਡ ਏਜ ਗੋਲਡ ਦੇ ਵਿੱਚ ਜਿੱਦਾਂ ਮੈਂ ਵੋਟ ਪਾਉਂਗਾ
0: ਜੀ। ਬਿਲਕੁਲ, ਮੈਂ ਵੀ ਓਲਡ ਇਜ਼ ਗੋਲਡ। ਤੇ ਅੱਜ ਆਪਾਂ ਨਾ ਗੁਮਨਾਮ ਨੂੰ ਆਪਾਂ, ਓਕੇ ਗੁਮਨਾਮ ਹੁਣ ਮੈਨੂੰ ਹੱਥ ਕਰ ਰਿਹਾ, ਕਹਿੰਦਾ ਕਿ ਮੈਂ ਦੱਸਦਾ ਮੇਰੇ ਜਿਹੜੇ ਨਵੇਂ ਟ੍ਰੈਂਡਿੰਗ ਸੌਂਗ ਆ ਤੇ ਤੁਸੀਂ ਕਹਿੰਦਾ ਆਪਣੇ ਲਿਆਓ, ਹੁਣ ਤੁਸੀਂ ਮੈਨੂੰ ਹੈਰਾਨ ਨਾ ਦਿਓ, ਇਹੋ ਜਿਹੇ ਗਾਣੇ ਕੱਢ ਕੇ ਦੱਸਿਓ ਮੈਨੂੰ ਪੁਰਾਣੇ ਓਲਡ ਐਂਡ ਗੋਲਡ, ਜਿਹਦੇ ਨਾਲ ਆਪਾਂ ਇਹਨੂੰ ਬਸ ਚਾਰੇ ਖਾਣੇ ਚਿੱਤ ਕਰ ਦਈਏ।
4: ਓਕੇ,
0: ਐਸੇ ਗਾਣੇ ਲੱਭ ਕੇ ਲਿਆਓ ਕਿ ਜਿਹਨਾਂ ਦੇ ਵਿੱਚ ਸੁਰ ਵੀ ਹੋਵੇ ਤੇ ਬਸ ਇਹ ਕਵੇ ਕਿ ਯਾਰ ਬਸ ਆਹ ਤਾਂ ਮੈਂ ਸੁਣਿਆ ਨੀ ਕਦੀ, ਇਹੋ ਜਿਹੇ ਗਾਣੇ ਲਿਆਓ।
4: ਚਲੋ ਮੇਨ ਆਪਣੇ ਆਹੀ ਆ ਵੀ ਜਿੱਦਾਂ ਆਪਣੇ ਬੇਬੀ ਭਾਜੀ ਹੋ ਗਏ, ਆਪਣੇ ਬਾਰਸ ਭਾਜੀ ਹੋਣੀ ਸਾਰੇ ਹੋ ਗਏ ਹੈ ਨਾ।
0: ਐਂ ਕਰੋ ਤੁਸੀਂ ਨਾ ਮਿਊਜ਼ਿਕ ਲੱਭ ਕੇ ਲਿਆਓ, ਮੈਨੂੰ ਦੱਸੋ, ਤੇ ਆਪਾਂ ਇਹਨੂੰ ਵੀ ਪੁੱਛਦੇ ਹਾਂ ਵੀ ਗੁਮਨਾਮ ਤੈਨੂੰ ਕਿਹੜਾ ਮਿਊਜ਼ਿਕ ਲੱਗਦਾ ਨਵਾਂ ਜਿਹੜਾ ਪੁਰਾਣੇ ਮਿਊਜ਼ਿਕ ਨੂੰ ਮਾਤ ਪਾਉਂਦਾ। ਦੇਖੋ ਸਾਨੂੰ ਕੋਈ ਐਗਜ਼ਾਮਪਲ ਤਾਂ ਦੇਵੇ ਨਾ ਗੁਮਨਾਮ, ਹੈਨਾ। ਹਾਂ ਗੁਨਾਮ ਸਾਨੂੰ ਕੋਈ ਐਗਜ਼ਾਮਪਲ ਦੇ ਕੇ ਨਵੇਂ ਸੌਂਗ ਦੀ, ਤਾਂ ਕਿ ਅਸੀਂ ਮੰਨੀਏ ਕਿ ਹਾਂ ਭਾਈ ਤੇਰਾ ਨਵਾਂ ਜਿਹੜਾ ਮਿਊਜ਼ਿਕ ਆ ਸਾਡੇ ਮਿਊਜ਼ਿਕ ਨੂੰ ਮਾਤ ਪਾਉਂਦਾ। ਸੋ ਇਹ ਤੂੰ ਦੱਸਣਾ ਆ, ਅਤੇ ਸਾਡੇ ਸਰੋਤੇ ਮੇਰੀ ਸਪੋਰਟ ਕਰਨਗੇ, ਦੱਸਣਗੇ ਕਿ ਪੁਰਾਣੇ ਜਿਹੜੇ ਮਿਊਜ਼ਿਕ ਆ ਜਿਹਨੂੰ ਓਲਡ ਇਜ਼ ਗੋਲਡ ਕਹਿੰਦੇ ਆ, ਉਹ ਕਿਵੇਂ ਨਵੇਂ ਗਾਣੇ ਨਾਲੋਂ ਬਿਹਤਰ ਆ, ਉਹ ਕਿਵੇਂ। ਦੇਖੋ ਪੁਰਾਣੇ ਗਾਣੇ 'ਚ ਸਕੂਨ, ਕਹਾਣੀਆਂ, ਸਟੋਰੀਆਂ, ਲਿਰਿਕਸ, ਮਿਊਜ਼ਿਕ, ਦੇਖੋ ਇੱਕ ਨਾ ਇੱਕ ਸਟੋਰੀ ਬਣ ਜਾਂਦੀ, ਗਾਣਾ ਸੁਣਦੇ ਨਾ ਤੁਹਾਡੇ ਅੱਖਾਂ ਮੂਹਰੇ ਇੱਕ ਫਿਲਮ ਬਣ ਜਾਂਦੀ ਸੀ ਪੂਰੀ ਦੀ ਪੂਰੀ। ਸੋ ਪੁਰਾਣਾ

ਦੇ ਵਿੱਚ ਵਸੀਆਂ ਹੋਈਆਂ ਨਾ, ਸੋ ਆਪਣੇ ਆਪ ਹੀ ਤੁਹਾਨੂੰ ਯਾਦ ਆਉਣ ਲੱਗ ਜਾਂਦੀਆਂ। ਸੋ ਪੁਰਾਣੇ ਮਿਊਜ਼ਿਕ ਦੀ ਗੱਲਬਾਤ ਹੋ ਰਹੀ ਆ, ਐਵਰਗ੍ਰੀਨ ਮਿਊਜ਼ਿਕ ਦੀ ਗੱਲਬਾਤ ਹੋ ਰਹੀ ਆ, ਤੁਸੀਂ ਮੈਨੂੰ ਕਾਲ ਕਰਕੇ ਦੱਸਣਾ ਕਿ ਤੁਹਾਡਾ ਐਵਰਗ੍ਰੀਨ ਮਿਊਜ਼ਿਕ ਪੁਰਾਣਾ ਕਿਹੜਾ ਐਸਾ ਕਿ ਸੁਣਦਿਆਂ ਸਾਰ ਹੀ ਲਿਰਿਕਸ ਯਾਦ ਆਉਣ ਲੱਗ ਜਾਂਦੇ ਆ। 905-673-3337 ਗੁਮਨਾਮ ਉਦਾਸ ਜਿਹਾ ਬੈਠਾ, ਗੁਮਨਾਮ ਬਈ ਮੁਸਕਰਾਓ।

0: 905-600-7337-33 905-673-3337 ਜੀ ਸਰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ
1: ਹੈਲੋ ਹਾਂਜੀ ਭਾਈ ਪ੍ਰਭ ਸੰਧੂ ਭਾਈ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਕੀ ਹਾਲ ਚਾਲ ਹੈ ਠੀਕ ਹੋ
1: ਵਧੀਆ ਭਾਜੀ ਇੱਕ ਤਾਂ ਯਾਰ ਤੁਹਾਨੂੰ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ
0: ਸੋਰੀ ਬਾਈ ਜੀ ਮੈਂ ਥੋੜੀ ਆਵਾਜ਼ ਨਹੀਂ ਆ ਰਹੀ ਕਲੀਅਰ ਥੋੜਾ ਬੋਲੋਗੇ
1: ਮੈਂ ਕਿਹਾ ਇੱਕ ਤਾਂ ਸਵੇਰੇ ਤੁਹਾਨੂੰ ਸੱਤ ਵਜੇ ਤੁਹਾਨੂੰ ਤੇ ਰਮੇਸ਼ ਹਰਪ੍ਰੀਤ ਜੀ ਨੂੰ ਮਿਸ ਕਰਨ ਲੱਗ ਗਏ ਜੀ ਹੁਣ ਅਸੀਂ ਹਫ਼ਤਾ ਤਾਂ ਇੰਨਾ ਜ਼ਿਆਦਾ ਯਾਰ
0: ਚੰਗੀ ਗੱਲ ਹੈ ਨਾ ਮਿਸ ਕਰਨਾ ਚੰਗੀ ਗੱਲ ਆ ਹੁਣ ਬੜਾ ਸੋਹਣਾ ਪ੍ਰੋਗਰਾਮ ਚੱਲਿਆ ਹਰਵੀਰ ਭੁੱਲਰ ਜੀ ਲੈ ਕੇ ਆ ਰਹੇ ਨੇ ਬੜਾ ਸੋਹਣਾ ਵਾਪਸ ਆਉਣਗੇ ਹੁਸ਼ਿਆਰਪੁਰੀ ਜੀ ਵਾਪਸ ਆ ਰਹੇ ਨੇ ਜਲਦੀ ਅਗਲੇ ਮਹੀਨੇ ਤੋਂ ਤੇ ਬਸ ਤੁਸੀਂ
1: ਤੁਹਾਨੂੰ ਵੀ ਤੁਹਾਡਾ ਇੱਕ ਸਟਾਰਟਿੰਗ ਨਾ ਬੜੀ ਵਧੀਆ ਵਾਈਬ ਹੁੰਦੀ ਹੁੰਦੀ ਸਵੇਰੇ ਸਵੇਰੇ ਤੁਸੀਂ ਲਾਉਂਦੇ ਸੱਚ ਕੀ ਆ ਉਹ ਬਹੁਤ ਵਧੀਆ ਲੱਗਦਾ ਹੁੰਦਾ ਜੀ ਸਵੇਰੇ ਸਵੇਰੇ
0: ਹਾਂ ਕੋਈ ਨੀ ਬਸ ਅਸੀਂ ਸ਼ਾਮ ਨੂੰ ਵੀ ਉਹੀ ਲਾਉਣੇ ਆ ਤੁਸੀਂ ਆ ਜਾ ਕਰੋ ਇੱਥੇ
1: ਨਹੀਂ ਸ਼ਾਮ ਨੂੰ ਸੁਣਦੇ ਆ ਵੀ ਸਵੇਰੇ ਮਿਸ ਕਰਦੇ ਤੁਹਾਨੂੰ ਕਿਹਾ ਤੇ ਜਿਹੜਾ ਵਰਡਿੰਗ ਆਪਾਂ ਨਵੇਂ ਓਲਡ ਸੌਂਗ ਦੀ ਕਰਦੇ ਸੀਗੇ
0: ਜੀ
1: ਮੈਂ ਹੁਣੇ ਹੀ ਸੁਣਦਾ ਦੇਖ ਭਜਨ ਮਾਨ ਸਾਹਿਬ ਦਾ ਸੌਂਗ ਹੈ ਨਾ ਇੱਕ ਜੰਕਸ਼ਨ ਮੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ
0: ਓ ਯਾ ਕੀ ਬਾਤ ਹੈ ਬੜੀ
1: ਬੜੀ ਤੁਸੀਂ ਸਟੋਰੀ ਵਾਲੀ ਗੱਲ ਲੱਗੀ ਆ ਵੀ ਬਣਦੀ ਹੈ ਨਾ ਪੋਤੇ ਨੇ ਜਨਮ ਲਿਆ ਦਾਦਾ ਰਾਹ ਸਵੇਂ ਆਉਂਦੇ ਆ ਉਹ ਤੁਸੀਂ ਉਹ ਲਾਸਟ ਵਧੀਆ ਵੀ ਸੌਂਗ
0: ਜ਼ਰੂਰ ਲਾਵਾਂਗੇ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ
1: ਹਾਂਜੀ ਓਕੇ ਭਾਈ

0: ਹਾਂ ਗਮਨਾਮ ਦੇਖੋ ਇਹਨਾਂ ਦੀ ਰੀਸ ਹੋ ਸਕਦੀ ਹੈ ਕਿਤੇ ਚਰਖਿਆਂ ਦੀ। ਮਹਾਰਾਜ ਦੇਖੋ ਸਰਦੂਲ ਸਿਕੰਦਰ ਸਾਹਿਬ ਦੇਖੋ ਸਾਡੇ ਤਾਨਸੈਨ ਆ ਤੇ ਕੋਈ ਘੱਟ ਨਹੀਂ ਹੈ। ਜਦੋਂ ਗਾਉਂਦੇ ਆ ਦੇਖੋ ਫੁੱਲ ਕਿਰਦੇ ਆ ਤੇ ਮਿਊਜ਼ਿਕ ਸੁਰ ਦੇਖੋ ਕਮਾਲ ਆ ਨਾ। ਦੇਖੋ ਸਰਦੂਲ ਸਿਕੰਦਰ ਸਾਹਿਬ ਐਸੇ ਸਿੰਗਰ ਹੋਏ ਆ ਕਿ ਮੈਨੂੰ ਲੱਗਦਾ ਕਿ ਅੱਜ ਤੱਕ ਕੋਈ ਐਸਾ ਗਾਣਾ ਨਹੀਂ ਜਿਹੜਾ ਹਰ ਇੱਕ ਦੀ ਜ਼ੁਬਾਨ 'ਤੇ ਨਾ ਹੋਵੇ। ਮੈਨੂੰ ਕੋਈ ਗਾਣਾ ਦੱਸੋ, ਤੁਸੀਂ ਆਪਣੇ ਆਪ ਹੀ ਦੋ ਬੋਲ ਮੈਂ ਬੋਲੂੰਗਾ, ਦੋ ਤੁਹਾਨੂੰ ਯਾਦ ਹੋਣੇ ਆ। ਇਹ ਨਹੀਂ ਸਰਦੂਲ ਸਿਕੰਦਰ ਸਾਹਿਬ ਅਤੇ ਓਲਡ ਇਜ਼ ਗੋਲਡ ਦੀ ਗੱਲ ਜਦੋਂ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਰਸ਼ਪਾਲ ਜੀ ਕੀ ਹਾਲ ਚਾਲ ਜੀ, ਆਇਆਂ ਨੂੰ ਸਵਾਗਤ ਤੁਹਾਡਾ ਰੇਡੀਓ ਪ੍ਰੋਗਰਾਮ ਉਡਾਨ 'ਚ।
1: ਸਤਿ ਸ਼੍ਰੀ ਅਕਾਲ ਪ੍ਰਭ ਜੀ ਤੇ ਸਤਿ ਸ਼੍ਰੀ ਅਕਾਲ ਗੁਰਨਾਮ ਜੀ। ਗੱਲ ਭਾਜੀ ਨਵੇਂ ਪੁਰਾਣੇ ਦੀ ਨਹੀਂ ਹੈ, ਗੱਲ ਹੈਗੀ ਆ ਸਹਿਜ ਦੀ।
0: ਗੱਲ ਸਹਿਜ ਦੀ ਆ,
1: ਹਾਂਜੀ, ਤੇ ਗੱਲ ਹੈਗੀ ਆ ਰਾਗਕਾਰੀ ਦੀ। ਤੇ ਹੁਣ ਤੁਸੀਂ ਜੇ ਨਵਾਂ ਦੇਖਣਾ ਤੇ ਨਵੇਂ ਦੇ ਵਿੱਚ ਸਤਿੰਦਰ ਸਰਤਾਜ ਜੀ ਨੇ ਗਾਇਆ ਕਿ ਮਤਲਬ

0: ਕਿ ਜਿਹੜਾ ਗੀਤ ਉਹਨਾਂ ਦਾ ਫਿਲਮ ਦੇ ਵਿੱਚ ਆਇਆ ਸੀਗਾ ਕਿਤੇ ਨੀ ਤੇਰਾ ਰੁਤਬਾ ਘਟਦਾ, ਹਨਾ, ਉਹ ਮਤਲਬ ਕਿ ਰਾਗ ਚਾਰੂਕੇਸ਼ੀ ਆ ਜੀ, ਉਹ ਦਸਾਂ ਥਾਟਾਂ ਦੇ ਵਿੱਚ ਨੀ ਆਉਂਦਾ, ਆਪਣੇ ਦਸ ਥਾਟ ਨੇ ਉੱਤਰ ਭਾਰਤ ਦੇ, ਉਹ ਦਸਾਂ ਥਾਟਾਂ ਤੋਂ ਬਾਹਰ ਆ, ਉਹ ਸਾਊਥ ਦਾ ਰਾਗ ਆ ਚਾਰੂਕੇਸ਼ੀ, ਜਿੱਦਾਂ ਹੰਸ ਧਵਨੀ ਵੀ ਸਾਊਥ ਦਾ ਰਾਗ ਆ, ਇਸੇ ਤਰ੍ਹਾਂ ਹੀ ਹੰਸ ਧਵਨੀ ਖੈਰ ਥਾਟ ਦੇ ਵਿੱਚ ਆ ਜਾਂਦਾ ਪਰ ਉਹ ਰਾਗ ਥਾਟ ਤੇ ਨਹੀਂ ਆਉਂਦਾ ਚਾਰੂਕੇਸ਼ੀ, ਉਹਨੂੰ ਰਾਤ ਦਾ ਦਰਬਾਰੀ ਵੀ ਕਹਿੰਦੇ ਆ ਨਾ, ਤੇ ਉਹਦੇ ਵਿੱਚ ਉਹ ਗੀਤ ਗਾਇਆ ਉਹਨਾਂ ਨੇ, ਤੇ ਦੇਖੋ ਸੁਣੋ ਕਦੇ ਵੀ ਕਿਆ ਸਕੂਨ ਮਿਲਦਾ। ਇਸੇ ਤਰ੍ਹਾਂ ਹੀ ਮਤਲਬ ਕਿ ਰਾਗਕਾਰੀ ਦੇ ਵਿੱਚ ਕੀਤਾ ਗਿਆ, ਜਿਸ ਤਰ੍ਹਾਂ ਹੁਣ ਤੁਸੀਂ ਸਤਿਗੁਰੂ ਸਿਕੰਦਰ ਸਾਹਿਬ ਦੀ ਗੱਲ ਕਰ ਰਹੇ ਸੀਗੇ, ਇਹਨਾਂ ਦੇ ਫਾਦਰ ਸਾਗਰ ਮਸਤਾਨਾ ਜੀ, ਕਿਆ ਬਾਤ ਸੀ ਜੀ, ਉਹਨਾਂ ਲੋਕਾਂ ਦੇ ਉਸਤਾਦ ਲੋਕ ਸੀਗੇ ਉਹ, ਭਵਰਾ ਸਾਹਿਬ ਉਹਨਾਂ ਦੇ ਗੁਰਭਾਈ ਸੀਗੇ, ਭਵਰਾ ਸਾਹਿਬ ਆਪਣੀ ਗੱਦੀ ਛੱਡ ਦਿੰਦੇ ਸੀ ਜਿਸ ਵੇਲੇ ਉਹ ਆਉਂਦੇ ਸੀ ਉਹਨਾਂ ਕੋਲ ਲੁਧਿਆਣੇ, ਮਤਲਬ ਕਿ ਐਡੇ ਮਹਾਨ ਮਤਲਬ ਕਿ ਕੀਰਤਨੀਏ ਔਰ ਤਬਲੇ ਦੇ ਤਬਲਾ ਵਾਦਕ ਬਹੁਤ ਮਹਾਨ ਸੀਗੇ ਉਹ, ਹਾਰਮੋਨੀਅਮ ਵੀ ਬਹੁਤ ਕਮਾਲ, ਜਿੱਦਾਂ ਇਹ ਫਿਰ ਚੀਜ਼ਾਂ ਜਿਹੜੀਆਂ ਮਤਲਬ ਕਿ ਫਿਰ ਭਾਜੀ ਸਰਦੂਲ ਨੂੰ ਉਹਨਾਂ ਦੀ ਸੰਗਤ ਘੱਟ ਮਿਲੀ, ਗਮਦੂਰ ਅਮਨ ਨੇ ਉਹਨਾਂ ਕੋਲੋਂ ਸਿੱਖਿਆ, ਗਮਦੂਰ ਦੀ ਸੰਗਤ ਫਿਰ ਸਰਦੂਲ ਭਾਜੀ ਨੇ ਕੀਤੀ, ਇਹ ਕਿਉਂਕਿ ਉਹ ਤਾਂ ਪ੍ਰੋਫੈਸਰ ਸੀਗੇ ਮਿਊਜ਼ਿਕ ਦੇ ਗਮਦੂਰ ਭਾਜੀ ਤਾਂ, ਇਸ ਤਰ੍ਹਾਂ ਮਤਲਬ ਕਿ ਇਹ ਚੀਜ਼ਾਂ ਜਿਸ ਤਰ੍ਹਾਂ ਚਲੋ ਇਹਨਾਂ ਦੇ ਘਰਾਂ ਦੇ ਵਿੱਚ ਹੁੰਦੀਆਂ, ਤੇ ਬਾਕੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹਨਾਂ ਤੇ ਮਿਹਰ ਆ ਜੀ, ਹੈ ਨਾ, ਕਿਉਂਕਿ ਇਹ ਲੋਕ ਜਿਹੜੇ ਆ ਇਹਨਾਂ ਨੂੰ ਕਿਸੇ ਟਾਈਮ ਦੇ ਉੱਤੇ ਗਰੀਬਾਂ ਦੇ ਡੂਮ ਕਿਹਾ ਜਾਂਦਾ ਸੀ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ ਨੂੰ ਮੂੰਹ ਦੀ ਰਾਸ ਬਖਸ਼ੀ, ਜਿੱਥੋਂ ਇਹਨਾਂ ਦਾ ਨਾਂ
1: ਜੀ
0: ਆਪਾਂ ਜੋ ਲੈਂਦੇ ਹਾਂ।
1: ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ, ਤੁਹਾਡੇ ਵਿਚਾਰ ਬਹੁਤ ਖੂਬਸੂਰਤ ਨੇ, ਥੈਂਕ ਯੂ ਸੋ ਮਚ, ਬੜੀਆਂ ਖੂਬਸੂਰਤ ਗੱਲਾਂ ਤੁਸੀਂ ਕਰਦੀਆਂ, ਬੜੀਆਂ ਪਿਆਰੀਆਂ ਗੱਲਾਂ ਕਰਦੇ ਹੋ ਬਾਦਸ਼ਾਹ, ਸੋ ਥੈਂਕ ਯੂ ਸੋ ਮਚ, ਆਪਾਂ ਕਿਸੇ ਦਿਨ ਲੰਬੀਆਂ ਗੱਲਾਂ ਬਾਤਾਂ ਕਰ ਸਕਦੇ ਹਾਂ ਤੁਹਾਡੇ ਨਾਲ, ਪਰ ਅੱਜ ਸਾਡੇ ਕੋਲ ਸਮਾਂ ਬਹੁਤ ਸੀਮਤ ਹੈ, 905-673-3337 ਸਾਡੇ ਨਾਲ ਟਰੁੱਥ ਪਿਲ ਤੋਂ ਬਾਈ ਜੀ ਜੁੜ ਚੁੱਕੇ ਆ, ਬਾਈ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਅਸੀਂ ਦੇਖਦੇ ਰਹਿੰਦੇ ਹਾਂ ਸੁਣਦੇ ਰਹਿੰਦੇ ਹਾਂ, ਸੋ 905-673-3337 ਨਿਤਿਨ ਜੀ ਨਾਲ ਦੀ ਨਾਲ, ਪੌਲ ਜੀ ਸਾਡੇ ਨਾਲ ਲਾਈਨ 'ਤੇ ਨੇ, ਪੌਲ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਓਨਰ ਹੋ।
2: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ ਭਾਜੀ, ਆਪਣੇ ਪੁਰਾਣੇ ਗਾਣੇ ਤਾਂ ਠੀਕ ਆ, ਅੱਜ ਕੱਲ੍ਹ ਨਵੇਂ ਗਾਣੇ ਜਿਹੜੇ ਆ ਜੀ, ਨਵੇਂ ਸਿੰਗਰ, ਇਹਨਾਂ ਦਾ ਇੱਕ ਬੈਨੀਫਿਟ ਭਾਜੀ ਹੈਗਾ ਬਹੁਤ ਵਧੀਆ, ਮੈਂ ਤੁਹਾਨੂੰ ਦੱਸਾਂ ਮੇਰਾ ਓਪੀਨੀਅਨ, ਹੈ ਨਾ, ਇਹਨਾਂ ਨੇ ਨਾ ਬੱਚਿਆਂ ਨੂੰ ਨਾਲ ਜੋੜ ਕੇ ਜ਼ਰੂਰ ਰੱਖਿਆ ਜੀ, ਕਲਚਰ ਨੂੰ ਨਾਲ ਨਾਲ ਲੈ ਕੇ ਚੱਲ ਰਹੇ ਆ, ਪੰਜਾਬੀ ਗਾਣੇ ਬੱਚੇ ਸੁਣਦੇ ਆ ਗੱਡੀ 'ਚ ਬੈਠ ਕੇ, ਇਹਨਾਂ ਦੇ ਹੀ ਸੁਣਦੇ ਆ।
1: ਸੋ ਮੈਨੂੰ ਲੱਗਦਾ ਕਿ ਆਪਾਂ ਮਿਊਜ਼ਿਕ ਦੀ ਗੱਲ ਇਸੇ ਕਰਕੇ ਕਰ ਰਹੇ ਸੀ ਕਿ ਅਸੀਂ ਨਹੀਂ ਕਹਿ ਰਹੇ ਕਿ ਜਿਹੜਾ ਨਵਾਂ ਮਿਊਜ਼ਿਕ ਆ ਉਹ ਬਿਲਕੁਲ ਫੇਡ ਆਊਟਡ ਆ, ਬੜੇ ਚੰਗੇ ਸਿੰਗਰ ਨੇ, ਬੜੇ ਵਧੀਆ ਵਧੀਆ ਸਿੰਗਰ ਨੇ, ਚੰਗਾ ਗਾਉਣ ਵਾਲੇ ਬੜੇ ਨੇ, ਲੋਕ ਗਾਇਕ ਬੜੇ ਨਵੇਂ, ਲੋਕ ਗੀਤਾਂ ਵਾਲੇ ਬੜੇ ਚੰਗੇ ਚੰਗੇ ਮੁੰਡੇ ਆ ਰਹੇ ਨੇ ਅੱਜ ਕੱਲ੍ਹ, ਪਰ ਆਪਾਂ ਸਿਰਫ ਗੱਲ ਉਹ ਕਰ ਰਹੇ ਹਾਂ ਕਿ ਜਿਹੜੇ ਬਹੁਤ ਸਾਰਾ ਵੈਸਟਰਨ ਮਿਊਜ਼ਿਕ ਸਾਡੇ ਮਿਊਜ਼ਿਕ ਦੇ ਵਿੱਚ ਜਿਹਨੇ ਘਰ ਕੀਤਾ ਆ, ਫਿਰ ਉਹਦੇ ਵਿੱਚ ਜਿਹਨੂੰ ਰੈਪ ਦੀ ਇੱਕ ਦੁਰਦਸ਼ਾ ਕੀਤੀ ਗਈ ਆ, ਰੈਪ ਨੂੰ ਇੱਕ ਦੂਜੇ ਦੇ ਖਿਲਾਫ ਬੋਲ ਕੇ ਫਿਰ ਚੱਕ ਦਿਓ, ਧਰ ਲਓ, ਮਾਰ ਲਓ, ਕੱਢ ਲਓ, ਸੋ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਪੰਜਾਬੀ ਜਿਹੜੇ ਮਿਊਜ਼ਿਕ ਦੇ ਵਿੱਚ ਜਦੋਂ ਦੀਆਂ ਆਈਆਂ ਉਦੋਂ ਦਾ ਪੰਜਾਬੀ ਮਿਊਜ਼ਿਕ ਦਾ ਜਿਹੜਾ ਨਾ ਚਿਹਰਾ ਨੁਹਾਰ ਬਦਲੀ ਆ, ਅਦਰਵਾਈਜ਼ ਪੰਜਾਬੀ ਮਿਊਜ਼ਿਕ ਬਹੁਤ ਖੂਬਸੂਰਤ ਮਿਊਜ਼ਿਕ ਆ, ਜਿਵੇਂ ਤੁਸੀਂ ਪਿਛਲੇ ਬਾਈ ਜੀ ਆਏ ਸੀ, ਉਹਨੇ ਰਾਗਾਂ ਦੀ ਗੱਲ ਕੀਤੀ, ਉਹਨਾਂ ਨੇ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਕੀਤੀਆਂ, ਸੋ ਪੰਜਾਬੀ ਮਿਊਜ਼ਿਕ ਸਰਤਾਜ ਦੇਖੋ ਨਵੇਂ ਗਾਇਕਾਂ ਦੇ ਵਿੱਚ ਬੜੇ ਅੱਛੇ ਸਿੰਗਰ ਨੇ, ਜਿੱਦਾਂ ਹੋਰ ਬੜੇ ਸਾਰੇ ਐਸੇ ਸਿੰਗਰ ਨੇ ਜਿਹਨੂੰ ਅਸੀਂ ਸੁਣਦੇ ਹਾਂ ਔਰ ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਲੱਗਦੇ ਨਹੀਂ ਕਿ ਨਵੇਂ ਆ।
2: ਹਾਂਜੀ ਭਾਜੀ, ਨਹੀਂ ਆ ਠੀਕ ਆ, ਨਵੇਂ ਵੀ ਆ, ਰਾਫ ਸਪੇਰਾ ਵੀ ਵਧੀਆ, ਤੁਹਾਡਾ ਦਲਜੀਤ ਦੋਸਾਂਝ ਵੀ ਦੇਖੋ ਕਿੱਦਾਂ ਉਹਨੇ ਨਾਲ ਜੋੜਿਆ ਸਾਰਿਆਂ ਨੂੰ, ਪੰਜਾਬੀ ਕਲਚਰ ਨੂੰ ਲੈ ਕੇ ਤਾਂ ਨਾਲ ਚੱਲ, ਬੱਚੇ ਭਾਜੀ ਸੁਣਦੇ, ਮੇਰੀ ਦੋ ਡਾਟਰਸ ਆ, ਉਹਨਾਂ ਨੂੰ ਦੱਸਿਆ ਗੱਡੀ 'ਚ ਤੁਸੀਂ ਪੰਜਾਬੀ ਮਿਊਜ਼ਿਕ ਲਾਉਣਾ, ਉਹ ਖੁਸ਼ ਹੋ ਕੇ ਲਾਉਂਦੀਆਂ ਮਿਊਜ਼ਿਕ, ਫਿਰ ਉਹ ਨਵੇਂ ਨਵੇਂ ਸਿੰਗਰਾਂ ਦਾ ਹੀ ਲਾਉਂਦੇ ਭਾਜੀ, ਸੁੱਖਾ ਹੋ ਗਿਆ, ਫਤਿਹ ਹੋ ਗਿਆ,
1: ਇੱਦਾਂ
2: ਇੱਦਾਂ ਦੇ ਸਿੰਗਰ ਆ। ਪਰ ਭਾਜੀ ਇੱਕ ਓਪੀਨੀਅਨ ਮੈਂ ਤੁਹਾਡੇ ਪਹਿਲੇ ਵਾਲੇ ਤੇ ਡਿਫਰ ਕਰਦਾ ਤੁਹਾਡੀ ਸਟੇਟਮੈਂਟ ਤੇ,
1: ਤੁਸੀਂ
2: ਕਹਿੰਦੇ ਨਾ ਪੁਰਾਣਾ ਗੀਤ ਉਹਦੇ ਵਿੱਚ ਬਹੁਤ ਵਧੀਆ ਗਾਉਂਦੇ ਸੀ, ਭਾਜੀ ਪੁਰਾਣੇ ਗੀਤਾਂ ਦੇ ਵਿੱਚ
1: ਸਮਝ ਗਿਆ ਕਿ ਦੇਖੋ ਅਸੀਂ ਸਾਰਿਆਂ ਦੀ ਗੱਲ ਨਹੀਂ ਕਰਦੇ, ਵਿੱਚ ਹੋ ਸਕਦਾ ਕਿ ਕੋਈ ਇੱਕਾ ਦੁੱਕਾ, ਦੇਖੋ ਹਰ ਵੇਲੇ ਸਮੇਂ ਸਮੇਂ ਤੇ ਬਹੁਤ ਸਾਰਾ ਮਿਊਜ਼ਿਕ ਐਸਾ ਆਇਆ, ਸੋ ਆਪਾਂ ਤਾਂ ਸਿਰਫ ਚੰਗੇ ਚੰਗੇ ਮਿਊਜ਼ਿਕ ਦੀ ਗੱਲਬਾਤ ਕਰ ਰਹੇ
2: ਹਾਂ, ਨਾਲ ਪੈ ਗਈ ਦੁਸ਼ਮਣ ਨਾਲ ਪੈ ਗਈ ਯਾਰੀ, ਉਹ ਪੁਰਾਣਾ ਹੀ ਮਿਊਜ਼ਿਕ ਆ ਭਾਜੀ। ਹਾਂ ਹਾਂ, ਮੈਂ ਤੁਹਾਡੇ ਓਪੀਨੀਅਨ ਨਾਲ ਡਿਫਰ ਕਰਦਾ, ਦੇਖੋ ਆਪਣੀ ਆਪਣੀ ਸੋਚ ਹੈ।
1: ਆਈ ਅੰਡਰਸਟੈਂਡ, ਹਾਂਜੀ ਬਿਲਕੁਲ ਬਿਲਕੁਲ। ਤੇ ਚਲੋ ਆਪਾਂ ਹੁਣ ਇੱਕ ਪੁਰਾਣੇ ਮਿਊਜ਼ਿਕ ਵੱਲ ਚੱਲੀਏ, ਥੋੜਾ ਜਿਹਾ ਰਸ਼ਨਾਈਏ ਆਪਾਂ ਪ੍ਰੋਗਰਾਮ ਨੂੰ।

0: ਸੋ ਬਿਲਕੁਲ ਜੀ, ਨਾਲ ਦੀ ਨਾਲ ਚੱਲੀਏ ਅੱਜ ਦੀਆਂ ਕੁਛ ਸਾਡੀਆਂ ਕਮਰਸ਼ੀਅਲਸ ਦੇ ਵੱਲ, ਔਰ ਉੱਥੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਆਲ ਸਟੇਟ ਇੰਸ਼ੋਰੈਂਸ ਏਜੰਸੀ। ਅਸੀਂ ਦੇਖੋ, ਇੰਸ਼ੋਰੈਂਸ ਦੀ ਨਾ ਇੱਕੋ ਮੌਰਗੇਜ ਤੋਂ ਬਾਅਦ ਨਾ ਦੂਸਰਾ ਵੱਡਾ ਖਰਚਾ ਆ ਇੰਸ਼ੋਰੈਂਸ। ਆਲ ਸਟੇਟ ਇੰਸ਼ੋਰੈਂਸ ਦੀ ਡੈਨਫੋਰਥ ਏਜੰਸੀ ਕਹਿੰਦੀ ਆ ਕਿ ਅਸੀਂ ਤੁਹਾਡੀ ਹਜ਼ਾਰਾਂ ਡਾਲਰਾਂ ਦੀ ਸੇਵਿੰਗ ਕਰਾ ਸਕਦੇ ਹਾਂ। ਸੋ ਥਾਊਜ਼ੈਂਡਸ ਆਫ ਡਾਲਰਸ ਤੁਹਾਡੇ ਬਚ ਸਕਦੇ ਨੇ। ਤੁਸੀਂ ਇਹਨਾਂ ਕੋਲ ਬੰਡਲ ਡਿਸਕਾਊਂਟ, ਗਰੁੱਪ ਡਿਸਕਾਊਂਟ ਆਏ ਹੋਏ ਨੇ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ। ਤੁਸੀਂ ਬੜੀ ਵੱਡੀ ਸੇਵਿੰਗ ਕਰਨੀ ਆ, ਤੁਸੀਂ ਨਵੀਂ ਗੱਡੀ ਲਈ ਆ, ਤੁਹਾਡੇ ਡਰਾਈਵ ਵਿੱਚ ਦੋ ਗੱਡੀਆਂ ਖੜ੍ਹੀਆਂ, ਤਿੰਨ ਗੱਡੀਆਂ ਆ, ਗਰੁੱਪ ਡਿਸਕਾਊਂਟ ਬੰਡਲ ਡਿਸਕਾਊਂਟ ਲਗਾ ਕੇ ਤੁਹਾਡਾ $2,000 ਤੱਕ ਬਚਾ ਸਕਦੇ ਨੇ। ਪਰ ਉਹਦੇ ਲਈ ਕਾਲ ਕਰਨੀ ਪੈਣੀ ਆ ਤੁਹਾਨੂੰ 416-447-5581, 416-475-5581, ਜਾਂ ਤੁਸੀਂ ਰਾਹੁਲ ਨੂੰ ਕਾਲ ਕਰ ਲਿਓ 437-604-5093। ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਵੱਡੀ ਸੇਵਿੰਗ ਕਰਨ ਦੇ ਲਈ, ਹਜ਼ਾਰਾਂ ਡਾਲਰ ਬਚਾਉਣ ਦੇ ਲਈ, ਸਾਲ ਦੇ ਨਾ ਇੱਕ ਫੈਮਿਲੀ ਦੇ $5,000 ਦੀ ਟੋਟਲ ਬਣੀ ਸੀ ਉਹਦੀ ਜਿਹੜੀ ਇੰਸ਼ੋਰੈਂਸ, ਅਤੇ $3,032। ਮੇਰੇ ਕੋਲ ਅੱਜ ਕੋਈ ਵੀ ਬੰਦਾ ਸਕਰੀਨਸ਼ੋਟ ਲੈ ਸਕਦਾ $2,000 ਦੀ ਸੇਵਿੰਗ ਸਿੱਧੀ ਡਾਇਰੈਕਟ। ਸੋ 437-604-5093, 437-604-5093 'ਤੇ ਕਾਲ ਕਰ ਲਓ ਰਾਈਟ ਵੇ, ਵੱਡੀ ਸੇਵਿੰਗ ਦੇ ਲਈ, ਆਟੋ ਅਤੇ ਹੋਮ ਇੰਸ਼ੋਰੈਂਸ ਦੇ ਲਈ। ਆਲ ਸਟੇਟ ਤੋਂ ਡਾਇਰੈਕਟ ਇੰਸ਼ੋਰੈਂਸ ਲਓ, ਇੱਧਰ ਉੱਧਰ ਛੋਟੀਆਂ ਮੋਟੀਆਂ ਕੰਪਨੀਆਂ ਤੋਂ ਬਰਾਊਜ਼ਿੰਗ ਕਰੋਗੇ, ਟੌਪ ਦੀ ਇੰਸ਼ੋਰੈਂਸ ਕੰਪਨੀ ਆਲ ਸਟੇਟ ਇੰਸ਼ੋਰੈਂਸ, 437-604-5093। ਰਾਹੁਲ ਨੂੰ ਕਾਲ ਕਰ ਲਿਓ, ਦੇਖੋ ਤੁਹਾਡੀ ਕਿੱਦਾਂ ਸੇਵਿੰਗ ਕਰਵਾ ਕੇ ਦਿੰਦੇ ਆ। ਨਾਲ ਦੀ ਨਾਲ ਤੁਹਾਨੂੰ ਰੋਇਲ ਪਰਫਿਊਮ ਦਾ ਸੁਨੇਹਾ ਦਈਏ, ਅਸੀਂ ਨਾ ਮਹਿਕਣਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਸਾਡਾ ਕਿਰਦਾਰ ਵੀ ਮਹਿਕੇ ਅਤੇ ਸਰੀਰ ਵੀ ਮਹਿਕੇ, ਅਤੇ ਸਰੀਰ ਮਹਿਕਣ ਵਾਸਤੇ ਅਸੀਂ $500-700 ਦੇ ਪਰਫਿਊਮਸ ਲਾਉਣੇ ਆ ਆਪਣੇ ਸਰੀਰ 'ਤੇ। ਅਤੇ ਹੁਣ ਤੁਹਾਨੂੰ ਉੱਦਾਂ ਦੇ ਸ਼ਨੈਲ ਵਰਗੇ ਪਰਫਿਊਮ, ਡਿਓਰ ਵਰਗੇ ਪਰਫਿਊਮ ਜੇ $500 ਦੇ ਨਾਂ ਲੈ ਕੇ $50-50 ਦੇ ਮਿਲ ਜਾਣ, ਅਤੇ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ 3 ਪਰਫਿਊਮ $100 ਦੇ, ਕਿੱਡਾ ਮਰਜ਼ੀ ਵੱਡਾ ਪਰਫਿਊਮ, ਮਹਿੰਗਾ ਪਰਫਿਊਮ ਲੈ ਕੇ ਆਓ, ਵੱਡਾ ਬ੍ਰਾਂਡ ਲੈ ਕੇ ਆਓ, ਤੁਹਾਨੂੰ $50 ਦੇ ਵਿੱਚ ਇੱਕ ਪਰਫਿਊਮ ਤਿਆਰ ਕਰਕੇ ਦੇਣਗੇ, ਸੇਮ ਫਰੈਗਨੈਂਸ, 8-8 ਘੰਟੇ ਦੀ ਲੌਂਗ ਲਾਸਟਿੰਗ ਵਾਲੀ। ਅਤੇ 3 ਪਰਫਿਊਮ ਲਾਓਗੇ ਤਾਂ $100 'ਚ, ਅਤੇ ਰੇਡੀਓ ਉਡਾਨ ਵੱਲੋਂ ਇੱਕ ਤੋਹਫ਼ਾ ਬਿਲਕੁਲ ਫ੍ਰੀ। ਉਹਦੇ ਲਈ ਤੁਹਾਨੂੰ ਰੋਇਲ ਪਰਫਿਊਮਸ 'ਤੇ ਪਹੁੰਚਣਾ ਪੈਣਾ ਆ, 1 Regan Road ਬਰੈਂਪਟਨ, 437-315-0701, 437-315-0701, ਰੋਇਲ ਪਰਫਿਊਮਸ, ਜਾਂ ਤੁਸੀਂ royalperfumes.co, buy 2 get 1 free। ਪਰ ਨਾਲ ਦੀ ਨਾਲ ਜੇ ਰੇਡੀਓ ਉਡਾਨ ਦਾ ਰੈਫਰੈਂਸ ਦਿਓਗੇ ਤਾਂ ਨਾਲ 1 gift ਬਿਲਕੁਲ ਫ੍ਰੀ। ਸੋ 4 ਆਈਟਮਾਂ ਤੁਸੀਂ $100 'ਚ, ਪਰਫਿਊਮ ਤਾਂ ਤੁਹਾਡੇ 6 ਮਹੀਨੇ ਚੱਲ ਜਾਣੇ ਆ, ਜਿੱਥੇ ਤੁਸੀਂ $500-600 ਲਾਉਂਦੇ ਸੀ, $100 ਦੇ ਵਿੱਚ 3 ਬ੍ਰਾਂਡ ਡਿਫਰੈਂਟ ਅਲੱਗ ਅਲੱਗ ਲਾਓ। ਸਵੇਰੇ ਹੋਰ ਮਹਿਕਾ ਮਾਰੋ, ਸ਼ਾਮ ਨੂੰ ਮਹਿਕਾ ਹੋਰ ਮਾਰੋ, ਪਾਰਟੀ 'ਤੇ ਹੋਰ, ਡੇਟ 'ਤੇ ਹੋਰ, ਅਤੇ ਵਿਆਹ 'ਤੇ ਹੋਰ। ਸੋ ਰੋਇਲ ਪਰਫਿਊਮਸ, ਦੇਖੋ ਇੱਕ ਵਾਰੀ ਤੁਸੀਂ ਲੰਘੋਗੇ ਤਾਂ ਫਿਰ ਮੁੜ ਮੁੜ ਕੇ ਸਾਰੇ ਦੇਖਣਗੇ। ਗਾਣਾ ਨਹੀਂ ਹੈ ਗੁਮਨਾਮ, ਮੁੜ ਮੁੜ ਕੇ ਨਾ ਦੇਖ ਸੋਹਣਿਆ ਮੁੜ ਮੁੜ ਕੇ, ਹਾਂ ਇੱਦਾਂ ਫਿਰ ਲੋਕ ਮੁੜ ਮੁੜ ਦੇਖਣਗੇ ਕਿ ਬਈ ਇਹ ਲਾਇਆ ਕੀ ਆ, ਇਹਦਾ ਨਾਮ ਦੱਸ ਕੇ ਜਾ, ਦੱਸਣਾ ਜਾਂ ਨਹੀਂ ਦੱਸਣਾ ਤੁਹਾਡੀ ਮਰਜ਼ੀ ਆ, ਪਰ ਅਸੀਂ ਦੱਸ ਦਿੰਦੇ ਹਾਂ ਰੋਇਲ ਪਰਫਿਊਮ। ਅੱਜ ਗੱਡੀ 'ਚ ਬਹਿੰਦੇ ਸਾਹਿਬ ਤੂੰ ਕੀ ਕਿਹਾ ਸੀ ਮੈਨੂੰ ਬਾਈ?
1: ਮੈਂ ਉਹੀ ਕਹਿਣ ਲੱਗਿਆ ਸੀਗਾ, ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਗੱਡੀ 'ਚ ਕਿਹੜਾ ਲਾਇਆ।
0: ਹਾਂ ਸੋ ਬਾਈ, ਇੱਦਾਂ ਤੁਹਾਨੂੰ ਨਾ ਕੰਪਲੀਮੈਂਟ ਆਉਣਗੇ, ਅਤੇ ਕੰਪਲੀਮੈਂਟ ਲੈਣੇ ਆ ਵੀ ਮਾਈਕਾਂ ਮਾਰਨੀਆਂ, ਅਤੇ ਲੋਕ ਪੁੱਛਣਗੇ ਬਾਈ ਜੀ ਲਾਇਆ ਕੀ ਆ। ਸੋ ਉਹਦੇ ਲਈ ਤੁਹਾਨੂੰ ਰੋਇਲ ਪਰਫਿਊਮਸ 'ਤੇ ਪਹੁੰਚਣਾ ਪੈਣਾ ਆ, 1 Regan Road ਬਰੈਂਪਟਨ, ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਦੋਵਾਂ ਦੇ ਨਾਲ ਇੱਕ ਪਰਫਿਊਮ, ਜਿਹੜਾ ਮਰਜ਼ੀ ਬ੍ਰਾਂਡ ਦਾ 600-700 ਵਾਲਾ ਲੈ ਕੇ ਜਾਇਓ, ਉਹਦੇ ਨਾਲ ਦਾ ਪਰਫਿਊਮ ਬਣਾ ਕੇ ਦੇਣਗੇ, ਅਤੇ ਨਾਲ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ 1 gift ਸਾਡੇ ਵੱਲੋਂ ਫ੍ਰੀ। ਉਹ ਸਰਪ੍ਰਾਈਜ਼ ਆ, ਉਹ ਪਹੁੰਚਣਾ ਪੈਣਾ ਰੋਇਲ ਪਰਫਿਊਮਸ, 1 Regan Road ਬਰੈਂਪਟਨ, 437-315-0701, 437 7 437 3150705 ਉਹ ਇੰਨੇ ਨੰਬਰ ਆ ਮੇਰੇ ਤੱਕ ਮੂਹਰੇ ਝਿਲਮਲ ਤਾਰੇ ਆਉਣ ਲੱਗ ਗਏ 9056733337 ਅਤੇ ਗੱਲ ਹੋ ਰਹੀ ਸੀ ਆਪਣੇ ਨਵੇਂ ਪੁਰਾਣੇ ਮਿਊਜ਼ਿਕ ਦੀ ਉਸ ਤੋਂ ਪਹਿਲਾਂ ਦੋ ਕਮਰਸ਼ੀਅਲ ਸੁਣ ਲਈਏ
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
3: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
2: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ

0: होम इंश्योरेंस ते वड्डे खर्चियां तो हो परेशान? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਥ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।
1: ਆਲ ਸਟੇਟ ਇੰਸ਼ੋਰੈਂਸ ਨੂੰ ਤੁਸੀਂ ਯਾਦ ਰੱਖਣਾ ਆ। ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਵੱਡੀ ਸੇਵਿੰਗ ਕਰਨ ਦੇ ਲਈ, ਵੱਡੀ ਬਚਤ ਕਰਨ ਦੇ ਲਈ ਤੁਸੀਂ $2,000 ਤੱਕ ਸੇਵ ਕਰ ਸਕਦੇ ਹੋ ਆਲ ਸਟੇਟ ਇੰਸ਼ੋਰੈਂਸ ਦੇ ਨਾਲ। ਡਾਇਰੈਕਟ ਕਾਲ ਕਰੋ ਵੀ ਇੱਧਰ ਉੱਧਰ ਕਿਉਂ ਤੁਸੀਂ ਵਿੰਡੋ ਸ਼ਾਪਿੰਗ ਕਰਨੀ। ਡਾਇਰੈਕਟ ਕਾਲ ਕਰੋ ਆਲ ਸਟੇਟ ਇੰਸ਼ੋਰੈਂਸ ਦੇ ਰਾਹੁਲ ਨੂੰ 437-604-5093 437-604-5093 437-604-5093 ਤੇ ਕਾਲ ਕਰੋ ਰਾਹੁਲ ਨੂੰ। ਦੇਖੋ ਤੁਹਾਡੀ ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਕਿੰਨੀ ਬਚਤ ਹੁੰਦੀ ਆ। ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ। ਸੋ ਇੱਕ ਵਾਰ ਫਿਰ ਸਵਾਗਤ ਹੈ ਜੀ ਸਾਡਾ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ AM 530 ਤੋਂ। ਪ੍ਰਭ ਸੰਧੂ ਦੇ ਨਾਲ ਮੈਂ ਤੁਹਾਡਾ ਮੇਜ਼ਬਾਨ, ਗੱਲਾਂ ਬਾਤਾਂ ਚੱਲ ਰਹੀਆਂ ਨੇ, ਨਾਲ ਦੀ ਨਾਲ ਗੁਮਨਾਮ ਮੇਰੇ ਨਾਲ ਹਾਜ਼ਰ ਨੇ। ਸੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਪੁਰਾਣੇ ਅਤੇ ਨਵੇਂ ਮਿਊਜ਼ਿਕ ਦੀਆਂ। ਸੋ ਸੁਮਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਮਨ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਜੀ ਭਾਅ ਜੀ, ਵਧੀਆ ਜੀ, ਤੁਸੀਂ ਦੱਸੋ? ਠੀਕ ਠਾਕ ਜੀ।
1: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
2: ਹਾਂਜੀ ਭਾਜੀ, ਪੁਰਾਣੇ ਗਾਣੇ ਤਾਂ ਭਾਜੀ ਵਾਕਈ ਬਹੁਤ ਵਧੀਆ ਹੁੰਦੇ ਹੈਗੇ ਪੁਰਾਣੇ ਗਾਣੇ, ਕਿਉਂਕਿ ਪੁਰਾਣੇ ਗਾਣੇ ਮੈਂ ਤਾਂ ਇਹ ਕਹਿ ਸਕਦਾ ਜੀ ਵੀ ਇੱਕ ਲੱਕੜ ਦੀ ਤਰ੍ਹਾਂ ਨੇ, ਲੱਕੜ ਨੂੰ ਅੱਗ ਲਾ ਦਿਓ ਤਾਂ ਉਹ ਚੱਲੀ ਜਾਂਦੀ ਆ ਭਾਜੀ, ਬੁਝਦੀ ਨਹੀਂ ਛੇਤੀ। ਤੇ ਜਿਹੜੇ ਨਵੇਂ ਗਾਣੇ ਨੇ ਉਹ ਪਰਾਲੀ ਨੇ ਭਾਜੀ, ਪਰਾਲੀ ਨੂੰ ਅੱਗ ਲਾ ਦਿਓ ਭਮੋਕਾ ਜਿਹਾ ਨਿਕਲ ਜਾਂਦਾ, ਉਦੋਂ ਬਾਅਦ ਛੇਤੀ ਬੁਝ ਜਾਂਦੀ ਹੈ ਜੀ ਉਹ।
1: ਬਿਲਕੁਲ, ਐਗਜ਼ਾਮਪਲ ਤੁਸੀਂ ਬਹੁਤ ਵਧੀਆ ਦਿੱਤੀ। ਇਹ ਨਾ ਆਪਾਂ ਗੱਲਬਾਤ ਕਰ ਰਹੇ ਸੀ ਪਹਿਲਾਂ ਕਿ ਦੇਖੋ ਨਵੇਂ ਗਾਣੇ ਕਿੰਨੇ ਆਉਂਦੇ ਆ, ਰੋਜ਼ ਕੋਈ ਨਾ ਕੋਈ ਟਰੈਕ ਲਾਂਚ ਹੁੰਦਾ ਆ। ਜਿੱਦਾਂ ਕੋਈ ਟਰੈਕ ਆਉਂਦਾ ਆਪਾਂ ਇੱਕ ਦਿਨ ਸੁਣਦੇ ਹਾਂ, ਫਿਰ ਅਗਲੇ ਦਿਨ ਨਵਾਂ ਆਉਂਦਾ ਉਹ ਸੁਣ ਲੈਂਦੇ ਹਾਂ, ਸਾਨੂੰ ਯਾਦ ਕੋਈ ਨਹੀਂ ਰਹਿੰਦਾ। ਤੁਸੀਂ ਮੈਨੂੰ ਦੱਸੋ ਨਵੇਂ ਗਾਣੇ 'ਚ ਕਿੰਨੇ ਯਾਦ ਆ, ਪਰ ਮੈਂ ਤੁਹਾਨੂੰ ਇੰਨੇ ਕੁ ਗਾਣੇ ਹੋਣੇ, ਕਈ ਵਾਰੀ ਸਾਨੂੰ ਨਹੀਂ ਪਤਾ ਹੁੰਦਾ ਗਾਣੇ ਯਾਦ ਹੁੰਦੇ, ਸਾਨੂੰ ਸਾਡੇ ਜ਼ਹਿਨ 'ਚ ਵਸੇ ਹੋਏ ਆ। ਜਦੋਂ ਗਾਣਾ ਕਿਤੇ ਗਾਹੇ ਬਗਾਏ ਸੁਣਦੇ ਹਾਂ ਤਾਂ ਸਾਨੂੰ ਉਹਦੇ ਲਿਰਿਕਸ, ਉਹਦੇ ਬੋਲ ਯਾਦ ਆਉਂਦੇ, ਅਸੀਂ ਨਾਲ ਦੀ ਨਾਲ ਗੁਣਗੁਣਾਉਣ ਲੱਗ ਪੈਂਦੇ ਹਾਂ, ਹੈ ਨਾ। ਪੁਰਾਣੇ ਮਿਊਜ਼ਿਕ ਦੀ ਜਿਹੜੀ ਐਵਰ ਗ੍ਰੀਨ ਤਾਂ ਦੀ ਉਹ ਇੱਕ ਖੂਬਸੂਰਤੀ ਆ। ਸੋ ਅਸੀਂ ਉਹਦੇ ਨਾਲ ਨਾਲ ਸਾਡੇ ਜ਼ਹਿਨ 'ਚ ਵਸੀਆਂ ਹੋਈਆਂ ਚੀਜ਼ਾਂ, ਕਿਉਂਕਿ ਚੰਗਾ ਮਿਊਜ਼ਿਕ ਸੀ ਨਾ, ਚੰਗੀਆਂ ਚੀਜ਼ਾਂ ਸੀ, ਸਕੂਨ ਵਾਲੀਆਂ ਚੀਜ਼ਾਂ ਸੀ। ਅੱਜ ਕਿਉਂ ਨਹੀਂ ਯਾਦ ਹੁੰਦੇ? ਆ ਹੁੰਦੇ ਆ ਵੀ ਤੇਰੇ ਮੈਂ ਘਰਦਿਆਂ ਨੂੰ ਚੱਕ ਲੈਣਾ, ਮੈਂ ਤੇਰੇ ਬਾਪੂ ਨੂੰ ਚੱਕ ਲੈਣਾ, ਮੈਂ ਤੇਰੇ ਭਰਾ ਨੂੰ ਚੱਕ ਲੈਣਾ। ਯਾਰ ਕੀ ਨੌਨਸੈਂਸ ਆ ਇਹ!
2: ਹਾਂਜੀ,
1: ਹੈ ਨਾ। ਦੇਖੋ ਅਸੀਂ ਰਿਸ਼ਤਿਆਂ ਨੂੰ ਹੀ ਪੈਣ ਲੱਗ ਗਏ। ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਅਹਿਮ ਆ ਇੱਕ ਜਿਹੜੀ ਜ਼ਿੰਦਗੀ ਨਾ, ਗੁਲਦਸਤਾ ਆ, ਅਤੇ ਗੁਲਦਸਤੇ ਦੇ ਵਿੱਚ ਜੜੇ ਹੋਏ ਉਹ ਰਿਸ਼ਤੇ ਸਭ ਤੋਂ ਖੂਬਸੂਰਤ ਚੀਜ਼ ਆ, ਅਤੇ ਅਸੀਂ ਤਾਂ ਉਹਨਾਂ ਨੂੰ ਹੀ ਚੱਕ ਲਓ, ਰੱਖ ਲਓ, ਧਰ ਲਓ ਕਰਨ ਲੱਗ ਗਏ ਹਾਂ। ਮੈਂ ਤੇਰੇ ਭਰਾਵਾਂ ਨੂੰ ਐਂ ਕਰ ਦੇਣਾ, ਮੈਂ ਤੇਰੇ ਮਾਂ ਬਾਪ ਨੂੰ ਐਂ ਕਰ ਦੇਣਾ। ਯਾਰ ਇਹ ਚੀਜ਼ਾਂ
2: ਅੱਜ ਕੁਝ ਹੋ ਹੀ ਜਾਂਦਾ ਜੀ, ਹੁਣ ਅੱਜ ਕੱਲ੍ਹ ਸਮਾਜ 'ਚ।
1: ਹਾਂ, ਸਮਾਜ ਦੇ ਵਿੱਚ ਉਹੀ ਚੀਜ਼ਾਂ ਵਿਚ ਰਹੀਆਂ, ਉਹੀ ਹੋ ਰਹੀਆਂ ਅੱਜ ਕੱਲ੍ਹ। ਬਹੁਤ ਸ਼ੁਕਰੀਆ ਬਾਈ ਜੀ।
2: ਟਿਕਟੋਕ ਤੇ ਕੀ ਤੁਹਾਡਾ ਨਾਮ ਤੇ ਚੱਲ ਰਿਹਾ ਜੀ?
1: ਰੇਡੀਓ ਉਡਾਨ ਜਾਂ ਤੁਸੀਂ
2: ਕਾਫੀ ਵਾਰੀ ਲੱਭਣ ਦੀ ਟਰਾਈ ਕੀਤੀ ਹੈ ਜੀ?
1: ਤੁਸੀਂ ਰੇਡੀਓ ਉਡਾਨ ਅਫੀਸ਼ੀਅਲ ਮਾਰੋ ਜਾਂ RJ ਪ੍ਰਭ ਸੰਧੂ।
2: ਅੱਛਾ ਜੀ, ਟਿਕਟੋਕ ਤੇ ਹੈ ਜੀ?
1: ਟਿਕਟੋਕ ਤੇ ਆ ਜਾਓ, ਉੱਥੇ ਅਸੀਂ ਆਉਣੇ ਆ ਲਾਈਵ। ਆਈ ਮੀਨ ਇਨ ਬੜੇ ਸੱਜਣ ਜੁੜੇ ਹੋਏ ਸਾਡੇ
2: ਭਾਜੀ, ਤੁਹਾਨੂੰ ਤੁਸੀਂ ਮਿਲ ਨਹੀਂ ਰਹੇ ਸਾਨੂੰ ਰੇਡੀਓ ਉਡਾਨ ਦੇ ਨਾਮ ਤੇ।
1: ਲੱਭੋਗੇ ਤੁਸੀਂ, ਲੱਭੋ ਲੱਭਾਂਗੇ, ਇਦਾਂ ਤਾਂ ਗਵਾਚੇ ਤਾਂ ਅਸੀਂ ਹੈ ਨਹੀਂ। ਤੁਸੀਂ ਕਰੋ ਹਿੰਮਤ ਤੇ ਫਿਰ ਤੁਸੀਂ ਗੁਮਨਾਮ।
2: RJ ਕੀ ਕਹਿ ਰਹੇ ਸੀ?
1: RJ ਪ੍ਰਭ ਸੰਧੂ, ਤੁਸੀਂ ਟਰਾਈ ਕਰਕੇ ਵੇਖ ਲਓ।
2: ਠੀਕ ਹੈ ਜੀ ਭਾਜੀ,
1: ਜਾਂ ਪ੍ਰਭ ਸੰਧੂ ਜਾਂ ਇਕੱਲਾ ਪ੍ਰਭ ਸੰਧੂ ਮਾਰ ਲਓ, ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਨਿਕਲ ਆਊਗਾ। ਮੈਨੂੰ ਫਰੈਸ਼ ਕਰਦਾ ਆ ਤੇ ਸ਼ਾਇਦ ਮੇਰਾ ਵੀ ਇੱਥੇ ਕੁਛ ਦੁਬਾਰਾ ਕਰਦੇ ਅਸੀਂ ਤੇ। ਬਿਲਕੁਲ ਜੀ। ਸੋ 905-673-3337 905-673-3337 ਸਾਡੇ ਨਾਲ ਗੁਰਜੀਤ ਜੀ ਜੁੜ ਚੁੱਕੇ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਆ ਗੁਰਜੀਤ ਸੂਰੀ ਹੋਣਾ ਦਾ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਜਾਂ ਸੁਪਰ ਵੀਜ਼ਾ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਲੈਣ ਬਾਰੇ ਸੋਚ ਰਹੇ ਹੋ ਜਾਂ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਤੁਹਾਡਾ ਸਵਾਲ ਆ, ਕਿਸੇ ਵੀ ਤਰ੍ਹਾਂ ਇੰਸ਼ੋਰੈਂਸ ਦੇ ਬਾਰੇ ਤੁਸੀਂ ਜਾਣਕਾਰੀ ਲੈਣੀ ਆ, ਤੁਸੀਂ ਫਾਈਨੈਂਸ਼ੀਅਲ ਪਲਾਨਿੰਗਾਂ ਕਰਨੀਆਂ, ਤਾਂ ਵੀ ਤੁਸੀਂ ਗੁਰਜੀਤ ਸੂਰੀ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਉਣੇ ਰਹੋ, ਸਵਾਗਤ ਹੈ ਤੁਹਾਡਾ ਰੇਡੀਓ ਪ੍ਰੋਗਰਾਮ ਉਡਾਨ 'ਚ।
3: थैंक यू प्रभजीत, तुहानू भी ते जिन्ने भी लिसनर AM 530 दे नाल जुड़े हुए आ सारयां नू ही प्यार ते सतिकार भरी सत श्री अकाल जी। ते प्रभ जी अज स्पैशली गलबात करनी चाहूंगी बच्चियां दे रिगार्डिंग। बहुत साढ़े सारे पेरेंट्स हैगे आ कि जिन्हां दे घरां दे विच न्यूबॉर्न बेबी होगे या जिन्हां ने हजे तक अपने बच्चियां दा RESP दा प्लान ओपन नहीं कीता हैगा, ना हुणी हैगा कि एजुकेशन साडी सारयां दी प्रायोरिटी हैगी आ कि बच्चियां नू आपां हायर एजुकेशन, और हायर एजुकेशन दी जदों गलबात आउंदी आ इत्थे वी हैगा कि ग्रेड 12 तक दे बच्चियां दी एजुकेशन फ्री आ, बट जदों बच्चे कॉलेज या यूनिवर्सिटी जांदे आ उदों साडे मेन एक्सपेंस जिहड़े स्टार्ट हुंदे हैगे आ। इस लई बहुत जरूरी हैगा कि बच्चियां दी पहलां तों ही आपां प्लानिंग करके चलीए कि जदों उहनां ने ग्रेड 12 तों बाद कॉलेज यूनिवर्सिटी जाना उदों साडे उपर कोई फाइनेंशियल बर्डन ना होवे। और गवर्नमेंट ने इत्थे बहुत सोहना जिहड़ा टूल दित्ता हैगा सानू, उह हैगा RESP दा, कि चाइल्ड टैक्स बेनीफिट भी हर पेरेंट्स नू आउंदे आ। पेरेंट्स दा इही हुंदा कि चलो बच्चियां दे पैसे बच्चियां दे लई सेव कीते जाण, ਤੇ ਉਸੇ ਪੈਸੇ ਨੂੰ ਆਪਾਂ RESP ਦੇ ਵਿੱਚ ਪਾਉਂਦੇ ਹੈਗੇ ਆ, ਤੇ ਗਵਰਨਮੈਂਟ ਸਾਨੂੰ ਉਹਦੇ ਉੱਪਰ ਹੋਰ 20% ਦੀ ਗ੍ਰਾਂਟ ਦਿੰਦੀ ਆ ਕਿ ਅਗਰ ਤੁਸੀਂ ਐਵਰੀ ਮੰਥ $100 ਪਾਉਂਦੇ ਹੋ ਤੇ ਗਵਰਨਮੈਂਟ 20 ਪਾਉਂਦੀ ਆ, ਤੁਸੀਂ 200 ਪਾਉਂਦੇ ਹੋ ਤੇ ਗਵਰਨਮੈਂਟ $40 ਐਡ ਆਨ ਕਰਦੀ ਆ। ਪਲੱਸ ਸਾਡੇ ਉਹ ਲਿਸਨਰ ਕਿ ਉਹ ਫੈਮਿਲੀ ਜਿਹੜੀਆਂ ਲੋ ਇਨਕਮ ਫੈਮਿਲੀਜ਼ ਦੇ ਵਿੱਚ ਆਉਂਦੀਆਂ ਹੈਗੀਆਂ ਉਹਨਾਂ ਦੇ ਲਈ ਐਕਸਟਰਾ ਜਿਹੜਾ ਹੈਗਾ ਕਿ $2,000 ਤੱਕ ਦਾ ਕੈਨੇਡਾ ਲਰਨਿੰਗ ਬੌਂਡ ਹੈਗਾ। ਬਹੁਤ ਸਾਰੇ ਸਾਡੇ ਪੇਰੈਂਟਸ ਹੋਣਗੇ ਕਿ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਲੈਟਰਸ ਆ ਰਹੀਆਂ ਕਿ ਤੁਸੀਂ ਕੈਨੇਡਾ ਲਰਨਿੰਗ ਬੌਂਡ ਦੇ ਲਈ ਐਲੀਜੀਬਲ ਹੈਗੇ ਆ, ਕਿ ਜਦੋਂ ਬੱਚੇ ਦਾ RESP ਦਾ ਅਕਾਊਂਟ ਓਪਨ ਕਰਦੇ ਆ $500 ਤੱਕ ਦੀ ਗ੍ਰਾਂਟ ਤੁਹਾਨੂੰ ਉਦੋਂ ਮਿਲ ਜਾਂਦੀ ਹੈਗੀ ਹੈ। ਤੇ ਨਾਲ ਦੀ ਨਾਲ ਤੁਹਾਡੀ ਜਿਹੜੀ ਕੰਟਰੀਬਿਊਸ਼ਨ ਆ ਔਰ ਗਵਰਨਮੈਂਟ ਦੀ ਗ੍ਰਾਂਟ ਦੇ ਉੱਪਰ, ਦੋਨਾਂ ਦੇ ਉੱਪਰ ਤੁਹਾਨੂੰ ਕੰਪਾਊਂਡ ਇੰਟਰਸਟ ਮਿਲਦਾ, ਜਿਹਦੇ ਨਾਲ ਬੱਚਿਆਂ ਦੀ ਜਿਹੜੀ ਇਹ ਮਨੀ ਆ ਗਰੋ ਕਰਦੀ ਆ, ਤੇ ਜਦੋਂ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਉਦੋਂ ਤੁਹਾਡੇ ਕੋਲ ਇੱਕ ਵਧੀਆ ਲਮਸਮ ਅਕਾਊਂਟ ਇਕੱਠੀ ਹੋ ਜਾਂਦੀ ਹੈ। ਪ੍ਰਭ ਜੀ ਦੇਖੋ ਇਨਵੈਸਟਮੈਂਟ ਦੇ ਹੋਰ ਵੀ ਬਹੁਤ ਸਾਰੇ ਟੂਲ ਹੈਗੇ ਆ। ਬਹੁਤਿਆਂ ਦਾ ਹੁੰਦਾ ਕਿ ਜੇ ਅਸੀਂ ਰੀਅਲ ਸਟੇਟ ਦੇ ਵਿੱਚ ਇਨਵੈਸਟ ਕਰ ਲਈਏ ਔਰ ਰੀਅਲ ਸਟੇਟ ਕਿੱਧਰ ਜਾ ਰਹੀ ਹੈ ਇਹ ਸਾਰਿਆਂ ਨੂੰ ਹੀ ਪਤਾ ਹੈਗਾ, ਜਾਂ ਕਈ ਪੇਰੈਂਟਸ ਦਾ ਹੁੰਦਾ ਕਿ ਗੋਲਡ ਦੇ ਵਿੱਚ, ਔਰ ਗੋਲਡ ਦੀ ਪ੍ਰਾਈਸ ਵੀ ਦੇਖ ਲਓ ਕਿ ਹੁਣ ਕਿੰਨੀ ਵਧੀ ਸੀ ਘੱਟ ਗਈ ਹੈਗੀ ਆ। ਇਸ ਲਈ ਬੱਚਿਆਂ ਦੇ ਲਈ ਸਭ ਤੋਂ ਜਿਹੜਾ ਬੈਸਟ ਟੂਲ ਹੈਗਾ RESP ਦਾ, ਉਹਦੇ ਚ ਫੁੱਲ ਫਲੈਜ ਕੰਟਰੀਬਿਊਸ਼ਨ ਕਰੋ, ਉਦੋਂ ਬਿਨਾਂ ਜਿਹੜੀਆਂ ਹੈਗੀਆਂ ਜਿੱਦਾਂ ਵੀ ਤੁਹਾਡਾ ਮਨ ਚਾਹੇ ਤੁਸੀਂ ਕੰਟਰੀਬਿਊਸ਼ਨ ਕਿਤੇ ਵੀ ਕਰ ਸਕਦੇ ਹੋ, ਇਨਵੈਸਟਮੈਂਟ ਕਰ ਸਕਦੇ ਹੋ, ਬਟ RESP ਨੂੰ ਇਗਨੋਰ ਨਾ ਕਰੋ। ਜਿਹੜੀਆਂ ਫ੍ਰੀ ਦੀਆਂ ਤੁਹਾਨੂੰ ਗਵਰਨਮੈਂਟ ਗ੍ਰਾਂਟ ਮਿਲਦੀਆਂ ਉਹਨਾਂ ਨੂੰ ਜ਼ਰੂਰ ਅਵੇਲ ਕਰੋ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ RESP ਨੂੰ ਲੈ ਕੇ, ਜਾਂ ਤੁਹਾਡੇ ਪੇਰੈਂਟਸ ਆ ਰਹੇ ਆ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਬੱਚਿਆਂ ਦੇ ਕੋਈ ਲਾਈਫ ਕ੍ਰਿਟੀਕਲ ਦੇ ਵੀ ਪਲਾਨ ਲੈਣੇ ਆ, ਜਾਂ ਆਪਣਾ ਤੁਸੀਂ ਕੋਈ ਵੀ ਜਿਹੜਾ ਹੈਗਾ ਇਨਵੈਸਟਮੈਂਟ ਵਾਲਾ ਪਲਾਨ ਓਪਨ ਕਰਨਾ, ਟੈਕਸ ਫ੍ਰੀ ਸੇਵਿੰਗ ਅਕਾਊਂਟ ਜਾਂ ਫਸਟ ਹੋਮ ਸੇਵਿੰਗ ਅਕਾਊਂਟ, ਤੇ ਨੰਬਰ ਜੀ 416-627-3111, 416-627-3111। ਪ੍ਰਭ ਜੀ ਟਾਈਮ ਦੇ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਗੁਰਜੀਤ ਜੀ। ਸੋ ਤੁਸੀਂ ਗੁਰਜੀਤ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ ਇੰਸ਼ੋਰੈਂਸ ਦੇ ਬਾਬਤ, ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ 416-627-3111 ਤੇ ਗੁਰਜੀਤ ਕੌਰ ਸੂਰੀ ਹੋਣਾ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਥੈਂਕ ਯੂ ਸੋ ਮਚ ਗੁਰਜੀਤ ਜੀ, ਔਰ ਨਾਲ

0: So 905-673-3337 ਤੇ ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਏਮ 530 ਤੋਂ ਪ੍ਰਭ ਸੰਧੂ ਦੇ ਨਾਲ ਨਾਲ ਦੀ ਨਾਲ ਬਹੁਤ ਸਾਰੀਆਂ ਕਾਲਸ ਨੇ, ਲਾਈਨਾਂ ਸਾਰੀਆਂ ਬਿਜ਼ੀ ਨੇ. ਸੋ 0691 ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਂਦੇ ਰਹੋ.
1: ਸਤਿ ਸ਼੍ਰੀ ਅਕਾਲ ਜੀ.
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਚੜ੍ਹਦੀ ਕਲਾ ਜੀ.
1: ਹਾਂਜੀ ਬਾਈ ਜੀ, ਇਹੀ ਗੱਲ ਕਰਨੀ ਸੀ ਵੀ ਸੌਂਗ ਦੇ ਅੱਜ ਕੱਲ ਦੇ ਤੇ ਪੁਰਾਣੇ ਬਾਰੇ.
0: ਜੀ ਬਾਈ ਜੀ ਜੀ,
1: ਤੇ ਐ ਕਹਿ ਸਕਦੇ ਜੀ ਆਪਾਂ ਸਾਰੇ ਹੁਣ ਵੀ ਨਹੀਂ ਚੰਗੇ ਤੇ ਸਾਰੇ ਪਹਿਲਾਂ ਵੀ ਨਹੀਂ ਸੀ ਚੰਗੇ ਜੀ.
0: ਮੈਗਰੀ ਜੀ, ਆਪਾਂ ਉਹੀ ਕਹਿ ਕੇ ਹਟੇ ਆ ਕਿ ਪਹਿਲਾਂ ਵੀ ਕੁਝ ਸੌਂਗ ਐਸੇ ਸੀ. ਆਪਾਂ ਤਾਂ ਚੰਗੇ ਮਿਊਜ਼ਿਕ ਦੀ ਗੱਲ ਕਰ ਰਹੇ ਆ.
1: ਹਾਂਜੀ ਹਾਂਜੀ, ਆਪਾਂ ਚੰਗਾ ਮਿਊਜ਼ਿਕ ਹੁਣ ਵੀ ਬਹੁਤ ਹੈਗਾ, ਬਹੁਤ ਮਾੜਾ ਪਹਿਲਾਂ ਤੋਂ ਇਵੇਂ ਵੀ ਚੱਲਦਾ ਹੁੰਦਾ ਜੀ.
0: ਪਰ ਮੈਨੂੰ ਇਹ ਦੱਸੋ ਕਿ ਨਵੇਂ ਮਿਊਜ਼ਿਕ ਤੋਂ ਆਪਾਂ ਗੱਲ ਕਰਦੇ ਹਾਂ, ਕਿੰਨਾ ਕੁ ਨਵਾਂ ਮਿਊਜ਼ਿਕ, ਕਿੰਨਾ ਕੁ ਤੁਹਾਨੂੰ ਯਾਦ ਆ, ਕਿੰਨੇ ਕੁ ਸੌਂਗ ਜਿਹੜੇ ਤੁਸੀਂ ਉਂਗਲਾਂ 'ਤੇ ਗਿਣਾ ਸਕਦੇ ਹੋ ਕਿ ਦੇਖੋ ਬਾਈ ਆਹ ਵੀ ਵਧੀਆ, ਆਹ ਵੀ ਵਧੀਆ, ਆਹ ਵੀ ਵਧੀਆ? ਤੁਹਾਨੂੰ ਨਹੀਂ ਲੱਗਦਾ ਕਿ ਅੱਜ ਕੱਲ੍ਹ ਚੰਗਾ ਮਿਊਜ਼ਿਕ ਹੈ ਪਰ ਬਹੁਤਾ ਨਹੀਂ ਆ?
1: ਇਹਨਾਂ ਦੀ ਲਾਈਫ ਘੱਟ ਹੈ ਜੀ.
0: ਹਾਂ, ਕਿਉਂਕਿ ਚੰਗਾ ਮਿਊਜ਼ਿਕ ਬਸ ਆਉਂਦਾ ਤੇ ਜਾਂਦਾ, ਪਰ ਜਿਹੜਾ ਪੁਰਾਣਾ ਚੰਗਾ ਮਿਊਜ਼ਿਕ ਸੀਗਾ ਉਹ ਅਜੇ ਤੱਕ ਸਾਨੂੰ ਇੱਕ ਇੱਕ ਬੋਲ ਉਹਨਾਂ ਦੀ ਯਾਦ ਆ.
1: ਹਾਂਜੀ, ਨਵਾਂ ਤਾਂ ਇਦਾਂ ਵੀ ਮਤਲਬ ਕਿ ਇੱਕ ਵੀਕ ਚੱਲਦਾ ਬਸ.
0: ਇੱਕ ਵੀਕ? ਉਹਨਾਂ ਦੀ ਉਮਰ ਛੋਟੀ ਆ?
1: ਉਮਰ ਛੋਟੀ ਆ. ਤੇ ਇੱਕ ਰਿਕੁਐਸਟ ਹੈ ਜੀ ਸੌਂਗ ਦੀ.
0: ਜੀ ਬਾਈ ਜੀ,
1: ਗੁਰਦਾਸ ਮਾਨ ਦਾ ਇੰਜ ਨਹੀਂ ਕਰੀ ਦੇ.
0: ਇੰਜ ਨਹੀਂ ਕਰੀ ਦੇ, ਆਹ ਕੀ ਬਾਤ ਹੈ ਯਾਰ.
1: ਹਾਂਜੀ ਪਲੀਜ਼ ਸਾਰਾ ਲਾ ਦਿਓ.
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ.

0: ਬਾਬੂ ਨੂੰ ਗੱਡੀ ਰੋਕਣੀ ਪੈਣੀ ਹੈ ਕਿਉਂਕਿ ਸਮਾਂ ਸਾਡੇ ਕੋਲ ਸੀਮਤ ਹੈ ਔਰ ਸਾਡੇ ਨਾਲ ਰਸ਼ਮੀਤ ਜੀ ਜੁੜ ਚੁੱਕੇ ਨੇ। ਸਾਰੀਆਂ ਹੀ ਲਾਈਨ ਬਿਜ਼ੀ ਨੇ। 9897-4790 ਨਵਰੂਪ ਬਾਈ ਜੀ ਤੁਸੀਂ ਵੀ ਆਉਣੇ ਰਹੋ, ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਾਂਗੇ। ਬਸ ਤੁਸੀਂ ਸਬਰ ਨੂੰ ਫੜ ਕੇ ਰੱਖਣਾ ਆ ਅਤੇ ਆਪਾਂ ਮੈਂ ਕਿਸੇ ਦੀ ਕਾਲ ਵੀ ਇਹ ਨਹੀਂ ਹੈ ਕਿ ਮੈਂ ਕੱਟੂੰਗਾ, ਸੋ ਤੁਸੀਂ ਹੋਲਡ ਰਹੋ, ਗੱਲਾਂ ਬਾਤਾਂ ਜ਼ਰੂਰ ਕਰਾਂਗੇ ਕਿਉਂਕਿ ਵਿਸ਼ਾ ਅੱਜ ਥੋੜ੍ਹਾ ਜਿਹਾ। ਗੁਮਨਾਮ ਆਪ ਚੁੱਪ ਬੈਠਾ ਆ ਅਤੇ ਸਾਨੂੰ ਬੋਲਣ ਦੇ ਲਾਇਆ। ਗੁਮਨਾਮ ਯਾਰ ਤੂੰ ਵੀ ਬੋਲ ਕੁਛ।
1: ਮੈਂ ਤਾਂ ਜੀ ਤੁਹਾਡੇ ਗੀਤ ਸੁਣ ਰਿਹਾ ਹਲੇ, ਹੌਲੀ ਹੌਲੀ ਮੇਰੇ ਆਪ ਸਿਰ ਨੂੰ ਚੜਨ ਲੱਗ ਗਏ ਆ ਤੇ ਮੈਂ ਲੱਗਦਾ ਵੀ ਜਾਂਦਾ ਜਾਂਦਾ
0: ਗੁਣਗਣਾਉਂ,
1: ਮੈਂ ਵੀ ਗੁਣਗਣਾਉਂਗਾ ਦੋ ਚਾਰ ਗੀਤਾਂ।
0: ਚਲੋ ਤੁਸੀਂ ਮੰਨਦੇ ਹੋ ਨਾ ਕਿ ਪੁਰਾਣਾ ਮਿਊਜ਼ਿਕ ਦਵਾਈ ਦੀ ਤਰ੍ਹਾਂ ਸੀ?
1: ਹੈਗਾ ਸੀ, ਇਹ ਗੱਲ ਇਹਦੇ ਗੱਲ 'ਚ ਕੋਈ ਦੋ ਰਾਏ ਨਹੀਂ ਹੈਗੀ।
0: ਪਰ ਅੱਛਾ ਗੁਮਨਾਮ ਪੰਗੇ ਲੈ ਲੈਂਦਾ ਆ ਔਰ ਬਾਅਦ ਵਿੱਚ ਮੰਨ ਵੀ ਜਾਂਦਾ, ਸਰੰਡਰ ਵੀ ਕਰ ਦਿੰਦਾ, ਜਵਾਨ ਤਾਂ ਜ਼ਬਤ ਕਰਾ ਲੈਂਦਾ ਪਰ ਹਾਰ ਕੇ ਬਾਅਦ 'ਚ ਕਹਿੰਦਾ ਵੀ ਨਹੀਂ ਗੱਲ ਠੀਕ ਸੀ। ਇਹ ਪੰਗੇ ਜਾਣ ਬੁੱਝ ਕੇ ਲੈਂਦਾ। ਉਹ ਬਾਈ ਜੀ ਆਏ ਸੀਗੇ, ਉਹ ਦੱਸ ਗਏ, ਕਹਿੰਦੇ ਸ਼ਰਾਰਤ ਜਾਣ ਬੁੱਝ ਕੇ ਕਰਦਾ। ਵਿੱਕੀ ਗੱਲ ਜੀ ਸਤਿ ਸ਼੍ਰੀ ਅਕਾਲ, ਜਿੰਨੇ ਵੀ ਦੋਸਤ ਸਾਡੇ ਨਾਲ ਟਿਕਟੋਕ 'ਤੇ ਜੁੜੇ ਹੋਏ ਨੇ, ਬਹੁਤ ਸਾਰੇ ਪਰਿਵਾਰ, ਜਸ ਜੀ, ਸੁਰਿੰਦਰ ਜੀ, ਵਿੱਕੀ ਜੀ, ਟੋਨੀ ਜੀ, ਅੱਛਾ ਟੋਨੀ ਜੀ, ਪਰ ਟੋਨੀ ਪਰ ਅੰਗਰੇਜ਼ ਹੋਵੇ ਕੋਈ। ਸੋ ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਆਇਆਂ ਨੂੰ ਜੀ
2: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ ਜੀ।
2: ਜੀ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਅੱਜ ਪ੍ਰਭ ਜੀ ਕਿਸੇ ਦੀ ਇਨਕੁਆਇਰੀ ਆਈ ਸੀਗੀ ਉਹਦੇ ਬਾਰੇ ਗੱਲ ਕਰਾਂਗੇ, ਤਾਂ ਕਿ ਅਗਰ ਕੋਈ ਇਹੋ ਜਿਹੀ ਸਿਚੁਏਸ਼ਨ ਚ ਹੋਏ ਤਾਂ ਉੱਥੋਂ ਅਸੀਂ ਕਿਵੇਂ ਬੈਟਰ ਕਰ ਸਕਦੇ ਹੈਗੇ ਆ। ਸੋ ਕਲਾਇੰਟ ਕੋਲ ਪ੍ਰਾਈਵੇਟ ਮੋਰਗੇਜ ਹੈਗੀ ਹੈ ਤੇ ਇੱਕ ਸਾਲ ਦੀ ਲਿੱਤੀ ਸੀ ਪਰ ਉਹ ਹਰ ਸਾਲ ਰਿਨਿਊ ਕਰੀ ਜਾਂਦੇ ਨੇ। ਜੇ ਕੋਈ ਕਿਸੇ ਵੀ ਰੀਜ਼ਨ ਕਰਕੇ ਅਗਰ ਅਸੀਂ ਉਸ ਚੋਂ ਬਾਹਰ ਨਹੀਂ ਆ ਸਕਦੇ ਹੈਗੇ ਆ, ਅਗਰ ਉਹਨੂੰ ਪੇ ਨਹੀਂ ਕਰ ਸਕਦੇ, ਤੇ ਜਦੋਂ ਰਿਨਿਊ ਕਰਦੇ ਹੋ ਤੁਸੀਂ ਪ੍ਰਾਈਵੇਟ ਮੋਰਗੇਜ, ਉਸ ਵੇਲੇ ਪ੍ਰਾਈਵੇਟ ਲੈਂਡਰ ਤੁਹਾਨੂੰ ਐਡੀਸ਼ਨਲ ਫੀਸ ਚਾਰਜ ਕਰਦਾ ਹੈਗਾ। ਸੋ ਉਹ ਜਿਹੜੀ ਵੀ ਇੱਕ ਕਹਿ ਲਓ ਚੱਕਰ ਵੀ ਬਣ ਗਿਆ ਬਈ, ਵਿਸ਼ੀਅਸ ਸਰਕਲ ਹੈਗਾ ਕਿ ਯੂ ਆਰ ਸਟਕ, ਕਿ ਐਵਰੀ ਈਅਰ ਤੁਹਾਨੂੰ ਰਿਨਿਊ ਕਰਨੀ ਪੈ ਰਹੀ ਹੈ, ਤੁਸੀਂ ਫੀਸ ਦੇ ਰਹੇ ਹੈਗੇ ਹੋ। ਸੋ ਜਦੋਂ ਪ੍ਰਾਈਵੇਟ ਮੋਰਗੇਜ ਲੈਂਦੇ ਹੈਗੇ ਹੋ, ਪਹਿਲੀ ਗੱਲ ਤੇ ਸਭ ਤੋਂ ਸੌਖੀ ਚੀਜ਼ ਆ ਲੈਣੀ, ਕਿਉਂ ਕਿਉਂਕਿ ਉੱਥੇ ਇਨਕਮ ਡਾਕੂਮੈਂਟਸ ਨਹੀਂ ਲੱਗ ਰਹੇ, ਕ੍ਰੈਡਿਟ ਨਹੀਂ ਚੈੱਕ ਹੋ ਰਿਹਾ, ਸਿਰਫ ਕਸ ਐਕੁਇਟੀ ਹੈ ਤੇ ਮਿਲ ਰਹੀ ਹੈ ਸਾਨੂੰ। ਪਰ ਐਟ ਦ ਸੇਮ ਟਾਈਮ ਹਮੇਸ਼ਾ ਸੋਚੋ ਕਿ ਤੁਹਾਡੀ ਐਗਜ਼ਿਟ ਸਟ੍ਰੈਟਜੀ ਕੀ ਹੋਏਗੀ, ਕਿ ਉਸ ਚੋਂ ਬਾਹਰ ਕਿੱਦਾਂ ਆਉਣਾ, ਲੈਣਾ ਸੌਖਾ ਹੈਗਾ ਪਰ ਬਾਹਰ ਕਿੱਦਾਂ ਆਉਣਾ ਹੈਗਾ, ਰਾਈਟ? ਕਿਉਂਕਿ ਅਗਰ ਅਸੀਂ ਉਸ ਪਲੈਨਿੰਗ ਨਾਲ ਚੱਲੀਏ ਤਾਂ ਕਿ ਲੇਟਰ ਔਨ ਇਸ਼ੂਜ਼ ਲਾਣ ਕਿ ਰਿਨਿਊਅਲ ਵੇਲੇ ਅਸੀਂ ਮੁੜ ਕੇ ਫੀਸਾਂ ਦੇ ਰਹੇ ਹਾਂ, ਪਰ ਇਸ ਕਲਾਇੰਟ ਦਾ ਕੀ ਹੱਲ ਹੈਗਾ ਜਾਂ ਕੀ ਇਸ ਸਿਚੁਏਸ਼ਨ 'ਚ ਹੋ ਸਕਦਾ ਸੀਗਾ ਕਿ ਅਸੀਂ ਪਹਿਲਾਂ ਹੀ ਟਰਮ ਨੈਗੋਸ਼ੀਏਟ ਕਰਦੇ, ਕਿਉਂਕਿ ਪ੍ਰਾਈਵੇਟ ਲੈਂਡਰਸ ਇਹੋ ਜਿਹੇ ਨੇ ਜਿੱਥੇ ਕੋਈ ਰੂਲਸ ਰੈਗੂਲੇਸ਼ਨ ਨਹੀਂ ਹੈਗੇ ਨੇ। ਕਿਉਂਕਿ ਹੁਣ ਮੈਂ ਉਹਨਾਂ ਨੂੰ ਜਿਹੜਾ ਪ੍ਰੋਡਕਟ ਸੁਜੈਸਟ ਕੀਤਾ ਹੈਗਾ, ਲਾਈਨ ਆਫ ਕ੍ਰੈਡਿਟ ਪ੍ਰਾਈਵੇਟ ਲੈਂਡਰ ਦੇ ਨਾਲ 5 ਸਾਲ ਦੀ ਟਰਮ ਦੇ ਨਾਲ, ਉਹਦੇ ਨਾਲ ਕੀ ਹੈ ਕਿ 5 ਸਾਲ ਦੀ ਅਗਰ ਮੈਨੂੰ ਟਰਮ ਮਿਲ ਜਾਏ ਉਹ ਬਹੁਤ ਲੰਬਾ ਟਾਈਮ ਹੋ ਜਾਂਦਾ ਹੈ, ਜਿਹਦੇ ਵਿੱਚ ਮੈਨੂੰ ਫਲੈਕਸੀਬਿਲਿਟੀ ਮਿਲ ਗਈ ਕਿ ਮੈਂ ਸਾਲ ਬਾਅਦ ਰਿਨਿਊ ਨਹੀਂ ਕਰ ਰਹੀ ਹੈਗੀ, ਦੁਬਾਰਾ ਫੀਸਾਂ ਨਹੀਂ ਦੇ ਰਹੀ ਹੈਗੀ ਆ, ਆਲਸੋ ਲਾਈਨ ਆਫ ਕ੍ਰੈਡਿਟ ਹੈਗੀ ਹੈ, ਜਦੋਂ ਮੇਰੇ ਮੀਨਸ ਬਣੇ ਕਿ ਮੈਂ ਉਸ ਲੋਨ ਨੂੰ ਪੇ ਕਰਾਂਗੀ, ਉਹ ਓਪਨ ਲੋਨ ਹੋਏਗਾ, ਬਿਨਾਂ ਪੈਨਲਟੀ ਤੋਂ ਅਸੀਂ ਪੇ ਕਰਕੇ ਉਹ 'ਚੋਂ ਬਾਹਰ ਹੋ ਸਕਦੇ ਹੈਗੇ ਹਾਂ। ਪਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਤੁਸੀਂ ਹਮੇਸ਼ਾ ਡਿਸਕਸ ਕਰੋ, ਦੱਸੋ ਕਿ ਤੁਹਾਨੂੰ ਕੀ ਚਾਹੀਦਾ, ਕਿਵੇਂ ਇਸ 'ਚੋਂ ਬਾਹਰ ਆਉਣਾ ਹੈ, ਤਾਂ ਕਿ ਅਸੀਂ ਇੱਕ ਸੋਲਿਊਸ਼ਨ ਬਣਾ ਸਕੀਏ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ ਰਸ਼ਮੀਤ ਜੀ, ਥੈਂਕ ਯੂ ਸੋ ਮਚ। ਮੋਰਗੇਜ ਦੇ ਰਿਲੇਟਡ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, 6475-539-4499, ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ। ਬਹੁਤ ਸਾਰੀਆਂ ਕਾਲ ਸੀ ਜੀ, ਅੱਧੀਆਂ ਕਿ ਨੇ ਮੈਨੂੰ ਲੱਗਦਾ ਹਿੰਮਤ ਹਾਰ ਗਏ ਨੇ ਸਾਡੇ ਦੋਸਤ। ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ, ਆਪਣੇ ਕੋਲ 7 ਮਿੰਟ ਹੈਗੇ ਆ, 7 ਮਿੰਟਾਂ 'ਚ 7 ਕਾਲਾਂ ਲੈ ਸਕਦੇ ਹਾਂ, 1 ਮਿੰਟ ਦੀ ਗੱਲਬਾਤ ਕਰ ਲਾਂਗੇ, ਕੁਛ ਸਕਿੰਟਾਂ ਦੀ ਵੀ ਕਰ ਸਕਦੇ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 9897।
3: ਹੈਲੋ ਸਤਿ ਸ਼੍ਰੀ ਅਕਾਲ ਪ੍ਰਭ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
3: ਅਮਰੀਕ ਸਿੰਘ ਬੋਲਦਾ ਜੀ, ਇੱਥੇ ਵਾਲਾ
0: ਜੀ। ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਨੂੰ ਕੀ ਹਾਲ ਚਾਲ ਨੇ?
3: ਬਸ ਵਧੀਆ, ਤੁਸੀਂ ਸੁਣਾਓ?
0: ਤੁਸੀਂ ਪਹੁੰਚ ਗਏ ਹੋ ਕੈਨੇਡਾ ਲੱਗਦਾ?
3: ਮੈਨੂੰ ਤਾਂ ਅੱਜ ਨੂੰ 1.5 ਮਹੀਨਾ ਹੋ ਗਿਆ, ਹੁਣ ਤਾਂ ਜਾਣ ਵਾਲੇ ਆ ਵਾਪਸੀ।
0: ਤੇ ਮਹੀਨਾ ਹੋ ਗਿਆ ਪਰ ਤੁਸੀਂ ਸਾਡੇ ਨਾਲ ਰਾਬਤਾ ਨਹੀਂ ਕੀਤਾ।
3: ਰਾਬਤਾ ਕੀਤਾ ਸੀ, ਬਸ ਗੱਲੇ ਹੋਈ ਨਹੀਂ, ਗੱਲਬਾਤ ਤੁਹਾਡੇ ਨਾਲ ਲੱਗਿਆ ਹੀ ਨਹੀਂ ਫੋਨ ਮੇਰਾ।
0: ਅੱਛਾ, ਫੋਨ
3: ਟਰਾਈ ਕਈ ਵਾਰੀ ਕੀਤੀ, ਅੱਜ ਲੱਗ ਗਿਆ ਕੁਦਰਤੀ।
0: ਕੀ ਬਾਤ ਹੈ ਜੀ, ਚਲੋ ਬੜੀ ਤੁਸੀਂ ਮੈਸੇਜ ਕਰ ਦੇਣਾ ਸੀ, ਤੁਹਾਡੀ ਕਾਲ ਤਾਂ ਅਸੀਂ ਤੁਹਾਨੂੰ ਤਾਂ ਆਪ ਕਾਲ ਕਰਦੇ, ਤੁਸੀਂ ਇਟਲੀ ਤੋਂ ਸਾਨੂੰ ਸੁਣਦੇ ਹੋ ਤੇ ਹੁਣ ਤਾਂ ਸਾਡੇ ਸ਼ਹਿਰ ਸਾਡੇ ਮੁਲਕ ਕੈਨੇਡਾ ਆਏ ਹੋਏ ਹੋ ਤੁਸੀਂ, ਤੇ ਅਸੀਂ ਤੁਹਾਨੂੰ ਆਪ ਕਾਲ ਕਰ ਲੈਣੀ ਸੀ।
3: ਬੇਟੇ ਦੀ ਸ਼ਾਦੀ ਸੀਗੀ 21 ਤਰੀਕ ਦੀ।
0: ਓਕੇ ਜੀ,
3: ਤੇ ਮੈਰਿਜ ਤੇ ਇੱਥੇ ਆਏ ਸੀਗੇ, ਸਾਨੂੰ ਤਾਂ ਡੇਢ ਮਹੀਨਾ ਹੋ ਗਿਆ ਮੇਰੇ।
0: ਓਕੇ, ਬਹੁਤ ਮੁਬਾਰਕਾਂ ਜੀ ਤੁਹਾਨੂੰ, ਪਹਿਲਾਂ ਤਾਂ ਤੁਹਾਡੇ ਬੇਟੇ ਦੀ ਸ਼ਾਦੀ ਦੀਆਂ ਬੜੀਆਂ ਮੁਬਾਰਕਾਂ, ਤੇ ਪਰਮਾਤਮਾ ਉਹਨਾਂ ਨੂੰ ਵਧੀਆ ਜ਼ਿੰਦਗੀ ਦੇਵੇ ਤੇ ਵਧੀਆ ਖੁਸ਼ੀਆਂ ਦੇਵੇ ਤੇ ਨਵੇਂ ਜ਼ਿੰਦਗੀ ਦੀ ਸ਼ੁਰੂਆਤ ਦੇ ਵਿੱਚ।
3: ਮੈਂ ਤਾਂ ਪਹਿਲਾਂ ਤੁਹਾਨੂੰ ਕਈ ਵਾਰੀ ਕਾਲ ਕੀਤੀ ਆ, ਲੱਗੀ ਨਹੀਂ, ਮੈਂ ਕਿਹਾ ਤੁਹਾਨੂੰ ਵੀ ਇਨਵਾਈਟ ਕਰਦੇ ਵਿਆਹ ਦੇ ਉੱਤੇ।
0: ਫਿਰ ਸਾਡੇ ਸਾਡੇ ਵੰਡੇ ਦੇ ਲੱਡੂ ਤੁਸੀਂ ਇਕੱਲੇ ਖਾ ਲਿਓ ਬਸ, ਆਪਣਾ ਸਾਡਾ ਨਾਂ ਲੈ ਕੇ।
3: ਨਹੀਂ, ਮੈਂ ਉਹਨੂੰ ਆਪਣੇ ਨੂੰ ਕੀ ਨਾ ਨਵੀਂ ਨੂੰ ਲਾਇਆ ਸੀ ਫੋਨ, ਮੈਂ ਕਿਹਾ ਵੀ ਆਇਓ ਤੁਸੀਂ ਵਿਆਹ ਤੇ
0: ਜੀ,
3: ਤੇ ਕਹਿੰਦਾ ਜੇ ਇਟਲੀ ਕਰਦੇ ਤਾਂ ਅਸੀਂ ਆ ਜਾਂਦੇ, ਕਹਿੰਦਾ
0: ਹਾਂ,
3: ਮੈਂ ਕਿਹਾ ਇਟਲੀ ਕਰ ਲਾਂਗੇ।
0: ਨਵੀਂ ਘੁੰਮਣ ਫਿਰਨ ਦਾ ਸ਼ੌਕੀਨ ਆ ਉਹਨੂੰ, ਐਂ ਸੀ ਤੁਸੀਂ ਇਟਲੀ ਤੋਂ ਕਰਦੇ ਤੇ ਫਿਰ ਉਹ ਆ ਸਕਦੇ ਸੀਗੇ। ਬਹੁਤ ਸ਼ੁਕਰੀਆ, ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ ਤੇ ਗੱਲਾਂ ਬਾਤਾਂ ਆਪਾਂ ਕਰਾਂਗੇ ਕੱਲ ਨੂੰ ਲੰਬੀਆਂ, ਅੱਜ ਸਮਾਂ ਹੋ ਗਿਆ ਗੱਲਾਂ ਬਾਤਾਂ ਕਰਦਿਆਂ ਬਹੁਤ ਜ਼ਿਆਦਾ, ਸੋ ਪਤਾ ਨਹੀਂ ਚੱਲਿਆ, ਤੇ ਥੈਂਕ ਯੂ ਸੋ ਮਚ ਜੀ। ਪ੍ਰਹਾਰ ਸਾਹਿਬ ਸਤਿ ਸ਼੍ਰੀ ਅਕਾਲ, ਦੋ ਕੁ ਸਕਿੰਟਾਂ ਚ ਆਉਣ ਦੇ, ਠਾ ਠਾ ਠਾ।
3: ਸਤਿ
0: ਸ਼੍ਰੀ ਅਕਾਲ ਜੀ,
3: ਮਦਨ ਮੱਦੀ ਦੀ ਆਵਾਜ਼ ਬੜੇ ਸਾਲਾਂ ਬਾਅਦ ਸੁਣੀ।
0: ਹਾਂ ਮੈਂ ਵੀ, ਪਰ ਵੇਖੋ ਵੇਖੋ ਭਲਵਾਨ ਜੀ, ਜਦੋਂ ਵੀ ਅਸੀਂ ਇਹਨਾਂ ਗੀਤਾਂ ਨੂੰ ਸੁਣਦੇ ਆ ਨਾ, ਤੇ ਇਹਨਾਂ ਦੇ ਲਿਰਿਕਸ, ਇਹਨਾਂ ਦੇ ਬੋਲ ਸਾਨੂੰ ਆਪ ਮੁਹਾਰੇ ਯਾਦ ਆ ਜਾਂਦੇ ਆ।
3: ਗੱਡੀ ਵਾਲਿਆ ਬਾਬੂ ਆ ਰੋ ਗੱਡੀ,
0: ਤੇਰਾ ਯਾਰ ਵਫਾ ਨਹੀਂ ਕਰ ਚੱਲਿਆ।
3: ਬੋਲ ਦੇਖੋ ਕਹਿੰਦੇ ਬੋਲ ਕਿੰਨੇ ਵਧੀਆ ਲਿਖੇ ਜੀ।
0: ਇਹੀ ਹੈ ਨਾ, ਲਿਰਿਕਸ ਵੀ ਵਧੀਆ ਸੀ, ਲਿਰਿਕਸ ਦੇ ਵਿੱਚ ਕਹਾਣੀਆਂ ਸੀ।
3: ਆਪ ਹੀ ਲਿਖਦਾ ਸੀਗਾ ਜੀ ਮੁੰਡਾ।
0: ਅੱਛਾ, ਰਾਈਟਰ ਵੀ ਆਪ ਹੀ ਸੀ?
3: ਖੁਦ ਆਪ ਲਿਖਦਾ ਸੀਗਾ ਜੀ। ਜਲੰਧਰ ਦਾ ਸੀ, ਮਦਨ ਮੱਦੀ
0: ਜੀ ਜੀ,
3: ਜਲੰਧਰੀ ਹੈ ਜੀ।
0: ਬੜਾ ਫੇਮਸ ਹੋਇਆ ਸੀਗਾ, ਜੁੱਤੀ ਝਾੜ ਕੇ ਚੜੀ ਮਟਿਆਰੇ ਗੱਡੀ ਆ ਸ਼ਕੀਨ ਜੱਟ ਦੀ, ਉਹ ਵੀ ਇਹਦੇ ਸੀ ਨਾ।
3: ਸ਼ਕੀਨ ਜੱਟ ਦੀ ਗੱਡੀ ਆ, ਸ਼ਕੀਨ ਜੱਟ ਦੀ,
0: ਕੀ ਬਾਤ ਆ। ਸੋ ਬਹੁਤ ਸ਼ੁਕਰੀਆ ਭਲਵਾਨ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਹੁਣ ਬਹੁਤ ਸਾਰੀਆਂ ਕਾਲਸ ਆ, ਵੀ ਕਾਲਸ ਨਹੀਂ ਲੈਣੀਆਂ, ਸੁਨੇਹੇ ਦੇ ਦੀ ਉਹ ਨਾ ਹੋਵੇ ਕਿ ਸਾਡਾ ਪ੍ਰੋਗਰਾਮ ਵੀ ਠੀਕ ਵਜੇ ਸਲਮਾਨ ਖਾਨ ਵਾਂਗੂ। ਸੋ 0418, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ
4: ਸਤਿ ਸ਼੍ਰੀ ਅਕਾਲ ਜੀ। ਬਸ ਮੈਂ ਕਾਹਲੀ ਕਾਹਲੀ ਚ ਦੱਸ ਦਿੰਦਾ ਵੀ ਜਿਹੜੇ ਪੁਰਾਣੇ ਗਾਣੇ ਹੁੰਦੇ ਸੀ ਨਾ, ਉਹਦੇ ਨਾਲ ਜਦੋਂ ਗਾਣਾ ਚੱਲਦਾ ਇੱਕ ਫਿਲਮ ਜੀ ਬਣ ਜਾਂਦੀ ਦਿਮਾਗ ਚ
0: ਜੀ,
4: ਵੀ ਏਦਾਂ ਕਰਕੇ ਉਹ ਮਨਮੋਹਨ ਮਾਨ ਗਾਈ ਜਾਂਦਾ, ਉੱਧਰ ਚਾਦਰਾ ਵਸਾਈ ਜਾਂਦਾ, ਧਰਤੀ ਤੇ ਤੇ ਐਂ ਹੋਈ ਜਾਂਦਾ,
0: ਠੀਕ ਹੈ ਨਾ।
4: ਤੇ ਜਿਹੜੇ ਨਵੇਂ ਗਾਣੇ ਨੇ ਉਹ ਕਹਿੰਦਾ ਫਲਾਣੀ ਗੱਡੀ ਆ ਉਹਦੇ ਟਾਇਰ ਛੋਟੇ ਨੇ, ਉਹਦੇ ਟਾਇਰ ਵੱਡੇ ਨੇ, ਉਹ ਮੈਂ ਐਂ ਕਰ ਲਿਆ, ਉਹ ਆਹ ਕਰ ਲਿਆ, ਮੈਂ ਹਲਵਾਈ ਨੂੰ ਕੁੱਟ ਦੂ, ਮੈਂ ਤੁਹਾਡਾ ਟੈਂਟ ਪਾੜ ਦੂ, ਮੈਂ ਵਿਆਹ ਕਰ ਦੂ,
0: ਗ੍ਰੈਂਡ ਹੋਮ ਫਰਨੀਚਰ ਸੁਨੇਹਾ ਦੀ, ਗ੍ਰੈਂਡ ਹੋਮ ਫਰਨੀਚਰ ਤੇ ਬਹੁਤ ਵੱਡੀ ਭਾਰੀ ਸੇਲ ਲੱਗ ਰਹੀ ਆ, ਤੇ ਮੇਰੇ ਕੋਲ ਰਿਕਾਰਡਿੰਗ ਪਲੇ ਨਹੀਂ ਹੋਈ, ਮਾਫ ਕਰਨਾ, ਪਰ ਕੱਲ ਨੂੰ ਮਾਫ ਕਰਨਾ ਫਰਾਈਡੇ ਨੂੰ ਅਸੀਂ ਲਾਈਵ ਲੋਕੇਸ਼ਨ ਜਾ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ। ਫਰਨੀਚਰ ਖਰੀਦਣ ਲਈ ਇੱਕੋ ਇੱਕ ਫਰਨੀਚਰ ਸਟੋਰ ਐਸਾ ਹੈ ਕਿ ਜਿੱਥੇ ਤੁਹਾਨੂੰ ਕੁਛ ਵੀ ਬਾਏ ਕਰੋ ਹਰ ਬਾਇੰਗ ਦੇ ਨਾਲ ਤੋਹਫਾ ਲਾਜ਼ਮੀ ਮਿਲਦਾ, ਗ੍ਰੈਂਡ ਹੋਮ ਫਰਨੀਚਰ। ਸੋ ਗ੍ਰੈਂਡ ਹੋਮ ਫਰਨੀਚਰ ਤੁਸੀਂ ਜ਼ਰੂਰ ਪਹੁੰਚਣਾ, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, 6885 ਟੌਮਕਨ ਰੋਡ ਤੇ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, 6472620000। ਔਰ ਨਾਲ ਦੀ ਨਾਲ ਫਿਰ ਇੱਕ ਵਾਰ ਆਲ ਸਟੇਟ ਇੰਸ਼ੋਰੈਂਸ ਦਾ ਸੁਨੇਹਾ ਦੇਈਏ, ਤੁਸੀਂ ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਬੜੀ ਵੱਡੀ ਸੇਵਿੰਗ ਕਰਨਾ ਚਾਹੁੰਦੇ ਹੋ, ਆਟੋ ਹੋਮ ਇੰਸ਼ੋਰੈਂਸ ਦੇ ਵਿੱਚ ਤੁਸੀਂ ਆਪਣੀ ਹਜ਼ਾਰਾਂ ਡਾਲਰਾਂ ਦੀ ਸੇਵਿੰਗ ਕਰਨੀ ਆ, ਤਾਂ ਆਲ ਸਟੇਟ ਨੂੰ ਡਾਇਰੈਕਟ ਕਾਲ ਕਰ ਲਓ, ਐਵੇਂ ਇੱਧਰ ਉੱਧਰ ਵਿੰਡੋ ਸ਼ਾਪਿੰਗ ਕਰਨ ਦੀ ਲੋੜ ਨਹੀਂ। ਆਲ ਸਟੇਟ ਇੰਸ਼ੋਰੈਂਸ ਦੇ, ਮਾਫ ਕਰਨਾ ਪ੍ਰਭਾਕਰ ਜੀ, ਰਾਹੁਲ ਪ੍ਰਭਾਕਰ ਜੀ, ਹੁਣ ਦਾ ਕਾਲ ਬਾਤ ਗੱਲਬਾਤ ਕਰ ਲਿਓ, 4376045093 6 4 7 ਮਾਫ ਕਰਨਾ ਯਾਰ 4 3 7 4 3 7 6 0 4 5 0 9 3 4 3 7 6 4 5 93 ਤੇ ਗੱਲਬਾਤ ਕਰਿਓ ਤੁਸੀਂ ਪ੍ਰਭਾਕਰ ਜੀ ਹੁਣਾਂ ਨਾਲ, ਰਾਹੁਲ ਇੱਕ ਦੋ ਦਿਨ ਬੋਲਾਂਗੇ ਫਿਰ ਯਾਦ ਹੋ ਜਾਣਾ, ਦੇਖੋ ਨੰਬਰ ਤੁਸੀਂ। ਅਤੇ ਨਾਲ ਦੀ ਨਾਲ ਫਿਰ ਅੱਗੇ ਡਰੀਮ ਹੋਮ ਅਪਲਾਇੰਸਿਸ, ਅਪਲਾਇੰਸਿਸ ਲੈਣ ਲਈ ਤੁਸੀਂ ਡਰੀਮ ਹੋਮ ਅਪਲਾਇੰਸਿਸ, ਇਸ ਪੂਰੇ ਅੰਟਾਰੀਓ ਦੇ ਸ਼ਹਿਰ ਦੇ ਤੁਸੀਂ ਸਸਤੇ ਅਪਲਾਇੰਸਿਸ ਲੈਣੇ ਆ, ਸਭ ਤੋਂ ਵਧੀਆ ਅਪਲਾਇੰਸਿਸ, ਸਭ ਤੋਂ ਬਿਹਤਰ ਪ੍ਰਾਈਸ 'ਤੇ, ਪ੍ਰਾਈਜ਼ ਮੈਚ ਨਹੀਂ ਬੀਟ ਕਰਕੇ ਦੇਣਗੇ ਡਰੀਮ ਹੋਮ ਅਪਲਾਇੰਸਿਸ, 905-805-3029-15 ਅਰਜੈਂਟੀਆ ਰੋਡ, ਡਰੀਮ ਹੋਮ ਅਪਲਾਇੰਸਿਸ, ਡਰੀਮ ਹੋਮ ਅਪਲਾਇੰਸਿਸ, 905 805-3000 ਇੱਦਾਂ ਨੰਬਰ ਚੇਤੇ ਹੋ ਜਾਂਦਾ। ਸੋ ਆਲ ਸਟੇਟ ਦਾ ਵੀ ਇੱਦਾਂ ਹੀ ਹੋ ਜਾਣਾ। ਸੋ ਨਾਲ ਦੀ ਨਾਲ ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਫੈਸ਼ਨ ਆਈ ਕਿਊ 'ਤੇ ਇੱਕ ਗੇੜਾ ਜ਼ਰੂਰ ਲਾ ਕੇ ਆਇਓ, ਮੇਰੇ ਕਹਿਣ 'ਤੇ ਗੇੜਾ ਲਾ ਕੇ ਆਇਓ, ਤੁਹਾਨੂੰ ਇੰਡੀਆ ਵਾਲੀ ਪੰਜਾਬ ਵਾਲੀ ਫੀਲਿੰਗ ਆ ਜਾਣੀ ਹੈ। ਵਿਆਹਾਂ ਸ਼ਾਦੀਆਂ ਵਾਸਤੇ ਕੁੜਤੇ ਪਜਾਮੇ ਕੋਟ ਪੈਂਟ ਸੂਟ ਬਲੈਜ਼ਰ, ਐਮੀ ਵਿਰਕ ਦੇ ਸ਼ੋਅ ਦੇ ਉੱਪਰ ਜਿਹੜਾ ਮੈਂ ਸੂਟ ਹੋਸਟ ਕਰਨ ਲੱਗਿਆ ਪਾਇਆ ਸੀ ਨਾ, ਉਹ ਫੈਸ਼ਨ ਆਈ ਕਿਊ 'ਤੇ ਆਇਆ ਸੀਗਾ। ਸੋ ਫੈਸ਼ਨ ਆਈ ਕਿਊ, ਸੋ ਫੈਸ਼ਨ ਆਈ ਕਿਊ 905-453-2225 9054-543-2225। ਸੋ ਸਮਾਂ ਇੱਥੇ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ ਦਾ ਪੀਜ਼ਾ ਇੱਕ ਵਾਰ ਜ਼ਰੂਰ ਖਾਓ। ਅਤੇ BDS ਹੋਮ ਪੇਂਟਿੰਗ, BDS ਹੋਮ ਪੇਂਟਿੰਗ ਅਤੇ ਰੈਨੋਵੇਸ਼ਨ ਨੂੰ ਤੁਸੀਂ ਯਾਦ ਰੱਖਣਾ ਹੈ, ਕੋਈ ਵੀ ਰੈਨੋਵੇਸ਼ਨ ਦੀਆਂ ਸੇਵਾਵਾਂ, BDS ਹੋਮ ਪੇਂਟਿੰਗ ਦਾ ਨੰਬਰ 905-965-6611। ਸੋ ਭੁੱਲਿਓ ਨਾ ਮੁਸਕਰਾਉਣਾ, ਰੋਸ਼ਨ ਦਾ ਲੈ ਸਵੇਰਾ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਣੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਵੇਂ ਲਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁੱਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁੱਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ ਵੇਖਿਓ ਪੰਜਾਬੀ ਓ ਪੰਜਾਬੀ

0: ਆਪਣਿਆਂ ਦੇ ਵੀ ਹੱਥ ਨਾ ਅੱਪੜਨ, ਇੰਨਾ ਉੱਚਾ ਕੱਦ ਨਾ ਰੱਖੋ। ਆਪਣਿਆਂ ਦੇ ਵੀ ਹੱਥ ਨਾ ਅੱਪੜਨ, ਇੰਨਾ ਉੱਚਾ ਕੱਦ ਨਾ ਰੱਖੋ। ਪੈਸਾ ਸਭ ਤੋਂ ਜ਼ਰੂਰੀ ਹੈ ਬਿਲਕੁਲ, ਪਰ ਰਿਸ਼ਤਿਆਂ ਨਾਲੋਂ ਵੱਧ ਨਾ ਰੱਖੋ। ਕੀ ਹੋ ਸਕਦਾ ਹੈ ਕੀ ਨਹੀਂ ਹੋ ਸਕਦਾ, ਕੀ ਹੋ ਸਕਦਾ ਹੈ ਕੀ ਨਹੀਂ ਹੋ ਸਕਦਾ, ਇਹ ਸੋਚਣ ਦਾ ਕੰਮ ਤੁਹਾਡਾ ਨਹੀਂ ਹੈ। ਸੁਪਨੇ ਪੂਰੇ ਹੋ ਜਾਂਦੇ ਨੇ, ਇਹਨਾਂ ਦੀ ਕੋਈ ਹੱਦ ਨਾ ਰੱਖੋ। ਸੁਪਨੇ ਪੂਰੇ ਹੋ ਜਾਂਦੇ ਨੇ, ਇਹਨਾਂ ਦੀ ਕੋਈ ਹੱਦ ਨਾ ਰੱਖੋ। ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨੂੰ ਤੁਸੀਂ ਮਾਣਦੇ ਹੋ, ਜਿਸ ਨਾਲ ਤੁਸੀਂ ਜੁੜਦੇ ਹੋ, ਜਿਸ ਨੂੰ ਤੁਸੀਂ ਪਿਆਰ ਦਿੰਦੇ ਹੋ। 10 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਹੋਸਟ ਅਤੇ ਆਪਣੇ ਦੋਸਤ ਡਾਕਟਰ ਦਰਸ਼ਨਦੀਪ ਦੇ ਨਾਲ ਬਹੁਤ ਮਜ਼ਾ ਆਉਂਦਾ ਜਦੋਂ ਦੋਸਤ ਮਿੱਤਰ ਫੋਨ ਕਰਦੇ ਨੇ, ਦੋਸਤ ਮਿੱਤਰ ਨੋਟਿਸ ਕਰਦੇ ਨੇ ਕਿ ਕੀ ਅਸੀਂ ਬੋਲਿਆ, ਕੀ ਨਹੀਂ ਬੋਲਿਆ, ਅੱਛਾ ਬੋਲਿਆ ਜਾਂ ਬੁਰਾ ਬੋਲਿਆ। ਮੈਨੂੰ ਰਾਤ ਬਹੁਤ ਅੱਛਾ ਲੱਗਿਆ, ਸਾਡੇ ਭੈਣ ਜੀ ਜਤਿੰਦਰ ਕੌਰ ਸਾਡੇ ਨਾਲ ਰੋਜ਼ ਜੁੜਦੇ ਨੇ ਅਤੇ ਕੱਲ੍ਹ 1 ਮਿੰਟ ਦੇ ਵਿੱਚ ਨਾ ਉਹਨਾਂ ਨੇ ਮੈਨੂੰ ਬਹੁਤ ਵਧੀਆ ਕੀਤਾ, ਮੈਨੂੰ ਅੱਛਾ ਲੱਗਿਆ। ਮੈਨੂੰ ਬੁਰਾ ਨਹੀਂ ਲੱਗਿਆ, ਮੈਨੂੰ ਬਹੁਤ ਵਧੀਆ ਲੱਗਿਆ। ਕੱਲ੍ਹ ਬਾਈ ਚਾਂਸ ਮੇਰੇ ਤੋਂ ਕੱਲ੍ਹ ਬੋਲਿਆ ਗਿਆ ਸੀ ਵੀਰਵਾਰ, ਤੋ ਲੇਕਿਨ ਉਹਨਾਂ ਨੇ ਮੈਨੂੰ ਉਦੋਂ ਹੀ ਫੋਨ ਕਰਕੇ ਕਰੈਕਟ ਕਰ ਦਿੱਤਾ। ਇਹ ਬਹੁਤ ਵਧੀਆ ਹੁੰਦਾ, ਅਸਲੀ ਤੁਹਾਡਾ ਆਪਣਾ ਉਹ ਹੀ ਹੈ ਜੋ ਤੁਹਾਡੀ ਗਲਤੀ ਨੂੰ ਸੁਧਾਰ ਦੇਵੇ। ਇਹ ਨਹੀਂ ਕਿ ਤੁਹਾਡੀ ਗਲਤੀ 'ਤੇ ਕੋਈ ਪਰਦਾ ਪਾਵੇ ਕਿਉਂਕਿ ਅੱਗੇ ਤੋਂ ਤੁਸੀਂ ਕੋਈ ਹੋਰ ਗਲਤੀਆਂ ਅੱਗੇ ਕਰਦੇ ਚਲੇ ਜਾਓ। ਸੋ ਬਹੁਤ ਵਧੀਆ ਭੈਣ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੱਲ੍ਹ ਤੁਸੀਂ ਮੈਨੂੰ ਬਹੁਤ ਵਧੀਆ 1 ਮਿੰਟ ਦੇ ਵਿੱਚ ਹੀ ਮੇਰੀ ਗਲਤੀ ਜਿਹੜੀ ਸੁਧਾਰ ਦਿੱਤੀ। ਚਲੋ ਖੈਰ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਅੱਜ ਹੈ ਜੀ ਵੀਰਵਾਰ, ਵੀਰਵਾਰ ਹੋ ਗਿਆ ਜੀ ਅੱਜ, 3 ਸਤੰਬਰ ਹੋ ਗਈ ਤੇ 21 ਡਿਗਰੀ ਟੈਂਪਰੇਚਰ ਇਸ ਵੇਲੇ ਹੈ। ਦਿਨ ਵੇਲੇ ਰਿਹਾ 28-29 ਦੇ ਕਰੀਬ, ਲੇਕਿਨ ਚਲੋ ਅੱਜ ਦਾ ਦਿਨ ਤੇ ਬੀਤ ਗਿਆ ਬਹੁਤ ਵਧੀਆ। ਕੱਲ ਦੇ ਦਿਨ ਦੀਆਂ ਸ਼ੁਭ ਕਾਮਨਾਵਾਂ। ਕੱਲ ਸ਼ੁੱਕਰਵਾਰ ਦਾ ਦਿਨ ਆ ਰਿਹਾ ਜੀ, 4 ਸਤੰਬਰ ਹੋ ਜਾਏਗੀ, 25 ਡਿਗਰੀ ਟੈਂਪਰੇਚਰ ਕੱਲ ਰਹਿਣ ਦੀ ਸੰਭਾਵਨਾ ਹੈ। 6:46 ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦੇਣੇ ਨੇ ਤੇ 7:49 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ ਹੈ। ਤੇ ਮੌਸਮ ਰੋਜ਼ ਦੀ ਤਰ੍ਹਾਂ ਬਸ ਹਲਕੀ ਬੱਦਲਵਾਈ, ਕਦੇ ਧੁੱਪ ਕਦੇ ਬੱਦਲਵਾਈ, ਇਸ ਤਰ੍ਹਾਂ ਦਾ ਮੌਸਮ ਰਹੇਗਾ। ਇੰਜੋਏ ਕਰ ਲਓ ਜਿੰਨਾ ਜਿੰਨਾ ਕਰ ਸਕਦੇ ਹੋ, ਕਿਉਂਕਿ ਹੌਲੀ ਹੌਲੀ ਹੌਲੀ ਹੌਲੀ ਬਸ ਆ ਸਤੰਬਰ ਦਾ ਮਹੀਨਾ ਚੜ ਗਿਆ, ਸਤੰਬਰ ਦਾ ਮਹੀਨਾ ਬੀਤਣ ਦੀ ਦੇਰ ਹੈ ਤੇ ਉਹ ਫਿਰ ਸਰਦੀ ਭੈਣ ਜੀ ਨੇ ਦਰਵਾਜ਼ੇ ਆਪਣੇ ਖੜਖੜਾ ਦੇਣੇ ਨੇ। ਸਤੰਬਰ ਦੇ ਅਖੀਰ 'ਚ ਸਵੇਰ ਸ਼ਾਮ ਦੀ ਸਰਦੀ ਥੋੜ੍ਹੀ ਥੋੜ੍ਹੀ ਤਾਂ ਹੋ ਹੀ ਜਾਂਦੀ ਹੈ। ਚਲੋ ਖੈਰ, ਸੋ ਰੇਡੀਓ ਪ੍ਰੋਗਰਾਮ ਸਭਰੰਗ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, VPS24.ca, 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਜਿੱਥੇ ਤੁਸੀਂ ਦੇਖਦੇ ਹੋ ਪੰਜਾਬੀ ਦੀਆਂ ਬਹੁਤ ਹੀ ਖੂਬਸੂਰਤ ਪੁਰਾਣੀਆਂ, ਨਵੀਆਂ, ਕਲਾਸਿਕ, ਅੱਛੀਆਂ ਅੱਛੀਆਂ ਪੰਜਾਬੀ ਦੀਆਂ ਫਿਲਮਾਂ। ਔਰ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਜੋ ਜੋ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਨੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਜਾਂ ਹੋਰ ਦੂਸਰੇ ਦੇਸ਼ਾਂ ਦੇ ਵਿੱਚ, ਜਿੱਥੇ ਵੀ ਵਿਸ਼ਵ ਪੰਜਾਬੀ ਸਭਾ ਦੀਆਂ ਇਕਾਈਆਂ ਨੇ, ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਆਉਂਦੀ ਹੈ, ਅਸੀਂ ਅਪਲੋਡ ਕਰਦੇ ਰਹਿੰਦੇ ਹਾਂ। ਇਸ ਵੇਲੇ ਦਾ ਸਾਡਾ ਰੇਡੀਓ ਪ੍ਰੋਗਰਾਮ ਵੀ ਦੋਸਤ ਮਿੱਤਰ ਬਹੁਤ ਸਾਰੇ ਸਾਡੇ ਨਾਲ ਜੁੜ ਜਾਂਦੇ ਨੇ, ਲੇਕਿਨ ਕੁਛ ਇੱਕ ਜਿਹੜੇ ਆਪਣੇ ਰੁਝੇਵਿਆਂ ਦੇ ਕਾਰਨ ਸਾਡੇ ਨਾਲ ਨਹੀਂ ਜੁੜ ਸਕਦੇ, ਤਾਂ ਅਗਲੇ ਦਿਨ ਸ਼ਾਮ ਨੂੰ ਫਿਰ 6:30-7 ਦੇ ਕਰੀਬ ਅਸੀਂ ਇਸ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ ਅਤੇ ਤੁਸੀਂ ਉੱਥੇ ਸੁਣ ਸਕਦੇ ਹੋ। ਸੋ ਅੱਜ 647-367-5353 ਸਾਡਾ ਉਹੀ ਪੁਰਾਣਾ ਨੰਬਰ ਹੈ, ਤੁਸੀਂ ਜੁੜ ਸਕਦੇ ਹੋ, ਗੱਲਬਾਤ ਕਰ ਸਕਦੇ ਹੋ, ਆਪਣੀ ਕੋਈ ਰਾਏ ਦੇ ਸਕਦੇ ਹੋ, ਕੋਈ ਤੁਸੀਂ ਚੀਜ਼ ਦੇਖੀ ਤੁਹਾਨੂੰ ਲੱਗਦਾ ਹੈ ਸ਼ੇਅਰ ਕਰਨ ਵਾਲੀ ਤੁਸੀਂ ਸ਼ੇਅਰ ਕਰ ਸਕਦੇ ਹੋ, ਕੋਈ ਬੁਰੀ ਚੀਜ਼ ਤੁਸੀਂ ਦੇਖੀ ਉਹ ਤੁਸੀਂ ਲੋਕਾਂ ਨੂੰ ਨਸੀਹਤ ਕਰਨਾ ਚਾਹੁੰਦੇ ਹੋ, ਜੁੜ ਸਕਦੇ ਹੋ 647-367-5353। ਮੈਂ ਤੁਹਾਡੇ ਨਾਲ ਇੱਕ ਅੱਜ ਸੱਚੀ ਘਟਨਾ ਜਿਹੜੀ ਹੈ ਨਾ ਉਹ ਸ਼ੇਅਰ ਕਰਨ 'ਤੇ ਮੇਰਾ ਮਨ ਹੈ। ਮੈਨੂੰ ਉਹਨੇ ਬੜਾ ਮਾਯੂਸ ਕੀਤਾ ਕਹਿ ਲਓ, ਬੜਾ ਮੈਨੂੰ ਅਪਸੈਟ ਹੋਇਆ ਮੈਂ ਉਸ ਚੀਜ਼ ਸੁਣ ਕੇ। ਅਸਲੀ ਅਸਲੀ ਬਿਲਕੁਲ ਰੀਅਲ ਸਟੋਰੀ ਹੈ, ਔਰ ਹੈ ਵੀ ਕਿਤੋਂ ਦੂਰ ਦੀ ਨਹੀਂ, ਕੈਲਗਰੀ ਦੀ ਸਟੋਰੀ ਹੈ। ਇੱਕ ਦੋਸਤ ਨੇ ਆਪਣੀ ਜ਼ੁਬਾਨੀ ਸੁਣਾਈ, ਉਹਦੇ ਅੱਗੋਂ ਦੋਸਤ ਦੇ ਘਰ ਦੀ ਇਹ ਕਹਾਣੀ ਹੈ। ਉਹ ਕਹਿੰਦਾ ਉੱਥੇ ਕੋਈ ਇੱਕ ਫੈਮਿਲੀ ਹੈ ਸੀ ਜਿਹੜੀ 70-72 ਤੋਂ ਉਦੋਂ ਤੋਂ ਕੈਲਗਰੀ ਦੇ ਵਿੱਚ ਆ ਕੇ ਵਸੇ ਸਨ। ਉਹ ਘਰ ਦੇ ਉਸ ਪਰਿਵਾਰ ਦੇ ਜਿਹੜਾ ਮੁਖੀਆ ਸੀ ਇਨਸਾਨ, ਉਹਨੇ ਬਹੁਤ ਮਿਹਨਤ ਕੀਤੀ, ਰੱਜ ਕੇ ਮਿਹਨਤ ਕੀਤੀ, ਬਹੁਤ ਪੈਸਾ ਕਮਾਇਆ, ਮਿਲੀਅਨ ਬਿਲੀਅਨਸ ਉਹਨੇ ਇਕੱਠੇ ਕੀਤੇ। ਔਰ ਇੱਕ ਵਕਤ ਐਸਾ ਆਇਆ ਜਦੋਂ ਕੈਲਗਰੀ ਦੇ ਵਿੱਚ ਉੱਪਰਲੇ 5-7 ਅਮੀਰ ਲੋਕਾਂ ਦੇ ਵਿੱਚ ਉਸਦਾ ਨਾਮ ਆਉਣ ਲੱਗ ਪਿਆ ਸੀ। ਲੇਕਿਨ ਹੌਲੀ ਹੌਲੀ ਜਦੋਂ ਉਹ ਇਨਸਾਨ ਬਿਰਧ ਹੋ ਗਿਆ, ਜਿਵੇਂ ਇੱਥੋਂ ਦਾ ਇੱਕ ਰਿਵਾਜ਼ ਕੈਨੇਡਾ ਦਾ ਹੈ, ਉਸ ਦੇ ਬੱਚਿਆਂ ਨੇ ਉਸ ਨੂੰ ਓਲਡ ਏਜ ਹੋਮ ਦੇ ਵਿੱਚ ਭੇਜ ਦਿੱਤਾ। ਓਲਡ ਏਜ ਹੋਮ ਦੇ ਵਿੱਚ ਭੇਜ ਦਿੱਤਾ, ਚਲੋ ਠੀਕ ਹੈ, ਕਦੇ ਕਦਾਈ ਹਫ਼ਤੇ 10 ਦਿਨ ਹੀ ਜਾਂਦੇ ਸੀ, ਉਹਨੂੰ ਮਿਲੇ ਆਉਂਦੇ ਸੀ। ਟਾਈਮ ਬੀਤਦਾ ਗਿਆ, ਬੀਤਦਾ ਗਿਆ, ਬੀਤਦਾ ਗਿਆ। ਇੱਕ ਦਿਨ ਅਚਾਨਕ ਓਲਡ ਏਜ ਹੋਮ ਤੋਂ ਉਸ ਬੱਚੇ ਨੂੰ ਫੋਨ ਆਇਆ ਕਿ ਯੂਅਰ ਫਾਦਰ ਇਜ਼ ਨੋ ਮੋਰ, ਉਹਨਾਂ ਦੀ ਡੈਥ ਹੋ ਗਈ ਹੈ ਅਤੇ ਉਹਨਾਂ ਦੀ ਫਿਊਨਰਲ ਸੈਰੇਮਨੀ ਦੇ ਲਈ ਅਰੇਂਜਮੈਂਟਸ ਕਰਨੇ ਨੇ, ਤੁਹਾਡੀ ਆਮਦ ਜ਼ਰੂਰੀ ਹੈ। ਅਤੇ ਬੱਚੇ ਨੇ ਅੱਗੋਂ ਜਵਾਬ ਕੀ ਦਿੱਤਾ, ਉਹ ਕਹਿੰਦਾ ਕਿ ਇਟ ਇਜ਼ ਨੋਟ ਪੋਸੀਬਲ ਫਾਰ ਮੀ, ਸਾਡਾ ਤਾਂ ਫੈਮਿਲੀ ਦਾ ਮੈਕਸੀਕੋ ਦਾ ਟ੍ਰਿਪ ਫਿਕਸ ਹੋਇਆ ਹੋਇਆ, ਮੈਂ ਉਹਨੂੰ ਕੈਂਸਲ ਨਹੀਂ ਕਰਵਾ ਸਕਦਾ। ਬਾਕੀ ਮੇਰੇ ਫਾਦਰ ਬਹੁਤ ਅੱਛੇ ਇਨਸਾਨ ਸਨ, ਬਹੁਤ ਮਿਹਨਤ ਕੀਤੀ ਉਹਨਾਂ ਨੇ, ਬੜੀ ਸਾਡੀ ਵਧੀਆ ਉਹਨਾਂ ਨੇ ਪਰਵਰਿਸ਼ ਕੀਤੀ, ਅਤੇ ਪਰ ਆਈ ਐਮ ਸੋਰੀ ਕਿ ਮੈਥੋਂ ਆਇਆ ਨਹੀਂ ਜਾਏਗਾ। ਤੁਸੀਂ ਉਹਨਾਂ ਦਾ ਫਿਊਨਰਲ ਵਗੈਰਾ ਦਾ ਜੋ ਅਰੇਂਜਮੈਂਟਸ ਕਰਨਾ ਨਾ, ਉਹ ਸਾਰਾ ਮੈਨੂੰ ਤੁਸੀਂ ਦੱਸੋ, ਉਹਦਾ ਕਿੰਨਾ ਖਰਚਾ ਹੋਏਗਾ, ਮੈਂ ਉਹ ਪੇ ਕਰ ਦਿਆਂਗਾ, ਅਤੇ ਤੁਸੀਂ ਵਧੀਆ ਤੋਂ ਵਧੀਆ ਕੋਫਿਨ ਜਿਹੜਾ ਨਾ ਮੇਰੇ ਫਾਦਰ ਦੇ ਲਈ ਉਹ ਲਗਾਉਣਾ ਹੈ, ਬਿਲਕੁਲ ਪੈਸੇ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਦੇ ਦਿਆਂਗਾ। ਅਤੇ ਇਹ ਮੈਂ ਘਟਨਾ ਇੱਕ ਸੁਣੀ ਜਿਸ ਨੇ ਮੇਰੇ ਮਨ ਨੂੰ ਬਹੁਤ ਠੇਸ ਪਹੁੰਚਾਇਆ। ਸੋ ਤੁਸੀਂ ਕੀ ਸਮਝਦੇ ਹੋ ਕਿ ਇਹਦੇ ਵਿੱਚ ਸਿਰਫ ਬੱਚਿਆਂ ਦਾ ਹੀ ਕਸੂਰ ਹੈ ਜਾਂ ਮਾਂ ਬਾਪ ਦਾ ਵੀ ਕਸੂਰ ਹੈ ਇਹਦੇ ਵਿੱਚ? ਸੋ ਬੱਚਿਆਂ ਨੂੰ ਟਾਈਮ ਦਿਆ ਕਰੋ, ਬੱਚਿਆਂ ਦੇ ਨਾਲ ਘੁਲਿਆ ਮਿਲਿਆ ਕਰੋ, ਉਹਨਾਂ ਨੂੰ ਆਪਣੇ ਕਾਰੋਬਾਰ ਦੇ ਵਿੱਚ ਨਾਲ ਸ਼ਾਮਲ ਕਰਿਆ ਕਰੋ, ਉਹਨਾਂ ਦੇ ਨਾਲ ਹੱਸਿਆ ਖੇਡਿਆ ਕਰੋ, ਉਹਨਾਂ ਦੇ ਨਾਲ ਫਰੈਂਡਲੀ ਜਿਹੜਾ ਵਿਵਹਾਰ ਕਰਿਆ ਕਰੋ। ਅਸੀਂ ਉਦੋਂ ਜਦੋਂ ਟਾਈਮ ਹੁੰਦਾ ਨਾ, ਜਦੋਂ ਬੱਚੇ ਛੋਟੇ ਹੁੰਦੇ ਹਨ, ਤਾਂ ਆਪਣੇ ਹੀ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ, ਇਹ ਕਮਾ ਲਈਏ, ਉਹ ਕਰ ਲਈਏ, ਇਹ ਕਰ ਲਈਏ, ਇਹ ਕਰ ਲਈਏ, ਇਹ ਕਰ ਲਈਏ, ਕਰਦੇ ਆਪਾਂ ਬੱਚਿਆਂ ਦੇ ਫਿਊਚਰ ਵਾਸਤੇ ਹੀ ਆ, ਬੱਚਿਆਂ ਦੇ ਭਵਿੱਖ ਵਾਸਤੇ ਹੀ ਆ। ਲੇਕਿਨ ਉਦੋਂ ਬੱਚਿਆਂ ਨੂੰ ਟਾਈਮ ਦੇਣਾ ਭੁੱਲ ਜਾਂਦੇ ਆ। ਸੋ ਮੇਰਾ ਖਿਆਲ ਇਹਦੇ ਵਿੱਚ ਇਕੱਲੇ ਬੱਚਿਆਂ ਦਾ ਹੀ ਨਹੀਂ, ਉਹਨਾਂ ਓਲਡ ਫਾਦਰ ਮਦਰ ਦਾ ਵੀ ਉਨਾ ਹੀ ਕਸੂਰ ਹੈ ਜਿਨ੍ਹਾਂ ਨੇ ਬੱਚਿਆਂ ਦੇ ਉਸ ਟਾਈਮ ਦੇ ਵਿੱਚ ਉਹਨਾਂ ਬੱਚਿਆਂ ਨੂੰ ਟਾਈਮ ਨਹੀਂ ਦਿੱਤਾ, ਅਤੇ ਆਖਿਰ ਦੇ ਵਿੱਚ ਬੱਚਿਆਂ ਨੇ ਦੇਖੋ ਨਾ ਨਹੀਂ ਕੀਤੀ। ਉਹ ਕਹਿੰਦੇ ਵੀ ਜੋ ਖਰਚਾ ਹੁੰਦਾ ਮੈਂ ਪੇ ਕਰਨ ਨੂੰ ਤਿਆਰ ਹਾਂ, ਮੈਂ ਕਰਾਂਗਾ, ਸਭ ਤੋਂ ਵਧੀਆ ਕਰਿਓ, ਬਿਲਕੁਲ ਠੀਕ ਠਾਕ ਕਰਿਓ, ਬੈਸਟ ਕਰਿਓ, ਪਰ ਮੈਂ ਆਪਣਾ ਫੈਮਿਲੀ ਟ੍ਰਿਪ ਜਿਹੜਾ ਉਹ ਕੈਂਸਲ ਨਹੀਂ ਕਰ ਸਕਦਾ। ਸੋ ਮੇਰੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੂੰ ਇਹੀ ਗੁਜ਼ਾਰਿਸ਼ ਹੈ ਹੱਥ ਬੰਨ ਕੇ ਕਿ ਆਪਣੇ ਬੱਚਿਆਂ ਨੂੰ ਵਧੀਆ ਟਾਈਮ ਦਿਓ। ਹੁਣ ਛੋਟੇ ਛੋਟੇ ਬੱਚਿਆਂ ਨੂੰ ਟਾਈਮ ਦਿਓ, ਜਿਹੜੇ ਚਲੋ ਪੇਰੈਂਟਸ ਹਨ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਟਾਈਮ ਦੇਣ। ਉਹਨਾਂ ਦਾ ਟਾਈਮ ਤਾਂ ਚਲੋ ਹੁਣ ਬੀਤ ਗਿਆ ਜਦੋਂ ਬੱਚੇ ਵੱਡੇ ਹੋ ਗਏ, ਪਰ ਕਿਤੇ ਇਹ ਨਾ ਹੋਏ ਆਖਰੀ ਅਖੀਰ ਦਿਨ ਫਿਰ ਉਹੀ ਕਿ ਸਾਨੂੰ ਜ਼ਰੂਰਤ ਹੋਵੇ ਬੱਚਿਆਂ ਦੀ, ਅਤੇ ਬੱਚਿਆਂ ਦਾ ਮੈਕਸੀਕੋ ਦਾ ਟ੍ਰਿਪ ਜਿਹੜਾ ਨਾ ਉਹ ਫਿਕਸ ਹੋਇਆ ਹੋਇਆ ਹੋਵੇ। ਸੋ 6473653 ਸੱਚੀ ਗੱਲ ਹੈ, ਇਹ ਕੋਈ ਸੁਣੀ ਮਤਲਬ ਪੜ੍ਹੀ ਪੜ੍ਹਾਈ ਗੱਲ ਇੱਧਰੋਂ ਨਹੀਂ, ਇਹ ਰੀਅਲ ਸਟੋਰੀ ਹੈ ਕੈਲਗਰੀ ਦੀ। ਸੋ 6473657 5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਗੱਲਬਾਤ ਕੋਈ ਕਰਨੀ ਹੋਈ ਕਰ ਸਕਦੇ ਹੋ। ਸੋ ਪੇਰੈਂਟਸ ਦਾ ਰੋਲ ਨਾ ਜਿਹੜਾ ਜ਼ਿੰਦਗੀ ਦੇ ਵਿੱਚ ਬਹੁਤ ਹੈ। ਮਾਂ ਪਿਓ, ਮੈਂ ਕਈ ਵਾਰੀ ਕਹਿੰਦਾ ਹੁੰਦਾ, ਬੜੇ ਵਾਰੀ ਜ਼ਿਕਰ ਹੋਇਆ ਕਿ ਐਸੇ ਰਿਸ਼ਤੇ ਨੇ ਨਾ, ਇਹਨਾਂ ਦਾ ਕੋਈ ਨਹੀਂ ਸਬਸਟੀਚਿਊਟ, ਮਿਲ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਸਾਡੇ ਨਾ ਇੱਕ ਕਲਾਸ ਦੇ ਵਿੱਚ ਇੱਕ ਕਹਾਣੀ ਲੱਗੀ ਹੁੰਦੀ ਸੀ ਸੰਤ ਸਿੰਘ ਸੇਖੋਂ ਦੀ, ਉਹਦਾ ਨਾਮ ਸੀ ਪੇਮੀ ਦੇ ਨਿਆਣੇ। ਸਾਡੇ ਇੱਕ ਕਾਲਰ ਨੇ, ਆਪਾਂ ਉਹਨਾਂ ਦੀ ਗੱਲ ਸੁਣ ਲਈਏ। 1987 ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, 1987
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਫੋਨ ਕਰਨਾ ਸੀ ਕਿ ਜਿਹੜੀ ਮੇਰੀ ਨਾਨੀ ਹੈ ਉਹ ਰੋਜ਼ ਤੁਹਾਡਾ ਪ੍ਰੋਗਰਾਮ ਸੁਣਦੇ ਜਿਸ ਦਿਨ ਤੁਸੀਂ ਆਉਂਦੇ।
0: ਅੱਛਾ ਜੀ ਬਹੁਤ ਬਹੁਤ ਮਿਹਰਬਾਨੀ।
1: ਮੈਨੂੰ ਗਰਮੀਆਂ ਦੀ ਛੁੱਟੀਆਂ ਹੋਈਆਂ ਸੀ।
0: ਅੱਛਾ ਜੀ,
1: ਤਾਂ ਮੈਂ ਨਾਨੀ ਦੇ ਘਰ ਆਏ ਹੋਏ ਸੀ, ਨਾਲੇ ਇਸ ਗਰਮੀਆਂ ਮੇਰੇ ਤੋਂ ਆ ਨਹੀਂ ਹੋਇਆ ਕਿਉਂਕਿ ਮੈਂ ਕੰਮ ਤੇ ਲੱਗ ਗਈ ਸੀ, ਪਰ ਇਹ ਆਖਰੀ ਹਫ਼ਤਾ ਚ ਮੈਂ ਆਇਆ ਤੇ ਮੈਂ ਦੇਖ ਉਹਨਾਂ ਨੂੰ ਸਾਰੇ ਪ੍ਰੋਗਰਾਮਾਂ ਚ ਸੱਚੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ।
0: ਸ਼ੁਕਰੀਆ ਜੀ, ਸ਼ੁਕਰੀਆ ਜੀ ਆਪਣੇ ਨਾਨੀ ਜੀ ਨੂੰ ਤੁਸੀਂ ਮੇਰਾ

0: ਚੱਲ ਵਧੀਆ ਜੀ, ਤੁਸੀਂ ਤਾਂ ਸਟੋਰੀ ਆ ਕੇ ਉਹ ਦਿੱਲੀ ਚ ਝੋੜ ਕੇ ਰੱਖਤਾ ਜੀ, ਵੀ ਇੱਥੇ ਵੀ ਸੈਲਫਿਸ਼ ਬੱਚੇ। ਚਲੋ ਮੈਂ ਮੰਨਦਾ ਜੀ, ਚਲੋ ਜਦੋਂ ਮਾਂ ਪਿਓ ਅਸੀਂ ਵੀ ਸਟਰਗਲ ਬਹੁਤ ਕੀਤੀ ਆ, ਅਸੀਂ ਬੱਚਿਆਂ ਨੂੰ ਇਸ ਦੁਨੀਆਂ ਤੇ ਲਿਆਏ, ਰੇਜ਼ ਕੀਤਾ, ਸਾਰਾ ਕੁਛ ਕੀਤਾ, ਪਰ ਇੰਨਾ ਵੀ ਨੀ ਹੋਣਾ ਚਾਹੀਦਾ ਵੀ ਫਾਦਰ ਦੀ ਡੈਥ ਹੋ ਗਈ ਹੋਵੇ ਤੇ ਤੁਸੀਂ ਹੋਰ ਕਿਸੇ ਨੂੰ ਕਹਿ ਰਹੇ ਵੀ ਸਾਡਾ ਮੈਕਸੀਕੋ ਦਾ ਟ੍ਰਿਪ ਹੈਗਾ।
1: ਇਹ ਰੀਅਲ ਸਟੋਰੀ
0: ਮੇਰੇ ਕੋਈ ਗੱਲ
1: ਬਿਲਕੁਲ ਬਿਲਕੁਲ,
0: ਜਿਨ੍ਹਾਂ ਦੇ ਹੈ ਨੀ ਉਹ ਤਸਦੇ ਫਿਰਦੇ ਆ, ਜਿਨ੍ਹਾਂ ਦੇ ਹੈਗੇ ਉਹ ਤੁਹਾਨੂੰ ਪਤਾ ਹੀ ਹੈ ਜਿਹੜਾ ਕੁਛ ਹੈਗਾ। ਠੀਕ ਆ, ਮੈਂ ਤਾਂ ਇਹੀ ਕਹਿੰਦਾ ਜੀ ਵੀ ਜਿਨ੍ਹਾਂ ਦੇ ਮਾਂ ਪਿਓ ਹੈਗੇ ਭਾਈ, ਉਹ ਜਿੰਨੀ ਰੱਜ ਕੇ ਸੇਵਾ ਆਉਂਦੀ ਕਰੋ, ਪਰ ਇਹੋ ਜਿਹੀ ਨੌਬਤ ਨੀ ਆਉਣੀ ਚਾਹੀਦੀ।
1: ਜੀ ਜੀ ਜੀ, ਜਿੰਦਰ ਜੀ ਤੁਸੀਂ ਆਉਣਾ ਸੀ ਮੇਰੇ ਕੋਲ ਕਿਸੇ ਦਿਨ, ਤੁਸੀਂ ਉਦੋਂ ਕਿਹਾ ਸੀ ਵੀ ਤੁਸੀਂ ਮਿਲਣਾ, ਤੁਸੀਂ
0: ਮੈਂ ਫੈਮਿਲੀ ਰਿਹਾ ਚੜ ਗਿਆ, ਮੈਂ ਆਊਂਗਾ ਜ਼ਰੂਰ ਜੀ ਤੁਹਾਡੇ ਕੋਲ।
1: ਮੋਸਟ ਵੈਲਕਮ, ਮੋਸਟ ਵੈਲਕਮ, ਮੋਸਟ ਵੈਲਕਮ।
0: ਹਾਂ ਜੀ ਠੀਕ ਹੈ ਵੀਰ ਜੀ, ਥੈਂਕ ਯੂ,
1: ਥੈਂਕ ਯੂ। ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ।
2: ਹਾਂ ਜੀ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਇਹ ਗੱਲ ਕਰਕੇ ਮੈਨੂੰ ਇੰਨਾ ਦੁੱਖ ਲੱਗਿਆ, ਮੈਂ ਕਿਹਾ ਮੈਂ ਆਪਣੇ ਬੇਟੇ ਨੂੰ ਕਹਿੰਦੀ ਹੁੰਦੀ, ਮੈਂ ਕਿਹਾ ਮੇਰਾ ਬਜ਼ੁਰਗ ਭਾਵੇਂ ਗੁਰਦੁਆਰੇ, ਮੈਂ ਕਹਿੰਦਾ ਮੰਮੀ ਤੁਸੀਂ ਹੱਸਦੇ ਹੁੰਦੀਆਂ, ਦੇਖੋ ਆਸਮਾਨ ਤੇ ਨਾ ਤੇ ਸਾਨੂੰ ਮਕਸੀ ਕੋ ਜਾਂ ਮਰਜ਼ੀ ਚਲ ਜਾਓ, ਤੁਸੀਂ ਭਗਵਾਨ ਲੋਕਾਂ ਦੇ ਮੂੰਹ ਨੂੰ ਕਰੋ, ਅੱਜ ਕੱਲ੍ਹ ਕੀ ਪਤਾ ਲੋਕਾਂ ਨੂੰ ਕੀ ਹੋਊਗਾ।
1: ਭੈਣ ਜੀ ਦੁਨੀਆਂ ਹੈ ਨਾ, ਦੁਨੀਆਂ ਦੇ ਵਿੱਚ ਅੱਛੇ ਤੋਂ ਅੱਛੇ ਲੋਕ ਹੈ, ਮਾੜੇ ਤੋਂ ਮਾੜੇ ਲੋਕ ਹੈ, ਬੁਰੇ ਤੋਂ ਬੁਰੇ ਲੋਕ ਵੀ ਹੈਗੇ ਆ, ਲੇਕਿਨ ਦੇਵਤਿਆਂ ਸਮਾਨ ਲੋਕ ਵੀ ਹੈਗੇ। ਇੱਥੇ ਹਰ ਕਿਸਮ ਦੇ ਤੁਹਾਨੂੰ ਮਿਲ ਜਾਂਦੇ,
2: ਮਾਪੇ ਤਾਂ ਮਿਲਨੇ ਨਹੀਂ, ਮਾਪੇ ਤਾਂ ਕਦੇ ਨਹੀਂ ਮਿਲਨੇ ਮੁੜ ਕੇ।
1: ਬਸ ਇਹ ਤਾਂ ਸਮਝਣ ਦੀ ਗੱਲ ਹੈ ਨਾ, ਇਹ ਤਾਂ ਸਮਝਣ ਦੀ ਗੱਲ ਹੈ ਬਸ।
2: ਦੇਖੋ ਸੇਵਾ ਕਰ ਲਵੇ ਆਪਣੇ ਮਾਪੇ ਦੀ,
1: ਮੈਕਸੀਕੋ ਮੈਕਸੀਕੋ ਕਿਤੇ ਭੱਜ ਚੱਲੀ ਸੀ, ਜੇ ਤੂੰ ਉੱਥੇ ਕਹਿ ਰਿਹਾ ਵੀ ਵਧੀਆ ਤੋਂ ਵਧੀਆ ਕੋਫਿਲ ਲਗਾਓ, ਵਧੀਆ ਤੋਂ ਵਧੀਆ ਅਰੇਂਜਮੈਂਟ ਕਰੋ, ਤੇ ਤੂੰ ਆਪਣਾ ਉੱਥੇ ਛੱਡ ਦੇ ਮੈਕਸੀਕੋ ਦਾ ਟ੍ਰਿਪ,
2: ਗਲਤੀਆਂ ਕੀਤੀਆਂ ਜਿਹੜਾ ਪਹਿਲਾਂ ਜਗਨਨਾਥ ਸਿੰਘ ਕਿੱਥੇ ਛੱਡੇ ਦਿੰਦੇ ਆ, ਪਰ ਜੋ ਆਪ ਜੀਵਨ ਤੇ ਵੀ ਤੂੰ ਕਰ ਸਕਦਾ ਤੂੰ ਕੀ ਕਰ ਸਕਦਾ, ਕੀ ਪਤਾ ਬੱਚੇ ਕਿੰਨੇ ਹੈਗੇ, ਕੋਈ ਹੋਰ ਪਤਾ ਨੀ ਕੀ
1: ਹੈ। ਬੜਾ ਥੈਂਕ ਯੂ, ਥੈਂਕ ਯੂ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ ਭੈਣ ਜੀ, ਸਤਿ ਸ੍ਰੀ ਅਕਾਲ।
3: ਹਾਂਜੀ ਮੈਂ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
3: ਹਾਂਜੀ ਇਹ ਨਾ ਸੰਤ ਸਿੰਘ ਸੇਖੋਂ ਦੀ ਇਹ ਆਪਣੀਆਂ ਹੀ ਕਹਾਣੀ ਹੈ,
1: ਪੇਮੀ ਦੇ ਨਿਆਣੇ ਇੱਕ ਜਿਹੜੀ,
3: ਹਾਂਜੀ ਪੇਮੀ, ਇਹ ਸੰਤ ਸਿੰਘ ਸੇਖੋਂ ਖੁਦ ਆਪ ਸੀਗੇ ਜੀ।
1: ਹਾਂ ਇਹ ਮੈਂ ਅਜੇ ਕਹਾਣੀ ਦੱਸਣੀ ਸ਼ੇਅਰ ਕਰਨੀ ਸੀ, ਅਜੇ ਮੈਂ ਨਾਮ ਹੀ ਲਿਆ ਸੀ, ਫੋਨ ਆ ਗਿਆ, ਆਪਾਂ ਗੱਲ ਕਰਦੇ ਇਹਦੇ ਬਾਰੇ ਵੀ ਕਰਦੇ ਹਾਂ ਹੁਣੇ।
3: ਤੁਸੀਂ ਦੱਸ ਦੇਣਾ ਦੱਸੋ,
1: ਮੁੰਡੇ
3: ਨੇ ਕਿਹਾ ਸੀ ਨਾ ਉਹਦਾ ਜਿਹੜਾ ਡੈਡੀ ਸੀ ਨਾ ਉਹ ਆਪਣੇ ਪਿਓ ਦੇ ਉਹਦੇ ਜਿਹੜੇ ਫੁੱਲ ਸੀ ਜਾਂ ਕਿਸ ਤਰ੍ਹਾਂ ਉਹ ਕੰਢੇ ਤੇ ਉਹਨੂੰ ਪਿਓ ਨੂੰ ਰੋੜਨ ਚੱਲਿਆ ਸੀ ਨਹਿਰ ਵਿੱਚ
1: ਜੀ,
3: ਹਨਾ ਤੇ ਉਹਦੇ ਮੁੰਡਾ ਨਾਲ ਸੀ, ਉਹ ਕਹਿੰਦਾ ਪਾਪਾ ਤੁਸੀਂ ਥੋੜਾ ਜਿਹਾ ਉਹਦੇ ਕਰਕੇ ਕਰੋ, ਜਦੋਂ ਤੁਸੀਂ ਬੁੱਢੇ ਹੋ ਨਾ ਫਿਰ ਮੈਂ ਤੁਹਾਨੂੰ ਥੋੜੇ ਜਿਹੇ ਅੱਗੇ ਮੈਂ ਵੀ ਤਾਂ ਕਰਨਾ ਹੈ ਨਾ ਤਾਲ ਸੁੱਟਣਾ ਹੈ ਨਾ ਅੱਗੇ।
1: ਬਿਲਕੁਲ ਬਿਲਕੁਲ,
3: ਤੇ ਸਾਡੇ ਵੀ ਇੱਕ ਨਾ ਮੁੰਡਾ ਸੀਗਾ ਬੇਟਾ ਉਹਨਾਂ ਦਾ ਲੜਕਾ, ਉਹ ਪੜ੍ਹਾਉਂਦਾ ਸੀ ਸਕੂਲ ਵਿੱਚ
1: ਜੀ ਜੀ,
3: ਸਾਡੇ ਸਾਹਮਣੇ ਦੀ ਗੱਲ ਹੈ, ਸਾਡੇ ਆਪਣੇ ਪਰਿਵਾਰਾਂ ਰਿਸ਼ਤੇਦਾਰਾਂ ਦੇ ਵਿੱਚੋਂ ਦੀ ਗੱਲ ਹੈ
1: ਜੀ ਜੀ,
3: ਤੇ ਉਹਨਾਂ ਨੂੰ ਇੰਨਾ ਔਖੇ ਸਾਂਭਿਆ ਨਾ, ਔਰ ਟੋਕਰੀ ਚੁੱਕ ਕੇ ਸਬਜ਼ੀ ਵੇਚਣ ਜਾਂਦਾ ਸੀ ਤੇ ਫੀਸ ਭਰਦਾ ਹੁੰਦਾ ਸੀ, ਤੇ ਉਹਦੇ ਜਦੋਂ ਉਹ ਨਾ ਸਕੂਲ ਚ ਰੋਟੀ ਭੁੱਲ ਗਿਆ ਘਰ
1: ਜੀ ਜੀ,
3: ਤੇ ਉਹਨੂੰ ਕਹਿੰਦੀ ਉਹਦੀ ਮੰਮੀ ਕਹਿੰਦੀ ਤੂੰ ਰੋਟੀ ਭੇਜ ਦਿੱਤੀ ਉਹਦੇ ਹੱਥ ਪੈਸੇ ਤਾਜੀ ਦੇ ਹੱਥ
1: ਜੀ ਜੀ ਜੀ,
3: ਉਹ ਜਦ ਰੋਟੀ ਦੇਣ ਗਿਆ ਨਾ ਤੇ ਬਹੁਤ ਦੂਰ ਸੀਗਾ ਕਲਾਸ ਵਿੱਚੋਂ ਪੜ੍ਹਾਉਂਦੇ ਟੀਚਰ ਸੀ, ਤੇ ਉਹਨੂੰ ਕਿਸੇ ਨੂੰ ਕਿਹਾ ਵੀ ਤੁਸੀਂ ਇਹਨੂੰ ਬੁਲਾ ਦਿਓ ਕਿਸੇ ਮੁੰਡੇ ਨੂੰ ਬੇਟੇ ਨੂੰ, ਤੇ ਉਹ ਕਹਿੰਦਾ ਵੀ ਤੁਹਾਡੇ ਬਾਹਰ ਕੋਈ ਨਾ ਕੋਈ ਬੰਦਾ ਆਇਆ ਰੋਟੀ ਦੇਣ, ਤੇ ਜਦੋਂ ਰੋਟੀ ਉਹ ਦੇਣ ਆਇਆ ਨਾ ਉਹਨਾਂ ਨੇ ਪੁੱਛਿਆ ਵੀ ਇਹ ਕੌਣ ਸੀ, ਤੇ ਉਹਨੇ ਇਹ ਨੀ ਕਿਹਾ ਵੀ ਮੇਰੇ ਡੈਡੀ ਆ ਜਾਂ ਮੇਰੇ ਪਿਤਾ ਜੀ, ਕਹਿੰਦਾ ਸਾਡਾ ਨੌਕਰ ਸੀ,
1: ਤੇ
3: ਉਹਦੇ ਉਹਦੇ ਕੰਨਾਂ ਵਿੱਚ ਜਦੋਂ ਇਹ ਗੱਲ ਪਈ ਨਾ ਕਿ ਮੈਨੂੰ ਮੇਰੇ ਬੇਟੇ ਨੇ ਆਹ ਗੱਲ ਕਹੀ ਆ, ਆ ਗਿਆ ਮੈਂ ਟੋਕਰੀ ਰੱਖੀ ਤੇ ਉਸ ਤੋਂ ਬਾਅਦ ਕਹਿੰਦਾ ਮੈਂ ਅੱਜ ਤੋਂ ਬਾਅਦ ਟੋਕਰੀ ਲੈ ਕੇ ਸਬਜ਼ੀ ਵੇਚਣ ਨੀ ਜਾਣਾ, ਮੈਂ ਇਹਦੇ ਪਿੱਛੇ ਵੇਚਣ ਜਾਂਦਾ, ਤਾਂ ਇੰਨਾ ਰੋਇਆ ਤੇ ਉਹਦਾ ਮੈਨੂੰ ਅਜੇ ਵੀ ਯਾਦ ਆਉਂਦਾ ਵੀ ਉਹ ਮੇਰੀਆਂ ਅੱਖਾਂ ਚ ਵੀ ਪਾਣੀ ਆਉਂਦਾ ਵੀ ਦੇਖੋ ਉਹਨਾਂ ਨੇ ਆਪਣੇ ਬੇਟੇ ਨੂੰ ਇੰਨੇ ਔਖੇ ਸਾਂਭਿਆ, ਤੇ ਉਹਨੇ ਅਸੀਸ ਤੇ ਕਿਹਾ ਵੀ ਇਹ ਗੰਦੇ

0: ਕੱਪੜੇ ਪਾ ਕੇ ਆਇਆ ਨਾ ਰੋਟੀ ਦੇਣ, ਤੇ ਮੇਰਾ ਸਾਡਾ ਨੌਕਰ ਆ
1: ਜੀ ਜੀ ਜੀ ਜੀ ਜੀ
0: ਦੇਖੋ ਪਰ ਦੋਨੋਂ ਪਾਸੇ ਆ ਬੇਟੇ,
1: ਆਪਾਂ ਨੂੰ ਖੂਨ ਖੂਨ ਖੂਨ ਸਫੈਦ ਹੋ ਗਿਆ ਜੀ,
0: ਬੱਚਿਆਂ ਨੂੰ ਟਾਈਮ ਸਾਨੂੰ ਦੇਣਾ
1: ਚਾਹੀਦਾ,
0: ਅਸੀਂ ਵੀ ਕੀ ਕਰ ਸਕਦੇ ਹਾਂ, ਅਸੀਂ ਵੀ ਮਜਬੂਰ ਆ, ਅਸੀਂ ਬੱਚਿਆਂ ਪਿੱਛੇ ਕਰਦੇ ਕਈ ਵਾਰੀ ਨਹੀਂ ਟਾਈਮ ਲੱਗਦਾ, ਪਰ ਬੱਚੇ ਅੱਗੋਂ ਨਮੋੜੇ ਇੰਨੇ ਹੋ ਜਾਣ ਉਹਨਾਂ ਨੂੰ ਇਹ ਨੀ ਪਤਾ ਵੀ ਸਾਡੇ ਬੱਚੇ ਵੀ ਤੇ ਫਿਰ ਕੁਛ ਕਰਦੇ।
1: ਬਿਲਕੁਲ ਬਿਲਕੁਲ, ਬੱਚੇ ਬੜਾ ਇਸ ਚੀਜ਼ ਨੂੰ ਨੋਟਿਸ ਕਰਦੇ ਜੀ, ਤੁਹਾਡੀਆਂ ਪੇਰੈਂਟਸ ਦੀਆਂ, ਤੁਸੀਂ ਆਪਣੇ ਪੇਰੈਂਟਸ ਨਾਲ ਕੀ ਕਰ ਰਹੇ ਹੋ, ਬੱਚੇ ਇਹ ਵੀ ਨੋਟ ਕਰਦੇ। ਬਹੁਤ ਉਹ ਨਿੱਘ ਪਿਆਰ ਨਹੀਂ ਰਿਹਾ। ਇੱਕ ਤੁਸੀਂ ਸਾਰਿਆਂ ਨੇ ਸ਼ਾਇਦ ਕਹਾਣੀ ਸੁਣੀ ਹੋਏਗੀ, ਸਾਡੇ ਇੱਥੇ ਬ੍ਰਹਮਟਨ ਦੇ ਵਿੱਚ ਰਹਿੰਦੇ ਨੇ ਵਰਿਆਮ ਸਿੰਘ ਸੰਧੂ ਜੀ, ਬਹੁਤ ਜਾਣੇ ਪਹਿਚਾਣੇ ਕਹਾਣੀਕਾਰ ਨੇ, ਟੌਪ ਦੇ ਇਸ ਵੇਲੇ ਜੇ ਪੰਜਾਬੀ ਕਹਾਣੀ ਲਿਖਣ ਵਾਲੇ ਜੇ ਆਪਾਂ 5-6 ਹੀ ਗਿਣੇ ਹੋਣ ਤਾਂ ਮੇਰਾ ਖਿਆਲ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਪਹਿਲੇ ਦੂਸਰੇ ਨੰਬਰ 'ਤੇ ਆਊਗਾ, ਵਰਿਆਮ ਸੰਧੂ ਜੀ। ਬਹੁਤ ਬਹੁਤ ਖੂਬਸੂਰਤ ਕਹਾਣੀਆਂ ਉਹਨਾਂ ਨੇ ਲਿਖੀਆਂ। ਅੱਜ ਦਾ ਜੋ ਸਾਡੀ ਗੱਲਬਾਤ ਚੱਲ ਰਹੀ ਹੈ ਨਾ, ਇਸ ਸੰਬੰਧ ਦੇ ਵਿੱਚ ਇੱਕ ਉਹਨਾਂ ਦੀ ਕਹਾਣੀ ਹੈ, ਉਹ ਕਹਾਣੀ ਦਾ ਨਾਮ ਹੈ ਆਪਣਾ ਆਪਣਾ ਹਿੱਸਾ। ਤੁਹਾਨੂੰ ਕਿਤੇ ਮੌਕਾ ਮਿਲੇ ਨਾ ਤਾਂ ਤੁਸੀਂ ਜ਼ਰੂਰ ਪੜ੍ਹਿਓ ਇਸ ਕਹਾਣੀ ਨੂੰ। ਉਹਦੇ ਵਿੱਚ ਵੀ ਉਹਨਾਂ ਨੇ ਇਹੀ ਦੱਸਿਆ ਕਿ 3 ਭਰਾ ਸੀ ਪਿੰਡ ਦੇ ਵਿੱਚ, ਤੇ ਭਰਾਵਾਂ ਭਰਾਵਾਂ ਦਾ ਆਪਸ ਦੇ ਵਿੱਚ ਮਨ ਮੁਟਾਵ ਜਿਹੜੇ ਚੱਲਦੇ ਰਹਿੰਦੇ ਆ, ਘਰਾਂ ਦੇ ਕੰਮ ਕਾਰ ਨੂੰ ਲੈ ਕੇ, ਖੇਤੀਬਾੜੀ ਨੂੰ ਲੈ ਕੇ, ਜ਼ਮੀਨ ਨੂੰ ਲੈ ਲੂ ਕੇ, ਥੋੜਾ ਜਿਹਾ ਆਪਸ ਦੇ ਵਿੱਚ ਅਣਬਣ ਹੈਗੀ ਸੀ। ਦੋ ਭਰਾ ਜਿਹੜੇ ਇਕੱਠੇ ਸੀ, ਇੱਕ ਦੀ ਉਹਨਾਂ ਨਾਲ ਨਹੀਂ ਬਣਦੀ ਸੀ, ਇੱਦਾਂ ਚੱਲਦਾ ਸੀ ਸਿਲਸਿਲਾ। ਅਚਾਨਕ ਉਹਨਾਂ ਦੇ ਨਾ ਬਾਪ ਦੀ ਮੌਤ ਹੋ ਜਾਂਦੀ ਹੈ। ਬਾਪ ਦੀ ਮੌਤ ਹੋ ਜਾਂਦੀ ਹੈ ਜਦੋਂ ਦੋਨੋਂ ਭਰਾ ਸਲਾਹ ਕਰਦੇ ਆ ਵੀ, ਤੇ ਨਾਲ ਤੀਸਰੇ ਨੂੰ ਵੀ ਕਹਿੰਦੇ ਭਾਈ ਖਰਚਾ ਖੁਰਚਾ ਸਾਰਾ ਜਿਹੜਾ ਸੰਸਕਾਰ ਤੇ ਭੋਗ ਤੇ ਉਹਦੇ ਫੁੱਲ ਫੁੱਲ ਵੀ ਪਾਉਣ ਜਾਣੇ ਆ ਸਾਰਾ, ਤੇ ਖਰਚਾ ਇੱਦਾਂ ਕਰਕੇ ਹੋ ਜਾਣਾ। ਤੇ ਉਹ ਕਹਿੰਦਾ ਭਾਈ ਮੈਂ ਜਿੰਨਾ ਸਰਦਾ ਪੁੱਜਦਾ ਹੋ ਗਿਆ ਮੈਂ ਵੀ ਆਪਣਾ ਹਿੱਸਾ ਦੇ ਦੂੰਗਾ ਵਿੱਚ, ਲੇਕਿਨ ਉਹਨਾਂ ਦੀ ਉਹਦੇ ਨਾਲ ਬਣਦੀ ਨਹੀਂ ਸੀ ਭਰਾ ਦੀ ਇੰਨੀ ਜ਼ਿਆਦਾ ਉਹਨਾਂ ਦੇ। ਤੇ ਆਖਰ ਦੇ ਵਿੱਚ ਨਾ ਉਹ ਕਹਿੰਦੇ ਉਹਨਾਂ ਨੇ ਜਦੋਂ ਫੁੱਲ ਪਰਵਾਉਣ ਵਾਸਤੇ ਜਾਣਾ ਸੀ ਨਾ, ਫੁੱਲ ਪਰਵਾਉਣ ਵਾਸਤੇ ਉਹਨਾਂ ਨੇ ਜਾਣਾ ਸੀ, ਤੇ ਦੋ ਭਰਾ ਉਹਨੂੰ ਤੀਸਰੇ ਨੂੰ ਕਹਿੰਦੇ ਭਾਈ ਇੰਨਾ ਖਰਚਾ ਹੋਣਾ ਤੇ ਤੂੰ ਵੀ ਭਾਈ ਆਪਣਾ ਹਿੱਸਾ ਪਾ ਦੇ। ਤੇ ਮੈਂ ਤੁਹਾਨੂੰ ਬਰੀਫ ਦੇ ਵਿੱਚ ਇਹ ਕਹਾਣੀ ਖਤਮ ਕਰਦੇ ਹਾਂ ਕਿਉਂਕਿ ਕਹਾਣੀ ਲੰਬੀ ਹੈ। ਉਹ ਭਰਾ ਕਹਿੰਦਾ ਵੀ ਇੱਦਾਂ ਕਰੋ ਵੀ ਮੈਂ ਤਾਂ ਭਾਈ ਅਫੋਰਡ ਨਹੀਂ ਕਰਦਾ, ਮੇਰਾ ਨਹੀਂ ਸਰਦਾ, ਮੈਂ ਵਿੱਚ ਹਿੱਸਾ ਨਹੀਂ ਪਾ ਸਕਦਾ, ਬਾਪੂ ਦੇ ਫੁੱਲ ਪਰਵਾਉਣ ਵਾਸਤੇ ਜਾਣਾ, ਤੇ ਤੁਸੀਂ ਇੱਦਾਂ ਕਰੋ ਵੀ ਮੇਰੇ ਹਿੱਸੇ ਦੇ ਜਿਹੜੇ ਫੁੱਲ ਹੈ ਨਾ ਉਹ ਤੁਸੀਂ ਮੈਨੂੰ ਦੇ ਦਿਓ, ਮੈਂ ਜਦੋਂ ਸਰਦਾ ਪੁੱਜਦਾ ਹੋਊਗਾ ਤੇ ਮੈਂ ਬਾਪੂ ਦੇ ਫੁੱਲ ਉਦੋਂ ਪਰਵਾ ਆਊਂਗਾ। ਦੇਖੋ ਕਿੱਡੀ ਕਰਾਰੀ ਚੋਟ ਮਾਰੀ ਹੋਈ ਹੈ ਸਾਡੇ ਰਿਸ਼ਤਿਆਂ ਨਾਤਿਆਂ ਦੇ ਉੱਪਰ, ਕਿ ਸਾਡੀ ਸੋਚ ਕਿਸ ਤਰ੍ਹਾਂ ਤਬਦੀਲ ਹੋ ਜਾਂਦੀ ਹੈ। ਜਦੋਂ ਰਿਸ਼ਤੇ ਜ਼ਿੰਦਾ ਜਾਗਦਾ ਹੁੰਦੇ ਨੇ ਸਾਡੀ ਸੋਚ ਹੋਰ ਤਰ੍ਹਾਂ ਦੀ ਹੁੰਦੀ ਹੈ, ਜਦੋਂ ਰਿਸ਼ਤੇ ਸਾਡੇ ਤੋਂ ਗੁਆਚ ਜਾਂਦੇ ਆ, ਸਾਡੇ ਤੋਂ ਦੂਰ ਹੋ ਜਾਂਦੇ ਆ, ਤੇ ਸਾਡੀ ਸੋਚ ਜਿਹੜੀ ਨਾ ਉਹ ਤਬਦੀਲ ਹੋ ਜਾਂਦੀ ਹੈ। ਸੋ ਗੱਲਬਾਤ ਦਾ ਸਿਲਸਿਲਾ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ। 647-347-3657-5353 ਸਾਡੇ ਸਟੂਡੀਓ ਦਾ ਨੰਬਰ ਹੈ। ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਕੈਲਗਰੀ ਦੀ ਉਸ ਘਟਨਾ ਤੋਂ ਜਿਹੜੀ ਮੈਂ ਤੁਹਾਨੂੰ ਦੱਸੀ ਸੀ, ਇੱਕ ਲੜਕੇ ਦੀ ਕਿਸ ਤਰ੍ਹਾਂ ਉਹਨਾਂ ਦਾ ਮੈਕਸੀਕੋ ਦਾ ਟ੍ਰਿਪ ਸੀ, ਤੇ ਬਾਅਦ ਦੇ ਵਿੱਚ ਬਾਪ ਜਿਸ ਨੂੰ ਉਸਨੇ ਛੱਡਿਆ ਹੋਇਆ ਸੀ ਓਲਡ ਏਜ ਹੋਮ ਦੇ ਵਿੱਚ, ਉਸਦੀ ਡੈਥ ਹੋ ਜਾਂਦੀ ਹੈ, ਤੇ ਜਦੋਂ ਓਲਡ ਏਜ ਹੋਮ ਤੋਂ ਫੋਨ ਆਉਂਦਾ ਹੈ ਤੇ ਉਹ ਆਪਣੇ ਮੈਕਸੀਕੋ ਦੇ ਟ੍ਰਿਪ ਦਾ ਬਹਾਨਾ ਬਣਾ ਕੇ ਕੀ ਦੱਸ ਕੇ ਕਿ ਮੇਰਾ ਮੈਕਸੀਕੋ ਦਾ ਟ੍ਰਿਪ ਹੈ ਜੀ, ਮੈਂ ਕੈਂਸਲ ਨਹੀਂ ਕਰ ਸਕਦੇ, ਤੁਸੀਂ ਉਸਦੀ ਕ੍ਰੀਮੇਸ਼ਨ ਉੱਥੇ ਕਰ ਦਿਓ, ਜੋ ਖਰਚਾ ਹੋਏਗਾ ਮੈਂ ਦੇਣ ਨੂੰ ਤਿਆਰ ਹਾਂ। ਮੇਰੇ ਬਾਪ ਬਹੁਤ ਵਧੀਆ ਸੀ, ਬਹੁਤ ਨਾਈਸ ਸੀ, ਬਹੁਤ ਉਹਨੇ ਵਧੀਆ ਸਾਡੀ ਪਰਵਰਿਸ਼ ਕੀਤੀ, ਬਹੁਤ ਸਾਡੇ ਵਾਸਤੇ ਕੀਤਾ, ਲੇਕਿਨ ਹੁਣ ਮੈਂ ਮਜਬੂਰ ਹਾਂ, ਮੈਂ ਆਪਣਾ ਟ੍ਰਿਪ ਨਹੀਂ ਕੈਂਸਲ ਕਰ ਸਕਦਾ, ਤੇ ਲੇਕਿਨ ਵਧੀਆ ਤੋਂ ਵਧੀਆ ਕਫਨ, ਵਧੀਆ ਤੋਂ ਵਧੀਆ ਇੰਤਜ਼ਾਮ ਤੁਸੀਂ ਕਰਿਓ, ਜਿੰਨੇ ਪੈਸੇ ਲੱਗਣਗੇ ਮੈਂ ਦੇਣ ਨੂੰ ਤਿਆਰ ਹਾਂ। ਇਹ ਦੇਖੋ ਤੁਸੀਂ ਇਸ ਚੀਜ਼ ਨੂੰ ਕਿੱਥੇ ਰੱਖੋਗੇ, ਕਿਸ ਜਗ੍ਹਾ ਤੇ ਇਸ ਨੂੰ ਐਡਜਸਟ ਕਰੋਗੇ ਕਿ ਉਹਦੀ ਸੋਚ ਬੱਚੇ ਦੀ ਕਿਸ ਤਰ੍ਹਾਂ ਦੀ ਹੈ ਆਪਣੇ ਮਾਂ ਬਾਪ ਦੇ ਪ੍ਰਤੀ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਜੀ ਇੱਦਾਂ, ਤੇ ਆਪਾਂ ਤੁਹਾਡੇ ਨਾਲ ਇੱਕ ਗਾਣਾ ਵੀ ਮੈਂ ਸ਼ੇਅਰ ਕਰਦਾ, ਤੇ ਕਿਤੇ ਇਹ ਨਾ ਕਿਹੋ ਕਿ ਆਪਾਂ ਗੱਲਾਂ ਬਾਤਾਂ ਦੇ ਵਿੱਚ ਹੀ ਸ਼ੁਰੂ ਕਰੀ ਜਾਂਦੇ ਹਾਂ, ਤੇ ਇੱਕ ਗਾਣਾ ਲਓ ਤੁਸੀਂ ਸੁਣੋ, ਤੇ ਲਓ ਸੁਣੋ, ਇੱਕ ਸਾਡੇ ਕਾਲਰ ਆ ਗਏ ਨੇ, ਪਹਿਲਾਂ ਇਹਨਾਂ ਦੀ ਗੱਲ ਸੁਣ ਲਈਏ। 8248 ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, 8248 ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡਾ ਨਾਮ ਕੀ ਹੈ ਵੀਰ ਜੀ?
1: ਮੇਰਾ ਨਾਮ ਡਾਕਟਰ ਦਰਸ਼ਨਦੀਪ ਹੈ ਜੀ।
2: ਡਾਕਟਰ ਸਤਿ ਸ਼੍ਰੀ ਅਕਾਲ, ਤੁਹਾਡੇ ਪੈਰਾਂ ਨੂੰ ਹੱਥ ਲਾ ਕੇ ਮੈਂ ਸਲਾਮ ਕਰਦਾ ਜੀ, ਪਹਿਲੀ ਵਾਰ ਸੇ ਉਹ ਸੁਣ ਲੱਗਿਆ ਜੀ।
1: ਇੰਨਾ ਭਾਰ ਨਾ ਚੜਾਓ ਤੁਸੀਂ, ਕੋਈ ਗੱਲ ਨੀ ਭਰਾ ਹੈਗੇ ਆਪਾਂ, ਕੋਈ ਐਸੀ ਗੱਲ
2: ਨਹੀਂ ਵੀਰ ਜੀ, ਠੀਕ ਹੈ, ਸਾਰੀ ਗੱਲ ਠੀਕ ਹੈ ਵੀਰ ਜੀ। ਜਿੱਦਾਂ ਮੈਂ ਜੀ ਪਹਿਲਾਂ ਇੰਡੀਆ ਸਾਡਾ ਟਰੱਕ ਚਲਾਇਆ ਜੀ। ਉਦੋਂ ਮੈਂ ਜਿਵੇਂ ਘਰੇ ਰਹਿੰਦਾ ਸੀਗਾ, ਮਹੀਨੇ ਵਾਲੇ ਘਰੇ ਆ ਜਾਂਦਾ ਸੀਗਾ, ਜਿੱਦਾਂ
1: ਲਾਉਂ
2: ਸੀਗਾ। 12 ਸਾਲ ਦੁਬਈ ਟਰੱਕ ਚਲਾਇਆ ਜੀ, ਤੇ ਉਦੋਂ ਵੀ ਚਲੋ ਠੀਕ ਆ ਵੀ ਸਾਲ ਡੇਢ ਸਾਲ ਬਾਅਦ ਘਰੇ ਪਹੁੰਚ ਜਾਂਦਾ ਜੀ।
1: ਜੀ ਜੀ।
2: ਫਿਰ ਮੈਂ ਕੀ ਸੋਚਿਆ ਜੀ, ਮੈਂ ਨਾ ਮੇਰਾ ਭਰਾ ਇੱਥੇ ਸੀਗਾ ਜੀ, ਉਹ ਸਿਟੀਜ਼ਨ ਸੀ, ਮੈਂ ਸੋਚਿਆ ਫੈਮਿਲੀ ਨੂੰ ਨੇੜੇ ਇਕੱਠੀ ਕਰਾਂ। ਆਲਰੇਡੀ ਮੈਂ ਇਕੱਲਾ ਹੁੰਦਾ ਸੀਗਾ ਜੀ, ਤੇ ਡਾਕਟਰ ਸਾਹਿਬ ਮੈਂ ਫਿਰ ਕੀ ਸੋਚਿਆ, ਮੈਂ ਕਿਹਾ ਮੈਂ ਇੱਥੇ ਕੈਨੇਡਾ ਆਈਏ ਤੇ ਫੈਮਿਲੀ ਇਕੱਠੀ ਹੋ ਜਾਏਗੀ।
1: ਜੀ ਜੀ ਜੀ।
2: ਡਾਕਟਰ ਸਾਹਿਬ 7 ਸਾਲ ਪਹਿਲਾਂ ਮੈਂ ਇੱਥੇ ਆਇਆ ਸੀਗਾ 19 ਕ੍ਰਿਸਮਸ ਦੇ ਨੇੜ
1: ਜੀ,
2: ਤੇ ਪਰ ਮੈਂ ਇੱਥੇ ਆ ਕੇ 6 ਮਹੀਨੇ ਦੇ ਵਿੱਚ ਇਹ ਸਮਝ ਗਿਆ ਸੀ ਇੱਥੇ ਫੈਮਿਲੀ ਇਕੱਠੀ ਨਹੀਂ ਹੁੰਦੀ ਜੀ, ਦੂਰ ਹੋ ਜਾਂਦੀ।
1: ਹੋ ਜਾਂਦੀ ਹੈ, ਹੋ ਜਾਂਦੀ ਇਹਦੇ ਚ ਕੋਈ ਸ਼ੱਕ ਨਹੀਂ। ਇੱਥੇ ਰਿਸ਼ਤਿਆਂ ਨੂੰ
2: ਕਹਿ ਦਿੰਦੇ ਆ
1: ਉਹ ਨਿੱਘ ਪਿਆਰ ਮੋਹ ਜਿਹੜਾ ਰਿਸ਼ਤਿਆਂ ਚ ਜਿਹੜੇ ਆਪਣੇ ਹੈ ਸੀ ਨਾ ਉੱਥੇ, ਉਹ ਇੱਥੇ ਨਹੀਂ ਰਹਿੰਦਾ। ਕੋਈ ਕੋਈ ਟਾਈਮ ਦੀ ਗੱਲ ਵੀ ਹੈ ਇੱਥੇ, ਕਿਉਂਕਿ ਵਰਕ ਓਰੀਐਂਟਡ ਕੰਟਰੀ ਹੈ, ਹਰ ਬੰਦਾ ਆਪਣੇ ਕੰਮ ਕਾਰ ਦੇ ਵਿੱਚ, ਹਰ ਔਰਤ ਆਪਣੇ ਕੰਮ ਕਾਰ ਦੇ ਵਿੱਚ, ਬੱਚੇ ਆਪਣੇ ਕੰਮਾਂ ਕਾਰਾਂ ਦੇ ਵਿੱਚ, ਉਹ ਫੈਮਿਲੀਆਂ ਵਾਲਾ ਪਿਆਰ ਨਿੱਘ ਆਪਣਾਪਣ ਜਿਹੜਾ ਇੱਥੇ ਨਹੀਂ ਰਹਿ ਸਕਦਾ।
2: ਮੈਂ ਮਤਲਬ ਕਿ 3 ਸਾਲ ਪਹਿਲਾਂ ਹੀ, 3.5 ਸਾਲ ਪਹਿਲਾਂ ਫੈਮਿਲੀ ਆਏ, ਬੱਚੇ ਆਏ
1: ਜੀ।
2: ਉਹ ਤੁਸੀਂ ਬਲੀਵ ਕਰੋਗੇ ਜੀ, ਮੇਰਾ ਬੇਟਾ ਹਜੇ ਪਲੱਸ 1 ਦੇ ਵਿੱਚ ਹੀ ਹੋਏਗਾ ਜੀ, ਉਹ ਜਿਵੇਂ ਚਲੀ ਇੰਡੀਆ ਹਿਸਾਬ ਨਾਲ
1: ਜੀ।
2: ਤੇ ਇੱਥੇ ਆ ਕੇ ਨਾ ਜਦੋਂ ਆਇਆ ਸੀਗਾ, ਉਹਦੇ ਨਾ ਸਕੂਲ ਜਾਣ ਤੋਂ ਬਾਅਦ ਉਹਨੂੰ ਇੰਨੀ ਕੁ ਨਾ ਜਿਵੇਂ ਆਜ਼ਾਦੀ ਸਕੂਲਾਂ ਨੇ ਦੇ ਦਿੱਤੀ ਜਾਂ ਕਿੱਦਾਂ ਵੀ ਹੈ, ਉਹ ਮਤਲਬ ਕਿ ਹੁਣ ਮੈਨੂੰ ਹੀ ਕੁਐਸਚਨ ਵੀ ਕਰਨ ਲੱਗ ਗਿਆ ਜੀ।
1: ਵੇਖ ਲਓ ਤੁਸੀਂ, ਵੇਖ ਲਓ
2: ਜੀ, ਪੰਜਾਬ ਹੁੰਦਾ ਸੀਗਾ ਜੀ, ਕਦੇ ਨੀ ਸੀ, ਪੰਜਾਬ ਹੁੰਦਾ ਸੀਗਾ ਪੈਰ ਜੰਮਣ ਤੱਕ ਜਾਂਦਾ ਸੀਗਾ ਜੀ।
1: ਬਿਲਕੁਲ ਬਿਲਕੁਲ।
2: ਤੇ ਹੁਣ ਇੱਥੇ ਆ ਗਿਆ, ਇੱਥੇ ਉਹਨੂੰ ਕਦੇ ਕਿਹੜੀ ਫ੍ਰੀਡਮ ਆਫ ਸਪੀਚ ਕਿਹੜੀ ਉਹਨੂੰ ਕਿਹੜੀ ਲੈ ਕੇ ਮਿਲ ਗਈ, ਉਹ ਮਤਲਬ ਕਿ ਮੈਂ ਹੁਣ 16 ਘੰਟੇ 18 ਘੰਟੇ ਹੀ ਕੰਮ ਕਰਦਾ ਜੀ ਕਈ ਵਾਰੀ, ਕਿਉਂਕਿ ਮੈਨੂੰ।
1: ਚਲੋ ਕੋਈ ਗੱਲ ਨੀ, ਕੋਈ ਗੱਲ ਨੀ, ਤੁਸੀਂ ਬੱਚਿਆਂ ਨੂੰ ਨਾਲ ਲੈ ਕੇ ਚੱਲਿਆ ਕਰੋ, ਉਹਨਾਂ ਦੀ ਮਰਜ਼ੀ ਦੇ ਮੁਤਾਬਕ ਕੋਈ ਗੱਲ ਨੀ, ਗੱਲਾਂ ਬਾਤਾਂ ਸ਼ੇਅਰ ਕਰਿਆ ਕਰੋ ਉਹਨਾਂ ਨਾਲ, ਉਹਨਾਂ ਨੂੰ ਮੋਰਲੀ ਸਪੋਰਟ ਕਰਿਆ ਕਰੋ। ਇੱਥੇ ਇੱਦਾਂ ਨਾ ਕਰਾਂਗੇ ਤੇ ਫਿਰ ਜ਼ਿਆਦਾ ਦੂਰੀਆਂ ਜਿਹੜੀਆਂ ਨਾ ਵੱਧ ਜਾਣਗੀਆਂ। ਫਿਰ ਟ੍ਰੀਟ ਕਰੋ ਤੇ ਕੋਈ ਗੱਲ ਨੀ, ਕੋਈ ਫਰਕ ਨੀ ਪੈਂਦਾ। ਬਹੁਤ ਬਹੁਤ ਸ਼ੁਕਰੀਆ ਤੁਸੀਂ ਦੋਸਤੋ, ਜੁੜਦੇ ਰਿਹਾ ਕਰੋ ਨਾਲ ਤੁਸੀਂ ਫੋਨ ਤੇ। ਬਹੁਤ ਬਹੁਤ ਸ਼ੁਕਰੀਆ,
2: ਹਾਂ,
1: ਥੈਂਕ ਯੂ ਥੈਂਕ ਯੂ ਥੈਂਕ ਯੂ। ਸਤਿ ਸ੍ਰੀ ਅਕਾਲ ਜੀ ਭਾਜੀ, ਸਤਿ ਸ੍ਰੀ ਅਕਾਲ ਚਰਨ ਜੀ।
3: ਥੋੜੀ ਜਿਹੀ ਸਟੋਰੀ ਲੱਗਣ ਸੁਣਾਉਣਾ, ਇਹਦੀ ਜ਼ਿਆਦਾ ਐਕਸਪਲੇਨੇਸ਼ਨ ਮੈਂ ਬਾਅਦ ਦਊਂਗਾ।
1: ਹਾਂ ਠੀਕ ਹੈ।
3: ਇੱਥੇ ਮੈਂ ਇੱਕ ਏਦਾਂ ਦਾ ਹਾਦਸਾ ਹੁੰਦਾ ਦੇਖਿਆ, ਮਦਰ ਹੋਸਪਿਟਲ ਦੇ ਵਿੱਚ ਆ
1: ਜੀ,
3: ਮੁੰਡਾ ਉਹਦਾ ਆਪਣੀ ਗਰਲ ਫਰੈਂਡ ਲੈ ਕੇ ਮੈਕਸੀਕੋ ਜਾ ਗਿਆ ਇੱਕ ਹਫ਼ਤੇ ਲਈ।
1: ਕੀ ਬਾਤ ਹੈ, ਬਸ
3: ਉਹ ਤੋਂ ਬਾਅਦ ਆ ਗਿਆ ਤੇ ਮੁੜ ਕੇ ਫਿਰ ਆ ਕੇ ਕੈਲਗਰੀ ਗਿਆ ਕੈਂਪਿੰਗ ਤੇ ਇੱਕ ਹਫ਼ਤੇ ਲਈ।
1: ਮਦਰ ਕੋਲ ਨਹੀਂ ਗਿਆ ਹੋਸਪਿਟਲ ਉਹਨੂੰ ਦੇਖਣ ਵਾਸਤੇ? ਨਹੀਂ
3: ਜਾਂਦਾ ਸੀ, ਪਰ ਜਦੋਂ ਇੱਥੇ ਹੁੰਦਾ ਸੀ ਉਦੋਂ ਜਾਂਦਾ ਸੀ, ਉਦੋਂ ਤਾਂ ਨਹੀਂ।
1: ਬਸ ਇਹੀ ਹੈ ਨਾ, ਇਹੀ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਹੀ ਇਸ ਤਰ੍ਹਾਂ ਦੀਆਂ ਕਹਾਣੀਆਂ ਨਿਕਲਦੀਆਂ ਜਿਹੜੀ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕੀਤੀ ਹੈ।
3: ਅਸੀਂ ਇਹੋ ਜਿਹੇ ਬੰਦੇ ਆ ਜੀ, ਆਪਣੀ ਮਾਂ ਨੂੰ ਕਹਿਣਾ ਬੀਬੀ ਆ ਮੇਰਾ ਡਾ ਨਾ ਫੜ ਲਾ ਦੋ ਹੱਥਾਂ ਨਾਲ, ਇਹਨੂੰ ਫੜ ਦੇ ਉੱਠ।
1: ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ।
3: ਅਸੀਂ ਇਹੋ ਜਿਹੇ ਇਨਸਾਨ ਆ, ਇਹ ਨਹੀਂ
1: ਦੇਖੋ ਕਹਿੰਦੇ ਬਾਪ ਦਾ ਜਿਹੜਾ ਰਿਸ਼ਤਾ ਹੁੰਦਾ ਨਾ, ਉਹ ਕਹਿੰਦੇ ਇੱਕ ਵਾਰੀ ਬਾਪ ਤੇ ਬੇਟਾ ਦੋਨੋਂ ਇਕੱਠੇ ਜਾ ਰਹੇ ਸੀ ਤੇ ਅਚਾਨਕ ਨਾ ਅੱਗੇ ਇੱਕ ਪਾਣੀ ਵਗਦਾ ਸੀ, ਛੋਟੀ ਜਿਹੀ ਨਦੀ ਕਹਿ ਲਓ, ਛੋਟਾ ਜਿਹਾ ਸੇਮ ਨਾਲਾ ਕਹਿ ਲਓ, ਪਾਣੀ ਵਗਦਾ ਸੀ, ਬਹੁਤ ਤੇਜ਼ ਪਾਣੀ ਵਗਦਾ ਸੀ ਤੇ ਬੱਚੇ ਨੇ ਨਾ ਆਪਣੇ ਬਾਪ ਦੀ ਉਂਗਲ ਫੜ ਲਈ ਤੇ ਪਾਣੀ ਦੇ ਵਿੱਚ ਬਾਪ ਤੁਰ ਪਿਆ ਅੱਗੇ ਅੱਗੇ ਨਾਲ, ਬੱਚੇ ਨੇ ਪਿੱਛੋਂ ਉਹਦੀ ਉਂਗਲ ਫੜੀ ਹੋਈ ਨਾਲ ਤੇ ਜਦੋਂ ਪਾਣੀ ਦਾ ਵਹਾਅ ਤੇਜ਼ ਹੋਣ ਲੱਗਿਆ ਨਾ ਤੇ ਬੱਚਾ ਬਾਪ ਨੂੰ ਕੀ ਕਹਿੰਦਾ, ਬਾਪੂ ਪਾਣੀ ਦਾ ਵਹਾਅ ਤੇਜ਼ ਹੋ ਗਿਆ, ਹੁਣ ਨਾ ਤੂੰ ਮੇਰਾ ਹੱਥ ਫੜ ਲੈ। ਉਹ ਬਾਪ ਕਹਿੰਦਾ ਵੀ ਤੂੰ ਮੇਰੀ ਉਂਗਲ ਫੜੀ ਤਾਂ ਹੋਈ ਹੈ। ਉਹ ਕਹਿੰਦਾ ਬਾਪੂ ਮੈਂ ਤੇਰੀ ਉਂਗਲ ਫੜੀ ਹੈ, ਮੇਰੇ ਹੱਥ ਕਮਜ਼ੋਰ ਹੈ, ਮੇਰੀ ਜਿਹੜੀ ਤੂੰ ਉਂਗਲ ਫੜੀ ਹੈ ਨਾ ਪਾਣੀ ਦੇ ਵਹਾਅ ਨਾਲ ਛੁੱਟ ਸਕਦੀ ਹੈ, ਪਰ ਤੂੰ ਜਦੋਂ ਆਪਣੇ ਹੱਥ ਨਾਲ ਮੇਰੀ ਬਾਂਹ ਫੜੇਗਾ ਨਾ ਉਹ ਨਹੀਂ ਛੁੱਟ ਸਕਦੀ, ਮੈਨੂੰ ਭਰੋਸਾ ਉਸ ਚੀਜ਼ ਤੇ। ਸੋ ਮਾਂ ਬਾਪ ਦੇ ਉੱਪਰ ਇੰਨਾ ਭਰੋਸਾ ਹੁੰਦਾ ਹੈ, ਮਾਂ ਬਾਪ ਤਾਂ ਬੱਚਿਆਂ ਦੀ ਖਾਤਰ ਕੁਛ ਵੀ ਕਰਨ ਨੂੰ ਤਿਆਰ ਹੁੰਦੇ ਆ, ਇਹ ਤਾਂ ਸਮਝਣ ਦੀ ਗੱਲ ਹੈ। ਸੋ ਇੱਕ ਵਾਰ ਨਾ, ਚਲੋ ਪਹਿਲਾਂ ਇੱਕ ਤੁਹਾਨੂੰ ਮੈਂ ਛੋਟਾ ਜਿਹਾ ਗਾਣਾ ਸੁਣਾਉਣਾ, ਉਸ ਤੋਂ ਬਾਅਦ ਫਿਰ ਮੇਰੇ ਅੱਜ ਦੋ ਤਿੰਨ ਕਹਾਣੀਆਂ ਮੇਰੇ ਮਨ ਦੇ ਵਿੱਚ ਹੈ, ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ। ਸੋ ਬਹੁਤ ਪ੍ਰੋਗਰਾਮ ਵਧੀਆ ਚੱਲ ਰਿਹਾ, 647-3753-6473-6453-5353। ਅਤੇ ਜ਼ਿਆਦਾ ਆਪਾਂ ਗੰਭੀਰ ਜੀ ਵੀ ਗੱਲਬਾਤ ਨਾ ਕਰੀਏ, ਇੱਕ ਵਧੀਆ ਜਿਹਾ ਤੁਹਾਨੂੰ ਮੈਂ ਗਾਣਾ ਸੁਣਾਉਣਾ, ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ।

0: ਗੁੱਸਿਆਂ ਨੂੰ। ਸਤਿ ਸ਼੍ਰੀ ਅਕਾਲ ਜੀ 3594, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਹੈਲੋ, ਹਾਊ ਆਰ ਯੂ?
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
1: ਕਾਲ ਕਾਲ ਬੈਨ ਚੋਦ।
0: ਹੈਲੋ, ਕੌਣ? ਪਤਾ ਨਹੀਂ, ਦੇਖੋ ਕਿਸ ਤਰ੍ਹਾਂ ਦੇ ਲੋਕ।

0: हेलो।
1: हेलो।
0: हाँ जी, हाँ जी, सत श्री अकाल।
1: हाँ जी, सत श्री अकाल डॉक्टर साहब, की हाल चाल है? ठीक हो
0: वधिया
1: जी?
0: जी, वधिया, बिल्कुल ठीक है जी।
1: डॉक्टर साहब, थोड़ा प्रोग्राम हर रोज सुनते हैं जी, ते फोन अज करन दी कोशिश कीती है तुहानू, ते प्रोग्राम तुसी बहुत इमोशनल करदे हो जी। थोड़ा जिहा अज वीरवार दा दिन, थोड़ा जिहा हल्का फुल्का ही रखिया करो जी, बेनती है। परदेसां दी लाइफ तुहानू पता ही है जी,
0: नहीं,
1: बड़े काफी
0: परदेसां दी
1: हाल।
0: लाइफ तो पता, पर जदों री कुछ स्टोरियां सुनिए ना इदां दियां, तो फिर मन करदा वी दोस्तां मित्रां नाल शेयर करिए यार। ते
1: हाँ जी,
0: अपने दोस्तां, अपने भैन भरा ही हो, अपने सारे ही अपने ही है पंजाबी भैन भरा ही, ते सुन के मन नूं जदों हुंदा ना, ते फिर दिल करदा वी शेयर तो कर लईए थोड़ा जिहा।
1: नहीं, बिल्कुल जी, बिल्कुल है, तो बहुत वधिया गल है जी। बाकी जिहड़ी बच्चों बारे चल रही है गलबात, ये तो बाकी सच है जी। अजकल प्यार भावना बहुत घटती जा रही है जी, खास तौर ते क्योंकि इत्थे लाइफ स्टाइल ही इदां दा है जी।
0: जी
1: ਤੇ ਤੁਸੀਂ ਤੁਸੀਂ ਵੀ ਦੇਖੇ ਹੋਣਗੇ ਜੀ, ਗੋਰਿਆਂ ਦੇ ਬੱਚੇ ਵੀ ਜਿਵੇਂ ਟਿਮ ਤੇ ਕੁਛ ਟਿਮ ਹੋਟਲ ਤੇ ਖਾਂਦੇ ਆ ਨਾ, ਉਹ ਆਪਣਾ ਆਪਣਾ ਪੇ ਕਰਦੇ ਆ ਜੀ, ਕਹਿੰਦੇ
0: ਬਿਲਕੁਲ
1: ਆਪਣੇ
0: ਕਰਦੇ
1: ਕਲਚਰ ਕੋ। ਹਾਂ ਜੀ, ਆਪਣਾ ਕਲਚਰ ਕੁਛ ਹੋਰ ਟਾਈਪ ਦਾ ਜੀ, ਪਰ ਆਪਣੇ ਲੋਕ ਵੀ ਹੁਣ ਗੋਰਿਆਂ ਦੀ ਕਾਪੀ ਕਰਨ ਲੱਗੇ ਜੀ, ਫੇਮ
0: बस
1: ਥੋੜੀ
0: यही है ना,
1: ਚੀਜ਼ਾਂ
0: वो
1: ਹੋਣ
0: कहते
1: ਲੱਗ।
0: भी जिस तरह की संगत ते उस तरह की रंगत, जिस तरह की संगत दे विच बच्चे हुण जांदे स्कूलां च जांदे है, फ्रेंड्स भी उन्हां दे गोरे बनदे आ, ते नेचुरल हैबिट्स भी उदां दियां बनदियां जाणियां हौली हौली। ये चीज वास्ते सानू
1: बिल्कुल जी,
0: तैयार
1: बिल्कुल
0: रहना पैणा फ्यूचर दे विच।
1: बिल्कुल बिल्कुल। मैं तो कदे कदे सोचदा हां डॉक्टर साहब भी आपां उरे आए तां कुछ पाउण लई सी, पर मैनूं लगदा जी आपां
0: हाँ,
1: बहुत
0: खोया खोया
1: गवा
0: भी
1: भी
0: बहुत
1: लैणा
0: कुछ है,
1: इहदा।
0: खोया भी बहुत कुछ है, इहदे च कोई शक नहीं, बिल्कुल तुहाडे नाल
1: हां
0: सहमत हां मैं, बिल्कुल बिल्कुल।
1: बिल्कुल जी,
0: चलो
1: बिल्कुल।
0: कोई गल नहीं,
1: ओके जी,
0: तुसीं
1: बड़ी
0: जुड़िया करो,
1: मेहरबानी।
0: कोई गल नहीं, कदे कदे इस तरह का सबब बनता हुंदा। असीं वधिया वैसे कल्चरल प्रोग्राम गल्लां
1: नहीं
0: बातां
1: जी, मैं
0: करदे रहिंदे
1: सुनदा
0: हां
1: जी,
0: जदों
1: हर रोज
0: घटना,
1: सुनदा
0: अज मैं
1: तुहाडा
0: बाई चांस पढ़ी ते मेरे ध्यान च आ गया, मैं कहा भी चलो कोई गल नहीं, आपां शेयर करदे हां।
1: प्रोग्राम,
0: ते
1: थोड़ा मैं हर रोज सुनदा जी,
0: हाँ
1: बहुत ही आनंद आउंदा सुन
0: चलो,
1: के,
0: थैंक यू
1: बहुत
0: वेरी मच,
1: वधिया
0: थैंक
1: टॉपिक
0: यू,
1: होंदा
0: थैंक
1: जी
0: यू, थैंक
1: तुहाडा
0: यू,
1: अज।
0: थैंक यू, थैंक यू। सत श्री अकाल भैन जी, सत श्री अकाल।
1: हां जी, सत श्री अकाल डॉक्टर जी। अगेन पर पता की है, ਇਹ ਦੁਨੀਆ ਜਿਹੜੀ ਬਹੁਤ ਵੱਖਰੀ ਜਾ ਰਹੀ ਇੱਥੇ, ਕਿਉਂਕਿ ਅਸੀਂ ਗੋਰਿਆਂ ਵੀ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਕਹਿ ਸਕਦੇ ਇੱਕੋ, ਬਟ ਮੇਰੀ ਕੁੜੀ ਆ, ਮੇਰੀ ਦੋਹਤੀ ਆ, ਉਹਦੇ ਜਿਹੜੇ ਉਹਦਾ ਬੁਆਏਫ੍ਰੈਂਡ ਹੁਣ ਵਿਆਹ ਹੋਊਗਾ,
0: ਜੀ
1: ਉਹਦੇ ਮਾਂ ਪਿਓ ਇੰਨਾ ਪਿਆਰ ਕਰਦੇ ਆ, ਪੁੱਛੋ ਨਾ ਉਹਨੂੰ, ਉਹ ਆਪਣੀ, ਇਹ ਤਾਂ ਅਸੀਂ ਇੱਦਾਂ ਨੀ ਕਹਿ ਸਕਦੇ, ਜਦ ਤੁਸੀਂ ਵਿੱਚ ਵੜ ਕੇ ਨੀ ਸੁਣਦੇ ਦੇਖਦੇ,
0: ਨਾਲੇ
1: ਕੋਈ ਕੋਈ ਹੈ
0: ਭੈਣ ਜੀ, ਇਹ ਨਾ ਮੈਨ ਟੂ ਮੈਨ ਫਰਕ ਪੈਂਦਾ ਹੈ, ਗੋਰੇ ਵੀ ਸਾਰੇ
1: ਹੁਣ।
0: ਮਾੜੇ ਨਹੀਂ ਹੈ, ਸਾਡੇ ਪੰਜਾਬੀ ਵੀ ਸਾਰੇ ਚੰਗੇ ਨਹੀਂ ਹੈਗੇ। मतलब हर
1: ਹਾਂਜੀ
0: एक चीज, मैं पहला शुरुआत गल कीती सी भी चंगे तो चंगे इंसान, वधिया तो वधिया इंसान, माड़े तो माड़े इंसान हर कम्युनिटी दे विच हैगे।
1: ਪੱਕੀ ਗੱਲ, ਸੋ ਅਸੀਂ ਇਦਾਂ ਨੀ ਕਹਿ ਸਕਦੇ ਵੀ ਉਹ ਇਦਾਂ ਉਹਨਾਂ ਦਾ, ਇਹ ਤਾਂ ਸਾਡਾ ਆਪਣਾ ਰਵੱਈਆ ਦੇਖੋ ਕੀ ਆ। ਅਸੀਂ ਹੁਣ ਮੇਰੀ ਭਾਬੀ ਦਾ ਰਾਤੀ 12:30 ਫੋਨ ਆ ਗਿਆ, ਬੱਚਾ ਇਹ ਤਾਂ ਭੁੱਲ ਗਿਆ ਵੀ ਉੱਥੇ 12:30 ਹੋਏ ਹੋ, ਉੱਥੇ 9:30 ਹੋਏ ਹੋ, ਤੇ ਮੈਂ ਕਿਹਾ ਭਾਬੀ ਤੁਸੀਂ ਮੈਂ ਬੈਠੇ, ਕਹਿੰਦੇ ਮੈਂ ਬੈਠੀ ਆ, ਨਿਆਣੇ ਤਾਂ ਸੌਂ ਗਏ ਆ, ਕੰਮ ਕਰਦੇ ਦਿਨ ਭਰ, ਨਿਆਣੇ ਵੀ ਕੀ ਕਰਨ, ਤੇ ਮੈਂ ਉਹਨਾਂ ਨੂੰ ਕਹਿ ਕੇ ਵੀ ਆਈ ਸੀ ਵੀ ਤੁਸੀਂ ਬਾਹਰੋਂ ਆ ਰਹੇ ਜਾਇਆ ਕਰੋ, ਭਾਬੀ ਇਕੱਲੀ ਬੈਠੀ ਰਹਿੰਦੀ ਆ, ਕਿਉਂਕਿ ਨਾ ਇੰਗਲਿਸ਼ ਆਉਂਦੀ ਹੈ ਬਾਹਰ ਨਿਕਲਣਾ, ਉੱਥੇ 92 ਜੇ ਰੋਡ ਹੈਗੇ ਆ, ਤੇ ਥੋੜੀ ਇਹ ਜਿਹੜੀ ਇੱਥੇ ਬੜੀ ਵੱਡੀ ਸਿਆਣੇ ਨੇ ਮੁਸ਼ਕਲਾਤ ਹੈਗੀ ਆ। ਹੁਣ ਸਾਡੇ ਵਾਰ ਕਹਿੰਦੇ ਗੱਡੀ, ਕਹਿੰਦੇ ਬੀਬੀ ਤੂੰ ਤਾਂ ਗੱਡੀ ਚਲਾ, ਮੈਂ ਬੜੀ ਹੋ ਲਿਖੀ ਜਿੱਥੇ ਮਰਜ਼ੀ ਜਾਣੇ, ਪਰ ਮੈਂ ਤਾਂ ਇਹੀ ਸੋਚਿਆ ਜੇ ਮੈਨੂੰ ਕੁਛ ਹੋਵੇ ਵੀ, ਮੈਨੂੰ ਤਾਂ ਆਪਣੇ ਘਰ ਵਾਲੇ, ਮੈਂ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਰੇਡੀਓ ਤੇ ਟਾਈਮ ਲੱਗਦਾ, ਕਿੰਨੇ ਸਾਲ ਉਹਨਾਂ ਨੂੰ, ਮੈਂ 8 ਸਾਲ ਇੰਨੇ ਉਹਨਾਂ ਭੁੱਲ ਗਏ ਸੀ ਇੰਡੀਆ ਤੇ ਜਾ ਕੇ ਵੀ, ਉਹਨਾਂ ਦੀ ਛੇਤੀ ਮੈਮਰੀ 72 ਸਾਲ ਦੇ ਸੀ, 8 ਸਾਲ ਉਹ ਏਦਾਂ 9 ਸਾਲ ਰਹੇ ਹੈਗੇ ਆ,
0: ਜੀ ਜੀ
1: ਤੇ
0: ਜੀ ਜੀ
1: ਉਹਨਾਂ ਨੂੰ ਮੈਂ ਆਪ ਸਮੇ ਪਰ ਫਿਰ ਬੈਲੈਂਸ ਨਹੀਂ ਹੱਟੀ ਗੱਲ, ਆਪੇ ਮੈਂ ਵੀ ਮੈਂ ਮੇਰੇ ਵੀ ਕੋਈ ਟੁੱਟ ਜਾਓ, ਇਹਨਾਂ ਟੁੱਟ ਜਾਓ ਸਾਨੂੰ ਦੋਵਾਂ ਨਾਤੇ ਹੁਣ ਜੇ ਨਾ
0: ਚਲੋ
1: ਪੈ
0: ਜੀ,
1: ਜਾਓ ਨਿਆਣੇ।
0: ਚਲੋ ਕੋਈ ਗੱਲ ਨਹੀਂ,
1: ਹਾਂ
0: ਸਾਂਭਿਆ ਭੈਣ ਜੀ, ਆਪਾਂ ਕੋਈ ਇੱਕ ਦੂਸਰੇ ਰਿਸ਼ਤੇ, ਆਪਾਂ ਘਰ ਵਾਲੇ
1: ਹਾਂ
0: ਨੂੰ ਜਾਂ ਸਾਹਮਣੇ ਇੱਕ
1: ਇਹ
0: ਦੂਸਰੇ
1: ਦੀ ਗੱਲ
0: ਸਪਾਊਸ
1: ਹੈ,
0: ਨੂੰ ਆਪਾਂ
1: ਮੈਂ ਹੁਣ
0: ਇਹਸਾਨ ਨਹੀਂ
1: ਸੋਚਿਆ,
0: ਕਰਦੇ, ਸਾਡਾ ਫਰਜ਼ ਹੈ।
1: ਮੈਂ ਸੋਚਿਆ ਵੀ ਮੈਂ ਹੁਣ ਨਹੀਂ, ਪਹਿਲਾਂ ਮੈਂ ਕਿਹਾ ਇਹਨਾਂ ਨੂੰ ਵੀ ਜਹਿਰ ਦੇ ਦਵਾਂ ਕਿ ਇਹਨਾਂ ਨੂੰ ਸੁੱਤੇ ਨਹੀਂ ਆ ਕੀ ਗੱਲ, ਤੇ ਮੈਂ ਕਿਹਾ ਇਹ ਤਾਂ ਹੱਲ ਨਹੀਂ, ਫਿਰ ਕਦੇ ਗੁਰਦੁਆਰੇ ਕਦੇ ਘਰ ਪਾਠ ਕਰਨਾ, ਬਾਬਾ ਜੀ ਗ੍ਰੰਥ ਸਾਹਿਬ ਮੈਂ ਲੈ ਕੇ ਬਹਿ ਜਾਣਾ, ਸੋ ਇਹ ਆਪਣਾ ਬੰਦੇ ਦਾ ਬੰਦੋ ਦਾਰੂ ਵੀ ਆ, ਤੇ
0: ਜੀ
1: ਬਾਕੀ ਜਿਹੜਾ ਹੁਣ ਮੈਂ ਆਪਣਾ ਸੋਚਿਆ ਵੀ ਮੈਂ, ਮੈਨੂੰ ਕੁਛ ਹੋ ਜਾਵੇ ਮੈਂ ਤਾਂ ਹਾਇਰ ਕਰ ਲੂੰ, ਵੱਧ ਤੋਂ ਵੱਧ ਹੋਇਆ ਜੀ ਸਰਕਮਸਟਾਂਸਿਸ ਇਦਾਂ ਦੇ ਆਏ, ਤੇ ਤਾਂ ਪੈਸੇ ਦੇ ਕੇ ਰੱਖ ਲੂੰਗੀ, ਮੈਂ ਕਿਸੇ ਬੱਚੇ ਕੋਲ ਨਹੀਂ ਜਾਣਾ, ਨਾ ਨਰਸਿੰਗ ਹੋਮ ਚ ਜਾਣਾ,
0: चलो कोई गल
1: परमात्मा
0: नहीं जी,
1: पता
0: कोई
1: नहीं
0: गल नहीं,
1: कितना
0: परमात्मा सही सही टमा सारे ते रखे ते सब कुछ
1: पता
0: ठीक
1: नहीं
0: हो जाएगा, बहुत
1: की
0: बहुत शुक्रिया।
1: मंजूर होना, उन्होंने वाहेगुरु नु की मंजूर आई तो मैंने पता नहीं है।
0: जी जी जी चलो, शुक्रिया
1: शुक्रिया, ओके जी, सत
0: थैंक यू
1: श्री
0: जी।
1: अकाल।
0: सो दोस्तों, जुड़े हो तुसी रेडियो प्रोग्राम सबरंग दे नाल, साडा तुहाडा साथ रहेगा 11 बजे तक, ते मैं एक छोटा जिहा मैसेज तुहाडे नाल शेयर कर लां, ते उस तों बाद आपां गल्लबात नूं करांगे कंटिन्यू। साडे रेडियो प्रोग्राम सब रंग दे मेन स्पॉन्सर्ड ब्रम्पटन कैश एंड कैरी, ब्रम्पटन कैश एंड कैरी 100 कैनेडी रोड, पूरे कैनेडा दे विच 9 वक्रियां वक्रियां लोकेशन्स तो अपनियां सेवावां दे रहे ने। ਤੁਸੀਂ ਆਪਣੇ ਘਰ ਦੀ ਕੋਈ ਗਰੋਸਰੀ ਲੈਣੀ ਹੋਏ, ਕਿਚਨ ਵਾਸਤੇ ਕੋਈ ਬਰਤਨ ਲੈਣਾ ਹੋਏ, ਰੈਸਟੋਰੈਂਟ ਦੀ ਗਰੋਸਰੀ ਲੈਣੀ ਹੋਵੇ, ਰੈਸਟੋਰੈਂਟ ਵਾਸਤੇ ਕੋਈ ਬਰਤਨ ਲੈਣਾ ਹੋਏ, ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਵੀ ਛੋਟੀ ਮੋਟੀ ਦਵਾਈ ਜਿਹੜੀਆਂ ਅਸੀਂ ਅਕਸਰ ਫਸਟ ਏਡ ਦੇ ਤੌਰ ਤੇ ਘਰਾਂ 'ਚ ਰੱਖਦੇ ਸੀ, ਤੁਹਾਨੂੰ ਹਰ ਕਿਸਮ ਦੀ ਦਵਾਈ ਇੱਥੋਂ ਮਿਲ ਸਕਦੀ ਹੈ। ਡਿਸਪੋਜ਼ੇਬਲ ਸਮਾਨ ਕਿਸੇ ਵੀ ਰੰਗ ਦੇ ਵਿੱਚ ਚਾਹੀਦਾ ਹੋਵੇ, ਕਿਸੇ ਵੀ ਡਿਜ਼ਾਈਨ ਦੇ ਵਿੱਚ, ਕਿੰਨੀ ਵੀ ਮਾਤਰਾ ਦੇ ਵਿੱਚ ਤੁਹਾਨੂੰ ਚਾਹੀਦਾ ਹੋਵੇ ਤਾਂ ਤੁਸੀਂ ਲੈ ਸਕਦੇ ਹੋ। ਬ੍ਰਮਟਨ

0: 905-230-4800. ਇੱਕ ਹੋਰ ਅੱਜ ਡੀਲ ਲੱਗੀ ਹੋਈ ਹੈ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਤੁਹਾਨੂੰ ਮੈਂ ਦੱਸਿਆ ਸੀ ਕਿ ਹਰ ਤਰ੍ਹਾਂ ਦੀ ਸਬਜ਼ੀ, ਹਰ ਤਰ੍ਹਾਂ ਦਾ ਫਰੂਟ, ਬੇਕਰੀ, ਹਰ ਚੀਜ਼ ਤੁਹਾਨੂੰ ਇੱਥੋਂ ਮਿਲਦੀ ਹੈ। 22-25 LB ਸ਼ਿਮਲਾ ਮਿਰਚ, ਜਿਹਨੂੰ ਅਸੀਂ ਕੈਪਸੀਕਮ ਵੀ ਕਹਿ ਦਿੰਦੇ ਹਾਂ, $15 ਦੀ ਜਿਹੜੀ ਇਹਨਾਂ ਨੇ ਲਗਾਈ ਹੋਈ ਹੈ, ਫਰੈਸ਼ ਅੱਜ ਹੀ ਬੜੀ ਵੱਡੀ ਖੇਪ ਉਸਦੀ ਪਹੁੰਚੀ ਹੈ। ਤੇ 22-25 LB ਸ਼ਿਮਲਾ ਮਿਰਚ ਦੀ ਵੱਡੀ ਪੈਕਿੰਗ ਜਿਹੜੀ ਆਈ ਹੋਈ ਹੈ $15 ਦੀ ਤੁਹਾਨੂੰ ਮਿਲ ਸਕਦੀ ਹੈ। ਚਾਹ ਪੱਤੀ ਵਾਘ ਬੱਕਰੀ ਦੀ 1 ਕਿਲੋ ਪੂਰੀ $9 ਦੀ ਤੁਹਾਨੂੰ ਮਿਲ ਸਕਦੀ ਹੈ। ਇੱਥੇ ਮੈਂ ਤੁਹਾਨੂੰ 1-2 ਚੀਜ਼ਾਂ ਦਾ ਦੱਸਿਆ, ਬਾਕੀ ਤੁਸੀਂ ਆਓਗੇ ਤਾਂ ਖੁਦ ਦੇਖੋਗੇ ਕਿ ਕਿੰਨੇ ਰੇਟਾਂ ਦਾ ਫਰਕ ਹੈ, ਕਿੰਨੀ ਕੁਆਲਿਟੀ ਦਾ ਫਰਕ ਹੈ। ਬ੍ਰੈਂਪਟਨ ਕੈਸ਼ ਐਂਡ ਕੈਰੀ 60,000 ਸਕੁਆਇਰ ਫੁੱਟ ਦੇ ਵਿੱਚ ਫੈਲਿਆ ਹੋਇਆ, 100 ਕੈਨੇਡੀ ਰੋਡ ਦੇ ਉੱਪਰ, 905-230-4800, 905-230-4800। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ। ਤੁਸੀਂ ਸਟਰੀਟ ਫੂਡ ਇੱਕ ਵਾਰੀ ਆਓ, ਇਹਨਾਂ ਦਾ ਇੰਜੋਏ ਕਰੋ। ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਦੇ ਉੱਪਰ ਸੈਟਅਪ ਲਗਾਇਆ ਹੋਇਆ, ਉੱਥੇ ਵਾਨ ਦੇ ਮੰਜਿਆਂ ਤੇ ਆ ਕੇ ਬੈਠੋ, ਕੁਰਸੀਆਂ ਟੇਬਲ ਵੀ ਲੱਗੇ ਹੋਏ ਨੇ, ਖੁੱਲੀ ਡੁੱਲੀ ਪਾਰਕਿੰਗ ਹੈ। ਤੁਸੀਂ ਫੈਮਿਲੀ ਦੇ ਨਾਲ ਆਓ, ਦੋਸਤਾਂ ਮਿੱਤਰਾਂ ਦੇ ਨਾਲ ਆਓ। ਗੋਲ ਗੱਪੇ, ਟਿੱਕੀਆਂ, ਪੱਲੇ, ਡੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ, ਨੂਡਲਸ ਵਗੈਰਾ, ਗੋਲ ਗੱਪੇ, ਜੋ ਕੁਝ ਵੀ ਤੁਸੀਂ ਲਾਈਕ ਕਰਦੇ ਹੋ ਤੁਸੀਂ ਇੰਜੋਏ ਕਰੋ। ਟਿਫਨ ਲਗਵਾਉਣਾ ਹੈ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਤਾਂ ਤੁਸੀਂ ਉਹ ਸੇਵਾ ਵੀ ਲਗਵਾ ਸਕਦੇ ਹੋ ਇਹਨਾਂ ਤੋਂ। ਆਪਣਾ ਮੈਨਿਊ ਡਿਸਾਈਡ ਕਰੋ ਤੇ ਜੋ ਰੇਟ ਹੋਏਗਾ ਤੁਸੀਂ ਫੋਨ ਕਰਕੇ ਉਹ ਵੀ ਤੈਅ ਕਰ ਸਕਦੇ ਹੋ। ਸੋ ਨੰਬਰ ਯਾਦ ਰੱਖੋ, 114 ਕੈਨੇਡੀ ਰੋਡ, 905-450-3333, ਔਰ 6430 ਐਰਨ ਮਿਲ ਪਾਰਕਵੇ ਮਿਸੀ ਸਾਗਾ ਦਾ ਨੰਬਰ ਹੈ। ਵਿਲੇਜ ਆਫ ਇੰਡੀਆ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, 4 ਲੋਕੇਸ਼ਨ ਜਿਹਦੇ ਉੱਪਰ ਦੀਆਂ ਸੇਵਾਵਾਂ ਦੇ ਰਹੇ ਨੇ, ਬ੍ਰੈਂਪਟਨ, ਮਿਸੀ ਸਾਗਾ, ਲੰਡਨ ਔਰ ਹੈਲੀਫੈਕਸ ਦੇ ਵਿੱਚੋਂ। ਹਾਂਜੀ ਖਲੀਲ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਜੀ ਸਤਿ ਸ਼੍ਰੀ ਅਕਾਲ ਦਰਸ਼ਨ ਸਾਹਿਬ, ਕੈਸੇ ਹੈ ਆਪ?
0: ਬਹੁਤ ਬੜੀਆ ਜੀ, ਬਹੁਤ ਬੜੀਆ, ਬਿਲਕੁਲ ਠੀਕ ਠਾਕ।
1: ਬਹੁਤ ਉਮਦਾ ਪ੍ਰੋਗਰਾਮ ਹੈ, ਅੱਛੀ ਟੌਪਿਕਸ, ਐਸੀ ਚੀਜ਼ਾਂ ਲਾਣਾ ਚਾਹੀਏ ਸੋਸਾਇਟੀ ਮੇ। ਯਾਦ ਰੱਖੀਏਗਾ, ਜੋ ਲੋਕ ਆਪਣੇ ਮੁਤਾਲਿਕ ਬਾਤ ਨਹੀਂ ਕਰਤੇ, ਚੰਦ ਦਿਨੋਂ ਮੇ ਦੁਨੀਆ ਮੇ ਉਨ ਕਾ ਨਾਮੋ ਨਿਸ਼ਾਨ ਨਹੀਂ ਹੋਤਾ। ਸਵਾਲ ਹਾਥ ਖਾਲੀ ਰੱਖਣੇ ਕਾ, ਰਵੀਵਾਰ ਕਾ ਔਰ ਸ਼ੁਕਰਵਾਰ ਕਾ ਨਹੀਂ ਹੈ। ਸਵਾਲ ਯੇ ਹੈ, ਆਪਕੇ ਸਾਹਮਣੇ ਟੱਕਰ ਹੋਈ, ਹਾਦਸਾ ਹੁਆ ਔਰ ਆਪ ਬੋਲ ਰਹੇ ਖਾਮੋਸ਼ ਹੋ ਜਾਓ, ਤੋ ਇਸਕਾ ਮਤਲਬ ਯੇ ਹੈ ਕਿ ਸਮਾਜ ਮੇ ਜਬ ਖਾਮੋਸ਼ੀ ਆਤੀ ਨਾ, ਤੋ ਵੋ ਕੌਮ ਕੋ ਲੋਕ ਬੋਲਤੇ ਹੈ ਯੇ ਮੁਰਦਾ ਕੌਮ ਹੈ। ਹਮ ਮੁਰਦਾ ਕੌਮ ਨਹੀਂ ਹੈ, ਜ਼ਿੰਦਾ ਕੌਮ ਹੈ। ਹਮਾਰਾ ਕਾਮ ਹੈ ਡੇ ਟੂ ਡੇ ਡਿਸਕਸ਼ਨ ਕਰਨਾ। ਦੂਸਰੀ ਬਾਤ ਆਪਸੇ ਬਤਾ ਰਹਾ ਹੂੰ ਮੈਂ ਕਿ ਗੋਰੋ ਕੀ ਅਗਰ ਕੋਈ ਮਿਸਾਲ ਦੇਤਾ ਕਿ ਭਾਈ ਵੋ ਲੋਕ ਆਪਣਾ ਖਰਚਾ ਖੁਦ ਕਰਤੇ ਹੈ, ਤੋ ਪੂਛੋ ਕਿਸੀ ਵੀ ਗੋਰੇ ਸੇ, ਕਿਆ ਤੂੰ ਮਰਨੇ ਕੇ ਬਾਅਦ ਆਪਣੇ ਬੱਚੇ ਸੇ ਟਿਮ ਹੋਟਲ ਮੇ ਚਾਰ ਆਨੇ ਕੀ ਕਾਫੀ ਚਾਏ ਮੇ ਵੀ ਸ਼ੇਅਰ ਨਹੀਂ ਕਰਤਾ? ਬਹੁਤ ਅੱਛੀ ਬਾਤ ਹੈ, ਨਾ ਕਰ, ਲੇਕਿਨ ਮੁਝੇ ਯੇ ਤੋ ਤੂੰ ਬਤਾ ਦੇ ਕਿ ਤੇਰੇ ਮਰਨੇ ਕੇ ਬਾਅਦ ਯੇ ਪੂਰੇ ਪੈਸੇ ਜਾਇਦਾਦ ਤੇਰੀ ਜੋ ਕੁਛ ਵੀ ਹੈ, ਕਿਆ ਤੂੰ ਹਕੂਮਤ ਕੋ ਦੇਤਾ ਹੈ ਯਾ ਉਸੀ ਬੱਚੇ ਕੋ? ਪੁੱਛੀਏ, ਵੋ ਜਵਾਬ ਦੇਗਾ ਨਹੀਂ ਜੀ, ਮੇਰਾ ਬੱਚਾ ਕੋਈ ਦੂੰਗਾ ਚਾਹੇ ਵੋ ਕਿਤਾ ਵੀ ਖਰਾਬ ਹੋ। ਤੋ ਭਾਈ ਦੁਨੀਆ ਹਕੀਕਤ ਪੇ ਚਲਤੀ ਹੈ, ਐਸਾ ਨਹੀਂ ਚਲਤਾ। ਜੋ ਅਨਾਥ ਹੋਤੇ ਨਾ, ਗੌਰਮੈਂਟ ਵੀ ਉਨਕੀ ਪ੍ਰੋਪਰਟੀ ਲੈਣੇ ਸੇ ਪਹਿਲੇ 10 ਦਫਾ ਅਖਬਾਰ ਮੇ ਡਾਲਤੀ ਹੈ ਔਰ ਯੇ ਪੁੱਛਤੀ ਹੈ ਕੋਈ ਹੈ ਇਨਕਾ ਵਾਲੀ ਵਾਰਿਸ?
0: ਜੀ ਜੀ ਜੀ ਜੀ,
1: ਯੇ ਬਹੁਤ ਬੜੀ ਬਾਤ ਹੈ, ਬਤਾ ਰਹਾ ਹੂੰ। ਔਰ ਜੋ ਵਾਕਿਆ ਆਪ ਸੁਣਾਏ ਵੋ ਥੋੜਾ ਪੰਜਾਬੀ ਮੇ ਥਾ, ਮੇਰੇ ਸਮਝ ਮੇ ਕੁਛ ਆਯਾ ਕੁਛ ਨਹੀਂ ਆਯਾ, ਬਸ ਮੈਂ ਇਤਨਾ ਸਮਝ ਗਿਆ ਬਾਅਦ ਮੇ ਦੂਸਰੇ ਕਾਲਰੋਂ ਸੇ ਕਿ ਭਾਈ ਵੋ ਬੰਦਾ ਜੋ ਵੀ ਥਾ ਮੈਕਸੀਕੋ ਜਾਣਾ ਚਾਹ ਰਹਾ ਥਾ, ਤੋ ਫਿਕਰ ਨਾ ਕਰੀਏ, ਇਸਕੀ ਔਲਾਦ ਵੀ ਇਸਕੀ ਤਰ੍ਹਾਂ ਐਸੀ ਹੀ ਕਰੇਗੀ, ਵੋ ਵੀ ਦੁਬਈ ਚਲੇ ਜਾਏਗੀ। ਯਾਦ ਰੱਖੀਏਗਾ, ਅਗਰ ਆਪਨੇ ਕਰੇਲੇ ਕਾ ਬੀਜ ਡਾਲਾ ਹੈ, ਦਰਸ਼ਨ ਸਾਹਿਬ ਮੈਂ ਫਲਸਫੀ ਆਦਮੀ ਹੂੰ, ਮੇਰੀ ਬਾਤੇ ਸਮਝ ਮੇ ਨਹੀਂ ਆਤੇ, ਲੋਗੋ ਕੋ ਉਨਸੇ ਕਹੀਏ ਕਿ ਜ਼ਰਾ ਖਾਮੋਸ਼ੀ ਸੇ ਬੈਠ ਕੇ ਚਾਏ ਕਾ ਕਾਫੀ ਪੀਤੇ, ਸੋਚੋ ਯੇ ਬੰਦਾ ਬੋਲਤਾ ਕਿਆ ਆਕੇ ਰੋਜ਼ਾਨਾ। ਮੇਰਾ ਮਕਸਦ ਸਿਰਫ ਇੱਕ ਹੀ ਹੈ, ਜੈਸਾ ਆਪ ਬੋਲਤੇ ਬਈ, ਆਵਾਮ ਮੇ, ਪਬਲਿਕ ਮੇ, ਸੋਸਾਇਟੀ ਮੇ ਜਬ ਤੱਕ ਆਪ ਅਵੇਅਰਨੈਸ ਨਹੀਂ ਲਾਏਂਗੇ, ਤੋ ਉਨਸੇ ਪੂਛੀਏ ਕਿ ਫਿਰ ਪਤਾ ਕੈਸਾ ਚਲੇਗਾ। ਆਪ ਬੋਲੀਏ, ਇੱਕ ਮਾਂ ਕੇ 3 ਬੇਟੇ, ਮੈਂ ਕਈ ਦਫਾ ਮਿਸਾਲੇ ਦੇਤਾ ਹੂੰ, ਇੱਕ ਬੱਚੇ ਕੋ ਚਿਕਨ ਪੌਕਸ ਹੋ ਗਿਆ, ਵੋ 2 ਬੱਚੋਂ ਕੋ ਅਲੱਗ ਕਮਰੇ ਮੇ ਉਠਾ ਕੇ ਸੁਲਾਤੀ, ਤੋ ਇਸਕਾ ਮਤਲਬ ਯੇ ਹੈ ਕਿ ਮਾਂ ਮੁਹੱਬਤ ਤੀਨੋਂ ਮੇ ਖਤਮ ਕਰ ਦੀ? ਨਹੀਂ ਨਹੀਂ, ਉਸਕਾ ਮਕਸਦ ਯੇ ਕਿ ਮੇਰੇ ਜੋ ਅੱਛੇ ਸਿਹਤਮੰਦ ਬੱਚੇ ਹੈ, ਕਈ ਯੇ ਨੇ ਨਾ ਵੋ ਬਿਮਾਰੀ ਲੱਗ ਜਾਏ।
0: ਜੀ ਜੀ ਜੀ ਜੀ,
1: ਬਾਤ ਦਰਅਸਲ ਯੇ ਹੈ ਕਿ ਬਤਾਓ, ਔਰ ਇਸਮੇ ਸਭ ਸੇ ਜ਼ਿਆਦਾ ਅਮਲ दखल मैं जो नोटिस करा हूँ, ये हद से ज्यादा ये जो बाहर से बहुआ आते ना ये सिखाते, और ये बच्चे जो कच्ची जहन के होते इनके अंदर आ जाते और ये चक्रव्यूह में फंस जाते। मुझे बता रहा हूँ 135,000 बार मेरी बीवी बोली, कोई बोलता होने राकेशा कि भाई वो फुला चीज ना करो, बाप बाप की ना करो। मैं बोला सुनो, ब्रिटिशर्स भी बाहर से आके हमको गुलाम बनाए थे, तुम ये कोशिश नहीं करना, याद रखना है बात मेरी, जिस दिन तुम ये कोशिश करेंगे तुमको अंदाजा भी नहीं है कि तुमको मैं कहाँ पहुंचाऊंगा। और याद रखना एक बात और, एक समंदर हो, बौली हो या दरिया हो, जब बंदे को तैरना नहीं आता ना तो वो डूब जाता है। बोला
0: अरे
1: ये तो ये बातें हैं, पसंद नहीं करता मैं, जो चाहे आप अच्छी बात बोलते, इससे हमको सबक हासिल करना चाहिए, अपने बच्चों को तरबियत देना कि भाई देखो ये ना करो, तुम भी अगर यही करोगे तो फिर उसमें तुम में क्या फर्क रहेगा।
0: जी जी जी जी जी जी शुक्रिया जी,
1: बहुत दुख होता मुझे जब कोई बोलते। आपका भी मेहरबानी अच्छे टॉपिक लाने के लिए, चाहे कोई समझे ना समझे, जो सत्य है वो बोलना चाहिए, सत्य बोलना चाहिए। सत्य में गुरु, सारे गुरु भी यही बोले, सारे पीरा भी यही बोले, कौन बंदा सत्य नहीं बोलता मुझे बताओ।
0: ओके सर,
1: झूठी दुनिया में ना जियो।
0: थैंक यू,
1: ऑल योर ऑनर।
0: थैंक थैंक सत श्रीकाल जी। 2825
2: हेलो, सत श्रीकाल डॉक्टर साहब, पिता जी।
0: वधिया जी, वधिया, बिल्कुल ठीक है।
2: हाँ जी हाँ जी, वधिया चाहिए, प्रोग्राम सुन रहा जी मैं। रिगार्डिंग की मां पे की गल मैं थानू दस दा, मेरे डैडी की मैं अपनी गल दसूंगा थानू।
0: जी जी,
2: इंडिया की गल है, लाइक 92 की है ना। मैं उदो 16-17 साल का सीगा, ते मैनू अपने डॉक्टर साहब पीलिया हो गया जॉन्डिस वगैरा
0: जी,
2: ते मैं मैथबरा लुधियाने मैनू दाखिल करता जी, है ना। मैं की कहंदे आ वी एंड ऑफ दा सीगा, अपने पीक ते सीगा मैं बीमार जिदा।
0: अच्छा अच्छा, काफी वध गया होना ना लेवल पीली दा।
2: हां वध गया सी काफी, ओ पता नहीं की कहंदे आ अपने, मैं पहला भी कह लो भी 88-99 तो कह लो, 2-3-4 साल पहला भी 92 तो। ਉਹ ਜਾਣੀ ਕਿ ਜਲੰਧਰੋਂ ਦਵਾਈ ਖਾਣ ਆਉਂਦਾ ਸੀਗਾ, ਕਾਫੀ ਵਧੀਆ ਡਾਕਟਰ ਸੀ ਆਪਣੇ ਕਹਿੰਦਾ ਕਹਾਉਂਦਾ, ਹੈ ਨਾ
0: ਜੀ ਜੀ।
2: ਉਹ ਮੈਨੂੰ ਸਤੰਬਰ ਅਕਤੂਬਰ ਦੇ ਵਿੱਚ ਆ ਕੇ ਹੋ ਹੀ ਜਾਂਦਾ ਸੀਗਾ ਐਵਰੇਜ ਈਅਰ, ਹੈ ਨਾ
0: ਜੀ ਜੀ ਜੀ।
2: ਤੇ ਉਹ ਪਤਾ ਨੀ ਅੰਦਰ ਬਲੱਡ ਦੇ ਵਿੱਚ ਹੋ ਜਾਂਦਾ ਸੀਗਾ, ਹੈ ਨਾ।
0: ਚਲੋ ਗੱਲ ਕੰਪਲੀਟ ਕਰ ਦਿਓ ਜਲਦੀ ਜਲਦੀ, ਟਾਈਮ ਆਪਣੇ ਕੋਲ ਥੋੜਾ।
2: ਹਾਂਜੀ, ਕਹਿਣ ਦਾ ਮਤਲਬ ਉਹਨੇ ਕੀਤਾ, ਉਹ ਆਪਣੇ ਮੇਰੇ ਡਰਿੰਕ ਕਰ ਲਈ ਡੈਡੀ, ਉਹਨੇ ਆਪਣੇ ਸੌਂਹ ਪਾ ਲਏ ਵੀ ਮੁੰਡਾ ਠੀਕ ਹੋ ਜਾਵੇ।
0: ਜਿੰਨੀ ਪਰਵਰਿਸ਼, ਜਿੰਨਾ ਆਪਣੇ ਉਹਨਾਂ ਨੇ ਪੇਟ ਕੱਟ ਕੱਟ ਕੇ, ਜਿੰਨਾ ਗਰੀਬੀ ਦੇ ਵਿੱਚ ਰਹਿ ਰਹਿ ਕੇ, ਆਪ ਭਾਵੇਂ ਖਾਣ ਜਾਂ ਨਾ ਖਾਣ, ਲੇਕਿਨ ਬੱਚਿਆਂ ਨੂੰ ਇਹਨਾਂ ਨੇ ਬਹੁਤ ਸ਼ੁਕਰੀਆ।
2: ਹੈਲੋ ਹੈਲੋ,
0: ਹਾਂਜੀ ਹਾਂਜੀ, ਚਲੋ ਕਰੋ ਕੰਪਲੀਟ ਕਰੋ।
2: ਇੱਕ ਗੱਲ ਹੈ, ਆਪਣਾ 99 ਮਤਲਬ ਨਵੰਬਰ ਦੇ ਵਿੱਚ ਮੇਰਾ ਵਿਆਹ ਹੋਇਆ ਆ, ਉੱਥੇ ਭਾਰਤ ਦੀ ਸਿੰਗਲ ਸਾਡਾ ਜੀ ਮਨਮੋਹਨ ਭਾਰਤ ਨੂੰ।
0: ਅੱਛਾ, ਫੁਲਫਿਲ ਕੀਤਾ ਉਹਨਾਂ ਨੇ ਜੋ ਕਮਿਟਮੈਂਟ ਕੀਤੀ ਸੀ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਸਾਡੇ ਚੱਲ ਰਿਹਾ ਜੀ, ਕਿ ਕਹਾਣੀ ਕਿੱਥੋਂ ਸ਼ੁਰੂ ਹੋਈ ਸੀ ਤੇ ਕਿਸ ਪਾਸੇ ਨੂੰ ਇਸਨੇ ਸ਼ੇਪ ਲੈ ਲਈ, ਕਿ ਬੱਚਿਆਂ ਦੇ ਪ੍ਰਤੀ ਸਾਡਾ ਕੀ ਰੁਝਾਨ ਹੈ ਤੇ ਬੱਚਿਆਂ ਦਾ ਸਾਡੇ ਪ੍ਰਤੀ ਕੀ ਰੁਝਾਨ ਹੈ ਮਾਂ ਬਾਪ ਦੇ ਪ੍ਰਤੀ। ਮੈਂ ਗੱਲ ਕਰ ਰਿਹਾ ਸੀ ਕਿ ਇੱਕ ਸੰਤ ਸਿੰਘ ਸੇਖੋਂ ਦੀ ਕਹਾਣੀ ਸੀ, ਉਹਦਾ ਨਾਮ ਸੀ ਪੇਮੀ ਦੇ ਨਿਆਣੇ। ਛੋਟੇ ਛੋਟੇ ਭੈਣ ਭਰਾ ਸੀ ਦੋ, ਉਹ ਬਾਪ ਦੀ ਖੇਤ ਰੋਟੀ ਲੈ ਕੇ ਜਾਂਦੇ ਹੁੰਦੇ ਸੀ, ਤੇ ਉਦੋਂ ਨਾ ਉਹਨਾਂ ਨੇ ਸੁਣਿਆ ਹੋਇਆ ਸੀ ਕਿ ਉਸ ਪਿੰਡ ਦੇ ਵਿੱਚ ਨਾ ਜਾਂ ਉੱਥੇ ਆਸ ਪਾਸ ਕੋਈ ਉਹ ਰਾਸ਼ੇ ਜਿਹੜੇ ਹੁੰਦੇ ਨਾ, ਰਾਸ਼ੇ ਜਿਹੜੇ ਕਸ਼ਮੀਰ ਤੋਂ ਆਪਣੇ ਲੱਕੜਾਂ ਪਾੜਨ ਵਾਸਤੇ ਆਉਂਦੇ ਹੁੰਦੇ ਸੀ ਪੰਜਾਬ 'ਚ, ਜਦੋਂ ਆਪਾਂ ਹੁੰਦੇ ਸੀ, ਉਹਨਾਂ ਨੇ ਲੰਬੇ ਲੰਬੇ ਚੋਲੇ ਜੇ ਪਾਏ ਹੁੰਦੇ ਸੀ, ਸਲਵਾਰ ਪਾਈ ਹੁੰਦੀ ਸੀ ਤੇ ਟੋਪੀ ਜੀ ਲਈ ਹੁੰਦੀ ਸੀ, ਉਹਨਾਂ ਨੂੰ ਰਾਸ਼ੇ ਸ਼ਬਦ ਕਹਿ ਦਿੰਦੇ ਹੁੰਦੇ ਸੀ। ਤੋ ਉਦੋਂ ਕੋਈ ਇੱਕ ਅੱਧਾ ਕੋਈ ਹਾਦਸਾ ਐਸਾ ਬੱਚਿਆਂ ਦੇ ਮਨ ਦੇ ਵਿੱਚ ਵਹਿਮ ਭਰਿਆ ਹੋਇਆ ਸੀ, ਡਰ ਭਰਿਆ ਹੋਇਆ ਸੀ ਵੀ ਰਾਸ਼ੇ ਜਿਹੜੇ ਹੁੰਦੇ ਨਾ ਉਹ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਆ, ਇੱਦਾਂ ਕਰਕੇ ਲੈ ਜਾਂਦੇ ਆ, ਉਹਨਾਂ ਦੇ ਮਨ ਵਿੱਚ ਬੜਾ ਡਰ ਸੀ ਰਾਸ਼ਿਆਂ ਉਹਦਿਆਂ ਦੇ ਪ੍ਰਤੀ ਵੀ ਚੁੱਕ ਕੇ ਲੈ ਜਾਂਦੇ। ਸੋ ਇੱਧਰ ਦੋਨੋਂ ਭੈਣ ਭਰਾ ਛੋਟੇ ਛੋਟੇ ਇਹਨਾਂ ਆਪਣੇ ਬਾਪ ਦੀ ਰੋਟੀ ਲੈ ਕੇ ਜਾ ਰਹੇ ਹਨ ਖੇਤ ਨੂੰ। ਖੇਤ ਨੂੰ ਜਦੋਂ ਜਾ ਰਹੇ ਨੇ ਤੇ ਰਸਤੇ ਦੇ ਵਿੱਚ, ਜਿਸ ਰਸਤੇ ਤੋਂ ਉਹਨਾਂ ਨੇ ਕ੍ਰੋਸ ਕਰਕੇ ਅੱਗੇ ਆਪਣੇ ਖੇਤ ਵੱਲ ਜਾਣਾ, ਉੱਥੇ ਰਸਤੇ ਦੇ ਉੱਪਰ ਇੱਕ ਆਦਮੀ ਬੈਠਾ ਹੋਇਆ, ਉਹਨੇ ਆਪਣੀ ਉਹ ਬੁੱਕਲ ਜੀ ਮਾਰੀ ਹੋਈ ਆਪਣੇ ਕੰਬਲ ਜੇ ਦੀ ਤੇ ਉੱਪਰ ਸਿਰ ਟਕਿਆ ਹੋਇਆ ਤੇ ਉਹਨਾਂ ਦੇ ਮਨ ਦੇ ਵਿੱਚ ਉਹ ਡਰ ਜਿਹੜਾ ਨਾ ਆ ਜਾਂਦਾ ਹੈ ਕਿ ਉਹਨਾਂ ਨੇ ਜੋ ਸੁਣਿਆ ਹੋਇਆ ਸੀ ਮਨ ਦੇ ਵਿੱਚ ਬੈਠਾ ਹੋਇਆ ਸੀ ਕਿ ਰਾਸ਼ੇ ਜਿਹੜੇ ਨਾ ਉਹ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਨੇ, ਉਹ ਉੱਥੇ ਖੜੇ ਹੋ ਜਾਂਦੇ ਨੇ ਕਿ ਕੋਈ ਨਾ ਕੋਈ ਪਿੱਛੋਂ ਕੋਈ ਆਵੇ। ਇੱਕ ਸਾਈਕਲ ਵਾਲਾ ਆਉਂਦਾ, ਉਹ ਤੇਜ਼ ਤੇਜ਼ ਨਿਕਲ ਜਾਂਦਾ, ਵਿਚਾਰੇ ਉਹਦੇ ਨਾਲ ਵੀ ਨਹੀਂ ਕ੍ਰੋਸ ਕਰ ਸਕਦੇ ਰਸਤਾ। ਫਿਰ ਵੇਟ ਕਰਦੇ ਨੇ ਕੋਈ ਕੋਈ ਹੋਰ ਬੰਦਾ ਪਿੱਛੋਂ ਤੁਰਦਾ ਫਿਰਦਾ ਕੋਈ ਰਾਹੀ ਆਵੇ, ਉਹਦੇ ਨਾਲ ਤੁਰ ਫਿਰ ਕੇ ਅਸੀਂ ਰਸਤਾ ਕ੍ਰੋਸ ਕਰ ਜਾਈਏ। ਕੋਈ ਨਹੀਂ ਆਉਂਦਾ, ਉਹ ਖੜੇ ਰਹਿੰਦੇ, ਬੜੀ ਦੇਰ ਆਉਂਦੀ, ਬੜੀ ਦੇਰ ਹੋ ਜਾਂਦੀ ਉੱਥੇ ਖੜਿਆਂ ਖੜਿਆਂ ਨੂੰ। ਉਹ ਬੰਦਾ ਉੱਥੇ ਸਾਹਮਣੇ ਬੈਠਾ, ਉਹ ਹਿਲਦਾ ਜੁਲਦਾ ਨਹੀਂ ਤੇ ਉਹ ਉਹਨੂੰ ਵੇਖ ਕੇ ਇੰਨਾ ਡਰੇ ਬੈਠੇ ਹਨ ਕਿ ਅਸੀਂ ਕ੍ਰੋਸ ਕਰੀਏ ਤਾਂ ਸੜਕ ਕਿਵੇਂ ਕਰੀਏ ਰਸਤਾ ਕ੍ਰੋਸ। ਅਖੀਰ ਭੈਣ ਜਿਹੜੀ ਵੱਡੀ ਹੁੰਦੀ ਨਾ, ਉਹ ਛੋਟੇ ਬੱਚੇ ਨੂੰ ਕਹਿੰਦੀ ਹੈ ਵੀ ਚੱਲ ਭਾਊ ਆਪਾਂ ਚੱਲਦੇ ਹਾਂ, ਕ੍ਰੋਸ ਕਰ ਜਾਂਦੇ ਹਾਂ ਸੜਕ ਤੇ, ਜੇ ਆਪਾਂ ਨੂੰ ਉਹਨੇ ਫੜਿਆ ਨਾ, ਜੇ ਆਪਾਂ ਨੂੰ ਰੋਕਿਆ ਤੇ ਆਪਾਂ ਉਹਨੂੰ ਕਹਿ ਦਿਆਂਗੇ ਵੀ ਅਸੀਂ ਪੇਮੀ ਦੇ ਨਿਆਣੇ ਆ। ਦੇਖੋ ਕਹਾਣੀ ਇੱਥੇ ਖਤਮ ਹੋ ਜਾਂਦੀ ਹੈ, ਕਹਾਣੀ ਕੋਈ ਜ਼ਿਆਦਾ ਲੰਬੀ ਨਹੀਂ ਹੈ। ਪੇਮੀ ਉਹਨਾਂ ਦੀ ਮਾਂ ਦਾ ਨਾਮ ਹੁੰਦਾ। ਸੋ ਬੱਚਿਆਂ ਨੇ ਬਚਪਨ ਦੇ ਵਿੱਚ ਜੋ ਸ਼ੈਲਟਰ ਮਾਂ ਦਾ ਹੁੰਦਾ ਨਾ ਬੱਚਿਆਂ ਨੂੰ, ਕੋਈ ਉਹਨਾਂ ਨੂੰ ਚੂੰਡੀ ਵੱਢੇ ਤਾਂ ਮਾਂ ਬਚਾਉਣ ਵਾਸਤੇ ਅੱਗੇ ਹੁੰਦੀ ਹੈ। ਬਾਪ ਝਿੜਕ ਦੇਵੇ ਤਾਂ ਉਸ ਝਿੜਕ ਨੂੰ ਮਾਂ ਆਪਣੇ ਸਿਰ ਲੈ ਲੈਂਦੀ ਹੈ, ਬੱਚਿਆਂ ਨੂੰ ਹੱਥ ਨਹੀਂ ਲਾਉਣ ਦਿੰਦੀ। ਕੋਈ ਉਹਨਾਂ ਤੇ ਗੁੱਸੇ ਹੋਵੇ ਆਪਣੇ ਬੱਚਿਆਂ ਤੇ, ਲੇਕਿਨ ਮਾਂ ਉਹਨਾਂ ਦਾ ਗੁੱਸਾ ਆਪਣੇ ਆਪ ਉੱਪਰ ਲੈ ਲੈਂਦੀ ਹੈ। ਬੱਚੇ ਨੂੰ ਕੋਈ ਸੱਟ ਲੱਗੇ ਆਪਣੀ ਚੁੰਨੀ ਦੇ ਨਾਲ ਫੂਕਾਂ ਮਾਰ ਮਾਰ ਕੇ ਉਸ ਨੂੰ ਆਰਾਮ ਦਵਾਉਂਦੀ ਹੈ। ਸੋ ਜਿੰਨੀ ਵੱਡੀ ਸ਼ੈਲਟਰ ਜਾਂ ਜਿੰਨਾ ਵੱਡਾ ਸਹਾਰਾ, ਜਿੰਨੀ ਵੱਡੀ ਸਿਕਿਉਰਿਟੀ ਬੱਚੇ ਨੂੰ ਮਾਂ ਦੀ ਆਪਣੀ ਹੁੰਦੀ ਹੈ ਨਾ ਬਚਪਨ ਦੇ ਵਿੱਚ, ਕਿਸੇ ਦੀ ਓਨੀ ਸਿਕਿਉਰਿਟੀ ਵੱਡੀ ਨਹੀਂ ਹੁੰਦੀ। ਕਿਸੇ ਦੀ ਗੋਦੀ ਦੇ ਵਿੱਚ, ਕਿਸੇ ਦੀ ਛਾਇਆ ਦੇ ਵਿੱਚ ਇੰਨਾ ਸੇਫ ਬੱਚਾ ਮਹਿਸੂਸ ਨਹੀਂ ਕਰ ਸਕਦਾ ਜਿੰਨਾ ਆਪਣੀ ਮਾਂ ਦੀ ਛਤਰ ਛਾਇਆ ਦੇ ਵਿੱਚ ਕਰਦਾ। ਸੋ ਆਪਣੀ ਮਾਂ ਦੇ ਉੱਪਰ ਇਹਨਾਂ ਨੂੰ ਇੱਕ ਬੜਾ ਅਜੀਬ ਕਿਸਮ ਦਾ ਭਰੋਸਾ ਹੁੰਦਾ ਹੈ ਕਿ ਮੇਰੀ ਮਾਂ ਹੈ ਨਾ ਜਿਹੜੀ, ਉਹਦੇ ਹੁੰਦਿਆਂ ਸਾਨੂੰ ਕੁਛ ਨਹੀਂ ਹੋ ਸਕਦਾ। ਸੋ ਉਹ ਆਪਣੀ ਮਾਂ ਦਾ ਨਾਂ ਲੈ ਕੇ ਉਹ ਕਹਿੰਦੇ ਅਸੀਂ ਉਹਨੂੰ ਕਹਿ ਦਿਆਂਗੇ ਵੀ ਅਸੀਂ ਪੇਮੀ ਦੇ ਨਿਆਣੇ ਹਾਂ ਤੇ ਕੋਈ ਗੱਲ ਨਹੀਂ, ਫਿਰ ਸਾਨੂੰ ਕੁਛ ਨਹੀਂ ਕਹਿੰਦਾ। ਤੇ ਉਹ ਚੁੱਪ ਕਰਕੇ ਨਿਕਲ ਜਾਂਦੇ ਹਨ ਉੱਥੋਂ। ਉਹਨੇ ਵਿਚਾਰੇ ਨੇ ਕੀ ਕਹਿਣਾ, ਉਹਨੇ ਕੁਛ ਨਹੀਂ ਕਹਿਣਾ, ਉਹਨੇ ਬੱਚਿਆਂ ਨੂੰ ਕੁਝ ਨਹੀਂ ਕਿਹਾ, ਲੇਕਿਨ ਉਹਨਾਂ ਦੇ ਮਨ ਦੇ ਵਿੱਚ ਆਪਣੀ ਮਾਂ ਨੂੰ ਯਾਦ ਕਰਕੇ, ਆਪਣੀ ਮਾਂ ਦਾ ਨਾਂ ਲੈ ਕੇ ਇੰਨੀ ਸਟਰੋਂਗ ਹੋ ਗਈ ਉਹਨਾਂ ਦੇ ਅੰਦਰੋਂ ਆਪਣੇ ਆਪ, ਇੰਨਾ ਉਹਨਾਂ ਦੇ ਆਪਣੇ ਆਪ 'ਚ ਤਾਕਤ ਆ ਗਈ ਅੰਦਰ ਮਾਨਸਿਕ ਤੌਰ 'ਤੇ ਕਿ ਉਹਨਾਂ ਦਾ ਡਰ ਸੀ ਨਾ ਜਿਹੜੇ ਅੰਦਰ ਬੈਠਾ ਹੋਇਆ, ਉਹ ਡਰ ਦੂਰ ਹੋ ਗਿਆ। ਸੋ ਮਾਂ ਬਾਪ ਤਾਂ ਸਾਨੂੰ ਮਾਨਸਿਕ ਤੌਰ 'ਤੇ ਵੀ ਇੰਨਾ ਬਲਵਾਨ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਜਾਂ ਇੰਨਾ ਉਹਨਾਂ ਨੇ ਸਾਡੇ ਮਨ ਦੇ ਵਿੱਚ ਐਸੀਆਂ ਅੱਛੀਆਂ ਅੱਛੀਆਂ ਚੀਜ਼ਾਂ, ਕੋਸ਼ਿਸ਼ ਹਰ ਮਾਂ ਬਾਪ ਦੀ ਹੁੰਦੀ ਹੈ। ਇੱਕ ਬੜੀ ਹੋਰ ਖੂਬਸੂਰਤ ਕਹਾਣੀ ਹੈ, ਹੁਣ ਸਾਡੇ ਅੱਜ ਟਾਈਮ ਬਹੁਤ ਘੱਟ ਹੈ, ਮੈਂ ਕੱਲ੍ਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਪ੍ਰੋਗਰਾਮ, ਚਾਹੇ ਆਪਣਾ ਕੋਈ ਹੋਰ ਹੋਵੇ ਕੱਲ੍ਹ, ਲੇਕਿਨ ਉਹ ਕਹਾਣੀ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ ਮਾਂ ਦੀ, ਉਹ ਵੀ ਬੜੀ ਖੂਬਸੂਰਤ ਹੈ। ਅਤੇ ਚਲੋ ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਅਤੇ ਗੱਲਬਾਤ ਸਾਡੀ ਚੱਲ ਰਹੀ ਹੈ, ਅਤੇ ਮੈਂ ਇੱਕ ਤੁਹਾਡੇ ਨਾਲ ਮੈਸੇਜ ਸ਼ੇਅਰ ਕਰ ਲਾਂ, ਫਿਰ ਟਾਈਮ ਸਾਡਾ ਸਮਾਪਤੀ

ਕੋਈ ਟਰੱਕ ਯਾਰਡ ਦੀ ਭਾਲ ਦੇ ਵਿੱਚ ਹੋ ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ, ਜਿਨ੍ਹਾਂ ਦਾ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਹੈ, ਤੁਸੀਂ ਉਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਫੋਨ ਨੰਬਰ ਹੈ 416-525-7400, 416-525-7400। ਇੰਦਰ ਅਰੋੜਾ ਬੜੀ ਟਰਾਂਸਪੇਰੈਂਸੀ ਹੈ ਇਹਨਾਂ ਦੀ ਡੀਲਿੰਗ ਦੇ ਵਿੱਚ, ਬੜੇ ਵਧੀਆ ਤਰੀਕੇ ਦੇ ਨਾਲ ਤੁਹਾਡੀ ਹੈਲਪ ਕਰਨਗੇ ਔਰ ਤੁਹਾਡੀ ਹਰ ਕਿਸਮ ਦੀ ਮੁਸ਼ਕਲ ਜੋ ਰਸਤੇ 'ਚ ਆਉਂਦੀ ਹੈ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ। ਫੋਨ ਨੰਬਰ 905-399-8110, 9053-996-110। ਕੋਈ ਹੇਅਰ ਦਾ ਟ੍ਰੀਟਮੈਂਟ ਲੈਣਾ ਹੋਵੇ, ਬਿਊਟੀ ਦਾ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ 'ਚ ਕੋਈ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ ਤਾਂ ਤੁਸੀਂ ਕਿਸੇ ਕਿਸਮ ਦੀ ਜਾਣਕਾਰੀ ਲੈਣ ਦੇ ਲਈ ਨੰਬਰ ਯਾਦ ਰੱਖੋ 905-399-8110, 9053-996-110। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆ ਗਈ ਹੈ, ਗੱਡੀ ਤੁਹਾਡੀ ਕਿਸੇ ਵੀ ਕੰਪਨੀ ਦੀ ਹੋਵੇ, ਕਿਸੇ ਵੀ ਬ੍ਰਾਂਡ ਦੀ ਹੋਵੇ, ਉਹਨੂੰ ਪ੍ਰੋਬਲਮ ਕੋਈ ਵੀ ਹੋਵੇ, ਕੋਈ ਟਾਇਰਾਂ ਦੀ ਪ੍ਰੋਬਲਮ ਹੋਵੇ, ਕੋਈ ਉਹਨੂੰ ਡੈਂਟਿੰਗ ਪੇਂਟਿੰਗ ਦੀ ਪ੍ਰੋਬਲਮ ਹੋਵੇ, ਕੋਈ ਮਕੈਨੀਕਲ ਪ੍ਰੋਬਲਮ ਹੋਵੇ, ਕੋਈ ਇੰਜਨ ਦੀ ਪ੍ਰੋਬਲਮ ਹੋਵੇ, ਕਿਸੇ ਵੀ ਕਿਸਮ ਦੀ ਗੱਡੀ ਨੂੰ ਕੋਈ ਸਮੱਸਿਆ ਆਵੇ ਤਾਂ ਤੁਸੀਂ ਨਾਮ ਯਾਦ ਰੱਖੋ ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ, ਅਬਾਸ ਜੀ ਦਾ ਨੰਬਰ ਹੈ 905-450-3300, 9054503300। ਬੜੀ ਖੁੱਲੀ ਡੁੱਲੀ ਵਰਕਸ਼ਾਪ ਹੈ ਇਹਨਾਂ ਦੇ ਕੋਲ, 7-8 ਲਿਫਟਾਂ ਲੱਗੀਆਂ ਹੋਈਆਂ ਨੇ ਅੰਦਰ, 12-15 ਦਾ ਸਟਾਫ ਹੈ, ਬਹੁਤ ਵਧੀਆ ਟ੍ਰੇਨ ਸਟਾਫ, ਤੁਹਾਨੂੰ ਕੋਈ ਵੇਟਿੰਗ ਵੀ ਨਹੀਂ ਹੋਏਗੀ, ਪ੍ਰਾਇਓਰਿਟੀ ਬੇਸ 'ਤੇ ਤੁਹਾਡੀ ਗੱਡੀ ਦੀ ਸਰਵਿਸ ਤੁਹਾਨੂੰ ਮਿਲੇਗੀ। ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ, ਬ੍ਰਮਟਨ 'ਤੇ ਆ ਸਕਦੇ ਹੋ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਅਤੇ ਆਪਾਂ ਗੱਲਬਾਤ ਦਾ ਸਿਲਸਿਲਾ ਜਾਰੀ ਹੁਣ ਅੱਗੇ ਨਹੀਂ ਰੱਖ ਸਕਾਂਗੇ ਕਿਉਂਕਿ ਟਾਈਮ ਰਹਿ ਗਿਆ ਸਾਡਾ ਥੋੜ੍ਹਾ। ਕੱਲ੍ਹ ਵੀਕਐਂਡ ਹੈ, ਕੱਲ੍ਹ ਫਰਾਈਡੇ ਹੈ, ਗੱਲਾਂ ਬਾਤਾਂ ਫਿਰ ਆਪਾਂ ਕੱਲ੍ਹ ਕਰਾਂਗੇ ਹਲਕੀਆਂ ਫੁਲਕੀਆਂ, ਕੱਲ੍ਹ ਫਰਾਈਡੇ ਵਾਲੇ ਦਿਨ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਕੋਈ ਜ਼ਿਆਦਾ ਗੈਰ ਗੰਭੀਰ ਵਿਸ਼ਾ ਨਹੀਂ ਲੈ ਕੇ ਆਉਂਦੇ, ਤੁਹਾਡੀਆਂ ਫੋਨ ਕਾਲਾਂ ਦੀ ਇੰਤਜ਼ਾਰ ਕਰਾਂਗੇ। ਤੁਸੀਂ ਗੱਲਾਂ ਬਾਤਾਂ ਜੋ ਵੀ ਕਰੋਗੇ, ਆਪਣੀ ਮਨਪਸੰਦ ਦਾ ਕੋਈ ਗਾਣਾ ਸੁਣਨਾ ਹੋਵੇ ਉਹ ਗਾਣਾ ਵੀ ਤੁਹਾਨੂੰ ਸੁਣਾ ਦੇਵਾਂਗੇ। ਅਤੇ ਅੱਜ ਹੁਣ ਮੈਨੂੰ ਦਿਓ ਇਜਾਜ਼ਤ ਅੱਜ ਦੇ ਪ੍ਰੋਗਰਾਮ ਦੀ, ਕੱਲ੍ਹ ਮਿਲਾਂਗੇ ਫਿਰ 10 ਵਜੇ। ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿਸੇ ਕਾਰੋਬਾਰ ਦੀ, ਕਿਸੇ ਪ੍ਰੋਫੈਸ਼ਨ ਦੀ ਤੁਹਾਡੀ ਕੋਈ ਸਕਿੱਲ ਹੈ ਉਸ ਦੀ ਐਡ ਦੇਣਾ ਚਾਹੁੰਦੇ ਹੋ ਤਾਂ ਬੜੇ ਹਲਕੇ ਜਿਹੇ ਪੈਕੇਜ ਦੇ ਉੱਪਰ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। 647-367-5353 ਨੰਬਰ ਹੈ, ਮੇਰਾ ਪਰਸਨਲ ਨੰਬਰ 437-243-3091 ਹੈ ਅਤੇ ਤੁਸੀਂ ਸੰਪਰਕ ਕਰ ਸਕਦੇ ਹੋ। ਹੁਣ ਦਿਓ ਇਜਾਜ਼ਤ, ਕੱਲ੍ਹ ਮਿਲਾਂਗੇ, ਸਭ ਕੁਝ ਠੀਕ ਠਾਕ ਰਿਹਾ ਅਤੇ ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਔਰ ਜ਼ਿੰਦਾਬਾਦ ਰਹੋ।

0: on September 13th at 10 a.m. Join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
1: This is AM 530, CHLO AM, serving Brampton, Mississauga, Toronto, the GTA, and the world at AM530.ca.
2: ਪੰਜਾਬੀ ਲਹਿਰਾਂ
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
6: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ T. ਵਾਟਰ ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T. ਵਾਟਰ ਟੈਕਸੀ T. ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ T. ਵਾਟਰ ਟੈਕਸੀ 6473708368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ T. ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ T. ਵਾਟਰ ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647 504 15

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ ਆਈਪੀ ਟੀਵੀ ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K ਆਈਪੀ ਟੀਵੀ ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਆਈਪੀ ਟੀਵੀ ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313
3: ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
6: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
7: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789-0333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
3: SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 57।

ਪ੍ਰੋਗਰਾਮ ਹੈ ਪੰਜਾਬੀ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਈਵਨਿੰਗ।

ਹਾਲ ਚਾਲ ਨੇ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਗੱਲਬਾਤ, ਮੁਲਾਕਾਤ ਤੇ ਬਸ ਇੱਕ ਰੌਣਕੀ ਜੀ ਸ਼ਾਮ ਇੰਜੋਏ ਕਰਦੇ ਹਾਂ। ਹੈਪੀ ਫਰਾਈਡੇ ਜੂਨੀਅਰ।

ਬਈ ਵਾਹ ਕਿਆ ਬਾਤ ਹੈ, ਮਿਊਜ਼ਿਕ ਸੁਣੋ ਯਾਰ ਆਪਣੀਆਂ ਜਿਹੜੀਆਂ ਇੰਸਟਰੂਮੈਂਟਸ ਨੇ ਇਹਨਾਂ ਦੀ ਹੈ ਕਿਤੇ ਰੀਸ ਯਾਰ, ਵਾਹ ਬਈ ਵਾਹ। ਜਦੋਂ ਸਰੰਗੀ ਤੇ ਢੋਲ ਦਾ ਮੇਲ ਹੋ ਜਾਂਦਾ ਨਾ, ਮੈਂ ਕਹਿੰਦਾ ਕਮਾਲ ਹੀ ਆ। ਸੋ ਫਰਾਈਡੇ ਜੂਨੀਅਰ ਦੀ ਸ਼ਾਮ ਹੈ, ਬਹੁਤ ਹੀ ਖੂਬਸੂਰਤ ਮੌਸਮ ਹੈ, ਬੜਾ ਯਾਰ ਪਿਆਰਾ ਦਿਨ ਲੱਗਿਆ। ਸੋ ਅੱਜ ਦੇ ਦਿਨ ਨੂੰ ਆਪਾਂ ਥੋੜ੍ਹਾ ਜਿਹਾ ਹੋਰ ਪਿਆਰਾ ਨਾ ਬਣਾ ਦਈਏ, ਇਕੱਠੇ ਰਲ ਕੇ ਗੱਲਾਂ ਬਾਤਾਂ ਕਰਕੇ, ਤੇ ਧੁੱਪ ਤੋਂ ਚਲੋ ਬਚੇ ਹੋਏ ਆ, ਹਲਕੀ ਫੁਲਕੀ ਬੱਦਲ ਬਾਈ ਹੈ, ਕਣੀਆਂ ਤੋਂ ਵੀ ਬਚੇ ਹੋਏ ਆ, ਤੇ ਅੱਜ ਕੱਲ ਪਰਸੋਂ ਸੰਡੇ ਬਹੁਤ ਹੀ ਪਿਆਰੇ ਦਿਨ ਨੇ, ਮੰਡੇ ਵੀ। ਸੋ ਇੰਜੋਏ ਕਰੋ ਇਸ ਲੌਂਗ ਵੀਕਐਂਡ ਨੂੰ। ਮੈਨੂੰ ਪਤਾ ਨਹੀਂ ਕਿਉਂ ਯਾਰ, ਪਤਾ ਨਹੀਂ ਮੈਨੂੰ ਹੀ ਲੱਗ ਰਿਹਾ, ਬਟ ਆਈ ਥਿੰਕ ਕਿ ਬਹੁਤ ਸਾਰੇ ਲੋਕ ਅੱਜ ਕੱਲ ਛੁੱਟੀਆਂ ਨੂੰ ਇੰਜੋਏ ਕਰ ਰਹੇ ਨੇ ਤੇ ਆਫ ਨੇ। ਜਿਹੜਾ ਇਹ ਅਖੀਰਲਾ ਵੀਕ ਹੁੰਦਾ ਸਮਰ ਦਾ, ਪੇਰੈਂਟਸ ਨੂੰ ਇਹ ਹੁੰਦਾ ਕਿ ਬੱਚਿਆਂ ਨਾਲ ਯਾਰ ਥੋੜ੍ਹਾ ਬਹੁਤਾ ਇੰਜੋਏ ਕਰ ਲਈਏ, ਤੇ ਇਸ ਯੂਨੋ ਸਮਰ ਨੂੰ ਜਿੰਨੇ ਕੁ ਦਿਨ ਬਾਕੀ ਨੇ ਮੈਮਰੀਜ਼ ਕ੍ਰੀਏਟ ਕਰੀਏ। ਕੋਈ ਵਕੇਸ਼ਨ 'ਤੇ ਗਿਆ ਫਲੋਰਿਡਾ, ਕੋਈ ਮੈਕਸੀਕੋ, ਕੋਈ ਕਿਤੇ ਕੋਈ ਕਿਤੇ। ਸੋ ਜਿੱਥੇ ਵੀ ਹੋ, ਜੋ ਵੀ ਕਰ ਰਹੇ ਹੋ, ਹੈਵ ਅ ਗੁੱਡ ਟਾਈਮ। ਐਂਡ ਹੁਣ ਤੁਹਾਡੇ ਸਭ ਲਈ ਸਕੂਲ ਦਾ ਸੀਜ਼ਨ ਜਲਦੀ ਹੀ ਸ਼ੁਰੂ ਹੈ। ਮੈਂ ਤੁਹਾਨੂੰ ਰੋਜ਼ ਯਾਦ ਕਰਾ ਦਿੰਦਾ ਕਿ ਸਕੂਲ ਦਾ ਸੀਜ਼ਨ ਸ਼ੁਰੂ ਹੈ, ਕਿਉਂਕਿ ਦੇਖੋ ਯਾਦ ਕਰਾਉਣਾ ਜ਼ਰੂਰੀ ਵੀ ਹੈ। ਹੁਣ ਪਤਾ ਤਾਂ ਲੱਗੇ ਵੀ ਯਾਰ ਸਕੂਲ ਆ ਰਿਹਾ, ਤਿਆਰੀ ਤਿਉਰੀ ਕਰ ਲਈਏ। ਸੋ ਕੱਪੜੇ ਕੁੱਪੜੇ ਤੁਸੀਂ ਆਪਣੇ ਟੋਪ ਦੇ ਬੱਚੇ ਦੇ ਲੈ ਲਓ, ਬੈਕ ਪੈਕ ਆਦਿ ਐਨਕਾਂ ਉਨਕਾਂ ਲੈ ਲਓ। ਸੋ ਇੱਕ ਨਾ ਮੈਂ ਤੁਹਾਨੂੰ ਦੱਸਦਾ ਹੁੰਦਾ ਕਿ ਕਿਸੇ ਨੇ ਵੀ ਅਗਰ ਐਨਕਾਂ ਲੈਣੀਆਂ ਤਾਂ ਬਿਯੋਂਡ ਆਈਵੇਅਰ 'ਤੇ ਜਾਣਾ ਪਊਗਾ। ਬਾਏ ਵਨ ਗਿੱਟ ਵਨ ਫ੍ਰੀ ਬਿਯੋਂਡ ਆਈਵੇਅਰ ਦੇ ਰੂਮੇ ਉਹਨਾਂ ਨੇ ਲਾਇਆ ਹੋਇਆ, ਇੱਕ ਐਨਕ ਲਓ ਦੂਜੀ ਫ੍ਰੀ, ਮਿਕਸ ਐਂਡ ਮੈਚ ਕਰ ਲਓ ਪ੍ਰਿਸਕ੍ਰਿਪਸ਼ਨ ਦੀ ਐਨਕਾਂ ਅਤੇ ਸਨ ਗਲਾਸਿਸ ਨੂੰ, ਤੇ ਸਿੰਗਲ ਵਿਜ਼ਨ ਐਨਕਾਂ ਰੈਗੂਲਰ 400 ਵਾਲੀਆਂ ਸਿਰਫ $99 ਦੇ ਵਿੱਚ, ਤੇ ਪ੍ਰੋਗਰੈਸਿਵ ਐਨਕਾਂ 600 ਵਾਲੀਆਂ $249 ਦੇ ਵਿੱਚ। ਬਿਯੋਂਡ ਆਈਵਰ ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੇ ਨੰਬਰ ਹੈ 9057933937 9057933937। ਸੋ ਸਟੂਡੀਓ ਦੇ ਵਿੱਚ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ, ਨੰਬਰ ਹੈ ਆਪਣਾ 905-673-3337, ਆਪਣਾ ਫੋਨ ਨੰਬਰ ਹੈ 9056-73-3337। ਵੈਸੇ ਤੁਹਾਨੂੰ ਨੰਬਰ ਆਪਣਾ ਯਾਦ ਹੀ ਹੈ, ਤੁਹਾਨੂੰ ਥੋੜ੍ਹੇ ਜਿਹਾ ਇੱਕ ਰਿਮਾਈਂਡਰ ਦੇ ਦਿੰਦੇ ਹੁੰਦੇ ਹਾਂ, ਅਤੇ ਕੋਈ ਵੀ ਗੀਤ ਸੰਗੀਤ ਸੁਣਨਾ, ਹੈਲੋ ਹਾਏ ਕਰਨੀ ਹੈ, ਵੈਸੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ, ਤਾਂ ਸਾਡਾ ਇੱਕੋ ਇੱਕ ਨੰਬਰ ਤੁਸੀਂ ਯਾਦ ਰੱਖੋ। ਇੱਕ ਨਾ ਅੱਜ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀਆਂ 2 VIP ਟਿਕਟਾਂ ਦੇਣੀਆਂ ਨੇ ਕੱਲ੍ਹ ਦੀਆਂ, ਅੱਜ ਮੈਂ ਅਨਾਊਂਸ ਕਰਾਂਗਾ। ਸੋ ਅਖੀਰਲਾ ਮੌਕਾ ਤੁਹਾਡੇ ਕੋਲ ਹੁਣੇ ਅਗਲੇ 5-10 ਮਿੰਟਾਂ ਦੇ ਵਿੱਚ ਤੁਸੀਂ ਐਂਟਰ ਕਰ ਲਓ ਕੰਟੈਸਟ। ਸੋ ਕੱਲ੍ਹ ਨੂੰ CNE 'ਤੇ ਰੈਫ ਸਪੇਰੇ ਦਾ ਸ਼ੋਅ ਹੋ ਰਿਹਾ, ਅਤੇ VIP ਟਿਕਟਾਂ ਅਸੀਂ ਤੁਹਾਨੂੰ 2 ਦੇ ਰਹੇ ਹਾਂ ਬਿਲਕੁਲ ਫ੍ਰੀ। VIP ਟਿਕਟਾਂ, VIP ਬਾਰ, VIP ਵਾਸ਼ਰੂਮ, VIP ਸਾਰਾ ਕੁਝ, ਬਟ ਤੁਹਾਡੇ ਕੋਲ ਸਿਰਫ ਹੁਣ ਦਾ ਟਾਈਮ ਹੈ। ਇਹ ਟਿਕਟਾਂ ਸਾਰੀਆਂ ਸੋਲਡ ਆਊਟ ਨੇ, ਪਹਿਲੀ ਗੱਲ ਤਾਂ ਸੋਲਡ ਆਊਟ ਟਿਕਟਾਂ ਨੇ। ਸੋ ਤੁਸੀਂ ਅਗਰ ਇਹ ਟਿਕਟਾਂ ਜਿੱਤਣੀਆਂ ਨੇ VIP ਕੱਲ੍ਹ ਦੇ ਸ਼ੋਅ ਦੇ ਲਈ, ਤਾਂ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਜ਼ਰਾ, ਉਹਦੇ 'ਤੇ ਨਾ ਇੱਕ ਵੀਡੀਓ ਪਾਈ ਹੈ, ਜਿਹੜੀ ਕੱਲ੍ਹ ਪਾਈ ਹੈ ਉਹ ਨਹੀਂ, ਜਿਹੜੀ ਪਰਸੋਂ ਪਾਈ ਹੈ ਉਹ ਹੈ, ਪਰਸੋਂ ਚੌਥੇ ਪਾਈ ਹੈ, ਵਿਨ 2 VIP ਟਿਕਟ ਵਾਲੀ। ਉਹਦੇ ਥੱਲੇ ਤੁਸੀਂ ਕਮੈਂਟ ਕਰਨਾ ਵੀ ਜੇ ਤੁਸੀਂ ਜਿੱਤਦੇ ਹੋ ਤਾਂ ਕਿਹਨੂੰ ਲੈ ਕੇ ਜਾਓਗੇ ਨਾਲ, ਕਮੈਂਟ ਕਰੋ, ਤੇ ਹੋਪਫੁਲੀ ਤੁਸੀਂ ਵਿਨ ਕਰ ਸਕਦੇ ਹੋ। ਅਗਲੇ ਮੈਂ ਯੂਨੋ ਕੁਝ ਇੱਕ ਅੱਧੇ ਘੰਟੇ ਦੇ ਵਿੱਚ ਅਨਾਊਂਸ ਕਰਾਂਗਾ ਵਿਨਰ, ਬਟ ਨਾਓ ਇਜ਼ ਦ ਟਾਈਮ, ਐਂਟਰ ਕਰੋ ਤੇ ਹੋਪਫੁਲੀ ਥੋੜ੍ਹੇ 'ਚ ਕੋਈ ਜਿੱਤ ਸਕੇਗਾ।

ਵੀ ਰੈਫ ਦਾ ਗੀਤ ਹੈ ਸੁਣਿਓ ਦੋ ਬੋਲ ਬੜਾ ਪਿਆਰਾ ਗਾਇਆ ਯਾਰ ਤੇ ਇਸ ਗੀਤ ਨੂੰ ਥੋੜਾ ਤੱਕ ਪਹੁੰਚਦਾ ਕੀਤਾ ਜਾ ਰਿਹਾ ਇੱਕੋ ਇੱਕ ਪੈਸ਼ਨ ਰੂਫਿੰਗ ਦੇ ਸਹਿਯੋਗ ਦੇ ਨਾਲ ਕੱਲ ਕਣੀਆਂ ਕਰਕੇ ਹਵਾਵਾਂ ਕਰਕੇ ਅਗਰ ਤੁਹਾਡੀ ਰੂਫ ਡੈਮੇਜ ਹੋ ਗਈ ਰੂਫ ਲੀਕ ਹੋ ਰਹੀ ਹੈ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਫੋਨ ਕਰੋ ਨਵੀਂ ਰੂਫ ਲਗਵਾਉਣੀ ਹੈ ਰੂਫ ਦੀ ਰਿਪੇਅਰ ਕਰਾਉਣੀ ਹੈ ਕੋਈ ਵੀ ਛੱਤ ਦਾ ਕੰਮ ਹੈ ਫੁੱਲੀ ਇੰਸ਼ੋਰਡ ਕੰਪਨੀ 647-919-9913 647-919-9413 ਕਾਲ ਤੁਸੀਂ ਕਰੋ ਤੇ ਰੈਫ ਜੀ ਕੱਲ ਨੂੰ ਮਿਲਦੇ ਹਾਂ ਸਟੇਜ ਤੇ ਬਟ ਆ ਜਾਓ ਫਿਰ

0: ਕਿਆ ਬਾਤ ਹੈ, ਬੜਾ ਯਾਰ ਖੂਬਸੂਰਤ ਗੀਤ, ਕਿਆ ਮਿਊਜ਼ਿਕ ਹੈ ਸ਼ਿੰਦਾ ਸਾਹਿਬ ਦਾ, ਤੇ ਰੈਫ ਦੀ ਆਵਾਜ਼ ਦੇਖੋ ਪੂਰੀ ਐਨ ਫੋਕ ਹੈ। ਅੱਜ ਕੱਲ ਦੇ ਦਿਨਾਂ ਦੇ ਵਿੱਚ ਇਦਾਂ ਦੀਆਂ ਆਵਾਜ਼ਾਂ ਕਿਤੇ ਨਾ ਕਿਤੇ ਥੋੜੀਆਂ ਬਹੁਤੀਆਂ ਘੱਟ ਹੀ ਸੁਣਨ ਨੂੰ ਮਿਲਦੀਆਂ ਨੇ, ਬਟ ਰੈਫ ਸਪਿਰ ਉਹਨਾਂ ਵਿੱਚੋਂ ਇੱਕ ਹੈ ਜਿਹੜਾ ਕਿ ਫੋਕ ਗਾਇਕੀ ਨੂੰ ਹਜੇ ਵੀ ਜਿਉਂਦਾ ਰੱਖ ਰਿਹਾ। ਸੋ ਪ੍ਰੋਗਰਾਮ ਪੰਜਾਬੀ ਦੇ ਨਾਲ 905-673-3337 ਨੰਬਰ ਹੈ ਆਪਣਾ, 9056733337। ਕੋਈ ਵੀ ਗੀਤ ਸੰਗੀਤ ਸੁਣਨਾ ਤਾਂ ਟੈਨਸ਼ਨ ਨਹੀਂ ਲੈਣੀ, ਸਾਨੂੰ ਕਰੋ ਕਾਲ ਤੇ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਮਨਪਸੰਦ ਦਾ ਕੋਈ ਵੀ ਗੀਤ ਹੈ ਅਸੀਂ ਲਾਈਏ। ਤੇ ਕੱਲ ਨੂੰ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਰੋਇਲ ਇੰਡੀਆ ਗਰੋਸਰਸ ਤੇ। ਰੋਇਲ ਇੰਡੀਆ ਗਰੋਸਰਸ ਤੁਹਾਡੇ ਲਈ 24 ਘੰਟੇ ਖੁੱਲ੍ਹਾ, ਗੋਰਵੇ ਤੇ ਕੰਟਰੀ ਸਾਈਡ ਦੇ ਕੋਰਨਰ ਤੇ, 10950 ਗੋਰਵੇ ਡਰਾਈਵ ਤੇ। ਕੱਲ ਨੂੰ ਉੱਥੇ ਬਹੁਤ ਹੀ ਕਮਾਲ ਦੀਆਂ ਡੀਲਾਂ ਹੋਣਗੀਆਂ। ਹੋਮੋ ਮਿਲਕ 799 ਦਾ ਰੈਗੂਲਰ ਤੁਹਾਡੇ ਲਈ, 729 ਦਾ ਯੈਲੋ ਅਨੀਅਨ 10 ਪਾਉਂਡ ਦਾ ਬੈਗ, 699 ਰੈਗੂਲਰ ਤੁਹਾਡੇ ਲਈ, 399 ਐਂਡ ਬੈਂਗਣ 199 ਨੂੰ ਪਾਉਂਡ ਰੈਗੂਲਰ ਤੁਹਾਡੇ ਲਈ, 99 ਸੈਂਟ ਨੂੰ ਪਾਉਂਡ। ਬੜੀਆਂ ਡੀਲਾਂ ਇਹਨਾਂ ਦਾ, ਜਿਹੜਾ ਗ੍ਰਿਲ ਕਲੱਬ ਹੈ ਤੇ ਸਵੀਟ ਸ਼ਾਪ ਹੈ ਬਿਲਕੁਲ ਨਾਲ ਹੀ ਹੈ, ਉਹ 10 ਵਜੇ ਤੱਕ ਖੁੱਲ੍ਹੇ ਨੇ। ਉੱਥੇ ਫਿਸ਼ ਪਕੌੜਾ 4 ਪਾਉਂਡ 1999 ਦਾ, ਬ੍ਰੈਡ ਪਕੌੜਾ 2 ਲੋ $3 ਤੇ ਚਾਹ ਫਰੀ, ਬੂੰਦੀ ਵਾਲੇ ਲੱਡੂ, ਮੋਤੀਚੂਰ ਲੱਡੂ, ਬੇਸਣ ਬਰਫੀ ਤੇ ਗੁਲਾਬ ਜਾਮਣ 4.99 ਨੂੰ ਪਾਉਂਡ ਤੇ ਆਲੂ ਪੈਟੀ 99 ਸੈਂਟ ਨੂੰ ਈਚ। ਸੋ ਪਹੁੰਚੋ ਗੋਰਵੇ ਕੰਟਰੀ ਸਾਈਡ, ਬਹੁਤ ਹੀ ਕਮਾਲ ਦੀ ਟੀਮ ਹੈ, ਇੰਨਾ ਸਾਫ਼ ਸੁਥਰਾ ਤੇ ਔਰਗਨਾਈਜ਼ਡ। ਭਾਜੀ ਉਹਨਾਂ ਨੇ ਟੇਕ ਓਵਰ ਕੀਤਾ ਗਰੋਸਰੀ ਸਟੋਰ ਤੇ, ਮੈਂ ਕਹਿੰਦਾ ਬਸ ਚਾਰ ਚਾਨੀ ਲਾ ਤੇ ਵਿਜ਼ਿਟ ਕਰੋ। 24 ਘੰਟੇ ਖੁੱਲ੍ਹਿਆ, ਕੱਲ੍ਹ ਨੂੰ ਅਸੀਂ 6 ਵਜੇ ਸ਼ਾਮੀ ਲਾਈਵ ਹੋਵਾਂਗੇ ਉੱਥੇ। 9548 ਹੈਲੋ
1: ਦਿਲ
0: ਗਾਰਡਨ ਗਾਰਡਨ ਬਹਿ ਜਾ ਬਹਿ ਜਾ, ਸਿੱਟ ਡਾਊਨ ਹੋ ਜਾਂਦਾ ਕੰਮ ਹੈ।
1: ਬਿਲਕੁਲ ਬਿਲਕੁਲ, ਮੈਂ ਤਾਂ ਸਿਰਫ ਸੱਚੇ ਪਾਤਸ਼ਾਹ ਕਦੀ ਇਹੀ ਅਰਦਾਸ ਕਰਦਾ ਕਿ ਰੱਬ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ, ਤੁਹਾਨੂੰ ਏਦਾਂ ਹੀ ਤੁਸੀਂ ਪ੍ਰੋਗਰਾਮ ਨੂੰ ਚੜ੍ਹਦੀ ਕਲਾ ਚ ਰੱਖੋ।
0: ਥੈਂਕ ਯੂ ਵੀਰੇ,
1: ਮੇਰੇ ਤੇ ਪਰਿਵਾਰ ਦਾ ਸਾਰਿਆਂ ਦਾ ਕੀ ਕਹਿਣਾ, ਤੁਹਾਡੇ ਨਾਲ ਏਦਾਂ ਹੀ ਸਾਥ ਦਿਨ ਰਾਤ ਬਣਿਆ ਰਹਿਣਾ।
0: ਥੈਂਕ ਯੂ ਸੋ ਮਚ, ਬਹੁਤ ਪਿਆਰ ਦੇਖੋ, ਥੋੜੀਆਂ ਦੁਆਵਾਂ ਨੇ ਤੇ ਤੁਹਾਡਾ ਆਸ਼ੀਰਵਾਦ ਹੈ। ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਰਹਾਂਗੇ ਕਿ ਵਧੀਆ ਤੋਂ ਵਧੀਆ ਪ੍ਰੋਗਰਾਮ ਪੇਸ਼ ਕਰੀਏ। ਤੇ ਤੁਹਾਨੂੰ ਨਾ ਕਹਿੰਦੇ ਹੁੰਦੇ ਆ ਕਿ ਆਲਵੇਜ਼ ਇੰਟਰਟੇਨ ਰੱਖੀਏ, ਸਾਡੀ ਕੋਸ਼ਿਸ਼ ਹੈ। 2258 ਹੈਲੋ
2: ਹੈਲੋ ਨਵੀਂ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
2: ਮੈਂ ਦਰਿਆਂਤੀ ਬੋਲਦੀ ਆ ਤੇ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਤੇ ਮੈਂ ਐਵਰੀਡੇ ਸੁਣਦੀ ਆ।
0: ਧੰਨਵਾਦ ਜੀ।
2: ਤੇ ਅੱਜ ਸਾਡੀ ਐਨਵਰਸਰੀ ਆ, ਕੱਲ ਮੇਰੀ ਬੇਟੀ ਦੀ ਸੀਗੀ, ਕੀ ਜਵਾਈ ਦੀ ਅੱਜ ਸਾਡੀ।
0: ਕੀ ਬਾਤ ਹੈ, ਅੱਜ ਤੁਹਾਡੀ ਐਨਵਰਸਰੀ ਹੈ, ਕਿੰਨਵੀਂ ਐਨਵਰਸਰੀ ਆ?
2: ਮੇਰੀ ਹੈਗੀ ਹੈ 45 ਮੇਰੀ ਬੇਟੀ ਦੀ ਹੈਗੀ ਹੈ 9
0: ਠੀਕ ਹੈ ਤੇ
2: 9 ਸਾਲ
0: 45 ਸਾਲ ਫਿਰ ਕਿਵੇਂ ਲੰਘ ਰਹੇ ਨੇ? ਵਧੀਆ ਠੀਕ ਹੈ ਸਾਰਾ ਕੁਛ, ਖੁਸ਼ ਹੋ?
2: ਬਸ ਏਦਾਂ ਹੀ ਆ, ਤੈਨੂੰ ਪਤਾ ਭਾਂਡੇ ਵੀ ਖੜਕਦੇ ਹੁੰਦੇ ਆ, ਤੈਨੂੰ ਪਤਾ ਹੀ ਆ।
0: ਦੇਖੋ ਕੋਈ ਐਸਾ ਘਰ ਨੀ ਜਿੱਥੇ ਭਾਂਡੇ ਨਹੀਂ ਖੜਕਦੇ, ਕਿ ਨਹੀਂ?
2: ਮੇਰੀ ਗੱਲ ਸੁਣ, ਨਹੀਂ ਪਤਾ ਕੀ ਹੈ, ਜਿਹੜੇ ਗੁਰੂ ਦੇ ਪੂਰਨਿਆਂ ਤੇ ਚੱਲਣ ਨਾ, ਉੱਥੇ ਭਾਂਡੇ ਵੀ ਨੀ ਖੜਕਦੇ, ਉੱਥੇ ਕੁਛ ਵੀ ਨੀ ਹੁੰਦਾ, ਉੱਥੇ ਪਿਆਰ ਵੱਧਦਾ।
0: ਅੱਛਾ,
2: ਤੇ ਜਿਹੜਾ ਗੁਰੂ ਦੇ ਪੂਰਨਿਆਂ ਤੇ ਨਹੀਂ ਚੱਲਦਾ, ਫਿਰ ਉੱਥੇ ਤਾਂ ਤੈਨੂੰ ਪਤਾ ਭਾਂਡੇ ਵੀ ਖੜਕਦੇ, ਸਾਰਾ ਕੁਛ ਹੋ ਜਾਂਦਾ, ਡਿਵੋਰਸ ਵੀ ਹੋ ਜਾਂਦਾ, ਸਭ ਕੁਛ ਹੋ ਜਾਂਦਾ।
0: ਨਹੀਂ ਪਰ ਆਂਟੀ ਦੇਖੋ, ਪਰ ਭਾਂਡੇ ਖੜਕਣੇ ਜ਼ਰੂਰੀ ਵੀ ਹੈ, ਐਂ ਥੋੜਾ ਵੀ ਬਸ ਹਮੇਸ਼ਾ ਬੰਦਾ ਖੁਸ਼ ਹੀ ਰਹਿੰਦਾ? ਭਾਂਡੇ ਖੜਕਣਗੇ ਫੇਰ ਹੀ ਕਿਤੇ ਜਾ ਕੇ ਪਿਆਰ ਵਧੂਗਾ। ਹੁਣ ਜੇ ਰੋਜ਼ ਹੀ ਬਸ ਤੁਸੀਂ ਹੱਸਦੇ ਰਹੋਗੇ, ਖੁਸ਼ ਰਹੋਗੇ, ਇੱਕ ਦੂਜੇ ਨਾਲ ਕਦੇ ਲੜੋਗੇ ਨੀ, ਹੋ ਹੀ ਨੀ ਸਕਦਾ। ਮੈਨੂੰ
2: 45 ਸਾਲ ਹੋ ਗਏ ਭਾਂਡੇ ਵੀ ਖੜਕਦੇ ਤੇ ਪਿਆਰ ਵੀ ਵਧਦਾ।
0: ਸੋ ਪਰ ਦੇਖੋ ਤੁਸੀਂ ਕੀ ਕਹੋਗੇ ਕਿ ਇੱਕ ਨਾ ਸਫਲ ਜੋ ਰਿਸ਼ਤਾ, ਉਹਦੇ ਪਿੱਛੇ ਸਭ ਤੋਂ ਵੱਡਾ ਰਾਜ਼ ਕੀ ਹੁੰਦਾ, ਕੀ ਹੈ ਤੁਹਾਡੇ ਖਿਆਲ ਮੁਤਾਬਕ? ਵੀ 45 ਸਾਲ ਤੁਹਾਡੇ ਇੰਨੇ ਵਧੀਆ ਲੰਘ ਰਹੇ ਆ, ਇਹ ਕਿਵੇਂ ਲੰਘ ਰਹੇ ਨੇ?
2: ਵਧੀਆ ਲੰਘ ਰਹੇ, ਚੱਲੀ ਜਾਂਦੇ ਆ।
0: ਨਹੀਂ ਪਰ ਕੀ ਤੁਸੀਂ ਕਹੋਗੇ ਜੇ ਤੁਸੀਂ ਕਿਸੇ ਨੂੰ ਇੱਕ ਟਿਪ ਦੇਣੀ ਹੋਵੇ, ਸਲਾਹ ਦੇਣੀ ਹੋਵੇ, ਜੇ ਆਈ ਤੁਸੀਂ ਕਰੋਗੇ ਤਾਂ ਵਧੀਆ ਤੁਹਾਡਾ ਰਿਸ਼ਤਾ

0: ਲੱਗੇਗਾ।
1: ਹਾਂ ਮੈਂ ਦੱਸ ਦਿੱਤਾ, ਜਿਹੜਾ ਗੁਰੂ ਸਾਹਿਬ ਦੇ ਪੂਰਨਿਆਂ ਤੇ ਚੱਲੂਗਾ ਉਹਦਾ ਰਸਤਾ ਵਧੀਆ ਚੱਲੂਗਾ।
0: ਠੀਕ ਹੈ,
1: ਹਾਂਜੀ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਗੁਰੂ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਉਹਨਾਂ ਦੇ ਪੂਰਨਿਆਂ ਤੇ ਚੱਲੀਏ, ਉਹਨਾਂ ਦੇ ਹੁਕਮ ਮੁਤਾਬਕ ਚੱਲੀਏ ਤੇ ਆਪਣਾ ਰਿਸ਼ਤਾ ਖੁਸ਼ੀ ਖੁਸ਼ੀ ਸਭ ਨਿਭ ਜੂਗਾ।
0: ਠੀਕ ਹੈ, ਚਲੋ ਬਹੁਤ ਵਧਾਈਆਂ ਤੁਹਾਨੂੰ ਵੀ ਤੇ ਤੁਹਾਡੀ ਬੇਟੀ ਨੂੰ ਵੀ। ਗ੍ਰੈਂਡ ਹੋਮ ਫਰਨੀਚਰ ਤੇ ਗ੍ਰੈਂਡ ਹੋਮ ਫਰਨੀਚਰ ਕੱਲ ਨੂੰ ਪੰਜਾਬੀ ਦਾ ਲਾਈਵ ਆਨ ਲੋਕੇਸ਼ਨ ਸ਼ਾਮੀ 6 ਵਜੇ 6685 ਟੋਮਕਿਨ ਰੋਡ ਤੇ। ਗ੍ਰੈਂਡ ਹੋਮ ਫਰਨੀਚਰ ਨੇ ਲੇਬਰ ਡੇ ਬੈਕ ਟੂ ਸਕੂਲ ਦੀ ਏਡੀ ਵੱਡੀ ਸੇਲ ਆਤੀ, ਪੂਰੇ ਸ਼ੋਰੂਮ ਚ ਸਾਰਾ ਨਵਾਂ ਫਰਨੀਚਰ ਹੈ, 30-35 ਨਵੇਂ ਬੈੱਡ ਸੈੱਟ ਨੇ। ਸੁਖਪਾ ਜੀ ਵੈਲਕਮ,
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਕੱਲ ਸ਼ਾਮ ਨੂੰ 6 ਵਜੇ ਪੰਜਾਬੀ ਲਹਿਰਾਂ ਦਾ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ, ਤੁਸੀਂ ਬੈਡਰੂਮ ਸੈੱਟ ਦੇਖ ਰਹੇ ਸੀ ਜਾਂ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਕੌਫੀ ਟੇਬਲ ਲੈਣਾ ਚਾਹੁੰਦੇ ਹੋ ਤੇ ਇਸ ਲੇਬਰ ਡੇ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ, ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ। ਬਹੁਤ ਸਾਰੇ ਤੋਹਫੇ ਤੇ ਡਿਸਕਾਊਂਟਡ ਪ੍ਰਾਈਸ ਜਿਹੜੀਆਂ ਤੁਹਾਡੀਆਂ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਤੁਹਾਡਾ ਇੰਤਜ਼ਾਰ ਕਰ ਰਹੀਆਂ 6685 ਟੋਮਕਨ ਰੋਡ ਦੇ ਉੱਪਰ। ਤੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ, ਰੀਅਲ ਪੱਥਰ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਏ ਕਰਨਾ, ਜੀ ਹਾਂ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, ਰੀਅਲ ਮਾਰਬਲ ਦਾ ਟੇਬਲ ਤੇ ਨਾਲ 6 ਚੇਅਰਾਂ ਜਿਹਦੀ ਰੈਗੂਲਰ ਕੀਮਤ ਮਾਰਕੀਟ ਚ 1500-1600 ਡਾਲਰ ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ 399 ਦਾ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 399 ਦਾ ਮਿਲੂਗਾ। ਤੇ ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਉੱਪਰ ਸਾਡੇ ਕੋਲ ਪਹੁੰਚਣਗੇ, ਏਅਰ ਫਰਾਇਰ ਬਿਲਕੁਲ ਫ੍ਰੀ ਤੋਹਫਾ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ, ਲੇਬਰ ਡੇ ਲੌਂਗ ਵੀਕਐਂਡ ਸੇਲ ਨਵੀ ਭਾਜੀ।
0: ਕੀ ਬਾਤ ਹੈ, ਸੇਲ ਤੇ ਤੁਸੀਂ ਜ਼ਰੂਰ ਸੇਲ ਦਾ ਫਾਇਦਾ ਜ਼ਰੂਰ ਲਓ। 1507 ਹੈ
3: ਨਵੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਕਿਵੇਂ ਹੋ?
3: ਠੀਕ ਹੈ, ਵਧੀਆ, ਤੁਸੀਂ ਸੁਣਾਓ, ਸਾਰਾ ਠੀਕ ਠਾਕ?
0: ਬਹੁਤ ਵਧੀਆ ਜੀ, ਕੀ ਬਣਦਾ?
3: ਬਸ ਠੀਕ ਹੈ, ਮੈਂ ਕਿਹਾ ਤੂੰ ਕੱਲ ਦੀ ਐਡ ਦੇ ਗਿਆ ਮਹਿੰਗਾ ਦੁੱਧ ਕਹਿ ਗਿਆ ਤੇ ਕਹਿਣਾ ਹੋਣਾ ਸਸਤਾ, 7-19 ਤੋਂ ਵੀ 7
0: ਨਹੀਂ, ਕਿਵੇਂ
3: ਇਹ ਦੁੱਧ ਦੀ ਨੀ ਤੂੰ ਬੈਗ ਦੱਸਿਆ ਕੱਲ ਨੂੰ, ਉੱਥੇ 7-19 ਦੀ ਰੈਗੂਲਰ ਪ੍ਰਾਈਸ ਆ ਤੇ ਤੁਹਾਨੂੰ ਮਿਲੂਗਾ 7-23 ਦਾ।
0: ਨਹੀਂ ਮੈਂ ਤਾਂ ਇਹ ਕਿਹਾ ਨੀ ਹੋਣਾ, $7.99 ਦਾ ਤੁਹਾਨੂੰ ਮਿਲੂਗਾ $7.29 ਦਾ। ਚਲੋ ਜੋ ਵੀ ਹੋ ਗਿਆ, ਚਲੋ 7.99 ਦਾ ਆਮ ਹੈ, 7.29 ਦਾ ਮਿਲ ਜੂਗਾ। ਹੋਰ ਸੁਣਾਓ,
3: ਮੈਂ ਕਿਹਾ ਵੀ ਕੱਲ ਨੂੰ ਮਿਲਾਂਗੇ, ਉੱਥੇ ਜਾਵਾਂਗੇ, ਨਵਾਂ ਖੁੱਲਿਆ ਇਹ?
0: ਨਹੀਂ, ਖੁੱਲਾ ਕਾਫੀ ਚਿਰ ਤੋਂ।
3: ਅੱਛਾ,
0: ਦੇਖੋ 100 ਚੀਜ਼ਾਂ ਹੋ ਜਾਂਦੀਆਂ ਨੇ, ਕੋਈ ਬੰਦਾ ਕਿਤੇ ਪਰਫੈਕਟ ਹੁੰਦਾ। ਸੋ ਓਕੇ, ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ, 905-673-3337 ਆਪਣਾ ਫੋਨ ਨੰਬਰ ਹੈ। ਐਂਡ ਇੱਕ ਮੈਂ ਗਿੱਲ ਫਾਰਮ ਦਾ ਤੁਹਾਨੂੰ ਦੱਸ ਦਵਾਂ, ਗਿੱਲ ਫਾਰਮ ਦੀ ਬੱਲੇ ਬੱਲੇ, ਗਿੱਲ ਫਾਰਮ ਦੀ ਬਹਿ ਜਾ। ਸੋ ਗਿੱਲ ਫਾਰਮ ਤੇ ਜਾਓ, ਇੱਥੇ ਫਰੈਸ਼ ਸਬਜ਼ੀਆਂ, ਸਾਗ, ਕੱਦੂ, ਟਮਾਟਰ, ਖੀਰੇ, ਪੇਠਾ, ਹਰੀਆਂ ਮਿਰਚਾਂ, ਸਾਰਾ ਕੁਝ ਮਿਲ ਰਿਹਾ, ਫਰੈਸ਼ ਡੇਲੀ ਪਿਕ ਕਰਦੇ ਨੇ ਇਹ, ਤੇ ਡਿਕਸੀ ਅਤੇ ਕਿੰਗ ਤੇ ਨੇ, 14085 ਡਿਕਸੀ ਰੋਡ, ਡਿਕਸੀ ਕਿੰਗ ਗਿੱਲ ਫਾਰਮ। ਤੁਸੀਂ ਪਹੁੰਚੋ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਖੁੱਲਦੇ ਆ ਗਿੱਲ ਫਾਰਮ ਡਿਕਸੀ ਐਂਡ ਕਿੰਗ ਦੇ ਐਨ ਬਿਲਕੁਲ ਕੋਰਨਰ ਦੇ ਉੱਤੇ, ਤੁਸੀਂ ਜ਼ਰੂਰ ਵਿਜ਼ਿਟ ਕਰੋ। ਦੇਖੋ ਮੈਂ ਨਾ ਆਂਟੀ ਜੀ ਨੂੰ ਪੁੱਛ ਰਿਹਾ ਸੀ ਸਵਾਲ, ਇੱਕ ਮੈਂ ਤੁਹਾਨੂੰ ਪੁੱਛਦਾ ਸਾਰਿਆਂ ਨੂੰ, ਕਿਉਂਕਿ ਤੁਸੀਂ ਥੋੜੇ ਹੋਰ ਵੀ ਜਾਣਕਾਰੀ ਦੇ ਦੋਗੇ ਕਿ ਇੱਕ ਸਕਸੈਸਫੁਲ ਜਿਹੜਾ ਵਿਆਹ ਹੈ, ਸਕਸੈਸਫੁਲ ਸ਼ਾਦੀ ਹੈ, ਸਕਸੈਸਫੁਲ ਤੁਹਾਡਾ ਹਸਬੈਂਡ ਵਾਈਫ ਦਾ ਰਿਸ਼ਤਾ ਹੈ, ਉਹ ਕਿਹੜੀਆਂ ਚੀਜ਼ਾਂ ਨਾਲ ਬਣਦਾ? ਤੁਸੀਂ 10-12 ਚੀਜ਼ਾਂ ਨਾ ਗਿਣਾ ਦਿਓ, ਤੁਸੀਂ ਮੈਨੂੰ ਦੱਸਣਾ ਕਿ ਜੇ ਤੁਹਾਡੀ ਰਿਲੇਸ਼ਨਸ਼ਿਪ ਵਧੀਆ ਚੱਲ ਰਹੀ ਹੈ ਤੁਹਾਡੇ ਹਸਬੈਂਡ ਨਾਲ ਜਾਂ ਵਾਈਫ ਨਾਲ, ਤਾਂ ਉਹ ਕਿਵੇਂ ਚੱਲ ਰਹੀ ਹੈ, ਉਹਦੇ ਪਿੱਛੇ ਕੀ ਰਾਜ਼ ਹੈ, ਕੀ ਉਹ ਕਿਹੜੇ ਕਿਸਮ ਦਾ ਕੰਪਰੋਮਾਈਜ਼ ਹੈ, ਜਾਂ ਉਹ ਯੂਨੋ ਬੜੀਆਂ ਚੀਜ਼ਾਂ ਹੋ ਸਕਦੀਆਂ, ਹੁਣ ਮੈਂ ਵੀ ਸੋਚ ਰਿਹਾ, ਤੇ ਤੁਸੀਂ ਦੱਸੋ, ਮੈਂ ਫਿਰ ਬਾਅਦ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗਾ। ਨੰਬਰ ਹੈ ਆਪਣਾ 905-673-3337। ਤੇ ਇੱਕ ਸਕਸੈਸਫੁਲ ਰਿਲੇਸ਼ਨਸ਼ਿਪ ਪਿੱਛੇ ਮੇਨ ਕਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਮੈਟਰ ਕਰਦੀ ਹੈ? 905-673-3337 ਨੰਬਰ ਹੈ ਆਪਣਾ, 9056733337 ਆਪਣਾ ਨੰਬਰ ਹੈ, 4790। ਹੈਲੋ
4: ਹੈਲੋ ਨਵੀਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕਿੱਦਾਂ?
4: ਵਧੀਆ ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ।
4: ਮੈਨੂੰ ਲੱਗਦਾ ਵੀਰੇ, ਇੱਕ ਤਾਂ ਆਰਗੂਮੈਂਟ ਨਹੀਂ ਹੋਣਾ ਚਾਹੀਦਾ ਨਾ ਇੱਕ ਦੂਜੇ ਨਾਲ ਜ਼ਿਆਦਾ, ਐਵੇਂ ਲਾਈਕ ਜਿੱਦਣਾ ਨਹੀਂ ਚਾਹੀਦਾ, ਕਿਉਂਕਿ ਆਪਾਂ ਨੂੰ ਆਪਣੇ ਪਾਰਟਨਰ ਦਾ ਪਤਾ ਹੁੰਦਾ ਕਿਹੜਾ ਬੰਦਾ ਕੋਈ ਗੱਲ ਸਹਿ ਸਕਦਾ ਕਿਹੜਾ ਬੰਦਾ ਨਹੀਂ, ਤੇ ਜੇ ਆਪਾਂ ਨੂੰ ਲਾਈਕ ਇਹ ਚੀਜ਼ ਪਤਾ ਫਿਰ ਆਪਾਂ ਉਹਦੇ ਨਾਲ ਆਰਗੂਮੈਂਟ ਨਹੀਂ ਕਰਾਂਗੇ, ਤੇ ਉਹ ਵੀ ਨਹੀਂ ਕਰੂਗੀ। ਜੇ ਪਤਾ ਵੀ ਉਹ ਕਰੂਗੀ ਫਿਰ ਆਪ ਚੁੱਪ ਕਰ ਜਾਓ, ਜੇ ਉਹਨੂੰ ਪਤਾ ਆਪਣਾ ਵੀ ਮੈਂ ਕਰਦਾ ਜ਼ਿਆਦਾ ਫਿਰ ਉਹ ਚੁੱਪ ਕਰ ਜੂਗੀ।
0: ਪਰ ਵੀਰੇ ਆਰਗੂਮੈਂਟ ਤਾਂ ਹੁਣ ਮੈਨੂੰ ਲੱਗਦਾ ਨੀ ਵੀ ਕੋਈ ਐਸਾ ਰਿਸ਼ਤਾ ਜਿੱਥੇ ਨਹੀਂ ਹੁੰਦੀ।
4: ਨਹੀਂ ਐਕਚੁਲੀ ਵੀਰੇ ਪਤਾ ਕੀ ਆ, ਹੁਣ ਅੱਜ ਕੱਲ ਨਾ ਪੇਸ਼ੈਂਸ ਬਹੁਤ ਘੱਟ ਆ ਹਨਾ ਆਪਣੇ ਚ, ਤੇ ਮੈਂ ਵੀ ਨੋਵੇ ਤੇ ਮੇਰੇ ਚ ਵੀ ਬਹੁਤ ਘੱਟ ਆ, ਤੇ ਮੈਨੂੰ ਲੱਗਦਾ ਨਾ ਉਹ ਚੀਜ਼ ਨਾਲ ਜ਼ਿਆਦਾ ਕੰਮ ਵਧ ਜਾਂਦਾ ਫਿਰ, ਜਦੋਂ ਆਪਾਂ ਪੇਸ਼ੈਂਸ ਨੀ ਰੱਖਦੇ ਕਿਸੇ ਚੀਜ਼ ਦਾ, ਆਰਗੂਮੈਂਟ ਕਰੀ ਜਾਂਦੇ ਆ ਜਿੱਦੀ ਜਾਂਦੇ ਹਰੇਕ ਗੱਲ ਤੇ, ਤੇ ਉਹ ਚੀਜ਼ ਨਾਲ ਨਾ ਰਿਸ਼ਤੇ ਚ ਥੋੜਾ ਜਿਹਾ ਦਰਾਰ ਪੈਣੀ ਸ਼ੁਰੂ ਹੋ ਜਾਂਦੀ ਮੈਨੂੰ ਲੱਗਦਾ, ਤੇ ਇੱਕ ਟਰਸਟ ਬਹੁਤ ਜ਼ਰੂਰੀ ਆ ਦੋਨਾਂ ਤੇ ਇੱਕ ਦੂਜੇ ਨੂੰ ਹਨਾ,
0: ਠੀਕ ਹੈ,
4: ਤੇ ਉਹ ਸਭ ਤੋਂ ਵੱਡੀ ਚੀਜ਼ ਆ। ਹਾਂਜੀ,
0: ਠੀਕ ਹੈ ਤੁਹਾਡੀ ਗੱਲ, ਓਕੇ। ਨੈਚੁਰਲੀ ਹੋ ਹੀ ਜਾਂਦੀ ਹੈ, ਬਟ ਉਹ ਆਰਗੂਮੈਂਟ ਪਿੱਛੇ ਤੁਸੀਂ ਕਿਵੇਂ ਰਿਸਪੈਕਟ ਦਿਖਾਉਂਦੇ ਹੋ, ਆਈ ਥਿੰਕ ਉਹ ਬੜਾ ਮੈਟਰ ਕਰਦਾ। 3834
5: ਹੈਲੋ ਹੈਲੋ
0: ਜੀ, ਸਤਿ ਸ਼੍ਰੀ ਅਕਾਲ ਜੀ।
5: ਜਿਹੜਾ ਨਾ ਪੰਜਾਬੀ ਦਾ ਪੱਪਾ ਸ਼ਬਦ ਹੈ ਉਹ ਮੂਲ ਹੈ ਪਰਿਵਾਰ ਦੀ ਸਫਲਤਾ ਦਾ, ਹੈਨਾ। ਜਿੱਦਾਂ ਪੰਜ ਪੱਪੇ ਜਿਹੜੇ ਆ, ਜੇ ਹਸਬੈਂਡ ਵਾਈਫ ਉਹਨਾਂ ਦਾ ਖਿਆਲ ਰੱਖਦੇ ਆ, ਜਿੱਦਾਂ ਪਤੀ ਹੈ ਤੇ ਪਤਨੀ ਦਾ, ਹੈਨਾ, ਪਤੀ ਪਤਨੀ ਪਰਿਵਾਰ ਪੱਤ ਤੇ ਪਰਮੇਸ਼ਰ ਹੈ, ਇਹ ਪੰਜੇ ਪੱਪੇ ਜਿਹੜੇ ਆ ਇੱਕ ਦੂਜੇ ਦਾ ਖਿਆਲ ਰੱਖਣਗੇ ਤੇ ਉਹ ਸਕਸੈਸਫੁਲ ਹੈ, ਪਰਿਵਾਰ ਇੱਕ ਬਣਦਾ ਆ,
0: ਠੀਕ ਹੈ,
5: ਕਿਉਂਕਿ ਇੱਕ ਦੂਜੇ ਦੀ ਇੱਜ਼ਤ ਕਰਨਾ ਉਹ ਪੱਪਾ ਪੱਤ ਆ, ਪੈਸਾ ਉਹਨਾਂ ਕੋਲ ਹੀ ਦੋਵਾਂ ਕੋਲ ਆਉਂਦਾ ਜਦੋਂ ਉਹਨਾਂ ਦੇ ਵਿੱਚ ਅੱਛਾ ਇੱਕ ਦੂਜੇ ਦਾ ਖਿਆਲ ਰੱਖਣਾ ਹੁੰਦਾ ਆ। ਸੋ ਪਤਾ ਜਿਹੜਾ ਪਤੀ ਹੈ ਉਹ ਪਤਨੀ ਪਤੀ ਪ੍ਰਤੀ ਇਮਾਨਦਾਰ, ਵਿਸ਼ਵਾਸ ਪਾਤਰ, ਤੇ ਇਸੇ ਤਰ੍ਹਾਂ ਪਤਨੀ ਜਿਹੜੀ ਹੈ ਉਹ ਉਹਦੇ ਲਈ, ਜਾਂ ਉਹ ਦੂਜੇ ਪਾਸੇ ਤੁਸੀਂ ਲੈ ਜਾਓ ਤੇ ਇੰਗਲਿਸ਼ ਅਲਫਾਬੈਟ ਦੇ ਸੀ ਜਿਹੜਾ ਸ਼ਬਦ ਹੈ ਉਹਦੇ ਪੰਜ ਸ਼ਬਦ ਬਣਦੇ ਨੇ। ਪਹਿਲਾ ਹੈਗਾ ਕੰਪਰੋਮਾਈਜ਼, ਦੋਵਾਂ ਦੇ ਵਿੱਚ ਦੋਵਾਂ ਦੀਆਂ ਆਦਤਾਂ ਦਾ ਇੱਕ ਕੰਪਰੋਮਾਈਜ਼ ਕਰਕੇ ਇੱਕ ਰਾਹ ਬਣਾਉਣਾ, ਠੀਕ ਹੈ। ਦੂਸਰਾ ਹੈਗਾ ਸੀ ਕੋਆਰਡੀਨੇਸ਼ਨ, ਇੱਕ ਦੂਜੇ ਦੇ ਵਿੱਚ ਤਾਲਮੇਲ ਹੋਣਾ ਚਾਹੀਦਾ। ਤੀਜਾ ਹੈਗਾ ਕੋਆਪਰੇਸ਼ਨ, ਜਿਹੜਾ ਕਿਤੇ ਇੱਕ ਬੰਦਾ ਪ੍ਰੋਮਿਸ ਕਰ ਰਿਹਾ ਦੂਜੇ ਨੇ ਸਹਿਯੋਗ ਕਰਨਾ ਆ। ਤੇ ਚੌਥਾ ਹੈਗਾ ਕਮਿਊਨੀਕੇਸ਼ਨ, ਜਿਹੜਾ ਸਾਡੀ ਕਮਿਊਨਿਟੀ ਚ ਬਹੁਤ ਘੱਟ ਆ, ਕਮਿਊਨੀਕੇਸ਼ਨ ਤੁਹਾਡਾ ਓਪਨ ਹੋਣਾ ਚਾਹੀਦਾ ਆ, ਠੀਕ ਹੈ। ਤੇ ਅਖੀਰ ਦੇ ਵਿੱਚ ਇੱਕ ਦੂਜੇ ਪ੍ਰਤੀ ਜਿਹੜਾ ਕੰਪਲੀਮੈਂਟ ਹੈ ਨਾ ਉਹ ਜ਼ਰੂਰ ਕਰੋ। ਜੇ ਤੁਹਾਨੂੰ ਤੁਸੀਂ ਤੁਹਾਡਾ ਜਿਹੜਾ ਬੱਚਾ, ਜਿੱਦਾਂ ਮੰਨ ਲਓ ਕਿ ਮੈਂ ਹੁਣ ਸਿੱਧਵਾਂ ਸਾਹਿਬ ਨੂੰ ਕਹਿਣਾ ਹੋਵੇ ਤਾਂ ਮੈਂ ਉਹਨੂੰ ਕਹੂੰਗਾ ਕਿ ਸਿੱਧਵਾਂ ਸਾਹਿਬ ਤੁਹਾਨੂੰ ਯਾਨੀ ਤੁਸੀਂ ਮਾਪੇ ਹੋਣ ਦੇ ਨਾਤੇ ਨਵੀਂ ਜਿਹੜਾ ਆ ਉਹ ਤੁਹਾਡੀ ਧਰਮ ਪਤਨੀ ਵੱਲੋਂ ਇੱਕ ਕੀਮਤੀ ਗਿਫਟ ਆ ਜਿਹੜੀ ਤੁਹਾਨੂੰ ਮਿਲੀ ਹੋਈ ਹੈ, ਹੈਨਾ। ਸੋ ਜੇ ਬੱਚਾ ਕੋਈ ਚੰਗਾ ਕੰਮ ਕਰਦਾ ਤੇ ਆਪਣੀ ਵਾਈਫ ਨੂੰ ਸਲਾਹੋ, ਤੇ ਜੇ ਇਸੇ ਤਰ੍ਹਾਂ ਯਾਨੀ ਕੰਪਲੀਮੈਂਟ ਜ਼ਰੂਰ ਦਿਓ, ਭਾਵੇਂ ਚਾਹ ਚੰਗੀ ਬਣੀ ਹੋਵੇ ਨਾ ਤਾਂ ਵੀ ਇਹ ਕਹੋ ਕਿ ਹਾਂ। ਤੇ ਜਿਹੜਾ ਜਿਹੜੇ ਦਿਨ ਆਉਂਦੇ, ਦਿਨ ਤਿਉਹਾਰ ਆਉਂਦੇ, ਜਿੱਦਾਂ ਜਨਮ ਦਿਨ ਹੋਇਆ ਜਾਂ ਐਨੀਵਰਸਰੀ ਹੋਈ, ਉੱਤੇ ਕੁਛ ਨਾ ਕੁਛ ਛੋਟੇ ਤੋਂ ਛੋਟਾ ਜਿੰਨਾ ਕੁ ਤੁਹਾਨੂੰ ਹੋ ਸਕਦਾ ਇੱਕ ਦੂਜੇ ਨੂੰ ਗਿਫਟ ਜ਼ਰੂਰ ਦਿਓ।
0: ਵੈਰੀ ਗੁੱਡ। ਤੁਹਾਡੇ ਤੁਹਾਡੇ ਵਿਆਹ ਨੂੰ ਕਿੰਨਾ ਚਿਰ ਹੋ ਗਿਆ?
5: ਐਕਸਪੀਰੀਅੰਸ
0: ਆਪ ਬੋਲ ਰਿਹਾ, ਬਟ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ,
5: ਨੋ ਪ੍ਰੋਬਲਮ,
0: ਧੰਨਵਾਦ। ਨਹੀਂ, ਵੈਰੀ ਗੁੱਡ ਯਾਰ, ਬੜੀ ਸੋਹਣੀ ਗੱਲ ਕੀਤੀ ਇਹਨਾਂ ਨੇ। ਕੰਪਲੀਮੈਂਟ ਕੌਣ ਨੀ ਯਾਰ, ਇੱਕ ਤਾਂ ਆਪਾਂ ਕੰਪਲੀਮੈਂਟ ਕਰਦੇ ਹੀ ਨੀ। ਤੁਹਾਡੀ ਘਰ ਵਾਲੀ ਵਧੀਆ ਤਿਆਰ ਹੋਈ ਹੈ ਯਾਰ, ਕਹਿ ਦਿਆ ਕਰੋ ਕਦੇ ਕਦੇ ਉਹ ਬੱਲੇ ਵੀ ਯਾਰ ਤੁਸੀਂ ਸੋਹਣੀ ਬਹੁਤ ਲੱਗਦੀ ਹੈ। ਉਹੀ ਯਾਰ ਕੰਪਲੀਮੈਂਟ, ਹੁਣ ਜੇ ਕੋਈ ਕੁੜੀ ਆਪਣੇ ਹਸਬੈਂਡ ਨੂੰ ਕਰ ਦੇਵੇ, ਹਸਬੈਂਡ ਦਾ ਵੀ ਬਸ ਦਿਲ ਬਾਗੋ ਬਾਗ ਹੋ ਜਾਂਦਾ ਯਾਰ ਕਿ ਇਹਨੇ ਮੇਰੀ ਤਾਰੀਫ ਕੀਤੀ ਆ। ਆਪਾਂ ਤਾਰੀਫਾਂ ਘੱਟ ਕਰਦੇ ਹਾਂ ਅੱਜ ਕੱਲ੍ਹ, ਇਹ ਵੀ ਗੱਲ ਬਿਲਕੁਲ ਸੱਚ ਹੈ। ਦੁਆਬਾ ਟਰੈਵਲ ਨੇ ਐਸੀ ਡੀਲ ਲਾਤੀ, ਜਿਹੜੇ ਸਾਡੇ ਬੰਦੇ ਕਹਿੰਦੇ ਨਵੀਂ ਯਾਰ ਅਸੀਂ ਤਾਂ ਇੰਡੀਆ ਜਾਣਾ ਪਰ ਅਸੀਂ ਲਾਉਣੇ ਆ 5-6 ਮਹੀਨੇ, ਕੋਈ ਨਾ ਨਵੰਬਰ ਦੇ ਵਿੱਚ ਜਾਓ, ਅਪ੍ਰੈਲ ਚ ਮੁੜ ਕੇ ਆਓ, ਟੋਰਾਂਟੋ ਟੂ ਦਿੱਲੀ ਰਾਊਂਡ ਟ੍ਰਿਪ ਟਿਕਟ 2 ਟੈਚੀਆਂ ਦੇ ਨਾਲ ਸਿਰਫ $1,580 ਦੇ ਵਿੱਚ, ਬੜੀਆਂ ਲਿਮਿਟਡ ਜਿਹੀਆਂ ਸੀਟਾਂ ਨੇ। ਦੁਆਬਾ ਟਰੈਵਲ ਨੂੰ ਫੋਨ ਕਰੋ, ਟੋਪ ਦੀ ਸਰਵਿਸ, ਵਧੀਆ ਰੇਟ, 905-796-9800 ਦੁਆਬਾ ਟਰੈਵਲ, 905-796-7800, 905-796-7800। ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਬਈ, 5 Rivers ਡਕਟ ਕਲੀਨਿੰਗ, ਡਕਟ ਕਲੀਨਿੰਗ ਹਜੇ ਵੀ ਨਹੀਂ ਕਰਾਈ ਯਾਰ, ਪਤਾ ਨਹੀਂ ਕਿਹੜੇ ਚੱਕਰਾਂ 'ਚ ਪਏ ਹੋ, ਤੁਸੀਂ ਜ਼ਰੂਰ ਆਪਣੀ ਡਕਟ ਕਲੀਨਿੰਗ ਕਰਾ ਲਓ। 5 Rivers ਡਕਟ ਕਲੀਨਿੰਗ ਵਾਲੇ ਨੂੰ ਫੋਨ ਕਰੋ, 437-688-7750 ਡਿਸਕਾਊਂਟਡ ਰੇਟ, ਬਹੁਤ ਵਧੀਆ ਟੀਮ, 437-688-7750 ਤੇ ਰਾਜਧਾਨੀ

0: locations in GTA. For more information, visit rajdhanisweets.ca.
1: Wow, we were 4788. Hello, ji.
2: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਵਧੀਆ ਜੀ, ਵਧੀਆ ਜੀ, ਵਧੀਆ। ਅੱਛਾ ਬਾਈ, ਜਿਹੜਾ ਤੁਸੀਂ ਕਹਿਣਾ ਕੁਐਸਚਨ ਕੀਤਾ ਹਨਾ, ਵੀ ਮਤਲਬ ਕਿ ਰਿਲੇਸ਼ਨਸ਼ਿਪ ਹਨਾ ਵੀ ਮਤਲਬ ਕਿ ਲੰਬੇ ਚਲਾਉਣ ਦੀ ਹਨਾ ਸਕੀਮ ਕੀ ਆ ਹਨਾ ਬਾਈ, ਮਤਲਬ ਕਿ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਹਨਾ, ਮੇਰੇ ਖਿਆਲ ਦੇ ਨਾਲ ਹਨਾ ਬੰਦੇ ਨੂੰ ਆਪਣੀਆਂ ਆਪਣੇ ਬਾਕੀ ਰਿਸ਼ਤੇਦਾਰਾਂ ਨਾਲ, ਆਪਦੇ ਆਪਣੇ ਮਾਪਿਆਂ ਨਾਲ, ਆਪਣੇ ਸੱਸ ਸਹੁਰੇ ਨਾਲ, ਸਾਰਿਆਂ ਨਾਲ ਹਨਾ ਉਹਦਾ ਇੱਕ ਬਾਉਂਡਰੀਜ਼ ਕਲੀਅਰ ਕਰ ਲੈਣੀਆਂ ਚਾਹੀਦੀਆਂ। ਕਿਉਂਕਿ ਦੇਖੋ, ਕੋਈ ਵੀ ਬੰਦਾ ਨਾ, ਜਿਹੜਾ ਵੀ ਬੰਦਾ ਜਦੋਂ ਵਿਆਹ ਹੁੰਦਾ ਨਾ, ਕਲੇਸ਼ ਦੇ ਵਿੱਚੋਂ ਤਾਂ ਦੇਖੋ ਲੰਘਦਾ ਹੀ ਲੰਘਦਾ ਗਾ, ਜਿਹਦੇ ਵਿੱਚ ਕੋਈ ਸ਼ੱਕ ਨੀ ਹਨਾ। ਕਲੇਸ਼ ਆਉਂਦਾ ਹੀ ਆਉਂਦਾ, ਕਿਉਂਕਿ ਨਵੀਆਂ ਐਡਜਸਟਮੈਂਟਸ ਕਰਨੀਆਂ ਬਹੁਤ ਔਖੀਆਂ ਹੁੰਦੀਆਂ, ਪਰ ਹਰੇਕ ਬੰਦਾ ਲੰਘਦਾ, ਮੈਂ ਵੀ ਲੰਘਿਆ ਹਨਾ। ਪਰ ਮੈਂ ਜੋ ਇੱਕ ਚੀਜ਼ ਸੋਚੀ ਹਨਾ, ਵੀ ਮੇਰਾ ਵਿਆਹ ਹੋ ਗਿਆ ਹਨਾ, ਵੀ ਮੇਰੇ ਘਰ ਦੇ, ਚਲੋ ਹਨਾ ਮੇਰੇ ਘਰ ਦੇ ਬਜ਼ੁਰਗ ਨੇ, ਠੀਕ ਹੈ, ਕਿਉਂਕਿ ਨਵੇਂ ਨਵੀਂ ਘਰ ਜੋ ਘਰ ਵਾਲੀ ਆਉਂਦੀ ਹੈ ਉਹਨੂੰ ਵੀ ਐਡਜਸਟਮੈਂਟਾਂ ਕਰਨੀਆਂ ਔਖੀਆਂ ਹੁੰਦੀਆਂ, ਤੇ ਘਰ ਵਾਲਿਆਂ ਨੂੰ ਵੀ ਐਡਜਸਟਮੈਂਟਾਂ ਕਰਨੀਆਂ ਔਖੀਆਂ ਹੁੰਦੀਆਂ। ਇਹ ਨਾ ਮਤਲਬ ਕਿ ਮੈਂ ਬਹੁਤ ਸੀ ਮਤਲਬ ਕਿ ਲੋਕਾਂ ਦੀ ਕਹਾਣੀ ਸੁਣੀਆਂ ਹਨਾ ਯਾਰ, ਵੀ ਮੇਰੇ ਵੀ ਮਤਲਬ ਕਿ ਘਰੇ ਏਦਾਂ ਕਲੇਸ਼ ਰਹਿੰਦਾ, ਪਰ ਮੈਂ ਜੋ ਜੋ ਮਤਲਬ ਕਿ ਮੈਂ ਇੱਕ ਚੀਜ਼ ਇਸ ਦੀ ਸਕੀਮ ਲਾਈ ਹੈ ਹਨਾ, ਮੈਂ ਆਪਣੇ ਘਰਦਿਆਂ ਨੂੰ ਇਹ ਚੀਜ਼ ਕਹੀ ਸੀ, ਮੈਂ ਕਿਹਾ ਵੀ ਦੇਖੋ ਤੁਹਾਡੀ ਸੇਵਾ ਕਰਾਂਗੇ, ਠੀਕ ਹੈ, ਬਿਲਕੁਲ ਕਰਾਂਗੇ ਹਨਾ, ਮੈਂ ਕਿਹਾ ਪਰ ਤੁਸੀਂ ਇਹ ਨੀ ਪਤਾ, ਤੁਸੀਂ ਦੇਖੋ ਆਪਦੇ ਉਮਰ ਦੇ ਅਖੀਰਲੇ ਪੜਾਵਾਂ ਦੇ ਵਿੱਚੋਂ, ਠੀਕ ਹੈ, ਮੈਂ ਕਿਹਾ ਵੀ ਤੁਹਾਡਾ ਦਿਲ ਨੀ ਤੋੜਦਾ, ਮੈਂ ਕਿਹਾ ਪਰ ਮੇਰੀ ਸਾਰੀ ਉਮਰ, ਮੈਂ ਕਿਹਾ ਤੁਸੀਂ 15 ਸਾਲੋਂ, 20 ਸਾਲੋਂ, 25 ਸਾਲੋਂ, 30 ਸਾਲੋਂ, ਠੀਕ ਹੈ, ਮੈਂ ਕਿਹਾ ਤੁਸੀਂ ਇਸ ਜਹਾਨੋਂ ਤੁਰ ਜਾਣਾ, ਸਾਰਿਆਂ ਨੇ ਤੁਰ ਜਾਣਾ, ਠੀਕ ਹੈ, ਮੈਂ ਕਿਹਾ ਪਰ ਮੈਂ ਕਿਹਾ ਮੇਰੀ ਘਰ ਵਾਲੀ ਨੇ ਮੇਰੀਆਂ ਲੱਤਾਂ ਘੁੱਟਣੀਆਂ, ਠੀਕ ਹੈ, ਮੈਂ ਆਪਦੀ ਘਰ ਵਾਲੀ ਦੀਆਂ ਲੱਤਾਂ ਘੁੱਟਣੀਆਂ, ਅਸੀਂ ਦੋਵਾਂ ਨੇ ਇੱਕ ਦੂਜੇ ਦਾ ਸਾਰੀ ਉਮਰ ਸਾਥ ਦੇਣਾ, ਠੀਕ ਹੈ, ਮੈਂ ਕਿਹਾ ਹਨਾ। ਤੇ ਦੂਜੀ ਗੱਲ ਕੀ ਹੁੰਦੀ ਹੈ ਬਈ, ਜਦੋਂ ਘਰ ਦੇ ਵਿੱਚ ਹਨਾ ਮਤਲਬ ਕਿ ਬੰਦੇ ਦਾ ਕਲੇਸ਼ ਪੈਂਦਾ ਹਨਾ, ਮੰਨ ਕੇ ਚੱਲੋ ਤੁਹਾਡੀ ਘਰ ਵਾਲੀ ਦਾ ਤੁਹਾਡੇ ਤੁਹਾਡੇ ਡੈਡੀ ਨਾਲ ਕੋਈ ਤੂੰ ਤੂੰ ਮੈਂ ਹੋਊਗੀ, ਜਾਂ ਤੁਹਾਡੀ ਮਾਂ ਨਾਲ ਹਨਾ ਤੂੰ ਤੂੰ ਮੈਂ ਹੋਊਗੀ, ਬੰਦੇ ਨੂੰ ਵਿੱਚ ਨੀ ਆਉਣਾ ਚਾਹੀਦਾ, ਉਹਨਾਂ ਨੂੰ ਆਪਸ ਦੇ, ਉਹਨਾਂ ਨੂੰ ਕਹੋ ਭਾਈ ਵੀ ਤੁਸੀਂ ਆਪਦੀ ਗੱਲ ਆਪਸ ਚ ਨਿਬੇੜੋ, ਠੀਕ ਹੈ, ਵੀ ਮਤਲਬ ਕਿ ਕਿਉਂਕਿ ਤੀਜਾ ਬੰਦਾ ਜਦੋਂ ਕਿਸੇ ਇੱਕ ਬੰਦੇ ਦੀ ਮੇਰ, ਕਿਉਂਕਿ ਬੰਦਾ ਨਾ ਬਾਈ ਬਹੁਤ ਕਸੂਤਾ ਫਸਦਾ ਜਿਹੜਾ ਬੰਦਾ ਹੁੰਦਾ ਹਰੇਕ ਪਾਸਿਓ ਹਨਾ, ਜੇ ਮਾਂ ਦੀ ਮੇਰ ਕਰਦਾ ਤਾਂ ਘਰ ਵਾਲੀ ਲੜਦੀ ਆ, ਜੇ ਘਰ ਵਾਲੀ ਦੀ ਮੇਰ ਕਰਦਾ ਤਾਂ ਮਾਂ ਲੜਦੀ ਆ,
1: ਬਿਲਕੁਲ ਬਿਲਕੁਲ,
2: ਠੀਕ ਹੈ। ਇਸ ਤੋਂ ਬੈਟਰ ਹੁੰਦਾ ਕਿ ਬੰਦੇ ਨੂੰ ਚਾਹੀਦਾ ਹੁੰਦਾ ਕਿ ਹਨਾ ਸੁਣੋ ਸਭ ਦੀ, ਠੀਕ ਹੈ ਜੀ, ਪਰ ਇੱਕ ਕੰਨ ਪਾਓ ਦੂਜੇ ਕੰਨ ਕੱਢ ਦੋ, ਕਿਉਂਕਿ ਬਾਈ ਭਾਂਡੇ ਖੜਕਦੇ ਹੀ ਰਹਿੰਦੇ ਆ।
1: ਨਹੀਂ, ਤੁਹਾਡੀ ਨਾ ਜਿਹੜੀ ਬਾਉਂਡਰੀ ਵਾਲੀ ਗੱਲ ਹੈ, ਇਹ ਬੜੀ ਸੱਚ ਹੈ, ਇਹ ਆਪਣੇ ਘਰਾਂ ਦੇ ਵਿੱਚ ਹੈ ਨਹੀਂ। ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬਾਉਂਡਰੀ ਕੋਈ ਬੰਦਾ ਕ੍ਰੀਏਟ ਕਰਦਾ ਤਾਂ ਫਿਰ ਕਸੂਤਾ ਉਹੀ ਫਸਦਾ
2: ਬੰਦਾ। ਹਾਂ ਬੰਦਾ, ਬਿਲਕੁਲ ਬਾਈ, ਬੰਦਾ ਫਸਦਾ ਹੀ ਫਸਦਾ। ਇਹ ਨਾ ਵੀਰੇ, ਇਹ ਧਰਤੀ ਦੇ ਸਾਰੇ ਮਰਦਾਂ ਦੀ ਇਹ ਕਹਾਣੀ ਆ, ਬੰਦਾ ਫਸਦਾ ਹੀ ਫਸਦਾ ਗਾ, ਕੋਈ ਮਰਜ਼ੀ ਹੋਵੇ, ਜਿੱਡਾ ਮਰਜ਼ੀ ਆਪਦੇ ਆਪ ਨੂੰ ਖੱਬੀ ਖਾਣ ਕਹਾਉਂਦਾ ਹੋਵੇ, ਠੀਕ ਹੈ, ਪਰ ਜਦੋਂ ਤੁਸੀਂ ਜਦੋਂ ਮਤਲਬ ਕਿ ਐਂਡ ਆਫ ਦਾ ਡੇ ਦੇਖੋ, ਕਲੇਸ਼ ਕੋਈ ਵੀ ਹੁੰਦਾ ਨਾ ਟੇਬਲ ਟਾਕ ਦੇ ਨਾਲ ਹੀ ਨਿਬੜਦਾ, ਠੀਕ ਹੈ, ਜਦੋਂ ਤੁਸੀਂ ਇੱਕ ਦੂਜੇ ਨੂੰ ਸਾਹਮਣੇ ਬਿਠਾ ਕੇ ਹਨਾ ਕਹਿਣਾ ਭਾਈ ਵੀ ਤੁਸੀਂ ਆਹ ਦੋਵੇਂ ਜਾਣੀਆਂ ਸਾਹਮਣੇ ਬਹਿ ਜਾਓ, ਜਾਂ ਦੋਵੇਂ ਜਾਣੇ ਸਾਹਮਣੇ ਬਹਿ ਜਾਓ ਇੱਕ ਦੂਜੇ ਦੇ, ਤੁਹਾਨੂੰ ਤੈਨੂੰ ਇਹ ਤੋਂ ਕੀ ਤਕਲੀਫ ਆ, ਤੈਨੂੰ ਇਹ ਤੋਂ ਕੀ ਤਕਲੀਫ ਆ ਹਨਾ, ਕਿਉਂਕਿ ਦੇਖੋ ਕਿ ਜਿਹੜੀ ਘਰ ਵਾਲੀ ਹੁੰਦੀ ਹੈ ਨਾ ਤੁਹਾਡਾ ਲਾਈਫ ਪਾਰਟਨਰ ਹੁੰਦਾ, ਉਹ ਚਾਹੁੰਦਾ ਹੁੰਦਾ ਹਨਾ ਯਾਰ ਵੀ ਮੇਰਾ ਪਾਰਟਨਰ ਵੀ ਮੇਰੇ ਹੱਕ ਦੇ ਵਿੱਚ ਹੋਵੇ, ਠੀਕ ਹੈ, ਵੀ ਮੈਂ ਭਾਵੇਂ ਸਹੀ ਆ ਭਾਵੇਂ ਗਲਤ ਆ, ਠੀਕ ਹੈ, ਪਰ ਬੰਦੇ ਨੂੰ ਉੱਥੇ ਹਾਰਡ ਡਿਸੀਜਨ ਉੱਥੇ ਲੈਣੇ ਪੈਂਦੇ ਆ,
1: ਸਮਝਾਉਣਾ ਵੀ ਪੈਂਦਾ ਭਾਈ। ਤੁਸੀਂ ਤੁਸੀਂ ਬੜੇ ਬੜੇ ਐਕਸਪੀਰੀਅੰਸਡ ਹੋ, ਤੁਸੀਂ ਪਤਾ ਨੀ ਕਿਹੜੀਆਂ ਕਿਹੜੀਆਂ ਚੀਜ਼ਾਂ ਚੋਂ ਲੰਘੇ ਹੋ।
2: ਹੁਣ ਚਲੋ ਕਈ ਯਾਰ ਦੋਸਤ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨਾਲ ਆਪਾਂ ਸਾਰੀਆਂ ਗੱਲਾਂ ਬਾਤ ਆਪਾਂ ਖੋਲ ਕੇ ਦਿਲ ਖੋਲ ਕੇ ਕਰ ਲੈਂਦੇ ਹਾਂ, ਕੋਈ ਤੁਹਾਨੂੰ ਸਮਝਾਉਂਦਾ ਵੀ ਆ ਹਨਾ, ਤੁਹਾਨੂੰ ਸਲਾਹਾਂ ਵੀ ਦਿੰਦਾ ਹਨਾ, ਸਾਰੇ ਅਲੱਗ ਅਲੱਗ ਟਾਈਪ ਦੀਆਂ ਸਲਾਹਾਂ ਦਿੰਦੇ ਆ ਜਦੋਂ ਕੁਆਰੇ ਹੁੰਦੇ ਆ, ਠੀਕ ਹੈ, ਤੇ ਜਦੋਂ ਉਹ ਵਿਆਹੇ ਗਏ ਹਨਾ ਬਈ, ਹੁਣ ਮੇਰੇ ਨਾਲ ਦੇ ਸਾਰੇ ਉਹ ਹੁਣ ਮੇਰੇ ਕੋਲੇ ਆਉਂਦੇ ਆ, ਮੈਂ ਕਹਿਣਾ ਉਹਨਾਂ ਨੂੰ ਦੇਖੋ ਵੀ ਇਹ ਤੁਹਾਡੇ ਨਾਲ ਨੀ, ਇਹ ਸਾਰੇ ਧਰਤੀ ਦੇ ਮਰਦਾਂ ਦੀ ਇੱਕੋ ਹੀ ਕਹਾਣੀ ਹੈ।
1: ਚਲੋ ਥੈਂਕ ਯੂ ਭਾਜੀ, ਮੈਂ ਅਗਲੀ ਕਾਲ ਲੈਣਾ, ਵੈਰੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਧੰਨਵਾਦ, ਥੈਂਕ ਯੂ ਵੈਰੀ ਥੈਂਕ ਯੂ, ਸੋਹਣੀ ਗੱਲ ਕੀਤੀ ਹੈ ਨਾ ਭਾਜੀ ਉਹਨਾਂ ਨੇ। ਸਾਡੇ ਨਾਲ ਕੁਲਦੀਪ ਜੀ ਜੁੜਿਆ, ਡਾਕਟਰ ਕੁਲਦੀਪ ਫਰਮ ਵਨ ਐਂਡ ਓਨਲੀ KD ਹੋਮਿਓਪੈਥੀ। ਕੁਲਦੀਪ ਜੀ ਕਿਵੇਂ ਹੋ? ਮੈਂ ਹਰੇਕ ਨੂੰ ਕਹਿੰਦਾ ਤੁਸੀਂ ਜਾ ਕੇ ਕੁਲਦੀਪ ਜੀ ਨੂੰ ਦੇਖੋ, ਇਹਨਾਂ ਦੀ ਉਮਰ ਦਾ ਅੰਦਾਜ਼ਾ ਲਾਓ, ਤੁਸੀਂ ਕਹੋਗੇ ਕਿ ਕੁਲਦੀਪ ਜੀ ਦਾ ਬਸ ਯਾਰ 35-40 ਦੇ ਹੀ ਲੱਗਦੇ ਆ ਕਿ ਨਹੀਂ ਕੁਲਦੀਪ ਜੀ?
3: ਹਾਂਜੀ ਏਦਾਂ ਹੀ ਹੈ, ਏਦਾਂ ਹੀ ਨਾ ਮੈਂ ਹੁਣੇ ਮਤਲਬ ਤੁਸੀਂ ਇਹ ਗੱਲ ਕਰਤੀ, ਮੈਂ ਨਾ ਦਰਵਾਜ਼ਾ ਖੋਲ ਮੇਰਾ ਮੋਸਟਲੀ ਲੋਕ ਹੁੰਦਾ, ਮੈਂ ਬਾਹਰ ਬੈਠਾ ਆ ਕੇ ਅੰਦਰ ਆਇਆ, ਤੇ ਬਾਹਰ ਗਿਆ ਉਹਨੂੰ ਲੈਣ, ਮੈਨੂੰ ਪੁੱਛਦੀ ਆ ਲੇਡੀ, ਉਹ ਕਹਿੰਦੀ ਡਾਕਟਰ ਸਾਹਿਬ ਕਿੱਥੇ ਨੇ? ਮੈਂ ਕਿਹਾ ਮੈਂ ਹੀ ਡਾਕਟਰ ਹਾਂ।
1: ਅੱਛਾ, ਉਹਨੂੰ ਲੱਗਿਆ ਵੀ ਇਹ ਤਾਂ ਕੋਈ ਐਕਟਰ ਹੈ,
3: ਸੋਟੀ ਲੈ ਕੇ ਤੁਰਦੇ ਹੋਣੇ ਡਾਕਟਰ ਸਾਹਿਬ, 50 ਦਾ ਐਕਸਪੀਰੀਅੰਸ ਹੈ, ਠੀਕ ਹੈ ਜੀ, 50 ਜੋ ਹੈ ਇਸ ਫੀਲਡ ਦੇ ਵਿੱਚ ਲਗਾਤਾਰ ਪੂਰੀ ਨਾਰਥ ਅਮਰੀਕਾ ਦੀ ਮੈਂ ਗੱਲ ਕਰਨੀ, ਕੋਈ ਵੀ ਇੰਨਾ ਪੁਰਾਣਾ ਹੋਮੋਪੈਥ ਨਹੀਂ ਹੈਗਾ, ਬਹੁਤ ਡਿਵੋਟਡ ਹੈਗਾ, ਸ਼ਾਇਦ ਕੋਈ ਮੇਰਾ ਪੇਸ਼ੈਂਟ ਕਹੇ ਮੈਂ ਠੀਕ ਨਹੀਂ ਹੈਗਾ, ਕੋਈ ਵੀ ਇਸ਼ੂ ਹੈ ਕਿਸੇ ਤਰ੍ਹਾਂ ਦਾ ਇਸ਼ੂ, ਕੋਲੈਸਟਰੋਲ, ਥਾਇਰਾਇਡ, ਡਾਇਬਟੀਜ਼, ਤੁਹਾਨੂੰ ਆਰਥਰਾਈਟਿਸ ਹੋ ਗਈ, ਪੇਟ ਦਾ ਇਸ਼ੂ ਹੈ, ਹੋਰ ਬੱਚਿਆਂ ਦੇ ਕੋਈ ਪ੍ਰੋਬਲਮ ਹੈਗੀ ਹੈ, ਬੱਚਿਆਂ ਦਾ ਆਟਿਜ਼ਮ ਦੇ ਮੇਰੇ ਕੋਲ ਪੂਰੀ ਦੁਨੀਆਂ ਦਾ ਪੇਸ਼ੈਂਟ ਨੇ, ਨਵੇਂ ਜੀ ਬਹੁਤ ਬੱਚੇ ਠੀਕ ਹੋ ਚੁੱਕੇ ਨੇ, ਬਹੁਤ ਬੱਚੇ ਠੀਕ ਹੋ ਰਹੇ ਨੇ, ਤੋ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਦੇ ਇਸ਼ੂ ਹੈਗਾ ਜ਼ਰੂਰ ਮੈਨੂੰ ਯਾਦ ਰੱਖੋ। ਹੁਣ ਥੋੜ੍ਹੀ ਜਿਹੀ ਮੈਂ ਆਰਥਰਾਈਟਿਸ ਬਾਰੇ ਜਾਣਕਾਰੀ, ਨਵੀਂ ਏਦਾਂ ਦਾ ਛੋਟੀ ਛੋਟੀ ਬਿਮਾਰੀਆਂ ਨੇ ਬਹੁਤ ਵੱਡੀਆਂ ਬਣ ਜਾਂਦੀਆਂ, ਠੀਕ ਹੈ, ਆਰਥਰਾਈਟਿਸ ਇੱਕ ਮੈਡੀਕਲ ਵਰਡ ਹੈ, ਅਰਥ ਮੀਨ ਜੁਆਇੰਟ, ਆਰਥਰਾਈਟਿਸ ਮੀਨ ਇਨਫਲਾਮੇਸ਼ਨ, ਇਹ ਤੁਹਾਡਾ ਨਰਵ ਹੋ ਸਕਦਾ, ਨਰਵ ਦੀ ਪ੍ਰੋਬਲਮ ਹੋਵੇ, ਲਿਗਾਮੈਂਟ ਦੀ ਪ੍ਰੋਬਲਮ ਹੋ ਸਕਦਾ, ਹੋ ਸਕਦਾ ਇਨਫਲਾਮੇਸ਼ਨ ਹੋਵੇ, ਕਈ ਤਰ੍ਹਾਂ ਦੀ ਆਰਥਰਾਈਟਿਸ ਹੁੰਦੀ ਹੈ, ਰੂਮੈਟਾਇਡ ਆਰਥਰਾਈਟਿਸ, ਆਸਟੀਓਆਰਥਰਾਈਟਿਸ, ਫਾਈਬਰੋਮਾਇਲਜੀਆ, ਬੈਕ ਪੇਨ, ਕਾਰਪਲ ਸਿੰਡਰੋਮ, ਗਾਊਟ, ਇਹ ਸਾਰੀਆਂ ਆਰਥਰਾਈਟਿਸ, ਲਿਓਪਸ, ਇਹ ਸਾਰੀਆਂ ਆਰਥਰਾਈਟਿਸ ਦੇ ਵਿੱਚ ਆਉਂਦੀਆਂ ਨੇ। ਤੇ ਕੋਈ ਕਿਸੇ ਨੂੰ ਕੁਐਸਚਨ ਹੈਗਾ, ਜਾਣਕਾਰੀ ਲੈਣੀ ਹੈ, ਜਾਣਕਾਰੀ ਲੈਣ ਦੇ ਆਪਾਂ ਕੋਈ ਚਾਰਜ ਨਹੀਂ ਕਰਦੇ, ਆ ਕੇ ਪੁੱਛ ਸਕਦੇ ਹੋ, ਐਵੇਂ ਦੁੱਧ ਧੱਕੇ ਖਾ ਕੇ ਟੈਸਟ ਕਰਾਉਂਦੇ ਰਹੋ, ਠੀਕ ਹੈ, ਲੇਕਿਨ ਜੇ ਤੁਸੀਂ ਬਹੁਤ ਜਲਦੀ ਜਾਣਕਾਰੀ ਲੈਣਾ ਚਾਹੁੰਦੇ, 5 ਮਿੰਟ ਦੇ ਅੰਦਰ ਮੈਂ ਦੱਸ ਦਿੰਦਾ ਇਹ ਤੁਹਾਨੂੰ ਪ੍ਰੋਬਲਮ ਹੈ, 647-8108-0055-647-8180-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੂਰੇ ਬੁਲਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ, 647-8108-0055-647-8180-0055 ਦੇ ਕਦੇ ਵੀ ਕਾਲ ਕਰਕੇ ਜਾ ਸਕਦੇ ਹੋ। ਜੇ ਤੁਹਾਡੇ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ।
1: ਵੈਰੀ ਗੁੱਡ,
3: ਥੈਂਕ ਯੂ ਨਵੀਂ ਜੀ, ਥੈਂਕ ਯੂ।
1: ਕੋਈ ਗੱਲ ਨਹੀਂ ਸਰ, ਸੋ ਡਾਕਟਰ ਕੁਲਦੀਪ 647-8108-0055, ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ। 2696, ਹਾਂਜੀ,
4: ਹੈਲੋ ਨਵੀਂ ਵੀਰੇ, ਕੀ ਹਾਲ ਹੈ ਜੀ?
1: ਵਧੀਆ ਵੀਰੇ, ਕਿੱਦਾਂ?
4: ਵਧੀਆ ਵਧੀਆ ਵੀਰੇ, ਆਪਾਂ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ ਜੀ,
1: ਜੀ
4: ਮੈਨੂੰ ਤਾਂ ਲੱਗਦਾ ਜੀ ਸੈਕਰੀਫਾਈਸ ਤੋਂ ਬਿਨਾਂ ਕੁਛ ਵੀ ਪਰਿਵਾਰ ਨਹੀਂ ਬਚ ਰਿਹਾ ਜੀ।
1: ਸੈਕਰੀਫਾਈਸ, ਠੀਕ ਹੈ,
4: ਤੁਸੀਂ ਹਾਂ, ਜੇ ਮੁੰਡਾ ਸੈਕਰੀਫਾਈਸ ਕਰਦਾ ਜਾਂ ਕੁੜੀ ਲਈ ਜਾਂ ਕੁੜੀ ਦੇ ਪਰਿਵਾਰ ਲਈ, ਤੇ ਕੁੜੀ ਵੀ ਉਦਾਂ ਟੁਕੜਾ ਤੋਂ ਸੈਕਰੀਫਾਈਸ ਕਰਦੀ, ਆਟੋਮੈਟਿਕਲੀ ਹੋ ਜਾਂਦਾ ਜੀ।
1: ਬਿਲਕੁਲ,
4: ਜੇ ਮੈਂ ਪਰਸਨਲ ਐਗਜ਼ਾਮਪਲ ਦਵਾਂ ਜੀ, ਤੇ ਜੇ ਮੇਰੇ ਸਹੁਰਿਆਂ ਦੇ ਵਿੱਚ ਕੋਈ ਰੌਲਾ ਰੁਪਾ ਪੈਂਦਾ ਜਾਂ ਕੋਈ ਲੋੜ ਹੁੰਦੀ, ਆਪਾਂ ਭੱਜ ਕੇ ਜਾਈਦਾ ਜੀ, ਤੇ ਜੇ ਮੇਰੇ ਹੁਣ ਭਤੀਜੇ ਭਤੀਜਿਆਂ ਦੇ ਕੋਈ ਝਰੀਟ ਵੀ ਆਉਂਦੇ ਨੇ, ਸੌਂਦੇ ਨੀ ਹੈਗੇ, ਸਾਰੀ ਰਾਤ ਵੀ ਜਵਾਕਦਾ ਤਾਂ ਠੀਕ ਹੈ, ਵੀ ਠੀਕ ਹੋਊਗਾ, ਕੱਲ ਸਕੂਲ ਜਾ ਪਾਊਗਾ, ਯਾਨੀ ਕਿ ਸਾਰੀ ਦਿਹਾੜੀ ਚੈੱਕ ਕਰੀ ਜਾਂਦੇ, ਉਹ ਟੁੱਟ ਕੇ ਕਦੇ ਦੁੱਧ ਪਿਆਊ, ਕਦੇ ਕੁਛ ਕਰੂਗਾ ਨਾ, ਤੇ ਸੈਕਰੀਫਾਈਸ ਬਹੁਤ ਜ਼ਰੂਰੀ ਹੈ ਜੀ, ਚਲੋ ਪਹਿਲਾਂ ਤਾਂ ਸੌਟ ਆਊਟ ਹੋ ਜਾਂਦੀ ਹੈ ਜੀ, ਬਟ ਦਿਲਾਂ ਦੇ ਵਿੱਚ ਜਿਹੜੀ ਫਿੱਕ ਪੈ ਜਾਂਦੀ ਆ, ਉਹ ਨੀ ਹੁੰਦਾ ਨਹੀਂ, ਚਲੋ ਉੱਚੇ ਕਬੂਲ ਬੋਲੇ ਜਾਂਦੇ ਆ, ਬੰਦਾ ਸੈਕਰੀਫਾਈਸ ਕਰਕੇ ਸੋਰੀ ਕਹਿ ਦਿੰਦਾ ਵੀ ਆਮ ਸੋਰੀ, ਵੀ ਮੈਨੂੰ ਵੱਧ ਘੱਟ ਬੋਲਿਆ ਗਿਆ, ਸਾਹਮਣੇ ਵਾਲਾ ਬੰਦਾ ਵੀ ਯਾਦ ਰੱਖਦਾ ਵੀ ਹਾਂ ਚੱਲ ਠੀਕ ਹੈ, ਇਹਨੇ ਆਪਣੀ ਗਲਤੀ ਮੰਨ ਲਈ, ਵੀ ਆਪਾਂ ਇਹ ਚੀਜ਼ ਸਿਚੁਏਸ਼ਨ ਰਿਪੀਟ ਨਹੀਂ ਕਰਨਾ, ਇਹਨਾਂ ਕੀ ਜਿੱਥੇ ਤੱਕ ਮੈਨੂੰ ਲੱਗਦਾ, ਬਾਕੀ ਮੈਨੂੰ ਬਹੁਤ ਧਿਆਨੇ ਆ ਲੋਕੀ ਜੀ, ਮੈਨੂੰ ਬਹੁਤ ਗਲਤੀਆਂ ਕਰੀ ਬੈਠਾ।
1: ਪਤਾ ਕੀ ਹੈ ਭਾਜੀ, ਗੱਲ ਤੁਹਾਡੀ ਠੀਕ ਹੈ, ਹੁਣ ਕਈ ਵਾਰ ਹੁੰਦਾ ਨਾ ਬੰਦਾ ਕਹਿੰਦਾ ਕਿ ਬਸ ਮੇਰੀ ਹੀ ਗੱਲ ਸੁਣੀ ਜਾਵੇ, ਜਿਵੇਂ ਮੈਂ ਚਾਹੁੰਦਾ ਉਵੇਂ ਹੀ ਹੋਵੇ, ਹੋਵੇ ਤਾਂ ਸਿਰਫ ਮੇਰੇ ਪਰਿਵਾਰ ਲਈ ਕਰੇ, ਬਟ ਬੰਦਾ ਆਪ ਕੋਈ ਸੈਕਰੀਫਾਈਸ ਕਰਦਾ ਨਹੀਂ ਨਾ, ਫਿਰ ਪੰਗੇ ਉਦੋਂ ਪੈਂਦੇ ਆ।
4: ਬਿਲਕੁਲ ਬਿਲਕੁਲ ਬਿਲਕੁਲ ਭਾਈ, ਇਹ ਤਾਂ ਫਿਰ ਹੁਣ ਨਾ ਜਦੋਂ ਜੋਗ ਲਿਖੇ ਜਾਂਦੇ ਆ ਵੀਰੇ, ਕਿਸੇ ਨੇ ਚੰਗੇ ਕਰੋ ਕਰੇ ਤੇ ਕਿਸੇ ਨੇ ਮਾੜੇ ਕਰੋ ਕਰੇ ਹੁੰਦੇ ਆ, ਤੇ ਕਈ ਬੰਦੇ ਆਪਦੇ ਲਈ ਖਰਾਬ ਲੈ ਕੇ ਲਵ ਮੈਰਿਜ ਕਰਾ ਕੇ, ਨਹੀਂ ਫਿਰ ਆਪਾਂ ਕਿਸੇ ਨੂੰ ਅੱਗੇ ਦੋਸ਼ ਵੀ ਨੀ ਦੇ ਸਕਦੇ, ਮੈਨੂੰ ਏਦਾਂ ਨੀ ਲੱਭਦੀ, ਮੈਨੂੰ ਏਦਾਂ ਦਾ ਲੱਭਦਾ,
1: ਨਹੀਂ ਠੀਕ ਹੈ ਤੁਹਾਡੀ ਗੱਲ, ਬਿਲਕੁਲ ਨਹੀਂ, ਥੈਂਕ ਯੂ ਭਾਜੀ। ਸੈਕਰੀਫਾਈਸ ਇੱਕ ਬੜੀ ਵੱਡੀ ਚੀਜ਼ ਹੈ ਜਿਹੜੀ ਕਿ ਮੈਨੂੰ ਲੱਗਦਾ ਕਿ ਮੈਜੋਰਟੀ ਲੋਕ ਕਰਕੇ ਨਹੀਂ ਰਾਜ਼ੀ, ਹਰੇਕ ਨੂੰ ਇਹੀ ਹੁੰਦਾ ਕਿ ਯਾਰ ਜਿਵੇਂ ਮੈਂ ਕਹਿੰਦਾ ਉਵੇਂ ਹੋਵੇ, ਤੇ ਮੈਂ ਤਾਂ ਬਈ ਕਿਸ ਦੀ ਗੱਲ ਹੀ ਨਹੀਂ ਸੁਣਨੀ ਹੈਗੀ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169 87 6477169 87 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477169 87 ਨੰਬਰ ਹੈ। ਵੈਰੀ ਗੁੱਡ। ਸੋ ਬੜੀਆਂ ਯਾਰ, ਤੁਸੀਂ ਸੋਹਣੀਆਂ ਸੋਹਣੀਆਂ ਇੱਕ ਤਾਂ ਨਾਲੇ ਟਿਪਸ ਦੇ ਰਹੇ ਹੋ, ਨਾਲੇ ਤੁਸੀਂ ਆਪਣੀ ਇੱਕ ਐਕਸਪੀਰੀਅੰਸ ਮੁਤਾਬਕ ਗੱਲਬਾਤ ਨੂੰ ਸ਼ੇਅਰ ਕਰ ਰਹੇ ਹੋ। ਬੜਾ ਸੋਹਣਾ ਲੱਗਦਾ ਯਾਰ ਜਦੋਂ ਤੁਸੀਂ ਇੱਦਾਂ ਦੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕਰਦੇ ਹੋ। ਸੋ ਕਾਲ ਤੁਹਾਡੀ ਪਹਿਲਾਂ ਨਹੀਂ ਮਿਲੀ, ਹੁਣ ਕਰ ਸਕਦੇ ਹੋ, ਅਤੇ ਪਹਿਲਾਂ ਕੱਟੀ ਗਈ ਤਾਂ ਦੁਬਾਰਾ ਤੋਂ ਕਰ ਲਓ। 9056733337 9056733337 ਸਾਡੇ ਨਾਲ ਸਰਾਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਸ਼ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦੇ ਰਹੇ ਆ ਤਾਂ ਕਿ ਤੁਸੀਂ ਆਪਣੀ ਐਜੂਕੇਸ਼ਨ ਪੂਰੀ ਕਰੋ, ਤੁਸੀਂ ਵੱਖਰੇ ਵੱਖਰੇ ਸਕਿੱਲਸ ਦੀ ਡਿਵੈਲਪਮੈਂਟ ਕਰੋ। ਤੇ ਸਰਾਸ਼ ਕਿਵੇਂ ਹੋ?
5: ਵਧੀਆ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੱਸੋ ਜੀ।
1: ਬਹੁਤ ਵਧੀਆ ਬਹੁਤ ਵਧੀਆ। ਸਰਾਸ਼ ਅੱਜ ਕਿੰਨੇ ਕੁ ਬੰਦਿਆਂ ਦੇ ਅਕਾਊਂਟ ਦੇ ਵਿੱਚ ਪੈਸੇ ਆਏ ਆ?
5: ਅੱਜ ਪੰਜ। $30,000 to $45,000 किसी अगर बच्चे ज्यादा है, जैसे फैमिली ऑफ फोर का आज उनको 45 तक आया, जो फैमिली ऑफ टू है थ्री उनको 30 to 35 तक आया पहली किस्त।
1: क्या बात है, क्या बात है यार, पैसे से पैसे आ रहे हैं। सो सराश नु तुसी भी सारे कॉल करो अगर तुसी चाहते हो कि थोड़े अकाउंट चाहे पैसे डिगण आके। सो सराश, बहुत सारे लोग एक कोर्स कर लेंगे ते दूजा कोर्स भी थोड़े को फिर कर दे, क्यों?
5: ਹਾਂਜੀ, ਉਸਮੇ ਯੇ ਬਾਤ ਬਿਲਕੁਲ ਠੀਕ ਹੈ ਕਿ ਲਾਈਕ ਆਪ ਦੇਖੇ ਕਿ ਹਮਾਰੀ ਫੀਸ ਸਭਸੇ ਕਮ ਹੈ, ਟ੍ਰਾਂਸਪੇਰੈਂਟ ਹੈ, ਕਾਮ ਹੋਣੇ ਕੇ ਬਾਅਦ ਹੈ, ਕੋਈ ਇਸਮੇ ਨਕਲੀ ਡਾਕੂਮੈਂਟ ਨਹੀਂ ਲਗਤਾ, ਸਾਫ ਕਾਮ ਹੈ, 8 ਸਾਲ ਸੇ ਕਰ ਰਹੇ ਹੈ, ਜਿਨਕੋ ਪਤਾ ਹੈ, ਚਾਹੇ ਉਹ ਹਮਾਰੇ ਥਰੂ ਕਰ ਰਹੇ ਹੈ, ਕਿਸੇ ਔਰ ਕੇ ਥਰੂ ਕਰ ਰਹੇ ਹੈ, ਪਹਿਲਾਂ ਕੋਰਸ ਹੈ, ਕਰ ਚੁੱਕੇ ਹੈ, ਉਨਕੋ ਪਹਿਲੇ ਸੇ ਪ੍ਰੋਸੈਸ ਪਤਾ ਹੈ, ਹਾਊ ਇਟ ਵਰਕਸ, ਕਿ ਸਭ ਕੁਛ ਸਾਫ ਹੈ, ਤੋ ਰਾਈਟ ਅਵੇ ਸੈਕਿੰਡ ਕੋਰਸ ਕੇ ਲਈ ਵੀ ਰਿਟੇਨ ਹੋ ਜਾਤੇ ਹੈ। ਆਪ ਲੋਕ ਵੀ ਪਿੱਛੇ ਨਾ ਰਹੀਏ, PR citizen protected person hai, skill develop kare, aasan se courses kare, courses mein aajkal teacher nahi hai, matlab it's a self study based model. Achha. Aapko funding utni hi aati hai, $50,000 to $170,000, 0% byaj pe, bina guarantee ke, government se, bank se nahi.
1: Very good. So Siraj da phone number ek quick hai, tusi yaad rakho, 4372643175 4372643175, te tusi Siraj de naal zarur gal karo. Siraj, funding jehdi aundi hai, ਇਹ ਕਿਹੜੇ ਕਿਹੜੇ ਫੈਕਟਰਸ ਤੇ ਡਿਪੈਂਡ ਕਰਦੀ ਹੈ? ਵੀ ਯੂ ਨੋ ਸੁਪੋਜ਼ ਕਰੋ ਕੋਈ ਫੈਮਿਲੀ ਆਫ 4 ਹੈ, ਫੈਮਿਲੀ ਆਫ 2 ਹੈ, ਕਿਹੜੀ ਕਿਹੜੀ ਚੀਜ਼ਾਂ ਫੈਕਟਰ ਇਨ ਹੁੰਦੀਆਂ ਨੇ?
5: ਹਾਂਜੀ, ਮੇਨ ਜੋ ਇਸਮੇ ਫੈਕਟਰ ਹੈ ਵੋ ਹੈ ਫੈਮਿਲੀ ਸਾਈਜ਼। ਹਮਾਰੇ ਪਾਸ ਕਿਤਨੇ ਲਾਈਕ ਕਲਾਇੰਟਸ, ਆਜ ਵੀ ਲਾਈਕ 3 ਕਲਾਇੰਟਸ ਰਿਟੇਨ ਹੋਏ ਹੈ, ਵੋ ਫੈਮਿਲੀ ਆਫ ਲਾਈਕ 4 ਜਾਂ 5 ਹੀ ਹੈ। ਜਿਤਨਾ ਜ਼ਿਆਦਾ ਫੈਮਿਲੀ ਸਾਈਜ਼ ਹੈ, ਉਤਨੀ ਜ਼ਿਆਦਾ ਫੰਡਿੰਗ ਆਪਕੋ ਗਵਰਨਮੈਂਟ ਦੇਤੀ, ਕਿਉਂ? ਖਰਚੇ ਆਪਕੇ ਜ਼ਿਆਦਾ ਹੈ ਨਾ, ਬੱਚੇ ਜ਼ਿਆਦਾ ਹੈ, ਤੋ ਆਪਕੋ ਗਵਰਨਮੈਂਟ ਲਿਵਿੰਗ ਐਕਸਪੈਂਸਿਸ ਕੇ ਲਈ ਪੈਸੇ ਦੇ ਰਹੀ ਹੈ, ਕਈ ਵੀ ਉਸ ਪੈਸੇ ਕੋ ਖਰਚ ਕਰ ਸਕਤੇ ਹੈ, ਤੋ ਇਸ ਲਈ ਅਗਰ ਫੈਮਿਲੀ ਆਫ 2 ਹੈ, ਤੋ ਲਾਈਕ ਆਪਕੋ ਮੰਨ ਕੇ ਚਲੇ $80,000 ਬਣਤਾ ਹੈ। ਅਗਰ ਫੈਮਿਲੀ ਆਫ 5 ਹੈ, ਤੋ 1.5 ਲੱਖ, $1,70,000 ਆਪਕੇ ਖਾਤੇ ਮੇਂ ਆਤਾ ਹੈ। ਪਿੱਛੇ ਨਾ ਰਹੀਏ, ਗਾਰੰਟੀ ਫ੍ਰੀ ਲੋਨ ਹੈ, ਸਟ੍ਰੈਸ ਫ੍ਰੀ ਲੋਨ ਹੈ, ਇਸੇ ਬੜੀਆ ਲੋਨ ਐਗਜ਼ਿਸਟ ਹੀ ਨਹੀਂ ਕਰਤਾ, ਕਿਉਂਕਿ ਇਸਕੀ ਪਹਿਲੀ ਕਿਸ਼ਤ ਵੀ 28 ਸਾਲ ਬਾਅਦ ਸਟਾਰਟ ਹੈ, ਕਹੀਂ ਵੀ ਵਰਤੋ ਇਸ ਪੈਸੇ ਕੋ।
1: ਹਾਂ, ਇਹੀ ਮੈਂ ਪੁੱਛ ਰਿਹਾ ਸੀ ਕਿ ਇਹ ਜਿਹੜਾ ਲੋਨ ਹੈ, ਲੋਨ ਸੁਣ ਕੇ ਬਹੁਤ ਸਾਰੇ ਲੋਕ ਡਰ ਜਾਂਦੇ ਆ, ਬਟ ਕੀ ਇੰਟਰਸਟ ਰੇਟ ਹੈ ਇਸਦਾ?
5: ਹਾਂਜੀ, ਸ਼ੁਰੂ ਮੈਂ 0% ਹੈ 2 ਸਾਲ, ਔਰ 2.5 ਸਾਲ ਬਾਅਦ ਜਬ ਪਹਿਲੀ ਕਿਸ਼ਤ ਸਟਾਰਟ ਹੋਤੀ ਹੈ, ਤੋ 2.5% ਵਿਆਜ ਹੈ, साल का, महीने का 2.5% नहीं है, ना ना ना, गवर्नमेंट दे रही है, गवर्नमेंट आपको छीलना नहीं चाहती, ना हम छीलना चाहते हैं आपको, हम इतनी ईमानदारी से काम कर रहे हैं, कोई चलाकी नहीं है इसके अंदर। 2.5% साल का ब्याज है, $100,000 पे $200 ब्याज है, तो इसलिए आप पीछे ना रहिए, कॉल अभी करें, ऑफिस आए, प्रॉपर ऑफिस है 218 एक्सपोर्ट बुलेवर्ड पे, आप कल भी ऑफिस आ सकते हैं, हमारा बैच नेक्स्ट वीक में बैच स्टार्ट है, पीछे ना रहिए, एनरोल कराइए।
1: नंबर है 4372643175, 4372643175, 4374 कॉल करो। बहुत शुक्रिया सरांश, थैंक यू। सो प्रोग्राम है पंजाबी दा, ते नंबर है अपना 905-673-3337। अज असीं केड़ी गलबात कर रहे हैं, मैं थानू जरूर अपडेट करदा, बट तुसीं ए सुनो पहला।

0: ਵੀਵਾ ਕਿਆ ਬਾਤ ਹੈ ਨਹੀਂ ਰੀਸਾ ਬਾਬਾ ਸਾਹਿਬ ਵੀ ਕਮਾਲ ਹੀ ਹੈ ਸਮਰ ਦੇ ਅਖੀਰਲੇ ਦਿਨ ਨੇ ਆਖਰੀ ਦਿਨਾਂ ਚ ਕੁਛ ਫਨ ਕਰਨਾ ਨਾ ਟੀ ਡੋਟ ਵਾਟਰ ਟੈਕਸੀ ਹੈ ਇਹ ਪ੍ਰਾਈਵੇਟ ਪਾਣੀ ਵਾਲੀ ਟੈਕਸੀ ਹੈ ਇਹ ਤੁਹਾਨੂੰ ਸੈਂਟਰ ਆਈਲੈਂਡ ਲੈ ਕੇ ਜਾਂਦੀ ਹੈ ਫੈਰੀ ਤੇ ਚੜੋਗੇ ਬੰਦੇ ਤੇ ਬੰਦਾ ਚੜਿਆ ਹੁੰਦਾ ਯਾਰ ਮੈਂ ਨਹੀਂ ਪ੍ਰੈਫਰ ਕਰਦਾ ਪਰਸਨਲੀ ਮੈਨੂੰ ਇਹ ਆਰਾਮ ਨਾਲ ਜਾਓ ਯਾਰ ਨਾਲੇ ਤੁਸੀਂ ਵਿਊ ਦੇਖੀ ਜਾਓ ਵਧੀਆ ਤੁਸੀਂ ਚਾਰ ਪੰਜ ਪਰਿਵਾਰ ਦੇ ਮੈਂਬਰ ਆ ਜਾਂਦੇ ਜਿਵੇਂ ਤੁਹਾਡੀ ਆਪਦੀ ਪ੍ਰਾਈਵੇਟ ਟੈਕਸੀ ਹੁੰਦੀ ਹੈ ਸੁਣੋ ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ ਟੀ ਡੋਟ ਵਾਟਰ ਟੈਕਸੀ 6473708368 ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ ਟੀ ਡੋਟ ਵਾਟਰ ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ ਓ ਵਾਹ ਵੀ ਵਾਹ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਟਰਾਈ ਕਰੋ ਤੁਸੀਂ ਆਪ ਕਹੋਗੇ ਨਵੀਂ ਯਾਰ ਤਾਂ ਹੈ ਹੀ ਕਮਾਲ ਦੀ ਚੀਜ਼ ਹੈ ਸਾਰਿਆਂ ਨੂੰ ਟਰਾਈ ਕਰਨੀ ਚਾਹੀਦੀ ਹੈ ਤੇ ਇੱਕ ਮੈਂ ਤੁਹਾਨੂੰ ਆਹ ਮੈਸੇਜ ਦਵਾਂ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਵੈਰੀ ਗੁੱਡ ਜੀ 2258 ਹੈਲੋ
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our...
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਪੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-835-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: सर्दी च हीट नहीं चलदी ते गर्मी च एसी।
1: ले आपा हुणे करदे आ संधू साहब नाल गल ते करदे आ मसले दा हल।
0: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640
1: 647-706-6640।
2: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
3: ਕਾਲ ਕਰੋ J&G ਗੈਰੀ ਨੂੰ
5: 905-459-5533
3: 905-459-5533 ਤੇ
5: PNJ ਸਪ੍ਰਿੰਗ ਵੀਲ ਅਲਾਈਨਮੈਂਟ।
6: ਓਏ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
7: ਓ ਜੀ ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ ਕੋਈ ਫਿਕਰ ਨਹੀਂ ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ
6: ਹੋਮ ਆਟੋ ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761
4: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
8: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
4: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
8: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172
9: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं सर्विंग सिंस 1992 फाइनेंसिंग ऑप्शन अवेलेबल टू लोकेशंस टू सर्व यू 2575 स्टील्स एवेन्यू ईस्ट ब्रैम्पटन 905-790-0560 6 Marconi Court, Bolton 905-951-9394 Stephen Furniture ki dhamakedar festival season se
10: ਪਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
11: ਹਾਈ ਗਾਇਸ ਐਂਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
12: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111 905-451-9200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ
13: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-647-835-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

0: ਕਹਿੰਦਾ ਮੂੰਹ ਵਿੱਚ ਮੰਗ ਨਿਕਲਣ ਤੋਂ ਪਹਿਲਾਂ ਜੋ ਚੀਜ਼ ਹਾਜ਼ਰ ਕਰੇ ਉਸਨੂੰ ਬਾਪੂ ਕਹਿੰਦੇ ਨੇ, ਆਪਸ ਵਿੱਚ ਲੜਾਈਆਂ ਕਰਨ ਤੋਂ ਬਾਅਦ ਆਪਣੇ ਸੁੱਖ ਦੁੱਖ ਸਾਂਝੇ ਕਰੇ ਉਸਨੂੰ ਭੈਣ ਕਹਿੰਦੇ ਨੇ, ਅਤੇ ਮੇਰੀਆਂ ਗਲਤੀਆਂ ਲੁਕਾਉਣ ਲਈ ਜੋ ਬਾਪੂ ਨਾਲ ਲੜੇ ਉਸਨੂੰ ਮਾਂ ਕਹਿੰਦੇ ਨੇ। ਮਾਤਾ ਪਿਤਾ ਦਾ ਸਤਿਕਾਰ ਜ਼ਰੂਰੀ, ਭਰਾਵਾਂ ਦੇ ਵਿੱਚ ਪਿਆਰ ਜ਼ਰੂਰੀ, ਭੈਣ ਭਰਾ ਵਿੱਚ ਸਾਂਝ ਜ਼ਰੂਰੀ, ਪਤੀ ਪਤਨੀ ਵਿੱਚ ਵਿਸ਼ਵਾਸ ਜ਼ਰੂਰੀ, ਤਨ ਢੱਕਣ ਲਈ ਲਿਬਾਸ ਜ਼ਰੂਰੀ, ਚੰਗਾ ਗੁਆਂਢ ਬਹੁਤ ਜ਼ਰੂਰੀ ਅਤੇ ਔਖੇ ਵੇਲੇ ਸਾਥ ਜ਼ਰੂਰੀ, ਪਰਿਵਾਰ ਵਿੱਚ ਸਮਝ ਜ਼ਰੂਰੀ ਅਤੇ ਪਰਿਵਾਰ ਨੂੰ ਖੁਸ਼ ਰੱਖਣ ਲਈ ਹਰਜੀਤ ਜੰਜੂਆ ਜੀ ਦੀ ਪਿਕਨਿਕ ਬੱਲੇ ਬੱਲੇ ਫਾਰਮ ਵਿੱਚ ਆਉਣਾ ਜ਼ਰੂਰੀ। ਬੱਲੇ ਬੱਲੇ ਬੱਲੇ ਕਰ ਦੇਣੀ ਐਤਕੀ, ਮੈਨੂੰ ਲੱਗਦਾ ਇੰਦਰ ਦੇਵਤਾ ਵੀ ਸਾਡੇ ਨਾਲ ਆ, ਚੱਕ ਦਿਓ ਫੱਟੇ, ਆ ਜਾਓ ਐਤਵਾਰ ਨੂੰ ਬੱਲੇ ਬੱਲੇ ਫਾਰਮ ਦੇ ਵਿੱਚ ਸਾਂਝਾ ਵਿਰਸਾ ਦੀ ਪਿਕਨਿਕ 'ਤੇ। ਬਿਲਕੁਲ ਜੀ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਅਤੇ ਦੋਸਤ ਰਮਨਦੀਪ ਸਿੰਘ ਸੈਣੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸ਼ੁੱਕਰਵਾਰ, ਕਹਿੰਦੇ ਸ਼ੁੱਕਰ ਹੈ, ਸ਼ੁੱਕਰਵਾਰ ਹੈ, ਫਰਾਈਡੇ ਆ ਗਿਆ, ਚਾਅ ਜਿਹਾ ਚੜ੍ਹ ਜਾਂਦਾ। ਤੁਹਾਨੂੰ ਚਾਹ ਚੜਿਆ ਕਿ ਨਹੀਂ ਮੇਰੀ ਆਵਾਜ਼ ਸੁਣ ਕੇ, ਪਤਾ ਨਹੀਂ, ਅਤੇ ਪਰ ਮੈਂ ਤਾਂ ਇੱਥੇ ਆ ਗਿਆ ਚਾਹ ਦੇ ਨਾਲ। ਦੇਖਿਆ ਰਾਤੀ ਨਾ ਤਾਂ ਕੀ ਹੋਇਆ, ਬਹੁਤ ਕੁਛ ਹੋਇਆ, ਬਾਅਦ 'ਚ ਦੱਸਦੇ। ਅੱਜ ਸ਼ੁੱਕਰਵਾਰ ਸਤੰਬਰ 4, 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 to 5 ਤੱਕ 530 AM ਦੀ ਫਰੀਕੁਐਂਸੀ ਦੇ ਉੱਤੇ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਸੁਣਦੇ ਹੋ, ਇਸ ਨੂੰ ਪਿਆਰ ਦਿੰਦੇ ਹੋ, ਸਟੂਡੀਓ 'ਤੇ ਕਾਲ ਕਰਦੇ ਹੋ। ਬਹੁਤ ਬਹੁਤ ਤੁਹਾਡਾ ਧੰਨਵਾਦ। ਉਮੀਦ ਕਰਦੇ ਹਾਂ ਅੱਜ ਵੀ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਪਿਆਰ ਦਿਓਗੇ ਅਤੇ ਅੱਜ ਦਾ ਪ੍ਰੋਗਰਾਮ ਪਸੰਦ ਕਰੋਗੇ। ਅਤੇ ਜਿਵੇਂ ਮੈਂ ਕਿਹਾ, ਬੱਲੇ ਬੱਲੇ ਹੋ ਜਾਣੀ ਹੈ ਐਤਵਾਰ ਦੇ ਦਿਨ ਨੂੰ, ਅਤੇ ਕਿਉਂਕਿ ਹੁਣ ਸਾਡੀ ਸਾਂਝਾ ਵਿਰਸਾ ਦੀ ਪਿਕਨਿਕ ਦਾ ਦਿਨ ਆ ਗਿਆ ਸਤੰਬਰ 6, ਬੱਲੇ ਬੱਲੇ ਹੈਰੀਟੇਜ ਫੋਰਮ, ਆਪਣੇ ਪਰਿਵਾਰ ਦੇ ਨਾਲ ਸਾਰਿਆਂ ਨੇ ਉੱਥੇ ਪਹੁੰਚਣਾ। ਤਾਂ ਹੀ ਤਾਂ ਮੈਂ ਅੱਜ ਕਵਿਤਾ ਵੀ ਪਰਿਵਾਰ ਵਾਲੀ ਪੜ੍ਹੀ ਹੈ, ਕਿਉਂਕਿ ਪਰਿਵਾਰ ਦੇ ਨਾਲ ਆਉਂਗੇ ਅਤੇ ਉੱਥੇ ਪਰਿਵਾਰਿਕ ਮਾਹੌਲ ਹੋਏਗਾ, ਵਧੀਆ ਗੇਮਾਂ ਅਤੇ ਮਿਊਜ਼ਿਕ ਅਤੇ ਗਾਣੇ ਸ਼ਾਣੇ ਅਤੇ ਭੰਗੜੇ ਸਭ ਕੁਝ ਪੈਣਗੇ। ਅਤੇ ਜ਼ਰੂਰ ਜੀ ਉੱਥੇ ਆਉਣਾ ਤੁਸੀਂ ਸਾਂਝਾ ਵਿਰਸਾ ਵੀ ਪਿਕਨਿਕ ਬੱਲੇ ਬੱਲੇ ਹੈਰੀਟੇਜ ਫੋਰਮ। ਮੈਂ ਕਹਿੰਦਾ ਅੱਜ ਟੈਂਪਰੇਚਰ ਵਗੈਰਾ ਛੱਡੀਏ, ਕਾਲਾਂ ਪਹਿਲਾਂ ਹੀ ਵੱਜ ਗਈਆਂ ਨਾ, ਏਅਰ ਕੰਫਰਟ ਤੋਂ ਜਨਰਲ ਭਾਅ ਜੀ ਸਤਿ ਸ਼੍ਰੀ ਅਕਾਲ।
1: ਤੁਸੀਂ ਮੈਂ ਕਿਹਾ ਇਕੱਲੇ ਨੇ ਮਹਿਸੂਸ ਕਰੋ, ਸੁਣਦੇ ਹੋ ਸਰੋਤੇ ਤੁਹਾਨੂੰ।
0: ਬਿਲਕੁਲ ਬਿਲਕੁਲ ਜੀ, ਧੰਨਵਾਦ। ਹੋਰ ਕਿਵੇਂ ਹੋ, ਤਿਆਰੀ ਹੈ?
1: ਬਿਲਕੁਲ ਸਰ, ਪੂਰੀ ਤਿਆਰੀ ਹੈ। ਅਸੀਂ ਤਾਂ ਮਤਲਬ ਪੂਰੇ ਕਮਰ ਕਸੇ, ਗੱਡੀਆਂ ਗੁੱਡੀਆਂ ਲਿਸ਼ਕਾ ਲਈਆਂ, ਕੱਪੜੇ ਕੁੱਪੜੇ ਪ੍ਰੈਸ ਕਰ ਲਏ, ਪੱਗਾਂ ਪੁੱਗਾਂ ਧੋਈਆਂ, ਬੂਟ ਪਾਲਿਸ਼ ਕਰ
0: ਲਏ। ਹਾਏ ਕੀ ਬਾਤਾਂ, ਮੈਂ ਤਾਂ ਫਿਰ ਐਵੇਂ ਕੁੜਤਾ ਪਜਾਮਾ ਪ੍ਰੈਸ ਕਰੀ ਫਿਰਦਾ, ਮੈਨੂੰ ਪਤਾ ਨਹੀਂ ਸੀ ਵੀ ਬੂਟ ਬਾਟ ਪਾਉਣੇ।
1: ਪੰਜਾਬੀ ਵਿਰਸੇ ਦੀ ਗੱਲ ਹੋਵੇ, ਸਾਂਝੇ ਵਿਰਸੇ ਦੀ ਗੱਲ ਹੋਵੇ, ਸੱਭਿਆਚਾਰ ਦੀ ਗੱਲ ਹੋਵੇ, ਤਾਂ ਉੱਥੇ ਫਿਰ ਜੱਚਦਾ ਦੇਖੀ ਨਾ ਕਿ ਤੁਸੀਂ ਸਾਦਾ ਪਹਿਰਾਵਾ ਪਾ ਕੇ ਜਾਓ।
0: ਬਿਲਕੁਲ ਬਿਲਕੁਲ ਜੀ,
1: ਨਾਲੇ ਉੱਥੇ ਫਾਰਮਿੰਗ ਜਿਹੜੀ ਆ, ਬੱਲੇ ਬੱਲੇ ਸੂਰਜਮੁਖੀ ਦੇ ਫੁੱਲ, ਉੱਥੇ ਫੋਟੋ ਖਿਚਾਓ, ਸੋਹਣੀਆਂ ਸੋਹਣੀਆਂ, ਨਾਲੇ ਘੁੰਮੋ ਫਾਰਮਿੰਗ, ਬੱਚਿਆਂ ਨੂੰ ਲੈ ਕੇ ਜਾਓ, ਬਹੁਤ ਕੁਝ ਹੋ ਗਿਆ। ਦੇਖੋ ਪਤਾ ਕਿ, ਦੇਖੋ ਆਪਾਂ ਮਿਸ ਕਰਦੇ ਹਾਂ ਪੰਜਾਬ ਨੂੰ, ਲੱਗਦਾ ਕਿ ਉੱਥੇ ਮੈਂ ਗਿਆ ਸੀ ਪਹਿਲੇ ਚੰਦ, ਪਤਾ ਹੀ ਦੇਖੀ ਹੋਈ ਵੀਡੀਓ, ਉੱਥੇ ਬੱਚੇ ਆਉਂਦੇ ਆ, ਗਾਂ ਪੈਲੀਆਂ 'ਚ ਜਾਂਦੇ ਆ ਤੇ ਉਹ ਵਿਰਸੇ ਨਾਲ ਜੁੜਦੇ ਆ।
0: ਬਿਲਕੁਲ,
1: ਪਤਾ ਲੱਗਦਾ ਕਿ ਅਸੀਂ ਮਤਲਬ ਪੰਜਾਬ ਤੋਂ ਆ, ਖੇਤੀਬਾੜੀ ਪ੍ਰਧਾਨ ਸੂਬਾ, ਤੇ ਸੁਣਦੇ ਆ ਜੀ, ਤੁਸੀਂ ਲਓ ਕੱਲਾਂ ਤਾਂ।
0: ਥੈਂਕ ਯੂ, ਥੈਂਕ ਯੂ ਭਾਜੀ, ਥੈਂਕ ਯੂ ਤੁਹਾਡੇ ਕਾਲ ਦੇ ਲਈ।
1: ਥੈਂਕ
0: ਯੂ ਮਨੇਸਰ ਸਾਹਿਬ, ਆ ਜਾਓ ਨੰਗੇ, ਸਤਿ ਸ਼੍ਰੀ ਅਕਾਲ। ਹਰਜੀਤ ਭਾਜੀ ਦਾ ਰੋਜ ਦਿੰਦੇ ਆ, ਦੇਖੋ ਪਤਾ ਨੀ ਹੁੰਦਾ ਕਿਹੜੀ ਤੁਹਾਡੇ ਸੱਦੇ ਤੇ ਆ ਜਾਵੇ।
2: ਇਹ ਤਾਂ ਹੈ ਜੀ, ਅਸੀਂ ਤਾਂ ਪਿਛਲੀ ਆਪਾਂ ਤਾਂ ਪਿਛਲੀ ਵਾਰੀ ਵੀ ਮਿਲੇ ਸੀ ਤੇਈ ਨੂੰ ਵੀ।
0: ਹਾਂਜੀ ਹਾਂਜੀ ਹਾਂਜੀ, ਪਰ ਉਦੋਂ ਮੌਸਮ ਬਹੁਤ ਖਰਾਬ ਸੀ, ਸੋ ਚਲੋ ਜੋ ਹੁੰਦਾ ਵਧੀਆ ਹੀ ਹੁੰਦਾ। ਹੁਣ ਤਾਂ ਵਧੀਆ, ਕੀ ਉਹਨੂੰ ਕਹਿੰਦੇ, ਮੌਸਮ ਦਿਖਾ ਰਿਹਾ 22-20 ਟੈਂਪਰੇਚਰ ਆ, ਕਹਿੰਦੇ ਫੀਲ ਲਾਈਕ 25, ਨਾ ਬਹੁਤੀ ਗਰਮੀ ਨਾ ਬਹੁਤੀ
2: ਠੰਡ। ਨਾ ਨਹੀਂ ਉਦੋਂ ਤਾਂ ਵੈਸੇ ਨਾ ਗਰਮੀ ਵੀ ਨਹੀਂ ਹੈ, ਜਮਾਂ 23-22 ਹੈ ਟੈਂਪਰੇਚਰ।
0: ਹਾਂਜੀ ਹਾਂਜੀ,
2: ਬਹੁਤ ਵਧੀਆ ਵੈਸੇ, ਉਹਦੇ ਨਾਲੋਂ ਨਾ ਪਹਿਲੇ ਨਾਲੋਂ 23 ਤਰੀਕ ਨਾਲੋਂ ਆ ਵਧੀਆ ਮੌਸਮ ਆ।
0: ਬਿਲਕੁਲ ਜੀ, 23 ਨੂੰ ਤਾਂ
2: ਮਹੀਨਾ ਹੁੰਦਾ ਨਾ, ਗਰਮੀ ਹੋਣੀ ਸੀ।
0: ਬਿਲਕੁਲ ਬਿਲਕੁਲ, 23 ਨੂੰ ਤਾਂ ਤੁਸੀਂ ਇਕੱਲੇ ਹੀ ਫਿਰਦੇ ਸੀ ਉੱਥੇ ਐਤਕੀ, ਹੁਣ ਫੈਮਿਲੀ ਨਾਲ ਆਉਂਗੇ ਕਿ ਨਹੀਂ, ਇਕੱਲੇ ਆਉਂਗੇ?
2: ਨਹੀਂ ਐਤਕੀ ਨਾ ਮੇਰੇ ਭਤੀਜੀ ਦਾ ਮਫੂ ਆ।
0: ਅੱਛਾ,
2: ਮੈਂ ਕੱਲਾ ਹੀ ਆਊਂਗਾ, ਮੈਂ ਉੱਥੇ ਜਾਣਾ ਭਤੀਜੀ ਦਾ ਵਿਆਹ ਇਸ ਅਕਤੂਬਰ ਚ, ਤੇ ਨਾ ਉਹ ਕੀ ਕਹਿੰਦੇ ਹੁੰਦੇ ਆ ਕਿਹੜਾ ਪ੍ਰੋਗਰਾਮ ਆਉਣਾ ਤਾਂ ਕੋਈ ਉੱਥੇ ਫਿਰ ਵਾਈਫ ਨੂੰ ਭੇਜਿਆ
0: ਦੇਖੋ
2: ਕਹਿੰਦੇ ਜਿਸ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਹੈ ਨਾ। ਪੰਜ ਦਿਨ ਇੱਕ ਪੰਜ ਛੇ ਸਾਲ ਦੀ ਬੱਚੀ ਨੇਪਾਲ ਚ ਥੱਲੇ ਪਈ ਰਹੀ, ਉਹਦੇ ਚ ਮਿੱਟੀ ਚ
0: ਜੀ
2: ਥੱਲੇ ਦੱਬੀ ਰਹੀ 4-5 ਫੁੱਟ ਤੱਕ ਲੋ। ਪੰਜ ਦਿਨ ਬਾਅਦ ਕੱਲ ਕੱਢੀ, ਉਹ ਜਿਉਂਦੀ ਨਿਕਲੀ।
0: ਬਿਲਕੁਲ ਬਿਲਕੁਲ ਜੀ,
2: ਹੈ ਨਾ।
0: ਉਹਨੂੰ ਪਰਮਾਤਮਾ ਦੇ ਰੰਗ ਆ,
2: ਬਾਕੀ ਆਈ ਪਰਮਾਤਮਾ ਦੇ ਰੰਗ। ਦੇਖੋ ਤੇ ਜਹਾਜ਼ ਚ ਸਾਰੇ ਮਰ ਗਏ ਸੀ, ਇੱਕ ਬਚ ਗਿਆ ਸੀ, ਹੈ ਨਾ।
0: ਸਹੀ ਗੱਲ ਜੀ,
2: ਹੈ ਨਾ। ਪਰਮਾਤਮਾ ਦੇ ਰੰਗ ਆ ਜੀ, ਇਹਨੂੰ ਕੋਈ ਨੀ,
0: ਇਹਨੂੰ ਰੱਖਣਾ, ਉਹਨੂੰ ਹੱਥ ਦੇ ਕੇ ਰੱਖ ਲੈਂਦਾ,
2: ਉਹਨੂੰ ਹੱਥ ਦੇ ਕੇ ਰੱਖ ਦੇਣਾ ਜਿਹਦੀ ਵਧੀ ਆ ਨਾ ਉਹਨੂੰ। ਉਹਨੂੰ ਇੱਕ ਬੰਦੇ ਦੀ ਵਧੀ ਸੀਗੀ, ਦੇਖ ਲੋ ਕਿੰਨੇ ਬੰਦਿਆਂ ਨੂੰ ਵੀ ਉਹ ਸੀ।
0: ਥੈਂਕ ਯੂ, ਥੈਂਕ ਯੂ।
2: ਪੌਣਾ ਘੰਟਾ ਲਿਆ ਕੇ ਬਿਠਾਈ ਰੱਖਦੇ।
0: ਬਿਲਕੁਲ ਜੀ ਬਿਲਕੁਲ,
2: ਉਹਨਾਂ ਤੋਂ ਵੀ ਫਿਰ ਖਬਰਾਂ ਲੈ ਲਈਏ ਚਾਰ, ਅਸੀਂ ਵੀ ਦੇਖ ਲਈਏ ਡੀਏ ਦੀ ਕਿਸ਼ਤ ਗਰੀਬ ਬੰਦਿਆਂ ਨੂੰ ਮਿਲ ਗਈ ਕਿ ਨਹੀਂ।
0: ਠੀਕ ਹੈ, ਠੀਕ ਹੈ ਪ੍ਰਦੇਸ਼ ਸਰ, ਥੈਂਕ ਯੂ, ਲਵ ਯੂ, ਬਾਏ
2: ਬਾਏ, ਥੈਂਕ ਯੂ।
0: ਓਕੇ ਜੀ, ਜੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਮਿਸੀਸਾਗਾ ਮਾਲਟਨ ਦੇ ਵਿੱਚ ਇਸ ਲਾਈਕ 19 ਡਿਗਰੀ ਟੈਂਪਰੇਚਰ ਇਸ ਵੇਲੇ, 20 ਡਿਗਰੀ ਫੀਲ ਲਾਈਕ, ਦੁਪਹਿਰ ਨੂੰ 24, ਸ਼ਾਮ ਨੂੰ 25 ਅਤੇ ਰਾਤ ਨੂੰ 20 ਡਿਗਰੀ ਟੈਂਪਰੇਚਰ ਹੋਏਗਾ। ਸੂਰਜ ਦੇਵਤਾ ਜੀ 6:46 'ਤੇ ਦਰਸ਼ਨ ਦੇਣਗੇ ਅਤੇ 7:49 'ਤੇ ਅਲੋਪ ਹੋ ਜਾਣਗੇ। ਪ੍ਰੋਗਰਾਮ ਸਾਂਝਾ ਵਿਰਸਾ ਸੁਣ ਰਹੇ ਹੋ। ਸਟੂਡੀਓ ਦੇ ਵਿੱਚ ਤੁਸੀਂ ਜੇ ਕਾਲ ਕਰਨਾ ਚਾਹੁੰਦੇ ਹੋ, ਗੱਲਬਾਤ ਕਰਨਾ ਚਾਹੁੰਦੇ ਹੋ ਸਾਡੇ, ਕਿਉਂਕਿ ਸਾਨੂੰ ਪਤਾ ਸਾਡੇ ਪੁਰਾਣੇ ਸਾਰੇ ਸਰੋਤੇ ਤਾਂ ਜ਼ਰੂਰ ਸਾਂਝਾ ਵਿਰਸਾ ਦੀ ਪਿਕਨਿਕ 'ਤੇ ਉੱਥੇ ਆਉਣਗੇ। ਜੇ ਤੁਸੀਂ ਆਉਣ ਦਾ ਮੂਡ ਬਣਾ ਲਿਆ ਪਰ ਸਾਨੂੰ ਹਜੇ ਨਹੀਂ ਪਤਾ, ਨਾ ਕਦੀ ਕਾਲ ਕੀਤੀ ਨਾ ਮੈਸੇਜ ਕੀਤੀ, ਜ਼ਰੂਰ ਉੱਥੇ ਪਹੁੰਚੋ। ਬਸ ਸਟੂਡੀਓ 'ਤੇ ਕਾਲ ਕਰਕੇ ਵੀ ਸਾਨੂੰ ਦੱਸੋ ਵੀ ਅਸੀਂ ਆ ਰਹੇ ਹਾਂ, ਸਾਡੀ ਹੌਸਲਾ ਅਫਜਾਈ ਹੁੰਦੀ ਹੈ। ਅਤੇ ਸਟੂਡੀਓ ਦਾ ਨੰਬਰ ਹੈ ਜੀ 905-673-3337, 905-673-3337। ਅਤੇ ਸਾਂਝਾ ਵਿਰਸਾ ਦੀ ਟੀਮ ਨੂੰ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ, ਬੱਲੇ ਬੱਲੇ ਫਾਰਮ ਦਾ ਤੁਹਾਨੂੰ ਮੈਂ ਐਡਰੈਸ ਵੀ ਦੱਸ ਦੇਣਾ ਕਿੱਥੇ। ਤਾਂ ਸਾਂਝਾ ਵਿਰਸਾ ਦੀ ਟੀਮ ਦਾ ਨੰਬਰ ਹਰਜੀਤ ਸਿੰਘ ਜੰਜੂਆ ਜੀ ਦਾ ਨੰਬਰ ਹੈਗਾ 6478-5497, 6478-5497 'ਤੇ ਤੁਸੀਂ ਗੱਲਬਾਤ ਕਰਕੇ ਜਿਹੜੀ ਇਹ ਜਾਣਕਾਰੀ ਲੈ ਸਕਦੇ ਹੋ, ਜਾਂ ਤੁਸੀਂ ਮੇਰੇ ਨਾਲ ਵੀ ਕਾਲ ਕਰ ਸਕਦੇ ਹੋ 6472371330, ਜਾਂ ਸਾਡੇ ਕੋਈ ਵੀ ਟੀਮ ਦਾ ਮੈਂਬਰ ਹੁਣ ਜਿੰਨੇ ਵੀ ਸਾਨੂੰ ਕਾਲ ਆਉਂਦੇ ਨੇ, ਨਵ ਏਅਰਕੰਫਰਟ ਤੋਂ ਜਤਿੰਦਰ ਭਾਅ ਜੀ ਹੁਣ ਵੀ ਸਾਥ ਦਿੰਦੇ ਨੇ, ਬਹੁਤ ਸਾਰੇ ਗਰੀਸ਼ ਭਾਅ ਜੀ ਵੀ ਮੋਰਗੇਜ ਵਾਲੇ, ਅਤੇ ਹਰੇਕ ਬਾਈ ਨੇ ਸਾਡਾ ਬਹੁਤ ਸਾਥ ਦਿੱਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਉਮੀਦ ਕਰਦੇ ਹਾਂ ਵੀ ਪ੍ਰੋਗਰਾਮ ਉੱਥੇ ਵਧੀਆ ਹੋਏਗਾ, ਤੁਸੀਂ ਵੀ ਆਓਗੇ। ਅਤੇ ਬਿਲਕੁਲ ਜੀ, ਤੁਸੀਂ ਹੁਣ ਬੱਲੇ ਬੱਲੇ ਫਾਰਮ ਪਹੁੰਚਣਾ, ਇਹਦਾ ਐਡਰੈਸ ਹੈਗਾ ਬੱਲੇ ਬੱਲੇ ਫਾਰਮ ਦਾ ਐਡਰੈਸ ਦੇ ਦਈਏ ਪਹਿਲਾਂ, ਕਿਉਂਕਿ ਬੰਦੇ ਆਉਣਾ 13219 ਚੰਕਿਊਜ਼ੀ ਰੋਡ ਕੈਲਡਨ, 13219 ਚੰਕਿਊਜ਼ੀ ਰੋਡ ਕੈਲਡਨ ਦੇ ਉੱਤੇ ਬੱਲੇ ਬੱਲੇ ਫਾਰਮ ਆ। ਜੇ ਅਸੀਂ ਚੰਕਿਊਜ਼ੀ ਦੇ ਜਾਂਦੇ ਹਾਂ ਅਤੇ ਓਲਡ ਸਕੂਲ ਰੋਡ ਨੂੰ ਕ੍ਰੋਸ ਕਰਨਾ ਅਤੇ ਸੱਜੇ ਹੱਥ ਹੀ ਆ ਜਾਂਦਾ, ਅਸੀਂ ਬਰੈਂਪਟਨ ਵੱਲੋਂ ਜਾਂਦੇ ਹਾਂ, ਉੱਧਰੋਂ ਆਉਂਦੇ ਹਾਂ ਤੁਸੀਂ ਕੈਲਡਨ ਵੱਲੋਂ, ਕਿਤੇ ਚੰਕਿਊਜ਼ੀ ਰੋਡ 'ਤੇ ਆਉਣਾ ਅਤੇ ਓਲਡ ਸਕੂਲ ਰੋਡ ਤੋਂ ਪਹਿਲਾਂ ਤੁਹਾਡੇ ਖੱਬੇ ਹੱਥ ਪੈਣਾ। ਅਤੇ ਬਿਲਕੁਲ ਜੀ, ਸਾਂਝਾ ਵਿਰਸਾ ਦੀ ਟੀਮ ਤੁਹਾਡੇ ਲਈ ਉੱਥੇ ਹਾਜ਼ਰ ਹੋਏਗੀ। ਬਹੁਤ ਹੀ ਵਧੀਆ ਫਾਰਮ ਹੈ, ਪਿਛਲੀ ਵਾਰੀ ਜਿਹੜੇ ਆਏ ਆ ਉਹਨਾਂ ਨੂੰ ਪਤਾ ਕਿ ਪਿਕਨਿਕ ਜਿਹੜੀ

ਵੀ ਦੇਸੀ ਗਨ ਗਿੱਲ ਸਵੀਟ ਫੈਕਟਰੀ ਵਾਲਿਆਂ ਦਾ ਅਸੀਂ ਸੰਦੇਸ਼ਾ ਦੇ ਰਹੀਏ ਤੁਹਾਨੂੰ। ਗਿੱਲ ਸਵੀਟ ਫੈਕਟਰੀ 2123 ਵਿਲੀਅਮ ਪਾਰਕਵੇ ਅਤੇ ਸਥਿਤ ਨੇ, ਯੂਨਿਟ ਨੰਬਰ 3 ਏਅਰ ਬ੍ਰੈਂਪਟਨ ਦੇ ਵਿੱਚ। ਏਅਰਪੋਰਟ ਅਤੇ ਵਿਲੀਅਮ ਪਾਰਕਵੇ ਦਾ ਏਰੀਆ ਬਣਦਾ ਹੈ ਗਿੱਲ ਸਵੀਟ ਫੈਕਟਰੀ। ਕਿਸੇ ਵੀ ਤਰ੍ਹਾਂ ਦੀ ਸਵੀਟ ਲੈਣੀ ਹੋਵੇ, ਮਠਿਆਈ ਵਧੀਆ ਵਧੀਆ, ਆਹ ਕਿਆ ਬਾਤਾਂ, ਗਿੱਲ ਸਵੀਟ ਫੈਕਟਰੀ ਨੂੰ ਇੱਕ ਵਾਰੀ ਜ਼ਰੂਰ ਜਾ ਕੇ ਆਇਓ। ਉੱਥੇ ਬਹੁਤ ਵਧੀਆ ਤਰ੍ਹਾਂ ਦੀ ਮਠਿਆਈ ਜਿਹੜੀ ਬਣਾਉਂਦੇ ਨੇ। 905-799-2616 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਪ੍ਰੋਗਰਾਮ ਸਾਂਝਾ ਵਿਰਸਾ। ਅਤੇ ਅਸੀਂ ਆ ਗਾਣਾ ਕਾਹਤੇ ਲਾਇਆ, ਗਾਣਾ ਤਾਂ ਲਾਇਆ ਪ੍ਰੀਤ ਬਰਾੜ ਭਾਅ ਜੀ ਵੀ ਉੱਥੇ ਪਿਕਨਿਕ 'ਤੇ ਪਹੁੰਚ ਰਹੇ ਆ। ਸੋ ਪਿਕਨਿਕ 'ਤੇ ਪਹੁੰਚ ਰਹੇ, ਕਿਤੇ ਮਿਸ ਪੂਜਾ ਨੂੰ ਵੀ ਲੈਣ ਤਾਂ ਗੱਲ ਬਣ ਜਾਵੇ। ਮੈਨੂੰ ਲੱਗਦਾ ਪ੍ਰਿੰਸਰ ਸਾਹਿਬ ਮਿਸ ਪੂਜਾ ਕਹਿੰਦੇ ਸੀ ਲੈ ਕੇ ਆਉਣੀ ਹੈ, ਦੇਖੋ ਕੀ ਬਣਦਾ। ਪਰ ਪ੍ਰੀਤ ਬਰਾੜ ਭਾਅ ਜੀ ਜ਼ਰੂਰ ਉੱਥੇ ਪਹੁੰਚਣਗੇ। ਸੋ ਵਧੀਆ ਵਧੀਆ ਉਹਨਾਂ ਦੇ ਹਿੱਟ ਸੌਂਗ ਜਿਹੜੇ ਸੀ ਡਿਊਟ ਉਹ ਗਾਣਗੇ। ਸੋ ਅਸੀਂ ਸਾਰਿਆਂ ਨੇ ਇੰਜੋਏ ਕਰਨਾ। ਹੋਰ ਵੀ ਬਥੇਰੀਆਂ ਗੇਮਾਂ ਹੋਣੀਆਂ, ਹੋਰ ਵੀ ਬਹੁਤ ਸਾਰਾ ਫਨ ਹੋਣਾ। ਤੁਸੀਂ ਵੀ ਹਜੇ ਵੀ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਹਰਜੀਤ ਭਾਅ ਜੀ ਨੂੰ ਕਾਲ ਨਹੀਂ ਕੀਤੀ ਜਾਂ ਸਾਡੀ ਟੀਮ ਨਾਲ ਕੰਟੈਕਟ ਨਹੀਂ ਕੀਤਾ, ਤਾਂ ਇੱਕ ਵਾਰੀ ਕੰਟੈਕਟ ਕਰਕੇ ਕੋਈ ਵੀ ਤੁਸੀਂ ਤੁਹਾਡੇ 'ਚ ਟੈਲੈਂਟ ਹੈਗਾ ਉਹਨੂੰ ਦਿਖਾਉਣਾ ਚਾਹੁੰਦੇ ਹੋ, ਗਾਣਾ ਗਾਉਣਾ ਚਾਹੁੰਦੇ ਹੋ, ਕੋਈ ਕਵਿਤਾ, ਕੋਈ ਚੁਟਕਲਾ, ਕੋਈ ਹੈ ਨਾ ਕੁਛ ਵੀ, ਤਾਂ ਤੁਸੀਂ ਇੱਕ ਵਾਰੀ ਪਹਿਲਾਂ ਦੱਸ ਦਿਓ, ਕਿਉਂਕਿ ਐਟ ਏ ਟਾਈਮ ਨਾ ਕਈ ਵਾਰੀ ਬਹੁਤ ਰਿਕੁਐਸਟ ਆ ਜਾਂਦੀਆਂ। ਪਿਛਲੀ ਵਾਰੀ ਵੀ ਇਵੇਂ ਹੋਇਆ ਸੀ ਵੀ ਐਟ ਏ ਟਾਈਮ, ਉੱਥੇ ਫਿਰ ਐਡਜਸਟ ਕਰਨਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ, ਕਿਉਂਕਿ 440 ਹੁੰਦਾ ਪ੍ਰੋਗਰਾਮ। ਸੋ ਜੇ ਤੁਸੀਂ ਹੁਣ 2 ਦਿਨ ਰਹਿ ਗਏ, ਪਹਿਲਾਂ ਦੱਸ ਦੋਗੇ ਬੰਦੇ ਨੂੰ ਪਤਾ ਹੁੰਦਾ ਵੀ ਇਹਨੇ ਆਉਣਾ ਅਤੇ ਇਹਨਾਂ ਨੇ ਕੋਈ ਪਰਫੋਰਮ ਕਰਨਾ, ਬੰਦਾ ਫਿਰ ਉਸ ਹਿਸਾਬ ਨਾਲ ਆਪਣੀ ਟਾਈਮ ਐਡਜਸਟਮੈਂਟ ਵੀ ਕਰਦਾ ਅਤੇ ਸਾਰਾ ਕੁਛ ਸਮੂਥਲੀ ਵੀ ਚੱਲਿਆ ਰਹਿੰਦਾ। ਜਿਵੇਂ ਤੁਹਾਨੂੰ ਦੱਸਿਆ ਕਿ ਗੱਡੀਆਂ ਨਹੀਂ ਲਾਉਣੀਆਂ ਸੜਕ 'ਤੇ, ਚੰਕਿਊਜ਼ੀ ਰੋਡ 'ਤੇ ਨਹੀਂ, ਸੜਕ 'ਤੇ ਗੱਡੀਆਂ ਲਾਉਣੀਆਂ। ਅੱਗੇ ਉੱਥੇ ਸਿਟੀ ਵਾਲੇ ਫਿਰਦੇ ਸਾਡੇ ਆਲੇ ਦੁਆਲੇ ਵੀ ਆਹ ਪਰਮਿਟ ਲਵੋ, ਪਰਮਿਟ ਲਵੋ। ਸੋ ਉਹ ਤੱਕ ਚਲੋ ਕੋਈ ਗੱਲ ਨਹੀਂ, ਅਤੇ ਪਰ ਤੁਸੀਂ ਸੜਕ 'ਤੇ ਗੱਡੀਆਂ ਨਹੀਂ ਲਾਉਣੀਆਂ ਅਤੇ ਕੋਈ ਸ਼ੋਰਗੁਲ ਨਹੀਂ ਕਰਨਾ, ਫੈਮਿਲੀ ਦੇ ਨਾਲ ਆਉਣਾ। ਦੇਖੋ ਫੈਮਿਲੀ ਦੇ ਨਾਲ, ਅਸੀਂ ਵੀ ਆਪਣੀ ਫੈਮਿਲੀ ਦੇ ਨਾਲ ਆਵਾਂਗੇ। ਹਰਜੀਤ ਭਾਈ ਨੂੰ ਪਤਾ ਹੀ ਨਹੀਂ ਵੀ ਮੈਂ ਪਿਛਲੀ ਵਾਰੀ ਆਪਣੀ ਫੈਮਿਲੀ ਨਾਲ ਆਇਆ ਸੀ, ਉਵੇਂ ਹੀ ਕਰੀ ਗਏ ਕਿ ਫੈਮਿਲੀ ਨਾਲ ਆਉਣਾ, ਫੈਮਿਲੀ ਨਾਲ ਆਉਣਾ ਸੀ, ਤਾਂ ਪੂਰੇ ਪਰਿਵਾਰ ਨਾਲ ਆਏ ਸੀ। ਹਮੇਸ਼ਾ ਤੁਹਾਡਾ ਸਾਥ ਦਿੰਦੇ ਹਾਂ ਅਸੀਂ, ਤੁਸੀਂ ਵੀ ਸਾਰਿਆਂ ਨੇ ਉੱਥੇ ਆਉਣਾ। ਅਤੇ ਪ੍ਰੀਤ ਬਰਾੜ ਭਾਅ ਜੀ ਤੋਂ ਇਲਾਵਾ ਕਮਲ ਬਰਾੜ, ਪਰਮਜੀਤ ਹੰਸ, ਰੂਬੀ ਕੌਰ, ਬੌਬੀ ਪੰਧੇਰ, ਰਾਜੂ ਧਾਲੀਵਾਲ, ਕੇਵਲ ਐਂਡ ਮ੍ਰਿਦੁਲ, ਪਿਛਲੀ ਵਾਰੀ ਵੀ ਭੰਡ ਦੀ ਜੋੜੀ ਹੈ, ਕੇਵਲ ਓਨਲੀ ਕੇਵਲ ਅਤੇ ਮ੍ਰਿਦੁਲ ਸ਼ਰਮਾ ਜੀ ਦੀ, ਬਹੁਤ ਵਧੀਆ ਇਹਨਾਂ ਨੇ ਰੌਣਕਾਂ ਲਾਈਆਂ ਸੀ। ਸਿਹਤ ਕੀ ਵੀ ਆ ਰਹੇ ਨੇ, ਅਤੇ ਇਸ ਤੋਂ ਇਲਾਵਾ

ਸਾਡੇ ਪੰਜਾਬੀ ਸਿੰਗਰ ਭੋਗਪੁਰ ਇਲਾਕੇ ਦੇ ਆ, ਮੇਰਾ ਪਿੰਡ ਵੀ ਭੋਗਪੁਰ ਦੇ ਨਾਲ ਪੈਂਦਾ ਡੱਲੀ, ਅਤੇ ਉੱਥੇ ਦੇ ਆ ਸੁਰਿੰਦਰ ਲਾਡੀ ਭਾਅ ਜੀ, ਅਤੇ ਉਹਨਾਂ ਨੇ ਵੀ ਆ ਕੇ ਨਾਲ ਰੌਣਕਾਂ ਲਾਉਣੀਆਂ ਆਪਣੇ, ਮਤਲਬ ਬਹੁਤ ਇਹਨਾਂ ਦਾ ਨਾਮ ਰਿਹਾ ਪੰਜਾਬ ਦੇ ਵਿੱਚ ਆਪਣੇ ਸਮੇਂ ਦੇ ਵਿੱਚ, ਅਤੇ ਹੁਣ ਵੀ ਦੁਬਾਰਾ ਕੈਨੇਡਾ ਜਾ ਕੇ ਸੈਟਲ ਹੋ ਗਏ ਨੇ। ਸੁਰਿੰਦਰ ਲਾਡੀ ਭਾਅ ਜੀ ਵੀ ਸਾਡੇ ਉੱਥੇ ਪਹੁੰਚਣਗੇ, ਅਤੇ ਜਾਂ ਬਹੁਤ ਸਾਰੇ ਹੋਰ ਵੀ ਲੋਕਲ ਕਲਾਕਾਰ ਵੀਰ ਭਰਾ ਹੋਣਗੇ। ਸੋ ਜ਼ਰੂਰ ਜੀ ਪਹੁੰਚੋ ਬੱਲੇ ਬੱਲੇ ਹਾਈਟ ਫਾਰਮ ਸਾਂਝਾ ਵਿਰਸਾ ਦੀ ਪਿਕਨਿਕ 'ਤੇ, ਸਪਤੰਬਰ 6-10 ਵਜੇ ਸ਼ੁਰੂ ਕਰ ਦਈਏ, ਚਲੋ 10 ਨਾਲ 11 ਵਜੇ ਕਰ ਦਾਂਗੇ, ਪਰ ਤੁਸੀਂ 10 ਵਜੇ ਦਾ ਟਾਈਮ ਲੈ ਕੇ ਚੱਲਿਓ, 10 ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ। ਸੁਰਿੰਦਰ ਲਾਡੀ ਜੀ ਦਾ ਵੀ ਆਹ ਗਾਣਾ ਸੁਣੋ, ਅਤੇ ਅਸੀਂ ਪਰਮਿੰਦਰ ਜੀ ਨੂੰ ਨਾਲ ਜੋੜਦੇ ਹਾਂ। ਹਰਜੀਤ ਭਾਅ ਜੀ ਉੱਠ ਜਾਓ, ਆ ਜਾਓ, ਕਰ ਲਈਏ ਕੁਛ, ਫਰਾਈਡੇ ਆ, ਰਹਿ ਗਏ 2 ਦਿਨ।

0: ਚੱਕ ਕੇ ਕੰਮ ਨੂੰ ਤੇ ਸੁਰਿੰਦਰ ਲਾਡੀ ਭਾਅ ਜੀ ਜਿਵੇਂ ਤੁਹਾਨੂੰ ਦੱਸਿਆ ਸਾਂਝਾ ਵਿਰਸਾ ਦੀ ਪ੍ਰੋਗਰਾਮ ਸਾਂਝਾ ਵਿਰਸਾ ਦੀ ਪਿਕਨਿਕ ਦੇ ਉੱਤੇ ਪਹੁੰਚਣਗੇ ਸਤੰਬਰ 6 ਨੂੰ ਸਾਡੇ ਨਾਲ ਰੌਣਕਾਂ ਲਾਉਣਗੇ। ਉਹਨਾਂ ਦਾ ਇੱਕ ਗੀਤ ਅਸੀਂ ਹੁਣੀ ਹੁਣੀ ਸੁਣਿਆ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਸਟੂਡੀਓ ਦਾ ਨੰਬਰ 905-673-3337 ਦੇ ਉੱਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅਤੇ ਜੇ ਤੁਸੀਂ ਇੰਸ਼ੋਰੈਂਸ ਦਾ ਲਾਈਸੈਂਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ। ਮੇਰਾ ਨੰਬਰ ਹੈ 647-237-3333। ਨਵਾਂ ਲਾਈਸੈਂਸ ਲੈਣਾ, ਹਜੇ LLQP ਦੀ ਤਿਆਰੀ ਕਰਨੀ ਹੈ, ਜਾਂ ਫਿਰ ਤੁਸੀਂ ਲਾਈਸੈਂਸ ਲਿਆ ਹੋਇਆ ਕੰਮ ਨਹੀਂ ਕਰ ਰਹੇ ਅਤੇ ਕੰਮ ਕਰਨਾ ਚਾਹੁੰਦੇ ਹੋ ਵਧੀਆ ਬ੍ਰੋਕਰੇਜ ਦੀ ਭਾਲ 'ਤੇ, ਤਾਂ ਸਾਡੀ ਬ੍ਰੋਕਰੇਜ ਹੌਰਨਬਿਲ ਇੰਸ਼ੋਰੈਂਸ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 647-237-3333। ਜੇ ਜਾਂ ਫਿਰ ਲਾਈਫ ਇੰਸ਼ੋਰੈਂਸ ਦੀ ਤੁਸੀਂ ਪੋਲਿਸੀ ਵੀ ਕਰਾਉਣੀ ਹੈ, ਜਾਂ ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇਲਨੈਸ, ਸੁਪਰ ਵੀਜ਼ਾ ਇੰਸ਼ੋਰੈਂਸ, RESPR RSPTFSA ਦਾ ਅਕਾਊਂਟ ਖੁਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਜਾਂ ਹਰਜੀਤ ਸਿੰਘ ਜੰਜੂਆ ਭਾਈ ਨਾਲ ਸੰਪਰਕ ਕਰ ਸਕਦੇ ਹੋ 647-835-94 647-235-3333 'ਤੇ ਸੰਪਰਕ ਕੀਤਾ ਜਾ ਸਕਦਾ। ਪ੍ਰੇਮ ਗਿੱਲ ਭਾਅ ਜੀ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਭਾਅ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ,
0: ਕੀ ਹਾਲ ਚਾਲ ਜੀ?
1: ਬਹੁਤ ਵਧੀਆ ਬਹੁਤ ਵਧੀਆ।
0: ਜੰਜੂਆ ਸਾਹਿਬ ਰਾਤੀ ਤੱਕ ਤਾਂ ਤਿਆਰ ਹੀ ਸੀ, ਬਸ 12-1 ਵਜੇ ਪ੍ਰੋਗਰਾਮ ਬਦਲਿਆ। ਸਾਡੇ ਸੀ ਅਗਸਤ ਚ ਵਿਆਹ 2-3 ਫੈਮਿਲੀ ਚ, ਤੇ ਇੰਡੀਆ ਤੋਂ ਆਈਆਂ ਫੈਮਿਲੀਆਂ ਸੀ, ਉਹਨਾਂ ਨੂੰ ਘੁਮਾਉਣ ਗਏ ਸੀ ਤੇ ਮੈਂ ਜੰਜੂਆ ਸਾਹਿਬ ਨੂੰ 6-5 ਚ ਪਾਈ ਰੱਖਿਆ ਵੀ ਮੈਂ ਨੀ ਅੱਜ ਆਉਣਾ ਕਿ ਨਹੀਂ ਆਉਣਾ, ਪਰ ਬਣ ਗਈ ਸਾਡੀ ਰਾਤ, ਗੱਲ ਹੋ ਗਈ ਸੁਲਾ ਸਾਡੀ। ਬਿਲਕੁਲ ਬਿਲਕੁਲ ਜੀ, ਘਰੋ ਜਾਈਏ ਖਾ ਕੇ ਅੱਗੇ ਮਿਲਣ ਪਕਾ ਕੇ ਤੇ ਆਪਣੀਆਂ ਲੈ ਕੇ ਆਈਏ ਤਾਂ ਵਧੀਆ ਰਹਿੰਦਾ।
1: ਬਿਲਕੁਲ ਜਿੱਦਾਂ ਆਪਾਂ ਫੂਡ ਬਣਾ ਕੇ ਵੀ ਆਉਂਦੇ ਹਾਂ
0: ਜੀ ਜੀ,
1: ਆਪਣਾ ਫੂਡ ਵੀ ਬਣਾ ਕੇ ਲਿਆ ਸਕਦੇ ਕੁਛ ਵੀ।
0: ਬਿਲਕੁਲ ਬਿਲਕੁਲ ਜੀ,
1: ਵੀ ਚਲੋ ਜਿੰਨਾ ਕੁ ਹੋਊਗਾ ਆਪਾਂ ਕਰਦੇ ਆ ਕਰਾਂਗੇ
0: ਜੀ ਜੀ,
1: ਰਿਫਰੈਸ਼ਮੈਂਟ ਉੱਥੇ ਵੀ ਹੋਗੀ ਸਹੀ ਗੱਲ।
0: ਬਿਲਕੁਲ ਬਿਲਕੁਲ,
1: ਵਧੀਆ ਹੋਊਗਾ, ਪਿਛਲੇ ਸਾਲ ਵੀ ਬਹੁਤ ਇੰਜੋਏ ਕੀਤਾ ਸੀ ਆਪਾਂ।
0: ਹਾਂਜੀ ਹਾਂਜੀ,
1: ਆਪਾਂ ਚੰਗੀਆਂ ਰੌਣਕਾਂ ਲਾਉਂਦੀਆਂ ਜੀ।
0: ਹਾਂਜੀ ਬਿਲਕੁਲ ਜੀ, ਮਿਲਦੇ ਉੱਥੇ। ਇਲੈਕਸ਼ਨ ਦੀ ਤਿਆਰੀ ਕਿਵੇਂ ਤੁਹਾਡੀ?
1: ਹਾਂਜੀ ਇਲੈਕਸ਼ਨ ਦੀ ਤਿਆਰੀ ਬਹੁਤ ਵਧੀਆ ਜੀ।
0: ਠੀਕ ਹੈ ਠੀਕ ਹੈ ਜੀ,
1: ਬਹੁਤ ਵਧੀਆ ਭਰਮਾ ਹੁੰਗਾਰਾ ਮਿਲਦਾ ਜੀ।
0: ਸਾਡੇ ਵਾਲਾ ਵਾਰਡ ਆ, ਵਾਰਡ 2-6, ਸੋ ਕੋਈ ਨੀ ਤੁਹਾਡੇ ਨਾਲ ਹੀ ਆ। ਬਿਲਕੁਲ
1: ਬਿਲਕੁਲ ਜੀ ਬਿਲਕੁਲ, ਆਪਾਂ ਰਲ ਮਿਲ ਕੇ ਜੀ ਕੀ ਕਹਿੰਦੇ ਹਮਲਾ ਮਾਰਨਾ ਹੈ, ਕਿਉਂਕਿ ਕਾਫੀ ਕੁਛ ਖਰਾਬ ਹੋ ਚੁੱਕਾ
0: ਜੀ ਜੀ
1: ਲੋਕਾਂ ਦੇ ਮੁਤਾਬਕ। ਹੁਣ ਜਦੋਂ ਆਪਾਂ ਮਿਲਦੇ ਹਾਂ ਤੇ ਲੱਗਦਾ ਜੀ ਕਿ ਕਿੰਨਾ ਕੁਛ ਗੰਦਲਾ ਹੋ ਚੁੱਕਿਆ, ਰਾਜਨੀਤਿਕ ਜਿਹੜੀ ਰਾਜਨੀਤੀ ਆ ਬੜੀ ਗੰਦਲੀ ਹੋ ਚੁੱਕੀ ਹੈ।
0: ਬਿਲਕੁਲ ਬਿਲਕੁਲ,
1: ਲੀਡਰ ਆ ਲੀਡਰਸ਼ਿਪ ਈਵਨ ਇੱਥੋਂ ਤੱਕ ਕਿ ਮੈਂ ਜਦੋਂ ਜਾਂਦਾ ਆ ਕਿਸੇ ਵਾਰ ਦੇ ਵਿੱਚ ਆਪਣੇ ਘਰੋਂ ਘਰੀ ਜਾਂਦੇ ਤੇ ਉਹ ਕਹਿੰਦੇ ਕਿ ਸਾਨੂੰ ਪਤਾ ਨੀ ਰੀਜਨਲ ਕੌਂਸਲਰ ਕੌਣ ਹੈਗਾ ਆ
0: ਜੀ। ਬਿਲਕੁਲ ਸਹੀ ਗੱਲ ਹੈ,
1: ਮੈਂ ਕਿਹਾ ਤੁਸੀਂ ਦੇਖੋ ਕਿ ਜੇ ਹੁਣ ਜਿੰਨੇ ਵੀ ਲੋਕ ਆ ਉਹਨਾਂ ਨੂੰ ਇਹੀ ਨੀ ਪਤਾ ਕਿ ਸਾਡਾ ਨੇਤਾ ਕੌਣ ਆ, ਲੀਡਰ ਕੌਣ ਆ, ਲੀਡ ਕਰਨ ਵਾਲਾ, ਉਹ ਫਿਰ ਕੰਮ ਕੀ ਕਰੂਗਾ ਜੀ।
0: ਬਿਲਕੁਲ ਬਿਲਕੁਲ,
1: ਜਦੋਂ ਤੱਕ ਇੰਟੀਮੇਸੀ ਨੀ ਹੁੰਦੀ ਮਿਲਦੇ ਹੀ ਨੀ, ਮਿਲਣਾ ਬਹੁਤ ਜ਼ਰੂਰੀ ਆ।
0: ਜੇ ਕੋਈ ਈਮੇਲ ਵੀ ਕਰੋ ਤਾਂ ਸਟਾਫ ਹੀ ਰਿਪਲਾਈ ਕਰ ਦਿੰਦਾ, ਕਈ ਕੁਛ ਹੀ ਅਸੀਂ ਕਰਦੇ ਰਹੇ ਹਾਂ, ਬੜੀਆਂ ਮਿਹਨਤਾਂ ਕੀਤੀਆਂ, ਪਰ ਬਸ ਸਟਾਫ ਦੇ 2 ਈਮੇਲਾਂ ਕਰਕੇ ਬਸ ਉੱਥੇ ਕਰ ਦਿੰਦੇ ਨੇ। ਚਲੋ
1: ਮੇਰੇ ਹਿਸਾਬ ਨਾਲ ਤਾਂ ਈਮੇਲ ਕਰਨ ਦੀ ਲੋੜ ਨਾ ਪਵੇ, ਜਿਹੜੇ ਕੰਮ ਕਰ ਰਹੇ ਆ ਉਹ ਆਪ ਹੀ ਪਹੁੰਚ ਜਾਣਾ ਚਾਹੀਦਾ ਉਸ ਬੰਦੇ।
0: ਜੀ ਜੀ ਜੀ ਬਿਲਕੁਲ,
1: ਜਦੋਂ ਆਪਾਂ ਇੰਨੀਆਂ ਵਜ਼ੀਰਾਂ ਕੱਟ ਕੇ ਇੰਨੇ ਮਤਲਬ ਕਿ ਲੋਕਾਂ ਦੀਆਂ ਮਿਹਨਤਾਂ, ਸਾਨੂੰ ਵੋਟਾਂ ਪਾਓ ਜੀ ਸਾਨੂੰ ਪਾਓ
0: ਜੀ,
1: ਮਤਲਬ ਸਾਡਾ ਵੀ ਇੱਕ ਫਰਜ਼ ਬਣਦਾ ਕਿ ਯਾਰ ਅਸੀਂ ਬਿਨਾਂ ਕਹੇ ਤੋਂ ਕੰਮ ਕਰੀਏ ਹਨਾ।
0: ਬਿਲਕੁਲ ਬਿਲਕੁਲ,
1: ਮੈਂ ਕਈ ਵਾਰੀ ਜਾਂਦਾ ਪਾਰਕਾਂ ਦੇ ਵਿੱਚ, ਉਹ ਕਹਿੰਦੇ ਜੀ ਮਤਲਬ ਬੁਰਾ ਹਾਲ ਆ, ਮੈਂ ਮਤਲਬ ਕਿੰਨੀਆਂ ਵੀਡੀਓ ਵੀ
0: ਬਣਾਈਆਂ,
1: ਪਹਿਲਾਂ ਵੀ ਅਸੀਂ ਵਲੰਟੀਅਰ ਲਈ ਬੜਾ ਕੰਮ ਕੀਤਾ ਸੋਸ਼ਲ ਵਰਕ ਦਾ, ਪ੍ਰੋਟੈਸਟ ਕਿੰਨੇ ਕੀਤੇ ਆ ਸਿਟੀ ਹਾਲ ਦੇ ਵਿੱਚ
0: ਜੀ ਜੀ,
1: ਉਹੋ ਹੀ ਮੁੱਦੇ ਮੇਰੇ ਹੋਣੇ ਆ ਜੀ, ਕਮਿਊਨਿਟੀ ਦੇ ਜਿਹੜੇ ਲੋਕਾਂ ਦੇ ਮੁੱਦੇ ਆ, ਮੇਰੇ ਵੀ ਮੁੱਦੇ, ਸਾਰੇ ਆਪਣੇ ਜਿੰਨੇ ਭੈਣ ਭਰਾਵਾਂ ਦੇ ਮੁੱਦੇ ਆ, ਟੈਕਸ ਵਧਾ ਤੇ ਆ ਹਨਾ, ਸੇਫਟੀ ਨੀ ਹੈਗੀ ਘਰਾਂ ਦੇ ਬਾਹਰ, ਮਾਈਨਰ ਵੇਰੀਏਸ਼ਨ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ ਜਿਹੜਾ ਫਰਕ ਕੋਈ ਨੀ ਹੈਗਾ ਬਸ ਇਹਨਾਂ ਕਿ ਹੁਣ ਭੈਣ ਭਰਾਵਾਂ ਦਾ ਸਾਰਿਆਂ ਦਾ ਸਾਥ ਜ਼ਰੂਰੀ ਹੈ ਜੀ ਕਿ ਆਪਾਂ ਇਹਨਾਂ ਮੁੱਦਿਆਂ ਨੂੰ ਸਿੱਧੀ ਹਾਲ ਤੱਕ ਲੈ ਕੇ ਜਾਈਏ ਅੰਦਰ
0: ਬਿਲਕੁਲ ਬਿਲਕੁਲ
1: ਫੇਰ ਗੱਲ ਬਣੂਗੀ ਜੀ
0: ਥੈਂਕ ਯੂ ਠੀਕ ਹੈ ਭਾਜੀ ਜਰੂਰ ਤੁਹਾਡੇ ਨਾਲ ਹੀ ਆ ਪ੍ਰੇਮ ਗਿੱਲ ਭਾਜੀ ਵਾਰਡ ਨੰਬਰ 2 ਤੇ 6 ਤੋਂ ਐਤਕੀ ਰੀਜਨਲ ਕੌਂਸਲਰ ਖੜੇ ਨੇ ਭਾਜੀ ਸਿਟੀ ਕੌਂਸਲਰ ਕਿ ਰੀਜਨਲ ਕੌਂਸਲਰ ਰੀਜਨਲ ਕੌਂਸਲਰ ਦੇਖਿਆ ਮੈਨੂੰ ਯਾਦ ਹੁੰਦਾ ਹੈ ਨਹੀਂ ਮੈਂ ਕਈ ਵਾਰੀ ਸਵੇਰੇ ਸਵੇਰੇ ਬੰਦਾ ਕਹਿੰਦਾ ਗਲਤੀ ਨਾ ਬੋਲ ਜਾਵਾਂ ਤੇ ਠੀਕ ਹੈ ਜੀ ਜਿਹੜੇ ਵੀ ਆਪਣੇ ਵੀਰ ਭਰਾ 2 ਤੇ 6 ਨੰਬਰ ਵਾਰਡ ਦੇ ਪਹੁੰਚੇ ਨੇ ਬੱਲੇ
1: ਬੱਲੇ
0: ਜੀ ਜੀ
1: ਬਹੁਤ ਜਦੋਂ ਭੈਣ ਭਰਾਵਾਂ ਮਿਲਦਾ ਫਰਕ ਦੱਸੋ ਫਰਕ ਹੁੰਦਾ
0: ਜੀ ਬਿਲਕੁਲ
1: ਜਿਹੜਾ
0: ਜੀ ਜੀ ਜੀ
1: ਬਿਲਕੁਲ
0: ਹਾਂ ਜੀ ਹਾਂ ਜੀ
1: ਵੋਟਾਂ
0: ਜੀ ਜੀ ਜੀ
1: ਇਲੈਕਟ ਕੰਮ ਕਰਦੇ ਕਰਦੇ ਬਿਓਨ ਦਾ ਵਾਰਡ ਵੀ ਮਤਲਬ ਬ੍ਰੈਂਪਟਨ ਵਿਚ ਕੰਮ ਹੁੰਦਾ ਰਿਸਪੋਂਸੀਬਿਲਟੀ ਭਾਜੀ ਜਿਆਦਾ ਹੋ ਜਾਂਦੀਆਂ
0: ਠੀਕ ਹੈ ਜੀ ਪਰਸੋਂ ਨੂੰ ਕਰਦੇ ਫਿਰ ਦਰਸ਼ਨ ਤੁਹਾਡੇ ਥੈਂਕ ਯੂ ਪ੍ਰੇਮ ਭਾਜੀ ਥੈਂਕ ਯੂ ਜੀ ਥੈਂਕ ਯੂ ਤੇ ਅਗਲੀ ਕਾਲ ਲੈ ਲੈਂਦੇ 3645 ਤੋਂ ਹਾਂਜੀ ਭਾਜੀ ਲੰਘਿਆ ਸਤਿ ਸ਼੍ਰੀ ਅਕਾਲ
2: ਭਾਜੀ ਭਾਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
2: ਗੁਡ ਮਾਰਨਿੰਗ ਭਾਜੀ ਹਰਜੀਤ ਹੁਣੀ ਆਏ ਨੀ ਅੱਜ
0: ਹਰਜੀਤ ਭਾਜੀ ਆਏ ਨੀ ਅੱਜ ਛੁੱਟੀ ਮਾਰ ਗਏ
2: ਚਲੋ ਕੋਈ ਨੀ ਕੋਈ ਨੀ ਬਹੁਤ ਵਧੀਆ ਪਹਿਲੀ ਗੱਲ ਦੇਖੋ ਜੀ ਜਿਹੜਾ ਉਹਨੇ ਇੰਨੇ ਦਿਨਾਂ ਬਾਅਦ ਕਈ ਵਾਰੀ ਅਸੀਂ ਵੀ ਰੱਬ ਤੋਂ ਪ੍ਰੇ ਕੀਤੀ ਹੈ ਕਿ ਵਧੀਆ ਦਿਨ ਹੋਵੇ ਬਹੁਤ ਸੋਹਣਾ ਇੰਨਾ ਵਧੀਆ ਸ਼ਨੀ ਦਿਨ ਆ ਜੀ ਐਤਕੀ ਤਾਂ ਮੈਂ ਕਿਹਾ ਜੀ ਅਗਲੇ ਪਿਛਲੇ ਰਾਮੇ ਲਾਤੇ ਰੱਬ ਨੇ ਪੜ ਕੇ
0: ਬਿਲਕੁਲ ਜੀ ਬਿਲਕੁਲ ਨਹੀਂ ਉਦਣ ਅਸੀਂ ਡਰਦੇ ਸੀ ਜਿੱਦਣ ਸਾਰੇ ਭਰਾਵਾਂ ਨੇ ਸਾਂਝ ਕਰਕੇ ਕੀਤਾ ਵੀ ਕਿਹੜਾ ਦਿਨ ਰੱਖੀਏ ਉਦਣ ਹਜੇ ਮਾੜਾ ਮਾੜਾ ਮੀਂਹ ਦਿਖਾਉਂਦਾ ਸੀ ਅਸੀਂ ਦੁਬਾਰਾ ਫਿਰ ਉਹੀ ਗੱਲ ਨਾ ਹੋਵੇ
2: ਮੈਂ ਤਾਂ ਇਹਨਾਂ ਨੇ ਜਿੱਦਣ ਕਿਹਾ ਮੈਂ ਮੀਂਹ ਦਿਖਾਉਂਦਾ ਮੈਂ ਉਦਣ ਹੀ ਸਾਰਾ ਕੁਛ ਫੇਰ ਮੈਂ ਦੁਬਾਰਾ ਮੈਂ ਹਰਦੀਪ ਸਿੰਘ ਬੋਲਦਾ ਜੀ
0: ਹਾਂਜੀ
2: ਮੈਂ ਇਹਨਾਂ ਨੂੰ ਮੈਂ ਬੋਡੀ ਰੱਬ ਮੈਂ ਕਿਹਾ ਵੀ ਰੱਬਾ ਐਤਕੀ ਦਾ ਕਮਾਲ ਕਰ ਵਾਕਿਆ ਹੀ ਸੁਣ ਲਈ ਮੈਂ ਕਿਹਾ ਵੀ ਉਦਣ ਫੋਨ ਕਰਨਾ ਜਦ ਐਨ ਇੱਕ ਦਿਨ ਰਹਿ ਗਿਆ ਜਾਂ 2 ਦਿਨ ਰਹਿ ਗਿਆ ਦਿਨ ਕਲੀਅਰ ਹੋਊਗਾ ਹਾਂਜੀ
0: ਬਿਲਕੁਲ
2: ਰੱਬ ਨੇ ਸੁਣ ਲਈ ਸਾਡੀ ਦੇਖੋ ਜੀ ਅਸੀਂ ਆਈਏ ਜਾਂ ਨਾ ਜਾਈਏ ਕਿਉਂਕਿ ਕੋਈ ਕਿਸੇ ਵੇਲੇ ਨਹੀਂ ਵੀ ਆ ਹੁੰਦਾ ਜਾਂ ਆਵਾਂਗੇ ਜ਼ਰੂਰ ਪਰ ਰੱਬ ਨੇ ਬਹੁਤ ਸੋਹਣੀ ਸੁਣ ਲਈ ਆ ਜੀ ਜੰਜੂਏ ਹੁਣ ਹੈ ਹੀ ਬਹੁਤ ਚੰਗੇ
0: ਬਿਲਕੁਲ ਬਿਲਕੁਲ
2: ਜਿਹੜੇ ਆਪਣੇ ਮਨੋਂ ਦਿਲੋਂ ਆਪਣੇ ਕਰਾ ਰਹੇ ਆ ਨਹੀਂ ਤੇ ਕਈ ਇੱਥੇ ਕਹਿ ਦਿੰਦੇ ਪਰ ਕਰਾਉਂਦੇ ਨੀ ਉਹ ਹੈਨੀ
0: ਹਾਂਜੀ ਹਾਂਜੀ
2: ਬਹੁਤੇ ਮੈਂ ਦੇਖਿਆ ਹੋਇਆ ਸੀ ਜੀ ਇਹ ਰੱਖਣਾ ਦੇਣ ਫਲਾਨਾ ਇਹ ਕਹਿੰਦੇ ਆ ਜਿਹੜਾ ਉਹ ਕਰਦੇ ਆ
0: ਬਿਲਕੁਲ
2: ਇਹਦੇ ਵਿੱਚ ਕੋਈ ਸ਼ੱਕ ਨੀ ਤੇ ਬਾਕੀ ਜਿਹੜੀਆਂ ਦੇਖੋ ਜੀ ਜੇ ਤੁਸੀਂ ਜਿੱਦਾਂ ਟੈਕਸ ਵਧੇ ਆ ਸਿਟੀ ਨੇ ਜੋ ਕੁਛ ਜਾਇਜ਼ਤੀਆਂ ਕਰਦੇ ਆ ਹਾਲੇ ਵੀ ਉਹਨਾਂ ਦੇ ਮਾਨਾ ਚ ਇਹ ਆ ਵੀ ਅਸੀਂ ਬਣਨਾ ਕਿਉਂਕਿ ਲੋਕਾਂ ਨੇ ਲੋਕ ਵੋਟ ਪਾਉਣ ਨਿਕਲਦੇ ਨੀ ਇਹਨਾਂ ਦੀਆਂ 30% ਪੱਕੀਆਂ ਹੁੰਦੀਆਂ ਉਹ ਕਹਿੰਦੇ ਵੀ ਹੋਰ ਤਾਂ ਬਾਕੀ ਐਵੇਂ ਬਣਨਾ ਨੀ ਦੇਖੋ ਲੋਕਾਂ ਨੂੰ ਚਾਹੀਦਾ ਵੋਟ ਪਾਉਣ ਨਿਕਲੋ ਫੇਰ ਬਦਲ ਹੋਣਾ ਉਦਾ ਨੀ
0: ਸਹੀ ਗੱਲ ਆ ਜੀ ਬਿਲਕੁਲ
2: ਵੋਟ ਪਾਉਣ ਨਿਕਲੂਗੇ ਤਾਂ ਆਪੇ ਬਦਲਾਅ ਹੋ ਜਾਊਗਾ ਜੇ ਤੁਸੀਂ ਘਰ ਬੈਠ ਕੇ ਗੱਲਾਂ ਕਰਨੀਆਂ ਫੇਰ ਤਾਂ ਉਹਨਾਂ ਨੇ ਰਹਿਣਾ ਫੇਰ ਤਾਂ ਉਹ ਆਦੇ ਵੀ ਉਹ ਟੁੱਟ ਟੁੱਟਾ ਏਦਾਂ ਹੀ ਕਹਿੰਦੇ ਸਾਰੇ ਉਹ ਆਕੜਨਾ ਤੁਰਦੇ ਉਹ ਕਿਸੇ ਦੀ ਗੱਲ ਨੀ ਸੁਣਦੇ ਹਲੇ ਵੀ ਰੌਲੀ ਪਾਈ ਜਾਣ ਬਣਨਾ ਤਾਂ ਅਸੀਂ ਪਰ ਲੋਕ ਸਾਰੇ ਉੱਠਣ ਡਜ਼ਨਟ ਮੈਟਰ ਕਿਹਨੂੰ ਵੋਟ ਪਾਉਣੀ ਹੈ, ਜੇ ਸਾਰੇ ਵੋਟ ਪਾਓਗੇ ਫਿਰ ਬਦਲਾ ਆ ਸਕਦਾ, ਉਦਾਂ ਨਹੀਂ ਆ ਸਕਦਾ।
0: ਵੋਟਾਂ ਸਾਰੇ ਪਾਓ, ਭਾਵੇਂ ਉਹਨਾਂ ਨੂੰ ਹੀ ਪਾ ਦਿਓ, ਅਸੀਂ ਨਹੀਂ ਕਹਿੰਦੇ ਵੀ ਉਹ ਗਲਤ ਆ, ਜਿਹਨੇ ਤੁਹਾਨੂੰ ਚੰਗਾ ਲੱਗਦਾ ਉਹਨੂੰ ਵੋਟ ਪਾਓ, ਪਰ ਵੋਟ ਜ਼ਰੂਰ ਪਾਓ।
2: ਸਾਰੇ ਉੱਠ ਖੜੇ ਤਾਂ ਆਪੇ ਬਦਲਾਅ ਹੋ ਜਾਂਦਾ,
0: ਬਿਲਕੁਲ
2: ਏਦਾਂ ਦੀ ਗੱਲ ਨਹੀਂ, ਇੱਥੇ ਬੜੇ ਬੜੇ ਯੁੱਗ ਬਦਲ ਜਾਂਦੇ, ਇਹ ਤਾਂ ਕੁਛ ਵੀ ਨਹੀਂ ਚੀਜ਼ ਹੈ ਜੀ। ਇੰਡੀਆ ਤੁਸੀਂ ਦੇਖ ਲੈਂਦੇ ਨਾਲੇ ਸਾਰਾ ਕੁਛ ਬਕਾਊ ਹੁੰਦਾ, ਸਾਰਾ ਕੁਛ ਉੱਥੇ ਬਦਲ ਜਾਂਦੇ, ਇੱਥੇ ਤਾਂ ਬਦਲ ਹੀ ਸਕਦੇ ਆ, ਪਰ ਵੋਟ ਪਾਉਣ ਉੱਠਣ, ਵੋਟ ਪਾਉਣ ਜਦ ਉੱਠੂਗੇ ਸਾਰਾ ਕੁਛ ਹੋ ਜਾਊਗਾ
0: ਜੀ। ਜੀ ਭਾਜੀ,
2: ਬਾਕੀ ਭਾਜੀ ਗੁੱਡ ਲੱਕ, ਥੈਂਕ ਯੂ,
0: ਥੈਂਕ ਯੂ ਸੋ ਮਚ,
2: ਧੰਨਵਾਦ,
0: ਥੈਂਕ ਯੂ ਜੀ, ਥੈਂਕ ਯੂ ਸੋ ਮਚ। ਦੇਖੋ ਪਿਕਨਿਕ ਭਾਜੀ ਨੇ ਕਿਹਾ ਵੀ ਅਸੀਂ ਕਿਤੇ ਬਿਜ਼ੀ ਹੁੰਦੇ ਹਾਂ, ਪਿਕਨਿਕ ਚੱਲਣੀ ਹੈ ਸਵੇਰੇ 10-11 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ। ਅਤੇ ਜੇ ਤੁਸੀਂ ਮੰਨ ਲਓ ਬੰਦੇ ਦਾ ਕਈ ਵਾਰੀ ਹੁਣ ਵੀਕਐਂਡ ਆ, ਕਈ ਵਾਰੀ ਸਵੇਰੇ ਪਾਠ ਵੀ ਹੁੰਦਾ ਗੁਰਦੁਆਰੇ ਫੰਕਸ਼ਨ ਹੈ, ਜਾਂ ਫਿਰ ਕਿਸੇ ਦਾ ਸ਼ਾਮ ਨੂੰ ਫੰਕਸ਼ਨ ਹੈ, ਹੈ ਨਾ, ਕੋਈ ਬਰਥਡੇ ਪਾਰਟੀ ਹੈ, ਅਤੇ ਇਹ ਤੁਸੀਂ ਥੋੜ੍ਹੇ ਟਾਈਮ ਲਿਆਓ, ਦਰਸ਼ਨ ਉੱਥੇ ਜ਼ਰੂਰ ਦੇ ਕੇ ਜਾਓ, ਸਾਨੂੰ ਸਾਰੀ ਟੀਮ ਨੂੰ ਸਾਨੂੰ ਮਿਲੇ, ਉਹ ਵਧੀਆ ਲੱਗੇਗਾ, ਕਿਉਂਕਿ ਜੇ ਸਵੇਰੇ ਫੰਕਸ਼ਨ ਆ ਤਾਂ ਕੋਈ ਨਹੀਂ, ਉੱਥੇ ਗੁਰਦੁਆਰੇ ਆਪਣੇ ਸਾਰਾ ਕਰਕੇ ਫੰਕਸ਼ਨ ਮੁਕਾ ਕੇ ਤੁਸੀਂ ਦੁਬਾਰਾ 1-2 ਵਜੇ ਵੀ ਆ ਸਕਦੇ ਹੋ, ਕਿਉਂਕਿ ਪ੍ਰੋਗਰਾਮ ਤਾਂ ਸਾਰਾ ਦਿਨ ਚੱਲਣਾ। ਪਰਮਿੰਦਰ ਜੀ ਨੂੰ ਮੈਂ ਹੋਲਡ 'ਤੇ ਰੱਖਿਆ ਆ, ਕਾਲਾਂ ਮੇਰੀਆਂ ਫਲੈਸ਼ ਕਰੀ ਜਾਂਦੀਆਂ। ਦਲਵੀਰ ਭਾਜੀ, ਹਾਂਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ
0: ਹਾਂਜੀ
3: ਸਾਹਿਬ ਜੀ, ਛੁੱਟੀ ਕਰ
0: ਰਹੇ ਸਾਹਿਬ ਜੀ? ਛੁੱਟੀ ਚਾਹੀਦੀ ਆ, ਕਦੀ ਕਦੀ ਹੋਣੀ ਚਾਹੀਦੀ ਹੈ,
3: ਵੱਡੇ ਵੱਡੇ ਕੰਮ ਪਈ।
0: ਜੀ ਜੀ ਜੀ,
3: ਤੇ ਬਾਕੀ ਪ੍ਰੇਮ ਸਾਹਿਬ ਨੂੰ ਕਹੋ ਜੀ, ਮਨ ਤਾਂ ਜਾਣਗੇ ਤੇ ਮੁੜ ਕੇ ਫੋਨ ਚੱਕ ਲੈ ਕਰਨ।
0: ਬਿਲਕੁਲ ਬਿਲਕੁਲ ਠੀਕ ਹੈ,
3: ਫੋਨ ਨਹੀਂ ਚੱਕਦੇ ਮੁੜ ਕੇ ਨਾ।
0: ਅੱਛਾ ਜੀ,
3: ਸਾਰੇ ਟਰਾਈ ਕਰੇ, ਮੈਂ ਇੱਥੇ ਰਹਿੰਦਾ ਇਸ ਏਰੀਏ ਚ, ਬਿਲਕੁਲ ਫਰਜ ਬਣਦਾ ਹੀ ਹੁਣ ਕੀ ਕਰਨ ਦਾ ਨਾ,
0: ਚੱਕੂਗਾ ਫੋਨ, ਪਤਾ ਕੀ ਬੰਦਾ ਬਿਜ਼ੀ ਹੁੰਦਾ ਕਈ ਵਾਰੀ। ਹਾਂਜੀ, ਉਹ ਹੁੰਦੀ ਆ, ਉਦੋਂ ਵਲੰਟੀਅਰ ਹੁੰਦੇ ਨੇ, ਉਦੋਂ ਕੋਈ ਨੀ, ਕਰਾਂਗੇ ਸਾਂਝ, ਉਦੋਂ ਮਿਲਦੇ ਨਾਲੇ ਸਲਾਹ ਵੀ ਦਿੰਦੇ ਭਾਜੀ ਉਹਨਾਂ ਨੂੰ। ਠੀਕ ਹੈ, ਇੱਕ ਕਾਲ ਲੈ ਕੇ ਤੁਹਾਨੂੰ ਫਿਰ ਦੁਬਾਰਾ ਸਰਪ੍ਰਾਈਜ਼ ਦੇਣਾ ਇੱਕ। ਹਾਂਜੀ, 8110 ਤੋਂ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਹਾਂਜੀ, ਗਿਰੀਸ਼ ਭਾਜੀ ਕੀ ਹਾਲ ਚਾਲ? ਬਸ ਵਧੀਆ ਵਧੀਆ, ਅੱਜ ਮੈਂ ਉਲਝਿਆ ਜਿਹਾ ਹੋਇਆ, ਦੇਖੋ ਅੱਧੇ ਕਿ ਮੈਨੂੰ ਨੰਬਰ ਨਹੀਂ ਪਤਾ, ਇੱਕ ਤਾਂ ਦਿਨ ਬੜੇ ਦਿਨਾਂ ਬਾਅਦ ਆਇਆ ਹੈ ਨਾ ਰੇਡੀਓ ਤੇ, ਭੁੱਲੀ ਬੈਠਾ ਬੰਦਾ। ਹੋਰ ਕੀ ਹਾਲ ਚਾਲ? ਇੱਕ ਮਿੰਟ ਏਦਾਂ ਹੀ ਰੱਖੋ, ਨਾ ਵੀ ਬੰਦਾ ਵਿੱਚ ਲਈਏ ਇੱਕ ਅਸੀਂ। ਓਹੋ, ਪਤਾ ਕੀ ਗੱਲ ਆ, ਦੋ ਕਾਲਾਂ ਨੀ ਚੱਲਦੀਆਂ। ਹਾਂਜੀ ਭਾਜੀ, ਦੋ ਮੈਸੇਜ
4: ਬਿਲਕੁਲ ਭਾਜੀ, ਥੋੜੀ ਜਿਹੀ ਆਪਾਂ ਜਿੱਥੇ ਰੇਟ ਆਫ ਇੰਟਰਸਟ ਹੋਲਡ ਕੀਤਾ ਬੈਂਕ ਆਫ ਕੈਨੇਡਾ ਵੱਲੋਂ, ਵੇਰੀਏਬਲ ਰੇਟ ਚ ਕੋਈ ਚੇਂਜ ਨਹੀਂ ਹੈ। ਬਾਕੀ ਆਪਾਂ ਟ੍ਰਿਪ ਦੀ ਥੋੜੀ ਰਿਪੋਰਟ ਮੈਂ ਸ਼ੇਅਰ ਕਰਨਾ ਚਾਹੂੰਗਾ, ਜਿਹੜੀ ਸਨੈਪਸ਼ਾਟ ਹੈ। 5,057 ਟ੍ਰਾਂਜੈਕਸ਼ਨ ਹੋਈਆਂ ਜੀ ਪਿਛਲੇ ਮਹੀਨੇ ਨਾਲੋਂ, ਤੇ ਜਿਹੜੀਆਂ ਕੀ 2.1% ਡਿਕਰੀਜ਼ ਹੈਗੀਆਂ
0: ਵਿੱਚ,
4: ਔਰ ਜਿਹੜੀ ਐਵਰੇਜ ਸੈਲਿੰਗ ਪ੍ਰਾਈਸ ਵੀ ਹੈ ਉਹ ਵੀ ਕੰਪੇਅਰ ਕਰੀ ਲਾਸਟ ਈਅਰ ਨਾਲੋਂ 2.7% ਹਲੇ ਵੀ ਡਿਕਲਾਈਨ ਮੋਡ ਚ ਹੈਗੀ ਹੈ। ਮਤਲਬ ਮਾਰਕੀਟ ਹਲੇ ਵੀ ਡਿਕਲਾਈਨ ਮੋਡ ਚ ਹੈਗੀ ਹੈ, ਕਿਉਂਕਿ ਆਰਬੀਸੀ ਦੇ ਗਵਰਨਰ ਦਾ ਵੀ ਪਿੱਛੇ ਬਿਆਨ ਆਇਆ ਸੀਗਾ ਜਿਹੜੇ ਸੀਈਓ ਹੈਗੇ ਆ, ਵੀ ਹਲੇ ਤੱਕ ਵੀ ਜਿਹੜੀ ਬੋਟਮ ਟੱਚ ਕਰਨੀ ਹਲੇ ਰਹਿੰਦੀ ਹੈ ਟ੍ਰਿਪ ਦੇ ਵਿੱਚ, ਟੋਰਾਂਟੋ ਰੀਅਲ ਸਟੇਟ ਬੋਰਡ ਦੇ ਵਿੱਚ, ਤੇ ਅਗਲੇ ਸਾਲ ਤੱਕ ਇਹ ਜਿਹੜਾ ਡਿਪ ਹੈ ਰੀਅਲ ਸਟੇਟ ਦੇ ਵਿੱਚ ਜਾਰੀ ਰਹੇਗਾ, ਬਿਕੋਜ਼ ਅਨਸਰਟਨਟੀ ਮਾਰਕੀਟ ਦੇ ਵਿੱਚ ਹਲੇ ਵੀ ਹੈਗੀ ਹੈ, ਕੈਸ਼ ਫਲੋ ਦੀ ਦਿੱਕਤ ਹੈ, ਜੋਬ ਰਿਲਾਇਬਲ ਨਹੀਂ ਹੈਗੀ ਹੈ, ਇਹ ਸਾਰੇ ਕੰਸਰਨ ਹੈਗੇ, ਤਾਂ ਕਿ ਰੀਅਲ ਸਟੇਟ ਦੇ ਵਿੱਚ ਹਲੇ ਵੀ ਡਿਕਰੀਜ਼ ਔਰ ਡਿਕਲਾਈਨ ਮੋਡ ਨੈਕਸਟ ਈਅਰ 2027 ਤੱਕ ਏਦਾਂ ਹੀ ਜਾਰੀ ਰਹੇਗਾ। ਬਾਕੀ ਜਿੱਥੇ ਗੱਲ ਕਰ ਲਈ ਆਪਾਂ ਪਿਛਲੇ ਲਾਸਟ ਟਾਈਮ ਵੀ ਜਦੋਂ ਜਿੰਦੂ ਸਾਹਿਬ ਨਾਲ ਗੱਲ ਹੋਈ ਸੀਗੀ ਰੇਟ ਆਫ ਇੰਟਰਸਟ ਦੀ, ਬਿਲਕੁਲ ਕਲੀਅਰ ਕਰਤਾ ਟਿਫ ਮੈਕਲਮ ਸਾਹਿਬ ਨੇ ਵੀ ਜਿਹੜੀ ਇਨਫਲੇਸ਼ਨ ਹੈ ਉਹਦਾ ਰਿਸਕ ਹਲੇ ਵੀ ਬਣਿਆ ਹੋਇਆ, ਕਿਉਂਕਿ ਪਿਛਲੇ ਮਹੀਨੇ 2.8 ਨਾਲੋਂ ਜਿਹੜਾ ਇਨਫਲੇਸ਼ਨ ਰੇਟ ਹੈ 3% ਤੱਕ ਟੱਚ ਕਰ ਗਿਆ ਸੀਗਾ, ਜਿਹੜਾ 0.2% ਇਨਕਰੀਜ਼ ਕਰ ਗਿਆ ਸੀਗਾ, ਇਸ ਲਈ ਹੁਣ ਜੇ ਉਹ ਕਿਤੇ ਵੀ ਰੇਟ ਆਫ ਇੰਟਰਸਟ ਜਾਂ ਡਿਕਰੀਜ਼ ਕਰਦੇ ਆ ਜਾਂ ਇਨਕਰੀਜ਼ ਕਰਦੇ ਆ ਉਹ ਮਾਰਕੀਟ ਲਈ ਬਹੁਤ ਵੱਡਾ ਰਿਸਕ ਹੋਏਗਾ, ਇਸ ਲਈ ਹੁਣ ਤੇ ਜਿਹੜਾ ਰੇਟ ਹੋਲਡ ਹੋਇਆ ਹੀ ਹੋਇਆ, ਅਪਕਮਿੰਗ ਅਕਤੂਬਰ 28 ਦਸੰਬਰ 9 0% ਚਾਂਸ ਹੈ ਇਹਦੇ ਚ ਕੋਈ ਚੇਂਜ ਹੋਏਗਾ। ਇਸ ਸਾਲ ਤੱਕ ਦੋ ਅਨਾਉਂਸਮੈਂਟ ਰਹਿ ਗਈਆਂ ਭਾਜੀ ਆਪਣੇ ਐਂਡ ਆਫ 2026 ਤੱਕ ਇਹ ਰੇਟ ਬਿਲਕੁਲ ਹੋਲਡ ਕਰਨਗੇ, ਬਿਲਕੁਲ ਇਹਨੂੰ ਟੱਚ ਨਹੀਂ ਕਰਨਗੇ, ਇਸ ਲਈ ਸਾਨੂੰ ਹੁਣ ਵੇਟ ਕਰਨੀ ਪਏਗੀ 2027 ਦੀ, ਉਦੋਂ ਇਹ ਕੀ ਕਿੱਦਾਂ ਮਾਰਕੀਟ ਬੈਠਦੀ ਅਨਸਰਟਨਟੀ, ਕਿਉਂਕਿ ਕਾਰਨ ਦੋ ਹੀ ਹੈ ਜੀ, US ਟ੍ਰੇਡ ਵਾਰ ਤੇ ਮਿਡਲ ਈਸਟ ਦੀ ਵਾਰ। ਹੁਣ ਦੇਖੋ ਮਿਡਲ ਈਸਟ ਦੀ ਵਾਰ ਕਰਨ ਡੀਜ਼ਲ ਦੀ ਪ੍ਰਾਈਸ ਪਿਛਲੇ 3 ਸਾਲਾਂ ਦੇ ਰਿਕਾਰਡ ਬ੍ਰੇਕ ਕਰ ਗਈ ਹੈ, 2.27 ਜਿਹੜੀ ਡੀਜ਼ਲ ਦੀ ਪ੍ਰਾਈਸ ਹੈਗੀ ਹੈ, ਇਸ ਲਈ ਇਹ ਅਨਸਰਟਨਟੀ ਕਾਰਨ ਬੈਂਕ ਆਫ ਕੈਨੇਡਾ ਥੋੜਾ ਕਨਫਿਊਜ਼ ਹੈ ਵੀ ਉਹ ਕਿੱਦਾਂ ਮਾਰਕੀਟ ਨੂੰ ਕਿੱਦਾਂ ਚਲਾਉਣ ਕਿੱਦਾਂ ਨਾ ਚਲਾਉਣ, ਇਸ ਲਈ ਬਹੁਤ ਸਾਰੇ ਲੋਕਾਂ ਦਾ ਸਵਾਲ ਆ ਜਾਂਦਾ ਵੀ ਕਦੋਂ ਰੇਟ ਆਫ ਇੰਟਰਸਟ ਘਟਣਗੇ, ਥੋੜੀ ਸਾਨੂੰ ਰਿਲੀਫ ਮਿਲੇਗੀ, ਪਰ ਉਹਨਾਂ ਦਾ ਪਰਸਪੈਕਟਿਵ ਸੋਚਾਂ ਦਾ ਕੁਛ ਹੋਰ ਹੈਗਾ, ਜੇ ਉਹ ਘਟਾਉਂਦੇ ਆ ਤੇ ਚਾਂਸ ਵੱਧ ਜਾਂਦੇ ਆ ਦੁਬਾਰਾ ਫਿਰ ਲੋਕਾਂ ਨੇ ਸਪੈਂਡਿੰਗ ਸ਼ੁਰੂ ਕਰਦੇ ਆ ਜਿਹੜੀ ਮਾਰਕੀਟ ਲਈ ਬਹੁਤ ਹੀ ਗਲਤ ਹੋਏਗੀ, ਜੇ ਉਹ ਰੇਟ ਵਧਾਉਂਦੇ ਆ ਤੇ ਉਹਦੇ ਨਾਲ ਫਿਰ ਆਪਣੇ ਕੈਸ਼ ਫਲੋ ਦੀ ਦਿੱਕਤ ਆਏਗੀ, ਇਸ ਲਈ ਕਨਫਿਊਜ਼ਨ ਹਲੇ ਵੀ ਬਣੀ ਹੋਈ ਹੈ ਰੇਟ ਆਫ ਇੰਟਰਸਟ ਦੇ ਉੱਪਰ, ਔਰ ਇਸ ਸਾਲ ਦੇ ਐਂਡ ਤੱਕ ਕੋਈ ਚਾਂਸ ਨਹੀਂ ਹੈ, ਅਕਤੂਬਰ 28 ਨੂੰ ਵੀ ਰੇਟ ਹੋਲਡ ਹੀ ਰਹੇਗਾ ਔਰ ਦਸੰਬਰ 9 ਵੀ ਰੇਟ ਹੋਲਡ ਹੀ ਰਹੇਗਾ।
0: ਠੀਕ ਹੈ, ਥੈਂਕ ਯੂ ਭਾਜੀ। ਮੋਰਗੇਜ ਦੀ ਕੋਈ ਵੀ ਤੁਹਾਨੂੰ ਕੁਐਸਚਨ ਹੈਗਾ ਤਾਂ ਤੁਸੀਂ ਗਿਰੀਸ਼ ਸ਼ਰਮਾ ਜੀ ਨਾਲ ਕੰਟੈਕਟ ਕਰ ਸਕਦੇ ਹੋ 647-6861-10। ਮੋਰਗੇਜ ਸਪੈਸ਼ਲਿਸਟ ਨੇ ਕਹਿੰਦੇ ਵੀ ਤੁਸੀਂ ਪਹਿਲਾਂ ਆਓ, ਆਪਣੀ ਫਾਈਲ ਡਿਸਕਸ ਕਰੋ, ਦੋ ਤਿੰਨ ਮਹੀਨੇ ਪਹਿਲਾਂ ਤੁਸੀਂ ਆਓ। ਅਸੀਂ ਤੁਹਾਨੂੰ ਸਾਰੇ ਕਈ ਵਾਰੀ ਬੰਦੇ ਨੇ ਬੁੱਕ ਕਰਾਇਆ ਹੁੰਦਾ ਘਰ ਹੈ ਨਾ, ਅਤੇ ਬਿਲਡਰ ਦੇ ਕੋਲੋਂ ਜਾਂ ਫਿਰ ਤੁਹਾਡੀ ਉਵੇਂ ਵੀ ਤੁਸੀਂ ਰੀਸੇਲ 'ਤੇ ਵੀ ਕਰ ਲਿਆ ਅਤੇ ਦੋ ਤਿੰਨ ਮਹੀਨੇ ਨੂੰ ਕਲੋਜ਼ਿੰਗ ਹੈਗੀ ਆ, ਤੁਸੀਂ ਆਓ, ਉਹਨਾਂ ਨਾਲ ਗੱਲਬਾਤ ਕਰੋ, ਤੁਹਾਨੂੰ ਸੁਜੈਸਟ ਕਰਨਗੇ ਵੀ ਕੀ ਤੁਹਾਡੇ ਲਈ ਸਭ ਤੋਂ ਵਧੀਆ ਅਤੇ ਸਭ ਤੋਂ ਫਾਇਦੇਮੰਦ ਰਹੇਗਾ। ਠੀਕ ਹੈ ਭਾਜੀ ਗਿਰੀਸ਼ ਭਾਜੀ, ਤਿਆਰੀ ਆ ਫਿਰ ਪਿਕਨਿਕ ਦੀ?
4: ਬਿਲਕੁਲ ਜੀ ਬਿਲਕੁਲ, ਸੰਡੇ ਦੀ ਪੂਰੀ ਤਿਆਰੀ ਹੈ ਜੀ, ਔਰ ਵੈਦਰ ਬਹੁਤ ਵਧੀਆ ਔਰ ਬਹੁਤ ਵਧੀਆ ਲੱਗੇਗਾ ਸਾਰਿਆਂ ਨੂੰ ਮਿਲ ਕੇ ਜੀ ਉੱਥੇ ਸਵੇਰੇ ਮਿਲਦੇ ਹਾਂ ਜੀ।
0: ਠੀਕ ਹੈ, ਮਿਲਦੇ ਹਾਂ ਜੀ, ਥੈਂਕ ਯੂ ਭਾਜੀ ਸੋ ਮਚ।
4: ਓਕੇ ਜੀ, ਠੀਕ ਹੈ,
0: ਥੈਂਕ ਯੂ। ਇੱਕ ਨਾ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ
5: ਜੀ। ਰਮਨ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਇੱਕ ਮੰਦਾ ਤੁਹਾਨੂੰ ਮਿਲਾਉਣਾ ਅੱਜ ਸਾਰੇ ਸਰੋਤਿਆਂ ਨੂੰ, 5 ਮਿੰਟ ਹੋ ਗਏ ਹੋਲਡ ਤੇ ਆ ਭਾਈ ਸਾਹਿਬ, ਨੰਗੇ ਹੋ?
5: ਜ਼ਰੂਰ
6: ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਨੂੰ ਹੋਲਡ ਤੇ ਪਾਈ ਰੱਖੋ ਬਸ, ਠੀਕ ਹੈ, ਵਧੀਆ ਕੰਮ।
0: ਕੀ ਹਾਲ ਚਾਲ ਤੁਹਾਡਾ? ਆਪਣਾ ਪ੍ਰੋਗਰਾਮ ਆ, ਥੋੜੀ ਵੇਟ ਤਾਂ ਕਰਨੀ ਬਣਦੀ ਨਾ, ਪਤਾ ਲੱਗੇ।
6: ਆਹੋ, ਬਾਕੀ ਵੀ ਸਰੋਤੇ ਵੇਟ ਕਰਦੇ ਆ, ਪਰਮਿੰਦਰ ਜੀ ਨੇ ਕਈ ਵਾਰ ਵੇਟ ਕਰਨੀ ਪੈਂਦੀ ਹੈ। ਤੈਨੂੰ ਤਾਂ ਸਾਰਿਆਂ ਨੂੰ ਸਰੋਤਿਆਂ ਨੂੰ ਬਿਲਕੁਲ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜਨਮ ਅਸ਼ਟਮੀ ਦੇ ਬਹੁਤ ਬਹੁਤ ਵਧਾਈਆਂ ਸਾਰੇ ਸਰੋਤਿਆਂ ਨੂੰ।
0: ਬਿਲਕੁਲ ਜੀ,
6: ਜਿੱਦਾਂ ਤੁਸੀਂ ਕਹੀ ਜਾਂਦੇ ਹੋ ਵਾਰ ਵਾਰ ਵੀ ਪਿਕਨਿਕ ਹੈ ਪਰਸੋਂ ਨੂੰ, ਬਿਲਕੁਲ ਜੀ, ਤੇ ਸਾਰੇ ਸਰੋਤਿਆਂ ਨੂੰ ਪਤਾ ਵੀ ਹੈ, ਵੱਖ ਵੱਖ ਰੇਡੀਓ ਤੇ ਵੱਖ ਵੱਖ ਉਹਦਾ ਤੇ ਸੁਣਦੇ ਆ ਪਲੇਟਫਾਰਮਾਂ ਤੇ, ਤੇ ਮੇਰਾ ਵੀ ਹੁਣ ਅੱਜ ਦੇ ਕਹਿ ਲਓ ਵੀ ਇਸ ਵੀਕ ਦਾ ਆਖਰੀ ਸੱਦਾ ਹੀ ਆਪਾਂ ਆਪਣੇ ਪ੍ਰੋਗਰਾਮ ਤੇ, ਵੀ ਹੁਣ ਘੰਟੇ ਰਹਿ ਗਏ ਕੁਛ, ਤੇ ਵੀ ਉੱਥੇ ਸਾਰਿਆਂ ਨੇ ਮਿਲਣਾ ਤੇ ਹੱਥ ਜੋੜ ਕੇ ਬੇਨਤੀ ਹੈ ਵੀ ਆਪਾਂ ਬਸ ਡਿਸਿਪਲਿਨ ਬਣਾਉਣਾ ਇੱਕ ਦੂਜੇ ਨੂੰ, ਜੇ ਕਿਸੇ ਨੂੰ ਮੇਰੇ ਵਰਗੇ ਨੂੰ ਨਹੀਂ ਪਤਾ ਤਾਂ ਉਹਨਾਂ ਨੂੰ ਦੱਸਣਾ ਆਪਾਂ ਵੀ ਜਾਣਾ ਵੀ ਆਪਣੇ ਫੈਮਿਲੀ, ਤੇ ਨਾਲੇ ਉੱਥੇ ਜਿਵੇਂ ਤੁਸੀਂ ਵਾਰ ਵਾਰ ਕਹਿੰਦੇ ਹੋ ਸਵੇਰ ਦੇ ਜਾਂਦੇ, ਤੇ ਵੀ ਕਾਰਾਂ ਦੀ ਜ਼ਰੂਰ ਪਾਰਕਿੰਗ ਨੂੰ ਪ੍ਰੋਪਰ ਧਿਆਨ ਨਾਲ ਲਾਇਓ
0: ਜੀ,
6: ਕਿਉਂਕਿ ਐਤਕੀ ਉਮੀਦ ਆ ਵੀ ਰਸ਼ ਆਪਣੇ ਸੰਗਤ ਦਾ ਜ਼ਿਆਦਾ ਹੋ ਜਾਣਾ, ਤੇ ਬਸ ਉਹਨੂੰ ਪ੍ਰੋਪਰ ਕਾਰਾਂ ਖੜੀਆਂ ਕਰਕੇ, ਕਿਉਂਕਿ ਜੇ ਕਾਰਾਂ ਉਲਟ ਪੁਲਟ ਹੋ ਗਿਆ ਸਾਰਾ ਸਿਸਟਮ ਵਿਗੜ ਜਾਣਾ। ਹਰੇਕ ਬੰਦੇ ਦੀ ਇੱਕ ਜ਼ਿੰਮੇਵਾਰੀ ਆ ਆਪਣੀ, ਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਜ਼ਰੂਰ ਉਹਨੂੰ ਪ੍ਰੋਪਰ ਸਾਰਾ ਉੱਥੇ ਫਿਰਨਾ ਤੁਰਨਾ ਵੀ, ਆਪਾਂ ਜਿਵੇਂ ਆਪਣੇ ਪਹਿਲਾਂ ਭਾਜੀ ਉਹਨੂੰ ਦੱਸ ਕੇ ਗਏ ਆ ਵੀ ਉੱਥੇ ਸੂਰਜਮੁਖੀ ਨਾਲ ਜਾਂ ਹੋਰ ਫੋਟੋਆਂ ਤੁਸੀਂ ਖਿਚਾ ਸਕਦੇ, ਜਾਨਵਰ ਬਹੁਤ ਤਰ੍ਹਾਂ ਦੇ ਨੇ ਜਿਵੇਂ ਮੁਰਗੀਆਂ ਹੋ ਗਈਆਂ, ਖਰਗੋਸ਼ ਹੋ ਗਏ, ਸੂਰ ਹੋ ਗਏ, ਮੋਰ ਹੋ ਗਏ, ਹੈਨਾ, ਬਹੁਤ ਹੋਰ ਜਾਨਵਰ ਵੀ ਬਹੁਤ ਨੇ ਉੱਥੇ, ਤੇ ਬਸ ਸਿੰਗਰਾਂ ਨੂੰ ਆਪਾਂ ਮਿਲਣਾ ਤੇ ਗਾਉਣਾ, ਉਹਨਾਂ ਨੇ ਆਪਾਂ ਬੈਠ ਕੇ ਸੁਣਨਾ, ਜਿਵੇਂ ਭਾਜੀ ਉਹਨੇ ਦੱਸ ਕੇ ਗਏ ਵੀ ਆਪਣੀਆਂ ਕੁਰਸੀਆਂ ਚੇਅਰ ਜੇ ਹੋ ਸਕੇ, ਕਿਉਂਕਿ ਹਰੇਕ ਦੀ ਗੱਡੀ ਦੇ ਵਿੱਚ ਇੱਕ ਜਾਂ ਦੋ ਕੁਰਸੀਆਂ ਪਈਆਂ ਹੁੰਦੀਆਂ ਹਨਾ, ਆਪਣੇ ਕਾਲੀਆਂ ਵੀ ਉਹ ਲੈ ਕੇ ਆਇਓ, ਹੈਗੀਆਂ ਉੱਥੇ ਜਿਵੇਂ ਤੁਸੀਂ ਕਹਿੰਦੇ ਹੋ ਹੈਗੀਆਂ ਕੁਰਸੀਆਂ ਜ਼ਰੂਰ, ਪਰ ਹੋ ਸਕਦਾ ਸ਼ੋਰਟੇਜ ਹੋਣ ਹਨਾ, ਕਿਸੇ ਨੂੰ ਨਾ ਮਿਲੇ, ਤੇ ਫੂਡ ਦੇ ਸਟਾਲ ਕਾਫੀ ਲੱਗਣੇ ਆ, ਜੁਐਲਰੀ ਦੇ ਕੱਪੜਿਆਂ ਦੇ ਸਟਾਲ ਕਾਫੀ ਲੱਗਣੇ ਆ, ਵੀ ਜੇ ਹੋ ਸਕੇ ਤਾਂ $10-20 ਦੀ ਗਰੋਸਰੀ ਵੀ ਸੋਰੀ ਆਪਾਂ ਸ਼ੋਪਿੰਗ ਵੀ ਕਰ ਸਕਦੇ ਹਾਂ, ਹਨਾ, ਖਾ ਵੀ ਸਕਦੇ ਹਾਂ ਉੱਥੇ, ਉਹਨਾਂ ਨੂੰ ਮੈਂ ਹਾਫ ਰੇਟ ਤੇ ਸਾਰਿਆਂ ਨੂੰ ਕਹਿੰਦਾ ਵੀ ਭਾਈ ਘੱਟ ਤੋਂ ਘੱਟ ਰੇਟ ਲਾਇਓ ਸਾਡੇ ਸਰੋਤਿਆਂ ਨੂੰ, ਬਹੁਤ ਸਾਡੇ ਸਰੋਤੇ ਜਿਹੜੇ ਨੇ ਵੀ ਮਤਲਬ ਵਧੀਆ ਉਹ ਨੇ, ਵੀ ਇਹ ਨੀ ਵੀ ਉਹਨਾਂ ਨੂੰ $10 ਵਾਲੀ ਪਲੇਟ ਚੱਕ ਕੇ ਤੁਸੀਂ 15 ਦੀ ਲਾ ਦੋ, 10 ਵਾਲੀ, 8 ਦੀ, 7 ਦੀ ਲਾ ਦੋ, ਤੇ ਸਾਰਿਆਂ ਨੇ ਇੱਕ ਵੀ ਚੀਜ਼ ਦਾ ਵਾਅਦਾ ਕੀਤਾ ਵੀ ਅਸੀਂ ਬਹੁਤ ਘੱਟ ਰੇਟ ਸਾਰਿਆਂ ਨੂੰ ਲਾਵਾਂਗੇ, ਕਿਉਂਕਿ ਆਪਾਂ ਉਹਨਾਂ ਦੇ ਨਾ ਕਿਸਮ ਦੇ ਪੈਸੇ ਲੈ ਰਹੇ ਹਾਂ, ਮਤਲਬ ਕੋਈ ਫ੍ਰੀ ਵਾਲਾ ਹੀ ਕੰਮ, ਉਹਨਾਂ ਦਾ ਕੋਈ ਪੈਸੇ ਨੀ ਕਿਸੇ ਤੋਂ ਮਤਲਬ ਆਪਾਂ ਲੈ ਰਹੇ, ਤੇ ਪਰ ਇੱਕ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਵੀ ਉੱਥੇ ਪਹੁੰਚਿਓ ਜ਼ਰੂਰ, ਤੇ ਤੁਹਾਡੇ ਕੋਈ ਘਰੇ ਪਰਿਵਾਰਕ ਮੈਂਬਰ ਗੈਸਟ ਆਏ ਆ ਕਿਸੇ ਦੇ, ਕਈ ਵਾਰ ਅਗਲਾ ਕਹਿੰਦਾ ਯਾਰ ਸਾਡੇ ਤਾਂ ਅਮਰੀਕਾ ਤੋਂ ਗੈਸਟ ਆਏ ਜਾਂ ਇੰਡੀਆ ਤੋਂ, ਉਹਨਾਂ ਨੂੰ ਵੀ ਸਮਾਂ ਦੇ ਨਾਲ ਲਿਆਓ, ਉਹਨਾਂ ਨੂੰ ਵੀ ਦਿਖਾਈਏ ਆਪਾਂ ਰੌਣਕ ਲਾਈਏ, ਜਿਹੜੇ ਕਲਾਕਾਰਾਂ ਨੇ ਗਾਉਣਾ ਉਹਨਾਂ ਦਾ ਲਿਸਟ 'ਚ ਹੈਗੇ ਗਾਉਣੇ, ਪਰ ਜਿਹਨਾਂ ਨੇ ਗਾਉਣਾ ਨਹੀਂ ਆ ਉਹਨਾਂ ਨੇ ਵੀ ਪਹੁੰਚਣਾ ਉੱਥੇ, ਤੇ ਬਹੁਤ ਸਾਰੇ VVIP VIP ਪਰਸਨ ਪਹੁੰਚ ਰਹੇ ਆ, ਆਪਾਂ ਇੰਡੀਆ ਵਾਲਾ ਕੋਈ ਟ੍ਰੀਟਮੈਂਟ ਨਹੀਂ, ਹੋ ਜਾਓ ਪਰੇ ਸੰਧੂ ਸਾਹਿਬ ਆ ਗਏ, ਹੋਰ ਪਰੇ ਬਲਦੇਵ ਭਾਜੀ ਆ ਗਏ, ਹੋ ਜਾਓ ਪਰੇ ਰਮਨਦੀਪ ਆ ਗਏ, ਨਾ ਉਹ ਕੰਮ ਨੀ, ਸਾਰੇ ਆਪਣੇ ਹੀ ਆ, ਸਾਰੇ ਆਪਣੇ ਹੀ ਆ ਇੱਕ ਦੂਜੇ ਦੇ ਨਾਲ, ਉੱਥੇ ਕੋਈ VVIP ਕਲਚਰ ਦਿਖਾਉਣਾ ਹੀ ਨੀ ਗਾ ਕਿਸੇ ਨੂੰ, ਆਪਾਂ ਕੋਈ ਮੇਅਰ ਹੋਵੇ, ਕੋਈ ਡਿਪਟੀ ਮੇਅਰ ਹੋਵੇ, ਕੋਈ ਕੋਈ ਚਾਹੇ CM ਆ ਜਾਵੇ ਆਪਣੇ, ਕੋਈ ਇਸ ਚੀਜ਼ ਨੂੰ ਤਾਂ ਕਰਨਾ ਹੀ ਨੀ ਗਾ ਵੀ VIP ਕਲਚਰ, ਸਾਰੇ ਆਪਾਂ ਇੱਕ ਦੂਜੇ ਨਾਲ ਉੱਥੇ ਮਿਲਣਾ ਫਿਰਨਾ ਤੁਰਨਾ, ਤੇ ਬਸ ਇੱਕ ਡਿਸਿਪਲਿਨ ਬਣਾ ਕੇ ਰੱਖਿਓ, ਹੱਥ ਜੋੜ ਕੇ ਇੱਕ ਬੇਨਤੀ ਆ ਵੀ ਫੈਮਿਲੀ ਪਿਕਨਿਕ ਆ, ਉਹ ਗੱਡੀਆਂ ਡਿੱਗੀਆਂ ਖੋਲਣ ਵਾਲਾ ਕੰਮ ਨਾ ਕਰਿਓ ਪਲੀਜ਼, ਹੱਥ ਜੋੜ ਕੇ ਸੱਚੀ ਬੇਨਤੀ ਆ, ਵੀ ਡਿੱਗੀਆਂ ਖੁੱਲਦੇ ਤਾਂ ਆਪਾਂ ਰੋਜ਼ ਹੀ ਆ ਘਰਾਂ 'ਚ ਵੀ, ਆਪਾਂ ਕਾਰਾਂ ਦੇ ਆਪਣੇ ਤਾਕੀਆਂ ਅਲਮਾਰੀਆਂ ਖੋਲ ਲੈਂਦੇ ਹਾਂ, ਪਰ ਉੱਥੇ ਜਿੰਨਾ ਕੁ ਬਚਾਅ ਹੋ ਸਕੇ ਡਿੱਗੀਆਂ ਖੋਲਣ ਤੋਂ ਉਹ ਅਪਗ੍ਰੇਜ ਕਰਿਓ, ਕਿਉਂਕਿ ਜੇ ਆਪਣੀ ਫੈਮਿਲੀ ਨਹੀਂ ਗਈ ਕਿਸੇ ਵਜ੍ਹਾ ਕਾਰਨ ਤਾਂ ਕਿਸੇ ਦੀ ਫੈਮਿਲੀ ਉਹ ਵੀ ਸਮਝ ਲਓ ਆਪਣੀ ਹੈ, ਹਨਾ,
0: ਬਿਲਕੁਲ,
6: ਬੱਚੇ ਹੋਣਗੇ ਉੱਥੇ, ਉੱਥੇ ਫਿਰ ਪ੍ਰਭਾਵ ਥੋੜਾ ਜਿਹਾ ਮਾੜਾ ਪੈਂਦਾ ਇਸ ਚੀਜ਼ ਦਾ, ਤੇ ਬਾਕੀ ਤੁਸੀਂ ਸੰਦੇਸ਼ਾ ਦੇ ਰਹੇ ਹੋ ਸਾਰਿਆਂ ਨੂੰ, ਸਾਰੇ ਇੱਕ ਸਰੋਤੇ ਆਪਣੇ ਪਿਆਰੇ ਨੇ ਸਾਰੇ, ਤੇ ਉਮੀਦ ਆ ਵੀ ਇਸ ਸੰਦੇਸ਼ ਨੂੰ ਸੁਣ ਕੇ ਤਾਂ ਜ਼ਰੂਰ ਉੱਥੇ ਪਹੁੰਚਣਗੇ। 10 ਵਜੇ, 10:30 ਵਜੇ ਆਪਾਂ ਹਾਰ ਸਟਾਰਟ ਕਰ ਦੇਣਾ, ਸ਼ਾਮੀ 4-5 ਵਜੇ ਤੱਕ ਚੱਲੇਗਾ ਇਹ ਪ੍ਰਕਿਰਿਆ, ਤੇ ਆਓ ਫਿਰ ਰੌਣਕ ਲਾਉਂਦੇ ਆਪਾਂ ਸਾਰੇ ਜਾਣੇ, ਤੇ ਥੈਂਕ ਯੂ ਸੋ ਮਚ, ਲਵ ਯੂ ਸਾਰਿਆਂ ਨੂੰ, ਤੇ ਮਿਲਦੇ ਆ ਫਿਰ ਸੰਡੇ ਵਾਲੇ ਦਿਨ ਮਾਰਨਿੰਗ 10 ਵਜੇ।
0: ਥੈਂਕ ਯੂ ਹਰਜੀਤ ਭਾਜੀ, ਥੈਂਕ ਯੂ ਜੀ ਸੋ ਮਚ, ਮਿਲਦੇ ਹਾਂ, ਲਵ ਯੂ ਜੀ। ਦੇਖ ਲਓ ਫਿਰ ਲਾਈ, ਪਰਮਿੰਦਰ ਜੀ ਲਾਈ ਜਾਂਦਾ ਹਰਜੀਤ ਭਾਈ ਦੀ, ਤੁਹਾਨੂੰ ਕਮੀ ਮਹਿਸੂਸ ਹੋਣ ਨਹੀਂ ਦਿੱਤੀ।
5: ਦੇਖੋ ਜੀ, ਮੈਂ ਕਾਫੀ ਦੇਰ ਬਾਅਦ ਇਹਨਾਂ ਦੀ ਬਾਇਆ ਮਤਲਬ
0: ਸੁਣੀ,
5: ਚਲੋ ਇਹ ਵੀ ਮਤਲਬ ਆਪਣਾ ਰਹਿ ਨਹੀਂ ਗਿਆ ਚਾ, ਇਹ ਵੀ ਚਾ ਪੂਰਾ ਹੋ ਗਿਆ, ਸੋ ਬਿਲਕੁਲ ਜੀ ਬਿਲਕੁਲ।
0: ਪਰ ਤੁਹਾਡੀ ਨਾ ਕਮੀ ਮਹਿਸੂਸ ਹੋ ਜਾਵੇ, ਕੋਈ ਖਬਰ ਵੀ ਕਰ ਲਈਏ, ਕਹਿੰਦੇ ਸੀ ਐਮ ਭਗਵੰਤ ਮਾਨ ਜੀ ਦੀ ਪਤਨੀ ਤੇ 5 ਕਰੋੜ ਦੀ ਰਿਸ਼ਵਤ ਮੰਗਣ ਦੇ ਮਾਮਲੇ ਚ ਪਲਟ ਗਈ ਗੇਮ।
5: ਬਿਲਕੁਲ, ਪੰਜਾਬ ਦੀ ਜਿਹੜੀ ਕਈ ਦਿਨਾਂ ਤੋਂ ਸੁਰਖੀ ਚੱਲ ਰਹੀ ਆ, ਇੱਕ ਨੰਬਰ ਤੇ ਖਬਰ ਇਹੀ ਚੱਲ ਰਹੀ ਆ ਕਿ ਸੀ ਐਮ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਉੱਪਰ ਜਿਹੜਾ 5 ਕਰੋੜ ਦੀ ਰਿਸ਼ਵਤ ਮੰਗਣ ਦੇ ਪਹਿਲਾਂ ਇਲਜ਼ਾਮ ਲੱਗੇ ਸੀ। ਬਹੁਤ ਸਾਰੀਆਂ ਅਸੀਂ ਪ੍ਰੈਸ ਕਾਨਫਰੰਸਾਂ ਦੇਖ ਲਈਆਂ, ਪੰਜਾਬ ਜਮਹੂਰੀ ਅਧਿਕਾਰ ਸਭਾ ਦੀ ਦੇਖ ਲਈ, ਜਿਹਦੇ ਵਿੱਚ ਸਾਬਕਾ ਜਸਟਿਸ ਰਣਜੀਤ ਸਿੰਘ ਰੰਧਾਵਾ ਹੋਰਾਂ ਨੇ ਕੀਤੀ ਸੀ। ਉਦੋਂ ਬਾਅਦ ਜਿਹੜਾ ਲੀਗਲੀ ਜਿਹੜੀਆਂ ਕਾਰਵਾਈ ਚੱਲੀਆਂ, ਉਦੋਂ ਬਾਅਦ ਵਿਕਰਮ ਮਜੀਠੀਆ ਦੀ ਆਪਾਂ ਦੇਖ ਲਈ, ਉਦੋਂ ਬਾਅਦ ਇਹ ਵੀ ਦੇਖ ਰਿਹਾ ਕਿ ਸੁਖਪਾਲ ਖਹਿਰਾ ਨੇ ਸੀ ਐਮ ਭਗਵੰਤ ਮਾਨ ਨੂੰ ਸਲਫਾਸ ਭੇਟ ਕਰ ਦਿੱਤੀ ਸੀ। ਪਰ ਹੁਣ ਇਹ ਮਾਮਲਾ ਥੋੜਾ ਟਰਨਆਊਟ ਥੋੜਾ ਨਹੀਂ ਜ਼ਿਆਦਾ ਹੀ ਟਰਨਆਊਟ ਲੈਂਦਾ ਹੋਇਆ ਨਜ਼ਰ ਆ ਰਿਹਾ। ਕਿਉਂ? ਕਿਉਂਕਿ ਕੱਲ ਆਮ ਆਦਮੀ ਪਾਰਟੀ ਨੇ ਸ਼ੱਕਾ ਮਾਰਤਾ, ਰਮਨ ਜੀ, ਸ਼ੱਕਾ ਏਦਾਂ ਮਾਰਿਆ ਕਿ ਜਿਹੜੇ ਰੇਪ ਮਾਮਲਿਆਂ ਦਾ ਮੁੱਖ ਦੋਸ਼ੀ ਸੀ ਗੁਰੀ ਚਹਿਲ, ਜਿਹੜਾ ਭੱਜ ਗਿਆ ਅਮਰੀਕਾ, ਅਮਰੀਕਾ ਦਾ ਸਿਟੀਜਨ, ਉਹਦੀਆਂ ਤਸਵੀਰਾਂ ਜਿਹੜੇ ਸਾਧੂ ਸਾਹਿਬ ਨੇ ਸੀ ਐਮ ਭਗਵੰਤ ਮਾਨ ਦੇ, ਅਮਰਦੀਪ ਗਰੇਵਾਲ, ਜਿਹਨਾਂ ਦੀਆਂ ਤਸਵੀਰਾਂ ਵਿਕਰਮ ਜੀਠੀਆ ਨੇ ਦਿਖਾਈਆਂ ਸੀ ਕਿ ਹੋਟਲ ਦੇ ਵਿੱਚ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਲੰਚ ਕਰ ਰਹੇ ਨੇ, ਸਿਮਰਜੀਤ ਹੁੰਦਲ ਇੱਕ ਵਿੱਚ ਵਿਚਾਲੇ ਵਾਲੀ ਕੜੀ ਆ ਜਿਹੜੀ, ਉਹਨਾਂ ਦੀਆਂ ਤਸਵੀਰਾਂ ਹੁਣ ਸੁਖਵੀਰ ਬਾਦਲ, ਧਿਆਨ ਦੇਣਾ ਰਮਨ ਜੀ, ਸੁਖਵੀਰ ਬਾਦਲ, ਵਿਕਰਮ ਮਜੀਠੀਆ, ਕੇਂਦਰੀ ਮੰਤਰੀ ਜੇ ਪੀ ਨੱਡਾ, ਮਨਜਿੰਦਰ ਸਿੰਘ ਸਿਰਸਾ ਦਿੱਲੀ ਦੇ ਮੰਤਰੀ, ਤੇ ਰਵਨੀਤ ਬਿੱਟੂ ਨਾਲ ਵੀ ਆ ਗਈਆਂ ਨੇ। ਹੁਣ ਇਹ ਤਸਵੀਰਾਂ ਦੇ ਸਹਾਰੇ ਆਪਾਂ ਕਿਸੇ ਤੇ ਜਿਹੜਾ ਚਾਰਜ ਫਰੇਮ ਕਰਨਾ, ਭਾਈ ਫਿਰ ਇਹਨਾਂ ਬੰਦਿਆਂ ਨੂੰ ਕਿੱਦਾਂ ਤੁਸੀਂ ਕਿਹੜੇ ਖਾਤੇ ਪਾਓਗੇ? ਸੋ ਹੁਣ ਮੁੜ ਕੇ ਹਮਲਾਵਰ ਹੋ ਗਈ ਆਮ ਆਦਮੀ ਪਾਰਟੀ, ਔਰ ਅੱਜ ਡਾਕਟਰ ਗੁਰਪ੍ਰੀਤ ਕੌਰ ਨੇ ਵਿਕਰਮ ਮਜੀਠੀਆ ਤੇ ਸੁਖਪਾਲ ਖਹਿਰਾ ਨੂੰ ਕਾਨੂੰਨੀ ਨੋਟਿਸ ਭੇਜ ਦਿੱਤੇ ਨੇ ਕਿ ਉਹਨਾਂ ਨੇ ਉਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਨਾਲ ਦੀ ਨਾਲ ਸੁਖਪਾਲ ਖਹਿਰਾ ਵੱਲੋਂ ਇਹ ਵੀ ਬਿਆਨ ਆ ਗਿਆ, ਕਹਿੰਦਾ ਮੈਂ ਜਿਹੜਾ ਕੋਈ ਨੋਟਿਸ ਕਹਿੰਦਾ ਨੀ ਮੰਨਦਾ, ਨਾ ਰਿਸੀਵ ਕਰਨਾ, ਜੋ ਕਰਨਾ ਕਰ ਲਓ। ਹੁਣ ਭਾਈ ਜੋ ਕਰਨਾ ਇਹ 24 ਘੰਟੇ ਬਾਅਦ ਪਤਾ ਲੱਗੂਗਾ, ਪਰ ਕੁੱਲ ਮਿਲਾ ਕੇ ਇਹ ਮਾਮਲਾ ਜਿਹੜਾ 360 ਡਿਗਰੀ ਤੇ ਘੁੰਮਦਾ ਹੋਇਆ ਨਜ਼ਰ ਆਉਂਦਾ। ਜੀ
0: ਜੀ ਪ੍ਰਿੰਸ ਸਾਹਿਬ, ਬੜੀ ਜਿਹਾ ਤੋਂ ਪ੍ਰਿੰਸ ਸਾਹਿਬ ਸਿੱਧੇ ਆ ਜਾਓ। ਹਾਂਜੀ
7: ਹਾਂਜੀ ਪਰਮਿੰਦਰ ਜੀ, ਸਤਿ ਸ੍ਰੀ ਅਕਾਲ। ਪਰਮਿੰਦਰ ਜੀ, ਅੱਜ ਮੈਂ ਇੱਕ ਡਿਬੇਟ ਸੁਣਦਾ ਸੀ, ਉੱਥੇ ਆਮ ਆਦਮੀ ਪਾਰਟੀ ਦਾ ਕਹਿੰਦਾ 14,000 ਕਰੋੜ ਤਾਂ ਡੀਏ ਦਾ ਪਿਛਲੀਆਂ ਸਰਕਾਰਾਂ ਦਾ, ਅਸੀਂ 4,500 ਕਰੋੜ ਦੇਤਾ ਸੀ ਇਹਨਾਂ ਨੂੰ ਪਿਛਲੀਆਂ ਸਰਕਾਰਾਂ ਦਾ, ਉਹਦੇ ਕਰਕੇ ਇਹ ਪ੍ਰੋਟੈਸਟ ਕਰਦੇ ਆ। ਵੀ ਪਿਛਲੀਆਂ ਸਰਕਾਰਾਂ ਵੇਲੇ ਨੀ ਸੀ ਪ੍ਰੋਟੈਸਟ ਕਰ ਸਕਦੇ, ਤੁਹਾਡੇ ਵੇਲੇ ਕਿਉਂ ਕਰਦੇ ਆ? ਪਲੀਜ਼ ਦੱਸੋਗੇ ਇਹਨਾਂ ਨੇ ਕਿਹੜਾ 4,500 ਕਰੋੜ ਦਿੱਤਾ? ਆਪ ਦੀ ਅਰਥ ਹੁੰਦਾ ਸਰ। ਥੈਂਕ
0: ਜੀ ਪਰਮਿੰਦਰ ਜੀ।
5: ਪ੍ਰਿੰਸੀਪਲ ਸਾਹਿਬ, ਇਹਦੇ ਵਿੱਚ ਥੋੜ੍ਹੀ ਜਿਹੀ ਕਲੈਰਿਟੀ ਕਰਨ ਦੀ ਲੋੜ ਆ ਕਿ ਮੁਲਾਜ਼ਮ ਜਥੇਬੰਦੀਆਂ ਕੀ ਕਹਿ ਰਹੀਆਂ ਨੇ। ਰਮਨ ਜੀ ਤੁਸੀਂ ਵੀ ਧਿਆਨ ਦੇਣਾ, ਮੁਲਾਜ਼ਮ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਜਿਹੜੇ ਸੈਂਟਰ ਸਰਕਾਰ ਦੇ ਮੁਲਾਜ਼ਮ ਆ ਉਹਨਾਂ ਨੂੰ 60% 60% ਜਿਹੜਾ ਡੀਏ ਅਲਾਊਂਸ ਹੋ ਗਿਆ, ਔਰ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਮੰਗ ਆ ਕਿ ਸਾਨੂੰ ਸੈਂਟਰ ਦੇ ਮੁਲਾਜ਼ਮਾਂ ਤੱਕ ਡੀਏ ਦਿੱਤਾ ਜਾਵੇ, ਸਿੱਧ ਪੱਧਰਾ ਕੰਮ ਆ। ਪਰ ਪੰਜਾਬ ਸਰਕਾਰ ਦੀ ਕੀ ਦਲੀਲ ਆ? ਪੰਜਾਬ ਦੀ ਸਰਕਾਰ ਇਹ ਕਹਿ ਰਹੀ ਆ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ ਨੂੰ, ਚਾਹੇ ਉਹ ਸੈਂਟਰ ਸਰਕਾਰ ਦੇ ਮੁਲਾਜ਼ਮ ਹੋਣ, ਚਾਹੇ ਉਹ ਗੁਜਰਾਤ, ਬਿਹਾਰ, ਕਿਸੇ ਵੀ ਸੂਬੇ ਦੇ ਮੁਲਾਜ਼ਮ, ਉਹਨਾਂ ਨੂੰ ਤਾਂ ਪਹਿਲੇ ਆਲਰੇਡੀ ਸਭ ਤੋਂ ਵੱਧ ਅਸੀਂ ਤਨਖਾਹ ਦਿੰਦੇ ਹਾਂ। 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਬਣਦੀ ਆ ਤਾਂ ਉਹ ਕਹਿੰਦੇ 24 ਤੋਂ ਡੀਏ ਵਧਾ ਕੇ 34 ਕਰਤਾ, 2024 ਦੇ ਵਿੱਚ 34 ਤੋਂ ਵਧਾ ਕੇ 42 ਕਰ ਦਿੱਤਾ। ਉਹ ਕਹਿੰਦੇ ਮੁਲਾਜ਼ਮਾਂ ਨੂੰ ਵੀ ਥੋੜਾ ਸਮਝਣਾ ਚਾਹੀਦਾ ਕਿ ਆਲਰੇਡੀ ਤੁਹਾਡੀਆਂ ਬੇਸਿਕ ਪੇ ਬਹੁਤ ਜ਼ਿਆਦਾ ਹਾਈ ਆ, ਔਰ ਉਹਨਾਂ ਨੇ ਕਿਹਾ ਕਿ ਜਿਹੜੀ ਬੇਸਿਕ ਪੇ ਦੇ ਉੱਪਰ ਸੈਂਟਰ ਦੇ ਮੁਲਾਜ਼ਮ ਆ ਉਹਦੇ ਬਰਾਬਰ ਤੁਸੀਂ ਲੈ ਲਓ, ਸੋ 4,500 ਕਰੋੜ ਉਹੀ ਕਹਿ ਰਹੇ ਨੇ ਕਿ ਤੁਹਾਨੂੰ ਜਾ ਚੁੱਕਾ। ਦੇਖਦੇ ਹਾਂ ਹੁਣ ਪੇਚਾ ਦਾ ਫਸਿਆ ਹੋਇਆ, ਹਾਈ ਕੋਰਟ 'ਚ ਵੀ ਮਾਮਲਾ ਚੱਲ ਰਿਹਾ, ਸੁਪਰੀਮ ਕੋਰਟ 'ਚ ਵੀ ਚੱਲ ਰਿਹਾ, ਹੁਣ ਵੋਟਾਂ ਤੱਕ ਜੇ ਮਾਮਲਾ ਨਹੀਂ ਸੁਲਝਦਾ ਪ੍ਰਸ਼ਾਸਨਿਕ ਪੈਰਲਾਈਜ਼ ਹੋ ਜਾਂਦਾ ਪੰਜਾਬ ਦੇ ਵਿੱਚ, ਤਾਂ ਮੈਨੂੰ ਲੱਗਦਾ ਸਰਕਾਰ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਇਹਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਜੀ।
0: ਜੀ ਬਿਲਕੁਲ, ਡਾਕਟਰ ਰਜਿੰਦਰ ਗਵਾਇਆ ਜੀ ਨੂੰ ਸੰਪਰਕ ਕਰ ਲਿਓ ਜੇ ਤੁਹਾਡੇ ਕੋਈ ਵੀ ਨੈਕ ਪੇਨ, ਬੈਕ ਪੇਨ, ਸ਼ੋਲਡਰ ਪੇਨ, ਨੀ ਪੇਨ, ਹਿਪ ਪੇਨ ਜਾਂ ਕਿਸੇ ਤਰ੍ਹਾਂ ਦੀ ਮਾਈਗ੍ਰੇਨ ਪੇਨ ਹੈਗੀ ਹੈ, ਤਾਂ ਤੁਸੀਂ ਡਾਕਟਰ ਰਜਿੰਦਰ ਗਵਾਇਆ ਜੀ ਨਾਲ ਇੱਕ ਵਾਰੀ ਜ਼ਰੂਰ ਸੰਪਰਕ ਕਰਕੇ ਅਪੁਆਇੰਟਮੈਂਟ ਬਣਾ ਕੇ ਉਹਨਾਂ ਕੋਲ ਜਾ ਕੇ ਆਇਓ। ਉਹਨਾਂ ਦਾ ਨੰਬਰ ਹੈਗਾ 416-884-5486, 416-884-5486 'ਤੇ ਤੁਸੀਂ ਉਹਨਾਂ ਨੂੰ ਜਿਹੜਾ ਸੰਪਰਕ ਕਰ ਸਕਦੇ ਹੋ। ਪਰਮਿੰਦਰ ਜੀ ਕਹਿੰਦੇ ਉਹ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੀਐਮ ਮੋਦੀ ਨੂੰ ਅੱਖਾਂ ਵਿਖਾਈਆਂ।
5: ਦੇਖੋ ਜੀ ਹਰਜੀਤ ਜੀ, ਇੱਕ ਰਮਨ ਜੀ ਇੱਕ ਕਹਾਵਤ ਆ ਕਿ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਕਦੇ ਵੀ ਰਹਿ ਸਕਦੀ। ਸੋ ਇੱਕ ਮਿਆਨ ਦੇ ਵਿੱਚ ਹੁਣ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਤਲਵਾਰ ਫਸਾਤੀ ਆ, ਇਹਦੇ ਨਤੀਜੇ ਕੀ ਹੋਣੇ ਨੇ ਇਹ ਹੁਣ ਜਿਹੜਾ ਟਾਈਮ ਦੱਸੂਗਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਹੁਤ ਵੱਡੇ ਔਰ ਤਿੱਖੇ ਸਵਾਲ ਕਰਤੇ ਨੇ ਪੀਐਮ ਮੋਦੀ ਨੂੰ। ਉਹ ਕਹਿੰਦੇ ਨੇ ਕਿ ਜਿਹੜੀ ਤੁਸੀਂ 15 ਅਗਸਤ ਨੂੰ ਲਾਲ ਕਿਲੇ ਤੋਂ ਇੱਕ ਸੰਬੋਧਨ ਕੀਤਾ ਸੀ, ਉਹਦੇ ਵਿੱਚ ਇੱਕ ਸ਼ਬਦ ਵਰਤਿਆ ਸੀ ਦਿਮਾਗੀ ਨਕਸਲ। ਉਹ ਦਿਮਾਗੀ ਨਕਸਲ ਦੇ ਭਾਵ ਤੁਸੀਂ ਸਪਸ਼ਟ ਕਰੋ। ਸੋ ਨਾ ਸਿਰਫ ਸਵਾਲ ਕੀਤੇ ਨੇ ਰਮਨ ਜੀ, ਸਗੋਂ ਸਪਸ਼ਟੀਕਰਨ ਮੰਗ ਲਿਆ। ਸੋ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਔਰ ਦਲੇਰਾਨਾ ਬਿਆਨ ਆ ਕੈਪਟਨ ਅਮਰਿੰਦਰ ਸਿੰਘ ਦਾ। ਪਰ ਹਾਲੇ ਪੀਐਮ ਮੋਦੀ ਦਾ ਵਿਦੇਸ਼ ਨੇ, ਹਾਲੇ ਉਹ ਜਵਾਬ ਉਹਨਾਂ ਨੇ ਕੀ ਦੇਣਾ ਸੀ। ਪਰ ਕੇਵਲ ਢਿੱਲੋਂ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ, ਉਹਨਾਂ ਨੇ ਕਿਹਾ ਕਿ ਇਹ ਸ਼ਬਦ ਜਿਹੜੇ ਦੇਸ਼ ਨੂੰ ਤੋੜਨ ਵਾਲੇ ਲੋਕ ਨੇ ਉਹਨਾਂ ਲਈ ਵਰਤਿਆ ਗਿਆ। ਸੋ ਹੁਣ ਦੋ ਤਲਵਾਰਾਂ ਤਾਂ ਪਹਿਲਾਂ ਹੀ ਫਸੀਆਂ ਹੋਈਆਂ ਇੱਕ ਮਿਆਨ ਦੇ ਵਿੱਚ, ਉੱਪਰੋਂ ਕੇਵਲ ਢਿੱਲੋਂ ਨਾਂ ਦੀ ਇੱਕ ਛੁਰੀ ਵੀ ਫਸ ਗਈ ਆ। ਹੁਣ ਇਹ ਮੁਕਾਬਲਾ ਜਿਹੜਾ, ਵੈਸੇ ਰਮਨ ਜੀ ਇੱਕ ਗੱਲ ਪ੍ਰਚਲਿਤ ਹੋਈ ਆ ਕਿ ਬੀਤੇ 12 ਸਾਲ ਤੋਂ ਜਿਹੜੀ ਭਾਜਪਾ ਆ ਜਾਂ ਮੋਦੀ ਸਰਕਾਰ ਆ, ਇਹਦੇ ਵਿੱਚ ਵਿਰੋਧ ਕਰਨ ਵਾਲੇ ਬੰਦਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਕੀ ਕੈਪਟਨ ਅਮਰਿੰਦਰ ਸਿੰਘ ਬਰਦਾਸ਼ਤ ਕੀਤੇ ਜਾਣਗੇ? ਜੇ ਨਹੀਂ ਕੀਤੇ ਜਾਣਗੇ ਤਾਂ ਉਹ ਕਿੱਧਰ ਜਾਣਗੇ? ਇਹ ਬਹੁਤ ਵੱਡਾ ਸਵਾਲ ਬਣ ਗਿਆ ਜੀ।
0: ਜੀ ਬਿਲਕੁਲ, ਟਰੱਕਾਂ ਵਾਲੇ ਵੀਰ ਆਪਣੇ ਪੀਐਨਜੀ ਸਪਰਿੰਗ ਵਾਲਿਆਂ ਨੂੰ ਸੰਪਰਕ ਕਰ ਲਿਓ। ਬੁਸ਼ਿੰਗ ਦਾ, ਅਲਾਈਨਮੈਂਟ ਦਾ, ਕਿਨ ਪਿੰਡ ਗ੍ਰੈਵਲ ਦਾ ਕੋਈ ਵੀ ਤੁਹਾਨੂੰ ਕੰਮ ਹੈਗਾ ਤਾਂ ਜੇ ਅਤੇ ਗੈਰੀ ਭਾਅ ਜੀ ਉਹਨਾਂ ਦਾ ਨੰਬਰ ਹੈਗਾ 905-459-5533 905-459-5533 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਪਲੰਬਿੰਗ ਦਾ ਜੇ ਕੋਈ ਵੀ ਕੰਮ ਹੈ, ਡਰੇਨ ਬੰਦ ਹੈ, ਟੂਟੀ ਟੋਇਲਟ ਚੇਂਜ ਕਰਾਉਣੀ ਹੈ, ਤਾਂ ਜਗਤਾਰ ਰੋਕੇ ਭਾਅ ਜੀ 416-820-9346 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਜਗਦੀਸ਼ ਭਾਅ ਜੀ ਦੇਸੀ ਸਿਨੇ ਫਿਲਮ ਤੋਂ ਵੀਡੀਓ, ਫੋਟੋਗ੍ਰਾਫੀ, ਡੀਜੇ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। ਆਪਣੇ ਸਾਂਝਾ ਵਿਰਸਾ ਦੀ ਪਿਕਨਿਕ 'ਤੇ ਵੀ ਇਹਨਾਂ ਨੇ ਬਹੁਤ ਸਾਥ ਦਿੱਤਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਕੋਈ ਵੀ ਤੁਸੀਂ ਪ੍ਰੀ ਵੈਡਿੰਗ ਈਵੈਂਟ, ਐਨੀਵਰਸਰੀ, ਬਰਥਡੇ ਦੇ ਈ ਸ਼ੂਟ ਲਈ ਇਹਨਾਂ ਨੂੰ ਤੁਸੀਂ ਸੰਪਰਕ ਕਰਕੇ ਬੁੱਕ ਕਰ ਸਕਦੇ ਹੋ 416-930-1251 416-930-1251 'ਤੇ ਅਸੀਂ ਗੱਲਬਾਤ ਕੀਤੀ ਜਾ ਸਕਦੀ ਹੈ। ਉੱਧਰ ਪਰਮਿੰਦਰ ਜੀ ਕਹਿੰਦੇ ਪੰਜਾਬ ਹਾਈ ਕਮਾਂਡ ਨੇ ਵੀ ਚਰਨਜੀਤ ਚੰਨੀ ਦੇ ਪੈਰ ਕੁੱਤਰਤੇ।
5: ਬਿਲਕੁਲ, ਪਰ ਕੁੱਤਰੇ ਜਿਹੜਾ ਜ਼ਿਆਦਾ ਉਡਾਰੀਆਂ ਮਾਰੇ ਉਹਦੇ ਪਰ ਕੁੱਤਰੇ ਜਾਂਦੇ ਨੇ। ਕੱਲ੍ਹ ਦਿੱਲੀ ਦੇ ਵਿੱਚ ਇੱਕ ਬਹੁਤ ਅਹਿਮ ਮੀਟਿੰਗ ਹੋਈ ਆ ਪੰਜਾਬ ਕਾਂਗਰਸ ਨੂੰ ਲੈ ਕੇ, ਔਰ ਰਾਹੁਲ ਗਾਂਧੀ ਦੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ 15 ਸਤੰਬਰ ਤੋਂ ਕਿਹਾ ਜਾ ਰਿਹਾ ਬੱਸ ਯਾਤਰਾ ਹੋਣ ਜਾ ਰਹੀ ਹੈ, ਉਹਦੇ ਵਿੱਚ ਰਾਜਾ ਵੜਿੰਗ ਪੰਜਾਬ ਕਾਂਗਰਸ ਪ੍ਰਧਾਨ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ, ਹੋਰ ਆਗੂ ਇੰਚਾਰਜ ਭੁਪੇਸ਼ ਬਘੇਲ ਸਾਰੇ ਸ਼ਾਮਿਲ ਹੋਏ ਨੇ। ਪਰ ਚਰਨਜੀਤ ਚੰਨੀ ਨੂੰ ਬੁਲਾਇਆ ਹੀ ਨਹੀਂ ਕਿਸੇ ਨੇ। ਇਹਦੇ ਕੀ ਅਰਥ ਨੇ? ਇਹ ਬਹੁਤ ਡੂੰਘੇ ਅਰਥ ਨੇ ਕਿ ਚਰਨਜੀਤ ਚੰਨੀ ਕੀ ਹੁਣ ਸਾਈਡਲਾਈਨ ਕੀਤੇ ਜਾਣਗੇ? ਕੀ ਰਾਹੁਲ ਗਾਂਧੀ ਦੀ ਬੱਸ 'ਚੋਂ ਉਹਨਾਂ ਨੂੰ ਇੰਟਰੀ ਵੀ ਮਿਲੂਗੀ, ਸੀਟ ਵੀ ਮਿਲੂਗੀ, ਜਾਂ ਪਿੱਛੇ ਜਿਵੇਂ ਪੰਜਾਬ ਦੇ ਵਿੱਚ ਚੱਲਦਾ ਹੁੰਦਾ ਪਿੱਛੋਂ ਚੜ ਕੇ ਛੱਤ ਤੇ ਚੜਨਗੇ?
0: ਜੀ ਜੀ ਬਿਲਕੁਲ, ਥੈਂਕ ਯੂ ਪਰਮਿੰਦਰ ਜੀ ਬਹੁਤ ਬਹੁਤ ਤੁਹਾਡਾ। ਅਸੀਂ ਹੁਣ ਸੋਮਵਾਰ ਨੂੰ ਮਿਲਦੇ ਹਾਂ, ਟਾਈਮ ਨਹੀਂ ਦਿੰਦਾ ਇਜਾਜ਼ਤ, ਬਾਕੀ ਅਸੀਂ ਗੱਲਾਂ ਬਾਤਾਂ ਖਬਰਾਂ ਮੰਡੇ ਨੂੰ ਕਰਾਂਗੇ। ਥੈਂਕ ਯੂ ਸੋ ਮਚ, ਧੰਨਵਾਦ ਜੀ, ਧੰਨਵਾਦ ਜੀ। ਬਿਲਕੁਲ ਜੀ, ਸੋ ਇੱਕ ਵਾਰ ਤੁਹਾਨੂੰ ਅਸੀਂ ਲਾਸਟ ਵਾਰ ਜਾਂਦੇ ਜਾਂਦੇ ਸਾਂਝਾ ਵਿਰਸਾ ਪਿਕਨਿਕ ਦਾ ਸੰਦੇਸ਼ਾ ਦੇ ਦਈਏ। ਸਾਂਝਾ ਵਿਰਸਾ ਮੀਡੀਆ ਵੱਲੋਂ ਪਿਕਨਿਕ ਹੋਣ ਜਾ ਰਹੀ ਹੈ ਬੱਲੇ ਬੱਲੇ ਹੈਰੀਟੇਜ ਫਾਰਮ ਦੇ ਵਿੱਚ, 13219 ਚੰਕਿਊਜ਼ੀ ਰੋਡ ਕੈਲਡਨ 'ਤੇ ਸਥਿਤ ਹੈ। ਸਾਰਿਆਂ ਨੇ ਆਪਣੇ ਫੈਮਿਲੀ ਦੇ ਨਾਲ ਉੱਥੇ ਜ਼ਰੂਰ ਆਉਣਾ ਬੱਲੇ ਬੱਲੇ ਹੈਰੀਟੇਜ ਫਾਰਮ ਦੇ ਵਿੱਚ, ਅਤੇ ਅਸੀਂ ਉੱਥੇ ਮਿਲਦੇ ਹਾਂ ਜੀ। ਸਵੇਰੇ ਤੋਂ 10 ਵਜੇ ਤੋਂ ਲੈ ਕੇ 5 ਵਜੇ ਤੱਕ ਉੱਥੇ ਰੌਣਕਾਂ ਲਾਵਾਂਗੇ, ਤੁਹਾਡਾ ਸਾਡਾ ਸਾਥ ਇਵੇਂ ਬਣਿਆ ਰਹੇਗਾ। ਅੱਜ ਸ਼ੁੱਕਰਵਾਰ ਹੈ ਅਤੇ ਜਸ਼ਨ ਮਨਾਓ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿੱਦਾਂ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ
1: ਸੰਡੇ 6 ਸਤੰਬਰ 11 ਵਜੇ ਤੋਂ 4 ਵਜੇ ਐਟ ਬੱਲੇ ਬੱਲੇ ਫਾਰਮ
0: ਅਨਲਿਮਿਟਿਡ ਫਨ ਮਸਤੀ ਤੇ ਆਪਣੇ ਆਂਦਾ ਹੋਏਗਾ ਸਾਥ ਭੰਗੜਾ ਗਿੱਧਾ ਗੇਮਸ ਫੂਡ ਸਟਾਲਸ ਮਹਿੰਦੀ ਸਭ ਕੁਝ ਰੀਜਨੇਬਲ ਰੇਟਸ ਤੇ
1: ਤੁਸੀਂ ਆਪਣੀਆਂ ਡਿਸ਼ਿਸ ਵੀ ਬਣਾ ਕੇ ਲਿਆ ਸਕਦੇ ਹੋ ਪੂਰਾ ਪਿਕਨਿਕ ਵਾਲਾ ਮਾਹੌਲ ਤੇ ਪੰਜਾਬ ਵਾਲੀ ਵਾਈਬਸ ਆ ਜਾਓ ਫਿਰ 6 ਸਤੰਬਰ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮ 13219 ਚਿੰਕੂਜ਼ੀ ਰੋਡ ਕੈਲੇਡਨ
0: ਵਧੇਰੇ ਜਾਣਕਾਰੀ ਜਾਂ ਸਪਾਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 6474352594
2: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
3: ਕਾਲ ਕਰੋ ਜੇਐਨ ਗੈਰੀ ਨੂੰ
5: 9054595533
3: 9054595533
5: PNJ ਸਪ੍ਰਿੰਗ ਵੀਲ ਅਲਾਈਨਮੈਂਟ

0: do present, jump, assess, grass, happy, sir, not it, horsey, be, sir, bole, sonny, hall, sir, see a car.
1: ਕਰਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7463 416 917

0: ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਫਰਾਈਡੇ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਸ਼ੁਕਰ ਹੈ, ਅੱਜ ਸ਼ੁੱਕਰਵਾਰ ਹੈ ਅਤੇ ਅੱਜ ਜਨਮ ਅਸ਼ਟਮੀ ਹੈ। ਆਪਾਂ ਕੱਲ੍ਹ ਵੀ ਵਧਾਈਆਂ ਦਿੱਤੀਆਂ, ਅੱਜ ਵੀ 4 ਸਪਟੰਬਰ ਹੈ, ਜਨਮ ਅਸ਼ਟਮੀ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਅੱਜ ਸ਼ੁੱਕਰਵਾਰ ਹੈ, ਅੱਜ ਮੇਰਾ ਵੀ ਕੋਈ ਜੀ ਨਹੀਂ ਕਰਦਾ ਪਿਆ ਖਬਰ ਖੁਬਰ ਸਾਂਝੀ ਕਰਨ ਨੂੰ। ਉਦਾਂ ਹੀ ਕਈ ਵਾਰ ਮੂਡ ਹੁੰਦਾ ਵੀਰਾ, ਰੋਜ਼ ਹੀ ਖਬਰ ਕਰਦੇ ਹਾਂ। ਅੱਜ ਜਿਹੜਾ ਹਲਕਾ ਫੁਲਕਾ ਜਿਹਾ ਰੱਖੀਏ, ਉਹਦੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਅਤੇ ਨਾਲ ਦੀ ਨਾਲ ਤੁਹਾਡੇ ਫਰਮੈਸ਼ੀ ਗੀਤ ਸੰਗੀਤ ਹੈ ਜਿਹੜੇ ਅੱਜ ਪ੍ਰੋਗਰਾਮ ਦਾ ਸ਼ਿੰਗਾਰ ਬਣਨਗੇ। ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ, ਕੋਈ ਨਿਊਜ਼ ਵਿਊਜ਼ ਸਾਂਝੀ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਚਾਹੁੰਦੇ ਹੋ ਵੀ ਕੋਈ ਅਪਡੇਟ ਹੈਗੀ ਹੈ। ਕਈ ਵਾਰ ਪੰਜਾਬ ਦੀ ਕੋਈ ਖਬਰ ਦੀ ਅਪਡੇਟ ਹੁੰਦੀ ਹੈ ਅਤੇ ਮੋਰ ਦੈਨ ਵੈਲਕਮ ਸਟੂਡੀਓ ਦੇ ਵਿੱਚ ਸਾਡੇ ਨਾਲ ਸਾਂਝ ਪਾ ਸਕਦੇ ਹੋ। ਉੱਦਾਂ ਤਾਂ ਸਟੂਡੀਓ ਦਾ ਨੰਬਰ ਤੁਹਾਡੇ ਦਿਲਾਂ 'ਤੇ ਲਿਖਿਆ ਹੋਇਆ, ਪਰ ਨਿੱਤ ਨਵੇਂ ਸਰੋਤੇ ਆ ਜਿਹੜੇ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾਉਂਦੇ ਆ। ਤੋ ਸਟੂਡੀਓ ਦਾ ਨੰਬਰ ਹੈ ਜੀ 905-673-3337, 905-673-3337 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਬਾਕੀ ਡਾਇਲ ਟੂ ਲਿਸਨ ਕਰਕੇ ਵੀ ਸਾਨੂੰ ਤੁਸੀਂ ਸੁਣ ਸਕਦੇ ਹੋ। ਉਹ ਨੰਬਰ ਹੈ ਜੀ 416-477-2040, 416-477-2040। ਤੇ ਬਾਕੀ ਤੁਸੀਂ ਆਪਣੇ ਟੈਕਸਟ ਮੈਸੇਜ ਜਾਂ ਫਿਰ ਵਟਸਐਪ ਮੈਸੇਜ ਆ ਸਾਡੇ ਤੱਕ ਘੱਲਣੇ ਨੇ, ਭੇਜਣੇ ਨੇ। ਬਹੁਤ ਵੱਡੀ ਤਾਦਾਦ ਦੇ ਵਿੱਚ ਸਾਇਲੈਂਟ ਲਿਸਨਰਸ਼ਿਪ ਵੀ ਇਸ ਪ੍ਰੋਗਰਾਮ ਨੂੰ ਸੁਣਦੀ ਹੈ, ਜੋ ਝਿਜਕਦੇ ਨੇ, ਸੰਗਦੇ ਨੇ ਸਟੂਡੀਓ ਦੇ ਵਿੱਚ ਕਾਲ ਕਰਨ ਲਈ। ਆਫਟਰ ਦਾ ਪ੍ਰੋਗਰਾਮ ਹੈ ਜਿਹੜਾ, ਕਈ ਕਾਲਸ ਆਉਂਦੀਆਂ, ਅਸੀਂ ਸੁਣਦੇ ਭਾਅ ਜੀ ਨਿੱਤ ਹੈ ਪਰ ਕਾਲ ਨਹੀਂ ਕੀਤੀ। ਮੈਂ ਤਾਂ ਹਮੇਸ਼ਾ ਉੱਦਾਂ ਮੋਟੀਵੇਟ ਹੀ ਕਰਦਾ ਸਾਰਿਆਂ ਨੂੰ ਵੀ ਕਾਲ ਕਰਿਆ ਕਰੋ। ਇੱਕ ਪਰਿਵਾਰਿਕ ਸ਼ੋਅ ਲੈ ਕੇ ਆਉਣ ਦੀ ਮੇਰੀ ਕੋਸ਼ਿਸ਼ ਹੁੰਦੀ ਹੈ ਅਤੇ ਹਰ ਵਰਗ ਨੂੰ ਆ ਜਿਹੜਾ ਪ੍ਰੋਗਰਾਮ ਨਾਲ ਜੋੜਿਆ ਜਾਵੇ, ਇਸ ਦੀ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਰਹਿੰਦਾ। ਬਾਕੀ ਤੁਹਾਡਾ ਆਪਣਾ ਬਹੁਤ ਪਿਆਰ ਮਿਲਦਾ, ਤੁਸੀਂ ਆਪ ਇਸ ਪ੍ਰੋਗਰਾਮ ਦੀ ਰੂਪ ਰੇਖਾ ਤੈਅ ਕਰਦੇ ਹੋ, ਮੈਂ ਤਾਂ ਸਿਰਫ ਇੱਕ ਸੰਚਾਲਕ ਦਾ ਕੰਮ ਕਰਦਾ। ਸੋ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ 905-673-3337, 905-673-3337 'ਤੇ ਦੋਸਤੋ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅਤੇ ਮੇਰੇ ਨਾਲ ਸਾਥ ਦੇਣ ਵਾਸਤੇ ਗੁਰਦੇਵ ਸੱਜਣ ਭਾਅ ਜੀ ਆ ਜਿਹੜੇ ਉਹ ਸਟੂਡੀਓ ਦੇ ਵਿੱਚ ਪਹੁੰਚੇ। ਗੁਰਦੇਵ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਐਨੂ ਵੈਲਕਮ ਜੀ।
1: ਸਤਿ ਸ਼੍ਰੀ ਅਕਾਲ ਜੀ, ਗੁੱਡ ਮੋਰਨਿੰਗ। ਤੇ ਮੈਂ ਵੀ ਜਿੱਦਾਂ ਸ਼ਮੀ ਭਾਈ ਨੇ ਦੱਸਿਆ ਵਾ, ਜਨਮ ਅਸ਼ਟਮੀ ਆ, ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ। ਜੇ ਤੁਸੀਂ ਸਟੂਡੀਓ 'ਚ ਕਾਲ ਕਰਨੀ ਆ, ਕੋਈ ਵੀ ਪਲੈਨ ਦੇ ਰਿਵਿਊ ਕਰਨਾ ਜਾਂ ਹੋਰ ਕੋਈ ਵੀ ਤੁਹਾਡਾ ਮਨ ਵਿੱਚ ਬਲਬਲਾ ਉੱਠਦਾ ਤਾਂ ਸਾਨੂੰ ਕਾਲ ਕਰੋ। ਸਟੂਡੀਓ ਵਿੱਚ 905-473-3337, ਅਸੀਂ ਅੱਜ ਦੇਖਦੇ ਹਾਂ ਵੀ ਸਰੋਤੇ ਸਾਨੂੰ ਕਿੱਦਾਂ ਦੇ ਵਧੀਆ ਗਾਣੇ ਸੁਣਾਉਂਦੇ ਆ। ਤੇ ਜੇ ਕੋਈ ਵੀ ਕੁਐਸਚਨ ਆ, ਕਾਲ ਕਰੋ, ਆਪਣੇ ਬਲਬਲੇ ਜ਼ਾਹਰ ਕਰੋ। ਅੱਜ ਵੀਕਐਂਡ ਆ, ਫਨ ਸ਼ਨ ਕਰਾਂਗੇ। 905-473-3337 'ਤੇ। ਥੈਂਕ ਯੂ
0: ਜੀ। ਬਿਲਕੁਲ ਜੀ। ਸੋ ਉੱਦਾਂ ਵੀ ਇਹ ਲੇਬਰ ਡੇ ਲੌਂਗ ਵੀਕਐਂਡ ਹੈ ਜੀ, ਸੋ ਕਿਰਤੀਆਂ ਦਾ ਦਿਨ ਹੈ ਜਿਹੜਾ ਆਪਾਂ ਸੋਮਵਾਰ ਨੂੰ ਮਨਾਵਾਂਗੇ। ਸੋ ਆਪਾਂ ਸਾਰੇ ਹੀ ਇੱਥੇ ਕਿਰਤ ਕਰਦੇ ਪਏ ਆ, ਸਾਡੇ ਵੀਰ ਭੈਣ ਅੰਮ੍ਰਿਤ ਵੇਲੇ ਉੱਠੇ ਪਏ ਆ, ਉਹਨਾਂ ਨੇ ਸਮਾਂ ਸਾਂਭਿਆ ਪਿਆ ਆ। ਸੋ ਤੁਹਾਨੂੰ ਸਾਰਿਆਂ ਨੂੰ, ਆਪਣੇ ਆਪ ਨੂੰ ਇੱਕ ਤਾਂ ਸ਼ਾਬਾਸ਼ੀ, ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਅਸੀਂ ਕਿਰਤ ਦਿਵਸ ਦੀਆਂ ਦਿੰਦੇ ਹਾਂ, ਲੇਬਰ ਡੇ ਵੀਕਐਂਡ ਦੀਆਂ ਦਿੰਦੇ ਹਾਂ। ਸੋ ਆਓ ਫਿਰ, ਕੋਈ ਫਰਮੈਸ਼ੀ ਗੀਤ ਸੰਗੀਤ ਅੱਜ ਸੁਣਨਾ ਚਾਹੁੰਦੇ ਹੋ ਤਾਂ ਮੋਰ ਦੈਨ ਵੈਲਕਮ ਸਟੂਡੀਓ ਦੇ ਵਿੱਚ। ਹਾਂ, ਕੁਝ ਸਾਡੇ ਸਰੋਤੇ ਲਿਖਣ ਦੇ ਬੜੇ ਸ਼ੌਕੀਨ ਨੇ, ਬਾ ਕਮਾਲ ਉਹਨਾਂ ਦੀ ਕਲਮ ਹੈ, ਉਹਨਾਂ ਨੂੰ ਵੀ ਮੈਂ ਕਹਿੰਦਾ ਹੁੰਦਾ ਕੁਛ ਆ ਕੇ ਸੁਣਾ ਜਾਇਆ ਕਰੋ। ਤੇ ਕੁਛ ਤਾਂ ਸਾਡੇ ਜਿਹੜੇ ਗਾਉਂਦੇ ਆ ਅਮਰੀਕ ਭਾਜੀ ਵਾਂਗੂ, ਹਾਂਜੀ, ਉਹ ਤਾਂ ਫਿਰ ਕਹਿ ਲਓ ਵੀ ਪਾਰ ਦੀਆਂ ਹੀ ਗੱਲਾਂ ਕਰ ਦਿੰਦੇ ਆ, ਰੂਹਾਨੀਅਤ ਦੀਆਂ ਤਾਰਾ ਛੇੜ ਜਾਂਦੇ ਆ, ਪਾਰ ਦੀਆਂ ਗੱਲਾਂ ਕਰ ਦਿੰਦੇ ਆਪਾਂ ਸਾਰੇ ਇੱਕ ਦੂਜੇ ਦੇ ਨਾਲ, ਆਵਾਜ਼ ਦੇ ਨਾਲ ਜੁੜੇ ਹੋਇਆ। ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਪੱਠਲ। ਅੱਜ ਮੇਰਾ ਨਾ ਦੋ ਗਾਣਾ ਲਾਉਣ ਨੂੰ, ਮੈਂ ਭਾਜੀ ਗੀਤ ਲਾਇਆ, ਤੁਸੀਂ ਵੀ ਮੇਰੇ ਨਾਲ ਕਈ ਗੀਤ ਸਾਂਝੇ ਕਰ ਦਿੱਤੇ 2000 ਦੇ ਤੋਂ ਲੈ ਕੇ 2007 ਤੱਕ, 9 ਤੱਕ, ਹਾਂਜੀ, ਕਿਆ ਬਾਤ ਹੈ। ਮੈਂ ਕਹਿੰਦਾ ਉਹ ਆਰਟਿਸਟ ਦੇ ਨਾਮ ਲੈ ਤੇ ਜਦੋਂ ਉਦੋਂ ਅਸੀਂ ਪੱਗ ਦੀ ਪੂਣੀ ਕਰਨੀ ਤੇ ਨਾਲ ਇਹਨਾਂ ਨੂੰ ਪਿੱਛੇ ਲਾ ਲੈਣਾ ਬੈਕਗਰਾਉਂਡ ਮਿਊਜ਼ਿਕ ਤੇ, ਹਾਂਜੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਆਓ ਫਿਰ ਤੁਹਾਡੀਆਂ ਕਾਲਸ ਦਾ ਆਗਾਜ਼ ਕਰਦੇ ਹਾਂ। ਲਾਈਨਸ ਆ ਜਿਹੜੀਆਂ ਫਲੈਸ਼ ਹੋਣੀਆਂ ਸ਼ੁਰੂ ਹੋ ਚੁੱਕੀਆਂ। 3272 ਜੀ ਆਇਆਂ ਨੂੰ ਗੁੱਡ ਮਾਰਨਿੰਗ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸ਼ਮੀ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ,
2: ਗੁੱਡ ਮਾਰਨਿੰਗ। ਹਾਂਜੀ, ਹੋਰ ਤੁਸੀਂ ਠੀਕ ਹੋ?
0: ਹਾਂਜੀ ਹਾਂਜੀ, ਬਿਲਕੁਲ ਵਧੀਆ ਭਾਜੀ।
2: ਪ੍ਰੋਗਰਾਮ ਸੁਣੀ ਦਾ ਬਹੁਤ ਵਧੀਆ, ਮੈਂ ਤਾਂ ਹੁਣ ਡੇਲੀ ਸੁਣਦਾ ਹੁੰਦਾ, 2 ਮਹੀਨੇ ਹੋ ਗਏ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਥੈਂਕ ਯੂ।
2: ਰਾਤ ਨੂੰ ਵੀ ਸਵੇਰ ਨੂੰ ਵੀ ਪਹਿਲੇ ਦਿਨ ਤੁਹਾਨੂੰ ਕਾਲ ਲਾਈ ਹੈ, ਮੈਂ ਕਿਹਾ ਇੱਕ ਫਰਮਾਇਸ਼ ਕਰਦੀ ਵੀਰੇ ਨੂੰ।
0: ਹਾਂਜੀ,
2: ਸਾਰਿਆਂ ਵਾਸਤੇ ਪਿਆਰੀ ਜੀ, ਮੈਨੂੰ ਨਾ ਕੁਲਦੀਪ ਮਾਨਕ ਦਾ ਗਾਣਾ ਆ
0: ਜੀ,
2: ਡੀਜੇ ਨੇ ਕੌਲਾਂ ਤਿਆਗ ਤੀ, ਬਹੁਤ ਹੀ ਜਿੱਦਾਂ ਕਹਿੰਦੇ ਧਰਮ ਹਿੱਤ ਸਾਡੇ ਲੇਡੀ ਧਰਮ ਵਾਸਤੇ ਬਹੁਤ ਵਧੀਆ ਆ।
0: ਗੀਤ ਦਾ ਦੁਬਾਰਾ ਨਾਮ ਦੱਸਿਓ,
2: ਸੋਰੀ
0: ਦੁਬਾਰਾ ਨਾਮ ਦੱਸਿਓ।
2: ਬੀਜੇ ਨੇ ਕੌਲਾ ਤਿਆਗ ਤੀ ਦੋ ਤੇ ਚਾਰ
0: ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਮੈਂ ਜਰੂਰ ਭਾਜੀ ਥੈਂਕ ਯੂ ਤੁਹਾਡਾ ਤੁਸੀਂ ਕਾਲ ਕੀਤੀ ਬੜਾ ਵਧੀਆ ਲੱਗਿਆ
2: ਬਹੁਤ ਵੀਰੇ ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਜਦੋਂ ਗੱਲਾਂ ਸੁਣੀਆਂ ਜਿੱਦਾਂ ਕਹਿੰਦੇ ਬਹੁਤ ਡੂੰਘਾਈ ਚੱਕਰ ਜਾਈਦਾ ਕਈ ਵਾਰੀ ਤੁਸੀਂ ਏਦਾਂ ਦੀਆਂ ਸਮਾਜਿਕ ਜਿਹੜੇ ਛੋਟੇ ਛੋਟੇ ਜਿੱਦਾਂ ਕਹਿੰਦੇ ਹੁੰਦੇ ਆ ਅੱਜ ਕੱਲ ਦੀਆਂ ਨਿਆਣਿਆਂ ਨੂੰ ਨਹੀਂ ਪਤਾ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਜਿੱਦਾਂ ਜਦੋਂ ਆਪਾਂ ਵਿਚ ਰਹੇ ਹਾਂ ਜੀ
0: ਜੀ ਬਿਲਕੁਲ
2: ਬੜੇ ਆਸਾਨ ਜੇ ਹੁੰਦੇ ਉਹਨਾਂ ਦੇ ਗੱਲਾਂ ਦੇ ਜਵਾਬ ਪਰ ਕਈ ਵਾਰੀ ਵੀ ਫੋਨ ਨਹੀਂ ਲੱਗਦਾ ਕਾਹਲੀ ਚ ਜਦੋਂ ਡਰਾਈਵ ਕਰਦੇ ਹੋਏ
0: ਜੀ ਜੀ ਜੀ
2: ਹਾਂਜੀ ਥੈਂਕ ਯੂ ਵੀਰ ਜੀ
0: ਥੈਂਕ ਯੂ ਭਾਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸੰਧੂ ਸਾਹਿਬ ਆ ਗਏ ਸੰਧੂ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਭਾਜੀ ਗੁੱਡ ਮਾਰਨਿੰਗ
3: ਭਾਜੀ
0: ਕਿੱਦਾਂ ਹਾਲ ਚਾਲ ਹੈਲੋ ਭਾਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ ਬਹੁਤ ਵਧੀਆ ਤੁਸੀਂ ਸੁਣਾਓ
3: ਸਾਥੀ ਨੂੰ ਬਹੁਤ ਬਹੁਤ ਸ਼ੁਕਰਵਾਰ ਦੀ ਸੱਜਰੀ ਸਵੇਰ ਦੀ ਬਹੁਤ ਬਹੁਤ ਜੀ ਤੁਹਾਨੂੰ ਗੁੱਡ ਮਾਰਨਿੰਗ
0: ਜੀ ਵੈਰੀ ਗੁੱਡ ਮਾਰਨਿੰਗ ਸਰ
3: ਲਾਈਨ ਆ ਕਹਿੰਦਾ ਜੋਰੇ ਬਾਜੂ ਨਾ ਕਾਮ ਆਏਗਾ ਜੋਰੇ ਬਾਜੂ ਨਾ ਕਾਮ ਆਏਗਾ ਆਪਣੀ ਤਾਕਤ ਕਿਸੇ ਦਿਖਾਏਗਾ ਵੋਟ ਪੜਨੇ ਲੱਗ ਜਾਏ ਜੰਗਲ ਮੇਂ ਤੋ ਸ਼ੇਰ ਕੁੱਤੋਂ ਸੇ ਹਾਰ ਜਾਏਗਾ
0: ਕਿਆ ਬਾਤ
3: ਇੱਕ ਲੈਣ ਹੋਰ ਆ ਤੁਹਾਡੇ ਕੋਲ
0: ਹਾਂਜੀ
3: ਬੇਵਫਾਈ ਸੇ ਦਿਲ ਤੂੰ ਦੁਖਾਇਆ ਹੈ ਬੇਵਫਾਈ ਸੇ ਤੂੰ ਦਿਲ ਦੁਖਾਇਆ ਹੈ ਇਹ ਦੁਆ ਹੈ ਖੁਦਾ ਤੁਝਕੋ ਹਦਾਇਤ ਦੇ ਕਾਸ਼ ਤੁਝੇ ਵੀ ਕਿਸੇ ਸਖ ਲਈ ਤੜਪ ਤੂੰ ਕਾਸ਼ ਤੂੰ ਵੀ ਕਿਸੇ ਸਖ ਲਈ ਤੜਫੇ ਕਾਸ਼ ਤੁਝੇ ਵੀ ਇੱਕ ਤਰਫਾ ਮੁਹੱਬਤ ਹੋ ਜਾਵੇ
0: ਕਿਆ ਬਾਤ ਕਿਆ ਬਾਤ
3: ਵਧੀਆ ਜੀ ਰੌਣਕਾਂ ਲਾਈਆਂ ਹੋਈਆਂ ਵਾਕਿਆ ਸ਼ੁਕਰ ਮਨਾਓ ਪੂਰਾ ਗਾਣੇ ਗੁਣੇ ਵਧੀਆ ਲਾਓ
0: ਜੀ ਜੀ ਬਿਲਕੁਲ
3: ਥੈਂਕ ਯੂ
0: ਕਿਆ ਬਾਤ ਹੈ ਕਿਆ ਬਾਤ ਹੈ ਸੰਧੂ ਸਾਹਿਬ ਜਦੋਂ ਵੀ ਆਉਂਦੇ ਨਾ ਚਲੋ ਬਹੁਤ ਆਲੇ ਦਰਜੀ ਦੀਆਂ ਸਤਰਾਂ ਤਾਂ ਲੈ ਕੇ ਆਉਂਦੇ ਗੁਰਦੇਵ ਭਾਜੀ ਮੈਨੂੰ ਇਹ ਵੀ ਲੱਗਦਾ ਇਹ ਕੋਈ ਪੁਰਾਣੀ ਜਿਹੜੀਆਂ ਕਈ ਵਾਰ ਲੱਗੀਆਂ ਹੁੰਦੀਆਂ
4: ਪੁਰਾਣੀਆਂ
0: ਜ਼ਖਮ ਜਿਹੜੇ ਆ ਉਹ ਵੀ ਅੱਲੇ ਜੇ ਕਰ ਦਿੰਦੇ ਆ ਕਈ ਵਾਰ
4: ਫਿਰ ਕਈਆਂ ਚ ਇਹ ਹੁੰਦੀ ਚੀਜ਼ ਵੀ ਉਹਨੂੰ ਇਮੋਸ਼ਨਲ ਜ਼ਾਹਰ ਕਰਦੇ ਕਈ ਫਿਰ ਉਹਨੂੰ ਲਿਖ ਕੇ ਜ਼ਾਹਰ
0: ਲਿਖ ਕੇ ਜ਼ਾਹਰ ਕਰਦੇ ਸਹੀ ਗੱਲ
4: ਆਪਣੇ ਆਪਣੇ ਢੰਗ ਆ ਇਮੋਸ਼ਨਲ ਸ਼ੇਅਰ ਕਰ ਦਿੰਦੇ
0: ਸਹੀ ਗੱਲ ਹੈ ਜੀ
4: ਜਿਹੜੀ ਲਿਖਦੇ ਆ ਉਹ ਬਹੁਤ ਵਧੀਆ ਚੀਜ਼ ਹੈ ਕਿ ਉਹ ਇੱਕ ਵਾਰੀ ਜੋ ਨੋਟ ਹੋ ਗਿਆ ਉਹ ਨੋਟ
0: ਹੋ ਗਿਆ
4: ਤੇ ਉਹਨੂੰ ਹੁਣ ਅਸੀਂ ਗੱਲ ਕੀਤੀ ਅੱਜ ਉਹਨਾਂ ਨੂੰ ਵਧੀਆ ਲੱਗਿਆ ਉਹਨਾਂ ਨੇ ਆਪਣਾ ਲਾਈਨਾਂ ਸ਼ੇਅਰ ਕੀਤੀ ਸੀ ਬਹੁਤ ਧੰਨਵਾਦ ਕਰਦੇ ਆ ਇਹ ਹੋਣਾ ਚਾਹੀਦਾ
0: ਸਹੀ ਗੱਲ ਹੈ ਜੀ ਸਹੀ ਗੱਲ ਹੈ ਸੋ ਅਗਲੀ ਕਾਲ ਤੇ ਚੱਲਦੇ ਆ 9535 ਜੀ ਸਵਾਗਤ ਹੈ ਜੀ 9535 ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਇਹ ਆਵਾਜ਼ ਨਹੀਂ ਆ ਰਹੀ ਭਾਜੀ ਜਾਂ ਫਿਰ ਦੁਬਾਰਾ ਕਾਲ ਕਰ ਲਿਓ ਪਤਾ ਨਹੀਂ ਮੈਨੂੰ ਨਹੀਂ ਆ ਰਹੀ ਆਵਾਜ਼ ਹੈਲੋ ਹਾਂਜੀ ਹਾਂਜੀ ਹਾਂਜੀ ਭਾਜੀ ਜੀ ਆਇਆਂ ਨੂੰ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਬਹੁਤ ਬਹੁਤ ਧੰਨਵਾਦ 7603 ਜੀ ਸਵਾਗਤ ਹੈ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਵਧੀਆ ਭਾਜੀ ਸਲਬੀਰ ਭਾਜੀ ਸਭ ਵਧੀਆ ਜੀ ਅੱਛਾ ਕਿਹੜਾ ਗੀਤ ਦੁਬਾਰਾ ਬੋਲਿਓ ਬਰਾੜ ਸਾਹਿਬ ਲੰਘੇ ਆਓ ਸਤਿ ਸ੍ਰੀ ਅਕਾਲ ਮਹਾਰਾਜ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ
5: ਜੀ ਸਤਿ ਸ੍ਰੀ ਅਕਾਲ
0: ਹੈਪੀ ਫਰਾਈਡੇ
5: ਹੈਪੀ ਫਰਾਈਡੇ ਜੀ
6: ਬਾਕੀ ਬਹੁਤ ਵਧੀਆ ਭਾਈ ਸੋਚ ਆ ਰਹੇ ਆ
0: ਜੀ
6: ਬਾਕੀ
0: ਹਾਂ ਮੌਸਮ ਵੀ
6: ਕਹਾਂ ਬਹੁਤ ਵਧੀਆ ਜੀ ਹਾਂ ਸਹੀ ਗੱਲ ਹੈ ਜੀ ਮੇਲਾ ਦੇਖਾਂਗੇ
0: ਜੀ ਜੀ ਬਿਲਕੁਲ ਜੀ
6: ਸੰਜੀਵ ਸਾਹਿਬ ਦਾ
0: ਜੀ ਜੀ ਬਿਲਕੁਲ ਜੀ ਬਿਲਕੁਲ ਜੀ ਜੀ
6: ਦਿਨ ਬਹੁਤ ਸੋਹਣਾ ਬਾਕੀ ਪੂਰਾ ਵਧੀਆ ਦੇਣਾ
0: ਜੀ ਬਿਲਕੁਲ ਬਿਲਕੁਲ ਭਾਜੀ
6: ਚਲੋ ਸੁਣਦੇ ਸਤਿ ਸ੍ਰੀ ਅਕਾਲ ਨੂੰ ਜੀ ਤੇ ਭਾਈ ਮਜੀਤ ਸਿੰਘ ਨੂੰ ਆਨ ਡਿਊਟੀ
0: ਜੀ ਜੀ ਆ ਗਏ ਜੀ ਆ ਗਏ
6: ਉਹਨੂੰ ਆਨ ਡਿਊਟੀ ਕਰ ਦਿਓ ਜੀ
0: ਲਓ ਜੀ ਆਨ ਡਿਊਟੀ ਕਰਨ ਲੱਗੇ ਲਓ ਜੀ ਅਗਲੀ ਕਾਲ ਆਪਾਂ ਅਮਰੀਕ ਬਾਈ ਜੀ ਹੋਣਾ ਨੂੰ ਆਨ ਡਿਊਟੀ ਕਰ ਅਮਰੀਕ ਭਾਜੀ ਦਾ ਆਪਣਾ ਹੀ ਕੋਰਾ ਆ ਹਾਂਜੀ ਦੇਖ ਲਓ ਪਤਾ ਚੱਲ ਜਾਂਦਾ ਵੀ ਆ ਚੁੱਕੀ ਹੈ ਉਹਨਾਂ ਦੀ ਕਾਲ ਅਮਰੀਕ ਭਾਜੀ ਵੈਲਕਮ ਜੀ ਇਹਨੂੰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ
7: ਸ਼ਮੀ ਸਾਹਿਬ ਮੇਰੇ ਕੋਲ ਸ਼ਬਦ ਹੈ ਨਹੀਂ ਸਵੇਰ ਦਾ ਟਾਈਮ ਹੈ ਜਿੰਨਾ ਤੁਸੀਂ ਪਿਆਰ ਕਰਦੇ ਹੋ ਓਨੇ ਹੀ ਸਾਡੇ ਸਰੋਤੇ ਬਹੁਤ ਬਹੁਤ ਜ਼ਿਆਦਾ ਪਿਆਰ ਕਰਦੇ ਮੇਰੇ ਕੋਲ ਕੋਈ ਸ਼ਬਦ ਹੀ ਹੈ ਨਹੀਂ ਬੋਲਣ ਨੇ ਸ਼ਮੀ ਸਾਹਿਬ
0: ਜੀ ਜੀ ਜੀ ਤੁਸੀਂ ਗਾ ਕੇ ਭਾਜੀ ਸਾਨੂੰ ਚੁੱਪ ਕਰਾ ਦਿੰਦੇ ਹੋ
7: ਨਹੀਂ ਸ਼ਮੀ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਇੰਨਾ ਆਪਣਾ ਕੀਮਤੀ ਟਾਈਮ ਕੱਢ ਕੇ ਸਾਨੂੰ ਵਿੱਚੋਂ ਟਾਈਮ ਦਿੰਦੇ ਨਾ ਤੁਹਾਡਾ ਵੀ ਬਹੁਤ ਧੰਨਵਾਦ ਹੈ ਤੁਹਾਡੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਆ
0: ਜੀ
7: ਕੋਈ ਵੀ ਅੱਗੇ ਪਿੱਛੇ ਕੋਈ ਮੇਰੇ ਕੋਲ ਸ਼ਬਦ ਬੋਲੋਗੇ ਤੇ ਆਪਾਂ ਭਾਜੀ ਕਹਿੰਦੇ ਜਿਹੜਾ ਬੰਦਾ ਮਾਫ਼ੀ ਮੰਗ ਲਵੇ ਨਾ ਉਹਦੇ ਨਾਲ ਦੀ ਕੋਈ ਰੀਸ ਹੀ ਨਹੀਂ
0: ਜੀ। ਬਿਲਕੁਲ ਬਿਲਕੁਲ ਸਹੀ ਗੱਲ ਹੈ, ਉਹ ਵੱਡਾ
7: ਹੱਸਣ ਦੀ ਕੋਈ ਫੀਸ ਨਹੀਂ ਹੈ, ਤੰਦਰੁਸਤੀ ਦੀ ਕੋਈ ਰੀਸ ਨਹੀਂ ਹੈ।
0: ਵਾਹ,
7: ਹੱਸਦੇ ਆ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਕੋਈ ਤਕਲੀਫ ਨਹੀਂ ਹੈ।
0: ਕਿਆ ਬਾਤ ਹੈ
7: ਕਿ ਨਜ਼ਰਾਂ ਪੜ੍ਹ ਕੇ ਦੱਸ ਦਿੰਦੇ ਆ ਕਿ ਨਜ਼ਰਾਂ ਪੜ੍ਹ ਕੇ ਦੱਸ ਦਿੰਦੇ ਆ ਕਿ ਔਕਾਤ ਉਹ ਬੰਦੇ ਦੀ, ਉਹ ਪੱਖ ਉਹ ਪਰਖ ਕਰਾਤੀ ਸਮਿਆਂ ਨੇ ਚੰਗੇ ਤੇ ਮੰਦੇ ਦੀ।
0: ਕਿਆ ਬਾਤ ਹੈ, ਸਹੀ ਗੱਲ ਹੈ।
7: ਤੇ ਦੋ ਲੈਣਾ ਭਾਈ ਸੁਣਾਉਂਦੇ ਹਾਂ, ਕੇਵਲ ਭਾਈ ਹੁਣੀ ਸਾਡੇ ਬਹੁਤ ਸਤਿਕਾਰਯੋਗ ਆ ਤੇ ਬਾਕੀ ਜਿੰਨੇ ਵੀ ਆਪਣੇ ਪ੍ਰੋਗਰਾਮ ਸੁਣਦੇ ਸਾਰੇ ਸਤਿਕਾਰਯੋਗ ਆ
0: ਜੀ।
7: ਤੇ ਦੋ ਲੈਣਾ ਆਪਣਾ ਗੀਤ ਆਇਆ ਸੀ 2009 ਦੇ ਵਿੱਚ ਭਾਜੀ ਇਹ, ਤੇ ਤੁਹਾਨੂੰ ਸੁਣਾ ਰਿਹਾ ਤੇ ਸਰੋਤੇ ਵੀ ਸ਼ਾਇਦ ਲਾਈਕ ਕਰਨਗੇ, ਤੁਹਾਡਾ ਬਹੁਤ ਬਹੁਤ ਧੰਨਵਾਦ
0: ਜੀ।
7: ਜਦੋਂ ਤੇਰੀਆਂ ਅੱਖੀਆਂ ਲਈ ਮੁੰਡਾ ਖੋ ਜਾਂਦਾ ਏ, ਉਹ ਬਿਨਾ ਪੀਤੀਓ ਹੀ ਟੱਲੀ ਜਿਹਾ ਹੋ ਜਾਂਦਾ ਏ, ਉਹ ਕੋਈ ਦਿਸਦਾ ਨਾ

0: ਕਿਆ ਬਾਤ ਹੈ ਭਾਜੀ, ਕਿਆ ਬਾਤ ਹੈ, ਮੈਂ ਕਹਿੰਦਾ ਸ਼ੁਕਰਵਾਰ ਮਨਾਤਾ ਤੁਸੀਂ, ਕਮਾਲ ਕਰ ਦਿੱਤੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਸਾਰਾ ਪਿਆਰ, ਜਿੰਨੀਆਂ ਵੀ ਤੁਹਾਡੀਆਂ ਕਾਲਸ ਆ ਰਹੀਆਂ ਨੇ। ਢਿੱਲੋਂ ਸਾਹਿਬ ਜੀ ਆਇਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਮਨਦੀਪ ਜੀ ਆ ਜਾਓ, ਲੰਘਿਆ ਉਹ।
1: ਹਾਂਜੀ ਹਾਂਜੀ ਬਾਈ, ਕੀ ਹਾਲ ਚਾਲ?
0: ਬਹੁਤ ਵਧੀਆ ਸਰ, ਬਹੁਤ ਵਧੀਆ। ਤੁਸੀਂ ਸੁਣਾਓ, ਕਿੱਦਾਂ ਹਾਲ ਚਾਲ ਜੀ? ਰਮਨ ਹੋਣੀ ਪਹਿਲਾਂ ਕਰਕੇ ਗਏ, ਮੈਂ ਕਾਲ ਲਾਈ, ਮੈਂ ਕਿਹਾ ਤੁਹਾਡੀ ਤਾਂ ਨੀ ਰਹਿ ਗਈ? ਕਹਿੰਦੇ ਨਹੀਂ ਭਾਜੀ, ਮੇਰੇ ਤੋਂ ਵੀ ਪਹਿਲਾਂ ਦੀ ਪਈ ਹੈ ਜੀ। ਕਿਆ ਬਾਤ ਹੈ, ਕਿਆ ਬਾਤ ਹੈ।
1: ਅੱਛਾ ਭਾਜੀ, ਆਪਣਾ ਗਾਣਾ ਵੀ ਸੁਰਜੀਤ ਭੁੱਲਾ ਦਾ ਲਾਇਆ ਜੇ ਭਾਜੀ?
0: ਲਾ ਦਿੰਦੇ ਜੀ, ਕਿਹੜਾ ਗਾਣਾ ਦੱਸੋ? ਲੋ ਜੀ, ਫਿਰ ਅੱਜ ਵੀ ਤੁਹਾਨੂੰ ਅਸੀਂ ਉਹਨਾਂ ਯਾਦਾਂ ਦੇ ਵਿੱਚ ਲੈ ਕੇ ਚੱਲਾਂਗੇ ਇਸ ਗੀਤ ਰਾਹੀਂ। ਹਾਂਜੀ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਲੋ ਜੀ, ਇਹ ਜਿਹੜੀਆਂ ਤੁਹਾਡੀਆਂ ਫਰਮਾਇਸ਼ਾਂ ਆਈਆਂ ਉਹ ਨਾਲ ਦੀ ਨਾਲ ਆਪਾਂ ਕਰਦੇ ਹਾਂ। ਤੇ ਮੇਰੀ ਇੱਕ ਬੇਨਤੀ ਹੈ ਦੋਸਤੋ, ਸਾਡਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਸ਼ਮੀ ਭੱਠਲ ਕਰਕੇ, ਸੋ ਉੱਥੇ ਵੀ ਜ਼ਰੂਰ ਸਾਡੇ ਨਾਲ ਜੁੜੋ। ਕਾਫੀ ਅਸੀਂ ਉਹਦੇ 'ਚ ਵੀ ਜਿਹੜੀਆਂ ਐਕਟੀਵਿਟੀਜ਼ ਆ ਜਿਹੜੀਆਂ ਕਰ ਰਹੇ ਹਾਂ, ਵੀਡੀਓਜ਼ ਅਪਲੋਡ ਕਰਦੇ ਹਾਂ, ਉਹਦੇ ਵਿੱਚ ਕਈ ਇਹੋ ਜਿਹੀਆਂ ਗੱਲਾਂ ਵੀ ਕਰਦੇ ਹਾਂ ਜੋ ਸਾਡੀਆਂ ਸਮਾਜਿਕ ਰਿਸ਼ਤੇ ਨੂੰ, ਤਾਣੇ ਬਾਣੇ ਨੂੰ ਆ ਜਿਹੜਾ ਉਹ ਦੱਸਦੀਆਂ ਨੇ, ਅਤੇ ਨਾਲ ਦੀ ਨਾਲ ਜਿੱਦਾਂ ਕੋਈ ਅਪਡੇਟਸ ਆਉਂਦੀਆਂ ਨੇ ਉਹ ਵੀ ਉੱਥੇ ਵੀਡੀਓ ਰਾਹੀਂ ਆ ਜਿਹੜਾ ਅਸੀਂ ਉੱਥੇ ਅਪਡੇਟ ਕਰਦੇ ਰਹਿੰਦੇ ਹਾਂ। ਸੋ ਸ਼ਮੀ ਭੱਠਲ, SHAMMI ਅਤੇ ਭੱਠਲ ਬੀ ਇਹਦੇ ਬੋਏ, HATHAL, ਸ਼ਮੀ ਭੱਠਲ ਕਰਕੇ ਤੁਸੀਂ ਫੇਸਬੁੱਕ, ਇੰਸਟਾਗ੍ਰਾਮ ਜਾਂ ਫਿਰ ਟਿਕਟੋਕ 'ਤੇ ਆ ਜਿਹੜਾ ਸਾਡੇ ਨਾਲ ਜੁੜ ਸਕਦੇ ਹੋ ਦੋਸਤੋ। ਸੋ ਅੱਜ ਵੀ ਜਿਹੜੀ ਇੱਕ ਵੀਡੀਓ ਆ ਜਿਹੜੀ ਆਪਾਂ ਪ੍ਰੋਗਰਾਮ ਤੋਂ ਬਸ ਕੁਛ ਮਿੰਟ ਬਾਅਦ ਆ ਜਿਹੜੀ ਅਪਲੋਡ ਕਰਾਂਗੇ ਗੁਰਦੇਵ ਭਾਜੀ, ਉਹ ਆ ਜਿਹੜੀ ਇਹ ਦੱਸਦੀ ਹੈ ਵੀ ਅੱਜ ਦੇ ਜਿਹੜੇ ਕਹਿ ਲਓ ਵੀ ਰਿਸ਼ਤੇ ਹੈ, ਜਿੱਦਾਂ ਵਿਆਹ ਹੋ ਗਿਆ, ਇਹਨਾਂ ਦੀ ਉਮਰ ਘੱਟਦੀ ਜਾਂਦੀ ਹੈ, ਮਿਆਦ ਘੱਟਦੀ ਜਾਂਦੀ ਹੈ। ਉਹਦੇ ਵਿੱਚ ਮੈਂ ਉਦਾਹਰਨ ਦਿੱਤੀ ਹੈ, ਆ ਲੇਟੈਸਟ ਹੀ ਆਪਣੇ ਰੈਪਰ ਬਾਦਸ਼ਾਹ ਤੇ ਉਹਨਾਂ ਦੀ ਅਦਾਕਾਰਾ ਪਤਨੀ ਈਸ਼ਾ ਰਾਖੀ ਦੀ,
2: ਠੀਕ ਹੈ ਜੀ।
0: ਸੋ 4 ਸਾਲ ਅਗਲਿਆਂ ਨੇ ਡੇਟ ਕੀਤੀ ਭਾਜੀ, ਵਿਆਹ ਕਰਾਇਆ ਇਸ ਮਾਰਚ ਦੇ ਵਿੱਚ, ਤੇ ਅਗਸਤ ਦੇ ਵਿੱਚ ਜਿਹੜਾ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਪਾ ਕੇ ਕਹਿਤਾ ਵੀ ਹੁਣ ਤੇਰੀ ਮੇਰੀ ਨਹੀਂ ਨਿਭਣੀ, ਮਤਲਬ 5 ਮਹੀਨੇ ਵਿਆਹ ਜਿਹੜਾ ਉਹ ਟਿਕ ਨਹੀਂ ਸਕਿਆ, ਤੇ ਮਿਆਦ ਦੇਖੋ ਕਿੰਨੀ ਕੁ ਹੈ। ਤੇ ਬਾਦਸ਼ਾਹ ਦਾ ਇਹ ਦੂਸਰਾ ਵਿਆਹ ਪਹਿਲਾਂ 2012 ਚ ਕੀਤਾ ਸੀ ਤੇ 2020 ਦੇ ਵਿੱਚ ਜਿਹੜਾ ਖਤਮ ਹੋ ਗਿਆ ਸੀ। ਸੋ 4 ਸਾਲ ਤੁਸੀਂ ਡੇਟ ਕੀਤੀ ਹੈ, 4 ਸਾਲ ਇਜ਼ ਅ ਐਨਫ ਟਾਈਮ, ਤੁਸੀਂ ਇੱਕ ਦੂਜੇ ਨੂੰ ਸਮਝ ਲੈਂਦੇ
2: ਹੋ,
0: ਫੇਰ ਹੀ ਤੁਸੀਂ ਇਹ ਡਿਸੀਜਨ ਲੈਂਦੇ ਹੋ ਵੀ ਹੁਣ ਆਪਾਂ ਵਿਆਹ ਕਰਾ ਲੈਂਦੇ
2: ਹਾਂ।
0: ਹਨਾ, ਕਈ ਤਾਂ ਅੱਜ ਕੱਲ ਅਰੇਂਜ ਮੈਰਿਜਾਂ ਹੁੰਦੀਆਂ ਨੇ, ਪਰ ਹੁਣ ਉਹ ਰੁਝਾਨ ਹੈ ਜਿਹੜਾ ਘਟਦਾ ਜਾ ਰਿਹਾ, ਪਰ ਇਹ ਚੀਜ਼ ਨੇ ਜਿਹੜੀ ਖਬਰ ਨੇ ਸਵਾਲ ਬਹੁਤ ਵੱਡੇ ਖੜੇ ਕਰ ਦਿੱਤੇ ਵੀ ਅੱਜ ਕੱਲ ਰਿਸ਼ਤਿਆਂ ਦੀ ਮਿਆਦ ਘਟਦੀ ਕਿਉਂ ਜਾ ਰਹੀ ਹੈ। ਆਪਣੇ ਇੰਟਰਨੈਟ, ਸੋਸ਼ਲ ਮੀਡੀਆ, ਡਿਜੀਟਲ ਉਹਦਾ ਪਸਾਰਾ ਜ਼ਿਆਦਾ ਹੋ ਗਿਆ ਜਾਂ ਫਿਰ ਆਪਸ਼ਨਸ ਬਹੁਤ ਜ਼ਿਆਦਾ ਹੋ ਗਿਆ। ਸੋ ਏਦਾਂ ਦੇ ਸਵਾਲ ਆ ਜਿਹੜੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਮੈਂ ਪੁੱਛੇ ਆ। ਸੋ ਤੁਸੀਂ ਆ ਜਿਹੜੇ ਜ਼ਰੂਰ ਦੋਸਤੋ ਉਹਦੇ ਤੇ ਆ ਜਿਹੜਾ ਉਹ ਵੀਡੀਓ ਦੇਖਿਓ, ਤੇ ਹੋ ਸਕੇ ਤੇ ਕਮੈਂਟ ਵੀ ਕਰਿਓ ਜੀ ਭਾਜੀ।
2: ਹਾਂਜੀ, ਜਿੱਦਾਂ ਸ਼ਮੀ ਭਾਜੀ ਉਹ ਪਹਿਲਾਂ ਭਾਜੀ ਬਹੁਤ ਸੋਹਣਾ ਗਾ ਕੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਜਿੱਦਾਂ ਤੁਸੀਂ ਅੱਜ ਗੱਲ ਕੀਤੀ ਆ ਵੀ ਇਹ ਰਿਸ਼ਤਿਆਂ ਦੀ, ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਇੰਟਰਨੈਟ ਆ, ਸਾਨੂੰ ਡਿਟੇਲ ਤਾਂ ਬਹੁਤ ਵਧੀਆ ਦਿੰਦਾ, ਪਰ ਇੱਕ ਪਾਰਟ ਦੇ ਉੱਤੇ ਸੋਸ਼ਲ ਲਾਈਫ ਸਾਡੀ ਜਿਹੜੀ ਆ ਉਹ ਖਤਮ ਆ, ਕਿਉਂਕਿ ਉਹਨਾਂ ਨੇ ਡੇਟ ਕੀਤੀ ਜਿੰਨਾ ਟਾਈਮ ਹੋ ਰਿਹਾ, ਠੀਕ ਹੈ, ਉਹਨਾਂ ਨੇ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ, ਸਭ ਸਹੀ ਸੀਗਾ, ਉਹਨਾਂ ਨੇ ਮੈਰਿਜ ਕੀਤੀ। ਬਾਅਦ ਦੇ ਵਿੱਚ ਕਈ ਵਾਰੀ ਸਾਨੂੰ ਹੈਬਿਟਸ ਹੁੰਦੀਆਂ ਇੰਸਟਾਗ੍ਰਾਮ ਤੇ ਦੇਖਣਾ, ਉਹ ਮੈਰਿਜ ਤੋਂ ਬਾਅਦ ਉਹ ਚੀਜ਼ਾਂ ਸਾਨੂੰ ਘੱਟ ਕਰਨੀਆਂ ਪੈਂਦੀਆਂ, ਕਿਉਂਕਿ ਫੈਮਿਲੀ ਰਿਸਪੋਂਸੀਬਿਲਟੀ ਵੱਧ ਜਾਂਦੀਆਂ, ਕਿਉਂਕਿ ਉਹ ਡੇਟ ਕੀਤੀ ਉਹਨਾਂ ਨੇ ਆਪਸ ਵਿੱਚ ਘੁੰਮੇ ਫਿਰੇ ਖਾਧਾ ਪੀਤਾ ਜਿੱਥੇ, ਕਿਉਂਕਿ ਆਹ ਜਿਹੜੀਆਂ ਚੀਜ਼ਾਂ ਇੱਕ ਬੈਕਬੋਨ ਰਹਿ ਗਈਆਂ। ਇਹ ਫਿਰ ਜਦੋਂ ਆਪਾਂ ਫੈਮਿਲੀ ਵਿੱਚ ਆਉਂਦੇ ਹਾਂ, ਸਾਨੂੰ ਘਰ ਦੀਆਂ ਜ਼ਿੰਮੇਵਾਰੀਆਂ, ਵਿਆਹ ਤੋਂ ਪਹਿਲਾਂ ਸਾਡੀਆਂ ਵੀ ਭੈਣਾਂ ਸੀ, ਅਸੀਂ ਵੀ ਵਿਆਹ ਕੀਤੇ ਆ, ਮੰਮੀ ਡੈਡੀ ਟੇਕ ਕੇਅਰ ਕਰਨੀ, ਉਹ ਤੋਂ ਬਾਅਦ ਜਿਹੜੇ ਇਨ ਲੋਜ਼ ਆ ਉਹ ਵੀ ਸੇਮ ਮੰਮੀ ਡੈਡੀ ਆ, ਕਈ ਵਾਰੀ ਉਹ ਚੀਜ਼ਾਂ ਛੋਟੀਆਂ ਛੋਟੀਆਂ ਸਾਨੂੰ ਤੰਗ ਕਰਦੀਆਂ, ਉਹਦੇ ਕਰਕੇ ਅੱਜ ਕੱਲ ਇਹ ਚੀਜ਼ ਆਉਂਦੀ। ਪਰ ਅੱਜ ਕੱਲ ਪੇਸ਼ੈਂਸ ਖਤਮ ਹੋ ਗਈ, ਪੇਸ਼ੈਂਸ ਬਹੁਤ ਲੋ ਲੈਵਲ ਤੇ ਚੱਲ ਗਈ ਆ, ਤੇ ਚਲੋ ਵਾਹਿਗੁਰੂ ਭਲੀ ਕਰੇ, ਸਮੱਤ ਬਖਸ਼ੇ ਸਾਰਿਆਂ ਨੂੰ। ਕੋਈ ਵੀ ਕਿਸੇ ਨੇ ਇੰਸ਼ੋਰੈਂਸ ਦੇ ਪਲਾਨ ਬਾਰੇ ਜਾਣਕਾਰੀ ਲੈਣੀ ਆ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਆ, 416-843-5623। ਅੱਜ ਪਰ ਆਪਾਂ ਸਟੂਡੀਓ ਦੇ ਵਿੱਚ ਚੱਕ ਕੇ ਰੱਖਾਂਗਾ, ਮੈਨੂੰ ਗਾਣੇ ਲਾਵਾਂਗੇ, ਵਧੀਆ ਮਾਹੌਲ ਬਣਾ ਕੇ ਰੱਖਾਂਗੇ। ਵੀਕਐਂਡ ਆ ਜੀ, ਸ਼ਮੀ ਭਾਜੀ ਦੇ ਨਾਲ ਮੈਂ ਵੀ ਸਾਥ ਦੇ ਰਿਹਾ ਹਾਂ, ਪਰ ਹੈ ਮੇਰਾ ਇਹ ਸੈਕਿੰਡ ਡੇ ਆ, ਪਰ ਥੋੜ੍ਹੀ ਨਰਵਨੈਸ ਹੈਗੀ ਆ, ਪਰ ਫਿਰ ਵੀ ਓਕੇ, ਚਲੋ।

0: ਜਿੱਦਾਂ ਵੀ ਹੋਇਆ ਵਧੀਆ ਕਰਾਂਗੇ। ਸੋਨੀ ਬਾਬਲਾ ਦਾ ਨਾਮ ਮੇਰੇ ਅੱਖਾਂ ਬਾਰੇ ਚਮਕ ਰਿਹਾ, ਇਹ ਮੇਰੇ ਸ਼ਹਿਰ ਤੋਂ 10 ਮਿੰਟ ਦੂਰ ਇਹਨਾਂ ਦਾ ਪਿੰਡ ਆ।
1: ਜੀ ਜੀ ਜੀ,
0: ਅਸੀਂ ਬਹੁਤ ਸੁਣਿਆ ਇਹਨਾਂ ਨੂੰ ਤੇ ਬਾ ਕਮਾਲ ਉਹਨਾਂ ਦਾ ਵੇਸ਼ਭੂਸ਼ਾ, ਸਰੀਰ ਵੀ ਸੋਹਣਾ ਸੀ, ਸੋਹਣੇ ਸੀ ਲੋਕ
1: ਸੋਹਣੇ ਲੋਕ,
0: ਪਰ ਪਰਮਾਤਮਾ ਸੋਹਣੇ ਬੰਦਿਆਂ ਨੂੰ ਪਤਾ ਨੀ ਕਿਉਂ ਛੇਤੀ ਲੈ ਜਾਂਦਾ, ਪਰ ਉਹਨਾਂ ਦੀ ਆਵਾਜ਼ ਅੱਜ ਤੱਕ ਵੀ ਦਿਲਾਂ ਚ ਜਿਉਂਦੀ ਆ।
1: ਕਿਆ ਬਾਤ
0: ਹੈ। ਠੀਕ ਹੈ ਸ਼ਮੀ ਭਾਜੀ, ਬਾਕੀ
1: ਸੋ ਦੋਸਤੋ
0: ਮਾਈਕ ਤੁਸੀਂ।
1: ਜੀ ਬਿਲਕੁਲ, ਨਹੀਂ ਨਹੀਂ ਅੱਜ ਤੁਹਾਨੂੰ ਵੀ ਦੇਖਿਓ, ਮੈਂ ਹੋਸਟ ਬਣਾ ਦੇਣਾ ਬਸ ਹੁਣ ਅੱਧਾ ਦਿਨਾਂ ਦੀ ਗੱਲ ਹੈ। ਜਿਸ ਮੈਂ ਕਹਿੰਦਾ ਵੀ ਉਤਸ਼ਾਹ ਹੋ ਕੇ ਤੁਸੀਂ ਬੋਲਦੇ ਹੋ, ਕੋਨਫੀਡੈਂਟ ਬੋਲਦੇ ਹੋ, ਮੈਂ ਬਸ ਮੈਂ ਕਿਹਾ ਬਣ ਗਏ ਤੁਸੀਂ, ਇਹੀ ਤਾਂ ਗੱਲਾਂ ਕਰਨੀਆਂ,
0: ਬਸ ਆਪਾਂ ਬਸ ਸਾਥ ਦੇਣ ਲਈ ਬੈਠੇ ਹਾਂ,
1: ਬਸ ਇਹੀ ਤੇ ਗੱਲਾਂ ਭਾਜੀ, ਇਹੀ ਹੋਸਟਿੰਗ ਹੈ। ਆ ਦੇਖੋ ਸਾਡੇ ਨਾਲ ਕਿੰਨੇ ਸਾਡੇ ਪਰਿਵਾਰ ਜੁੜੇ ਹੋਏ ਨੇ। ਬਿੱਟੂ ਭਾਜੀ ਸਤਿ ਸ਼੍ਰੀ ਅਕਾਲ ਜੀ, ਐਨੂ ਜੀ
2: ਸਤਿ ਸ਼੍ਰੀ ਅਕਾਲ, ਹੈਪੀ ਫਰਾਈਡੇ,
1: ਹੈਪੀ ਫਰਾਈਡੇ ਭਾਜੀ।
2: ਉਹ ਕਹਿੰਦੇ ਪਾਰਸ ਨਾਲ ਰਹਿ ਕੇ ਲੋਹਾ ਸੋਹਣਾ ਬਣ ਜਾਂਦਾ ਹਨਾ।
1: ਕਿਆ ਬਾਤ ਹੈ,
2: ਇਹ ਬਾਈ ਨੇ ਵੀ ਤੁਹਾਡੇ ਨਾਲ ਰਹਿ ਕੇ ਇੱਦਾਂ ਹੋ ਜਾਣਾ, ਤੁਹਾਡੇ ਵਰਗਾ ਵਧੀਆ ਬਣ ਜਾਣਾ ਹਨਾ।
1: ਮੈਂ ਤੁਹਾਡੀ ਸੰਗਤ ਨਾਲ ਵਧੀਆ ਬਣ ਰਹੇ। ਕਿਆ ਬਾਤ ਹੈ,
2: ਤੁਸੀਂ ਰਿਸ਼ਤਿਆਂ ਦੀ ਗੱਲ ਕਰੀ ਨਾ ਜਿਹੜੀ, ਅੱਜ ਕੱਲ ਯਾਰ ਪਤਾ ਪੇਸ਼ੈਂਸ ਨੇ, ਜਿਵੇਂ ਬਾਈ ਕਹਿੰਦੇ ਪਹਿਲੇ ਲਾਡੋ ਮੇਰੀ, ਲਾਡੋ ਮੇਰੀ, ਜਾਨੋ ਮੇਰੀ, ਕਹਿ ਕੇ ਮੂੰਹ ਪਕਾ ਲੈਂਦੇ, ਬਾਅਦ ਚ ਕਹਿਣ ਦਾ ਮੌਕਾ ਨੀ ਮਿਲਦਾ ਨਾ ਫੈਮਲੀ ਚ। ਮੇਰਾ ਬੇਟਾ ਹੀ ਵੀਡੀਓ ਦਾ ਕੰਮ ਕਰਦਾ, ਉਹ ਕਹਿੰਦਾ ਪਾਪਾ ਹਾਲੇ ਉਹ ਵੀਡੀਓ ਲੈ ਕੇ ਨੀ ਜਾਂਦੇ, ਉਸ ਤੋਂ ਪਹਿਲਾਂ ਡਿਵੋਰਸ ਹੋ ਜਾਂਦੇ ਨੇ, ਔਰ 6-7 ਸਾਲ ਪਹਿਲਾਂ ਉਹਨਾਂ ਦੇ ਰਿਲੇਸ਼ਨ ਚੱਲਦੇ ਹੁੰਦੇ, ਘੁੰਮਦੇ ਹੁੰਦੇ ਆ ਹਨਾ, ਉਦੋਂ ਮੁੰਡਾ ਵੀ ਵਧੀਆ ਕੁੜੀ ਵੀ ਵਧੀਆ, ਵਿਆਹ ਤੋਂ ਬਾਅਦ 6 ਮਹੀਨੇ ਨੀ ਕੱਢਦੇ, ਫਿਰ ਬਾਅਦ ਚ ਪੁੱਛੋ ਕੀ ਹੋਇਆ ਜੀ, ਉਹ ਨਸ਼ੇ ਕਰਦਾ ਸੀ, ਉਹ ਪਹਿਲਾਂ ਵੀ 7 ਸਾਲ ਤੁਹਾਨੂੰ ਇਹ ਨੀ ਪਤਾ ਕਿਵੇਂ ਨਸ਼ੇ ਕਰਦਾ ਸੀ ਜਾਂ ਕੀ ਕਰਦਾ ਸੀ ਹਨਾ। ਸੋ ਪੇਸ਼ੈਂਸ ਨੀ ਹੈਗੀ ਅੱਜ ਕੱਲ ਹਰੇਕ ਦੇ ਵਿੱਚ, ਇਹ ਜ਼ਰੂਰੀ ਹੈ, ਫੈਮਿਲੀ ਲਾਈਫ ਉਨਾ ਕੇ ਰੱਖਣਾ ਚਾਹੀਦਾ, ਸ਼ੁਰੂ ਦੇ ਵਿੱਚ ਬੰਦੇ ਨੂੰ ਜਿਆਦਾ ਸਿਰ ਚੜਾਉਣਾ ਫਿਰ ਕੰਮ ਖਰਾਬ ਹੋ ਜਾਂਦਾ।
1: ਸਹੀ ਗੱਲ,
2: ਬਾਕੀ ਇਹ ਸੁਣਦੇ ਆ ਗੱਲ, ਰਿਸ਼ਤੇ ਤਾਂ ਚੱਲੀ ਜਾਣੇ, ਆਪਣੇ ਗਾਣੇ ਲਾਓ ਵਧੀਆ, ਇੰਜੋਏ ਕਰੀਏ ਸਾਰੇ ਜਾਣੇ।
1: ਜੀ ਬਿਲਕੁਲ ਬਿਲਕੁਲ, ਆ ਰਹੇ ਜੀ ਗੀਤ,
2: ਮਾਨਕ ਦਾ ਲਾਇਓ, ਚਾਦਰ ਮੈਂ ਭੇਜਿਆ ਜੀ,
1: ਚਾਦਰ। ਓਕੇ ਭਾਜੀ, ਓਕੇ, ਜਰੂਰ ਭਾਜੀ, ਜਰੂਰ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਰਵਿੰਦਰ ਭਾਜੀ ਸਾਡੇ ਆਏ ਨੇ, ਰਵਿੰਦਰ ਭਾਜੀ ਸਾਡੇ ਮੌਂਟਰੀਅਲ ਤੋਂ, ਪਹਿਲਾਂ ਕਹਿੰਦੇ ਵੀ ਮੈਂ ਇੱਧਰ ਗੇੜੇ ਲਾਉਂਦਾ ਹੁੰਦਾ ਸੀਗਾ, ਉਦੋਂ ਮੈਂ ਇੱਥੇ ਲੋਕਲ ਆ ਜਿਹੜੇ ਪ੍ਰੋਗਰਾਮ ਤੇ ਉਹ ਵਨ ਆਫ ਸਾਡਾ ਸੀਗਾ, ਤੇ ਏਦਾਂ ਦੇ ਭਾਜੀ ਸਾਡੇ ਨਾਲ ਜੁੜੇ ਹੁਣ ਮੌਂਟਰੀਅਲ ਚ, ਉੱਥੇ ਸਿਟੀ ਚ ਕੰਮ ਕਰਦੇ ਆ, ਤੇ ਫੇਰ ਵੀ ਦੇਖ ਲਓ ਸਾਡਾ ਪ੍ਰੋਗਰਾਮ ਸੁਣਦੇ ਆ ਰਵਿੰਦਰ ਭਾਜੀ,
0: ਇਹੀ ਦਿਲਾਂ ਦੀ ਖਿੱਚ ਪਿਆਰ ਜੁੜਨਾ ਚਾਹੀਦਾ। ਥੈਂਕ ਯੂ ਸੋ ਮਚ
1: ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਜੀ ਜੀ, ਐਨੂੰ
2: ਆਪਣੇ ਨਵੇਂ ਹੋਸਟ ਆਏ ਆ ਜੀ, ਆਪਣੇ
1: ਗੁਰਦੇਵ ਭਾਜੀ, ਹਾਂਜੀ
0: ਸ਼ੁਕਰਾਨਾ ਕਰਦੇ ਆ ਜੀ, ਜੇ ਇੱਥੇ ਤੱਕ ਲੈ ਕੇ ਆਇਆ ਅੱਗੇ ਤੱਕ ਵੀ ਉਹ ਆਪੇ ਲੈ ਕੇ ਜਾਊਗਾ ਜੀ, ਬਸ ਸਾਨੂੰ ਤੁਹਾਡੀਆਂ ਮਿੱਠੀਆਂ ਬਲੈਸਿੰਗ ਤੇ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਰਹਿਣ, ਸਾਡਾ ਬੂਸਟ ਤੇ ਸਾਡਾ ਜਿਹੜਾ ਇੱਕ ਮੋਟਿਵ ਬਣਿਆ ਰਹਿੰਦਾ।
1: ਕਿਆ ਬਾਤ ਹੈ, ਕਿਆ ਬਾਤ ਹੈ,
2: ਤੁਹਾਡੀ ਆਵਾਜ਼ ਜਿਹੜੀ ਹੈ ਜੀ ਰੇਡੀਓ ਵਾਸਤੇ ਬਣੀ ਹੋਈ ਹੈ, ਬਹੁਤ ਵਧੀਆ ਆਵਾਜ਼ ਤੁਹਾਡੀ ਹੈ ਜੀ।
1: ਵਾਹ ਜੀ ਵਾਹ,
0: ਥੈਂਕ ਯੂ ਸੋ ਮਚ ਜੀ,
1: ਕੰਪਲੀਮੈਂਟ ਮਿਲ ਗਿਆ।
2: ਬਾਕੀ ਸ਼ਮੀ ਭਾਜੀ,
1: ਹਾਂਜੀ,
2: ਤੁਹਾਡੀ ਬਾਦਸ਼ਾਹ ਜਿਹੜਾ ਗਾਣੇ ਗਾਉਂਦਾ, ਤੁਸੀਂ ਇਹਦੀ ਗੱਲ ਕਰਦੇ ਆ?
1: ਹਾਂ ਹਾਂ, ਆਹੋ
2: ਭਾਜੀ ਦੇਖੀਏ ਜੀ, ਇੱਕ ਫਿਲਮ ਆਈ ਸੀ ਜਿਹੜੀ ਵਿੱਚ ਸਿੱਧੂ ਕਸਾਰਾ ਦੀ ਕੁੜੀ ਸਿੱਧੀ ਸੀ, ਦੇਸੀ ਦਵਾਖਾਨਾ ਕੋਈ ਦਵਾ ਫਿਲਮ ਸੀਗੀ ਇਹਦੇ ਵਿੱਚ।
1: ਮੈਂ ਭਾਜੀ ਤੁਹਾਡਾ ਓਨੈਸਟਲੀ ਗੱਲ ਕਰਾਂ ਨਾ, ਮੈਨੂੰ ਰੈਪ ਜਿਹੜਾ ਅਜੇ ਤੱਕ ਨਾ ਸਮਝ ਨਹੀਂ ਆਇਆ, ਮੈਂ ਸੁਣਿਆ ਵੀ ਨਹੀਂ, ਬਹੁਤ ਘੱਟ।
2: ਰੈਪ ਨੀ ਗਾ ਭਾਜੀ,
1: ਇਹਦਾ ਫਿਲਮ ਦੀ ਗੱਲ ਕਰਦੇ,
2: ਇਹਨੇ ਪੰਜਾਬੀ ਇਹਨੇ ਫਿਲਮ ਬਣਾਈ ਆ।
1: ਅੱਛਾ,
2: ਉਹਦੇ ਵਿੱਚ ਦੇਸੀ ਦਵਾਖਾਨਾ ਹੁੰਦਾ ਕੋਈ, ਉਹ ਚ ਦੇਖੋ ਕੱਢ ਕੇ ਇਹਨੇ ਸਿੱਧੂ ਕਸਾਰਾ ਦੀ ਕੁੜੀ ਦੇ ਨਾਲ ਮੂਵੀ ਬਣਾਈ ਆ।
1: ਅੱਛਾ ਜੀ,
2: ਜ਼ਿਆਦਾਤਰ ਉਹਦੇ ਵਿੱਚ ਇਹ ਕੋ ਦਿਖਾਇਆ ਹੋਇਆ ਵੀ ਇਹ ਮਰਦ ਹੁੰਦਾ ਵਾ, ਤੇ ਉਹ ਦਵਾਈ ਲੈਣ ਜਾਂਦਾ, ਉਹਦੀ ਜਿਹੜਾ ਸਿੱਧੂ ਕਸਾਰਾ ਦੀ ਕੁੜੀ ਉਹਦਾ ਨਾਨੇ ਦਾ ਹੁੰਦੀ ਪਹਿਲਾਂ ਸ਼ੋਪ, ਉਹ
1: ਅੱਛਾ ਜੀ
2: ਮਰ ਜਾਂਦਾ ਤੇ ਮੁੜ ਕੇ ਉਹ ਚਲਾਉਣ ਲੱਗ ਪੈਂਦੀ ਆ, ਉਹਦੇ ਉੱਪਰ ਫਿਰ ਜਾਂਦਾ ਜੀ ਉੱਥੇ ਤੇ ਕਹਿੰਦਾ ਜੀ ਮੈਂ ਦਵਾਈ ਦਿਓ, ਕਹਿੰਦੀ ਮੈਂ ਕਾਹਦੀ ਦਵਾਈ ਦਾ, ਅਸੀਂ ਦੱਸਿਆ ਵੀ ਮੈਂ ਮਰਦੇ ਆ ਮੈਨੂੰ ਦਵਾਈ ਚਾਹੀਦੀ ਆ, ਤੇ ਜ਼ਿਆਦਾਤਰ ਭਾਜੀ ਜਿਹੜੇ ਨਾ ਮੈਨੂੰ ਲੱਗਦਾ ਇਹ ਸ਼ਿਕਾਇਤਾਂ ਬਹੁਤ ਆ ਰਹੀਆਂ ਜੀ ਅੱਜ ਕੱਲ, ਜਿਆਦਾ ਤਲਾਕ ਹੋ ਜਾਂਦੇ ਨਾ ਜਿੱਦਾਂ ਕੁਛ ਵੀ ਆ, ਤੇ ਯਾਰ ਮਸਾ 3-4 ਸਾਲ ਕੋਈ ਮਸਾ ਹੀ ਕੱਢਦਾ ਵਾ, ਠੀਕ ਨੀ, ਤੇ ਜ਼ਿਆਦਾਤਰ ਮੈਨੂੰ ਲੱਗਦਾ ਪ੍ਰੋਬਲਮ ਇਹ ਜ਼ਿਆਦੀਆਂ ਆਉਂਦੀਆਂ ਜੀ, ਇਹ ਮਤਲਬ ਤਿਲਾਂ ਚ ਤੇਲ ਨੀ ਆਉਂਦਾ ਜੀ ਇਹਨਾਂ ਦੇ, ਬੰਦੇ ਦੀ ਸ਼ਕਲ ਤੋਂ ਬਾਲ ਆਉਂਦਾ ਵੀ ਕਿੰਨੀ ਕੁ ਯੋਗਾ ਹੈਗਾ ਜਾਂ ਕਿੱਦਾਂ ਨੀ ਹਨਾ, ਤੇ ਬਾਕੀ ਚਲੋ ਆਪਾਂ ਇਹ ਨੀ ਕਹਿੰਦੇ ਹੋਰ ਵੀ ਕਈ ਹੋ ਸਕਦੇ ਆ ਜਿਹੜੇ ਹੁੰਦੇ ਆ, ਪਰ ਜ਼ਿਆਦਾਤਰ ਪ੍ਰੋਬਲਮ ਅੱਜ ਕੱਲ ਆਹ ਹੀ ਆਉਂਦੀਆਂ ਭਾਜੀ।
1: ਭਾਜੀ ਮੈਂ ਇਹ ਵੀ ਸਮਝਦਾ ਵੀ ਕਈ ਵਾਰ ਅੱਜ ਕੱਲ ਜਿੱਦਾਂ ਸੋਸ਼ਲ ਮੀਡੀਆ ਦਾ ਫੈਲਾਅ ਜ਼ਿਆਦਾ ਆ, ਉੱਥੇ ਦੀ ਜਿਹੜੀ ਕਈ ਕਪਲਾਂ ਦੀ ਪਰਫੈਕਟ ਲਾਈਫ ਦੇਖ ਕੇ ਨਾ ਕੰਪੈਰੀਜ਼ਨ ਅਸੀਂ ਆਪਣੇ ਸਾਥੀ ਦੇ ਨਾਲ ਕਰਨ ਲੱਗ ਪੈਂਦੇ ਆ ਵੀ ਸਾਡਾ ਸਾਥੀ ਵੀ ਉਹੀ ਚੀਜ਼ ਕਰੇ ਜਿੱਦਾਂ ਰੀਲ ਚ ਅਸੀਂ ਦੇਖਦੇ ਪਏ, ਪਰ ਰੀਲ ਤੇ ਰੀਅਲ ਦੇ ਵਿੱਚ ਬਹੁਤ ਫਰਕ ਹੁੰਦਾ। ਬਹੁਤ ਬਹੁਤ ਧੰਨਵਾਦ ਰਵਿੰਦਰ ਭਾਈ। ਹੁਣ ਮੈਨੂੰ ਇਹ ਨੀ ਪਤਾ ਮੋਰਗੇਜ ਵਾਲੇ ਕੌਣ ਗਏ, ਚਲੋ ਕਹਿ ਗਏ, ਉਹ ਮੈਸੇਜ ਪਹੁੰਚ ਗਿਆ ਜਿਹਨਾਂ ਨੂੰ ਕਹਿਣਾ ਇਹਨਾਂ ਨੂੰ, ਹੈਨਾ ਜੀ। ਸੋ ਲਖਵਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
3: ਸੁਮੀ ਭਾਜੀ ਸਤਿ ਸ਼੍ਰੀ ਅਕਾਲ, ਸਾਰੇ ਸਰੋਤਿਆਂ ਦੇ ਘਰ ਤੇ ਸਤਿ ਸ਼੍ਰੀ ਅਕਾਲ, ਇੱਕ ਭਾਜੀ ਹੋਰ ਆਏ ਹੋਏ ਤੁਹਾਡੇ ਕੋਲ, ਇਹਨਾਂ ਨੂੰ ਪਿਆਰ ਤੋਂ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਭਾਜੀ, ਹੋਰ ਠੀਕ ਠਾਕ ਹੋ ਜੀ?
3: ਬਹੁਤ ਵਧੀਆ ਸਰ ਜੀ, ਬਹੁਤ ਵਧੀਆ, ਬੜਾ ਰੌਣਕਾਂ ਲਾਈਆਂ ਤੁਸੀਂ ਆ ਗਏ ਇੱਥੇ ਆਪਣੇ ਪਰਿਵਾਰ ਦੇ ਵਿੱਚ
1: ਜੀ।
3: ਤੇ ਸੁਮੀ ਭਾਜੀ ਆਪਣੇ ਹਰਵਿੰਦਰ ਭਾਜੀ ਹੁਣੇ ਆਏ ਸੀਗੇ, ਇਹ ਸਾਡੇ ਨਾਲ ਇੱਕ ਪਰਸਨ ਆ ਜਿਹੜੇ ਮੋਂਟਰੀਆਲ ਤੋਂ ਸਾਡੇ ਕੋਲ ਸਾਡੇ ਨਾਲ ਜੁੜੇ ਹੋਏ ਆ ਹਰਵਿੰਦਰ ਭਾਜੀ। ਸੱਚੀ ਗੱਲ ਹੈ, ਕੋਈ ਹੋਰ ਮੋਂਟਰੀਆਲ ਤੋਂ ਸਾਨੂੰ ਮੈਨੂੰ ਲੱਗਦਾ ਸਾਡੇ ਸਟੇਸ਼ਨਾਂ ਤੇ ਕਿਸੇ ਦੀ ਕਾਲ ਨੀ ਆਉਂਦੀ, ਤੇ ਹਰਵਿੰਦਰ ਭਾਜੀ ਦਾ ਮੈਂ ਥੈਂਕ ਯੂ।
1: ਰਵਿੰਦਰ ਰਵਿੰਦਰ ਰਵਿੰਦਰ
3: ਅਰਵਿੰਦਰ, ਹਾਂਜੀ ਅਰਵਿੰਦਰ ਜਿਹੜੇ
1: ਹੁਣੇ, ਹਾਂਜੀ ਜੀ ਬਿਲਕੁਲ ਬਿਲਕੁਲ,
3: ਮੈਂ ਉਹਨਾਂ ਦਾ ਥੈਂਕ ਯੂ ਕਰਨਾ ਚਾਹੁੰਦਾ ਵਾ, ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਜੁੜੇ ਆ ਮੋਂਟਰੀਆਲ ਤੋਂ, ਆਈ ਲਵ ਮੋਂਟਰੀਆਲ, ਤੇ ਮੈਂ ਭਾਜੀ ਮੋਂਟਰੀਆਲ ਕਾਫੀ ਚਿਰ ਰਿਹਾ, ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਇਹਦੀ ਕਾਲ ਆਉਂਦੀ ਆ ਅਰਵਿੰਦਰ ਭਾਜੀ ਦੀ
1: ਜੀ ਜੀ ਜੀ।
3: ਤੇ ਛੰਮੀ ਭਾਜੀ ਅਮਰੀਕ ਭਾਜੀ ਨੇ ਬੜੇ ਵੱਟ ਕੱਢੇ, ਸੱਚੀ ਗੱਲ
1: ਵੱਟ ਹੀ ਕੱਢਦੇ, ਕਦੇ ਕਮੀਜ਼ ਦੇ ਵੱਟ ਕੱਢਦੇ, ਕਦੇ ਪ੍ਰੋਗਰਾਮ ਦੇ ਵੱਟ ਕੱਢਦੇ, ਕਦੇ ਗਾਇਕੀ ਦੇ ਵੱਟ ਕੱਢਦੇ, ਵੱਟ ਹੀ ਕੱਢਦੇ ਆ
0: ਵੱਟ ਹੀ
3: ਕੱਢਦੇ। ਖੁਰਾਕ ਹੈ ਨਾ ਮਰੀਜ਼ ਨੂੰ, ਖੁਰਾਕ ਨਹੀਂ ਦਈਦੀ ਹੈ,
1: ਲਖਵਿੰਦਰ ਭਾਜੀ ਆ ਉਹਨਾਂ ਦੇ, ਸਾਨੂੰ ਤਾਂ ਰਾਜ ਅੱਜ ਪਤਾ
3: ਘੋੜਾ ਕਰਾ ਵੀਰ।
1: ਕਿਆ ਬਾਤ ਹੈ, ਕਿਆ ਬਾਤ ਹੈ ਜੀ,
3: ਬੜੀ ਆਵਾਜ਼ ਸੱਚੀ ਗੱਲ ਹੈ, ਅਮਰੀਕ ਦੀ ਨਾ ਕਸਮੀ ਗੱਲ, ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ ਭਾਜੀ, ਤੁਸੀਂ ਦੇਖਿਆ ਮੁੰਡੇ ਦੀ ਆਵਾਜ਼ ਦੇਖੋ ਤੁਸੀਂ ਉਹਦੀ ਅਮਰੀਕ ਦੀ,
1: ਹਾਂ ਹਾਂ ਬਿਲਕੁਲ ਬਿਲਕੁਲ ਜੀ।
3: ਇੱਕ ਜਿਹੜੀ ਉਹ ਪਿੱਛੋਂ ਹੇਕ ਜੀ ਲਾਉਂਦਾ ਨਾ ਜਿਹੜਾ ਸਟਾਰਟਿੰਗ ਦੇ ਵਿੱਚ,
1: ਹਾਂ ਮੈਂ ਉਹਦਾ ਬੜਾ ਮਰੀਦ ਆ, ਜਿਹੜੀ ਕਰਕੇ ਫਿਰ ਸਟਾਰਟਿੰਗ ਕਰ ਫਿਰ ਇਕਦਮ ਜਿੱਦਾਂ ਹੋ ਜਾਂਦੇ ਰੌਣਕ ਲਾਦੇ
3: ਸਾਰੇ ਸਰੋਤਿਆਂ ਨੂੰ ਪਿਆਰ ਪਏ, ਬੜੇ ਸਰੋਤੇ ਤੁਹਾਡੇ ਨਾਲ ਸਾਰੇ ਪਿਆਰੇ ਪਿਆਰੇ ਸਾਰੇ ਜੁੜੇ ਹੋਏ
1: ਆ,
3: ਚੜ੍ਹਦੀ ਕਲਾ ਚ ਮੇਰਾ ਵੀਰ
1: ਥੈਂਕ ਯੂ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਭਾਜੀ। ਲਖਵਿੰਦਰ ਭਾਜੀ ਆਪਣੇ ਡਾਇਟ ਪਲਾਨ ਵੀ ਸਾਡੇ ਨਾਲ ਸ਼ੇਅਰ ਕਰਦੇ ਰਹਿੰਦੇ, ਬੜੀ ਹੀ ਤੰਦਰੁਸਤ ਖੁਰਾਕ ਖਾਂਦੇ, ਮੈਂ ਆਪ ਵੀ ਆ ਜਿਹੜੇ ਆਪਣੇ ਡਾਇਟ ਪਲਾਨ ਜਾਂ ਆਪਣੇ ਖਾਣ ਪੀਣ ਦੇ ਵਿੱਚ ਤਬਦੀਲੀ ਲੈ ਕੇ ਆਇਆ,
0: ਸੋ ਚਾਹੀਦੀ ਵੀ ਗੱਲ ਹੈ ਜੀ, ਆਉਣੀ ਵੀ ਚਾਹੀਦੀ ਆ।
1: ਚਲੀਏ ਜੀ ਗੀਤ ਸੰਗੀਤ ਵਿੱਚ, ਉਸ ਤੋਂ ਬਾਅਦ ਕਾਲਸ ਜਿਹੜੀਆਂ ਕੁਝ ਫਲੈਸ਼ ਕਰਦੀਆਂ ਨੇ, ਆ ਲਓ ਜੀ।

0: ਬਾਤ ਹੈ ਜੀ, ਕਿਆ ਬਾਤ ਹੈ ਦੋਸਤੋ। ਇਹ ਫਰਮਾਇਸ਼ ਆਈ ਸੀ ਸਾਡੇ ਕੋਲ, ਮੈਨੂੰ ਲੱਗਦਾ ਦਿਲਪ੍ਰੀਤ ਭਾਜੀ ਹੋਣਾਂ ਦੇ ਭੇਜੀ ਸੀਗੀ, ਬਹੁਤ ਖੂਬਸੂਰਤ ਫਰਮਾਇਸ਼ ਹੈ। ਵੀ ਗੀਤ ਆਪਾਂ ਭਾਜੀ ਬੜੇ ਚਿਰ ਬਾਅਦ ਸੁਣਿਆ, ਇਹਨਾਂ ਨੂੰ ਬਹੁਤ ਸੁਣਿਆ ਸੀ। ਤੇ ਦੋਸਤੋ, ਯਸ਼ ਵਿੰਡੋਜ਼ ਐਂਡ ਡੋਰਸ, ਤੁਸੀਂ ਗੌਰ ਰੋਡ ਤੇ ਜਾ ਸਕਦੇ ਹੋ, 8917 ਦਾ ਗੌਰ ਰੋਡ, ਯੂਨਿਟ ਨੰਬਰ 2, ਬ੍ਰੈਂਪਟਨ ਵਿਖੇ ਆ ਜਿਹੜੇ ਇਹ ਵਾਕਿਆ ਨੇ। ਯਸ਼ ਵਿੰਡੋਜ਼ ਐਂਡ ਡੋਰਸ, ਮਾਡਰਨ ਡਿਜ਼ਾਈਨ ਦੇ ਵਿੰਡੋਜ਼ ਡੋਰਸ ਘਰਾਂ ਨੂੰ ਲਗਾ ਕੇ ਫਰੈਸ਼ ਲੁੱਕ ਦੇਣਾ ਚਾਹੁੰਦੇ ਹੋ, ਕਿਉਂਕਿ ਡੋਰਾਂ ਤੇ ਦਰਵਾਜ਼ਿਆਂ ਦੀ ਭਾਜੀ ਇੱਕ ਲਾਈਫ ਹੁੰਦੀ ਹੈ, ਉਸ ਤੋਂ ਬਾਅਦ ਇਹਨਾਂ ਨੂੰ ਚੇਂਜ ਕਰਨਾ ਹੀ ਪੈਂਦਾ, ਨਹੀਂ ਤਾਂ ਘਰ ਦੇ ਅੰਦਰ ਹੀਟ ਜਾਂ ਫਿਰ ਆਪਾਂ ਕਹਿ ਲਈਏ ਵੀ ਠੰਡ ਹੈ ਜਿਹੜੀ, ਉਹ ਲੀਕ ਹੁੰਦੀ ਰਹਿੰਦੀ ਹੈ ਤੇ ਘਰ ਦੇ ਯੂਟਿਲਿਟੀ ਬਿੱਲ ਵੱਧ ਜਾਂਦੇ ਆ। ਸੋ ਤੁਸੀਂ ਯਸ਼ ਵਿੰਡੋਜ਼ ਐਂਡ ਡੋਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ, ਫੈਕਟਰੀ ਆਊਟਲੈਟ ਹੈ, ਬਹੁਤ ਸੋਹਣੀਆਂ ਪ੍ਰਾਈਸਸ ਤੇ ਤੁਹਾਨੂੰ ਹੈ ਜਿਹੜੇ ਇਹ ਮਿਲ ਜਾਵੇਗਾ। ਸੋ 8917 ਦਾ ਗੌਰ ਰੋਡ, ਗੌਰ ਤੇ ਐਬੀਨੀਜ਼ਰ ਦਾ ਜਿਹੜਾ ਪਲਾਜ਼ਾ ਆ ਉੱਥੇ ਇਹ ਵਾਕਿਆ ਨੇ, ਯੂਨਿਟ ਨੰਬਰ 2। ਤੁਸੀਂ ਯਸ਼ ਵਿੰਡੋਜ਼ ਐਂਡ ਡੋਰਸ ਨੂੰ ਹੈ ਜਿਹੜਾ ਗੂਗਲ ਕਰ ਸਕਦੇ ਹੋ। ਤੇ ਉੱਥੇ ਹੀ ਹੋਮ ਆਟੋ ਇੰਸ਼ੋਰੈਂਸ ਰਿਨਿਊਲ ਆ ਰਹੀ ਹੈ, ਇਹ ਅੱਜ ਕੱਲ ਬਹੁਤ ਵੱਡੀ ਸਮੱਸਿਆ ਜੀ, ਪ੍ਰੀਮੀਅਮ ਵਧਾ ਦਿੰਦੇ ਆ। ਤੇ ਆ ਪਿੱਛੇ ਜੇ ਆ ਜਿਹੜਾ ਮੀਂਹ ਝੱਖੜ ਆਇਆ ਉਹਦੇ ਵਿੱਚ ਕਹਿੰਦੇ ਵੀ ਜੋ ਛੱਤਾਂ ਉੱਡ ਗਈਆਂ ਸਟੋਰਮ ਕਰਕੇ, ਕੋਈ ਕੁਛ ਕਵਰੇਜ ਵੀ ਨਹੀਂ ਸੀਗੀ। ਸੋ ਕਈ ਏਦਾਂ ਦੀਆਂ ਚੀਜ਼ਾਂ ਦੋਸਤੋ ਜ਼ਰੂਰ ਪਤਾ ਕਰਿਆ ਕਰੋ, ਮੌਸਮ ਬੜੀ ਜਲਦੀ ਤਬਦੀਲ ਹੋ ਰਿਹਾ। ਸੋ ਸ਼ੋਪ ਅਰਾਊਂਡ ਕਰੋ ਇੱਕ ਵਾਰ, ਮਨਵੀਰ ਸਿੰਘ ਹੋਣਾ ਦੇ ਨਾਲ ਵੀ ਤੁਸੀਂ ਸੰਪਰਕ ਕਰੋ ਹੋਮ ਆਟੋ ਇੰਸ਼ੋਰੈਂਸ ਵਾਸਤੇ। ਨੰਬਰ ਹੈ 647-219-2870, 6472192870 ਤੇ ਮਨਵੀਰ ਸਿੰਘ ਜੀ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਘਰ ਦੇ ਵਿੱਚ IPTV ਲਵਾਉਣਾ ਆ, ਆਲਰੇਡੀ ਲੱਗਾ, ਸਰਵਿਸ ਤੋਂ ਖੁਸ਼ ਨਹੀਂ ਹੈ, ਬਫਰਿੰਗ ਬਹੁਤ ਜ਼ਿਆਦਾ ਹੋ ਰਹੀ ਹੈ, ਤਾਂ ਰੁਦਰਾ IPTV ਵਾਲਿਆਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਮਹਿਜ $75 ਦੇ ਵਿੱਚ ਤੁਹਾਡੀ ਸਰਵਿਸਿਜ਼ ਹੈ ਜਿਹੜੀ ਉਹ ਸਵਿੱਚ ਕਰਾ ਦਿੰਦੇ ਨੇ। ਸੋ ਨੰਬਰ 437-236-4700 ਤੇ ਉੱਥੇ ਹੀ ਆਪਣੇ ਬੱਚਿਆਂ ਨੂੰ ਵਿਰਸੇ ਦੇ ਨਾਲ ਜੋੜਨਾ, ਸੱਭਿਆਚਾਰ ਦੇ ਨਾਲ ਉਹਨਾਂ ਦੀ ਸਾਂਝ ਬਣੀ ਰਹੇ, ਦਾ ਭੰਗੜਾ ਅਕੈਡਮੀ ਉਹਦੇ ਨਾਲ ਹੈ ਜਿਹੜੇ, ਉੱਥੇ ਤੁਸੀਂ ਨਰੋਲ ਕਰਾ ਸਕਦੇ ਹੋ। ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ, ਕੋਈ ਖੁਸ਼ੀ ਦਾ ਸਮਾਗਮ ਆ ਰਿਹਾ, ਕੋਰੀਓਗ੍ਰਾਫੀ ਕਰਾਉਣਾ ਚਾਹੁੰਦੇ ਹੋ, ਵਰਲਡ ਲੈਵਲ ਦੀਆਂ ਸਟੇਜਾਂ ਤੇ ਇਹ ਟੀਮ ਹੈ ਜਿਹੜੀ ਬਹੁਤ ਆਲਾ ਦਰਜੇ ਦੇ ਪ੍ਰਾਈਜ਼ ਤੇ ਕੰਪੀਟੀਸ਼ਨ ਜਿੱਤੀ ਹੈ। ਸੋ ਹਰਜੋਤ ਹੋਣਾ ਦਾ ਨੰਬਰ ਹੈ ਜੀ 647-577-72, 6475077672, 647-577-72 ਤੇ ਆ ਜਿਹੜਾ ਤੁਸੀਂ ਹਰਜੋਤ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਸਮਾਈਲਸ ਔਨ ਵੀਲਸ ਤੇ ਅੱਜ ਬਲਵੀਰ ਕੌਰ ਜੀ ਹੈ, ਉਹਨਾਂ ਨੇ ਕਿਹਾ ਸੀਗਾ ਜਾਣਾ, ਸੋ ਉਹਨਾਂ ਦੀ ਕਾਲ ਦੀ ਉਡੀਕ ਹੈ, ਸੋ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਾਂਗੇ। ਸਮਾਈਲਸ ਔਨ ਵੀਲਸ ਓਰਲ ਹੈਲਥ ਜਿਹੜੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਜ਼ਰੂਰੀ ਹੈ, ਸਾਡੇ ਮੂੰਹ ਤੇ ਮਸੂੜਿਆਂ ਵਾਸਤੇ ਤਾਂ ਹੈ ਹੀ, ਸਾਡੇ ਸਰੀਰ ਵਾਸਤੇ ਵੀ ਬਹੁਤ ਜ਼ਰੂਰੀ ਹੈ, ਇੱਕ ਅਹਿਮ ਪਾਰਟ ਹੈ। ਸੋ ਅਪੁਆਇੰਟਮੈਂਟ ਬਣਾਉਣ ਵਾਸਤੇ ਨੰਬਰ 6479-690008 ਤੇ ਸੰਪਰਕ ਕਰ ਸਕਦੇ ਹੋ। ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਇਹ ਕੰਮ ਕਰਦੇ ਨੇ। ਤੇ PNJ ਸਪਰਿੰਗ ਵੀਲ ਅਲਾਈਨਮੈਂਟ, ਟਰੱਕਾਂ ਟਰੇਲਾਂ ਕਮਾਣੀਆਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਬੁਸ਼ਿੰਗਸ ਦਾ ਕੰਮ ਕਰਾਉਣਾ ਚਾਹੁੰਦੇ ਹੋ, ਤੇ ਤੁਸੀਂ ਭਾਜੀ ਹੋਣਾ ਦੇ ਨਾਲ ਸੰਪਰਕ ਕਰ ਲਿਓ। 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ ਵਿਖੇ ਵਾਕਿਆ ਨੇ, ਆਪਣੀ ਡੀਲ ਬਣਾ ਲਿਓ, ਬਾਅਦ ਚੋ ਪ੍ਰੋਗਰਾਮ ਦਾ ਹਵਾਲਾ ਦੇ ਰਹੀ ਹੋ, 10-15% ਡਿਸਕਾਊਂਟ ਦੇਣਾ ਹੀ ਪੈਣਾ।
1: ਇਹਨਾਂ ਨਾਲ ਮੇਰਾ ਵੀ ਰਾਬਤਾ ਪਿਆ ਸੀ, ਬਹੁਤ ਸੋਹਣਾ ਕੰਮ ਹੈ, ਬਹੁਤ ਸੋਹਣੀ ਸਰਵਿਸ ਆ, ਕਿਸੇ ਵੀ ਸਾਡੇ ਟਰੈਕਿੰਗ ਵੀਰ ਭਰਾ ਦੀ ਕੋਈ ਵੀ ਪ੍ਰੋਬਲਮ ਉਹਨਾਂ ਕੋਲ ਜਾਓ, ਬਹੁਤ ਸੋਹਣਾ ਕੰਮ ਕਰ ਰਹੇ।
0: ਕਿਆ ਬਾਤ ਹੈ।
1: ਤੇ ਸ਼ਮੀ ਭਾਜੀ ਜਿੱਦਾਂ ਤੁਸੀਂ ਕਿਹਾ ਸੀ ਵੀ ਆਪਾਂ ਡੋਰ ਤੇ ਉਹ ਵਿੰਡੋਜ਼ ਲਾਉਣੇ, ਕਿ ਆਪਣੀ ਪੁਰਾਣੀ ਕਹਾਵਤ ਆ, ਡੇਲੀ ਦੇ ਭਾਗ ਵਿਹੜੇ ਨੂੰ।
0: ਕਿਆ ਬਾਤ ਹੈ।
1: ਉਹ ਜੇ ਆਪਾਂ ਡੋਰ ਵਧੀਆ ਹੋਊਗਾ ਤਾਂ ਅੰਦਰ ਠੰਡ ਨਹੀਂ ਆਊਗੀ।
0: ਹਾਂ ਬਿਲਕੁਲ।
1: ਤੇ ਉਹ ਚੀਜ਼ ਕਰੋ, ਇਹੀ ਚੀਜ਼ ਆਪਾਂ ਲਾਈਫ ਪਲਾਨ ਦੇ ਵਿੱਚ ਲੈ ਕੇ ਚੱਲ ਸਕਦੇ ਹਾਂ, ਜਿਹੜੀ ਸਾਡੀ ਲਾਈਫ ਆ, ਅਸੀਂ ਬਾਕੀ ਪ੍ਰੋਟੈਕਸ਼ਨ ਸਾਰੀਆਂ ਕਰ ਲੈਂਦੇ ਹਾਂ, ਅਸੀਂ ਕਾਰਵਾਈ ਕਰਦੇ ਹਾਂ, ਉਹਦੀ ਇੰਸ਼ੋਰੈਂਸ ਪਹਿਲਾਂ ਲੈ ਲੈਂਦੇ ਹਾਂ,
0: ਤੇ
1: ਅਸੀਂ ਆਪਣੀ ਲਾਈਫ ਇੰਸ਼ੋਰੈਂਸ ਲੈਂਦੀ ਨਹੀਂ ਹੈਗੀ। ਤੇ ਜਦੋਂ ਕੋਈ ਲਾਈਫ 'ਚ ਇੰਸੀਡੈਂਟ ਹੁੰਦਾ ਸੀ, ਅਸੀਂ ਇਸ ਪਲੇਟਫਾਰਮ ਦੇ ਉੱਤੇ ਆਪਣੀ ਟਿਕਟ ਪਹਿਲਾਂ ਕਰਾ ਕੇ ਆਏ ਹਾਂ, ਅਸੀਂ ਜਾਣਾ ਸਾਰਿਆਂ ਨੇ ਆ, ਪਰ ਤੁਸੀਂ ਆਪਣੀ ਲਾਈਫ ਪਲਾਨ ਦੀ ਕਵਰੇਜ ਲੈ ਕੇ ਜਾਓ, ਤਾਂ ਕਿ ਪਿੱਛੇ ਜਿਹੜੀ ਤੁਹਾਡੀ ਫੈਮਿਲੀ ਆ ਉਹਨੂੰ ਇੱਕ ਪ੍ਰੋਟੈਕਸ਼ਨ, ਇੱਕ ਸਪੋਰਟ ਮਿਲ ਸਕੇ। ਤੇ ਜੋ ਕੋਈ ਫੈਮਿਲੀ ਦੇ ਵਿੱਚੋਂ ਮੈਂਬਰ ਮਿਸ ਹੁੰਦਾ, ਜੇ ਤੁਸੀਂ ਲਾਈਫ ਪਲਾਨ ਲੈਣੇ ਆ ਤਾਂ ਬੈਨੀਫਿਸ਼ਰੀ ਆਪਣੀ ਵਾਈਫ ਨੂੰ, ਤੁਹਾਡੇ ਪੇਰੈਂਟਸ ਜਾਂ ਬ੍ਰਦਰ ਸਿਸਟਰ ਨੂੰ ਬਣਾ ਕੇ ਜਾਓ,
0: ਉਹ ਜਿੱਥੇ ਮਰਜ਼ੀ ਹੋਣ ਭਾਜੀ ਵਰਲਡ ਤੇ,
1: ਡਜ਼ਨਟ ਮੈਟਰ ਜਿੱਥੇ ਮਰਜ਼ੀ ਹੋਣ, ਜਦ ਉਹਨਾਂ ਦਾ ਬੈਨੀਫਿਸ਼ਰੀ ਹੈਗਾ, ਤੁਸੀਂ ਡੈਥ ਸਰਟੀਫਿਕੇਟ ਦੇ ਤਾ, ਦੈਟਸ ਇਟ, ਉਹਨਾਂ ਨੂੰ ਚੈੱਕ ਜਿਹੜਾ
0: ਟੈਕਸ
1: ਮਿਲੂਗਾ, ਟੈਕਸ ਫ੍ਰੀ ਮਿਲੂਗਾ।
0: ਠੀਕ ਹੈ ਜੀ।
1: ਤੇ ਇਹੀ ਪਲਾਨ ਬੈਂਕ ਕੋਲ ਵੀ ਮਿਲਦੇ ਆ, ਕੰਪਨੀਆਂ ਉਹੀ ਆ, ਬੈਂਕ ਕੋਲ ਵੀ ਉਹੀ ਆ, ਸਾਡੇ ਕੋਲ ਵੀ ਉਹੀ ਆ। ਬੈਂਕ ਦੇ ਵਿੱਚ ਇੱਕ ਜਦੋਂ ਤੁਹਾਡੇ ਤੋਂ ਲਾਈਫ ਪਲਾਨ ਕਰਾਉਂਦੇ ਆ ਤਾਂ ਫਾਰਮ ਸਾਈਨ ਕਰਾਉਂਦੇ ਆ, ਬੈਂਕ ਪਹਿਲਾਂ ਆਪਣੇ ਆਪ ਨੂੰ ਬੈਨੀਫਿਸ਼ਰੀ ਉਹਦੇ ਵਿੱਚ ਸੇਵ ਕਰ ਲੈਂਦਾ ਆ, ਤਾਂ ਕਿ ਤੁਹਾਡੇ ਤੇ ਮਿਲੀਅਨ ਦਾ ਲਾਇਬਿਲਿਟੀ ਆ. ਬੈਂਕ ਨੇ ਮੰਨ ਲਓ ਤੁਹਾਡੇ ਕੋਲ ਤੁਸੀਂ 12 ਲੱਖ ਦੀ ਲਾਈਫ ਪਲਾਨ ਲਿਆ, ਬੈਂਕ ਦੀ ਉਹਨੇ ਦੇਖ ਲਿਆ ਵੀ ਇਹਦੀਆਂ ਲਾਇਬਿਲਿਟੀਆਂ ਇਹ ਨੇ, ਤੇ ਉਹਨੇ 1 ਮਿਲੀਅਨ ਕੱਟ ਕੇ $2,00,000 ਹੀ ਪਿੱਛੇ ਵਾਈਫ ਨੂੰ ਦੇਣਾ, ਤੇ ਜਿਹੜੀ ਪਿੱਛੇ ਹਸਬੈਂਡ ਰਹਿ ਗਏ ਇਕੱਲਾ ਜਾਂ ਵਾਈਫ ਰਹਿ ਗਏ ਉਹ ਕੀ $2,00,000 ਨਾਲ ਸਰਵਾਈਵ ਕਰ ਸਕਦੇ ਆ, ਸੋ ਹਾਰਡ ਆ. ਇਸ ਕਰਕੇ ਆਪਣਾ ਆਪਣੀ ਚੁਆਇਸ ਆਪ ਕਰੋ, ਆਪਣੇ ਆਪ ਨੂੰ ਬੈਨੀਫਿਸ਼ਰੀ ਬਣਾਓ, ਆਪਣੇ ਬੱਚਿਆਂ ਨੂੰ ਬਣਾਓ, ਤਾਂ ਕਿ ਆਪਾਂ ਉਹਨਾਂ ਲਈ ਕੁਛ ਨਾ ਕੁਛ ਛੱਡ ਕੇ ਜਾਈਏ. ਮੈਂ ਮੋਸਟਲੀ ਪ੍ਰੈਫਰ ਕਰਦਾ ਉਹਨਾਂ ਟਰਮ ਪਲਾਨ ਨੂੰ, ਉਹ 30 ਸਾਲ ਦੀ ਮੌਰਗੇਜ ਕਵਰ ਕਰ ਦਿੰਦਾ, ਇੱਕ ਉਹਦਾ ਰੇਟ ਠੀਕ ਆ. ਤੇ ਕਿਸੇ ਨੇ ਵੀ ਕੋਈ ਵੀ ਪਲਾਨ ਬਾਰੇ ਜਾਣਕਾਰੀ ਲੈਣੀ ਆ, ਲਾਈਫ ਆ, ਕ੍ਰਿਟੀਕਲ ਆ, ਡਿਸਬਿਲਟੀ ਆ, ਸੁਪਰ ਵੀਜ਼ਾ ਆ, ਤੇ ਆਪਾਂ TFS ਅਕਾਊਂਟ ਖੁਲਾਉਣਾ, ਤਾਂ ਮੈਨੂੰ ਕਾਲ ਕਰ ਸਕਦੇ ਆ 416-843-5526-23. ਅੱਜ ਫਰਾਈਡੇ ਆ, ਆਪਾਂ ਛੋਟੀ ਜਿਹੀ ਜਾਣਕਾਰੀ ਦੇਣੀ ਆ, ਤੇ ਆਪਾਂ ਗੀਤ ਸੰਗੀਤ ਦਾ ਮਾਹੌਲ
0: ਜ਼ਿਆਦਾ ਰੱਖਾਂਗੇ, ਨਾਲ ਆਪਣੇ ਸਰੋਤਿਆਂ ਦੀ ਕਾਲ ਕਰ ਸਕਦੇ ਆ. ਸੰਧੂ ਸਾਹਿਬ ਤੇ ਆਪਣੇ ਨਾਲ 93-45 ਦੋਨੋਂ ਹੀ ਮਰਜ ਹੋ ਗਿਆ ਕਾਲਾਂ. ਸੰਧੂ ਸਾਹਿਬ ਹੋਲਡ ਕਰਕੇ ਰੱਖਿਓ, ਪਹਿਲਾਂ ਲੈ ਲੈਂਦੇ 93-45 ਭਾਈ ਜੀ. ਇਹਨੂੰ
2: ਚੰਗੀ
0: ਤਰ੍ਹਾਂ
2: ਜਾਣਦਾ ਮੈਂ ਬੱਚਿਆਂ ਨੂੰ ਭੰਗੜੇ ਲੈ ਕੇ ਆਉਣਾ.
0: ਅੱਛਾ ਜੀ, ਕੀ ਨਾਮ ਭਾਈ ਤੁਹਾਡਾ? ਦੇਖ ਲੋ ਹੁਣ ਬੱਚਿਆਂ ਦੇ ਵਿਆਹ ਵੀ ਹੋ ਗਏ ਆ, ਉਦੋਂ ਦੀ ਸਾਂਝ ਆ,
1: ਨਹੀਂ ਹੋਣੀ ਵੀ ਚਾਹੀਦੀ ਹੈ ਜੀ.
2: ਉਹਦੀ ਭੰਗੜੇ ਵਾਲੀ ਫੋਟੋ ਮੈਂ ਤੈਨੂੰ ਪਾਉਂਗਾ, ਕਿਆ
1: ਆਪਣੇ ਸ਼ੌਂਕ ਨੀ ਮੰਗਦਾ
0: ਜੀ. ਜਰੂਰ ਜਰੂਰ ਭਾਜੀ, ਸਾਂਝ ਸਾਂਝ ਪਾਈਓ, ਮੈਨੂੰ ਵੀ ਯਾਦ ਆ ਜਾਣਗੇ ਬੱਚੇ. ਅਗਲੀ ਕਾਲ ਗੁਰਸ਼ਰਨ ਭਾਜੀ, ਸਤਿ ਸ੍ਰੀ ਅਕਾਲ
3: ਜੀ.
0: ਤੁਸੀਂ ਆਪ ਹੀ ਪੁੱਛ ਲਿਓ ਵੀ ਇੱਕ ਨਵਾਂ ਬਰੱਸ਼ ਆਇਆ, ਇੱਕ ਵਾਰ ਫੇਰ ਦੱਸਿਓ
3: ਤੁਹਾਡੀ, ਉਦੋਂ ਹੀ ਪੁੱਛ ਲਿਓ ਕੁਐਸਚਨ, ਕੋਈ ਨੀ, ਅੱਜ ਕੱਲ ਜਦੋਂ ਵੀ ਹੋਈ.
0: ਕੀ ਪੁੱਛਣਾ ਭਾਈ, ਦੁਬਾਰਾ ਦੱਸਿਓ ਵੀ ਜਿਹੜਾ ਨਵਾਂ ਬਰੱਸ਼ ਆਇਆ.
3: ਹਾਂਜੀ, ਉਹ ਨਾ ਵੀ ਉਹ ਕਿੱਦਾਂ ਵਾਸਤੇ ਤਾਂ ਵੀ ਉਹ $500 ਦਾ ਹੁੰਦਾ USA ਦਾ.
0: ਓਕੇ, ਠੀਕ ਹੈ
3: ਜੀ, ਆਪਾਂ ਬਾਏ ਕਰ ਗਏ ਵੀ ਹੈਲਪ ਕਰੂ ਆਪਣੇ ਦੰਦਾਂ ਨੂੰ.
0: ਠੀਕ ਹੈ ਭਾਈ, ਠੀਕ ਹੈ, ਜਰੂਰ ਜਰੂਰ ਭਾਈ, ਜਰੂਰ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ. ਕੁਲਦੀਪ ਭਾਜੀ, ਸਤਿ ਸ਼੍ਰੀ ਅਕਾਲ.
4: ਹਾਂਜੀ ਸ਼ਮੀ ਭਾਜੀ, ਤੁਹਾਨੂੰ ਤੁਹਾਡੇ ਸੱਤਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਚੜ੍ਹਦੀ ਕਲਾ ਤੇ ਹੈਪੀ ਫਰਾਈਡੇ, ਸ਼ੁਕਰ ਦਾ ਪਿਆ.
0: ਸ਼ੁਕਰ ਸ਼ੁਕਰ ਜੀ, ਬਿਲਕੁਲ.
4: ਸ਼ਮੀ ਜੀ, ਜਿਹੜਾ ਕਹਿੰਦੇ ਸੀ ਨਾ ਵੀ ਪਹਿਲਾਂ ਉਹ ਹੇਕ ਜੀ ਲਾਉਂਦੇ ਆਪਣੇ
0: ਅਮਰੀਕ ਭਾਜੀ,
4: ਅਮਰੀਕ ਭਾਜੀ ਨੇ ਉਹ ਜਿਵੇਂ ਆਪਾਂ ਨੀ ਕਈ ਵਾਰੀ ਕਰਦੇ ਓਵਰ ਨੂੰ ਜਾਂ ਨੂੰ ਪ੍ਰਾਈਮ ਨੀ ਕਰ ਦਿੰਦੇ, ਪ੍ਰਾਈਮ ਉਹ ਸਾਡਾ ਬ੍ਰਦਰ ਪ੍ਰਾਈਮ
0: ਕਰਦਾ. ਸਹੀ ਗੱਲ ਹੈ, ਮੈਂ ਉਹ ਉਸ ਗੱਲ ਦਾ ਬੜਾ ਫੈਨ ਆ. ਇੱਕ ਅੱਧੀ ਵਾਰ ਬਿਨਾਂ ਹੇਕ ਤੋਂ ਹੀ ਉਹ ਜਿਹੜੀ ਸਟਾਰਟਿੰਗ ਲਾਉਂਦੇ ਨਾ, ਉਸ ਤੋਂ ਸਟਾਰਟ ਕਰਤਾ ਉਹਨਾਂ ਨੇ, ਵੀ ਮੇਰਾ ਆਇਆ ਵੀ ਭਾਜੀ ਉਹ ਸਟਾਰਟਿੰਗ ਵਾਲੀ ਹੇਕ ਨੀ ਲਾਈ, ਉਹਦੇ ਨਾਲ ਤਾਂ ਮੂੰਹ ਡਬਾਉਂਦਾ ਪੂਰਾ, ਐ ਕਰਦੇ ਬਸ ਮਾੜਾ ਜਿਹਾ, ਤੇ ਨਾਲ ਹੀ ਚੱਕ ਦਿੰਦੇ ਕੰਮ.
4: ਤੁਸੀਂ ਕਿਹਾ ਹੋਣਾ ਬਈ ਇਹ ਤਾਂ ਭੁਲੇਖਾ ਪੈਂਦਾ ਅਮਰੀਕ ਨੀ ਬਾਈ ਕੋਈ ਹੋਰ.
0: ਹਾਂ
4: ਗਾਣਾ ਤਾਂ ਪੁਰਾਣਾ ਹੀ ਆ ਉਹ ਕਾਫੀ
0: ਜੀ,
4: ਮੇਰਾ ਖਿਆਲ ਗਗਨ ਕੋਕਰੀ ਦਾ ਜਿੱਦਾਂ ਅਸਲਾ ਨਜਾਇਜ਼, ਪਰ ਉਹ ਮਿਕਸ ਜਾਂ ਰੀਮਿਕਸ ਵਗੈਰਾ ਨਾ ਲਾਇਆ, ਓਰੀਜਨਲ ਆਇਆ ਉਹ ਲੱਭ ਗਿਆ.
0: ਅੱਛਾ ਜੀ, ਅਸਲਾ, ਠੀਕ ਹੈ ਭਾਜੀ, ਮੈਂ ਦੇ,
4: ਥੈਂਕ ਯੂ ਭਾਜੀ,
0: ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ. ਸੰਧੂ ਸਾਹਿਬ ਜੀ, ਇਹਨੂੰ ਭਾਜੀ
5: ਆਪਣੇ ਇੱਥੇ ਟਾਰੀਆਂ ਚ ਡਬਲ ਗਲੇਜ ਬਣਦੀ ਆ, ਮੇਰੇ ਮਿੱਤਰ ਐਡਮਿੰਟਨ ਦੀ ਬਹੁਤ ਵੱਡੀ ਛਾਤੀ ਆ, ਕੋਈ 15-20 ਏਕੜ ਚ, ਉੱਥੇ ਟ੍ਰਿਪਲ ਗਲੇਜ ਬਣਦੀ, ਐਡਮਿੰਟਨ ਨਾਲ ਠੰਡ ਜ਼ਿਆਦਾ, ਪਾਣੀ ਦਿੰਦੇ ਆ ਬੂਟਿਆਂ ਨੂੰ, ਚੌਂਕਾ ਦਿੰਦੇ, ਇਹ ਵੀ ਮੁਹੱਬਤ ਜਿਹੜੀ ਹੁੰਦੀ ਆ, ਤੁਹਾਡਾ ਖਲੂਸ ਆ. ਔਰ ਮੈਂ ਇੱਥੇ ਤੱਕ ਕਹਿੰਦਾ ਵਾ ਕਿ ਮੈਂ ਹਮੇਸ਼ਾ ਗੱਲ ਕਰਨਾ ਕਿ ਮੁਹੱਬਤ ਝੂਠ ਤੋਂ ਸ਼ੁਰੂ ਹੁੰਦੀ ਆ ਤੇ ਆ ਕੇ ਮੁੜ ਕੇ ਸਿਪਾਹੀ ਤੇ ਮੁੜ ਕੇ. ਰਿਸ਼ਤੇ ਕਿਉਂ ਟੁੱਟਦੇ ਆ ਕਿ ਆਪਾਂ ਦੋਨੇ ਧਿਰਾਂ ਜਦੋਂ ਵਿਆਹ ਤੋਂ ਪਹਿਲਾਂ ਝੂਠ ਮਾਰ ਰਹੇ ਨੇ ਆਪਣੇ ਨੰਬਰ ਬਣਾਉਣ ਦੇ ਚੱਕਰ, ਪਰ ਜਦੋਂ ਤੁਹਾਡੀ ਸਲੀਅਰ ਪਤਾ ਲੱਗਦੀ ਆ ਉਦੋਂ ਪਤਾ ਲੱਗਦਾ ਕਿ ਨਹੀਂ। ਬਾਕੀ ਇੱਕ ਵਿਆਹਤਾ ਜ਼ਿੰਦਗੀ ਜਿਹੜੀ ਸੈਕਰੀਫਾਈ ਹੈ, ਖਾਸ ਕਰਕੇ ਔਰਤ ਲਈ, ਜੋ ਬੱਚਾ ਪੈਦਾ ਕਰਦੀ ਸਮਝੋ, ਜੋ ਆਪਣੀ ਸਾਰੀ ਜ਼ਿੰਦਗੀ ਦੀ ਜੋ ਵੀ ਉਹਦੀ ਜਵਾਨੀ ਆ ਜਾਂ ਕੁਛ ਆ ਉਹ ਸਮਰਪਿਤ ਕਰ ਦਿੰਦੀ ਆ, ਰਿਸ਼ਤੇ ਨਿਭਾਉਣੇ ਪੈਂਦੇ ਆ, ਇਹਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਪਰਿਵਾਰਾਂ ਦੇ, ਕਿਉਂਕਿ ਬਾਬੇ ਨਾਨਕ ਨੇ ਰਿਸ਼ਤੇ ਨੂੰ ਸਭ ਤੋਂ ਉੱਤਮ
0: ਰਿਸ਼ਤੇ
5: ਚ ਰਹਿ ਕੇ ਤੁਸੀਂ ਉਸ ਭਗਵਾਨ ਦਾ ਨਾਮ ਲੈਣਾ। ਹੋਰ ਵੀ ਦੱਸਦਾ, ਬਾਬੇ ਨਾਨਕ ਨੇ ਆਪਣੇ ਬੱਚਿਆਂ ਨੂੰ ਗੁਰਗੱਦੀ ਦੇਣ ਦਾ ਕਾਰਨ ਇਹ ਸੀ, ਚਲੋ ਉਹਨਾਂ ਦੀ ਇੱਕ ਸ਼ਕਤੀ ਸੀ, ਉਹਨਾਂ ਨੇ ਨਹੀਂ ਪੂਰੇ ਉੱਤੇ, ਦੂਜਾ ਕਹਿੰਦੇ ਕਿ ਦੋਨੇ ਗ੍ਰਿਸ਼ਤੀ ਨਹੀਂ ਸੀ
0: ਜੀ।
5: ਥੈਂਕ
0: ਯੂ ਭਾਜੀ, ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ, ਥੈਂਕ ਯੂ ਵੈਰੀ ਮਚ। ਲਓ ਜੀ ਇੱਕ ਗੀਤ ਹੈ ਜਿਹੜਾ ਪਿਆਰਾ ਜਿਹਾ ਤੁਹਾਡੇ ਰੇਡੀਓ

0: ਜੀ ਹਾਂ ਦੋਸਤੋ, ਦੁਬਾਰਾ ਸਵਾਗਤ ਹੈ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ। ਸੋ ਰੌਣਕਾਂ ਲਾਈਆਂ ਹੋਈਆਂ। ਇਹ ਮੈਨੂੰ ਲੱਗਦਾ ਗੀਤ ਪਤਾ ਨਹੀਂ ਭਾਜੀ ਹੋਣਾ ਜਿਹੜਾ ਫਰਮਾਇਸ਼ ਕੀਤਾ ਉਹੀ ਲੱਗਾ ਜਾਂ ਫਿਰ ਨਹੀਂ ਲੱਗਾ, ਇੱਕ ਵਾਰ ਮੈਨੂੰ ਜ਼ਰੂਰ ਦੱਸ ਦਿਓ। ਅਤੇ ਆਲਟੀਅਸ ਐਜੂਕੇਸ਼ਨ, ਆਪਣੇ ਗੁਰਦੇਵ ਭਾਜੀ, ਅੱਜ ਕੱਲ੍ਹ ਜਿਹੜਾ ਪੜ੍ਹਾਈ ਦੇ ਵਿੱਚ ਬੱਚੇ ਸਕੂਲ ਤਾਂ ਜਾਂਦੇ ਆ, ਉਸ ਤੋਂ ਬਾਅਦ ਐਕਸਟਰਾ ਹੈਲਪ ਦੀ ਵੀ ਲੋੜ ਹੈ। ਉਹਦਾ ਕਾਰਨ ਇਹ ਵੀ ਹੋ ਸਕਦਾ ਵੀ ਅੱਜ ਦੌੜ ਭੱਜ ਦੀ ਜ਼ਿੰਦਗੀ ਦੇ ਵਿੱਚ ਪੇਰੈਂਟਸ ਬੜੇ ਬਿਜ਼ੀ ਹੈ, ਬੱਚਿਆਂ ਦੀ ਪੜ੍ਹਾਈ ਆ ਜਿਹੜੀ ਉਹ ਪਿੱਛੇ ਨਾ ਰਹੇ। ਉੱਦਾਂ ਤਾਂ ਬਹੁਤ ਟਿਊਟਰਿੰਗ ਸੈਂਟਰ ਖੁੱਲ੍ਹੇ ਹੋਏ ਨੇ, ਪਰ ਜਿਹੜਾ ਆਲਟੀਅਸ ਟਿਊਟਰਿੰਗ ਸੈਂਟਰ ਹੈ ਇਹ ਆਪਣੇ ਸੈਂਡਲਵੁੱਡ ਅਤੇ ਬ੍ਰੈਮਲੀ ਦੇ ਕੋਲ ਫਰੈਸ਼ਕੋ ਵਾਲਾ ਪਲਾਜ਼ਾ, ਉਹਦੇ ਸਾਹਮਣੇ ਡਿਊ ਸਾਈਡ ਤੇ ਆ ਜਿਹੜਾ ਇਹ ਖੋਲਿਆ ਹੋਇਆ। ਐਡਰੈਸ ਹੈਗਾ ਜੀ 6 ਡਿਊ ਸਾਈਡ ਡਰਾਈਵ, ਯੂਨਿਟ ਨੰਬਰ 18। ਉੱਥੇ ਤੁਸੀਂ ਇਹ ਜਿਹੜਾ ਜਾ ਸਕਦੇ ਹੋ, ਆਲਟੀਅਸ ਐਜੂਕੇਸ਼ਨ ਹੈ ਜਿਹੜਾ, ਉੱਥੇ ਤੁਸੀਂ ਪਹੁੰਚ ਜਿਓ। ਉੱਥੇ ਆ ਜਿਹੜੇ ਇੰਸਟ੍ਰਕਟਰ ਨੇ ਉਹ ਪਹਿਲਾਂ ਹਰ ਇੱਕ ਬੱਚੇ ਦੀ ਆ ਜਿਹੜੀ ਕੌਂਸਲਿੰਗ ਕਰਦੇ ਨੇ, ਸਮਝਦੇ ਨੇ ਵੀ ਬੱਚੇ ਦਾ ਜਿਹੜਾ ਲੈਵਲ ਕੀ ਹੈ, ਉਸ ਹਿਸਾਬ ਦੇ ਨਾਲ ਉਹਨਾਂ ਨੂੰ ਆ ਜਿਹੜਾ ਉਹ ਸ਼ੁਰੂਆਤ ਕਰਦੇ ਆ। ਉੱਥੇ ਸਿਰਫ ਜਿਹੜੀ ਸਕੂਲੀ ਪੜ੍ਹਾਈ ਇਕੱਲੀ ਉਹ ਨਹੀਂ ਪੜ੍ਹਾਈ ਜਾਂਦੀ, ਨਾਲ ਦੀ ਨਾਲ ਬੱਚਿਆਂ ਨੂੰ ਕਿੱਤਾ ਮੁਖੀ ਹੋਰ ਚੀਜ਼ਾਂ ਜਿਹੜੀਆਂ ਉਹ ਸਿਖਾਈਆਂ ਜਾਂਦੀਆਂ। ਮਿਸਾਲ ਦੇ ਤੌਰ ਤੇ 3D ਪੇਂਟਿੰਗ ਹੋ ਗਿਆ, CNC ਵਗੈਰਾ, ਏਦਾਂ ਦੀ ਜਾਣਕਾਰੀ ਤੇ ਨੌਲੇਜ ਆ ਜਿਹੜੀ ਪ੍ਰੈਕਟੀਕਲ ਦਿੱਤੀ ਜਾਂਦੀ, ਤਾਂ ਕਿ ਬੱਚੇ ਆ ਜਿਹੜੇ ਆਪਣੇ ਆਪ ਪ੍ਰਿਪੇਅਰ ਹੋਣ ਅੱਗੇ ਦੇ ਭਵਿੱਖ ਦੀਆਂ ਓਪਰਚੁਨਿਟੀਜ਼ ਵਾਸਤੇ, ਜੋਬ ਓਪਰਚੁਨਿਟੀ,
1: ਐਕਸਟਰਾ ਐਕਟੀਵਿਟੀ ਕਹਿ ਸਕਦੇ ਜਿਹੜੀ ਦਿੱਤੀ ਜਾ ਰਹੀ ਹੈ ਜੀ।
0: ਤੇ ਮਾਹੌਲ ਇੰਨਾ ਵਧੀਆ, ਮੈਨੂੰ ਜਾਣ ਦਾ ਮੌਕਾ ਮਿਲਿਆ, ਮੈਨੂੰ ਉਹਨਾਂ ਨੇ ਦੱਸਿਆ ਵੀ ਇਹ ਸਾਡੇ ਬੱਚਿਆਂ ਨੇ ਕੀ ਕੁਛ ਬਣਾਇਆ ਆ, ਤੇ ਮੈਂ ਦੰਗ ਰਹਿ ਗਿਆ ਵੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਹੁਣੀ ਜੇ ਪਤਾ ਚੱਲ ਗਿਆ ਵੀ ਅਸੀਂ ਇਹ ਚੀਜ਼ ਬਣਾਉਣੀ ਹੈ ਕਿੱਦਾਂ, ਕਿਉਂਕਿ ਉਹ ਤੁਹਾਡੀ ਓਵਰਆਲ ਗਰੋਥ ਦੇ ਵਿੱਚ ਬਹੁਤ ਵੱਡਾ ਉਹਦਾ ਅਸਰ ਪੈਂਦਾ। ਸੋ ਦੋਸਤੋ, ਤੁਸੀਂ ਆਲਟੀਅਸ ਐਜੂਕੇਸ਼ਨ ਉੱਥੇ ਪਹੁੰਚ ਜਿਓ, ਉੱਥੇ ਆ ਤੁਸੀਂ ਸੱਜਰੀ ਸਵੇਰ ਜਾਂ ਸ਼ੰਮੀ ਭੱਠਲ, ਉੱਥੇ ਆ ਜਿਹੜਾ ਸਾਡਾ ਹਵਾਲਾ ਦਿਓ। ਇੱਕ ਤਾਂ ਪ੍ਰਾਈਸ ਉਹਨਾਂ ਦਾ ਬਿਲਕੁਲ ਤੁਹਾਨੂੰ ਜੈਨੂਅਨ ਉਹ ਚਾਰਜ ਕਰਨਗੇ, ਤੇ ਬਾਕੀ ਆ ਜਿਹੜਾ ਤੁਸੀਂ ਇੱਕ ਮੰਥ ਲਾ ਕੇ ਦੇ ਸੀ, ਤੁਸੀਂ ਕਹਿਣਾ ਵੀ ਬਹੁਤ ਵਧੀਆ ਸਾਨੂੰ ਟਿਊਟਰਿੰਗ ਸੈਂਟਰ ਮਿਲ ਗਿਆ ਜੋ ਸਾਡੇ ਬੱਚੇ ਦੀ ਪੜ੍ਹਾਈ ਦਾ ਤਾਂ ਖਿਆਲ ਰੱਖਦੇ ਆ, ਨਾਲ ਦੀ ਨਾਲ ਉਹਨਾਂ ਨੂੰ ਭਵਿੱਖ ਵਾਸਤੇ ਵੀ ਤਿਆਰ ਕਰਦੇ ਆ। ਸੋ ਆਲਟੀਅਸ ਐਜੂਕੇਸ਼ਨ, ਉੱਥੇ ਏਜੇ ਨੇ ਤੇ ਆਪਣੇ ਸ਼ਿਵਦੀਪ ਹੋਣੀ ਹੈ ਤੇ ਉਹਨਾਂ ਦੀ ਹੋਰ ਟੀਮ ਹੈ, ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 905-494-9998, 905-494-9998, 905-494-9998 ਤੇ ਆਲਟੀਅਸ ਐਜੂਕੇਸ਼ਨ ਤੁਸੀਂ ਗੂਗਲ ਵੀ ਕਰ ਸਕਦੇ ਹੋ। 6 ਡਿਊ ਸਾਈਡ ਡਰਾਈਵ, ਡਿਊ ਸਾਈਡ ਦੇ ਉੱਤੇ ਬ੍ਰੈਮਲੀ ਤੇ ਡਿਊ ਸਾਈਡ ਦੇ ਉੱਤੇ ਆ, ਜਾਂ ਸੈਂਡਲਵੁੱਡ ਤਾਂ ਬ੍ਰੈਮਲੀ ਜਿਹੜਾ ਆ ਮੇਜਰ ਇੰਟਰਸੈਕਸ਼ਨ ਹੈ। ਸੋ ਉੱਥੇ ਜਿਹੜਾ ਤੁਸੀਂ ਜਾ ਕੇ ਹੋਰ ਜਾਣਕਾਰੀ ਆ ਜਿਹੜੀ ਉਹ ਲੈ ਸਕਦੇ ਹੋ। ਤੇ ਦੋਸਤੋ, ਬਾਕੀ ਜਿਹੜਾ ਸਮਾਈਲਸ ਔਨ ਵੀਲਸ ਦੇ ਆਪਣੇ ਬਲਬੀਰ ਕੌਰ ਜੀ, ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਜਿੱਦਾਂ ਭਾਜੀ ਹੁਣ ਸਵਾਲ ਪੁੱਛਿਆ ਸੀਗਾ, ਬੈਟਰ ਇਹ ਹੈ ਵੀ ਮੈਂ ਨੰਬਰ ਦਿੰਦਾ, ਨੋਟ ਕਰ ਲਓ, ਤੁਸੀਂ ਉਹਨਾਂ ਦੇ ਨਾਲ ਡਾਇਰੈਕਟ ਕਾਲ ਕਰ ਲਓ। ਕਈ ਵਾਰ ਜਿਹੜੀ ਏਅਰ ਤੇ ਆਉਂਦੇ ਹੁੰਦੇ, ਕਈ ਵਾਰ ਟਾਈਮ ਲੱਗ ਜਾਂਦਾ, ਜੇ ਤੁਹਾਨੂੰ ਲੱਗਦਾ ਵੀ ਕੋਈ ਖਾਸ ਗੱਲ ਹੈ, ਜ਼ਰੂਰ ਉਹਨਾਂ ਤੋਂ ਤੁਸੀਂ ਐਡਵਾਈਸ ਲੈ ਸਕਦੇ ਹੋ। ਬਾਕੀ ਦੋਸਤੋ, ਕਈ ਵਾਰ ਆਪਾਂ ਕਾਲ ਕਰ ਜਾਂਦੇ ਹਾਂ ਵੀ ਦੰਦਾਂ ਵਾਸਤੇ ਸਾਨੂੰ ਜਾਣਾ ਪਵੇਗਾ, ਉਹ ਕਾਲ ਹੀ ਮੁਕਾਤੀ ਇਹਨਾਂ ਨੇ। ਡੈਂਟਲ ਟਰੱਕ ਹੈ ਜਿਹੜਾ ਉਹ ਡਰਾਈਵੇ ਤੇ ਲੈ ਆਉਣਾ, ਡਰਾਈਵੇ ਤੇ ਲਿਆ ਕੇ ਜਿਹੜਾ ਫਿਰ ਇੱਕ ਇੱਕ ਪਰਿਵਾਰਕ ਮੈਂਬਰ ਆਵੇ ਤੇ ਆਪਣੇ ਦੰਦਾਂ ਦੀ ਸਿਹਤ ਸੰਭਾਲ ਕਰਾਵੇ। ਸੋ ਤੁਸੀਂ ਆ ਜਿਹੜਾ ਓਰਲ ਹੈਲਥ ਵਾਸਤੇ ਬਲਬੀਰ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਇਹ ਕੰਮ ਕਰਦੇ ਨੇ। ਤੁਸੀਂ ਆ ਜਿਹੜਾ ਡਾਇਰੈਕਟ ਨੰਬਰ ਵੀ ਜਾਂ ਫਿਰ ਇਹਨਾਂ ਦਾ ਜਿਹੜਾ ਆਫਿਸ ਨੰਬਰ ਹੈ ਉਹ ਕੋਈ ਵੀ ਨੰਬਰ ਜੇ ਤੁਹਾਡੇ ਤੋਂ ਨੋਟ ਨਹੀਂ ਹੋਇਆ, ਆਫਟਰ ਦਾ ਪ੍ਰੋਗਰਾਮ ਤੁਸੀਂ ਮੈਨੂੰ ਕਾਲ ਕਰ ਲਿਓ, ਮੈਂ ਤੁਹਾਨੂੰ ਆ ਜਿਹੜਾ ਉਹਨਾਂ ਦੇ ਨੰਬਰਸ ਹੈ ਜਿਹੜੇ ਉਹ ਪ੍ਰੋਵਾਈਡ ਕਰ ਦੇਵਾਂਗਾ। ਨੰਬਰ ਉੱਦਾਂ ਜੀ 6479-9698 ਬਲਵੀਰ ਕੌਰ ਜੀ, ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਹੈ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸਮੇਂ ਸਮੇਂ ਤੇ ਸਾਨੂੰ ਹੈ ਜਿਹੜਾ ਉਹ ਜਾਗਰੂਕ ਕਰਦੇ ਰਹਿੰਦੇ ਨੇ ਵੀ ਆਪਣੇ ਦੰਦਾਂ ਦੀ ਹੈ ਜਿਹੜੀ ਆਪਾਂ ਸੰਭਾਲ ਹੈ ਜਿਹੜੀ ਕਿਸ ਤਰ੍ਹਾਂ ਰੱਖਣੀ ਹੈ। ਉਹਦੇ ਵਿੱਚ ਸਨੋਰਿੰਗ ਜਿਹੜੇ ਖਰਾਟੇ ਜਿਹੜੇ ਆਪਾਂ ਮਾਰਦੇ ਹਾਂ, ਸਲੀਪ ਐਪਨੀਆ ਹੋ ਗਿਆ, ਸੋ ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਡੀ ਮੂੰਹ ਦੀ ਸਿਹਤ ਦੇ ਨਾਲ ਸੰਬੰਧ ਰੱਖਦੀਆਂ ਨੇ। ਸੋ ਤੁਸੀਂ ਬਲਬੀਰ ਕੌਰ ਜੀ ਹੋਣਾ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਤੇ ਭਾਜੀ ਜਾਂਦੇ ਜਾਂਦੇ ਆਪਾਂ ਰੈਪ ਅਪ ਕਰ ਦਈਏ
1: ਜੀ ਜੀ ਜੀ,
0: ਤੇ ਮੈਂ ਆਪਣੀ ਵੀ ਐਡ ਦੇ ਦਵਾਂ
1: ਦਿਓ
0: ਰੀਅਲ ਸਟੇਟ ਬਾਬਤ।
1: ਤੁਸੀਂ ਆਪਣੀ ਇਹਦੇ ਐਡ ਦੇ ਨਹੀਂ ਪਹਿਲਾਂ,
0: ਮੈਂ ਕਿਹਾ ਸੈਕਿੰਡ ਹੀ ਲੈਣੇ ਆ ਮੈਂ ਜੀ,
1: ਸੈਕਿੰਡ ਲਾਓ ਤੁਸੀਂ।
0: ਸੋ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਫਸਟ ਟਾਈਮ ਹੋਮ ਬਾਇਰ ਹੋ, ਇਨਵੈਸਟਰ ਹੋ, ਅਪਸਾਈਜ਼ ਕਰਨਾ ਚਾਹੁੰਦੇ ਹੋ, ਜਾਂ ਕਈ ਵਾਰ ਇੱਦਾਂ ਹੁੰਦਾ ਆਪਣੇ ਕੋਲ ਪ੍ਰੋਪਰਟੀ ਹੁੰਦੀ ਆਪਾਂ ਫਸੇ ਹੁੰਦੇ ਆ, ਉਹ ਤੁਸੀਂ ਕੱਢਣਾ ਚਾਹੁੰਦੇ ਹੋ, ਸਾਡੇ ਕੋਲ ਪ੍ਰੀ ਅਪਰੂਵਡ ਬਾਇਰਸ ਹੁੰਦੇ ਨੇ। ਸੋ ਮਾਰਕੀਟ ਪ੍ਰਾਈਸ ਤੇ ਅਸੀਂ ਤੁਹਾਡੀ ਜਿਹੜੀ ਪ੍ਰੋਪਰਟੀ ਆ ਜਿਹੜੀ ਉਹ ਕੱਢ ਸਕਦੇ ਆ। ਨੰਬਰ ਮੇਰਾ 416-917-63-416-917-763, ਤੇ ਆਫਟਰ ਦਾ ਪ੍ਰੋਗਰਾਮ ਇਸੇ ਨੰਬਰ ਤੇ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਅਸੀਂ ਇੱਕ ਵਾਰ ਜੇ ਫਾਈਲ ਤੁਹਾਡੀ ਫੜ ਲਈਏ, ਮੌਰਗੇਜ ਦੀ ਜ਼ਿੰਮੇਵਾਰੀ ਵੀ ਅਸੀਂ ਆਪ ਚੱਕਦੇ ਹਾਂ। ਤੁਹਾਡਾ ਆਪਣਾ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ਮੀ ਭੱਠਾ। ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਜ਼ਰੂਰ ਜੁੜਿਓ। ਤੇ ਗੁਰਦੇਵ ਭਾਜੀ ਜਾਂਦੇ ਜਾਂਦੇ ਨੰਬਰ ਪਲੀਜ਼।
1: ਹਾਂਜੀ, ਜੇ ਕਿਸੇ ਨੇ ਕੋਈ ਵੀ ਜਿੱਦਾਂ ਤੁਹਾਡੇ ਕੋਈ ਪਲਾਨ ਚੱਲਦਾ, ਤੁਹਾਡਾ ਪੁਰਾਣੇ ਆਪਣੇ ਐਡਵਾਈਜ਼ਰ ਨਾਲ ਕੰਟੈਕਟ ਨਹੀਂ ਹੋ ਰਿਹਾ, ਤੁਸੀਂ ਕੋਈ ਵੀ ਪਲਾਨ ਰਿਵਿਊ ਕਰਾਉਣਾ ਫ੍ਰੀ ਆਫ ਕੋਸਟ ਆ, ਸਾਨੂੰ ਕਾਲ ਕਰ ਸਕਦੇ ਹਾਂ। ਇੱਕ ਵਾਰੀ ਕਾਲ ਕਰੋ, ਦੋ ਵਾਰੀ ਕਰੋ, ਸਾਨੂੰ ਕੋਈ ਏਦਾਂ ਦਾ ਪ੍ਰੋਬਲਮ ਨਹੀਂ ਹੈਗੀ। ਆਪਾਂ ਉਹ ਤੁਹਾਡਾ ਇਸ਼ੂ ਜਿਹੜਾ ਸੋਲਵ ਕਰਾਂਗੇ। ਮੈਨੂੰ ਕਾਲ ਕਰੋ ਕੋਈ ਵੀ ਤੁਹਾਡਾ ਲਾਈਫ ਦਾ ਕੁਐਸਚਨ ਹੈ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਪਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਤੇ ਸੁਣ ਰਹੇ ਹੋ ਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ 530 AM ਡਾਇਲ ਤੇ। ਮੰਡੇ ਟੂ ਫਰਾਈਡੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਹੁੰਦਾ ਆ। ਸਾਡਾ ਤੁਹਾਡਾ ਸਾਥ ਜਿਹੜਾ ਸਦਾ ਹੀ ਰਹਿੰਦਾ ਹੈਗਾ। ਸਟੂਡੀਓ ਦੇ ਨੰਬਰ 416-837-1515, 416-837-1515 'ਤੇ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਧੰਨਵਾਦ ਫੋਨ ਕਾਲਸ ਕਰਨ ਦਾ ਅਤੇ ਮੈਸੇਜਸ ਭੇਜਣ ਦਾ। ਸ਼ੁੱਕਰਵਾਰ ਦਾ ਦਿਨ ਆ ਅਤੇ ਲੌਂਗ ਵੀਕਐਂਡ ਆ ਰਿਹਾ, ਇੰਜੋਏ ਕਰਿਓ ਲੌਂਗ ਵੀਕਐਂਡ, ਲੇਬਰ ਡੇ ਵੀਕਐਂਡ। ਜਿੱਥੇ ਖੁਸ਼ੀ ਮਿਲਦੀ ਹੈ ਉੱਥੇ ਕਈ ਵਾਰੀ ਦੁੱਖ ਜਿਹਾ ਵੀ ਲੱਗਦਾ। ਵੀ ਨਾਗਰਾ ਫਲ ਦਾ ਮੇਲਾ ਇਹਨਾਂ ਦਿਨਾਂ ਵਿੱਚ ਹੁੰਦਾ ਸੀਗਾ, ਆਵੇਗਾ ਵਾਪਸ, ਫਿਰ ਤੁਹਾਡੇ ਲਈ ਵਾਪਸ ਲੈ ਕੇ ਆਵਾਂਗੇ ਆਏ ਮੇਲਾ। ਸੋ ਬਹੁਤ ਸਾਰੇ ਪ੍ਰੋਗਰਾਮ ਹੋ ਰਹੇ ਹਨ ਕਮਿਊਨਿਟੀ ਵਿੱਚ, ਉਹਨਾਂ ਨੂੰ ਇੰਜੋਏ ਕਰਿਆ ਕਰੋ। ਇੱਕ ਸਾਂਝਾ ਵਿਰਸਾ ਪਿਕਨਿਕ ਜਿਹੜੀ ਹੋ ਜਾ ਰਹੀ ਹੈ ਬੱਲੇ ਬੱਲੇ ਫਾਰ ਵਿੱਚ, ਐਤਵਾਰ ਨੂੰ ਉਹ ਵੀ ਇੰਜੋਏ ਕਰਨੀ ਆ। ਹਰਜੀਤ ਜੰਜੂਆ ਸਾਹਿਬ ਤੁਹਾਡੇ ਵਾਸਤੇ ਪਿਕਨਿਕ ਲੈ ਕੇ ਆਏ ਹਨ, ਇੱਕ ਰੌਣਕ ਮੇਲਾ ਲੈ ਕੇ ਆਏ ਹਨ, ਪਹੁੰਚਿਓ ਜ਼ਰੂਰ। ਅਤੇ ਕਿਰਤੀਆਂ ਦਾ ਮੇਲਾ ਹੁੰਦਾ ਆ ਆਪਣੇ ਮਿਸਰ ਸਾਗਰ ਵਿੱਚ, ਉੱਥੇ ਪਹੁੰਚਣ ਦੀ ਵੀ ਤੁਸੀਂ ਜ਼ਰੂਰ ਕੋਸ਼ਿਸ਼ ਕਰਨੀ ਆ। ਪਰ ਆਪਣਾ ਇਹ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਕਾਫੀ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਈਆਂ। 530 AM ਡਾਇਲ ਅਤੇ ਮੰਡੇ ਟੂ ਫਰਾਈਡੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਹੋਈਦਾ। 530 ਤੁਹਾਡਾ ਆਪਣਾ ਇੱਕ ਮੀਡੀਆ ਹੱਬ ਹੈਗਾ ਆ, ਬਹੁਤ ਸਾਰੇ ਪ੍ਰੋਗਰਾਮ ਵੱਖਰੇ ਵੱਖਰੇ ਹੋਸਟਾਂ ਵੱਲੋਂ ਹੋਸਟ ਕੀਤੇ ਜਾਂਦੇ ਹਨ, ਕਮਿਊਨਿਟੀ ਨੂੰ ਜੋੜਨ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ, ਕਨੇਡਾ ਨੂੰ ਹੋਰ ਸੁੰਦਰ ਬਣਾਉਣ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ। ਤੁਹਾਡਾ ਆਪਣਾ ਇੱਕ ਪਰਿਵਾਰਕ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਸੋ ਕਾਲਾਂ ਥੋੜ੍ਹੀਆਂ ਠਹਿਰ ਕੇ ਕਰਨੀਆਂ, ਪ੍ਰੋਗਰਾਮ ਬਹੁਤ ਹੀ ਬਿਜ਼ੀ ਹੈਗਾ ਆ। ਸਾਰਿਆਂ ਦਾ ਧੰਨਵਾਦ, ਟੈਕਸਟ ਮੈਸੇਜ ਕਰਨ ਦਾ ਧੰਨਵਾਦ। ਅਤੇ ਪਹਿਲਾਂ ਆਪਾਂ ਖਬਰਾਂ ਵੱਲ ਵੀ ਜਾਵਾਂਗੇ, ਸਪੋਂਸਰ ਵੀਰਾਂ ਦੇ ਸੰਦੇਸ਼ ਤੁਹਾਡੇ ਵਾਸਤੇ ਪੜ੍ਹ ਕੇ ਪੜ੍ਹਾਂਗੇ। ਅਤੇ ਨਾਲ ਦੀ ਨਾਲ ਮੌਸਮ ਜਿਹੜਾ ਹੈਗਾ ਆ ਇਸ ਵੇਲੇ 24 ਡਿਗਰੀ ਕਹਿੰਦੇ ਹੋ ਜਾਣਾ, 18 ਡਿਗਰੀ ਚੱਲ ਰਿਹਾ ਹੈਗਾ ਅਤੇ 26 ਤੱਕ ਵੀ ਪਹੁੰਚ ਸਕਦਾ ਹੈਗਾ ਆ। ਸੈਚਰਡੇ ਸੰਡੇ ਮੰਡੇ ਮੌਸਮ ਠੀਕ ਠਾਕ ਹੈਗਾ, ਵਧੀਆ ਮੌਸਮ ਹੈਗਾ। ਸੋ ਲਾਸਟ ਵੀਕਐਂਡ ਆ, ਫਿਰ ਬੱਚਿਆਂ ਨੇ ਬੈਕ ਟੂ ਸਕੂਲ ਕਈ ਜਾਣ ਲੱਗ ਪਏ, ਕਈਆਂ ਨੇ ਸ਼ੁਰੂ ਕਰ ਦੇਣਾ ਬੜੀ ਜਲਦੀ, ਅਤੇ ਬੈਕ ਟੂ ਸਕੂਲ ਦੀ ਤਿਆਰੀ ਕਰਨੀ ਬੜੀ ਜ਼ਰੂਰੀ ਆ। ਹੱਥ ਜੋੜ ਕੇ ਬੇਨਤੀ ਇੱਕ ਮੈਂ ਫਿਰ ਕਹਿ ਦਿੰਦਾ, ਉਹ ਰੌਣਕ ਮੇਲਾ ਜਿਹੜਾ ਸਕੂਲ ਵਿੱਚ ਲੱਗਣ ਜਾਂ ਲੱਗਣਾ ਚਾਹੀਦਾ, ਤੁਰ ਕੇ ਲੈ ਜਾਇਆ ਕਰੋ ਬੱਚਿਆਂ ਨੂੰ। ਇਹ ਤੁਰ ਲੈਂਦੇ ਹਨ, ਅਸੀਂ ਵੀ ਤੁਰ ਕੇ ਜਾਂਦੇ ਸੀ, ਇਹ ਇਕੱਲੇ ਵੀ ਜਾ ਸਕਦੇ ਹਨ, ਇਹਨਾਂ ਨੂੰ ਸਿਖਾ ਲਿਆ ਜਾ ਸਕਦਾ, ਨਾਲ ਇੱਕ ਡਿਪੈਂਡ ਕਰਦਾ ਏਜ ਦੇ ਹਿਸਾਬ ਦੇ ਨਾਲ। ਪਰ ਨਹੀਂ, ਰਸ਼ ਜਿਹੜਾ ਗੱਡੀਆਂ ਦਾ ਪੈਂਦਾ, ਆਟੋ ਦਾ ਪੈਂਦਾ ਸਕੂਲ ਮੋਰੇ ਨਾ, ਉਹ ਭਿਆਨਕ ਹਾਦਸਾ ਨਾ ਵਾਪਰੇ, ਕਿਉਂਕਿ ਇਸ ਸੈਡ ਸਟੋਰੀ ਜਿਸ ਹਿਸਾਬ ਨਾਲ ਆਪਾਂ ਉੱਥੇ ਗੜ ਪਾਇਆ ਹੁੰਦਾ ਨਾ, ਸਟਰੀਟਾਂ ਰੱਖੀਆਂ ਹੋਈਆਂ ਹਨ, ਇੱਕ ਸਾਈਡ 'ਤੇ ਮੋਸਟਲੀ ਪਾਰਕ ਕਰਨ ਨੂੰ ਦੱਸਿਆ ਹੁੰਦਾ, ਉੱਥੇ ਪਾਰਕ ਕਰ ਸਕਦੇ, ਥੋੜ੍ਹਾ ਤੁਰਨਾ ਪੈ ਜਾਂਦਾ ਤੁਰ ਲਿਓ, ਪਰ ਸਕੂਲ ਵਿੱਚ ਰਸ਼ ਪਾਉਣ ਦੀ ਨਾ ਕੋਸ਼ਿਸ਼ ਕਰਿਓ ਪਲੀਜ਼। ਮੈਨੂੰ ਪਤਾ ਤੁਹਾਡੇ ਕੋਲ ਬਹੁਤ ਮਹਿੰਗੀਆਂ ਗੱਡੀਆਂ ਹਨ ਅਤੇ ਉਹ ਮਹਿੰਗੀਆਂ ਮਹਿੰਗੀਆਂ ਮੂਹਰੇ ਹੋਣ ਦੀ ਕੋਸ਼ਿਸ਼ ਕਰਦੇ ਹਨ। ਪਲੀਜ਼ ਬੱਚੇ, ਸਕੂਲ ਸੇਫਟੀ ਅਤੇ ਸਿਕਿਉਰਿਟੀ ਅਤੇ ਕੈਨੇਡਾ ਅਸੀਂ ਵਧੀਆ ਤਰੀਕੇ ਨਾਲ ਚਲਾਉਣਾ। ਸੋ ਸਕੂਲ ਜਾਣ ਤੋਂ ਪਹਿਲਾਂ ਤੁਹਾਨੂੰ ਕਾਫੀ ਸਾਰੀ ਜਾਣਕਾਰੀ ਘਰ ਵੀ ਆ ਜਾਂਦੀ ਹੈਗੀ ਆ, ਵੱਖ ਵੱਖ ਸਕੂਲ ਟਰੱਸਟੀ ਕੋਲ ਵੀ ਮਿਲ ਜਾਂਦੀ ਹੈਗੀ ਆ, ਅਤੇ ਤੁਸੀਂ ਖੁਦ ਸਿਕਿਉਰਿਟੀ ਅਤੇ ਸੇਫਟੀ ਨਾਲ ਬੱਚਿਆਂ ਨੂੰ ਉੱਥੇ ਸਕੂਲ ਵਿੱਚ ਛੱਡ ਕੇ ਆਉਣਾ ਪਲੀਜ਼, ਇਹੀ ਮੈਂ ਕਹਿਣਾ ਚਾਹੁੰਦਾ ਹੈਗਾ ਆ। ਸਪੋਂਸਰ ਵੀਰਾਂ ਪਹਿਲਾਂ ਧੰਨਵਾਦ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਜਿਹੜਾ ਸਟੋਰਮ ਆਈ ਸੀ ਨਾ, ਜਿਹੜਾ ਮੀਂਹ ਪਿਆ ਸਾ, ਐਹਨ ਸੀਗੀ, ਦਰਖਤ ਡਿੱਗ ਪਏ ਸੀਗੇ, ਤੋ ਕਈ ਇੰਸ਼ੋਰੈਂਸ ਕੰਪਨੀ ਨਹੀਂ ਕਰਦੀ, ਕਹਿ ਦਿੰਦੀ ਹੈ ਐਕਟ ਆਫ ਗੋਡ, ਇੰਸ਼ੋਰੈਂਸ ਲਈ ਕੱਲ੍ਹ ਹੁੰਦੀ ਆ, ਇਹਨਾਂ ਚੀਜ਼ਾਂ ਵਾਸਤੇ ਲਈ ਹੁੰਦੀ ਆ, ਪਰ ਐਕਟ ਆਫ ਗੋਡ ਲਿਆ ਜਾਂਦਾ, ਇਹਦੇ ਵਿੱਚ ਗਵਰਨਮੈਂਟ ਨੂੰ ਵਿੱਚ ਆਉਣਾ ਚਾਹੀਦਾ। ਜੇ ਕਿਸੇ ਇੰਸ਼ੋਰੈਂਸ ਨਹੀਂ ਕਵਰ ਹੋਈ ਨਾ, ਬਾਹਰ ਪੈਸਾ ਸਿੱਟਣਾ ਨਾ, ਆਪਣੇ ਕੈਨੇਡਾ ਵਾਸਤੇ ਉੱਥੇ ਰੱਖ ਲਿਆ ਕਰੋ, ਥੋੜ੍ਹੇ ਜਿਹਾ ਇੱਦਾਂ ਦੇ ਟਾਈਮ ਦੇ ਵਿੱਚ ਔਖੇ ਟਾਈਮ ਵਿੱਚ ਟਾਈਮ ਸੌਖਾ ਹੋ ਜਾਵੇ। ਸੋ ਕਈਆਂ ਨੇ ਨਹੀਂ ਇੰਸ਼ੋਰੈਂਸ ਹੁੰਦੀ, ਉਹ ਕਿਸ ਤਰ੍ਹਾਂ ਆਪਣੀ ਬਿਜ਼ਨਸ ਚਲਾ ਲੈਣ, ਕਈਆਂ ਬਿਜ਼ਨਸ ਦੀ ਛੱਤ ਜਿਹੜੀ ਰੂਫ ਹੈਗੀ ਆ ਉਹ ਰਿਪ ਆਫ ਹੋ ਗਈ, ਕਾਫੀ ਸਾਰਾ ਨੁਕਸਾਨ ਹੋਇਆ, ਤੁਸੀਂ ਖੁਦ ਦੇਖਿਆ ਹੋਣਾ ਆ, ਪਰ ਕਈ ਐਕਟਿਵ ਗੌਰ ਕਰਕੇ ਕਵਰ ਹੀ ਨਹੀਂ ਦਿੰਦੇ। ਸੋ ਦਿਸ ਇਜ਼ ਵਰ ਕੈਨੇਡਾ ਹੈਜ਼ ਟੂ ਜੰਪ ਇਨ, ਔਰ ਫੈਡਰਲ ਸਰਕਾਰ ਹੈਜ਼ ਟੂ ਜੰਪ ਇਨ, ਸੇ ਲਿਸਨ ਵਿਲ ਹੈਲਪ ਯੂ ਆਊਟ, ਤੁਸੀਂ ਆਪਣੇ ਕੈਨੇਡੀਅਨ ਹੀ ਹੋ। ਇੰਡੀਆ ਬਾਜ਼ਾਰ ਵਾਲੇ ਨੇ ਪੁਰਨ ਸਪੋਂਸਰ ਕੀਤਾ, ਕੈਂਡੀ ਰੋਡ 'ਤੇ ਹਨ ਬ੍ਰੈਂਪਟਨ ਵਿੱਚ ਅਤੇ ਰੈਕਸੀਅਲ ਚੌੜੇ ਬਾਜ਼ਾਰ ਵਿੱਚ ਹਨ, ਦੋ ਲੋਕੇਸ਼ਨਾਂ ਇਹਨਾਂ ਦੀਆਂ, ਇਜ਼ਰਟਨ ਐਵਨਿਊ ਅਤੇ ਨਾਲ ਦੀ ਨਾਲ ਕੈਂਡੀ ਰੋਡ ਬ੍ਰੈਂਪਟਨ ਦੇ ਵਿੱਚ। ਗਰੋਸਰੀ ਸ਼ੋਪਿੰਗ ਕਰਨੀ ਹੋਵੇ ਕਰ ਸਕਦੇ ਹੋ, ਅਤੇ ਬ੍ਰੈਂਪਟਨ ਵਿੱਚ ਮੀਟ ਦੀਆਂ ਸੇਵਾਵਾਂ ਅਤੇ ਰੈਸਟੋਰੈਂਟ ਬੈਟ ਡਾਈਨਿੰਗ ਟੇਕ ਆਊਟ ਟਿਫਨ ਸਰਵਿਸ ਅਤੇ ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਮਿਲਦੇ ਹਨ ਇੰਡੀਆ ਬਾਜ਼ਾਰ ਚੈਨ ਸਿੰਘ ਬੋਲਾ ਦੀ ਦੁਕਾਨ ਤੋਂ। ਦੋ ਇਹਨਾਂ ਦੀਆਂ ਲੋਕੇਸ਼ਨਸ ਹਨ, ਇੱਕ ਰੈਕਸਟਨ ਵਿੱਚ ਅਤੇ ਇੱਕ ਬ੍ਰੈਂਪਟਨ ਵਿੱਚ। ਬ੍ਰੈਂਪਟਨ ਵਿੱਚ ਕੈਨੇਡੀ ਰੋਡ 'ਤੇ, ਨੌਰਥ ਬਵੇਰ ਸਾਊਥ ਆਫ ਸੈਂਡਲਵੁੱਡ ਔਨ ਕੈਨੇਡੀ ਰੋਡ। ਅਵੀ ਧਾਲੀਵਾਲ ਜੀ ਦਾ ਧੰਨਵਾਦ, ਪੂਰਨ ਸਪੋਂਸਰ ਕਰਦੇ ਨੇ। ਫਰੀਵੇ ਗਰੁੱਪ ਵਾਲੇ ਅਮੈਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਆ, ਇੱਥੇ ਕੋਈ ਪ੍ਰੋਪਰਟੀ ਦੇਖਣਾ ਚਾਹੁੰਦੇ ਹੋ, ਦੇ ਵਿਲ ਹੈਲਪ ਯੂ ਆਊਟ, ਅਤੇ ਸਾਡੇ ਨਾਲ 416-451-2222 'ਤੇ ਗੱਲਬਾਤ ਕਰ ਲਿਓ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਕੈਨੇਡਾ ਦੇ ਵਿੱਚ ਹੀ ਬਣਦਾ ਇਹ ਆਟਾ ਸ਼ੇਰ ਆਟਾ। ਤੁਸੀਂ ਖਰੀਦਣਾ ਚਾਹੁੰਦੇ ਹੋ ਵੱਖ ਵੱਖ ਸਟੋਰਾਂ 'ਤੇ ਮਿਲਦਾ। ਇੱਕ ਨਵਾਂ ਸਟੋਰ ਖੁੱਲ੍ਹਿਆ ਅਨਾਜ ਮਾਰਟ ਮੇਫੀਲਡ ਐਂਡ ਏਅਰਪੋਰਟ 'ਤੇ, ਉੱਥੇ ਬੜੀ ਸਸਤੀ ਪ੍ਰਾਈਸ ਵਿੱਚ ਲੱਗਿਆ ਹੋਇਆ ਹੈਗਾ ਸ਼ੇਰ ਆਟਾ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਰਾਇਲ ਸੈਂਟਰ ਦੇ ਸਰਜੀਤ ਅਤੇ ਬਲਕਾਰ ਜੀ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਹਨ। ਇਹਨਾਂ ਨੇ ਜੀ ਜਿੱਥੇ ਤੁਸੀਂ ਟਰੱਕਾਂ ਦੀ ਰਿਪੇਅਰ ਕਰਵਾਉਂਦੇ ਹੋ ਅਤੇ ਨਾਲ ਦੀ ਨਾਲ ਡਾਇਮੰਡ ਟਰੱਕ ਪਾਰਟਸ ਵੀ ਮਿਲਦੇ ਹਨ। ਸ਼ੀਟ ਬੰਪਰ, ਡੀਅਰ ਗਾਰਡ, ਟਰੱਕ ਲਾਈਸ, ਐਗਜ਼ੋਸਟ ਪਾਈਪਸ ਅਤੇ ਫਰੰਟ ਗਰਿੱਲ, ਲੈਂਡਿੰਗ ਗੀਅਰ, ਰੇਡੀਏਟਰਸ ਵੀ ਮਿਲਦੇ ਹਨ ਕਿੱਥੋਂ? ਡਾਇਮੰਡ ਟਰੱਕ ਸਪਾਰਟਸ ਵੱਲੋਂ ਤੁਸੀਂ 905-212-9900 'ਤੇ ਬਲਕਾਰ ਜਾਂ ਸਰਜੀਤ ਜੀ ਨਾਲ ਗੱਲਬਾਤ ਕਰ ਲਿਓ। ਜਸ ਭੁੱਲਰ ਮੋਰਗੇਜ ਦੀਆਂ ਸੇਵਾਵਾਂ ਲੈ ਕੇ ਆਉਂਦੇ ਹਨ 416-732-2611। ਇੱਕ ਖਬਰ ਹੈਗੀ ਆ, $40 million ਡੋਨੇਟ ਕੀਤਾ ਗਿਆ, ਮੈਂ ਤਾਂ ਕਵਰ ਕਰਨੀ ਆ। ਸੋ ਇਹ ਦੋ ਜਿਹੜੇ ਬੱਚੇ ਸੀਗੇ, ਸਟੂਡੈਂਟ ਸੀਗੇ, ਵੱਡੇ ਹੋਏ, ਪੜ੍ਹੇ ਲਿਖੇ, ਅਤੇ ਮੁੜ ਕੇ ਫਿਰ ਇਹਨਾਂ ਨੇ ਜਿੱਥੋਂ ਪੜ੍ਹਿਆ ਲਿਖਿਆ ਉਹੀ ਇੰਸਟੀਟਿਊਸ਼ਨ ਵਿੱਚ ਵੱਖ ਵੱਖ ਵਿੱਚ ਇਹਨਾਂ ਨੇ ਆਪਣਾ ਜਿਹੜਾ ਪੈਸਾ ਕਮਾਇਆ ਸੀਗਾ ਮੁੜ ਕੇ ਵਾਪਸ ਕਮਿਊਨਿਟੀ ਨੂੰ ਦਿੱਤਾ। $40 million ਦਿੱਤਾ ਇਹਨੇ, 20-40 million ਦੇ ਘਰ ਨਹੀਂ ਬਣਾਏ, ਕਹਿੰਦੇ ਘਰ ਸਾਡੇ ਕੋਲ ਡਿੱਗੇ ਹਨ, ਪਰ ਜਿਹੜਾ ਪੈਸਾ ਸਾਨੂੰ ਮਿਲਿਆ ਇੱਥੇ ਕੈਨੇਡਾ ਵਿੱਚ ਸਿੱਖ ਗਏ, ਆਪਾਂ ਉੱਥੇ ਹੀ ਲਾਉਣਾ ਚਾਹੁੰਦੇ। ਖਬਰ ਮੈਂ ਕਵਰ ਕਰੂੰਗਾ ਜ਼ਰੂਰ। ਮੈਂ ਬਹੁਤ ਵਾਰੀ ਕਹਿੰਦਾ ਹੁਣ ਸਟੂਡੈਂਟ ਸੀ, ਬਹੁਤ ਸਾਰੇ ਲੋਕਾਂ ਨੇ ਮਦਦ ਕੀਤੀ ਆ, ਜਦੋਂ ਪੜ੍ਹ ਲਿਖ ਗਏ ਵਧੀਆ ਜੋਬਾਂ ਮਿਲ ਗਈਆਂ, ਮੁੜ ਕੇ ਵਾਪਸ ਸਪੋਰਟ ਕਰਨ ਦੀ ਤੁਹਾਡਾ ਵੀ ਫਰਜ਼ ਬਣ ਜਾਂਦਾ ਹੈਗਾ। ਚਾਹੇ ਗੁਰੂ ਘਰ ਹੋਣ, ਚਾਹੇ ਮੰਦਰ ਹੋਣ, ਚਾਹੇ ਮਸਜਿਦ ਹੋਣ, ਔਖੇ ਟਾਈਮ ਵੇਲੇ ਕੰਮ ਆਏ ਸੀਗੇ ਅਤੇ ਆਏ ਰਹਿੰਦੇ ਹਨ। ਸੋ ਕੋਈ ਸਪੋਰਟਸ ਕਲੱਬ ਹੋਵੇ, ਤੁਹਾਨੂੰ ਵੱਡਾ ਕੀਤਾ ਖੜਾਇਆ, ਅਤੇ ਜਦੋਂ ਪ੍ਰੋਫੈਸ਼ਨਲ ਬਣ ਜਾਂਦੇ ਹੋ ਨਾ ਅਤੇ ਉਹਨਾਂ ਕਲੱਬਾਂ ਦੀ ਸਪੋਰਟ ਮਿਲ ਜਾਂਦੀ ਹੈਗੀ, ਇਹਨਾਂ ਵੱਡੇ ਵੱਡੇ ਵੱਡੇ ਬਣ ਜਾਂਦੇ ਲੋਕਾਂ ਕੋਲੋਂ, ਇਹਨਾਂ ਨੂੰ ਵੱਡਾ ਪੈਸਾ ਮਿਲਦਾ। ਸੋ ਉਸ ਔਰਗਨਾਈਜੇਸ਼ਨ ਸਪੋਰਟ ਕਰਨੀ ਬੜੀ ਜ਼ਰੂਰੀ ਹੁੰਦੀ ਹੈ। ਜਸਪਾਲ ਗੂਣੀ ਸਾਹਿਬ ਨੇ ਸਪੋਂਸਰ ਕੀਤਾ 416-674-7050। ਸਟਾਰਲੇਨ ਪੇਂਟਿੰਗ, ਹੋਟਲ ਮੋਟਰ ਪੇਂਟ ਕਰਵਾਉਣ ਵਾਸਤੇ ਤੁਸੀਂ ਸਟਾਰਲੇਨ ਪੇਂਟਿੰਗ ਦੀ ਗੱਲਬਾਤ ਕਰ ਲੈਣੀ ਹੈ 416-230-4000 'ਤੇ। ਆਪਣੀ ਫੈਂਸ ਡੈਕ ਜਾਂ ਨਾਲ ਦੀ ਨਾਲ ਬ੍ਰਿਕ ਵੀ ਪੇਂਟ ਕਰਕੇ ਦਿੰਦੇ ਨੇ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪੇਂਟਿੰਗ ਵਾਸਤੇ। ਸਟਾਰਲੇਨ ਪੇਂਟਿੰਗ 416-230-4000 'ਤੇ ਤੁਸੀਂ ਗੱਲਬਾਤ ਕਰ ਲੈਣੀ ਹੈਗੀ ਆ। ਸੋ ਸਾਂਝਾ ਵਿਰਸਾ ਪਿਕਨਿਕ ਬੱਲੇ ਬੱਲੇ ਫਾਰਮ ਦੇ ਵਿੱਚ ਹੋਣ ਜਾ ਰਹੀ ਹੈਗੀ ਆ। ਇਸ ਐਤਵਾਰ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੌਣਕਾਂ ਲੱਗਣੀ ਹੈ, ਤਿਆਰੀ ਚੱਲ ਰਹੀ ਹੈਗੀ ਆ। ਪਹੁੰਚਣਾ ਜ਼ਰੂਰ, ਇੱਕ ਪਰਿਵਾਰਕ ਮੇਲਾ ਹੀ ਹੋਵੇਗਾ। ਮਨਜੀਤ ਚੀਮਾ ਜੀ ਕੋਲ 18 ਸਾਲ ਦਾ ਐਕਸਪੀਰੀਅੰਸ ਹੈ ਰੀਅਲ ਸਟੇਟ ਦੇ ਵਿੱਚ, ਪਾਵਰ ਆਫ ਸੇਲ 'ਤੇ ਘਰ ਆ ਰਹੇ ਨੇ। ਕੋਈ ਇੱਕ ਪਾਵਰ ਆਫ ਸੇਲ 'ਤੇ ਘਰ ਆਇਆ, ਡਿਟੈਚ ਹੋਮ ਹੈ, 4 ਬੈਡਰੂਮ, 3 ਵਾਸ਼ਰੂਮ, ਫੁੱਲ ਵਾਸ਼ਰੂਮ, ਅਪਸਟੇਅਰਸ ਆ, ਅਤੇ 3100 ਸਕੇਅਰ ਫੁੱਟ ਦਾ ਹੈ, 5 ਸਾਲ ਪੁਰਾਣਾ ਜਾਂ ਨਵਾਂ ਕਹਿ ਲਵੋ। ਅਤੇ ਮਨਜੀਤ ਚੀਮਾ ਜੀ ਨਾਲ ਗੱਲਬਾਤ ਕਰ ਲੈਣੀ ਹੈ 416-352-9965 'ਤੇ ਤੁਸੀਂ ਸੰਪਰਕ ਕਰ ਲਿਓ ਜੀ। ਫਰਾਈਡੇ 26 ਡਿਗਰੀ, ਸੈਚਰਡੇ 25 ਡਿਗਰੀ, ਸੰਡੇ 24 ਡਿਗਰੀ, ਮੰਡੇ 26 ਡਿਗਰੀ ਟੈਂਪਰੇਚਰ ਹੈਗਾ ਆ। ਮੌਸਮ ਬਹੁਤ ਵਧੀਆ, ਖੂਬ ਇੰਜੋਏ ਕਰਿਓ ਇਸ ਵੀਕਐਂਡ ਦੇ। ਵੱਖ ਵੱਖ ਕਿਸੇ ਨੇ ਆਪਣੇ ਓਪਨੇ ਕਰਨੀ ਹੈਗੀ ਆ ਕੈਂਪੇਨ ਆਫਿਸ ਦੀ, ਜਿੱਦਾਂ ਪ੍ਰਭ ਗਿੱਲ ਨੇ ਕੀਤੀ ਸੀ ਓਪਨੇ ਕੈਂਪੇਨ ਆਫਿਸ ਦੀ। ਲੱਭ ਰਹੇ ਸੀ ਨਾ ਕੋਈ ਆਵੇ ਪੜ੍ਹਿਆ ਲਿਖਿਆ, ਆ ਗਏ ਹਨ ਵੈਲ ਐਜੂਕੇਟਡ ਪਰਸਨ। ਪ੍ਰਭ ਗਿੱਲ ਮੇਅਰ ਦੀ ਸੀਟ ਲਈ ਖੜ੍ਹੇ ਹਨ ਬ੍ਰੈਂਪਟਨ ਦੇ ਵਿੱਚ। ਇਹਨਾਂ ਦਾ ਜਿਹੜਾ ਕੈਂਪੇਨ ਆਫਿਸ ਆ ਏਅਰਪੋਰਟ ਅਜੇ ਵਿਲੀਅਮਸ ਪਾਰਕ ਹੈਗਾ, ਇਹਨਾਂ ਨੂੰ ਮਿਲ ਸਕਦੇ ਹੋ। ਆਉਣ ਵਾਲੇ ਦਿਨਾਂ ਵਿੱਚ ਨੰਬਰ ਵੀ ਸ਼ੇਅਰ ਕਰ ਦੇਵਾਂਗੇ ਤੁਹਾਡੇ ਨਾਲ, ਅਤੇ ਤੁਸੀਂ ਇਹਨਾਂ ਨੂੰ ਖੁਦ ਕਾਲ ਕਰਕੇ ਸੰਪਰਕ ਕਰ ਸਕਦੇ, ਸੱਦ ਸਕਦੇ ਹੋ, ਸਪੋਰਟ ਕਰ ਸਕਦੇ ਹੋ, ਵੋਲੰਟੀਅਰ ਬਣ ਸਕਦੇ ਹੋ। ਅਤੇ ਹੰਸਰਾਜ ਹੰਸ ਬਾਈ ਦਾ ਸ਼ੋਅ ਪੰਜਾਬੀ ਵਿਰਸਾ ਜੀ ਆਪਣੇ ਸਿੰਘ ਹਰਜੀਤ ਜੀ ਕਰਵਾ ਰਹੇ ਹਨ ਲਿਵਿੰਗ ਆਰਟ ਸੈਂਟਰ ਦੇ ਵਿੱਚ, ਸਪਤੰਬਰ ਦੀ 18 ਤਰੀਕ ਨੂੰ, 6474-8100 ਇਹਨਾਂ ਦਾ ਨੰਬਰ ਹੈਗਾ ਜੀ। ਅਤੇ ਖਬਰਾਂ ਵਿੱਚ ਮੋਟੀ ਮੋਟੀ ਝਾਤ ਮਾਰਦੇ ਆ, ਅਤੇ ਫਿਰ ਬੜੀ ਜਲਦੀ ਆਪਾਂ 10-5 ਮਿੰਟ ਬਾਅਦ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਵੀ ਗੱਲਬਾਤ ਕਰਨੀ ਆ। ਫਿਕਸ ਟਰੱਕਿੰਗ ਨਾਮ, ਸਪਤੰਬਰ ਦੀ 12 ਤਰੀਕ ਨੂੰ 9 ਵਜੇ ਇਹ ਰੈਲੀ ਹੋਣੀ ਆ, MP ਜੌਨ 04 ਦੇ ਆਫਿਸ ਸਾਹਮਣੇ, 900 Elbin Road 'ਤੇ ਹਨ। ਸਖਰਾਜ ਸੰਧੂ ਨਾਲ ਗੱਲਬਾਤ ਕਰ ਲਿਓ 416-857-5868-28। ਇਹ ਕਹਿੰਦੇ ਆਵਾਜ਼ ਬਣ ਕੇ ਦੱਸਣਾ ਚਾਹੁੰਦੇ ਹਨ ਫਿਕਸ ਟਰੱਕਿੰਗ ਨੂੰ ਫਿਕਸ ਕਰਨ ਦੀ ਲੋੜ ਹੈਗੀ ਆ, ਚਾਹੇ ਓਨਰ ਓਪਰੇਟਰ ਹੋਣ, ਚਾਹੇ ਡਰਾਈਵਰ ਹੋਣ, ਅਤੇ ਚਾਹੇ ਕੰਪਨੀ ਦੇ ਜਿਹੜੇ ਮਾਲਕ ਹੋਣ, ਅਤੇ ਜਿਹੜੀ ਇੰਨੀ ਮੁਸ਼ਕਿਲ ਆਈ ਪਈ ਹੈ ਉਹਨੂੰ ਕਿਸ ਤਰ੍ਹਾਂ ਸੁਧਾਰੀਏ। ਟਰੰਪ ਜੀ ਉਦਾਸ ਹਨ, ਉਹ ਖੁਸ਼ ਕਰੇ ਦੇਖੇ ਆ ਜਾਂ ਜਦੋਂ ਬੈਂਕਰਪਸੀਆਂ ਕਰਦੇ ਸੀ ਨਾ, ਲੋਕਾਂ ਦਾ ਪੈਸਾ ਮਾਰਦੇ ਸੀਗੇ, ਇਹਦੇ ਪਹਿਲੀ ਹਿਸਟਰੀ ਪੜ੍ਹ ਰਹੇ ਹੋ, ਉਦੋਂ ਬੜੇ ਖੁਸ਼ ਹੁੰਦੇ ਸੀਗੇ, ਪਰ ਹੁਣ ਦੁਖੀ ਹੋਣ ਲੱਗ ਪਏ ਹਨ, ਕਿਉਂਕਿ ਸਾਡੇ ਇੱਥੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਇਹ ਜਾਗਣ ਲੱਗ ਪਏ ਹਨ। ਜੋ ਆਪਾਂ ਪਿਛਲੇ 10 ਸਾਲਾਂ ਤੋਂ ਕਹਿ ਰਹੇ ਹਾਂ ਨਾ, ਆਪਾਂ ਸਰਵਿਸ ਇੰਡਸਟਰੀ ਬਣ ਗਏ ਸੀਗੇ, ਅਤੇ ਕੋਈ ਮੈਨੂਫੈਕਚਰ ਨਹੀਂ ਕੀਤਾ, ਸਭ ਕਰਨ ਲੱਗ ਪਏ ਹਨ। ਸੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ VRL ਲਈ 4.7 billion dollar ਦਾ ਵੱਡਾ ਕੰਟਰੈਕਟ ਅਨਾਊਂਸ ਕੀਤਾ ਹੈ। ਇਸ ਪ੍ਰੋਜੈਕਟ ਦੇ ਵਿੱਚ 300 ਨਵੀਆਂ ਪੈਸੇਂਜਰ ਰੇਲ ਬਣ ਗਈਆਂ ਕੈਨੇਡਾ ਦੇ ਵਿੱਚ, ਅਤੇ ਮੇਨਟੇਨ ਵੀ ਕੀਤੀਆਂ ਜਾਣਗੀਆਂ। ਸੋ ਇਹ ਕੰਟਰੈਕਟ ਜਿਹੜਾ ਹੈ ਟ੍ਰੇਨ ਮੈਨੂਫੈਕਚਰ ਦਾ ਆਲਸਟੋਮ ਨੂੰ ਦਿੱਤਾ ਗਿਆ ਹੈ। ਰੇਲ ਕਾਰਾਂ ਦੀ ਫਾਈਨਲ ਅਸੈਂਬਲੀ ਥੰਡਰ ਵੀ ਹੋਵੇਗੀ ਅਤੇ ਅਟੇਰੀਓ ਦੇ ਆਲਸਟੋਮ ਪਲਾਂਟ ਵਿੱਚ ਹੋਵੇਗੀ। ਇਹਦੀ ਜਿਹੜੀ ਆ ਹੋਰ ਪਾਰਟਸ ਬਣ ਗਏ ਇਸ ਪ੍ਰੋਜੈਕਟ ਦੇ ਨਾਲ। ਅੰਟੇਰੀਓ ਅਤੇ ਕਬੈਕ ਵਿੱਚ ਲਗਭਗ 700 ਜੋਬਾਂ ਕ੍ਰੀਏਟ ਜਾਂ ਸਪੋਰਟ ਹੋਣਗੀਆਂ। ਸੋ ਕੁਛ ਕਰੂੰਗੇ, ਕੁਛ ਬਣਾਉਂਗੇ ਤਾਂ ਹੀ ਜੋਬਸ ਕ੍ਰੀਏਟ ਹੋਣਗੀਆਂ। ਸੋ ਫੈਡਰਲ ਗਵਰਨਮੈਂਟ ਅਨੁਸਾਰ ਕੈਨੇਡੀਅਨ ਇਕੋਨਮੀ ਨੂੰ 1.6 billion ਤੋਂ ਵੱਧ ਦਾ ਬੈਨੀਫਿਟ ਮਿਲ ਸਕਦਾ ਹੈਗਾ। ਕਰੀਬ 40 ਸਾਲ ਬਾਅਦ ਪਹਿਲੀ ਵਾਰ 40 ਸਾਲ ਬਾਅਦ VRL ਦੀਆਂ ਪੈਸੇਂਜਰ ਕਾਰ ਕੈਨੇਡਾ ਵਿੱਚ ਬਣ ਗਈਆਂ। ਜਿਹੜੀਆਂ ਪਹਿਲਾਂ ਇਹ ਕਾਰਾਂ ਯੂਨਾਈਟਿਡ ਸਟੇਟਸ ਵਿੱਚ ਬਣਦੀਆਂ ਸੀਆਂ, ਹੁਣ ਉਹ ਕੈਨੇਡਾ ਵਿੱਚ ਤਿਆਰ ਕੀਤੀਆਂ ਜਾਣਗੀਆਂ। ਇਹੀ ਤਾਂ ਆਪਾਂ ਚਾਹੁੰਦੇ ਸੀਗੇ, ਜਾਗ ਪਵੋ, ਕੁਝ ਕਰੋ, ਸਾਡੇ ਕੋਲ ਸਭ ਕੁਝ ਹੈਗਾ, ਇੱਥੇ ਮੈਨੂਫੈਕਚਰ ਕਰਨ ਦੀ ਕੋਸ਼ਿਸ਼ ਕਰੋ। ਤਾਂ ਹੋਣ ਲੱਗ ਪਈਆਂ ਇਹ ਨਵੀਆਂ ਕਾਰਸ VRL ਦੇ ਲੌਂਗ ਡਿਸਟੈਂਸ ਰੀਜਨ ਅਤੇ ਰਿਮੋਟ ਰੂਟਸ ਲਈ ਵਰਤੀਆਂ ਜਾਣਗੀਆਂ। ਅਤੇ ਡੋਨਲਡ ਟਰੰਪ, ਕਿਉਂਕਿ ਪਹਿਲਾਂ ਅਮੈਰੀਕਾ ਬਣਦੀਆਂ ਸੀਗੀਆਂ, ਬਹੁਤੇ ਖੁਸ਼ ਨਹੀਂ ਹਨ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਵੈਲਕਮ ਟੂ ਵਿਰਾਸਤ ਰੇਡੀਓ। ਸ਼ੁੱਕਰਵਾਰ ਦਾ ਦਿਨ ਆ, ਅਤੇ ਇਨਫੋਰਮੇਸ਼ਨ ਕਿਹੜੀ ਸਾਂਝੀ ਕਰਨਾ ਚਾਹੁੰਦੇ ਹੋ ਕਰ ਦੇਵੋ ਜ਼ਰੂਰ।
1: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਕਹਿ ਪਈ ਸਤਿ ਸ਼੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਵੈਰੀ ਗੁੱਡ
1: ਮਾਰਨਿੰਗ, ਬਿਲਕੁਲ ਜੀ, ਥੈਂਕ ਯੂ ਸੋ ਮਚ। ਐਂਡ ਜਿੱਦਾਂ ਇੰਸ਼ੋਰੈਂਸ ਦੀ ਜੇ ਗੱਲ ਕਰਦੇ ਹੈਗੇ ਆ, ਸਪਤੰਬਰ ਦਾ ਮੰਥ ਹੈਗਾ, ਲੌਂਗ ਵੀਕਐਂਡ ਆ ਰਿਹਾ, ਇਸ ਟਾਈਮ ਤੇ ਬਹੁਤ ਸਾਰੀਆਂ ਫੈਮਿਲੀਜ਼ ਤੇ ਬਹੁਤ ਸਾਰੇ ਪਲਾਨਸ ਹੁੰਦੇ ਨੇ। ਕਈ ਵਾਰ ਹੁੰਦਾ ਕਿ ਅਸੀਂ ਟਰੈਵਲ ਕਰਨਾ ਹੈਗਾ, ਕੋਈ ਪਾਰਟੀਜ਼ ਕਰਨੀਆਂ ਆ, ਸੈਲੀਬ੍ਰੇਸ਼ਨਸ ਕਰਨੀਆਂ, ਪਰ ਇਹਦੇ ਨਾਲ ਨਾਲ ਜਿਹੜੀ ਆਪਣੀ ਇੰਸ਼ੋਰੈਂਸ ਰਿਲੇਟਿਡ ਰਿਕੁਆਇਰਮੈਂਟਸ ਹੈਗੀਆਂ ਉਹ ਬਹੁਤ ਜ਼ਿਆਦਾ ਜ਼ਰੂਰੀ ਨੇ। ਕਿਉਂਕਿ ਅਕਸਰ ਅਸੀਂ ਦੇਖਦੇ ਹੈਗੇ ਹਾਂ ਕਿ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਰਵਾਉਣੀ ਹੈਗੀ ਹੈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣੀ ਹੈ। ਕਈ ਵਾਰ ਆਪਾਂ ਕੁਛ ਦਿਨ, ਕੁਛ ਹਫ਼ਤੇ ਅੱਗੇ ਦੇ ਅੱਗੇ ਕਈ ਵਾਰ ਸੋਚਦੇ ਹਾਂ ਕਿ ਕੱਲ੍ਹ ਨੂੰ, ਪਰਸੋਂ ਨੂੰ, ਅਗਲੇ ਵੀਕਐਂਡ, ਪਰ ਇਨ ਕੇਸ ਰੱਬ ਨਾ ਕਰੇ ਅਸੀਂ ਕਾਫੀ ਵਾਰ ਇੱਦਾਂ ਦੀ ਸਿਚੁਏਸ਼ਨ ਦੇਖੀਆਂ ਨੇ, ਇਨ ਕੇਸ ਕੋਈ ਹਾਲਤ ਦੇ ਵਿੱਚ ਕੋਈ ਚੇਂਜਿਸ ਆ ਜਾਂਦੀਆਂ ਨੇ, ਤਾਂ ਉਸ ਟਾਈਮ ਤੇ ਜਿਹੜੀ ਇੰਸ਼ੋਰੈਂਸ ਕਰਵਾਉਣ ਦਾ ਡਿਸੀਜਨ ਹੁੰਦਾ ਉਹ ਪਰਸਨ ਦੇ ਹੱਥ ਨਹੀਂ ਰਹਿ ਜਾਂਦਾ, ਫਿਰ ਉਹ ਇੰਸ਼ੋਰੈਂਸ ਕੰਪਨੀ ਦੇ ਹੱਥ ਵਿੱਚ ਚਲਾ ਜਾਂਦਾ ਹੈ ਕਿ ਉਹਨਾਂ ਨੇ ਇੰਸ਼ੋਰੈਂਸ ਪ੍ਰੋਵਾਈਡ ਕਰਨੀ ਹੈ ਕਿ ਨਹੀਂ ਕਰਨੀ। ਸੋ ਇਸੇ ਕਰਕੇ ਇਹ ਜ਼ਰੂਰ ਮੈਂ ਕਹਿਣਾ ਚਾਹੂੰਗੀ ਕਿ ਲੌਂਗ ਵੀਕਐਂਡ ਦਾ ਜ਼ਰੂਰ ਬੈਨੀਫਿਟ ਲਵੋ, ਫੈਮਿਲੀ ਇਕੱਠੀ ਹੁੰਦੀ ਹੈ ਇਸ ਟਾਈਮ ਤੇ ਤਾਂ ਕਿ ਤੁਸੀਂ ਇਕੱਠੇ ਡਿਸੀਜਨ ਲੈ ਸਕੋਗੇ। ਥੋੜਾ ਜਿਹਾ ਟਾਈਮ ਕੱਢ ਕੇ ਆਪਣੀ ਇੰਸ਼ੋਰੈਂਸ ਪਾਲਿਸੀਜ਼ ਵੱਲ ਜ਼ਰੂਰ ਝਾਤ ਮਾਰੀ ਜਾਵੇ। ਜੇ ਕੋਈ ਇੰਸ਼ੋਰੈਂਸ ਦੀ ਰਿਕੁਆਇਰਮੈਂਟ ਹੈਗੀ ਹਜੇ ਤੱਕ ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਨਹੀਂ ਕਰਵਾਈ, ਤਾਂ ਜ਼ਰੂਰ ਇਸ ਟਾਈਮ 'ਚ ਐਕਸ਼ਨ ਲਿੱਤਾ ਜਾਵੇ। ਐਂਡ ਜੇ ਜ਼ਿਆਦਾ ਦੇਰ ਦੀਆਂ ਕਰਵਾਈਆਂ ਹੋਈਆਂ ਪਾਲਿਸੀਜ਼ ਕਦੇ ਖੋਲ੍ਹ ਕੇ ਹੀ ਨਹੀਂ ਦੇਖੀਆਂ, ਮੁੜ ਕੇ ਕਾਫੀ ਸਾਲ ਹੋ ਗਏ, 2 ਸਾਲ, 5 ਸਾਲ, ਕਈ ਵਾਰ ਸਾਲ ਬਾਅਦ ਵੀ ਸਾਨੂੰ ਉਹਦੇ ਵਿੱਚ ਅਪਡੇਟ ਕਰਨ ਦੀ ਜ਼ਰੂਰਤ ਪੈ ਜਾਂਦੀਆਂ ਨੇ। ਸੋ ਇਸ ਕਰਕੇ ਜ਼ਰੂਰੀ ਹੈਗਾ ਕਿ ਉਹਨਾਂ ਨੂੰ ਜ਼ਰੂਰ ਖੋਲ ਕੇ ਦੇਖਿਆ ਜਾਵੇ। ਜੇ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਹੈ, ਜ਼ਰੂਰ ਸਾਨੂੰ ਕੰਟੈਕਟ ਕਰਕੇ ਸਾਡੇ ਨਾਲ ਜ਼ਰੂਰੀ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ। ਮੈਂ ਅਤੇ ਮੇਰੀ ਪੂਰੀ ਟੀਮ ਅਸੀਂ ਲੌਂਗ ਵੀਕਐਂਡ 'ਤੇ ਕੰਮ ਕਰ ਰਹੇ ਹੈਗੇ ਹਾਂ। ਸਾਡੇ ਆਫਿਸ ਵਿੱਚ ਵੀ ਮਿਲ ਸਕਦੇ ਹੋ ਤੁਸੀਂ, 9280 ਗੋਰਵੇ ਡਰਾਈਵ, ਯੂਨਿਟ C110। ਈਵਨ ਕਿ ਮੈਂ ਕਾਫੀ ਵਾਰ ਦੇਖਿਆ ਹੈਗਾ ਕਿ ਆਪਾਂ ਬਲਜਿੰਦਰ ਜੀ ਕਾਫੀ ਵਾਰ ਮੋਰਗੇਜ ਇੰਸ਼ੋਰੈਂਸ ਬਾਰੇ ਵੀ ਕਹਿੰਦੇ ਹੈਗੇ ਹਾਂ ਕਿ ਪਰਸਨਲ ਮੋਰਗੇਜ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਬੈਂਕ ਦੀ ਬਜਾਏ। ਜਿਹੜੀ ਤੁਹਾਡੀ ਪਰਸਨਲ ਮੋਰਗੇਜ ਇੰਸ਼ੋਰੈਂਸ ਹੈ, ਇੱਕ ਤਾਂ ਤੁਹਾਨੂੰ ਪ੍ਰੀਮੀਅਮਸ ਘੱਟ ਪੈਂਦੇ ਨੇ, ਦੂਜੀ ਚੀਜ਼ ਇਹ ਹੈਗੀ ਹੈ ਕਿ ਉਹ ਤੁਹਾਡੇ ਲਈ ਲੌਂਗ ਟਰਮ ਲਈ ਤੁਹਾਡੇ ਨਾਲ ਜੁੜੀ ਰਹਿੰਦੀ ਹੈ। ਨੋ ਮੈਟਰ ਤੁਸੀਂ ਕਦੇ ਘਰ ਚੇਂਜ ਕਰਦੇ ਹੋ, ਕੋਈ ਹੈਲਥ ਵਿੱਚ ਚੇਂਜਿਸ ਆਉਂਦੀਆਂ, ਤਾਂ ਪਾਲਿਸੀ ਦੇ ਉੱਤੇ ਕੋਈ ਇੰਪੈਕਟ ਨਹੀਂ ਪੈਂਦਾ। ਸੋ ਮੇਕ ਸ਼ੋਰ ਕਰੋ ਕਿ ਤੁਹਾਨੂੰ ਕੋਈ ਇੱਦਾਂ ਦਾ ਕੋਈ ਵੀ ਕੰਸਰਨ ਨਹੀਂ ਹੈ, ਤੁਹਾਡੀ ਹਜੇ ਵੀ ਮੋਰਗੇਜ ਇੰਸ਼ੋਰੈਂਸ ਬੈਂਕ ਨਾਲ ਚੱਲ ਰਹੀ ਹੈ, ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ। ਦਿਸ ਇਜ਼ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ ਐਟ 416-509-1509। ਈਵਨ ਕਿ ਇਸ ਟਾਈਮ ਤੇ ਬਹੁਤ ਸਾਰੇ ਬੱਚਿਆਂ ਨੇ ਯੂਨੀਵਰਸਿਟੀ, ਕਾਲਜ ਆਉਣਾ ਹੈਗਾ, ਪਰ ਇਸ ਟਾਈਮ ਤੱਕ ਤਾਂ ਕਾਫੀ ਬੱਚਿਆਂ ਦਾ ਵਿਦਡਰੋਲਸ RESP ਦੇ ਹੋ ਚੁੱਕੇ ਨੇ, ਪਰ ਫਿਰ ਵੀ ਕਿਤੇ ਕੋਈ ਫੈਮਿਲੀ ਬਿਹਾਈਂਡ ਰਹਿ ਗਈ ਹੋਵੇ, RESP ਦੇ ਪੈਸੇ ਹਜੇ ਤੱਕ ਨਹੀਂ ਕਢਾਏ ਹੈਗੇ, ਵਿਦਡਰੋਲ ਨਹੀਂ ਲਿੱਤਾ ਹੈਗਾ, ਜਾਂ ਤੁਹਾਨੂੰ ਉਹਦੇ ਬਾਰੇ ਕੁਛ ਪਤਾ ਨਹੀਂ ਲੱਗ ਰਿਹਾ, ਤਾਂ ਜ਼ਰੂਰ ਉਹਦੀ ਕੋਈ ਰਿਲੇਟਿਡ ਵੀ ਤੁਹਾਨੂੰ ਸਰਵਿਸ ਚਾਹੀਦੀ ਹੈਗੀ ਹੈ। ਨੋ ਮੈਟਰ ਚਾਹੇ RESP ਸਾਡੇ ਵੱਲੋਂ ਨਹੀਂ ਵੀ ਹੋਈ ਵੀ, ਤਾਂ ਵੀ ਅਸੀਂ ਤੁਹਾਨੂੰ ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ, ਵਿਦਆਊਟ ਐਨੀ ਓਬਲੀਗੇਸ਼ਨ ਸਰਵਿਸ ਪ੍ਰੋਵਾਈਡ ਕਰ ਰਹੇ ਹੈਗੇ ਆ। ਬਹੁਤ ਸਾਰੀ ਫੈਮਿਲੀਜ਼ ਨੂੰ ਆਲਰੇਡੀ ਹੈਲਪ ਕਰ ਚੁੱਕੇ ਆ, ਜੇ ਤੁਹਾਨੂੰ ਵੀ ਇਸ ਰਿਲੇਟਿਡ ਕੋਈ ਕੰਸਰਨ ਹੈਗੇ ਆ, ਕਾਲ ਕਰ ਸਕਦੇ ਹੋ ਜੀ 416-509-1509। ਇਸ ਤੋਂ ਇਲਾਵਾ ਕੋਈ ਵੀ ਤੁਸੀਂ ਆਪਣੀ ਇਨਵੈਸਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਰਜਿਸਟਰਡ ਰਿਟਾਇਰਮੈਂਟ ਸੇਵਿੰਗਸ ਪਲਾਨ TFSA, FHSA, ਤਾਂ ਵੀ ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509।
0: ਉਹਨਾਂ ਜੀ ਬਹੁਤ ਬਹੁਤ ਧੰਨਵਾਦ ਹੈ ਬਾ ਗੁੱਡ ਵੀਕਐਂਡ ਤੇ ਮਿਲਦੇ ਆ ਵੱਖ ਵੱਖ ਪ੍ਰੋਗਰਾਮ ਦੇ ਵਿੱਚ ਤੁਸੀਂ ਬਿਜ਼ੀ ਹੁੰਦੇ ਹੋ ਵੀਕਐਂਡ ਦੇ ਵੱਖ ਵੱਖ ਅਪਾਇੰਟਮੈਂਟ ਦੇ ਵਿੱਚ ਤੋਂ ਮਿਲਣਾ ਚਾਹੁੰਦੇ ਹੋ ਮੋਨਾ ਮਹਿੰਗੀ ਨੂੰ ਅਪਾਇੰਟਮੈਂਟ ਬਣਾਉਣਾ ਚਾਹੁੰਦੇ ਹੋ 416-509-1509 ਤੇ ਗੱਲਬਾਤ ਕਰਨ ਲਈ ਸਤਿ ਸ੍ਰੀ ਅਕਾਲ ਤੇ ਭਾਜੀ ਨੂੰ ਸਤਿ ਸ੍ਰੀ ਅਕਾਲ ਜ਼ਰੂਰ ਟਾਲ ਦੇਵੋ ਹੋ ਗਿਆ ਉੱਠਣ ਦਾ ਸਤਿ ਸ੍ਰੀ ਅਕਾਲ ਹੈਵ ਅ ਗੁੱਡ ਡੇ ਸਤਿ ਸ੍ਰੀ ਅਕਾਲ ਜੀ ਇਹ ਸਾਂ ਜੀ ਮੋਨਾ ਮਹਿੰਗੀ ਜੀ ਲਓ ਜੀ ਛੋੜੀ ਲੈਂਦੇ ਆ ਬ੍ਰੇਕ ਬ੍ਰੇਕ ਤੋਂ ਪਹਿਲਾਂ ਸੁਭਾ ਗੁਰਮਤ ਸਿੰਘ ਬਾਜੀ ਸਾਹਿਬ ਨਾਲ ਗੱਲਬਾਤ ਕਰਨੀ ਆ US ਡੀਜ਼ਲ ਪ੍ਰਾਈਸਿਸ $5.85 ਕਿਆ ਬਾਤ ਆ ਕਿੱਦਾਂ ਅਫੋਰਡ ਕਰਾਂਗੇ ਲਓ ਜੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਖਬਰਾਂ ਲੈ ਕੇ ਆਵਾਂਗੇ।

0: ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ।
1: ਹੋ ਜੇ ਏਜ਼ਡ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ 2 ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ, ਮਿਸੀਸਾਗਾ। ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
2: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9992 905-564-9292।
1: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟਸ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।
3: ਅੱਜ ਖੁਸ਼ ਤਾਂ ਬਾਤ ਹੋ ਗਈ,
4: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
3: ਆਜ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ।
4: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
5: ਚਲ ਕੇ ਰਹੇ ਆ ਪਰ
4: ਉਹ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
6: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
4: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਵੀਡੀਓ.com। ਹੋਰ ਕੋਈ ਸੇਵਾ?
7: ਵੈਲਕਮ ਟੂ ਵਿਰਾਸਤ ਰੇਡੀਓ ਬਰੀਜਲ ਦੀ, ਗੁਰਮਤ ਸਿੰਘ ਬਾਰੀ ਸਾਹਿਬ ਨਾਲ ਗੱਲਬਾਤ ਕਰੀ। ਮੈਂ ਉਹ US ਡੀਜ਼ਲ ਦੀ ਜਿਹੜੀ ਹੈਗੀ ਉਹ ਖਬਰ ਜਿਹੜੀ ਹੈਗੀ ਉਹ ਫਿਨਿਸ਼ ਕਰ ਦੇਵਾਂ, ਫਿਰ ਬਾਰੀ ਸਾਹਿਬ ਨੂੰ ਲਾਈਨ 'ਤੇ ਲੈ ਕੇ ਆਵਾਂਗੇ, ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾਣਗੇ। US ਡੀਜ਼ਲ ਪ੍ਰਾਈਸਿਸ ਹਿੱਟ ਰੈਕਡ ਹਾਈ $5.85, ਕਿਆ ਬਾਤ ਆ। ਯੂਨਾਈਟਿਡ ਸਟੇਟਸ ਡੀਜ਼ਲ ਦੀ ਐਵਰੇਜ ਕੀਮਤ ਵੱਧ ਕੇ ਰੈਕਡ ਵਿੱਚ ਪਹੁੰਚ ਗਈ ਹੈਗੀ ਹੈ, US ਦੇ $5.85 ਪਰ ਗੈਲਨ ਹੋ ਗਈ ਆ। ਇਰਾਨ ਅਤੇ ਇੰਟਰਨੈਸ਼ਨਲ ਫਿਊਲ ਸਪਲਾਈ ਵਿੱਚ ਡਿਸਰਪਸ਼ਨ ਇਸ ਵਾਧੇ ਦੇ ਮੁੱਖ ਕਾਰਨ ਹਨ, ਇਹ ਦੱਸੇ ਜਾ ਰਹੇ ਹਨ। ਇਹ ਸ਼ੁਰੂ ਕਿਨ ਕੀਤੇ ਸੀ ਇਹ ਵੀ ਪਤਾ ਕਰ ਲਿਓ। ਪਹਿਲਾਂ ਸਭ ਕੁਝ ਚੱਲ ਰਿਹਾ ਸੀ ਨਾ, ਫਰਵਰੀ ਵਿੱਚ ਇਰਾਨ ਕੌਂਫਲਿਕਟ ਸ਼ੁਰੂ ਹੋਣ ਤੋਂ ਪਹਿਲਾਂ ਡੀਜ਼ਲ ਲਗਭਗ $3.76 ਪਰ ਗੈਲਨ ਸੀਗਾ, ਉਸ ਸਮੇਂ ਦੀ ਕੀਮਤ ਲਗਭਗ 55% ਜਾਂ $2 ਤੋਂ ਵੱਧ ਪਰ ਗੈਲਨ ਵੱਧ ਚੁੱਕੀ ਆ, ਕਿਆ ਬਾਤ ਆ। ਅਮੈਰੀਕਾ ਵਿੱਚ ਡੀਜ਼ਲ ਦਾ ਸਟਾਕ ਬਹੁਤ ਘੱਟ ਗਿਆ ਹੈਗਾ ਆ। ਅਗਸਤ ਦੀ ਇਨਵੈਂਟਰੀ ਲੈਵਲ ਉਸ ਮਹੀਨੇ ਲਈ 1982 ਤੋਂ ਬਾਅਦ ਸਭ ਤੋਂ ਘੱਟ ਦੱਸਿਆ ਜਾ ਰਿਹਾ ਹੈਗਾ। ਸੋ ਲੈਵਲ ਬਹੁਤ ਘੱਟ ਗਿਆ, ਸਟਾਕ ਬਹੁਤ ਘੱਟ ਗਈ ਹੈਗੀ, ਤਾਂ ਹੀ ਤਾਂ ਵੈਨੇਜ਼ੁਏਲਾ ਦਾ ਆਇਲ ਖਿੱਚੇ ਦੀ ਕੋਸ਼ਿਸ਼ ਕਰਦੇ ਹਨ। ਅਤੇ ਮੋਹਰੇ ਹਾਰਵੈਸਟ ਸੀਜ਼ਨ ਆ ਗਿਆ, ਕਿਉਂਕਿ ਜਿਹੜੀਆਂ ਫਸਲਾਂ ਵੱਢੀਆਂ ਜਾਣੀਆਂ ਅਤੇ ਸਰਦੀਆਂ ਤੋਂ ਪਹਿਲਾਂ ਆਇਲ ਦੀ ਡਿਮਾਂਡ ਵੀ ਵੱਧ ਜਾਂਦੀ ਹੈਗੀ ਆ, ਅਤੇ ਡੀਜ਼ਲ ਹੋਰ ਮਹਿੰਗਾ ਹੋ ਸਕਦਾ ਹੈਗਾ ਆ। ਲਓ ਜੀ, ਸਾਡੇ ਨਾਲ ਜੁੜ ਗਏ ਹਨ ਗੁਰਮੁਖ ਸਿੰਘ ਬਾਰੀ ਸਾਹਿਬ, ਖਬਰਾਂ ਲੈ ਕੇ ਆਉਣਗੇ। ਬਾਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
8: ਅੰਮ੍ਰਿਤ ਸਾਹਿਬ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
7: ਮੈਂ ਢਿੱਲੋ ਵੀਡੀਓ ਦੀ ਐਡ ਸੁਣਦਾ ਸੀਗਾ, ਸਾਡੇ ਕੋਲ ਆ ਵੀ ਆ, ਸਾਡੇ ਕੋਲ ਆ ਵੀ ਆ, ਸਾਡੇ ਕੋਲ ਆ ਵੀ ਆ। ਮੈਂ ਕਿਹਾ ਜੀ ਆਪਾਂ ਆਪ ਦੱਸੀਏ, ਸਾਡੇ ਕੋਲ ਮੌਰਗੇ ਆ, ਸਾਡੇ ਕੋਲ ਪ੍ਰੋਪਰਟੀ ਟੈਕਸ ਆ, ਸਾਡੇ ਕੋਲ ਰਿਸੋਰਸ ਵਧੀ ਹੋਈ ਹੈਗੀ ਆ, ਤੇ ਡੀਜ਼ਲ ਦੀਆਂ ਪ੍ਰਾਈਸਾਂ ਵਧੀਆ ਹੋਈਆਂ, ਕੀ ਕਰੀਏ। ਅੱਜ ਦੀ ਖਬਰ ਪੜ੍ਹੀ ਸੀ, ਕਹਿੰਦੇ ਡੀਜ਼ਲ ਹੋਰ ਵੱਧ ਸਕਦਾ ਹੈਗਾ।
8: ਇੱਕ ਤਾਂ ਖਬਰ ਹੋਰ ਵੀ ਪੜੀ ਕਿ ਟਰੰਪ ਸਾਹਿਬ ਖੁਸ਼ ਨੀ ਹੈਗੇ, ਪਰੇਸ਼ਾਨ ਹੈਗੇ ਆ, ਫਰਸਟ੍ਰੇਸ਼ਨ ਬੜੀ ਆ।
7: ਦੇਖੋ ਜੀ, ਤੁਸੀਂ ਵੀ ਜਾਗਰਤ ਕਰਦੇ, ਅਸੀਂ ਜਾਗਰਤ, ਕੈਨੇਡਾ ਕੋਲ ਬਹੁਤ ਕੁਝ ਹੈਗਾ, ਅਸੀਂ ਬਹੁਤ ਕੁਝ ਕਰ ਸਕਦੇ, ਲੈਂਡ ਬਹੁਤ ਵੱਡਾ, ਐਵਰੀਥਿੰਗ ਵੀ ਨੀਡ, ਦੁਨੀਆ ਨੂੰ, ਦੁਨੀਆ ਭਰ ਦੇ ਲੋਕਾਂ ਨੂੰ ਜੋ ਕੁਝ ਚਾਹੀਦਾ ਸਾਡੇ ਕੋਲ ਹੈਗਾ, ਉਹ ਮੰਗਣਗੇ। ਅਤੇ ਹੁਣ ਜੇ ਆਪਾਂ ਕੁਝ ਨਾ ਕੁਝ ਕਰਨ ਲੱਗ ਪਈਏ, ਅਸੀਂ ਬਾਹਰ ਛੱਡ ਦੇਵੋ, ਚਾਈਨਾ ਤੋਂ ਲੈ ਲਵੋ, ਉੱਥੋਂ ਲੈ ਲਵੋ, ਹੁਣ 40 ਸਾਲ ਬਾਅਦ ਜਿਹੜੀ ਹੋਈ ਹੈ, ਇਹਦੀ ਜਿਹੜੀ ਮੈਨੂਫੈਕਚਰ ਹੈਗੀ ਹੈ ਜਿਹੜੀ ਰੀਲਾਂ ਦੀ, ਇੱਥੇ ਕੈਨੇਡਾ ਵਿੱਚ ਬਣਨੀ ਹੈ, ਸਾਨੂੰ ਅਮੈਰੀਕਾ ਵਿੱਚ ਦਿੱਤੀ ਸੀਗੀ। ਜੀ, ਗੋ ਹੈਡ
8: ਜੀ। ਬਿਲਕੁਲ। ਸੋ ਇੱਕ ਦਿਨ ਆਪਾਂ ਪਹਿਲਾਂ ਵੀ ਜਦੋਂ ਚਰਚਾ ਕੀਤੀ ਸੀ, ਇਹੀ ਕੀਤੀ ਸੀ ਕਿ ਕੈਨੇਡਾ ਇੱਕ ਟਰੈਕ ਤੇ ਨਹੀਂ ਸੀ ਜਦੋਂ ਹੁਣ ਚੱਲਿਆ, ਤੇ ਇਹਦੀਆਂ

0: ਫ੍ਰੈਂਚ ਭਾਸ਼ਾ ਜਿਹੜੀ ਤੁਸੀਂ ਡਿਲੀਵਰ ਕਰੋ ਵੀ ਅਸੀਂ ਇਸ ਚੀਜ਼ ਨੂੰ ਮੰਨਦੇ ਨਹੀਂ ਹੈਗੇ ਵੀ ਸਾਡੀ ਇਹ ਲੋੜ ਨਹੀਂ ਹੈਗੀ। ਠੀਕ ਹੈ ਜੀ, ਇਹ ਦੋਵੇਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਕੈਨੇਡਾ ਦੀ ਰੈੱਡ ਲਾਈਨ ਤੋਂ ਅੱਗੇ ਦੀਆਂ ਗੱਲਾਂ ਸੀਗੀਆਂ। ਇਹ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕੱਲ ਕਿਹਾ ਹੈ ਕਿ ਅਮੈਰੀਕਾ ਨੂੰ ਇਹ ਸੁਜੈਸਟ ਕੀਤਾ ਕਿ ਕੈਨੇਡਾ ਦੀਆਂ ਰੈੱਡ ਲਾਈਨਸ ਹੈਗੀਆਂ, ਅਸੀਂ ਉਹਨੂੰ ਕ੍ਰੋਸ ਨਹੀਂ ਕਰ ਸਕਦੇ। ਭਾਵ ਜਦੋਂ ਸੋਵਰੰਟੀ ਦੀ ਗੱਲ ਆ ਗਈ ਤੁਸੀਂ ਇਹ ਕਹਿ ਦੋਗੇ ਕਿ ਤੁਸੀਂ ਸਾਡੇ ਕਹੇ ਤੋਂ ਬਗੈਰ ਕਿਤੇ ਸਮਝੌਤਾ ਨਹੀਂ ਕਰ ਸਕਦੇ, ਤਾਂ ਫਿਰ ਜਿਹੜੀ 51 ਵਾਲੀ ਸਟੇਟ ਵਾਲੀ ਗੱਲ ਆ ਉਹ ਤਾਂ ਫਿਰ ਮੰਨਣ ਵਾਲੀ ਗੱਲ ਹੋ ਗਈ ਨਾ
1: ਜੀ
0: ਤੰਬੜ ਸਾਹਿਬ। ਠੀਕ ਹੈ, ਸੋ ਜਿਹੜੀ ਵੈਂਜੂਅਲ ਦੀ ਗੱਲ ਤੁਸੀਂ ਸਾਂਝੀ ਕੀਤੀ ਆ, ਜਿਹੜਾ ਤੇਲ ਇੰਨੇ ਗੈਲਣ ਤੇ ਚਲੇ ਗਿਆ, ਤੰਗ ਪਰੇਸ਼ਾਨ ਉਹ ਵੀ ਕਰ ਰਿਹਾ ਹੈਗਾ। ਅੱਗੋਂ ਜਿਹੜੀਆਂ ਮੈਚ ਰਿਪੋਰਟਾਂ ਦੋ ਪੜੀਆਂ ਸਵੇਰੇ ਉੱਠ ਕੇ ਮਿਡ ਟਰਮ ਦੀਆਂ, ਠੀਕ ਹੈ, ਜਿਹੜੀ ਗਰਾਊਂਡ ਰਿਪੋਰਟ ਹੈ ਇੱਕ ਟੀਮ ਹੈ ਟਰੰਪ ਸਾਹਿਬ ਦੀ ਜਿਹੜੀ ਉੱਪਰ ਉੱਪਰ ਆ ਉਹ ਬੱਲੇ ਬੱਲੇ ਸ਼ਾਵਾ ਸ਼ਾਵਾ ਉਹਦੇ ਚ ਹੋ ਰਹੀ ਆ। ਲੇਕਿਨ ਇੰਨੇ ਵਧੇ ਹੋਏ ਜਿਹੜੇ ਫਿਊਲ ਚਾਰਜਸ ਆ ਜਾਂ ਜਿਹੜੀ ਮਹਿੰਗਾਈ ਵੱਧ ਰਹੀ ਆ, ਉਧਰੋਂ ਫੈਡਰਲ ਜਿਹੜਾ ਸਤੰਬਰ ਦੀ ਮੀਟਿੰਗ ਦੇ ਵਿੱਚ ਇੰਟਰਸਟ ਰੇਟ ਵਧਾਉਣ ਦੀ ਗੱਲ ਕਰ ਰਿਹਾ ਅੰਦਰ ਖਾਤੇ, ਮੈਂ ਤਾਂ ਸੋ ਫਰ ਕਹਿੰਦਾ ਵੀ ਉੱਥੇ ਹੀ ਰਹਿ ਜੇ, ਚੰਗੀ ਗੱਲ ਆ, ਸਾਡਾ ਵੀ ਸਾਹ ਸੁੱਖ ਰਹੂ ਇੱਧਰ। ਠੀਕ ਹੈ, ਲੇਕਿਨ ਇਹ ਗੱਲਾਂ ਨੂੰ ਜਦੋਂ ਅਸੀਂ ਪੂਰਾ ਪੁਆਇੰਟ ਆਊਟ ਕਰਕੇ ਇੱਕ ਪਿੰਡ ਪੁਆਇੰਟ ਕਰਕੇ ਚੱਲਦੇ ਹਾਂ ਤਾਂ ਫਿਰ ਇਹ ਲੱਗਦਾ ਕਿ ਜਿੱਦਾਂ ਤੁਸੀਂ ਕਿਹਾ ਕਿ ਪਰੇਸ਼ਾਨੀਆਂ ਟਰੰਪ ਸਾਹਿਬ ਦੀਆਂ ਪੂਰੀਆਂ ਹੈਗੀਆਂ। ਵੈਂਜੂਅਲਾ ਜਿਹੜੀ ਆਪੋਜੀਸ਼ਨ ਲੀਡਰ ਹੈ ਕੱਲ, ਠੀਕ ਹੈ ਜੀ, ਉਹਨੇ ਵੀ ਵੀਡੀਓ ਸੰਦੇਸ਼ ਜਾਰੀ ਕਰ ਦਿੱਤਾ ਕਿ ਜਿਹੜਾ ਸੋ ਕਾਲਡ ਅਮਰੀਕਾ ਦਾ ਸਮਝੌਤਾ ਵੈਂਜੂਅਲਾ ਨਾਲ ਦੱਸਿਆ ਜਾ ਰਿਹਾ ਉਹ ਇੱਕ ਪ੍ਰਪੋਜ਼ਡ ਜਿਹਾ ਹੈਗਾ, ਸਾਡੇ ਲੋਕਾਂ ਨਾਲ ਨਹੀਂ ਕੁਛ ਹੈਗਾ, ਨਾ ਸਾਡੀ ਕੋਈ ਸਲਾਹ ਹੈਗੀ ਇਹਦੇ ਚ ਕਿ ਕੱਲ ਨੂੰ ਅਸੀਂ ਇਸ ਚੀਜ਼ ਨੂੰ ਮੰਨਾਂਗੇ ਨਹੀਂ। ਇੱਕ ਬੰਦਾ ਪਿਕ ਕਰਕੇ ਕੋਈ ਉੱਥੋਂ ਤੁਸੀਂ ਚੂਜ਼ ਕਰਕੇ ਤੇ ਉਹਨੂੰ ਕਹੋ ਵੀ ਆ ਸਮਝੌਤੇ ਤੇ ਸਾਈਨ ਕਰ ਦੇ, ਤਾਂ ਉਹ ਲੋਕਾਂ ਦੀ ਪ੍ਰਾਣਿਤਾ ਕਿੰਨੀ ਕਰਦਾ ਹੈਗਾ, ਜਿਹੜੀਆਂ ਉੱਥੋਂ ਦੀਆਂ ਕੁਛ ਨਾ ਕੁਛ ਦੇਸ਼ ਦਾ ਸਟਰਕਚਰ ਹੁੰਦਾ ਹੀ ਹੈ ਨਾ ਮਾੜਾ ਮੋਟਾ ਜੀ। ਠੀਕ ਹੈ, ਸੋ ਉੱਥੋਂ ਦੀਆਂ ਸੰਸਥਾਵਾਂ ਜਾਂ ਜਿਹੜੇ ਜਿੰਨੇ ਵੀ ਉੱਥੋਂ ਦੇ ਬਿਜ਼ਨਸ ਵੱਡੇ ਹੈਗੇ ਉਹਨਾਂ ਨੂੰ ਕਿੰਨਾ ਕੁ ਰਿਪ੍ਰੈਜੈਂਟ ਕਰਦਾ ਤੇ ਗਾਂ ਨੂੰ ਕਿੰਨਾ ਕੁ ਇੰਪਲੀਮੈਂਟ ਹੋਣਾ, ਤੇ ਫਿਰ ਧੱਕੇਸ਼ਾਹੀ ਦੇ ਨਾਲ ਜੋ ਮਰਜ਼ੀ ਕੀਤਾ ਜਾਊਗਾ, ਲੇਕਿਨ ਕਿੰਨਾ ਕੁ ਟਾਈਮ ਹਰ ਪਾਸੇ ਧੱਕੇਸ਼ਾਹੀ। ਕੈਨੇਡਾ ਵਾਲੇ ਪਾਸੇ ਇੱਧਰ ਗ੍ਰੀਨਲੈਂਡ ਵੱਲ ਚੱਲੇ ਸੀਗੇ ਜੀ, ਉੱਤਰ ਫਰਾਂਸ ਨੇ ਤੇ ਆ ਕੇ ਡੈਨਮਾਰਕ ਦੇ ਮਗਰੋਂ ਜਦੋਂ ਜਹਾਜ਼ ਲਾਤੇ ਤੇ ਫਿਰ ਉੱਥੋਂ ਮੁੜ ਕੇ ਨਾਂ ਨਹੀਂ ਲਿਆ। ਸੋ ਉੱਧਰ ਇਰਾਨ ਦੀ ਗੱਲ ਹੈਗੀ ਆ, ਇਰਾਨ ਤੋਂ ਜੇ ਡੀ ਵੈਂਸ ਕੱਲ ਕਹਿ ਰਹੇ ਵੀ ਸਾਡੀ ਹੁਣ ਇਰਾਨ ਦੇ ਨਾਲ ਕੋਈ ਲੜਾਈ ਥੋੜੀ ਹੈ, ਹੁਣ ਤਾਂ ਅਸੀਂ ਪ੍ਰੈਸ਼ਰ ਪਾ ਰਹੇ ਹਾਂ ਇਰਾਨ ਦੇ ਉੱਪਰ, ਤੇ ਇਹ ਲੋਕਾਂ ਲਈ ਹੈਗਾ। ਤੇ ਮੇਰੇ ਕਹਿਣ ਤੋਂ ਭਾਵ ਹੈ ਕਿ ਜਿਹੜੀ ਜਿਹੜੀ ਟੀਮ ਹੈਗੀ ਆ ਟਰੰਪ ਸਾਹਿਬ ਦੀ, ਟਰੰਪ ਸਾਹਿਬ ਆਪ ਉਹਨਾਂ ਦੀ ਜਿਹੜੀ ਇੱਕ ਕਨਫਿਊਜ਼ਨ ਵੱਡੀ ਪੱਧਰ ਤੇ ਦਿਖਾਈ ਦੇ ਰਹੀ ਆ ਵੀ ਐਂ ਲੱਗਦਾ ਜਿਹਦਾ ਸਟੈਪ ਚੁੱਕ ਲੈ ਗਏ ਆ, ਤੇ ਉਹ ਸਟੈਪਾਂ ਦੇ ਵਿੱਚੋਂ ਹੁਣ ਡਾਇਵਰਸੀਫਿਕੇਸ਼ਨ ਮਾਈਂਡ ਦੀ ਜਿਹੜੀ ਸਾਰਿਆਂ ਦੀ ਦਿਖਾਈ ਦੇ ਰਹੀ ਆ, ਕੋਈ ਇੱਕ ਨਿਚੋੜ ਨਹੀਂ ਸਾਹਮਣੇ ਆ ਰਿਹਾ ਨੀਤੀ ਚੋਂ ਵੀ ਜਿਹੜਾ ਅਮੈਰੀਕਾ ਦੇ ਲੋਕਾਂ ਅਮੈਰੀਕਨ ਲੋਕਾਂ ਨੂੰ ਦੱਸਣ ਵਾਸਤੇ ਕਿ ਅਸੀਂ ਆਹ ਗ੍ਰੇਟ ਗੱਲ ਜਿਹੜੀ ਆ ਉਹ ਕੀਤੀ ਹੋਗੀ ਆ, ਸਿਵਾਏ ਜਿਹੜੇ ਜਿੰਨੇ ਇਮੀਗ੍ਰਾਂਟ ਆ ਉਹ ਬਾਹਰ ਕੱਢਣ ਦੇ। ਠੀਕ ਹੈ, ਸੋ ਇਹ ਪਿੰਨ ਪੁਆਇੰਟ ਹੈਗੀ ਇਸ ਗੱਲ ਦੀ ਜੀ।
1: ਬਿਲਕੁਲ
0: ਜੀ, ਤਿੰਨ ਬਾਈ ਇਲੈਕਸ਼ਨ ਹੈਗੀਆਂ ਸੀਗੀਆਂ ਜੀ, ਤਾਂ ਹੁਣ ਹੋਇਆ ਕੀ ਆ ਜੀ, ਦਰਅਸਲ ਲਿਬਰਲ ਦਾ ਕੀ ਮਸਲਾ ਬਣਿਆ, ਲਿਬਰਲ ਉੱਥੇ ਕੀ ਖੜੀ ਆ ਜਿੱਥੇ ਸਟੇਟਸ ਕਿਊ ਲਿਖਿਆ ਬਹੁਤ ਸਾਰੀਆਂ ਅਖਬਾਰਾਂ ਨੇ
1: ਜੀ,
0: ਕਿ ਸਟੇਟਸ ਕਿਊ ਕਿਸ ਗੱਲ ਦਾ ਹੈਗਾ ਕਿ ਤਿੰਨ ਵੱਡੀਆਂ ਜਿਹੜੀਆਂ ਇਲੈਕਸ਼ਨਾਂ ਸੀਗੀਆਂ ਉਹਦੇ ਵਿੱਚ ਲਿਬਰਲ ਜਿਹੜੀ ਆ ਉਹ ਉੱਥੇ ਹੀ ਖੜੀ ਹੈਗੀ, ਤਾਂ ਦੋ ਸੀਟਾਂ ਜਿਹੜੀਆਂ ਲੱਗੀ ਆ ਕੰਜ਼ਰਵੇਟਿਵ ਪੀਸੀ ਪਾਰਟੀ ਉਹ ਹੀ ਹੋਲਡ ਕਰ ਗਿਆ ਆਪਣੀਆਂ, ਤੇ ਜਿਹੜੀ ਇੱਕ ਐਨਡੀਪੀ ਰਹਿ ਗਈ ਆ। ਤਾਂ ਇਹ ਹੁਣ ਗੱਲ ਕਿੱਥੇ ਖੜੀ ਹੈਗੀ ਆ ਵੀ ਆਪਾਂ ਇਹ ਕਹਿ ਲਈਏ ਕਿ ਜਿਹੜੀ ਲਿਬਰਲ ਪਾਰਟੀ ਆ ਉਹਨਾਂ ਨੇ ਆਪਣਾ ਉਦੋਂ ਤੋਂ ਜਦੋਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਬੋਨੀ ਕ੍ਰੋਮਬੀ ਸੀਗੇ ਉਹਨਾਂ ਦਾ ਕੋਈ ਚਮਤਕਾਰ ਨਹੀਂ ਹੋ ਸਕਿਆ, ਤਾਂ ਉਹਨਾਂ ਹਾਲਤਾਂ ਦੇ ਵਿੱਚ ਅੱਜ ਜਿਹੜੀ ਟੋਰੀ ਨੇ ਜਿਹੜੀ ਇਸ ਨੂੰ ਕੋਈ ਹੈਮਿਲਟਨ ਈਸਟ ਸਟੋਨੀ ਕ੍ਰੀਕ ਵਾਲੀਆਂ ਦੋਵੇਂ ਹੋਲਡ ਰੱਖ ਲਈਆਂ ਨੇ, ਸਕਾਰਬੋ ਤੋਂ ਐਨਡੀਪੀ ਜਿਹੜੀ ਆ ਇਹਨੇ ਹੋਲਡ ਰੱਖ ਲਈਆਂ ਨੇ। ਸੋ ਇਹਨੂੰ ਕੀ ਮੰਨੀਏ ਫਿਰ ਵੀ ਇਹਦਾ ਮਤਲਬ ਇਹ ਆ ਕਿ ਡੱਗ ਫੋਰਡ ਸਾਹਿਬ ਵੀ ਜਿਹੜਾ ਇੱਕ ਟੋਨ ਉਸੇ ਟੋਨ ਚ ਜਵਾਬ ਦਿੰਦੇ ਆ, ਕਿਉਂਕਿ ਬਾਈ ਇਲੈਕਸ਼ਨਾਂ ਕੁਝ ਨਾ ਕਿਤੇ ਤੇ ਸੰਕੇਤ, ਭਾਵੇਂ ਇਹ ਉਹ ਇੰਡੀਆ ਵਾਲਾ ਪ੍ਰੋਪਰ ਚਾਹ ਨਹੀਂ ਹੈਗਾ ਕਿ ਬਾਈ ਇਲੈਕਸ਼ਨ ਉਹਦੀਆਂ ਹੀ ਹੁੰਦੀਆਂ ਨੇ ਜਿਹੜੀ ਗਵਰਨਮੈਂਟ ਹੋਵੇ। ਠੀਕ ਹੈ, ਕਿਉਂਕਿ ਉੱਦਾਂ ਦੇ ਹੀਲੇ ਵਸੀਲੇ ਨਹੀਂ ਵਰਤ ਸਕਦੀਆਂ ਸਰਕਾਰਾਂ, ਇੱਥੇ ਸਾਰੇ ਸਾਧਨ ਵਰਤ ਕੇ ਝੋਕ ਦੇਣ ਜਾਂ ਉਸੇ ਰਾਈਡਿੰਗ ਚ ਆ ਕੇ ਮੁੱਖ ਮੰਤਰੀ ਬੈਠ ਜਾਵੇ, ਜਿਹਨੂੰ ਪ੍ਰਧਾਨ ਮੰਤਰੀ ਵੀ ਆ ਜਾਂਦੇ ਆ ਜੀ ਉੱਥੇ ਤਾਂ ਜਦੋਂ ਬਾਈ ਇਲੈਕਸ਼ਨ ਹੁੰਦੀ ਹੈ ਕੋਈ। ਸੋ ਇੱਥੇ ਏਦਾਂ ਨਹੀਂ ਹੈਗਾ, ਲੋਕ ਆਜ਼ਾਦ ਹੈਗੇ ਆ, ਵੋਟ ਆਪਣੀ ਪਾ ਸਕਦੇ ਆ। ਜੇ ਉਹਨਾਂ ਨੇ ਸਮਰਥਨ ਦਿੱਤਾ ਦੋ ਸੀਟਾਂ ਦੇ ਦੁਆਰਾ ਡੱਗ ਫੋਰਡ ਸਾਹਿਬ ਨੂੰ, ਤਾਂ ਇਹਦਾ ਮਤਲਬ ਇਹ ਹੈਗਾ ਕਿ ਹਾਲੇ ਐਜ ਬਣੀ ਹੋਈ ਆ, ਤੇ ਜਿਹੜੀ ਲਿਬਰਲ ਹੈਗੀ ਆ ਉਹਦਾ ਸਟੇਟਸ

0: ਜਿਹੜਾ ਮਾਰਜਨ ਤੇ ਗਈ ਹੋਈ ਆ, ਇੱਕ ਸੁਣਾ ਮਾਰਜਨਲਾਈਜ਼ ਹੋਈ ਹੋਈ ਆ, ਉਹ ਉੱਥੇ ਆ। ਜਿਹੜੀ ਸਿਆਸਤ ਹੈ ਉਹ ਹਾਲੇ ਜਿਹੜਾ ਇਹ ਰਸਤਾ ਵਾ ਉਹ ਡੱਗ ਫੁੱਟ ਵਾਸਤੇ ਪੂਰਾ ਸਾਫ ਹੈਗਾ, ਤੇ ਇਹ ਗੱਲਬਾਤ ਹੈਗੀ ਆ। ਤੇ ਇੱਕ ਅਹਿਮ ਖਬਰ ਜਿਹੜੀ ਸ਼ਾਇਦ ਮੈਂ 5 ਮਿੰਟ ਲੇਟ ਜੁੜਿਆ ਸੀ, ਤੁਸੀਂ ਸਾਂਝੀ ਕੀਤੀ ਹੈ, ਪਰ ਮੈਂ ਉਹਨੂੰ ਥੋੜਾ ਜਿਹਾ ਇੱਕ ਆਪਣੇ ਪੁਆਇੰਟ ਆਫ ਵਿਊ ਤੋਂ ਜੇ ਮੈਂ ਤੁਹਾਡੇ ਨਾਲ ਕੁਛ ਐਡ ਕਰ ਸਕਾਂ ਉਹਦੇ ਲਈ, ਠੀਕ ਹੈ। ਤਾਂ ਕੱਲ ਕੀ ਸਹੀ ਹੋਇਆ ਜੀ ਕਿ ਕੱਲ ਇੱਕ ਵੱਡੀ ਖਬਰ ਸਾਡੇ ਸਾਹਮਣੇ ਆਈ ਸੀ ਬੀਸੀ ਵੱਲੋਂ
1: ਜੀ,
0: ਠੀਕ ਹੈ। ਉਹ ਸਾਰੇ ਸਰੋਤਿਆਂ ਨੇ ਕਿ ਸਾਡੀ ਕਮਿਊਨਿਟੀ ਦੇ ਵਿੱਚ ਬੜੇ ਮੰਨੇ ਪ੍ਰਮੰਨੇ ਸੀਗੇ ਜੀ, ਕੈਲ ਦਸਾਂਝ ਪੂਰਾ ਨਾਂ ਕੁਲਵਿੰਦਰ ਸਿੰਘ ਦਸਾਂਝ ਜੀਗਾ, ਵੈਂਕੂਵਰ ਪੁਲਿਸ ਅਫਸਰ ਹੈਗੇ ਆ ਜੀ
1: ਜੀ।
0: ਤਾਂ ਇੱਕ ਖਬਰ ਆਉਂਦੀ ਹੈਗੀ ਉਹਨਾਂ ਦੀ ਗ੍ਰਿਫਤਾਰੀ ਹੋਈ ਆ। ਸੋ ਉਹ ਗ੍ਰਿਫਤਾਰੀ ਕਿਹੜੇ ਮਾਮਲੇ ਚ ਹੋਈ? ਇੱਕ ਸਰਬਜੀਤ ਸਿੰਘ ਗਿੱਲ ਉਹਨਾਂ ਦੇ ਐਸੋਸੀਏਟਸ ਹੈਗੇ ਆ ਜੀ। ਤਾਂ ਇਹ ਗ੍ਰਿਫਤਾਰੀ ਹੋਈ ਹੈ ਜੀ, ਜਿਹੜੀ ਪਬਲਿਕ ਬ੍ਰੀਚ ਆਫ ਟਰੱਸਟ ਲਗਭਗ 9 ਚਾਰਜ ਲੱਗੇ, $25 million ਦਾ ਪਬਲਿਕ ਬ੍ਰੀਚ ਆਫ ਟਰੱਸਟ ਹੈਗਾ। ਇੱਕ ਵੈਸਟ ਪੁਆਇੰਟ ਸਪੈਸੀਫਿਕ ਫਾਊਂਡੇਸ਼ਨ, 3 ਪੁਆਇੰਟ ਹੈਗੇ ਇਸ ਗੱਲ ਦੇ। ਇੱਕ ਵੈਸਟ ਪੁਆਇੰਟ ਸਪੈਸੀਫਿਕ ਫਾਊਂਡੇਸ਼ਨ ਜਿਹੜੀ ਉਹਨਾਂ ਖੋਲੀ ਸੀ ਇਨਵੈਸਟਮੈਂਟ ਵਾਸਤੇ ਰੀਅਲ ਸਟੇਟ ਚ ਖਾਸ ਤੌਰ ਤੇ, ਜਿਹਦੇ ਸਟਾਰਟਅਪ ਫੈਮਲੀਆਂ ਦਾ ਪੈਸਾ ਇਨਵੈਸਟ ਕਰਾਇਆ ਗਿਆ ਸੀਗਾ। ਪਰ ਇਹਦੇ ਕੰਪੇਅਰ ਟੂ ਇੱਕ ਕਿਡਸ ਪਲੇ ਫਾਊਂਡੇਸ਼ਨ ਦੇ ਉਹ ਚੀਫ ਸੀਗੇ, ਜਿਹਦੇ ਵਿੱਚ ਬੱਚਿਆਂ ਨੂੰ ਜਿਹੜਾ ਖਾਸ ਤੌਰ ਤੇ ਇਨਫੋਰਸਮੈਂਟ ਕਰੀਅਰਸ ਹੈਗਾ ਉਹਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ। ਆਪਣੇ ਆਪ ਦੇ ਵਿੱਚ ਬੜਾ ਵੱਡਾ ਨਾਂ ਸੀਗਾ ਕੁਲਵਿੰਦਰ ਦਸਾਂਝ, ਕਾਫੀ ਵੱਡਾ ਟਰੱਸਟ ਸੀਗਾ ਕਮਿਊਨਿਟੀ ਦੇ ਵਿੱਚ। ਇਹੀ ਕਾਰਨ ਸੀਗਾ ਕਿ ਬਹੁਤ ਸਾਰੀਆਂ ਵੱਡੀਆਂ ਜਿਹੜੀਆਂ ਵੱਡੀ ਗਿਣਤੀ ਚ ਫੈਮਲੀਆਂ ਨੇ ਕੁਛ ਇਨਵੈਸਟ ਕੀਤਾ, $25 million ਦੇ ਕਰੀਬ ਜਿਹੜਾ ਇਹ ਮਾਮਲਾ ਸੀਗਾ। ਸੋ ਹਾਲੇ ਇਹ ਦੋਸ਼ ਲੱਗੇ ਆਪਾਂ ਕਹਿ ਸਕਦੇ ਹਾਂ ਕਿੰਨਾ ਕਿਹੜੇ ਪਾਸੇ ਅਦਾਲਤ ਨੇ ਤੈਅ ਕਰਨੇ ਹੈਗੇ ਆ। ਚਾਰਜ ਲੱਗੇ ਬਟ 2.5 ਸਾਲ ਦੀ ਜਿਹੜੀ ਆ ਅੰਡਰ ਕਵਰ ਇਨਵੈਸਟੀਗੇਸ਼ਨ ਸੀਗੀ ਜੀ, ਉਹ ਤੋਂ ਬਾਅਦ ਇਹ ਚਾਰਜ ਲੱਗਿਆ। ਸੋ ਮਾਮਲਾ ਕਿਤੇ ਨਾ ਕਿਤੇ ਗੰਭੀਰ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2017 9 ਸਾਲ ਪੁਰਾਣਾ ਜਿਹੜਾ ਸੀਗਾ ਉਸ ਮਾਮਲੇ ਨੂੰ ਤੁਰਿਆ ਹੁੰਦਾ ਸੀ, ਲੇਕਿਨ ਜੇ ਕੰਪਲੇਂਟਾਂ ਜਿਹੜੀਆਂ 60 ਫੈਮਲੀਆਂ ਨੇ ਕੁਛ ਸਾਲ ਪਹਿਲਾਂ ਜਿਹੜੀਆਂ ਕੀਤੀਆਂ ਸੀਗੀਆਂ, ਜਿਹੜੀਆਂ ਅੰਡਰ ਕਵਰ ਇਨਵੈਸਟੀਗੇਸ਼ਨ ਹੈਗੀ ਆ। ਆਪਣੇ ਸਰੋਤਾਂ ਨੂੰ ਇਹ ਦੱਸ ਦਿੰਦੇ ਹਾਂ ਵੈਸੇ ਵੀ ਜਿਹੜਾ ਮਿਸ਼ਨ ਏਰੀਆ ਟਾਊਨ ਹਾਊਸ ਬਣਾਉਣ ਦਾ ਪ੍ਰੋਜੈਕਟ ਸੀਗਾ ਇਹਨਾਂ ਦਾ, ਤਾਂ 64th Avenue ਸਰੀ ਦੇ ਵਿੱਚ ਵੀ ਟਾਊਨ ਹਾਊਸ ਬਣਾਉਣ ਦਾ ਪ੍ਰੋਜੈਕਟ ਵਾਅਦਾ ਸੀਗਾ। ਉਹਦੇ ਵਿੱਚ ਇਨਵੈਸਟਮੈਂਟ ਦੇ ਹਿਸਾਬ ਨਾਲ 3 ਸਾਲਾਂ 'ਚ ਡਬਲ ਪੈਸੇ ਕਰਨ ਦਾ ਇੱਕ ਪ੍ਰਪੋਜ਼ਲ ਇਹਨਾਂ ਲੋਕਾਂ ਨੂੰ ਦਿੱਤਾ ਸੀਗਾ ਜੀ, ਜਿਹੜਾ ਕਿ ਬਾਅਦ ਵਿੱਚ ਫਲੱਡ ਦੇ ਵੇਰਵੇ ਦੇ ਕੇ ਕੈਂਸਲ ਹੋਇਆ। ਤਾਂ ਬਾਅਦ ਵਿੱਚ ਮਾਰਕੀਟ ਡਾਊਨ ਹੋਈ ਜਾਂ ਕੀ ਹੋਇਆ ਤਾਂ ਸਰਵਾਈਵਲ ਨਹੀਂ ਹੋ ਸਕਿਆ, ਤਾਂ ਪੈਸੇ ਨਹੀਂ ਵਾਪਸ ਹੋਏ ਤੇ ਕੰਪਲੇਂਟਾਂ ਹੋਈਆਂ। ਉਸ ਤੋਂ ਬਾਅਦ ਜਾਂਚ ਹੋਈ ਹੈ, ਜਾਂਚ ਤੋਂ ਬਾਅਦ ਹੁਣ ਗ੍ਰਿਫਤਾਰੀ ਹੋਈ ਆ, 9 ਚਾਰਜ ਜਿਹੜੇ ਲੱਗੇ ਹੈਗੇ ਆ। ਅਦਾਲਤ ਚ ਹਾਲੇ ਸਾਰਾ ਕੁਛ ਸਾਬਤ ਹੋਣਾ ਕੌਣ ਕਿੰਨਾ ਦੋਸ਼ੀ ਆ, ਕਿ ਵਾਕਈ ਕੋਈ ਮਾਰਕੀਟ ਡਾਊਨ ਕਰਕੇ ਏਦਾਂ ਦੀ ਗੱਲ ਹੋਈ ਆ ਜਾਂ ਪਰਪਸਫੁਲੀ ਜਿਹੜਾ ਸੀਗਾ ਇਹ ਬ੍ਰੀਚ ਆਫ ਟਰੱਸਟ ਹੈਗਾ। ਪਰ ਇਸ ਖਬਰ ਨੇ ਸਾਰਿਆਂ ਨੂੰ ਹੀ ਜਿਹੜਾ ਆਪਾਂ ਕਰ ਸਕਦੇ ਹਾਂ ਕੱਲ ਸਖਤੇ ਚ ਲੈਣ ਦਾ ਜੀ। ਕੱਲ ਗ੍ਰਿਫਤਾਰੀ ਹੋਈ ਆ, ਪਰ ਲਾ ਪੁਆਇੰਟ ਆਫ ਵਿਊ ਤੋਂ ਆਪਾਂ ਕਹਿ ਸਕਦੇ ਹਾਂ ਕਿ ਹਾਲੇ ਇੱਕ ਜਿਹੜਾ ਕੋਰਟ ਚ ਕੇਸ ਜਾਊਗਾ, ਜ਼ਮਾਨਤ ਵੀ ਜਿਹੜੀ ਲੜੀ ਜਾਊਗੀ। ਸੋ ਇਹ ਗੱਲਬਾਤ ਹੈਗੀ ਆ ਜੀ।
1: ਉਧਰੋਂ ਜਿਹੜੀ ਨੇਪਾਲ ਦੀ ਖਬਰ ਹੈਗੀ ਆ, ਇਸ ਅਮੇਜ਼ਿੰਗ ਕਹਿੰਦੇ ਬਈ 2 ਜਾਣੇ ਬਚਾਏ ਗਏ ਹੈਗੇ ਆ, ਬਾਹਰ ਕੱਢੇ ਗਏ ਆ ਨੇਪਾਲ ਵਿੱਚ ਜਿਹੜੇ ਫਲੱਡ ਆਏ ਸੀ, ਤੋ 9 ਦਿਨ ਤੋਂ ਬਾਅਦ 2 ਜਾਣੇ ਜਿੰਦਾ ਬਚਾਏ ਗਏ ਹੈਗੇ ਆ। ਇਹ ਨੇਪਾਲ ਅਤੇ ਚਾਈਨਾ ਦੇ ਜਿਹੜੇ ਵਿੱਚ ਕਾਫੀ ਸਾਰੀਆਂ ਮੌਤਾਂ ਹੋਈਆਂ ਸੀ ਬਾਰਡਰ ਦੇ ਉੱਪਰ, ਜਿਹੜੇ ਇੱਕ ਫਲੱਡ ਆਏ ਸੀ, ਸਪੈਸ਼ਲੀ ਹਾਈਡਰੋ ਪਾਵਰ ਵਰਕਰਸ ਨੂੰ ਇੱਕ ਟਨਲ ਵਿੱਚੋਂ ਜਿੰਦਾਬਾਦ ਕਰ ਬਾਹਰ ਕੱਢਿਆ ਗਿਆ। ਸੋ ਬਚਾਏ ਗਏ ਵਰਕਰਸ ਦੇ ਨਾਮ ਸੰਜੇ ਸ਼ਾਹ ਅਤੇ ਕਬੀਰ ਮਹਾਰਾਜਨ ਹਨ। ਸੋ ਦੋਵੇਂ ਇਹ ਜਿਹੜੇ ਸੀਗੇ ਉੱਥੇ ਪਾਵਰ ਪੁਆਇੰਟ ਵਿੱਚ ਹਾਈਡਰੋ ਪਾਵਰ ਸਟੇਸ਼ਨ ਦੇ ਟਨਲ ਵਿੱਚ ਫਸੇ ਹੋਏ ਸਨ। ਸੋ ਨੇਪਾਲ ਵਿੱਚ ਘੱਟ ਤੋਂ ਘੱਟ 1,252 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4,200 ਤੋਂ ਵੱਧ ਹੈ ਲੋਕ ਮਿਸਿੰਗ ਹਨ। ਸੋ ਗੁੱਡ ਨਿਊਜ਼ ਆਈ ਹੈਗੀ ਆ, 2 ਜਾਣੇ ਬਚਾਏ ਗਏ ਹੈ 9 ਦਿਨ ਤੋਂ ਬਾਅਦ ਵੀ।
0: ਜੀ, ਉੱਥੇ ਰੈਸਕਿਊ ਆਪਰੇਸ਼ਨ ਜਿਹੜਾ ਵੱਡੀ ਪੱਧਰ ਤੇ ਚੱਲ ਰਿਹਾ। ਟਨਲਸ ਬਹੁਤ ਸਾਰੀਆਂ ਹੈਗੀਆਂ ਸੀਗੀਆਂ ਤੰਬੜ ਸਾਹਿਬ, ਜਿਹੜੀਆਂ ਟਨਲਸ ਬੰਦ ਹੋ ਗਈਆਂ ਤੇ ਉੱਥੇ ਬਹੁਤ ਸਾਰੇ ਲੋਕ ਫਸੇ ਹੋਏ ਆ, ਅਜੇ ਵੀ ਹਜ਼ਾਰਾਂ ਲੋਕ ਜਿਹੜੇ ਆ ਦੱਸੇ ਜਾਂਦੇ ਆ ਸੈਂਕੜੇ। ਸੋ ਜਿਹੜਾ ਉਹਦੇ ਤੇ UNO ਜਾਂ ਹੋਰ ਵੱਡੀਆਂ ਇੰਟਰ ਏਜੰਸੀਆਂ ਨੇ ਉਹਨੇ ਕਿਹਾ ਕਿ ਰੈਸਕਿਊ ਆਪਰੇਸ਼ਨ ਜਿਹੜੇ ਜ਼ਰੂਰੀ ਆ, ਲੇਕਿਨ ਉਹਨਾਂ ਨੂੰ ਪਹਿਲਾਂ ਫੂਡ ਜਾਂ ਉਹਨਾਂ ਨੂੰ ਰਾਹਤ ਜਿਹੜੀ ਆ ਉਹ ਜਿੰਦੇ ਰਹਿਣ ਉਹ ਜ਼ਰੂਰੀ ਆ। ਇੱਕ ਵੱਡਾ ਰੈਸਕਿਊ ਆਪਰੇਸ਼ਨ ਜਿਹੜਾ ਉਹ ਚਲਾਇਆ ਗਿਆ, ਇਹਦੇ ਵਿੱਚ ਵੱਡੀ ਪੱਧਰ ਤੇ ਆਪਣੇ ਕੈਰੀਅਰ ਸਿਟੀਜ਼ਨ ਵੀ ਉੱਥੇ ਫਸੇ ਹੋਏ ਸੀ, ਵੱਖ ਵੱਖ ਦੇਸ਼ਾਂ ਦੇ। ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਸੈਂਕੜੇ ਕੈਨੇਡੀਅਨ ਜਿਹੜੇ ਆ ਉੱਥੇ ਫਸੇ ਹੋਏ ਆ ਜੀ, ਜਿਹੜੇ ਵੱਖ ਵੱਖ ਦੇਸ਼ਾਂ ਦੇ ਸਿਟੀਜ਼ਨ ਵੀ ਹੈਗੇ ਆ।
1: 20,000 ਤੋਂ ਵੱਧ ਕਹਿੰਦੇ ਘਰ ਵੀ ਬਣਾਉਣੇ ਪੈਣੇ ਆ, ਜਿੰਨੇ
0: ਘਰ ਵੀ ਬਣਾਉਣੇ ਪੈਣੇ ਆ। ਸੋ ਨੇਪਾਲ ਦਾ ਬਹੁਤ ਵੱਡਾ ਨੁਕਸਾਨ ਹੋਇਆ। ਨੇਪਾਲ ਹੁਣ ਕੱਲ ਕੁਛ ਦੋਸ਼ਾਂ ਦੀ ਲੜੀ ਚ ਵੀ ਆ ਗਿਆ ਜੀ, ਉਹਨੇ ਈਵਨ ਆਪਾਂ ਕਹਿ ਸਕਦੇ ਹਾਂ ਕਿ ਕੇਸ ਵੀ ਦਾਇਰ ਕਰ ਦਿੱਤਾ ਆ। ਉਹਦੇ ਵਿੱਚ ਉਹਨੇ ਚੀਨ ਤੇ ਭਾਰਤ ਦੇ ਉੱਪਰ ਵੱਡੇ ਦੋਸ਼ ਲਾਇਆ ਕਿ ਜਿਹੜੀਆਂ ਚੀਨ ਭਾਰਤ ਦੀਆਂ ਕੁਛ ਨੀਤੀਆਂ ਹੈਗੀਆਂ ਨੇ ਉਹਦੀ ਵਜ੍ਹਾ ਕਰਕੇ ਸਾਨੂੰ ਇਹ ਜਿਹੜੀ ਟ੍ਰਬਲ ਆਈ ਹੈਗੀ। ਹਾਲੇ ਕਿ ਕਿੰਨੀ ਕੁ ਸੱਚਾਈ ਹੈਗੀ ਆ ਉਹਦੇ ਪਿੱਛੇ, ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਕਈ ਵੱਡੇ ਮੁਲਕ ਜਿਹੜੇ ਹੈਗੇ ਆ ਉਹਨਾਂ ਦੀ ਕੋਈ ਇਹਦੇ ਪਿੱਛੇ ਨੀਤੀ ਹੋ ਸਕਦੀ ਆ, ਪਰ ਇਹਨੂੰ ਇਸ ਗੱਲ ਚ ਇਹ ਤੇ ਜਾਂਚ ਦੇ ਵਿਸ਼ੇ ਹੈਗੇ ਜੀ, ਆਪਾਂ ਕੁਛ ਕਹਿ ਨੀ ਸਕਦੇ। ਪਰ ਜਿਹੜੀ ਸਾੜ ਸਤੀ ਆਈ ਹੈ, ਜਿਹੜੇ ਲੋਕਾਂ ਦਾ ਨੁਕਸਾਨ ਹੋਇਆ, ਉਸ ਜਿਸ ਤਰ੍ਹਾਂ ਨਾਲ ਵੀਡੀਓ ਆਈਆਂ ਸੀਗੀਆਂ ਤੇ ਹੁਣ ਰੈਸਕਿਊ ਆਪਰੇਸ਼ਨ ਚੱਲ ਰਿਹਾ, ਅਸੀਂ ਅਰਦਾਸ ਹੀ ਕਰ ਸਕਦੇ ਤਮੜ ਸਾਹਿਬ ਕੌਣ ਕਿੰਨੇ ਕੀਤਾ, ਇਹ ਗੱਲਾਂ ਵੱਧਦੀਆਂ ਹੈਗੀਆਂ, ਪਰ ਅਸੀਂ ਅਰਦਾਸ ਕਰ ਸਕਦੇ ਹਾਂ ਕਿ ਜਿਹੜੇ ਜਿੰਨੇ ਵੀ ਲੋਕ ਮਿਸਿੰਗ ਹੈਗੇ ਆ, ਜੇ ਕਿਸੇ ਤਰੀਕੇ ਦੇ ਨਾਲ ਵੱਧ ਤੋਂ ਵੱਧ ਸੁਰੱਖਿਅਤ ਆਪਣੇ ਘਰ ਜਿਹੜੇ ਆ ਉਹ ਪਹੁੰਚ ਸਕਣ। ਤਮੜ ਸਾਹਿਬ
1: ਜੀ ਜੀ, ਇੱਕ ਦੋ ਖਬਰਾਂ ਹਨ ਉਹ ਕਵਰ ਕਰ ਦੋ, ਤਾਂ ਇੱਕ ਦੋ ਮੈਂ ਕੱਲ੍ਹ ਵੀ ਲੈਣੀਆਂ ਨੇ। ਬਾਅਦ ਵਿੱਚ ਜੰਜੂਆ ਸਾਹਿਬ ਵੀ, ਹਰਜੀਤ ਜੰਜੂਆ ਸਾਹਿਬ ਵੀ ਏਅਰ 'ਤੇ ਆਉਣਗੇ, ਥੋੜ੍ਹੀਆਂ ਠਹਿਰ ਕੇ ਉਹਨਾਂ ਨਾਲ ਵੀ ਗੱਲਾਂ ਪਤਾ ਕਰਾਂਗੇ, ਅਤੇ ਪ੍ਰਭ ਗਿੱਲ ਜੀ ਕਾਲ ਕਰਨੀ, ਉਹਨਾਂ ਨਾਲ ਵੀ ਗੱਲਾਂ ਪਤਾ ਕਰਾਂਗੇ ਜ਼ਰੂਰ। ਇੱਕ ਦੋ ਖਬਰਾਂ ਜੀ ਹੋਰ ਅਹਿਮ ਹਨ, ਉਹਦੀ ਗੱਲਬਾਤ ਕਰ ਲਓ ਪਲੀਜ਼।
0: ਜੀ ਬਿਲਕੁਲ ਤਮੜ ਸਾਹਿਬ, ਬਹੁਤ ਸਾਰੀਆਂ ਗੱਲਾਂ ਮੈਂ, ਜੇ ਬ੍ਰੈਂਪਟਨ ਸਿਟੀ ਦੇ ਗੱਲ ਕਰਨੀ ਹੋਵੇ, ਤੁਸੀਂ ਸ਼ੁਰੂਆਤ ਕੀਤੀ ਸੀ
1: ਜੀ,
0: ਤੇ ਬ੍ਰੈਂਪਟਨ ਸਿਟੀ ਜਿਹੜੀ ਆ ਅੱਜ 7 ਕੁ ਪੁਆਇੰਟ ਉੱਥੇ ਹੀ ਖੜੇ ਹੈਗੇ ਆਪਣੇ ਸਰੋਤਨ ਨੂੰ ਮੈਂ ਜਾਣ ਤੋਂ ਪਹਿਲਾਂ ਇਹ ਗੱਲ ਕਰ ਦਿੰਦਾ ਹੈਗਾ ਕਿ ਜੇ ਪਿੰਡ ਪੁਆਇੰਟ ਗੱਲਾਂ ਕਰਨੀਆਂ ਹੋਣ ਤਾਂ ਮੈਂ ਡਿਕਸੀ ਕੰਟਰੀ ਸਾਈਡ ਤੇ ਤੁਸੀਂ ਕਿਤੇ ਜਾਓ ਤੇ ਇਹ ਦੇਖੋ ਕਿ ਇੱਕ ਜਗ੍ਹਾ ਜਿਹੜੀ ਹੈਗੀ ਆ ਉਹ ਖਾਲੀ ਪਈ ਆ
1: ਜੀ।
0: ਉਹ ਲਗਭਗ 15 ਸਾਲ ਹੋ ਗਏ ਆ, ਘਰ ਬਣ ਗਿਆ, ਅੱਗੇ ਤੋਂ ਅੱਗੇ ਘਰ ਬਣ ਗਏ ਹੈਗੇ ਆ, ਲੇਕਿਨ ਉਹ ਜਗ੍ਹਾ ਪਲਾਜ਼ਾ ਸੀਗਾ ਪਹਿਲਾਂ ਉੱਥੇ ਡਿਕਸੀ ਰੋਡ ਦੇ ਉੱਪਰ। ਇਹ ਸਵਾਲ ਆਪਾਂ ਕਰਨੇ ਹੈਗੇ ਆ ਜਿਹੜੇ ਮੇਅਰ ਵੀ ਖੜੇ ਹੈਗੇ ਆ ਜਾਂ ਕੌਂਸਲਰ ਜਾਂ ਜਿਹੜੇ ਡਿਪਟੀ ਜੋ ਵੀ ਆਪਣਾ ਓਰੀਜਨਲ ਕੌਂਸਲਰ ਵੀ ਖੜੇ ਹੈਗੇ ਆ ਉੱਥੇ ਪਹਿਲਾਂ। ਇੱਕ ਇਹ ਇੱਕ ਮਾਮਲਾ ਨੀ ਹੈਗਾ ਇੱਕ ਜਗ੍ਹਾ ਦਾ, ਕਈ ਸਾਈਟਾਂ ਨੇ ਬ੍ਰੈਂਪਟਨ ਦੇ ਵਿੱਚ ਜਿੱਥੇ ਪ੍ਰਪੋਜ਼ ਸੀਗਾ ਕਿ ਉੱਥੇ ਪਲਾਜ਼ੇ ਬਣਨੇ ਸੀ, ਕਮਰਸ਼ੀਅਲ ਪਲਾਜ਼ੇ ਬਣਨੇ ਸੀ ਲੋਕਾਂ ਦੀ ਸਹੂਲਤ ਵਾਸਤੇ ਕਿ ਜਿਹੜੇ ਸੀਨੀਅਰ ਸਿਟੀਜ਼ਨ ਹੈਗੇ ਆ ਉਹਨਾਂ ਨੂੰ ਫੂਡ ਵਾਸਤੇ ਦੂਰ ਨਾ ਜਾਣਾ ਪਵੇ, ਉਹਨਾਂ ਦੀ ਸਹੂਲਤਾਂ ਜਿਹੜੀਆਂ ਨੇੜੇ ਉਹ ਜਾ ਸਕਣ ਵੀਲ ਚੇਅਰ ਤੇ ਜਾਂ ਕਿਸੇ ਤਰੀਕੇ ਦੇ ਨਾਲ ਵੀ। ਤਾਂ ਉੱਥੇ ਕਈ ਨੋਫਰੇਲ ਆਉਣਾ ਸੀ, ਟਿਮ ਹੋਟਲ ਆਉਣਾ ਸੀ, ਉਹ ਹੁਣ ਬੋਰਡ ਵੀ ਗਾਇਬ ਆ 2 ਸਾਲਾਂ ਤੋਂ, ਠੀਕ ਹੈ ਜੀ। ਤਾਂ ਉੱਥੇ ਕੁਛ ਵੀ ਡਿਵੈਲਪਮੈਂਟ ਨਹੀਂ ਹੈਗੀ। ਪਿੱਛੇ ਜੇ ਘਰ ਬਣਾਉਣ ਦਾ ਪ੍ਰਪੋਜ਼ਲ ਆਇਆ ਸੀ, ਲੋਕਾਂ ਨੇ ਵੱਡੀ ਪੱਧਰ ਤੇ ਵਿਰੋਧ ਕੀਤਾ, ਵਾਰਡ ਨੰਬਰ 9 ਤੇ 10 ਵਾਲਿਆਂ ਨੇ, ਠੀਕ ਹੈ ਜੀ। ਤਾਂ ਉਹ ਤੋਂ ਬਾਅਦ ਉਹਨੂੰ ਰੋਕ ਦਿੱਤਾ ਗਿਆ। ਜਿਹੜੇ ਗੁਰਪ੍ਰਤਾਪ ਸਿੰਘ ਤੂਰ ਸਾਡੇ ਉੱਥੋਂ ਹੈਗੇ ਸੀਗੇ, ਠੀਕ ਹੈ ਜੀ, ਤਾਂ ਹਰਕੀਰਤ ਸਿੰਘ ਉਹਨਾਂ ਦੇ ਧਿਆਨ ਚ ਮਸਲਾ ਲਿਆਂਦਾ। 3 ਮਸਲੇ ਏਦਾਂ ਦੇ ਹੋਰ ਹੈਗੇ ਜਿਹੜੇ ਸਿਟੀਜ਼ਨ ਨੂੰ, ਜਿਹੜੇ ਕਿ ਇਹਨਾਂ ਨੂੰ ਈਮੇਲਾਂ ਕੀਤੀਆਂ ਗਈਆਂ ਬ੍ਰੈਂਪਟਨ ਸਿਟੀ ਨੂੰ ਇਸ ਮਾਮਲੇ ਦੇ ਵਿੱਚ, ਠੀਕ ਹੈ ਜੀ। ਪੁੱਟ ਆਫ ਕੀਤੇ ਗਏ ਕੇਸ, ਇੱਕ ਗਰੁੱਪ ਬਣਾਇਆ ਗਿਆ ਬਕਾਇਦਾ ਵਾਰਡ ਦਾ ਵੀ, ਉਹਦੇ ਵਿੱਚ ਪ੍ਰੈਸ਼ਰ ਗਰੁੱਪ ਵੀ ਆਪਾਂ ਕਿਸੇ ਤਰੀਕੇ ਨਾਲ, ਉਹਦੇ ਵਿੱਚ ਮੈਂ ਕਾਫੀ ਐਕਟਿਵ ਸੀਗਾ। ਏਦਾਂ ਦੇ ਕਈ ਮਾਮਲੇ ਹੈਗੇ ਆ ਜਿਨ੍ਹਾਂ ਦੇ ਵਿੱਚ ਬ੍ਰੈਂਪਟਨ ਸਿਟੀ ਚੋਪਾ ਜਾਂ ਉਹਨਾਂ ਨੂੰ ਇਨਵੈਸਟਰ ਨਹੀਂ ਲੱਭਦਾ, ਪਰ ਜੇ ਘਰ ਬਣਾਉਣ ਦੀ ਗੱਲ ਹੋਵੇ ਗਾਂਹ ਦੀ ਗਾਂਹ ਜੁਨਗਾ ਬਣਾਉਣ ਦੀ ਗੱਲ, ਤਾਂ ਉੱਥੇ ਇਨਵੈਸਟਰ ਕਾਫੀ ਹੈਗੇ ਆ। ਭਾਵ ਆ ਕਿ ਜਿਹੜੇ ਘਰ ਹੁਣ ਵਿਕ ਨਹੀਂ ਰਹੇ, ਬਹੁਤ ਸਾਰੀ 60-70 ਲੋਕਾਂ ਤੇ ਇਹ ਆਈ ਹੋਈ ਆ ਵੀ ਉਹਨਾਂ ਰੀਅਲ ਸਟੇਟ ਚ ਕਹਿ ਕੋਈ ਇਨਵੈਸਟ ਕਰ ਲਿਆ, ਤਾਂ ਹੁਣ ਉਹ ਦੇਖ ਰਹੇ ਹੈਗੇ ਵੀ ਆਪਾਂ ਕਰੀਏ ਕੀ। ਸੋ ਇਹ ਵੀ ਪਿੰਨ ਪੁਆਇੰਟ ਹੈਗਾ। ਜਿਹੜੀ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਜਿਹੜੀ ਬ੍ਰੈਂਪਟਨ ਟ੍ਰਾਂਜਿਸਟ ਹੈਗੀ ਆ ਉਹਦੇ 'ਚ ਇੱਕ ਜਿਹੜਾ ਵੱਡਾ ਕੰਟਰੈਕਟ ਦਿੱਤਾ ਸੀ ਇਲੈਕਟ੍ਰੀਸਿਟੀ
1: ਜੀ
0: ਬੱਸਾਂ ਦਾ, ਉਹਦੇ 'ਚ ਅੱਜ ਬ੍ਰੈਂਪਟਨ ਸਿਟੀ ਦੀਆਂ ਇਲੈਕਸ਼ਨਾਂ ਹੈਗੀਆਂ ਤੇ ਬ੍ਰੈਂਪਟਨ ਸਿਟੀ ਇੱਕ ਇੱਕ ਪੰਪਲੈਂਟ ਜਾਰੀ ਕਰਦੇ ਇੱਕ ਵਾਈਟ ਪੇਪਰ ਵਾਂਗ, ਕਿੰਨਾ ਪੈਸਾ ਸਿਟੀ ਦਾ ਉਸ 'ਚ ਕੰਟਰੈਕਟ 'ਚ ਲੱਗਾ ਹੈਗਾ, ਤੇ ਉਹਦੇ 'ਚ ਕਿੰਨੀਆਂ ਬੱਸਾਂ ਆਈਆਂ ਤੇ ਕੀ ਪ੍ਰਪੋਜ਼ਲ ਹੈਗਾ ਤੇ ਲੋਕਾਂ ਨੂੰ ਉਹਨਾਂ ਦੀ ਕਿੱਦਾਂ ਸਹੂਲਤ ਹੋਊਗੀ
1: ਜੀ,
0: ਮੇਰੇ ਕਹਿਣ ਤੋਂ ਭਾਵ ਹੈਗੀ ਹੈ, ਠੀਕ ਹੈ ਜੀ। ਤਾਂ ਦੂਜੀ ਗੱਲ ਆ ਜਿਹੜਾ ਹੁਣ ਹੋਸਪਿਟਲ ਹੈਗਾ ਉਹਦੇ ਵਿੱਚ ਕਿੰਨਾ ਲੰਬਾ ਪੁਰਾਣਾ ਪ੍ਰਪੋਜ਼ਲ ਸੀਗਾ ਕਿ ਯੂਨੀਵਰਸਿਟੀ ਤੇ ਹੋਸਟਲ ਦੋਵਾਂ ਦਾ
1: ਜੀ,
0: ਤਾਂ ਉਹਦੇ ਤੇ ਅੱਜ ਸਟੇਟਸ ਕਿਉਂ, ਮੈਨੂੰ ਇਹ ਲੱਗਦਾ ਕਿ ਜਿਵੇਂ ਹੁਣ ਕੋਈ ਵੀ ਜਦੋਂ ਇਲੈਕਸ਼ਨਾਂ ਆਉਂਦੀਆਂ ਤਾਂ ਲੋਕ ਇਸ ਗੱਲ ਦੇ ਹੱਕਦਾਰ ਆ ਤੇ ਜਿਹੜੀਆਂ ਪਹਿਲਾਂ ਧਿਰਾਂ ਜਿੱਤੀਆਂ ਹੈਗੀਆਂ ਜੇ ਕੋਈ ਚੰਗਾ ਕੰਮ ਕੀਤਾ ਉਹ ਵੀ ਦੱਸ ਦੋ ਲੋਕਾਂ ਨੂੰ, ਤੇ ਜਿਹੜਾ ਕੰਮ ਨਹੀਂ ਹੋਏ ਤੇ ਕਾਰਨ ਤਾਂ ਦੱਸਣ ਵੀ ਇਹ ਕੰਮ ਕਿਉਂ ਨਹੀਂ ਹੋ ਸਕੇ।
1: ਬਾਜੀ ਸਾਹਿਬ ਮੇਰੇ ਲਾਈਨਾਂ ਸਾਰੀਆਂ ਬਿਜ਼ੀ ਹੋ ਗਈਆਂ ਹਨ, ਪ੍ਰਭ ਗਿੱਲ ਵੀ ਏਅਰ ਤੇ ਆਣਗੇ ਤੇ ਜੰਜੂਆ ਸਾਹਿਬ ਵੀ ਆਣਗੇ, ਗੋਸਲ ਵੀ ਆਣਗੇ, ਤੁਹਾਡਾ ਮੈਂ ਇੱਥੇ ਹੀ ਧੰਨਵਾਦ ਕਰ ਦਿੰਦਾ, ਰੱਬ ਤੋਂ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਆ ਗੁਰਮ ਸਿੰਘ ਬਾਜੀ ਖਬਰਾਂ ਲੈ ਕੇ ਤੇ ਬਾਜੀ ਸਾਹਿਬ ਹੈਵ ਅ ਗੁੱਡ ਵੀਕਐਂਡ ਤੇ ਮਿਲਦੇ ਆ ਜ਼ਰੂਰ ਜੀ।
0: ਸਤਿ ਸ੍ਰੀ ਅਕਾਲ ਜੀ,
1: ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ ਗੁਰਮ ਸਿੰਘ ਬਾਜੀ ਸਾਹਿਬ। ਪਹਿਲਾਂ ਮੈਂ ਲੈਂਦਾ ਜੰਜੋ ਸਾਹਿਬ ਨੂੰ, ਫਿਰ ਪ੍ਰਭ ਗਿੱਲਾਂ ਗੱਲ ਕਰਨੀ ਹੈ ਕਿਉਂਕਿ ਰੌਣਕਾਂ ਲਾਣਗੇ ਪਰਵਾਂ ਦੇ ਵਿੱਚ, ਕਿਆ ਬਾਤ ਹੈ, ਪਿਕਨਿਕ ਲੈ ਕੇ ਆਏ ਹਨ। ਜੰਜੋ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਜੰਜੋ ਸਾਹਿਬ
2: ਜੀ ਸਤਿ ਸ੍ਰੀ ਅਕਾਲ ਜੀ, ਮੈਂ ਆਇਆ ਪਿਆ ਜੀ।
1: ਤੁਸੀਂ ਕੈਪਟਨ ਸਾਹਿਬ ਤੁਸੀਂ ਏਅਰ ਤੇ ਹੋ ਜੀ ਤੁਸੀਂ?
2: ਹਾਂਜੀ ਅੱਜ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਆ, ਮੈਂ ਸਾਰੀ ਲਕਾਈ ਨੂੰ ਲੱਖ ਲੱਖ ਵਧਾਈ ਦਿੱਤਾ। ਦਾਸ ਨੂੰ 1958 ਵਿੱਚ ਜਨਮ ਅਸ਼ਟਮੀ ਜਿੱਥੇ ਮਥੁਰਾ ਦੇ ਵਿੱਚ ਕ੍ਰਿਸ਼ਨ ਜੀ ਮਹਾਰਾਜ ਦਾ ਹੋਇਆ ਸਰ, ਦੇਖਣ ਦਾ ਮੌਕਾ ਮਿਲਿਆ। ਕਾਰਨ ਕੀ ਸੀ? ਮੈਂ ਰਿਕਰੂਟ ਸੀ, ਮੇਰਠ ਤੋਂ ਲੈ ਕੇ ਆਗਰੇ ਤੱਕ ਸਾਨੂੰ ਟ੍ਰੇਨਿੰਗ ਦਿੱਤੀ ਗਈ ਸੀ ਤੇ ਵਿੱਚ ਮਥੁਰਾ ਉਹਨੇ ਉੱਥੇ ਸਾਡੇ ਜੋ ਇੰਚਾਰਜ ਸੀ ਲੈ ਕੇ ਗਏ ਮਥੁਰਾ ਦੇ। ਲੇਕਿਨ ਉੱਥੇ ਇੱਕ ਵਾਕਿਆ ਹੋਇਆ, ਜਦੋਂ ਸਾਨੂੰ ਜਾਂ ਮਥੁਰਾ ਅੰਦਰ ਮੂਰਤੀ ਕੋਲੇ ਜਾਣ ਨਹੀਂ ਦਿੱਤਾ। ਪੰਡਿਤ ਜੀ ਕਹਿੰਦੇ ਧੋਤੀ ਪਹਿਨਣੀ ਪਊਗੀ, 125 ਦੇਣਾ ਪਊਗਾ, ਫਿਰ ਤੁਸੀਂ ਜਾ ਸਕਦੇ। ਉਸ ਵਕਤ ਬਹੁਤ ਵੱਡਾ ਇੱਕ ਹਾਲ ਸੀ ਜਿੱਥੇ ਕ੍ਰਿਸ਼ਨ ਜੀ ਮਹਾਰਾਜ ਜੀ ਦੀ ਮੂਰਤੀ ਲੱਗੀ ਸੀ। ਇਸ ਲਈ
1: ਤੁਹਾਨੂੰ ਲੱਖ ਲੱਖ ਵਧਾਈ ਹੋਵੇ। ਪ੍ਰਭ ਗਿੱਲ ਵੀ ਆ ਗਏ ਹਨ, ਗੋਸਲ ਜੀ ਵੀ ਆ ਗਏ। ਪਹਿਲਾਂ ਪ੍ਰਭ ਗਿੱਲ, ਪਹਿਲਾਂ ਮੈਂ ਗੋਸਲ ਸਾਹਿਬ ਨਾਲ ਗੱਲ ਕਰ ਲਵਾਂ, ਫਿਰ ਮੈਂ ਗੁਰਜੀਤ ਜੀ ਆ ਜਾਓ ਤੇ ਫਿਰ ਮੈਂ ਪ੍ਰਭ ਗਿੱਲ ਨਾਲ ਗੱਲ ਕਰਾਂ। ਗੁਰਜੀਤ ਜੀ ਆ ਜਾਓ ਜੀ।
3: ਭਾਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
3: ਹਾਂਜੀ ਗਿੱਲ ਸਾਹਿਬ ਦੇ ਉਦਣ ਸਾਡੇ ਬੰਦੇ ਗਏ ਸੀ, ਕਾਫੀ ਇਕੱਠ ਹੋਇਆ, ਇਹਨਾਂ ਨੂੰ ਵਧਾਈਆਂ ਜੀ।
1: ਹਾਂਜੀ
3: ਪ੍ਰਭ ਦੱਸਦੇ ਆ ਕੇ ਮੈਂ ਉਹਨਾਂ ਨੂੰ ਫੋਨ ਕੀਤੇ ਸੀ, ਉਹ ਗਏ ਸੀ, ਮੈਂ ਤਾਂ ਬਾਹਰ ਸੀ ਹਨਾ
1: ਜੀ,
3: ਤੇ ਕਹਿੰਦੇ ਕਾਫੀ ਇਕੱਠ ਹੋਇਆ। ਭਾਜੀ ਇਹ ਜਿਹੜੀ ਬਾਰੀਆ ਸਾਹਿਬ ਗੱਲ ਕਰਦੇ ਸੀ ਹਨਾ ਘਰਾਂ ਦੀ, ਮੇਰੇ ਵੀ ਇੱਕ ਮਿੱਤਰ ਆ, ਮੈਂ ਭੁੱਲਰ ਸਾਹਿਬ ਨਾਲ ਗੱਲ ਕਰਾਈ ਸੀ ਉਹਦੀ ਹਨਾ, ਉਹ ਯਾਰ ਇਹਨਾਂ ਨੂੰ ਫਸਾਇਆ ਕਿ ਨਹੀਂ ਆ, ਉਹ ਕਹੀ ਜਾਂਦੇ ਆ ਜੀ, ਉਹ ਉਹਨੂੰ ਪਤਾ ਨੀ ਬੰਦੇ ਨੂੰ ਕੋਈ ਕੀ ਕੁਛ ਹੋ ਗਿਆ ਨਾ, ਜਿੱਦਾਂ ਡਿਪਰੈਸ਼ਨ ਚਲਾ ਗਿਆ, ਉਹ ਇਦਾਂ ਗੱਲ ਕਰੀ ਜਾਂਦਾ, ਮੇਰੇ ਭਰਾ ਨੇ ਮੈਨੂੰ ਕੁਛ ਕਰਤਾ, ਮੇਰੇ ਭਰਾ ਨੇ ਮੈਨੂੰ ਕੁਛ ਕਰਤਾ, ਹਨਾ ਉਹ ਇਹੀ ਗੱਲ ਬਾਰ ਬਾਰ ਕਹੀ ਜਾਂਦਾ ਆਪਣੇ ਜਦੋਂ ਫੋਨ ਕਰਦਾ ਸਾਨੂੰ ਹਨਾ। ਤੇ ਭੁੱਲਰ ਸਾਹਿਬ ਨਾਲ ਮੈਂ ਉਹਦੀ ਗੱਲ ਕਰਾਈ ਸੀ, ਭੁੱਲਰ ਸਾਹਿਬ ਨੇ ਕਿਹਾ ਸੇਲ ਤੇ ਲਾ ਦੇ, ਨਿਕਲਣਾ ਨਿਕਲ ਹੁੰਦਾ ਬਚ ਹੁੰਦਾ ਬਚ ਲਾ ਜੀ ਚੋ ਨਾ। ਭਾਜੀ ਇਹਨਾਂ ਨੂੰ ਲੋਕਾਂ ਨੂੰ 30-30 ਸਾਲ ਇਹਦੀ 25-25 ਸਾਲ ਦੀ ਕਮਾਈ ਹੈ ਨਾ, ਝੂਠ ਬੋਲ ਕੇ ਲੋਕਾਂ ਦੀ ਖੂਹ ਚ ਪਾਤੀ ਜੀ। ਦੁੱਖ ਵੀ ਲੱਗਦਾ ਪਰ ਇਹਨਾਂ ਨੂੰ ਲੇਖਾ ਦੇਣਾ ਪੈਣਾ ਲੋਕਾਂ ਨੂੰ ਜਿਹਨਾਂ ਨੇ ਇਹਨਾਂ ਨਾਲ ਕੀਤਾ ਇਦਾਂ
1: ਜੀ।
3: ਥੈਂਕ ਯੂ ਭਾਜੀ,
1: ਧੰਨਵਾਦ ਤੁਹਾਡਾ। ਪ੍ਰਭ ਗਿੱਲ ਜੀ ਤੁਸੀਂ ਲਾਈਨ ਹੋਲਡ ਤੇ ਰੱਖੋ। ਹਰਜੀਤ ਜੰਜੋ ਸਾਹਿਬ ਜੀ, ਜੰਜੋ ਸਾਹਿਬ ਸਤਿ ਸ੍ਰੀ ਅਕਾਲ ਜੀ, ਇਹਨੂੰ ਪੇਕਰ ਵਿੱਚ ਇੰਨਾ ਬਿਜ਼ੀ ਹੋ ਗਿਆ ਆਲਰੇਡੀ।
4: ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਭ ਨੂੰ। ਤੇ ਬਾਕੀ ਨੰਬਰ ਦੋ, ਜਿਵੇਂ ਤੁਸੀਂ ਸਾਰੇ ਪਤਾ ਕਈ ਦਿਨਾਂ ਦਾ ਆਪਾਂ ਸੰਦੇਸ਼ ਲਾਏ ਰਹੇ ਹਾਂ ਸਾਰੇ ਜਾਣੇ, ਵੀ ਜਿਹੜੀ ਪਿਕਨਿਕ ਆਪਾਂ ਕੀਤੀ ਕਰਨੀ ਆ 6 ਤਰੀਕ ਨੂੰ, ਪਿਛਲੀ 23 ਤਰੀਕ ਨੂੰ ਮੀਂਹ ਪੈਣ ਕਰਕੇ ਮੌਸਮ ਖਰਾਬ ਹੋਣ ਕਰਕੇ ਪੋਸਟਪੋਨ ਕੀਤੀ ਗਈ ਸੀ, ਪਰ ਉਹਦੇ ਨਾਲੋਂ ਪਿਛਲੀ ਡੇਟ ਨਾਲੋਂ ਸ਼ਾਇਦ ਉਹ ਕਹਿੰਦੇ ਹੁੰਦੇ ਆ ਪਰਮਾਤਮਾ ਚੰਗਾ ਹੀ ਕਰਦਾ, ਰੱਬ ਚੰਗਾ ਹੀ ਕਰਦਾ। ਤੇ ਜਣੀ ਭਰਾ ਬਹੁਤ ਭਰਮਾ ਉਤਸ਼ਾਹ ਹੈ ਲੋਕਾਂ ਚ, ਸਰੋਤਿਆਂ ਚ, ਵੀ ਉੱਥੇ ਇੱਕ ਤਾਂ ਜਿਵੇਂ ਪਿਕਨਿਕ ਨੂੰ ਇੱਕ ਮੇਲੇ ਦਾ ਰੂਪ ਧਾਰਨ ਕਰ ਗਈ ਹੈ, ਤੇ ਮੇਲਾ ਪਲੱਸ ਪਿਕਨਿਕ ਹੋ ਗਈ ਆ। ਤੇ ਪਿਕਨਿਕ ਆਪਾਂ ਪਿਕਨਿਕ ਹੀ ਰੱਖਣਾ ਉਹਨੂੰ, ਮਤਲਬ ਪਰਮਾਤਮਾ ਕਰੇ ਸਾਰੇ ਆਪਣੇ ਬੱਚਿਆਂ ਨੂੰ ਫੈਮਿਲੀ ਨੂੰ ਲੈ ਕੇ ਆਇਓ, ਉੱਥੇ ਘੁੰਮਾਂਗੇ ਫਿਰਾਂਗੇ, ਸਾਰਾ ਕੁਛ ਵਧੀਆ ਇੰਜੋਏ ਹੋਊਗਾ। ਜਿਵੇਂ ਪਹਿਲਾਂ ਆਪਣੇ ਪ੍ਰੋਗਰਾਮ ਚ ਵੀ ਕਹਿ ਕੇ ਹਟਿਆ ਸੀ ਵੀ ਉੱਥੇ ਜਾਨਵਰ ਵੀ ਕਾਫੀ ਨੇ, ਖਰਗੋਸ਼ ਨੇ, ਮੁਰਗੀਆਂ ਨੇ, ਹਨਾ, ਮੋਰ ਨੇ, ਸੂਰ ਨੇ, ਹੋਰ ਬਹੁਤ ਜਾਨਵਰ ਨੇ, ਉਹਨਾਂ ਨਾਲ ਤੁਹਾਨੂੰ ਦੇਖਣ ਦਾ ਜਾਂ ਫੋਟੋਆਂ ਖਿਚਾਉਣ ਦਾ। ਸੂਰਜ ਮੁਖੀ ਬਹੁਤ ਸੋਹਣੀ ਖੜੀ ਆ ਉੱਥੇ, ਸਬਜ਼ੀਆਂ ਭਾਜੀਆਂ ਬਹੁਤ ਲੱਗੀਆਂ ਹੋਈਆਂ, ਜਿਵੇਂ ਖੇਤਾਂ ਦਾ। ਇੱਕ ਦਿਨ ਮੈਂ ਤੰਬੜ ਸਾਹਿਬ ਸਵੇਰੇ ਸਵੇਰੇ ਚਲ ਗਿਆ, ਮੈਂ ਤੇ ਸੰਧੂ ਸਾਹਿਬ ਦੋਨੇ ਸੀ ਤੇ ਨਾਲ ਭੁਪਿੰਦਰ ਬਾਈ ਜੀ ਸੀ ਆਪਣੇ, ਅਸੀਂ ਖੇਤਾਂ ਦੇ ਵਿੱਚ ਘੁੰਮੇ ਤੇ ਸਾਨੂੰ ਫੀਲਿੰਗ ਇੰਡੀਆ ਵਾਲੀ ਆਈ ਸਵੇਰੇ ਸਵੇਰੇ
1: ਜੀ,
4: ਤਰੇਲ ਪਈ ਹੋਈ ਥੋੜੀ ਥੋੜੀ, ਹਨਾ, ਧੁੰਦ ਥੋੜੀ ਥੋੜੀ, ਕਿਨੇ ਮਤਲਬ ਐ ਲੱਗੇ ਵੀ ਅਸੀਂ ਇੰਡੀਆ ਵਾਲੇ ਆਪਣੇ ਖੇਤਾਂ 'ਚ ਫਿਰਦੇ ਹਾਂ ਨਾ।
1: ਇੰਡੀਆ ਵਿੱਚ ਪਹੁੰਚ ਸਵੇਰੇ ਸਵੇਰੇ ਜਦੋਂ ਸੈਰ ਕਰਦੇ ਮੁਰਗਾ ਦੇ ਜੇ ਕੰਬਲੇ ਵਿੱਚ ਲੈ ਕੇ ਲੈ ਘਰ ਲਿਆਉਂਦੇ ਸੀਗੇ।
4: ਸੱਚੀ ਗੱਲ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਜੀ।
4: ਤੇ ਬਸ ਇਹੀ ਆ ਸਰੋਤਿਆਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ ਸੰਦੇਸ਼ਾ ਵੀ ਜ਼ਰੂਰ ਉੱਥੇ ਪਹੁੰਚੋ 10 ਵਜੇ। ਆਪਾਂ 10:30 ਵਜੇ ਸਟਾਰਟ ਕਰ ਦੇਣਾ ਸਾਰਾ ਪ੍ਰੋਗਰਾਮ
1: ਜੀ।
4: ਫੂਡ ਸਟਾਲ ਵੀ ਲੱਗੇ ਹੋਏ ਆ ਉੱਥੇ, ਤੇ ਹੋਰ ਬਹੁਤ ਸਾਰੇ ਸਟਾਲ ਲੱਗਣੇ ਆ, ਤੁਸੀਂ ਇੰਜੋਏ ਕਰਿਓ। ਬਸ ਇੱਕ ਡਿਸਿਪਲਿਨ ਬਣਾ ਕੇ ਰੱਖਿਓ, ਇੱਕ ਗੱਡੀਆਂ ਦੀ ਪਾਰਕਿੰਗ ਦਾ ਮੈਂ ਬਾਰ ਬਾਰ ਸੰਦੇਸ਼ ਆਪਾਂ ਸਾਰੇ ਇਹੀ ਲਾ ਰਹੇ ਹਾਂ ਵੀ ਗੱਡੀਆਂ ਨਾ ਉੱਥੇ ਰਸਤੇ 'ਚ ਕਿਤੇ ਰੁਕ, ਜਿੱਥੇ ਪਾਰਕਿੰਗ ਹੋਈ ਸਿੱਧੀਆਂ ਉੱਥੇ ਜਾ ਕੇ ਆਪਣੀਆਂ ਸਵਾਰੀਆਂ ਜਾਂ ਆਪਣੇ ਘਰਦਿਆਂ ਨੂੰ ਫੈਮਿਲੀ ਨੂੰ ਲਾਇਓ। ਕਈ ਵਾਰ ਹੁੰਦਾ ਵੀ ਆਪਾਂ ਰਸਤੇ 'ਚ ਰੋਕ ਕੇ ਵੀ ਉਹ ਸਾਹਮਣੇ ਲੱਗੇ ਹੋਏ ਆ, ਇੱਥੇ ਮੇਲਾ, ਚੱਲ ਆਪਾਂ ਇੱਥੇ ਲਾ ਕੇ ਗੱਡੀ ਅੱਗੇ ਲਾ ਜਾਂਦੇ, ਐਂ ਨਾ ਕਰਿਓ।
1: ਅੰਦਰ ਪਾਰਕਿੰਗ ਬਹੁਤ
4: ਜ਼ਿਆਦਾ, 50-60 ਕਿੱਲੇ ਆ ਪੂਰੀ ਪਾਰਕਿੰਗ ਹੀ ਆਪਣੀ, ਸਮਝ
1: ਲਓ ਜੀ। ਪਾਰਕਿੰਗ ਇਨਸਾਈਡ ਬਹੁਤ ਹੈਗੀ ਆ, ਕਾਰ ਪਾਰਕ ਕਰਕੇ ਸਭ ਕੁਝ ਦੇਖਿਓ
4: ਕੰਬੜ ਸਾਹਿਬ। ਜੇ ਸੜਕਾਂ ਤੇ ਗੱਡੀਆਂ ਰੁਕ ਗਈਆਂ, ਸਿਟੀ ਵਾਲੇ ਪਹਿਲਾਂ ਹੀ ਆਪਣੇ ਉੱਤੇ ਅੱਖ ਉਹਨਾਂ ਦੀ, ਤੇ ਨਾਲੇ ਆਪਣੇ ਕਾਫੀ ਦੋਸਤ ਮਿੱਤਰ ਜ਼ਿਆਦਾ ਪਿਆਰ ਕਰਨ ਵਾਲੇ ਆਪਾਂ ਨੂੰ ਇੱਥੋਂ ਨਾ, ਮਤਲਬ ਸਮਝ ਗਏ ਤੁਸੀਂ ਮੈਂ ਕਿਹੜਾ ਪਿਆਰ ਕਹਿਣਾ
1: ਜੀ।
4: ਉਹਨਾਂ ਦੀ ਅੱਖ ਤੋਂ ਬਚ ਕੇ ਤੇ ਗੱਡੀਆਂ ਟੋ ਹੋਣ ਦਾ ਖਦਸ਼ੇ ਆ, ਬਸ ਬਚਾ ਕੇ ਜਿੰਨਾ ਕੁ, ਕਿਉਂਕਿ ਅੱਛਾ ਜਿਹੜੇ ਜਿਹੜੇ ਮੈਂ ਇਹ ਵੀ ਬੇਨਤੀ ਕਰਦਾ, ਜਿਹੜੇ ਆਪਣੇ ਅੱਖ ਮਾੜੀ ਆ ਜਿਹਨਾਂ ਦੀ, ਮਤਲਬ ਆਪਣੇ ਤੇ ਵੀ ਭਾਈ ਪਿਕਨਿਕ ਸਕਸੈਸ ਨਾ ਹੋਵੇ, ਉਹਨਾਂ ਨੂੰ ਵੀ ਪਲੀਜ਼ ਖੁੱਲਾ ਹੀ ਸੱਦਾ, ਉਹ ਵੀ ਆਪਣੀ ਫੈਮਿਲੀਆਂ ਨਾਲ ਆਇਓ। ਬਸ ਡਿਸਿਪਲਿਨ ਬਣਾ ਕੇ ਆਪਾਂ ਰੱਖਣਾ ਸਾਰਿਆਂ ਨੇ, ਬਸ ਇੱਕ ਬੇਨਤੀ ਹੈ ਵੀ ਆਓ ਜ਼ਰੂਰ ਤੇ ਆਪਾਂ ਇਹਨੂੰ ਰੰਗ ਬਿਰੰਗਾ ਮੇਲੇ ਦਾ ਮਾਹੌਲ ਬਣਾਓ।
1: ਇੱਕ ਪਿਕਨਿਕ ਇੱਕ ਮੇਲਾ ਲੱਗਣ ਜਾ ਰਿਹਾ ਹੈਗਾ, ਪਰਿਵਾਰਿਕ ਮੇਲਾ ਹੈਗਾ, ਲੌਂਗ ਵੀਕਐਂਡ ਹੈ ਸਕੂਲ ਹੋਣ ਤੋਂ ਪਹਿਲਾਂ, ਲਾਸਟ ਵੀਕਐਂਡ ਹੈਗਾ, ਇੰਜੋਏ ਕਰੋ ਪਰਿਵਾਰ ਸਮੇਤ, ਜਾਇਓ ਲੰਗਰ ਉੱਥੇ ਛੱਕ ਕੇ ਆਇਓ, ਕਿਆ ਬਾਤ ਆ, ਸਾਗ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਗੰਨੇ ਦਾ ਰਸ, ਬਹੁਤ ਕੁਝ ਮਿਲਣਾ ਤੇ ਇੱਕ ਪਿਆਰ ਮਿਲਣਾ, ਇੱਕ ਵਾਕ ਸ਼ੁਰੂ ਕਰਿਓ ਵੀ ਸਾਡੇ ਇਹ ਬੱਲੇ ਬੱਲੇ ਫਾਰਮ ਹੈ ਕੀ ਆ, ਦੇਖ ਕੇ ਆਇਓ ਜ਼ਰੂਰ।
4: ਇੱਕ ਨੰਬਰ ਦੋ ਤੇ ਆਪਣੀ ਡਿੱਗੀਆਂ ਪਲੀਜ਼ ਜੇ ਹੋ ਸਕੇ ਨਾ ਖੋਲਿਓ, ਕਿਉਂਕਿ ਆਪਣੇ ਬੱਚੇ ਹੋਣੇ, ਆਪਣੀਆਂ ਫੈਮਿਲੀਆਂ ਹੋਣੀਆਂ ਸਾਰੀਆਂ, ਉਹ ਡਿੱਗੀਆਂ ਖੋਲਣ ਦਾ ਕਲਚਰ ਜੇ ਨਾ ਹੋਊਗਾ ਉੱਥੇ ਤਾਂ ਫਿਰ ਇੱਕ ਵਧੀਆ ਤੇ ਕਣਕ ਦਾ ਆਪਾਂ ਆ ਕੇ ਰੇਡੀਓ ਦੇ ਵੱਖ ਵੱਖ ਤੇ ਵੀ ਪਰਸਨ ਚ ਉੱਥੇ ਨੂੰ ਆ ਕੇ ਫਿਰ ਬਾਰ ਬਾਰ ਕਹਾਂਗੇ ਵੀ ਸਾਡੇ ਸਰੋਤੇ ਆਹ ਹੁੰਦੀ ਆ ਅਗਲੀ ਕਣਕ, ਫਿਰ ਸਾਰਿਆਂ ਨੂੰ ਸ਼ਾਬਾਸ਼ ਮਿਲਣੀ ਇਸ ਗੱਲ ਦੀ। ਜੇ ਖਰਾਬ ਹੋਊਗਾ ਤਾਂ ਸਾਰਿਆਂ ਦਾ ਹੀ ਖਰਾਬ ਹੋਵੇ, ਦੇਖੀ ਜਾਊ ਚਾਹੇ ਜਿਹਾ ਮਾਹੌਲ ਹੋਊਗਾ
1: ਜੀ।
4: ਅਮਰ ਸਾਹਿਬ ਅਗਲੇ ਸੰਦੇਸ਼ਾ ਜ਼ਰੂਰ ਸਾਡੇ ਪਹੁੰਚਿਆ, ਤੁਸੀਂ ਵੀ ਆਉਣਾ, ਤੁਸੀਂ ਤਾਂ ਚਲੋ ਹੋਣੇ ਹੀ ਉੱਥੇ, ਪਹਿਲਾਂ ਹੀ ਹੋਣੇ ਆ, ਤੇ ਬਾਕੀ ਸਰੋਤਿਆਂ ਨੂੰ ਤੁਹਾਡਿਆਂ ਨੂੰ ਬਹੁਤ ਬਹੁਤ ਪਿਆਰ, ਸਾਰਿਆਂ ਨੂੰ ਤਾਂ ਜ਼ਰੂਰ ਸਾਰੇ ਜਾਣੇ ਪਹੁੰਚਣ, ਇੱਕ ਦੂਜੇ ਨੂੰ ਸ਼ੇਅਰ ਕਰ ਦਿਓ, ਜੇ ਕਿਸੇ ਤੁਸੀਂ ਫਲੈਰ ਦੇਖਦੇ ਜਾਂ ਕੋਈ ਸਾਡੀ ਪੋਸਟ ਦੇਖਦੇ ਹੋ ਜਾਂ ਏਦਾਂ ਸੰਦੇਸ਼ਾ ਲਾਉਂਦੇ ਹੋ, ਕਈ ਵਾਰ ਕਿਸੇ ਨੂੰ ਪਤਾ ਨਹੀਂ ਹੁੰਦਾ, ਤਾਂ ਜ਼ਰੂਰ ਉਹਨਾਂ ਨੂੰ ਦੱਸਿਓ 13219 ਚੰਗੀਜੀ ਰੋਡ ਕੈਲਡਨ ਬੱਲੇ ਬੱਲੇ ਹੈਰੀਟੇਜ ਫਾਰਮ ਆ, ਉੱਥੇ 10 ਵਜੇ
1: ਪ੍ਰਭ ਗਿੱਲਾਂ ਗੱਲਬਾਤ ਕਰਨੀ ਹਨ, ਤੁਸੀਂ ਲੱਭ ਰਹੇ ਕੋ ਪੜ੍ਹਿਆ ਲਿਖਿਆ ਕੋਈ ਲੈ ਕੇ ਆਵੋ, ਜਿਹੜਾ ਕੋਈ ਟੱਕਰ ਦੇ ਸਕੇ, ਜਿਹੜਾ ਕੋਈ ਸਾਡੇ ਵਾਸਤੇ ਕੁਝ ਨਾ ਕੁਝ ਕਰ ਸਕੇ। ਮੈਨੂੰ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਪੜ੍ਹੇ ਲਿਖੇ ਵੀ ਹਨ, ਬਹੁਤ ਸਾਰੇ ਸੰਸਥਾ ਦੇ ਨਾਲ ਕੰਮ ਵੀ ਕੀਤਾ ਇਹਨਾਂ ਨੇ, ਤੇ ਨਾ ਕੈਂਪੇਨ ਦੀ ਲਾਂਚ ਕਰ ਦਿੱਤੀ ਹੈਗੀ ਆ, ਤੇ ਬ੍ਰੈਂਪਟਨ ਸਿਟੀ ਹੈਗੀ ਆ ਉਹਦੇ ਮੇਅਰ ਦੀ ਸੀਟ ਲਈ ਖੜੇ ਹਨ, ਸਾਡੇ ਵਾਸਤੇ ਸਾਰੇ ਹੀ, ਆਪਣੇ ਕਿਸੇ ਹੋਰ ਨੇ ਵੀ ਇੱਥੇ ਏਅਰ 'ਤੇ ਜਾਣਾ ਆ ਸਕਦੇ ਹਨ। ਪ੍ਰਭ ਗਿੱਲ ਜੀ ਇਸ ਵੇਲੇ ਸਾਡੇ ਨਾਲ ਲਾਈਨ 'ਤੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਪ੍ਰਭ ਗਿੱਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਹਾਂਜੀ ਤੰਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ, ਐਂਡ ਸਾਰੇ ਲਿਸਨਰਸ ਨੂੰ ਜਨਮ ਅਸ਼ਟਮੀ ਦੀ ਬਹੁਤ ਬਹੁਤ ਵਧਾਈ ਹੋਵੇ,
1: ਚੜ੍ਹਦੀ ਕਲਾ ਚ ਰੱਖੇ। ਤੁਹਾਡਾ ਆਪਣਾ ਹੀ ਇਹ ਪ੍ਰੋਗਰਾਮ ਹੈਗਾ, ਮੈਂ ਸਾਰਿਆਂ ਨੂੰ ਕਹਿੰਦਾ ਹੁੰਦਾ ਕੋਈ ਵੀ ਇੱਥੇ ਆ ਸਕਦਾ ਹੈਗਾ, ਜੇ ਕੋਈ ਸਿਟੀ ਦੀ ਆਵਾਜ਼ ਬਣ ਕੇ ਸਿਟੀ ਵਾਸਤੇ ਕੁਝ ਨਾ ਕੁਝ ਕਰਨਾ ਚਾਹੇ, ਲੋਕਾਂ ਵਾਸਤੇ ਕੁਝ ਨਾ ਕੁਝ ਕਰਨਾ ਚਾਹੁੰਦੇ ਹਨ, ਉਹ ਪ੍ਰਭ ਗਿੱਲ ਜੀ। ਪ੍ਰਭ ਗਿੱਲ ਸਾਹਿਬ, ਲੋਕੀ ਕਹਿੰਦੇ ਵੀ ਬੰਦੇ ਛੁਪੇ ਹੋਏ ਸੀਗੇ, ਇਹਨਾਂ ਦੀ ਇੱਕ ਵੀ ਨਾ ਸੱਚ ਮਾ ਲਿਓ, ਪ੍ਰਭ ਗਿੱਲ ਦੀ ਕਿੱਥੇ ਕਿੱਥੇ ਇਹਨਾਂ ਨੇ ਕੰਮ ਕੀਤਾ। ਬ੍ਰੈਂਪਟਨ 'ਚ ਬਹੁਤ ਸਾਰੀਆਂ ਮੁਸ਼ਕਲਾਂ ਹਨ ਜਿਹੜੀਆਂ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਆਪਣੇ ਗੁਰਮਤ ਸਿੰਘ ਬਾਰੀਆ ਸਾਹਿਬ ਪਹਿਲੇ ਕਹਿ ਗਏ ਸੀਗੇ ਵੀ ਪਿਛਲੇ 8 ਸਾਲਾਂ ਵਿੱਚ ਹੌਸਪਿਟਲ ਹਜੇ ਬਣਿਆ ਨਹੀਂ, ਭਾਵੇਂ ਪੇਪਰ ਵਰਕ ਹੋ ਗਿਆ, ਆਹ ਹੋ ਗਿਆ, ਕੋਈ ਹੋਰ ਬੰਦਾ ਇੱਥੇ ਕੰਮ ਕਰ ਰਿਹਾ। ਜਿੰਨੀ ਵਾਰੀ ਆਪਾਂ ਉੱਥੇ ਗਏ ਹਾਂ ਨਾ, ਜਾਂ ਤਾਂ ਉੱਥੇ ਕਿ ਸਾਡੇ ਜਾਣ 'ਤੇ ਇਹਨਾਂ ਨੇ ਘਾਹ ਕੱਢਤਾ, ਜਾਂ ਉੱਥੇ ਸਾਡੇ ਜਾਣ 'ਤੇ ਮਸ਼ੀਨ ਮੂਵ ਕਰ ਦਿੱਤੀ ਆ, ਜਾਂ ਉਹ ਦਰਖਤ ਵੱਢ ਦਿੱਤੇ ਹੈਗੇ ਆ। ਪਰ ਹੌਸਪਿਟਲ ਮੈਂ ਅੰਡਰਗਰਾਊਂਡ ਵੀ ਦੇਖਣ ਦੀ ਕੋਸ਼ਿਸ਼ ਕੀਤੀ, ਮਿਲਿਆ ਨਹੀਂ। ਸੋ ਸਿਟੀ ਵਿੱਚ ਕਾਫੀ ਸਾਰੀਆਂ ਪ੍ਰੋਬਲਮ ਹਨ ਜਿਹੜੀਆਂ ਸੋਲਵ ਹੋਣੀਆਂ ਚਾਹੀਦੀਆਂ, ਕਾਫੀ ਲੰਬੇ ਟਾਈਮ ਤੋਂ, ਪਰ ਹੋਈਆਂ ਨਹੀਂ। ਅਤੇ ਇਹਨਾਂ ਦਾ ਜਿਹੜਾ ਰਿਜ਼ਰਵ ਫੰਡ ਹੈ ਉਹ ਵੀ ਖਤਮ ਹੋ ਚੱਲਾ, ਕੀ ਜਾਣਕਾਰੀ ਦੇਣਾ ਚਾਹੁੰਦੇ ਹੋ? ਸੋ ਵਾਈ ਸ਼ੁਡ ਪੀਪਲ ਵੋਟ ਫੋਰ ਯੂ? ਤੁਹਾਨੂੰ ਕਿਹੜੀਆਂ ਮੁਸ਼ਕਲਾਂ ਲੱਗਦੀਆਂ ਹਨ ਸਿਟੀ ਆਫ ਬ੍ਰੈਂਪਟਨ ਦੇ ਵਿੱਚ?
5: ਹਾਂਜੀ ਤੰਬਰ ਸਾਹਿਬ, ਸਭ ਤੋਂ ਵੱਡੀ ਮੁਸ਼ਕਲ ਆ ਜਿਹੜੀ ਆ ਉਹ ਪਿਛਲੇ ਲਗਭਗ 8 ਸਾਲਾਂ ਤੋਂ ਜਿਹੜੀ ਕਮਿਊਨਿਟੀ ਡਿਸਇੰਗੇਜਮੈਂਟ ਹੈ ਨਾ
1: ਜੀ,
5: ਉਹ ਇਨਕਰੀਜ਼ ਹੋਈ ਆ, ਹੋਰ ਕੁਛ ਇਨਕਰੀਜ਼ ਨਹੀਂ ਹੋਇਆ। ਜਿਹੜੇ ਟੈਕਸ ਪੇਅਰਸ ਜਿਹੜੇ ਡਾਲਰ ਸੀਗੇ ਉਹ ਜੇਬਾਂ 'ਚ ਕਢਾ ਕੇ ਤੇ ਉਹ ਉੱਥੇ ਖਰਚੇ ਗਏ ਜਿੱਥੇ ਖਰਚਣ ਦੀ ਲੋੜ ਨਹੀਂ ਸੀਗੀ,
1: ਤੇ
5: ਨਾ ਹੀ ਉਹਨਾਂ ਦੀ ਅਕਾਊਂਟੇਬਿਲਿਟੀ ਦਿੱਤੀ ਗਈ। ਹੁਣ ਤੁਸੀਂ ਹੌਸਪਿਟਲ ਦੀ ਗੱਲ ਕੀਤੀ ਆ, ਹੁਣ ਸਿਟੀ ਇਹ ਕਹਿੰਦੀ ਆ ਕਿ ਮਿਊਨਿਸਪਲ ਕੰਟਰੀਬਿਊਸ਼ਨ ਜਿਹੜੀ ਹੈ 125 ਮਿਲੀਅਨ ਡਾਲਰ ਦੀ ਹੈ, ਠੀਕ ਹੈ। ਬਸ ਇਹ ਮੈਂ ਮੇਰੇ ਅੰਕੜੇ ਨੇ ਹੈਗੇ, ਹਰ ਕੋਈ ਸਿਟੀ ਆਫ ਬ੍ਰੈਂਪਟਨ ਦੀ ਵੈਬਸਾਈਟ ਜਾ ਕੇ ਇਹ ਅੰਕੜੇ ਦੇਖ ਸਕਦਾ। ਸਵਾਲ ਇਹ ਆ ਕਿ ਸਿਟੀ ਸਾਨੂੰ ਕਦੋਂ ਦੱਸੂਗੀ ਕਿ ਕਿੰਨੇ ਪਰਸੈਂਟ ਸਿਟੀ ਆਫ ਬ੍ਰੈਂਪਟਨ ਕੰਟਰੀਬਿਊਟ ਕਰ ਰਹੀ ਹੈ, ਕਿੰਨੇ ਪਰਸੈਂਟ ਜਿਹੜੀ ਆ ਪੀਲ ਰੀਜਨ ਕੰਟਰੀਬਿਊਟ ਕਰ ਰਹੀ ਹੈ, ਤੇ ਕਿੰਨਾ ਪਰਸੈਂਟ ਜਿਹੜਾ ਆ ਉਹ ਪ੍ਰੋਵਿੰਸ ਕੰਟਰੀਬਿਊਟ ਕਰ ਰਿਹਾ, ਉਹਦੇ ਚੋਂ ਕਿੰਨੇ ਪਰਸੈਂਟ ਖਰਚੇ ਜਾ ਰਹੇ ਤੇ ਕਿੰਨੇ ਫੰਡ ਜਿਹੜੇ ਸਾਡੇ ਕੋਲ ਅਕਾਊਂਟ 'ਚ ਪਏ ਆ ਸਿਟੀ ਦੇ ਅਕਾਊਂਟ 'ਚੋਂ, ਠੀਕ ਹੈ। ਤੇ ਬ੍ਰੈਂਪਟਨ ਰੈਜੀਡੈਂਟਸ ਹੈਵ ਕੰਟਰੀਬਿਊਟਡ ਥਰੂ ਅ ਡੈਡੀਕੇਟਿਡ ਹਾਸਪਿਟਲ ਲੈਵੀ, ਓਕੇ, ਇਹਨਾਂ ਨੇ ਅਨਾਊਂਸ ਕੀਤਾ ਸੀਗਾ ਤੇ ਪੈਸੇ ਤੇ ਕਢਾਈ ਗਏ, ਰਾਈਟ। ਤੇ ਹੁਣ ਇਹ ਹੈ ਕਿ ਜਿਹੜੇ ਬ੍ਰੈਂਪਟੋਨੀਅਨਸ ਨੇ ਨਾ ਤੇ ਜਿਹੜੀ ਸਿਟੀ ਹੈ, ਦੇ ਡਿਜ਼ਰਵ ਮੋਰ ਦੈਨ ਅਨਾਊਂਸਮੈਂਟਸ। ਬ੍ਰੈਂਪਟੋਨ ਤੁਸੀਂ ਅਨਾਊਂਸ ਕਰਤਾ ਕਿ ਸੈਕਿੰਡ ਹਾਸਪਿਟਲ ਹੈਲਥ ਕੇਅਰ ਆ ਰਿਹਾ, ਬਟ ਵਟ ਹੈਪਨਸ ਆਫਟਰ ਦੈਟ?
1: ਜੀ,
5: ਹਰ ਵਾਰੀ ਅਨਾਊਂਸਮੈਂਟ ਤੇ ਅਨਾਊਂਸਮੈਂਟ ਹੁੰਦੀਆਂ, ਰਾਈਟ, ਠੀਕ ਹੈ। ਹੁਣ ਜਿਹੜੀ ਪਬਲਿਕ ਹੈ ਨਾ ਤੰਬੜ ਸਾਹਿਬ, ਦੇ ਡਿਜ਼ਰਵ ਅ ਟਾਈਮ ਲਾਈਨ, ਗਿਵ ਅਸ ਅ ਟਾਈਮ ਲਾਈਨ
1: ਜੀ,
5: ਰਾਈਟ। ਐਂਡ ਸਾਨੂੰ ਇਹ ਵੀ ਦੱਸੋ ਵੀ ਵਟ ਹੈਜ਼ ਬੀਨ ਕਲੈਕਟਿਡ। ਸੋ ਮੈਂ ਹਰ ਵਾਰੀ ਇਹੀ ਕਹਿੰਦਾ ਹੁੰਦਾ ਆ ਕਿ ਜਿਹੜੇ ਬ੍ਰੈਂਪਟੋਨੀਅਨਸ ਹੈ ਨਾ, ਤੁਹਾਨੂੰ ਤੁਹਾਡੇ ਹੱਕ ਪਤਾ ਹੋਣੇ ਚਾਹੀਦੇ ਆ, ਜਾਗੋ। ਐਫ ਓ ਆਈ ਜਿਹੜੀਆਂ ਆ ਉਹ ਤੁਸੀਂ ਫਾਇਲ ਕਰੋ ਫਰੀਡਮ ਆਫ ਇਨਫੋਰਮੇਸ਼ਨ ਜਿਹੜੀ ਦੀ ਵੈਬਸਾਈਟ ਜਾ ਕੇ, ਤੇ ਜੇ ਨਹੀਂ ਕਿਸੇ ਨੂੰ ਪਤਾ ਲੱਗਦਾ ਤੇ ਕੈਨ ਕਮ ਟੂ ਮੀ, ਕਮ ਟੂ ਆਰ ਕੈਂਪੇਨ ਆਫਿਸ, ਵੀ ਵਿਲ ਗਾਈਡ ਯੂ ਹਾਊ ਟੂ ਡੂ ਦੈਟ, ਕਿਉਂਕਿ ਉਹ ਤੁਹਾਡਾ ਅਧਿਕਾਰ ਹੈ ਐਜ਼ ਅ ਬ੍ਰੈਮਟੋਨੀਅਨ, ਐਜ਼ ਅ ਵੋਟਰ, ਐਜ਼ ਅ ਟੈਕਸ ਪੇਅਰ।
1: ਜੀ
5: ਰਾਈਟ
1: ਜੀ
5: ਕੱਲੀ ਤੁਸੀਂ ਜ਼ਮੀਨ ਉੱਥੇ ਅਨਾਊਂਸ ਕਰਕੇ ਤੇ ਤੁਸੀਂ ਗਰਾਊਂਡ ਬ੍ਰੇਕਿੰਗ ਕਰਕੇ ਉੱਥੇ ਮਸ਼ੀਨ ਖਿਲਾਰ ਦਿੱਤੀ ਹੈ ਨਾ
1: ਜੀ,
5: ਵੀ ਡੋਨਟ ਵਾਂਟ ਦੈਟ, ਵੀ ਵਾਂਟ ਅ ਡਿਵੈਲਪਮੈਂਟ। ਅੱਛਾ, ਜੇ ਆਪਾਂ ਦੂਸਰੇ ਪਾਸੇ ਵੇਖਿਆ ਜਾਵੇ ਵੀ ਜੇ ਕੋਈ ਪਰਸਨਲ ਆਪਣੀ ਕੋਈ ਕੰਸਟਰਕਸ਼ਨ ਹੋਣੀ ਹੁੰਦੀ ਆ, ਉਹ ਵਿਦਿਨ ਤੁਸੀਂ ਆਪਣਾ ਮਹੀਨਿਆਂ ਜੀ ਖੜੀ ਕਰ ਦਿੰਦੇ ਹੋ। ਹੁਣ ਇਹ ਕਹਿਣਗੇ ਕਿ ਇਹ ਤੇ ਹਸਪੀਟਲ ਦਾ ਪ੍ਰੋਜੈਕਟ ਬਹੁਤ ਵੱਡਾ ਆ, ਇਟਸ ਬੀਨ ਹਾਊ ਲੌਂਗ
1: ਜੀ,
5: ਰਾਈਟ? ਤੁਸੀਂ ਮੂਰਖ ਬਣਾ ਰਹੇ ਹੋ ਸਾਰੇ ਬ੍ਰੈਮਟੋਨੀਅਨਸ ਨੂੰ, ਸਮਝਣ ਨਹੀਂ ਆਉਂਦੀ ਕਿ ਜਿਹੜੇ ਸਾਡੇ ਬ੍ਰੈਮਟੋਨੀਅਨ, ਜਿਹੜੇ ਸਾਡੇ ਟੈਕਸ ਪੇਅਰਸ ਨੇ, ਉਹ ਆਪਣਾ ਮੁਲਕ ਛੱਡ ਕੇ, ਜਿਹੜੇ ਇਮੀਗ੍ਰੈਂਟਸ ਵੀ ਨੇ, ਉਹ ਮੁਲਕ ਛੱਡ ਕੇ ਪੰਜਾਬ ਤੋਂ ਇੱਥੇ ਆਏ ਆ
1: ਜੀ,
5: ਇਸੇ ਹੀ ਦੁੱਖ ਤੋਂ ਇੱਥੇ ਆਏ ਸੀ, ਬਿਕਾਜ਼ ਫੋਰ ਅ ਬੈਟਰ ਲਾਈਫ ਸਟਾਈਲ, ਰਾਈਟ? ਕਰਪਸ਼ਨ ਫਰੀ ਕੰਟਰੀ, ਕ੍ਰਾਈਮ ਫਰੀ ਕੰਟਰੀ, ਠੀਕ ਹੈ, ਸਾਡੀ ਆਪਣੀ ਐਜੂਕੇਸ਼ਨ ਸਿਸਟਮ ਹੋਵੇ। ਵਾਟ ਹੈਵ ਦੇ ਗਾਟ? ਨਥਿੰਗ। ਫੋਰ ਦ ਪਾਸਟ 8 ਈਅਰਸ ਤੁਸੀਂ ਖਜ਼ਾਨੇ ਖਾਲੀ ਕਰਤੇ, ਤੁਸੀਂ ਸਿਟੀ ਨੂੰ ਡੈਫੀਸਿਟ ਚ ਲੈ ਆਂਦਾ, ਰਾਈਟ? ਤੁਸੀਂ ਪ੍ਰੋਪਰਟੀ ਜਿਹੜੀਆਂ ਆ ਉਹ ਸਸਤੀਆਂ ਖਰੀਦ ਕੇ ਮਹਿੰਗੀਆਂ ਵੇਚਤੀਆਂ
1: ਜੀ,
5: ਵਾਟ ਇਜ਼ ਗੋਇੰਗ ਔਨ? ਅੱਛਾ, ਸਭ ਤੋਂ ਵੱਡੀ ਗੱਲ ਆ ਕਿ ਤੁਸੀਂ ਜਿਹੜੇ ਫੈਸਲੇ ਹੋ ਉਹ ਲਫਾਫਿਆਂ ਚ ਬੰਦ ਕਰਕੇ ਲੋਕਾਂ ਨੂੰ ਦਿੰਦੇ ਹੋ। ਹੁਣ ਹੁਣ ਆਪਾਂ ਹਸਪੀਟਲ ਦੀ ਗੱਲ ਕੀਤੀ, ਵੀ ਸ਼ੁਡ ਆਲਸੋ ਟਾਕ ਅਬਾਊਟ ਪਬਲਿਕ ਟ੍ਰਾਂਸਿਟ
1: ਜੀ।
5: ਦੇਖੋ, ਤੁਸੀਂ ਪੁੱਛਿਆ ਬ੍ਰੈਮਟੋਨੀਅਨ ਨੂੰ ਕਿ ਅਸੀਂ ਇਹ ਪ੍ਰਾਈਵੇਟਾਈਜ਼ ਕਰਨ ਲੱਗੇ ਹਾਂ ਬ੍ਰੈਮਟਨ ਟ੍ਰਾਂਸਿਟ, ਤੁਸੀਂ ਜਿਹੜੇ ਸਾਡੇ ਭੈਣ ਭਰਾ ਬ੍ਰੈਮਟਨ ਟ੍ਰਾਂਸਿਟ ਕੰਮ ਕਰਦੇ ਸੀ, ਤੁਸੀਂ ਦੇਖਿਆ ਕਿ ਉਹਨਾਂ ਦੀਆਂ ਫੈਮਿਲੀਜ਼ ਤੇ ਕੀ ਅਸਰ ਪਊਗਾ ਉਹਨਾਂ ਨੂੰ ਲੇਅ ਆਫ ਕਰਨ ਤੋਂ ਪਹਿਲਾਂ, ਜਾਂ ਤੁਹਾਡਾ ਕੀ ਪਲਾਨ ਆ
1: ਜੀ,
5: ਰਾਈਟ? ਉਹ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਨਾ, ਉਹ ਤੁਹਾਡੀ ਕੁਰਸੀ ਨਹੀਂ ਆ
1: ਜੀ,
5: ਉਹ ਕੁਰਸੀ ਬ੍ਰੈਮਟਨ ਦੀ ਕੁਰਸੀ ਆ, ਉਹ ਸਿਟੀ, ਉਹ ਬ੍ਰੈਮਟੋਨੀਅਨ ਦੀ ਕੁਰਸੀ ਆ, ਉਹ ਟੈਕਸ ਪੇਅਰ ਦੀ ਕੁਰਸੀ ਆ, ਤੁਸੀਂ ਉੱਥੇ ਸੇਵਾਦਾਰ ਹੋ
1: ਜੀ।
5: ਤੇ ਜਦੋਂ ਸੇਵਾਦਾਰ ਮਾਲਕ ਬਣ ਕੇ ਬਹਿੰਦਾ ਤੇ ਉਹ ਹੰਕਾਰ ਆ ਜਾਂਦਾ ਆ, ਇਹ ਹੰਕਾਰ ਤੋੜਨਾ ਕਹਿੰਦੇ ਆ, ਇਹ ਹੰਕਾਰ ਵੋਟਰਸ ਨੇ ਤੋੜਨਾ ਦਾ ਕਿ ਇਨਫ ਇਜ਼ ਇਨਫ
1: ਜੀ,
5: ਰਾਈਟ? ਹੁਣ ਜੇ ਆਪਾਂ ਇਹਦੇ ਆਪਣੀ ਗੱਲ ਕਰੀਏ ਇਹਦੀ ਆਰਗੋ ਟ੍ਰਾਂਸਿਟ ਦੀ
1: ਜੀ,
5: ਤੇ ਉਹਦੇ ਚ ਤੰਬਰ ਸਾਹਿਬ ਇਹਨਾਂ ਨੇ 10.9 million ਡਾਲਰ ਜਿਹੜਾ ਆ ਉਹ ਇਹਨਾਂ ਨੇ ਉਹਦਾ ਪਲਾਨ ਹੈ ਇਹਨਾਂ ਦਾ
1: ਜੀ।
5: ਤੇ ਜੇ ਕੰਪੇਅਰ ਕਰੋ ਨਾ, ਜੇ ਤੁਸੀਂ ਆਪਣਾ ਕੈਲਡਨ ਨਾਲ ਕੰਪੇਅਰ ਕਰੋ, ਤੇ ਆਈ ਬਲੀਵ ਕੈਲਡਨ ਨੇ ਅਪਰੋਕਸੀਮੇਟਲੀ 4.61 million ਜਿਹੜਾ ਆਰਗੋ ਪਾਇਲਟ ਜਿਹੜਾ ਆ 2026 ਚ ਅਨਾਊਂਸ ਕੀਤਾ
1: ਜੀ।
5: ਯੂ ਸੀ ਦਾ ਡਿਫਰੈਂਸ
1: ਜੀ, ਬਿਗ ਡਿਫਰੈਂਸ।
5: ਤੇ ਹੁਣ ਜਿਹੜਾ ਹਾਂਜੀ ਹੁਣ ਜਿਹੜਾ ਇਹ ਆਰਗੋ ਦਾ ਜਿਹੜਾ ਇਹਨਾਂ ਨਾਲ ਡੀਲ ਹੋਈ ਆ, ਦੈਟਸ ਅ ਸੀਕਰਟ ਡੀਲ
1: ਜੀ,
5: ਕਿਸੇ ਨੂੰ ਕੁਝ ਨਹੀਂ ਪਤਾ। ਸੋ ਮਾਈ ਕੁਐਸਚਨ ਟੂ ਦਾ ਸਿਟੀ ਇਜ਼ ਦੈਟ ਕਿ ਵਾਈ ਆਰ ਯੂ ਪ੍ਰਾਈਵੇਟਾਈਜ਼ਿੰਗ ਦ ਵੈਰੀ ਕੋਰ ਸਰਵਿਸ ਆਫ ਬ੍ਰੈਮਟਨ? Brampton Transit is the core of the city.
1: Ji.
5: So instead of spending 10.9 million dollars into something which you never consulted with Bramptonians, odi bajaye tusi connection banaunde, sade bacche university jande aa, they have to go out of the city, koi York janda, there is no connections.
1: And university le ke andi keh rahe han TMU, oh ta hai choti ji. ਯੂਨੀਵਰਸਿਟੀ ਵੀ ਤਾਂ ਬਹੁਤ ਵੱਡੀ ਹੁੰਦੀ ਹੈ, ਕਿੰਨੇ 100 ਏਕੜ ਵਿੱਚ ਹੁੰਦੀ ਆ, ਉਹ ਛੋਟੀ ਜਿਹੀ ਖੜੀ ਕਰਤੀ ਇਹਨਾਂ ਨੇ ਲੋਕਾਂ ਦਾ ਮੂੰਹ ਚੁੱਪ ਕਰਾਉਣ ਲਈ।
5: ਹਾਂਜੀ, ਉਹ ਵੀ ਇਟਸ ਆਲ ਪ੍ਰਾਈਵੇਟਾਈਜ਼ੇਸ਼ਨ। ਅਸੀਂ ਦੇਖੋ, ਤੁਹਾਨੂੰ ਲੱਗਦਾ ਨਹੀਂ ਤੰਬੜ ਸਾਹਿਬ ਕਿ ਜਿਹੜਾ ਕੈਨੇਡਾ ਆ ਉਹ ਫਰਸਟ ਵਰਲਡ ਕੰਟਰੀ ਸੀਗਾ
1: ਜੀ,
5: ਇਹਦਾ ਸਟੈਂਡਰਡ ਕਿੰਨਾ ਹਾਈ ਸੀ ਜਦੋਂ ਆਪਾਂ ਕੈਨੇਡਾ ਦਾ ਨਾਂ ਲੈਂਦੇ ਸੀ, ਲੋਕੀ ਕਹਿੰਦੇ ਆਰ ਯੂ ਫਰਮ ਕੈਨੇਡਾ, ਇਜ਼ਨਟ ਦੈਟ ਗ੍ਰੇਟ। ਕੈਨੇਡਾ ਜਿਹੜਾ ਬ੍ਰੈਮਟਨ ਦੀ, ਜਦ ਅਕਸਰ ਬ੍ਰੈਮਟਨ ਦੀ ਗੱਲ ਕਰੀਏ, ਏਦਾਂ ਲੱਗਦਾ ਕਿ ਅਸੀਂ ਥਰਡ ਵਰਲਡ ਕੰਟਰੀ ਚ ਨਹੀਂ ਰਹਿੰਦੇ, ਵੀ ਆਰ ਲਿਵ ਇਨ ਫੋਰਥ ਵਰਲਡ ਕੰਟਰੀ
1: ਜੀ,
5: ਸਾਰਾ ਸਟੈਂਡਰਡ ਇਹਨਾਂ ਲੋਅ ਕਰ ਦਿੱਤਾ ਗਿਆ, ਰਾਈਟ? ਹੁਣ ਯੂਨੀਵਰਸਿਟੀ ਦੀ ਗੱਲ ਕਰੋ, ਹੁਣ ਇੱਥੇ ਆਪਣਾ ਜਿਹੜੀ ਅਲਗੋਮਾ ਯੂਨੀਵਰਸਿਟੀ ਆ ਡਾਊਨ ਟਾਊਨ ਚ, ਰਾਈਟ
1: ਜੀ,
5: ਦੈਟਸ ਆਫ ਸ਼ੂਟ ਕੈਂਪਸ, ਉਹ ਬ੍ਰੈਮਟਨ ਦੀ ਯੂਨੀਵਰਸਿਟੀ ਆਫ ਸ਼ੂਟ ਕੈਂਪਸ ਹੈਗਾ, ਰਾਈਟ
1: ਜੀ?
5: ਸਾਨੂੰ ਯੂਨੀਵਰਸਿਟੀ ਚਾਹੀਦੀ ਆ ਲਾਈਕ ਯੋਰਕ ਯੂਨੀਵਰਸਿਟੀ, ਗੋਲਫ ਯੂਨੀਵਰਸਿਟੀ, ਵੈਸਟਰਨ ਓਨਟਾਰੀਓ ਯੂਨੀਵਰਸਿਟੀ ਜਿਹੜੀ ਆ, ਸਾਨੂੰ ਵੀ ਨੀਡ ਆਰ ਓਨ ਕੈਂਪਸ ਬੇਸਡ ਯੂਨੀਵਰਸਿਟੀ
1: ਜੀ,
5: ਰਾਈਟ? ਜਿੱਦਾਂ ਮਾਨ ਹੋਵੇ, ਜਿੱਦਾਂ ਆਪਾਂ ਐਨ ਵਾਈ ਸੀ ਦੀ ਗੱਲ ਕਰਦੇ ਹਾਂ, ਰਾਈਟ? ਆਪਾਂ ਬ੍ਰਿਟਿਸ਼ ਕੋਲੰਬੀਆ, ਆਪਾਂ ਮਾਨ ਨਹੀਂ ਹੁੰਦਾ ਵੀ ਯਾਰ ਸਾਡੇ ਸ਼ਹਿਰ 'ਚ ਸਾਡੀ ਇੱਕ ਪ੍ਰੈਸਟੀਜੀਅਸ ਯੂਨੀਵਰਸਿਟੀ ਆ ਜਿੱਥੋਂ ਲੋਕੀ ਪੜ੍ਹਨ ਆਉਂਦੇ ਆ, ਉਹਦੇ ਨਾਲ ਫਾਇਦਾ ਪਤਾ ਕੀ ਹੋਣਾ ਆ ਤੰਬੜ ਸਾਹਿਬ, ਜਿੱਥੋਂ ਲੋਕੀ ਵਿੱਦਿਆ ਲੈਣ ਆਉਂਦੇ ਆ ਕਿਸੇ ਸ਼ਹਿਰ ਦੇ ਵਿੱਚ, ਉਹ ਸ਼ਹਿਰ ਦੀ ਇੱਕ ਨਾ ਪ੍ਰੋਸਪੈਰਿਟੀ ਤੇ ਇੱਕ ਆਪਣਾ ਇੱਕ ਵੈਲਿਊ ਵੱਧਦੀ ਆ
1: ਜੀ,
5: ਫਿਰ ਫਿਰ ਉੱਥੇ ਆ ਕੇ ਲੋਕੀ ਇਨਵੈਸਟ ਵੀ ਕਰਦੇ। ਅੱਗੇ ਵੀ ਐਗਜ਼ਾਮਪਲ, ਮੇਰਾ ਛੋਟਾ ਵੀ ਜਿਹੜਾ ਆ ਉਹ ਹੀ ਕੁਡਨਟ ਗੈਟ ਇਨਟੂ ਯੂਨੀਵਰਸਿਟੀ ਓਬਵੀਅਸਲੀ ਬ੍ਰੈਂਟਨ, ਦੇਰ ਇਜ਼ ਨੋ ਯੂਨੀਵਰਸਿਟੀ ਓਬਵੀਅਸਲੀ, ਤੇ ਸਰਾਊਂਡਿੰਗ ਏਰੀਆ, ਸੋ ਹੀ ਹੈਡ ਟੂ ਗੋ ਟੂ ਯੂਐਸ। ਜਦੋਂ ਯੂਐਸ ਪੜ੍ਹਨ ਗਿਆ ਡਾਕਟਰੀ ਕਰਨ ਵਾਸਤੇ, ਉਹ ਉੱਥੇ ਹੀ ਰਹਿ ਗਿਆ
1: ਜੀ।
5: ਸੋ ਸਟੈਟਿਸਟਿਕਸ ਇਹ ਕਹਿੰਦੇ ਆ ਕਿ ਜਦੋਂ ਜਿੱਥੇ ਬੰਦਾ ਵਿਦਿਆ ਪ੍ਰਾਪਤ ਕਰਨ ਜਾਂਦਾ ਉਹ ਜੇ 4 ਸਾਲ ਉੱਥੇ ਕੱਟ ਲੈਂਦਾ ਨਾ
1: ਜੀ,
5: ਚਾਂਸਿਸ ਆਰ ਦੈਟ ਇੰਡੀਵਿਜੂਅਲ ਮੋਸਟ ਲਾਈਕਲੀ ਟੂ ਬੀ ਸਟੇਇੰਗ ਦੇਅਰ, ਕਿਉਂਕਿ ਉਹਦਾ ਉਸ ਜਗ੍ਹਾ ਲਗਾਵ ਹੋ ਜਾਂਦਾ, ਉਹਦੇ ਦੋਸਤ ਮਿੱਤਰ ਬਣ ਜਾਂਦੇ ਆ। ਤੇ ਜੇ ਇਹ ਸਾਡੇ ਕੋਲ ਯੂਨੀਵਰਸਿਟੀ ਹੁੰਦੀ, ਆਈ ਕੈਨ ਗਰੰਟੀ ਯੂ ਦੈਟ ਕਿ ਸਾਡੇ ਬ੍ਰੈਂਪਟਨ ਦੀ ਅੱਜ ਗੱਲਬਾਤ ਹੋਰ ਹੋਣੀ ਸੀਗੀ, ਰਾਈਟ। ਸੋ ਪਿਛਲੇ 8 ਸਾਲਾਂ ਤੋਂ ਮੇਰਾ ਇੱਕ ਸਵਾਲ ਆ ਸਾਰੇ ਬ੍ਰੈਂਪਟੋਨੀਅਨਸ ਨੂੰ, ਤੇ ਮੇਰਾ ਇੱਕ ਸਵਾਲ ਇਹਨਾਂ ਇਹਨਾਂ ਇਸ ਲੀਡਰਸ਼ਿਪ ਨੂੰ ਵੀ ਆ, ਪਿਛਲੇ 8 ਸਾਲ ਤੋਂ ਵਟ ਹੈਵ ਯੂ ਡਨ
1: ਜੀ,
5: ਯੂ ਨੋ, ਇਨ ਦ ਪ੍ਰੋਸਪੈਰਿਟੀ ਆਫ ਬ੍ਰੈਂਪਟਨ? ਗਿਵ ਮੀ ਵਨ ਐਗਜ਼ਾਮਪਲ। ਇਹ ਕਹਿਣਗੇ ਕਿ ਅਸੀਂ ਯੂ ਨੋ ਵੀ ਗਿਵ ਕੰਟਰੈਕਟਸ, ਯੂ ਨੋ ਅਸੀਂ ਪਲਾਜ਼ੇ ਬਣਾਏ, ਬਟ ਆਈ ਲਾਈਕ ਟੂ ਅੰਡਰਸਟੈਂਡ ਦੈਟ ਕਿ ਹੂ ਡਿਡ ਯੂ ਗਿਵ ਕੰਟਰੈਕਟ ਟੂ
1: ਜੀ,
5: ਯੂ ਨੋ, ਵਾਸ ਦੈਟ ਯੂਰ ਫੇਵਰਿਟ ਪੀਪਲ ਯੂ ਗਿਵ ਦੋਸ ਕੰਟਰੈਕਟ ਟੂ, ਰਾਈਟ
1: ਜੀ।
5: ਠੀਕ ਹੈ, ਉਸ ਤੋਂ ਬਾਅਦ ਤੁਸੀਂ ਕਿਹੜੀ ਐਸੀ ਮਾਰਕਾ ਮਾਰ ਲਿਆ ਜਿਹਦੇ ਨਾਲ ਸਾਡੇ ਬ੍ਰੈਂਪਟਨ ਦੀ ਪੱਗ ਬੜੀ ਉੱਚੀ ਹੋ ਗਈ ਆ? ਆਈ ਸੀ ਸੋਸ਼ਲ ਮੀਡੀਆ ਡੇ ਇਨ ਡੇ ਆਊਟ, ਬ੍ਰੈਂਪਟਨ ਦੇ ਵਾਸੀਆਂ ਉੱਤੇ ਲਾਲਚੇ ਸੁੱਟ ਜਾਂਦੇ ਆ। ਬ੍ਰੈਂਪਟਨ ਇਜ਼ ਨੋਨ ਐਜ਼ ਅ ਕ੍ਰਾਈਮ ਸਿਟੀ
1: ਜੀ,
5: ਠੀਕ ਹੈ, ਸਾਡਾ ਕ੍ਰਾਈਮ ਜਿਹੜਾ ਆ ਉਹ ਲਿਟਰਲੀ ਐਟ ਦ ਪੀਕ
1: ਜੀ,
5: ਰਾਈਟ। ਹੁਣ ਇਹ ਮੈਂ ਤੁਹਾਨੂੰ ਲਾਂਬੇ ਨਹੀਂ ਦੇ ਰਿਹਾ, ਦਿਸ ਇਜ਼ ਮਾਈ ਇਨਫੋਰਮੇਸ਼ਨ, ਮਾਈ ਹੋਮਵਰਕ
1: ਜੀ,
5: ਆਈ ਐਮ ਵੈਰੀ ਵੈਲ ਅਵੇਅਰ ਵਾਟਸ ਹੈਪਨਿੰਗ ਵਿਦ ਇਨ ਬ੍ਰੈਂਪਟਨ।
1: ਪ੍ਰਭ ਜੀ, ਸਾਡੇ ਕੋਲ ਸਿਰਫ ਥੋੜਾ ਟਾਈਮ ਰਹਿ ਗਿਆ, 30 ਸਕਿੰਟ ਬਾਕੀ ਨੇ। ਆਪਣਾ ਆਫਿਸ ਐਡਰੈਸ ਦੱਸ ਦੇਵੋ, ਏਅਰਪੋਰਟ ਦੇ ਵਿਲਿੰਗ ਪਾਰਕ ਦੇ ਹੈਗਾ, ਤੁਹਾਨੂੰ ਮਿਲਣਾ ਹੋਵੇ ਕਿਸ ਤਰ੍ਹਾਂ ਮਿਲ ਸਕਦੇ ਹਨ, ਕੋਈ ਨੰਬਰ ਛੱਡ ਦਿਓ, ਕਾਲ ਕਰਕੇ ਤੁਹਾਨੂੰ ਮਿਲ ਸਕਦੇ ਹੋ।
5: ਅਬਸੋਲੂਟਲੀ, ਸਾਡਾ ਜਿਹੜਾ ਕੈਂਪੇਨ ਆਫਿਸਰ ਇਸ 2 ਆਟੋਮੈਟਿਕ ਬੋਰਡ
1: ਜੀ,
5: ਤੇ ਯੂਨਿਟ 112 ਇਨ ਬ੍ਰੈਂਪਟਨ
1: ਜੀ,
5: ਤੁਸੀਂ ਉੱਥੇ ਪਲੀਜ਼ ਆਓ, ਸਾਡੀ ਟੀਮ ਉੱਥੇ ਆਪਣਾ ਆਫਿਸ ਦੇ from 8:30 to you know like midnight ਜੀ, ਉਹ ਦਿਨ ਰਾਤ ਕੰਮ ਕਰਦੇ ਆ। ਸੋ ਇਫ ਜੇ ਕੋਈ ਵੀ ਵੀਰ ਭੈਣ ਭਰਾ ਮੈਨੂੰ ਪਰਸਨਲੀ ਫੋਨ ਕਰਨਾ ਚਾਹੁੰਦਾ, ਮੇਰੇ ਸੈਲ ਫੋਨ ਤੇ ਉਹ ਹੈਗਾ 416-988-1578।
1: ਬਹੁਤ ਬਹੁਤ ਧੰਨਵਾਦ, ਮੈਂ ਟਾਈਮ ਮਾਜਵਾ ਚੱਲ ਗਿਆ ਹੈਗਾ, ਆਪਾਂ ਫਿਰ ਮਿਲਦੇ ਹਾਂ ਜ਼ਰੂਰ। ਪ੍ਰਭ ਗਿੱਲ ਜੀ, ਮਾਫ ਕਰਨਾ, ਲਾਈਨ ਛੇਤੀ ਇਕੱਠੀ ਕਰਨੀ, ਮੇਰੀ ਲਾਈਨਾਂ ਸਾਰੀਆਂ ਹੀ ਬਿਜ਼ੀ ਹਨ। ਸੋ 416-988-1578 ਦੇ ਪ੍ਰਭ ਗਿੱਲ ਨਾਲ ਗੱਲਬਾਤ ਕਰਿਓ, 416-988-1578 ਦੇ ਇਹਨਾਂ ਨਾਲ ਖੁਦ ਤੁਸੀਂ ਗੱਲਬਾਤ ਕਰ ਲਿਓ। ਡੋਰਸ ਐਂਡ ਵਿੰਡੋਜ਼ ਬਾਏ ਬੰਗਾ, ਇਹਨਾਂ ਨੇ ਸਾਨੂੰ ਜੁਆਇਨ ਕੀਤਾ, ਬਹੁਤ ਬਹੁਤ ਧੰਨਵਾਦ ਸਪੋਂਸਰਸ਼ਿਪ ਦਾ। ਇਸਦੇ ਨਾਲ ਨਾਲ ਤੁਹਾਨੂੰ ਜੋਬ ਚਾਹੀਦੀ ਆ ਆਫਿਸ ਵਿੱਚ, ਟਰੱਕਿੰਗ ਦੀ ਜਾਂ ਮਿਲ ਰਾਈਟ ਦੀ ਜਾਂ ਵੈਲਡਰ ਦੀ, 437-242-3158 'ਤੇ ਗੱਲਬਾਤ ਕਰ ਲੈਣੀ ਆ। ਅਤੇ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਸਿਸਟਮ ਦੇ ਜਸਵੀਰ ਸਿੰਘ ਹੁੰਡਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਜਸਵੀਰ ਸਿੰਘ ਜੀ, ਹੁੰਡਲ ਸਾਹਿਬ ਕੋ ਤੁਸੀਂ 70% ਕਰਜ਼ਾ ਮਾਫ਼ ਕਰਾ ਸਕਦੇ ਹੋ ਲੀਗਲ ਤਰੀਕੇ ਦੇ ਨਾਲ, 416-500-3131 ਗੱਲਬਾਤ ਤੁਸੀਂ ਕਰ ਲੈਣੀ ਆ। ਨੋਸਾ ਸਵੀਟ ਐਂਡ ਫੈਕਟਰੀ ਦਾ ਧੰਨਵਾਦ, ਨਾਭੇ ਰਕਾਂਫੜ ਤੋਂ ਸੰਧੂ ਸਾਹਿਬ ਦਾ, ਢਿੱਲੋ ਵੀਡੀਓ 905-204-1313, ਗ੍ਰੀਨ ਵੈਲੀ ਸੁਪਰ ਮਾਰਕੀਟ, ਮਜੈਸਟਿਸ ਕਿਚਨ, ਕਟਾਰੀਆ ਟੂਰਸ ਐਂਡ ਟਰੈਵਲ, ਅਫਰ ਟਰਾਂਸ ਤੋਂ ਲੱਕੀ ਅਤੇ ਸੁੱਗੀ ਸੈਣੀ ਸਾਹਿਬ ਦਾ ਧੰਨਵਾਦ, 905-799-1525 ਹੈਗਾ ਨੰਬਰ। ਕੈਂਡਾ ਕੰਜ਼ਿਊਮਰ ਕੇਅਰ ਦਾ ਸਿਸਟਮ ਜਸਵੀਰ ਸਿੰਘ ਹੁਣ ਦਾ ਨੰਬਰ 416-500-3100, ਅਤੇ ਦੁਆਬਾ ਸਵੀਟਸ ਐਂਡ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ। ਟੌਪ ਆਟੋ ਕਲੈਜਨ, ਸੀਡਲਸੀ ਇਮੀਗ੍ਰੇਸ਼ਨ, 905-670-4444, ਮਨਜੀਤ ਚੀਮਾ ਕੋਈ ਪਾਵਰ ਆਫ ਸੇਲ ਦੇ ਘਰ ਪਹੁੰਚਿਆ, ਦੇਖਣਾ ਚਾਹੁੰਦੇ ਹੋ, ਖਰੀਦਣਾ ਚਾਹੁੰਦੇ ਹੋ, 416-357-9965 ਮਨਜੀਤ ਚੀਮਾ ਜੀ ਦਾ ਨੰਬਰ ਹੈਗਾ। ਐਲੇ ਟਰੱਕ ਤੋਂ ਰਾਜਾ ਬਾਈ ਜੀ, ਇੰਡੀਅਨ ਪੰਜਾਬੀ ਬਾਜ਼ਾਰ ਦਾ ਧੰਨਵਾਦ, ਪ੍ਰੂਵ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ। ਦਵਿੰਦਰ ਸਿੰਘ ਪਵਾਰ ਦਾ ਧੰਨਵਾਦ, ਮੋਰਗੇਜ ਚਾਹੀਦੀ ਆ 6479-88873 ਵਾਂ 'ਤੇ ਗੱਲਬਾਤ ਕਰ ਲਿਓ, ਪੈਸਾ ਧੇਲਾ ਚਾਹੀਦਾ ਤਾਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਲਾਈਨਾਂ ਸਾਰੇ ਹੀ ਵਿਜੀ ਮੇਰੇ ਕੋਲ ਲੈਣੇ, ਟਾਈਮ ਸਮਾਜ ਦੇ ਵੱਲ ਚੱਲ ਗਿਆ ਹੈਗਾ। ਅਤੇ ਇਸ ਵੀਕਰ 'ਤੇ ਤੁਸੀਂ ਸਾਂਝਾ ਵਿਰਸਾ ਪਿਕਨਿਕ ਦੇ ਮੇਲੇ 'ਤੇ ਪਹੁੰਚਣਾ ਜ਼ਰੂਰ, ਬੱਲੇ ਬੱਲੇ ਫਾਰਮ ਦੇ ਵਿੱਚ। ਅਤੇ ਇੱਕ ਮੇਰੀ ਕਾਲ ਕਰਨੀ ਸੀ, ਕਾਲ ਆਈ ਨਹੀਂ, ਆਪਣੇ ਆਫਿਸ ਹੀ ਓਪਨ ਹੋ ਰਹੀ ਆ ਰਿਪੂ ਧਵਨ ਢਿੱਲੋਂ ਸਾਹਿਬ ਦੀ, ਐਤਵਾਰ ਨੂੰ, ਸੰਡੇ ਦੀ 6 ਤਰੀਕ ਨੂੰ। ਅਤੇ ਕੋਈ ਜਾਣੀ ਰਿਪੂ ਧਵਨ ਜੀ ਇਹ ਖੜ੍ਹੇ ਹਨ ਸਿਟੀ ਆਫ ਬ੍ਰੈਂਪਟ ਦੇ ਵਿੱਚ, ਅਤੇ ਇਹਨਾਂ ਨੇ ਆਪਣੇ ਕੈਂਪ ਦੇ ਆਫਿਸ ਦੀ ਓਪਨਿੰਗ ਕਰਨੀ, ਅੱਜ ਕਾਲ ਕਰਨੀ, ਕਾਲ ਉਹਨਾਂ ਦੀ ਆਈ ਨਹੀਂ ਹੈਗੀ, ਸੋ ਮੈਂ ਇਨਫੋਰਮੇਸ਼ਨ ਦੇਖਦੀ ਹੈਗੀ ਆ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ, ਮੈਂ ਸਦਾ ਹੀ ਕਹਿੰਦਾ ਹੁੰਦਾ ਹਾਂ। ਅਤੇ ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਹੈਵ ਆ ਗੁੱਡ ਵੀਕਐਂਡ, ਸੇਵਾ ਕਰ ਲਿਓ ਜ਼ਰੂਰ, ਮਾਪੇ ਦੇ ਲੈ ਕੇ ਚੱਲਿਓ ਪਿਕਨਿਕ ਦੇ, ਮੇਲੇ ਦੇ ਪਹੁੰਚਾਂਗੇ ਜ਼ਰੂਰ। ਹੈਵ ਅ ਗੁੱਡ ਡੇ, ਸਤਿ ਸ਼੍ਰੀ ਅਕਾਲ ਅਤੇ ਗੁੱਡ ਬਾਏ।

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰਵੀਰ ਸਿੰਘ ਭੁੱਲਰ ਵੱਲੋਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੀ ਆਇਆਂ ਨੂੰ ਵੈਲਕਮ ਨਿੱਘਾ ਸਵਾਗਤ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਏਮ 530 ਤੇ ਮੰਡੇ ਟੂ ਫਰਾਈਡੇ 7 to 8 ਅਸੀਂ ਤੁਹਾਡੇ ਨਾਲ ਜੁੜਦੇ ਹਾਂ ਅਤੇ ਸਟੂਡੀਓ ਦੇ ਵਿੱਚ ਸਾਂਝ ਪਾਉਣ ਦੇ ਲਈ ਇੱਕੋ ਇੱਕ ਨੰਬਰ 416-233-7368 416-233-7368 ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਆਪਾਂ ਇੱਕ ਗੀਤ ਤੋਂ ਇਸ ਤੋਂ ਬਾਅਦ ਅਰਵਿੰਦਰ ਸਿੰਘ ਪੱਟੀ ਜੀ ਪੰਜਾਬ ਤੋਂ ਤਾਜ਼ੀਆਂ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋਣਗੇ ਅਤੇ ਤੁਸੀਂ ਵੀ ਉਹਨਾਂ ਨਾਲ ਗੱਲਬਾਤ ਲਾਈਵ ਕਰਨਾ ਚਾਹੁੰਦੇ ਤਾਂ ਸਟੂਡੀਓ ਦਾ ਨੰਬਰ ਹੋਊਗਾ 416-233-7368 ਇਸ ਤੋਂ ਬਾਅਦ ਸੈਗਮੈਂਟ ਖੁੰਡ ਚਰਚਾ ਦੇ ਵਿੱਚ ਆਪਾਂ ਕਿਸੇ ਟੋਪਿਕ ਦੇ ਉੱਤੇ ਗੱਲਬਾਤ ਕਰਾਂਗੇ ਐਂਡ ਸਾਡੇ ਸਪੋਂਸਰ ਸਾਹਿਬਾਨਾਂ ਦੇ ਸੰਦੇਸ਼ ਅੱਜ ਫਰਾਈਡੇ ਦਾ ਦਿਨ ਆ ਸੋ ਹੈਪੀ ਫਰਾਈਡੇ ਸਾਰਿਆਂ ਨੂੰ ਐਂਡ ਲੌਂਗ ਵੀਕਐਂਡ ਇਸ ਵਾਰੀ ਤਾਂ ਕਿਉਂਕਿ ਫਰਾਈਡੇ ਨੂੰ ਜ਼ਿਆਦਾ ਬਿਜ਼ੀ ਹੁੰਦਾ ਗਾ ਕੰਮਾਂ ਦੇ ਉੱਤੇ ਜਦੋਂ ਪਤਾ ਅੱਗੇ 3 ਛੁੱਟੀਆਂ ਨੇ ਸੋ ਉਮੀਦ ਕਰਦੇ ਹਾਂ ਤੁਸੀਂ ਇਹ ਲੌਂਗ ਵੀਕਐਂਡ ਨੂੰ ਇੰਜੋਏ ਕਰੋਗੇ ਜਨਮ ਅਸ਼ਟਮੀ ਦੇ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਸੋ ਆਓ ਕਰੀਏ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਦੇ ਨਾਲ ਅਤੇ ਸਟੂਡੀਓ ਨੰਬਰ ਯਾਦ ਰੱਖੋ 416-233-7368

0: ਸਰਬੱਤ ਦਾ ਭਲਾ ਅਸੀਂ ਮੰਗਦੇ ਹਾਂ ਜੀ, ਅਤੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਨਿਊਜ਼ ਸੈਗਮੈਂਟ ਲੈ ਕੇ ਅਰਵਿੰਦਰ ਸਿੰਘ ਭੱਟੀ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਜੀ? ਗੁੱਡ ਮਾਰਨਿੰਗ ਜੀ। ਸੋ ਤਾਜ਼ੀਆਂ ਤਾਜ਼ੀਆਂ ਖਬਰਾਂ, ਚੋਣਵੀਆਂ ਖਬਰਾਂ ਆਉਣ ਦੋ ਜੀ।
1: ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਮੈਂ ਹਾਂ ਅਰਵਿੰਦਰ ਸਿੰਘ ਭੱਟੀ। ਪੇਸ਼ ਨੇ ਰੇਡੀਓ ਚੜ੍ਹਦੀ ਕਲਾ ਤੋਂ ਆਈ ਦੀਆਂ ਖਾਸ ਖਾਸ ਖਬਰਾਂ। ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਰਾਜਪਾਲ ਕਟਾਰੀਆ ਨਾਲ ਕੀਤੀ ਮੁਲਾਕਾਤ, ਸੀਐਮ ਖਿਲਾਫ਼ ਮੰਗ ਪੱਤਰ ਦਿੱਤਾ। ਆਮ ਆਦਮੀ ਪਾਰਟੀ ਨੇ ਸੀਐਮ ਦੇ ਪਰਿਵਾਰ ਤੇ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਭਾਰਤ ਨੇ ਰੂਸ ਯੂਕਰੇਨ ਜੰਗ ਖਤਮ ਕਰਾਉਣ ਚ ਮਦਦ ਦੀ ਕੀਤੀ ਪੇਸ਼ਕਸ਼। ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਕੇਂਦਰ ਦੇ ਬਰਾਬਰ ਤਨਖਾਹ ਤੇ ਡੀਏ ਦੇਣ ਲਈ ਤਿਆਰ। ਹਰਿਮੰਦਰ ਸਾਹਿਬ ਵਿਖੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਇੱਜ਼ਤੀ, ਮਨਦੀਪ ਸਿੰਘ ਨਾਂ ਦਾ ਦੋਸ਼ੀ ਗ੍ਰਿਫ਼ਤਾਰ। ਤੇ ਸੁਨਾਮ ਸੀਐਮ ਦੀ ਰੈਲੀ ਦੌਰਾਨ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਮੂਨ ਜੀਤ ਤੇ ਹੋਇਆ ਪੁਲਿਸ ਤਸ਼ੱਦਦ। ਤੇ ਹੁਣ ਇਹਨਾਂ ਖ਼ਬਰਾਂ ਦਾ ਵਿਸਥਾਰ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਮੁੱਖ ਮੰਤਰੀ ਦਫ਼ਤਰ ਚ ਭ੍ਰਿਸ਼ਟਾਚਾਰ ਰੈਕਟ ਦੀ ਸੀਬੀਆਈ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਵਫ਼ਦ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਦੋਵੇਂ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ। ਤੇ ਤੁਰੰਤ ਮੁੱਖ ਮੰਤਰੀ ਦੇ ਅਸਤੀਫੇ ਤੇ ਉਹਨਾਂ ਦੇ ਓਐਸਟੀ ਤੇ ਪਤਨੀ ਡਾਕਟਰ ਗੁਰਪ੍ਰੀਤ ਮਾਨ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਗਵਰਨਰ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੋਵਾਂ ਮਾਮਲਿਆਂ ਨੂੰ ਸਿੱਟੇ ਤੱਕ ਲੈ ਕੇ ਜਾਵੇਗਾ। ਬਾਦਲ ਨੇ ਕਿਹਾ ਕਿ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਈਸਵੀ ਅਕਾਲੀ ਦਲ ਇਸ ਮਾਮਲੇ ਚ 5 ਸਤੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰੇਗਾ ਤੇ ਸਾਰੇ ਹਲਕਿਆਂ ਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਮਾਵਾਂ ਧੀਆਂ ਨੂੰ ਇਨਸਾਫ਼ ਨਹੀਂ ਮਿਲਦਾ ਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ, ਅਸੀਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਰਹਾਂਗੇ। ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਦੇਵ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਤੇ ਪਲਟ ਵਾਰ ਕਰਦਿਆਂ ਕਿਹਾ ਕਿ ਉਸਦੇ ਰਹਿਤਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਸਦੇ ਪਰਿਵਾਰ ਨੂੰ ਬਦਨਾਮ ਕਰਨ ਲਈ ਰਾਜਨੀਤੀ ਤੋਂ ਪ੍ਰੇਰਿਤ ਹੋਣ ਜਾ ਰਹੇ ਨੇ। ਸਾਨੂੰ ਉਸਦੇ ਪਰਿਵਾਰ ਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਨੇ, ਕਿਉਂਕਿ ਨਾ ਤਾਂ ਆਡੀਓ ਰਿਕਾਰਡਿੰਗ ਤੇ ਨਾ ਹੀ ਉਹਨਾਂ ਨਾਲ ਜੁੜੇ ਦਾਅਵਿਆਂ ਦੀ ਪੁਸ਼ਟੀ ਹੋਈ ਹੈ। ਪਰ ਉਹਨੇ ਮੀਡੀਆ ਸਾਹਮਣੇ ਕਈ ਤਸਵੀਰਾਂ ਪੇਸ਼ ਕਰਦਿਆਂ ਕਿਹਾ ਕਿ ਇਹਨਾਂ ਤੋਂ ਉਹਨਾਂ ਲੋਕਾਂ ਦੇ ਸਿਆਸੀ ਸੰਬੰਧਾਂ ਦਾ ਪਤਾ ਲੱਗਦਾ ਜਿਹਨਾਂ ਦੇ ਨਾਮ ਮੌਜੂਦਾ ਵਿਵਾਦ ਚ ਵਰਤੇ ਜਾ ਰਹੇ ਨੇ। ਉਹਨਾਂ ਨੇ ਅਮਰਜੀਤ ਗਰੇਵਾਲ ਦੀਆਂ, ਜੇ ਪੀ ਨੱਡਾ, ਮਨਜਿੰਦਰ ਸਿੰਘ ਸਿਰਸਾ ਤੇ ਅਮਰੀਤ ਸਿੱਧੂ ਨਾਲ ਤਸਵੀਰਾਂ ਦਿਖਾਈਆਂ ਤੇ ਗਰੇਵਾਲ ਦੀ ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਸਿਆਸੀ ਨੇਤਾ ਹੋਣ ਤੇ ਸਵਾਲ ਉਠਾਇਆ।
0: ਭੱਟੀ ਸਾਹਿਬ ਸੋਰੀ, ਤੁਹਾਨੂੰ ਥੋੜਾ ਰੋਕ ਰਿਹਾ, ਤੁਸੀਂ ਇਸ ਸਮੇਂ ਹੈਡਫੋਨ ਦਾ ਪ੍ਰਯੋਗ ਕਰ ਰਹੇ ਹੋ ਜਾਂ ਕਿਸ ਤਰੀਕੇ ਨਾਲ ਗੱਲ ਕਰ ਰਹੇ ਹੋ? ਕਿਉਂਕਿ ਨਾ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਡਿਸਟੋਰਟਡ ਆ ਰਹੀ ਆ, ਆਈ ਡੋਂਟ ਨੋ ਵਾਈ, ਤੇ ਥੋੜਾ ਜਿਹਾ ਦੇਖੋਗੇ ਨੈਟਵਰਕ ਸਹੀ ਆ ਜਾਂ ਸਪੀਕਰ ਬੰਦ ਕਰਕੇ ਗੱਲ ਕਰਕੇ ਦੇਖ ਲਓ ਜਾਂ, ਕਿਉਂਕਿ ਨਾ ਬਹੁਤ ਕੱਟ ਕੱਟ ਕੇ ਜਾ ਰਿਹਾ। ਹਾਂਜੀ, ਹਾਂਜੀ, ਉਹ ਲਾ ਕੇ ਦੇਖ ਲਓ, ਕਿਉਂਕਿ ਨਾ ਕਾਫੀ ਆਵਾਜ਼ ਡਿਸਟੋਰਟਡ ਆਵਾਜ਼ ਆ ਰਹੀ ਆ।
1: ਪਰ ਕੱਲ ਦੇ WhatsApp ਤੇ ਕੀਤਾ ਸੀ ਕਾਲ
0: ਕਿਹਦਾ? ਹਾਂਜੀ, ਨਹੀਂ ਆਪਾਂ WhatsApp ਤੇ ਦੁਬਾਰੇ ਕਾਲ ਜੋੜ ਲੈਨੇ ਆ, ਤੇ ਮੈਨੂੰ ਇਹ ਸੀ ਇੱਕ ਵਾਰੀ ਫਿਕਸ ਕਰਕੇ ਦੇਖ ਲਓ ਜੇ ਜਾਂ ਲਾਊਡ ਸਪੀਕਰ ਬੰਦ ਕਰਕੇ ਦੇਖ ਲਓ। ਇੱਕ ਮਿੰਟ, ਸਾਡੇ ਸਰੋਤੇ ਨੇ ਇਹ ਵੀ ਸਾਨੂੰ ਦੱਸਣਗੇ ਕਾਲ ਤੁਹਾਨੂੰ ਆਵਾਜ਼ ਸਹੀ ਸੁਣ ਰਹੀ ਆ। ਸਤਨਾਮ ਜੀ, ਆਵਾਜ਼ ਸਹੀ ਸੁਣਾਈ ਦੇ ਰਹੀ ਆ? ਬਾਹਰ
2: ਠੀਕ ਜੀ, ਬੜੀ ਮਾੜੀ ਮਾੜੀ ਜੀ, ਸੈੱਟ ਆ ਜੀ ਨਹੀਂ
0: ਸੈੱਟ ਨਹੀਂ ਆ ਰਹੀ,
2: ਮਾਮੂਲੀ ਜੀ ਹੈਗੀ ਗੜਬੜੀ, ਜ਼ਿਆਦਾ ਨਹੀਂ ਕਹਿ ਸਕਦੇ ਆਪਾਂ, ਠੀਕ ਆ
0: ਵੀ ਸਹੀ ਆ ਰਹੀ ਆ। ਓਕੇ
2: ਹਾਂਜੀ, ਠੀਕ ਹੈ ਸਹੀ ਚੱਲ ਰਿਹਾ ਕੰਮ।
0: ਚਲੋ ਠੀਕ ਹੈ ਜੀ, ਸ਼ੁਕਰੀਆ, ਠੀਕ ਹੈ ਜੀ, ਥੈਂਕ ਯੂ,
2: ਓਕੇ ਸਰ,
0: ਓਕੇ ਜੀ, ਠੀਕ ਹੈ ਭੱਟੀ ਸਾਹਿਬ, ਗੋ ਹੈਡ ਪਲੀਜ਼। ਹਾਂਜੀ
1: ਹੈਲੋ,
0: ਹਾਂਜੀ ਭੱਟੀ ਸਾਹਿਬ ਆ ਰਹੀ ਆ ਬਾਤ ਤੁਹਾਡੀ?
1: ਹੈਲੋ,
0: ਹਾਂਜੀ ਭੱਟੀ ਸਾਹਿਬ, ਭੱਟੀ ਸਾਹਿਬ,
1: ਹੈਲੋ,
0: ਹਾਂਜੀ ਮੈਨੂੰ ਤੁਹਾਡੀ ਆਵਾਜ਼ ਸੁਣਾਈ ਦੇ ਰਹੀ ਹੈ ਜੀ, ਮੈਂ ਤੁਹਾਨੂੰ ਜਾਂ ਵਟਸਐਪ ਤੇ ਦੁਬਾਰਾ ਜੋੜ ਕੇ ਦੇਖਦਾ ਜੀ। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਇੱਕ ਮਿੰਟ, ਕਿਉਂਕਿ ਨਾ ਮੈਨੂੰ ਭੱਟੀ ਸਾਹਿਬ ਦੀ ਆਵਾਜ਼ ਥੋੜ੍ਹੀ ਡਿਸਟੋਰਟਡ ਲੱਗੀ, ਤੇ ਹਾਂਜੀ ਭੱਟੀ ਸਾਹਿਬ ਆਵਾਜ਼ ਆ ਰਹੀ ਆ?

0: ਦੋਸਤੋ ਫਰਾਈਡੇ ਦਾ ਦਿਨ ਆ ਤੇ ਸਟੂਡੀਓ ਦਾ ਨੰਬਰ ਵੀ ਨੋਟ ਕਰ ਲਓ ਭੱਟੀ ਸਾਹਿਬ ਨਾਲ ਗੱਲਬਾਤਾਂ ਕਰਨ ਲਈ 416-233-7368 416-233-7368 ਮਾਫੀ ਚਾਹਾਂਗੇ ਡਿਸਟਰਬੈਂਸ ਲਈ। ਸੋ ਨਿਊਜ਼ ਸੈਗਮੈਂਟ ਅਰਵਿੰਦਰ ਸਿੰਘ ਭੱਟੀ ਨਾਲ ਤੇ ਇਹਨਾਂ ਨਾਲ ਲਾਈਵ ਗੱਲਬਾਤ ਕਰਨ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 416-233-7368। ਓਕੇ ਭੱਟੀ ਸਾਹਿਬ, ਦੋ ਤਿੰਨ ਖਬਰਾਂ ਨੇ। ਇੱਕ ਤਾਂ ਕਿੱਥੇ ਰੈਲੀ ਹੋਈ ਸੀ ਜਿੱਥੇ ਇੱਕ ਨੌਜਵਾਨ ਨੇ ਨਾਰੇ ਲਾਏ ਤੇ ਬਾਅਦ ਦੇ ਵਿੱਚ ਖਬਰਾਂ ਇੱਦਾਂ ਆ ਰਹੀਆਂ ਨੇ ਕਿ ਉਹ ਉਹਦੇ ਤੇ ਤਸ਼ੱਦਦ ਹੋਇਆ ਜੀ, ਉਹਦੇ ਬਾਰੇ ਕੀ ਖਬਰਾਂ?
1: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਰੂਸ ਯੂਕਰੇਨ ਜੰਗ ਖਤਮ ਕਰਾਉਣ ਚ ਮਦਦ ਕਰਨ ਲਈ ਤਿਆਰ ਹੈ। ਉਹਨਾਂ ਨੇ ਲੋੜ ਪੈਣ ਤੇ ਵਿਚੋਲਜੀ ਕਰਨ ਦੀ ਪੇਸ਼ਕਸ਼ ਵੀ ਕੀਤੀ ਹੈ। ਜੈਸ਼ੰਕਰ ਨੇ ਇਹ ਗੱਲ ਕੀਵ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਹ ਯੂਕਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸਿਪਾ ਦੇ ਨਾਲ ਮੌਜੂਦ ਸਨ। ਜੈਸ਼ੰਕਰ ਨੇ ਬਲੈਕ ਸੀ ਵਿੱਚ ਭਾਰਤੀਆਂ ਸਮੇਤ ਸਾਰੇ ਬਰਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਦਿੱਲੀ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਦਿੱਲੀ ਜਲ ਬੋਰਡ ਭ੍ਰਿਸ਼ਟਾਚਾਰ ਦੇ ਮਾਮਲੇ ਚ ਆਮ ਆਦਮੀ ਪਾਰਟੀ ਦੇ ਨੇਤਾ ਤੇ ਸਾਬਕਾ ਮੰਤਰੀ ਸਤਿੰਦਰ ਜੈਨ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਅਦਾਲਤ ਨੇ ਜੈਨ ਨੂੰ 2 ਲੱਖ ਰੁਪਏ ਦੇ ਜ਼ਮਾਨਤੀ ਬਾਂਡ ਤੇ ਇੰਨੀ ਹੀ ਰਾਸ਼ੀ ਦੇ 2 ਮੁਚਲਕਿਆਂ ਤੇ ਜ਼ਮਾਨਤ ਦਿੱਤੀ ਹੈ। ਜੈਨ ਨੂੰ 19 ਅਗਸਤ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਚ ਭੇਜਿਆ ਗਿਆ ਸੀ। ਮਾਮਲਾ ਉਸ ਸਮੇਂ ਦਾ ਹੈ ਜਦੋਂ ਜੈਨ ਦਿੱਲੀ ਦੇ ਜਲ ਮੰਤਰੀ ਸਨ ਤੇ ਦਿੱਲੀ ਜਲ ਬੋਰਡ ਨੇ ਯੂਰੋਟੈਕ ਐਨਵਾਇਰਮੈਂਟਲ ਪ੍ਰਾਈਵੇਟ ਲਿਮਿਟਡ ਨੂੰ ਇੱਕ ਠੇਕਾ ਦਿੱਤਾ ਸੀ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਤੇ ਕੈਬਨਿਟ ਮੰਤਰੀ ਬਲਜੀਤ ਕੌਰ ਨਾਲ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਦਾਅਵਾ ਕੀਤਾ ਕਿ ਪੰਜਾਬ ਵਿੱਚ ਸਰਕਾਰ ਦੇ ਕੁੱਲ ਮਾਲੀਏ ਦਾ 51% ਹਿੱਸਾ ਕਰਮਚਾਰੀਆਂ ਤੇ ਪੈਨਸ਼ਨਾਂ ਤੇ ਖਰਚਿਆ ਜਾ ਰਿਹਾ ਹੈ, ਜੋ ਕਿ ਦੇਸ਼ ਵਿੱਚ ਸਾਰਿਆਂ ਤੋਂ ਵੱਧ ਹੈ। ਰਾਸ਼ਟਰੀ ਪੱਧਰ ਤੇ ਇਹ ਔਸਤ 38% ਬਣਦੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕਰਮਚਾਰੀਆਂ ਨੂੰ ਕੇਂਦਰੀ ਕਰਮਚਾਰੀਆਂ ਦੇ ਬਰਾਬਰ ਤਨਖਾਹ ਤੇ ਡੀਏ ਦੇਣ ਲਈ ਤਿਆਰ ਹੈ। ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਕਰਮਚਾਰੀਆਂ ਨੂੰ 28% ਡੀਏ ਮਿਲਦਾ ਸੀ, ਇਸ ਨੂੰ ਆਮ ਆਦਮੀ ਸਰਕਾਰ ਨੇ ਹੌਲੀ ਹੌਲੀ ਵਧਾ ਕੇ 42% ਕਰ ਦਿੱਤਾ ਹੈ। ਕੇਂਦਰ ਸਰਕਾਰ ਡਰਾਈਵਿੰਗ ਲਾਇਸੈਂਸ ਲਈ ਗ੍ਰੇਡਿਡ ਪੁਆਇੰਟ ਸਿਸਟਮ ਲਾਗੂ ਕਰਨ ਤੇ ਵਿਚਾਰ ਕਰ ਰਹੀ ਹੈ। ਇਸ ਹੇਠ ਟ੍ਰੈਫਿਕ ਨਿਯਮਾਂ ਦੀ ਹਰੇਕ ਉਲੰਘਣਾ ਤੇ ਚਾਲਕ ਦੇ ਲਾਇਸੈਂਸ ਤੋਂ ਨਿਰਧਾਰਿਤ ਅੰਕ ਕੱਟੇ ਜਾਣਗੇ। ਅੰਕ ਇੱਕ ਤੈਅ ਹੱਦ ਤੋਂ ਹੇਠਾਂ ਪਹੁੰਚ ਕੇ ਲਾਇਸੈਂਸ ਨੂੰ ਮੁਅੱਤਲ ਵੀ ਕੀਤਾ ਜਾ ਸਕਦਾ ਹੈ ਤੇ ਅੱਗੇ ਚੱਲ ਕੇ ਉਸ ਨੂੰ ਰੱਦ ਕਰਨ ਦਾ ਵੀ ਪ੍ਰਬੰਧ ਹੋਵੇਗਾ। ਕੋਟਪੁਰਾ ਗੋਲੀਕਾਂਡ ਚ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ। ਮਾਮਲੇ ਚ ਅਦਾਲਤ ਨੇ ਅਗਲੀ ਤਰੀਕ 17 ਅਕਤੂਬਰ ਤੈਅ ਕੀਤੀ ਹੈ। ਇਸ ਤੋਂ ਪਹਿਲਾਂ 1 ਅਗਸਤ ਨੂੰ ਹੋਈ ਸੁਣਵਾਈ ਦੌਰਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਡੀਜੀਪੀ ਸੁੰਦਰ ਸਿੰਘ ਸੈਣੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ ਸਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਪਾਵਨ ਅੰਗਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਸ਼ੇਖ ਊਧਮ ਸਿੰਘ ਨਗਰ ਦੇ ਰਹਿਣ ਵਾਲੇ ਮਨਦੀਪ ਸਿੰਘ ਨਾਂ ਦੇ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੇ ਅਰਦਾਸ ਵਾਲੇ ਪਾਵਨ ਅੰਗਾਂ ਨੂੰ ਪਾ ਕੇ ਸ੍ਰੀ ਅਕਾਲ ਸਾਹਿਬ ਵਿਖੇ ਮੱਥਾ ਟੇਕਣ ਆਈ ਇੱਕ ਔਰਤ ਦੀ ਚੁੰਨੀ ਨੇ ਤੋੜ ਦਿੱਤਾ। ਜਦੋਂ ਔਰਤ ਨੂੰ ਇਸ ਸੰਬੰਧੀ ਪਤਾ ਲੱਗਾ ਤਾਂ ਮਾਮਲੇ ਦੀ ਗੰਭੀਰਤਾ ਨੂੰ ਦੇਖ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀਆਂ ਡੇਅਰੀਆਂ ਖਿਲਾਫ਼ ਸਿਹਤ ਵਿਭਾਗ ਨੇ ਮੋਰਚਾ ਖੋਲਿਆ। ਸਿਵਲ ਸਰਜਨ ਦੇ ਹੁਕਮ ਤੇ ਫੂਡ ਸੇਫਟੀ ਟੀਮ ਨੇ ਚਬਾਲ ਤੇ ਤਰਨ ਤਾਰਨ ਰੋਡ ਸਥਿਤ ਵੱਖ ਵੱਖ ਦੁੱਧ ਡੇਅਰੀਆਂ ਤੋਂ ਅਚਾਨਕ ਛਾਪੇ ਮਾਰੇ। ਕਾਰਵਾਈ ਦੌਰਾਨ ਲਗਭਗ
2: Please enter your destination number now.

0: ਸੋ ਦੋਸਤੋ ਪਟੀ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਇੱਕ ਮੈਨੂੰ ਜ਼ਰੂਰ ਦੱਸਿਓ ਕਿ ਪਟੀ ਸਾਹਿਬ ਦੀ ਵਟਸਐਪ 'ਤੇ ਤੁਹਾਨੂੰ ਆਵਾਜ਼ ਜ਼ਿਆਦਾ ਸੀ ਆਉਂਦੀ ਆ ਜਾਂ ਜਦੋਂ ਡਾਇਰੈਕਟ ਕਾਲ ਕਰਦੇ? ਥੋੜ੍ਹੀ ਦੇਰ ਪਹਿਲਾਂ ਡਾਇਰੈਕਟ ਕਾਲ 'ਤੇ ਸੀ, ਹੁਣ ਪਟੀ ਸਾਹਿਬ ਆਪਣੇ ਨਾਲ ਵਟਸਐਪ 'ਤੇ ਜੁੜੇ ਨੇ। ਸਟੂਡੀਓ ਦਾ ਨੰਬਰ 416-233-7368। ਸੋ ਅਗਲੇ 10 ਮਿੰਟ ਦਾ ਸੈਗਮੈਂਟ ਪੱਟੀ ਸਾਹਿਬ ਨਾਲ ਜਿਹੜਾ ਸਵਾਲ ਜਵਾਬ ਦਾ, ਸੋ ਤੁਸੀਂ ਬਿਨਾਂ ਦੇਰੀ ਕੀਤੇ ਆਪਣੇ ਸਵਾਲ ਜਵਾਬ ਕਰ ਸਕਦੇ ਹੋ 416-233-7368। ਪੱਟੀ ਸਾਹਿਬ ਪਹਿਲਾ ਸਵਾਲ, ਕੌਣ ਨੌਜਵਾਨ ਬਾਰੇ ਆ ਜਿਹੜਾ ਕਹਿੰਦੇ ਤਸ਼ੱਦਦ ਹੋਇਆ ਅਤੇ ਉਹਨੇ ਮੰਗ ਸਿਰਫ ਨਸ਼ੇ ਦੀ ਕੀਤੀ ਸੀ, ਨਸ਼ਾ ਰੋਕਣ ਬਾਰੇ ਕੀਤੀ ਸੀ, ਕੀ ਆ ਪੂਰਾ ਮਾਮਲਾ ਜੀ?
1: ਸਰ, ਸੁਨਾਮ ਦੇ ਪਿੰਡ ਸੇਰੋਂ ਚ ਇੱਕ ਜਨਤਕ ਮਿਲਣੀ ਹੋ ਰਹੀ ਸੀ। ਮੁੱਖ ਮੰਤਰੀ ਸਾਹਿਬ ਜਿਹੜੇ ਅੱਜ ਕੱਲ੍ਹ ਸੱਥ ਕਰਦੇ ਆ, ਉਸ ਸੱਥ ਚ ਬਹੁਤ ਸਾਰੇ ਲੋਕੀ ਮੌਜੂਦ ਸੀ ਤੇ ਇੱਕ ਮੋਹਨਜੀਤ ਨਾਂ ਦਾ ਬੰਦਾ ਬੜੀ ਦੂਰੋਂ ਉਹ ਕਿਸੇ ਕੋਠੇ ਤੇ ਖੜਾ ਸੀ, ਉਹ ਕਾਲੀਆਂ ਝੰਡੇ ਵੀ ਦਿਖਾ ਰਿਹਾ ਸੀ ਤੇ ਨਸ਼ਿਆਂ ਬਾਰੇ ਵੀ ਗੱਲ ਕਰ ਰਿਹਾ ਸੀ। ਇਲਜ਼ਾਮ ਇਹ ਲਗਾਇਆ ਗਿਆ ਕਿ ਉਸ ਬੰਦੇ ਨੂੰ ਪੁਲਿਸ ਨੇ ਧੂ ਕੇ ਥੱਲੇ ਉਤਾਰਿਆ ਤੇ ਥਾਣੇ ਜਾ ਕੇ ਉਸ ਤੇ ਤਸ਼ੱਦਦ ਕੀਤਾ। ਇਸ ਤੇ ਜਿਹੜੀ ਕਾਰਵਾਈ ਕਰਦਿਆਂ ਸੁਖ ਆਪਣਾ ਜਿਹੜੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਅੱਜ ਹਸਪਤਾਲ ਜਾ ਕੇ ਉਸ ਨੌਜਵਾਨ ਦਾ ਹਾਲ ਪੁੱਛਿਆ ਤੇ ਸਾਡੇ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਨੂੰ ਕਿਹਾ ਕਿ ਇਸ ਸਰਕਾਰ 'ਚ ਲੋਕਾਂ ਨੂੰ ਬੋਲਣ ਦੀ ਵੀ ਆਜ਼ਾਦੀ ਨਹੀਂ ਹੈ, ਇਹਦਾ ਬੜਾ ਤਕੜਾ ਵਿਰੋਧ ਹੋ ਰਿਹਾ।
0: ਦੂਜੀ ਚੀਜ਼, ਬੇਅਦਬੀ ਤੇ ਸਰਕਾਰ ਨੇ ਕਾਨੂੰਨ ਬਣਾਇਆ ਸੀ ਐਂਡ ਉਹ ਇਸ ਤੋਂ ਬਾਅਦ ਕਾਨੂੰਨ ਬਣਨ ਤੋਂ ਬਾਅਦ ਇਹ ਪਹਿਲਾ ਮਾਮਲਾ ਜੀ ਬੇਅਦਬੀ ਦਾ?
1: ਜਿਵੇਂ ਹੋਰ ਵੀ 3-4 ਮਾਮਲੇ ਹੋ ਚੁੱਕੇ ਹੈ, ਉਹਨਾਂ ਨੂੰ ਕੇਸ ਵੀ ਦਰਜ ਹੋ ਚੁੱਕੇ, ਪਰ ਅੱਜ ਵਾਲਾ ਜਿਹੜਾ ਮਾਮਲਾ ਹੈ ਉਹ ਥੋੜਾ ਜਿਹਾ ਅਜੀਬ ਇਸ ਕਰਕੇ ਲੱਗ ਰਿਹਾ ਕਿ ਉਸ ਵਿਅਕਤੀ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਤੇ ਇੱਕ ਲੇਡੀ ਖੜੀ ਸੀ ਅਕਾਲ ਤਖ਼ਤ ਸਾਹਿਬ ਤੇ ਮੱਥਾ ਟੇਕਣ ਲਈ, ਉਹਦੀ ਚੁੰਨੀ ਨਾਲ ਬੰਨਤੇ। ਜਦੋਂ ਲੇਡੀ ਨੇ ਚੁੰਨੀ ਨਾਲ ਦੇਖੇ ਤੇ ਉਹਨੇ ਫਿਰ ਫੁਟੇਜ ਸੀਸੀ ਫੁਟੇਜ ਦਿਖਵਾਈ, ਉਹਨੂੰ ਖੰਗਾਲਿਆ ਗਿਆ ਤੇ ਪਤਾ ਲੱਗਾ ਕਿ ਮਨਦੀਪ ਸਿੰਘ ਨਾਂ ਦਾ ਇਹ ਨੌਜਵਾਨ ਹੈ ਜਿਹਨੇ ਇਹ ਕਾਲਾ ਕੀਤਾ। ਪਰ ਜਦੋਂ ਪੁਲਿਸ ਨੇ ਉਸਨੂੰ ਫੜ ਲਿਆ ਤੇ ਉਸ ਤੋਂ ਬਾਅਦ ਉਹਦੀ ਮਾਂ ਨੇ ਇਹ ਕਿਹਾ ਕਿ ਇਹ ਬੱਚਾ ਮੰਦ ਬੁੱਧੀ ਹੈ। ਅੱਛਾ, ਉਹਦੀ ਕਾਰਵਾਈ ਤੋਂ ਵੀ ਏਦਾਂ ਲੱਗਦਾ ਕਿਉਂਕਿ ਕੋਈ ਆਮ ਬੰਦਾ ਇਹ ਕਾਰਵਾਈ ਨਹੀਂ ਕਰੇਗਾ, ਜੇ ਉਹਨੇ ਗੁਟਕਾ ਸਾਹਿਬ ਦੇ ਅੰਗ ਪਾੜਨੇ ਵੀ ਸੀ ਤੇ ਇਹ ਕਦੀ ਵੀ ਹੋ ਸਕਦਾ ਕਿ ਉਹ ਕਿਸੇ ਦੀ ਚੁੰਨੀ ਨਾਲ ਬੰਨ ਦੇਵੇ, ਇਹੋ ਜਿਹਾ ਬੰਦਾ ਤੇ ਵਾਕਈ ਕੋਈ ਪਾਗਲ ਵਿਅਕਤੀ ਕਰ ਸਕਦਾ, ਮੇਰਾ ਇਹ ਮੰਨਣਾ।
0: ਤੇ ਇਹ ਵਾਰ ਵਾਰ ਇੱਕ ਸਾਡੇ ਸਰੋਤੇ ਵੀ ਸਵਾਲ ਕਰਦੇ ਨੇ ਕਿ ਜਦੋਂ ਕੋਈ ਬੇਅਦਬੀ ਹੁੰਦੀ ਹੈ ਤਾਂ ਇਹ ਕਿਉਂ ਕਹਿਤਾ ਜਾਂਦਾ ਕਿ ਅਕਸਰ ਹੀ ਮਤਲਬ 100-90 ਕੇਸ ਤੋਂ ਮਿਲਦਾ ਉਹਨਾਂ ਨੂੰ ਮੰਦ ਬੁੱਧੀ ਕਹਿ ਦਿੰਦੇ ਨੇ?
1: ਜੀ, ਅਸਲ 'ਚ ਜਿਹੜੀ ਪੰਜਾਬ ਸਰਕਾਰ ਨੇ ਨਵਾਂ ਕਾਨੂੰਨ ਬਣਾਇਆ ਜੀ ਬੇਅਦਬੀ ਦਾ, ਉਹਦੇ 'ਚ ਵੀ ਇਹੀ ਕਿਹਾ ਗਿਆ ਸੀਗਾ ਕਿ ਚਾਹੇ ਜੇ ਉਹ ਮੰਦ ਬੁੱਧੀ ਹੈ, ਕਿਉਂਕਿ ਅਕਸਰ ਤੁਸੀਂ ਆਪੇ ਕਿਹਾ ਕਿ 90% ਲੋਕਾਂ 'ਚ ਇਹੀ ਹੁੰਦਾ ਕਿ ਉਹ ਮੰਦ ਬੁੱਧੀ ਸੀਗਾ, ਇਸ ਕਾਨੂੰਨ 'ਚ ਇਹ ਵਿਵਸਥਾ ਕੀਤੀ ਗਈ ਕਿ ਜੇ ਉਹ ਮੰਦ ਬੁੱਧੀ ਸੀ ਤੇ ਉਹਦਾ ਜਿਹੜਾ ਕਸਟੋਡੀਅਨ ਆ ਜਿਹੜਾ ਉਹਦਾ ਧਿਆਨ ਰੱਖਦਾ, ਅੱਜ ਵਾਲੇ ਕੇਸ 'ਚ ਉਹਦੀ ਮਾਂ ਹੀ ਨਹੀਂ ਸਾਹਮਣੇ ਆਈ ਹੈ ਤੇ ਉਹ ਉਹਨੂੰ ਦੋਸ਼ੀ ਮੰਨਿਆ ਜਾਏਗਾ ਕਿ ਉਹਨੇ ਉਹਨੂੰ ਕਿਉਂ ਨਹੀਂ ਸਾਂਭਿਆ।
0: ਸੋ ਅਗਲੇ ਪ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ। ਪ੍ਰਿਤਪਾਲ ਜੀ, ਆਵਾਜ਼ ਆ ਰਹੀ ਹੈ? ਤੁਸੀਂ ਆਉਣੇ ਰਹੋ। ਹਾਂਜੀ, ਆਉਣੇ ਰਹੋ ਪ੍ਰਿਤਪਾਲ ਜੀ। ਹਰਵਿੰਦਰ ਜੀ, ਤੁਸੀਂ ਹੋਲਡ ਰੱਖੋ ਲਾਈਨ ਨੂੰ।
2: ਤੁਹਾਡੀ ਵਾਲੀ ਆਵਾਜ਼ ਜਿਹੜੀ ਆ ਉਹ ਮੁਲਾਇਮ ਹੈ, ਠੀਕ ਹੈ, ਉਹ ਜੀ ਚਾਹੀਦੀ ਆਵਾਜ਼ ਤਾਂ ਕਿ ਕਲੀਅਰ ਸੁਣਾਈ ਦੇਵੇ, ਉਹ ਲਫ਼ਜ਼ ਸੁਣਾਈ ਨੀ ਦਿੰਦੇ, ਗੋਲ ਮੋਲ ਜਿਹੇ ਹੋ ਜਾਂਦੇ ਨੇ।
0: ਓਕੇ, ਥੈਂਕ ਯੂ ਫੀਡਬੈਕ ਦੇ ਲਈ, ਕਿਉਂਕਿ ਨਾ ਮੈਨੂੰ ਲੱਗ ਰਿਹਾ ਸੀਗਾ ਇਹ ਚੀਜ਼ ਨੂੰ ਅਸੀਂ ਫਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ
3: ਸਭ ਨੂੰ, ਸਤਿ ਸ਼੍ਰੀ ਅਕਾਲ
0: ਜੀ।
3: ਪੱਟੀ ਸਾਹਿਬ, ਹੁਣ ਉਹ ਡੀਏ ਦਾ ਮਸਲਾ ਦੇਖੋ, ਹਾਈ ਕੋਰਟ 'ਚ ਵੀ ਚਲਾ ਗਿਆ ਨਾ, ਸੁਪਰੀਮ ਕੋਰਟ 'ਚ ਗਿਆ ਹੈ ਨਾ ਜੀ, ਇਹ ਲੈ ਕੇ ਗਈ ਆ ਸਰਕਾਰ ਤੇ ਜਿਹੜਾ 5,000 ਕਰੋੜ ਦਾ ਮਤਲਬ ਜਿਹੜਾ ਉਹ 5 ਕਰੋੜ ਦਾ ਮਤਲਬ ਸੋਰੀ ਉਹ ਵੀ ਹਾਈ ਕੋਰਟ 'ਚ ਚਲਾ ਗਿਆ, ਕੀ ਸਰਕਾਰ ਨੂੰ ਤੁਹਾਨੂੰ ਨੀ ਲੱਗਦਾ ਡੀਏ ਕਰਕੇ ਵੀ ਸਰਕਾਰ ਦੇਖੋ 34-35 ਲੱਖ ਵੋਟਾਂ ਦਾ ਫਰਕ ਪੈਣਾ ਜੇ ਡੀਏ ਦੀ ਇਹਨਾਂ ਨੇ ਦਿੱਤੀ ਨੀ ਕਿਸ਼ਤ, ਪਤਾ ਤਨਖਾਹ ਅੱਜ ਤੋਂ ਥੋੜੀ ਵੱਧਦਾ ਸਾਡੀਆਂ ਪੰਜਾਬ ਦੀਆਂ, ਮੈਂ ਵੀ ਉੱਥੇ ਬਿਜਲੀ ਬੋਰਡ 'ਚ ਨੌਕਰ ਰਹਿ ਕੇ ਆਇਆ ਤੇ ਡੀਏ ਦੀ ਕਿਸ਼ਤ ਅਸੀਂ ਉਡੀਕਦੇ ਹੁੰਦੇ ਸੀ ਕਿਉਂਕਿ ਸਾਨੂੰ ਇਨਕਰੀਮੈਂਟ ਨਾਲ ਤਾਂ ਕੁਛ ਬਣਦਾ ਹੀ ਨਹੀਂ ਸੀ, ਡੀਏ ਦੀ ਕਿਸ਼ਤ ਨਾਲ ਸਾਡੀ ਪੂਰੀ ਪੈਂਦੀ ਸੀ। ਇਸ ਕਰਕੇ ਜੇ ਨਾ ਦਿੱਤੀ ਡੀਏ ਦੀ ਕਿਸ਼ਤ, ਸਰਕਾਰ ਜਾਊਗੀ ਜੀ ਦੇਖ ਲਿਓ, ਕਿਉਂਕਿ ਚਾਹੇ ਅਗਲੀ ਸਰਕਾਰ ਨਾ ਵੀ ਦਵੇ ਉਹਨਾਂ ਨੇ ਇੱਕ ਵਾਰੀ ਕਹਿ ਦੇਣਾ ਵੀ ਹਾਂ ਅਸੀਂ ਦਵਾਂਗੇ ਤੁਹਾਨੂੰ। ਪਲੀਜ਼ ਤੁਹਾਡੇ ਕੀ ਵਿਚਾਰਾਂ ਦੱਸਿਓ, ਮੈਂ ਅਪੀਅਰ ਕਰੂੰਗਾ ਸਰ। ਥੈਂਕ ਯੂ
1: ਭਾਜੀ। ਮੇਰੀ ਵੀ ਇਹੀ ਰਾਏ ਹੈ ਕਿਉਂਕਿ ਮੈਂ ਵੀ ਸਰਕਾਰੀ ਮੁਲਾਜ਼ਮ ਰਿਹਾ, ਮੈਂ ਆਡਿਟ ਅਫਸਰ ਰਿਟਾਇਰ ਹੋਇਆ। ਸਾਡੇ ਵੇਲੇ ਜਦੋਂ ਅਸੀਂ ਜੋਬ ਕਰਦੇ ਸੀਗੇ, ਪਹਿਲਾਂ ਕੇਂਦਰ ਸਰਕਾਰ ਅਨਾਊਂਸ ਕਰਦੀ ਸੀ 3% ਜਾਂ 5% ਜਾਂ 8% ਜਾਂ 2%, ਤੇ ਉਸ ਤੋਂ 2-3 ਦਿਨ ਬਾਅਦ ਹੀ ਪੰਜਾਬ ਸਰਕਾਰ ਸੇਮ ਪੈਟਰਨ ਤੇ ਦਿੰਦੀ ਸੀ, ਤੇ ਉਹ ਆਲਮੋਸਟ ਸਾਰਿਆਂ ਦਾ ਸੇਮ ਹੀ ਰਹਿੰਦਾ ਸੀ ਕੇਂਦਰ ਸਰਕਾਰ ਦੇ ਨਾਲ। ਹੁਣ ਪਿਛਲੇ ਕੁਝ ਸਮੇਂ ਤੋਂ ਇਹਦਾ ਗੈਪ ਵੱਧਦਾ ਵੱਧਦਾ ਵੱਧਦਾ ਇੰਨਾ ਵੱਧ ਗਿਆ ਕਿ 18% ਦਾ ਫਰਕ ਪੈ ਗਿਆ। ਇਹ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਜਿਹੜੇ ਸਾਡੇ ਪੈਨਸ਼ਨਰ ਨੇ ਤੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਜ਼ਰੂਰ ਸੰਤੁਸ਼ਟ ਕਰਨਾ ਚਾਹੀਦਾ ਤਾਂ ਕਿ ਇਹ ਆਪਣੀ ਜਿਹੜੀ ਨਵੀਂ ਸਰਕਾਰ ਚ ਨਵੀਆਂ ਵੋਟਾਂ ਚ ਆਪਣੀ ਕਾਰਗੁਜ਼ਾਰੀ ਸ਼ੋਅ ਕਰ ਸਕਣ।
0: ਅਗਲੀ ਕਾਲ 8777 ਨੰਬਰ ਹੈ। ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਭਾਜੀ, ਤੇ ਖਬਰਾਂ ਬਹੁਤ ਵਧੀਆ ਭਾਜੀ ਸੁਣਾਉਂਦੇ ਨੇ। ਗੱਲ ਇਹ ਆਉਂਦੀ ਹੈ ਜੀ, ਇਹ ਬੰਦਾ ਜੇ ਮੱਦ ਬੁੱਧੀ ਜਾਂ ਜਿਹਨੂੰ ਸਮਝ ਨਹੀਂ ਸੀ, ਉਹਨਾਂ ਕੋਲ ਗੁਟਕਾ ਕਿੱਥੋਂ ਆਇਆ? ਫਿਰ ਉਹਨੂੰ ਗੰਢ ਕਿਸ ਤਰ੍ਹਾਂ ਬੰਨਣੀ ਆਈ ਵੀ ਉਹਨੂੰ ਗੁਟਕਾ ਪਾੜ ਕੇ ਉਹਦੇ ਚੁੰਨੀ ਨਾਲ ਗੰਢ ਬੰਨਣੀ ਆ? ਹਾਂਜੀ ਉੱਥੇ, ਹਾਂਜੀ ਇਹ ਗੱਲਾਂ ਬੜੀ ਕੁਐਸਚਨ ਆ। ਇਹ ਜਾਣ ਬੁੱਝ ਕੇ ਹੋ ਰਿਹਾ ਜਦੋਂ ਵੀ ਕੋਈ ਇਲੈਕਸ਼ਨ ਜਾਂ ਕੋਈ ਤਰ੍ਹਾਂ ਵਾ ਕੁਛ ਕੋਈ ਕਰਾਉਣੀ ਹੁੰਦੀ ਹੈ ਜਾਂ ਦੂਜੇ ਅਕਾਲੀ ਦਲ ਤੇ ਬੀਜੇਪੀ ਇਹੋ ਜਿਹੀਆਂ ਹਰਕਤਾਂ ਯੂਜ਼ ਕਰਦੇ ਆ ਕੋਈ ਬਦਨਾਮੀ ਜਾਂ ਕਿਸ ਤਰ੍ਹਾਂ, ਇਹਦੇ ਕੁਛ ਇਹਦਾ ਡੂੰਘੀ ਸੋਚ ਸੋਚਣੀ ਪੈਣੀ ਸਾਨੂੰ, ਇਹ ਕੀ ਹੋ ਕਿਉਂ ਹੋ ਰਿਹਾ ਜੀ।
0: ਦੇਖੋ
1: ਜੀ, ਇਹਦੇ ਫਿਰ ਇਹੀ ਕਿਹਾ ਜਾ ਸਕਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਸਾਜਿਸ਼ ਕੀਤੀ ਜਾ ਰਹੀ ਹੈ ਕਰਨ ਦੀ। ਮਤਲਬ ਕੁਛ ਲੋਕ ਚਾਹੁੰਦੇ ਨੇ, ਜਿਹੜੇ ਦੇਸ਼ ਵਿਰੋਧੀ ਤਾਕਤਾਂ ਨੇ, ਕਿ ਹਫਤਾ ਦਫੜੀ ਦਾ ਮਾਹੌਲ ਬਣੇ ਤੇ ਜਿਹੜੀ ਗੜਬੜ ਹੋਵੇ। ਪਰ ਲੋਕਾਂ ਨੂੰ ਮੈਂ ਇਹ ਅਪੀਲ ਕਰਨੀ ਚਾਹਾਂਗਾ ਕਿ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ। ਹਾਂ, ਪੁਲਿਸ ਨੂੰ ਜ਼ਰੂਰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ, ਉਹਦੀ ਮਾਤਾ ਨੂੰ ਵੀ ਇਨਵੈਸਟੀਗੇਸ਼ਨ ਦਾ ਪਾਰਟ ਬਣਾਉਣਾ ਚਾਹੀਦਾ, ਜਿੰਨੇ ਉਹਨੇ ਕਿਹਾ ਕਿ ਇਹ ਮੰਦਬੁੱਧੀ ਸੀਗਾ। ਵਾਕਈ ਉਹਦਾ ਕੋਈ ਇਲਾਜ ਚੱਲਦਾ, ਉਹਦੀ ਕੋਈ ਪਰਚੀ ਚੱਲਦੀ ਹੈ, ਉਹ ਜ਼ਰੂਰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ, ਤੇ ਜੇ ਨਹੀਂ ਕੋਈ ਜਗ੍ਹਾ ਤੇ ਉਸ ਦੋਸ਼ੀ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।
0: 4397 ਸਤਿ ਸ੍ਰੀ ਅਕਾਲ ਜੀ।
5: ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਆ ਜੀ?
0: ਵਧੀਆ ਜੀ, ਠੀਕ।
5: ਬਾਈ ਮੈਂ ਪੁੱਛਣਾ ਚਾਹੁੰਦਾ ਸੀ, ਜਿਹੜਾ ਗੁਰੀ ਚਾਹ ਵਾਲਾ ਮਸਲਾ ਹੈਗਾ ਪੰਜਾਬ ਦੇ ਵਿੱਚ ਚੱਲ ਰਿਹਾ, ਉਹ ਪੂਰਾ ਮਸਲਾ ਕੀ ਸੀ ਤੇ ਉਹ ਇੰਨੀ ਛੇਤੀ ਬੰਦਾ US ਕਿੱਦਾਂ ਨਿਕਲ ਗਿਆ? ਉਹ ਜਿਹੜਾ ਇੱਕ ਦੋਸ਼ੀ ਹੈ ਏਡੇ ਵੱਡੇ ਦੋਸ਼ਾਂ ਦਾ, ਤੇ ਉਹ ਨਿਕਲ ਕਿਵੇਂ ਗਿਆ ਸਰਕਾਰ ਦੇ ਹੱਥਾਂ ਦੇ ਵਿੱਚੋਂ? ਉਹ ਮਸਲਾ ਮੈਂ ਪੁੱਛਣਾ ਚਾਹੁੰਦਾ ਭੱਟੀ ਸਾਹਿਬ ਤੋਂ ਜ਼ਰੂਰ।
0: ਜੀ, ਸੋ ਗੁਰੀ ਚਹਿਲ ਇੱਕ ਇਨਫਲੂਐਂਸਰ ਕੇਸ ਹੁੰਦੇ ਨੇ ਪਹਿਲਾਂ, ਫਿਰ ਕੇਸਾਂ ਨੂੰ ਰਫਾ ਦਫਾ ਕਰਨ ਦੇ ਲਈ ਜੋ ਆਡੀਓ ਸਾਹਮਣੇ ਆ ਰਹੇ ਨੇ, ਮਜੀਠਿਆ ਸਾਹਿਬ ਕਾਨਫਰੰਸ ਕਰਦੇ ਨੇ, ਸੋ ਇਹਦੇ ਵਿੱਚ ਕੀ ਕਹਿਣਾ ਚਾਹੋਗੇ?
1: ਸਰ ਮੈਂ ਫਿਰ ਪਹਿਲਾਂ ਵੀ ਆਪਾਂ ਜ਼ਿਕਰ ਕਰ ਚੁੱਕੇ ਹਾਂ, ਮਜੀਠਿਆ ਸਾਹਿਬ ਨੇ ਜਿਹੜੇ ਦੋਸ਼ ਲਗਾਏ ਆ ਉਹਨਾਂ ਨੇ ਜਿਹੜੀਆਂ ਵੀਡੀਓ ਆਡੀਓ ਜਾਰੀ ਕੀਤੀਆਂ, ਹਾਲਾਂਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਨਕਾਰਿਆ, ਪਰ ਕਿਉਂਕਿ ਉਹ ਜਿਹੜੀ ਸਫਾਈ ਉਹਨਾਂ ਨੇ ਦਿੱਤੀ ਹੈ, ਉਹਨਾਂ ਨੇ ਕੁਛ ਵੀਡੀਓ ਵੀ ਪੇਸ਼ ਕੀਤੀਆਂ, ਫੋਟੋਆਂ ਵੀ ਪੇਸ਼ ਕੀਤੀਆਂ, ਉਹਨਾਂ 'ਚ ਕਿਤੇ ਨਾ ਕਿਤੇ ਕੋਈ ਜ਼ਰੂਰ ਗੱਲ ਲੱਗਦੀ ਹੈ, ਪਰ ਇਹ ਗੱਲ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈ, ਇਸ ਗੱਲ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਸਰਕਾਰ ਜੇ ਚਾਹੁੰਦੀ ਕਹਿੰਦੀ ਹੈ ਕਿ ਬਿਲਕੁਲ ਗਲਤ ਹੈ, ਤੇ ਉਹਨੂੰ ਸਾਬਤ ਕਰਨਾ ਚਾਹੀਦਾ ਕਿ ਗਲਤ ਹੈ।
0: ਕਿਉਂਕਿ ਜਦੋਂ ਸਰਕਾਰ ਤੇ ਕੋਈ ਦੋਸ਼ ਲਾਉਂਦੇ ਨੇ, ਜਦੋਂ ਪਹਿਲਾਂ ਵੀ ਉਹ ਵੀਡੀਓ ਵਾਲਾ ਮਾਮਲਾ ਸਾਹਮਣੇ ਆਇਆ ਸੀ ਕਿ ਵੀਡੀਓ ਅਸਲੀ ਹੈ ਜਾਂ ਨਹੀਂ, ਉੱਥੇ ਸਰਕਾਰ ਦੀ ਦੂਰੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਾਡੇ 'ਤੇ ਕੋਈ ਦੋਸ਼ ਲਾਇਆ, ਇਹਨੂੰ ਪ੍ਰੋਪਰ ਚੰਗੀ ਤਰ੍ਹਾਂ ਜਾਂਚ ਕਰਾਓ, ਅਤੇ ਜਿਹੜਾ ਇਹ ਗਲਤ ਐਲੀਗੇਸ਼ਨ ਲਾ ਰਿਹਾ ਉਹਦੇ 'ਤੇ ਕਾਰਵਾਈ ਹੋਵੇ,
1: ਉਹ 'ਤੇ ਕਾਰਵਾਈ ਹੋਵੇ। ਬਿਲਕੁਲ ਸਹੀ ਗੱਲ ਹੈ।
0: ਸੋ ਦੋਸਤੋ, ਅਖੀਰੀ ਕੁਝ ਮਿੰਟ ਨੇ, ਸਟੂਡੀਓ ਦਾ ਨੰਬਰ 416-233-7368 416-233-7368 ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਭੱਟੀ ਸਾਹਿਬ ਨੂੰ ਕੋਈ ਹੋਰ ਖਬਰ ਦੇ ਉੱਤੇ ਸਵਾਲ ਜਵਾਬ ਨੇ ਤਾਂ ਨੰਬਰ 416-233-7368 'ਤੇ ਗੱਲਾਂ ਬਾਤਾਂ ਦਾ ਕੀਤੀਆਂ ਜਾ ਸਕਦੀਆਂ ਨੇ। ਨਿਊਜ਼ ਸੈਗਮੈਂਟ ਅਰਵਿੰਦਰ ਸਿੰਘ ਭੱਟੀ ਬੜਾ ਜਲਦੀ ਖੁੰਡ ਚਰਚਾ ਦਾ ਸੈਗਮੈਂਟ ਲੈ ਕੇ

0: 87 77 ਨੰਬਰ 87
1: 77 ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਅੱਗੇ ਦੁਬਾਰਾ ਆਇਆ ਭਾਜੀ ਆਪਣਾ ਜੇ ਮਜੀਠੀਆ ਸਾਹਿਬ ਕਹੀ ਜਾਂਦੇ ਆਪਾਂ ਮੈਂ ਉਸੇ ਇਲਾਕੇ ਦਾ ਹੀ ਹਾਂ ਮੈਂ ਜਾਣਦਾ ਮੈਨੂੰ ਜਿਹੜਾ ਇਹਨਾਂ ਧਾਨ ਕੀਤਾ ਨਾ ਹੁਣ ਆ ਕੇ ਕਿੰਨਾ ਚਲੋ ਭਗਵੰਤ ਮਾਨ ਤੇ ਜਾਂ ਕਿਤੇ ਉਂਗਲਾ ਠਾਉਂਦੇ ਆ ਇਹਨਾਂ ਦੀ ਸਰਕਾਰ ਰਹੀ ਹੈ ਲਗਾਤਾਰ 10 ਸਾਲ ਤੇ ਇਹਨਾਂ ਨੇ ਕੀ ਕੀਤਾ ਸਾਨੂੰ ਪਤਾ ਸਾਡੇ ਇਲਾਕੇ ਚ ਇਹਨਾਂ ਜਿੰਨਾ ਚਿੱਟਾ ਵਰਤਾਇਆ ਵਾ ਹਾਂਜੀ ਇਹ ਆਪ ਨੀ ਗਾਂ ਦਾ ਤੇ ਇਹਦੀ ਗੱਡੀ ਚ ਤੇ ਜਾਂਦਾ ਸੀ ਨਾ ਕਾਰਵਾਈ ਨੀ ਕਰਦਾ ਅਜੇ ਤੱਕ ਕੋਈ ਮੰਤਰੀ ਕੋਈ ਜੇਲ ਚ ਗਿਆ ਵਾ ਜਾਂ ਕਿਸੇ ਨੂੰ ਸਜ਼ਾ ਹੋਈ ਆ
0: ਥੈਂਕ ਯੂ ਜੀ ਪਰ ਆਮ ਆਦਮੀ ਦੇ ਤਾਂ ਬਹੁਤ ਪੋਲੀਟੀਸ਼ੀਅਨ ਨੇ ਜਿਹੜੇ ਦਿੱਲੀ ਵਾਲੇ ਉਹ ਸਰਕਾਰਾਂ ਨੇ ਚੱਕ ਕੇ ਜੇਲ ਚ ਜ਼ਰੂਰ ਲਾਏ ਸੀ ਸ਼ਰਾਬ ਘਟਾਲੇ ਜਾਂ ਹੋਰ ਬਹੁਤ ਅਗਲੀ ਕਾਲ 6843 ਨੰਬਰ
2: ਹਾਂਜੀ ਪੁੱਤਰ ਸਾਹਿਬ ਤੁਹਾਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਚੜ੍ਹਦੀ ਕਲਾ ਜੀ
0: ਚੜ੍ਹਦੀ ਕਲਾ ਜੀ
2: ਪਹਿਲੀ ਗੱਲ ਤਾਂ ਮਾਫ਼ੀ ਚਾਹੁੰਦੇ ਹਾਂ ਮੈਂ 2 ਦਿਨ ਲੇਟ ਹੋ ਗਿਆ ਸੁਣਦਾ ਮੈਂ ਰੋਜ਼ ਹੀ ਹਾਂ ਕਾਲ ਲਈ ਥੋੜ੍ਹਾ ਜਿਹਾ ਬਿਜ਼ੀ ਹੋ ਗਏ ਕਰਕੇ ਤੁਸੀਂ ਤੁਹਾਨੂੰ ਵੈਲਕਮ ਵਧਾਈਆਂ ਬਾਬਾ ਜੀ ਚੜ੍ਹਦੀ ਕਲਾ ਚ ਰੱਖਣ
0: ਬਹੁਤ ਬਹੁਤ ਪ੍ਰੋਗਰਾਮ
2: ਚ ਆਏ ਹੋ
0: ਧੰਨਵਾਦ
2: ਤੇ ਬਾਕੀ ਹੁਣ ਫੀਡਬੈਕ ਤੇ ਆ ਜਾਂਦੇ ਹਾਂ ਦੇਖੋ ਜੀ ਮੈਂ ਨੁਕਸੇ ਨੀ ਕੱਢਦਾ ਪਰ ਬਿਲਕੁਲ ਆਵਾਜ਼ ਚ ਹੈ ਆਵਾਜ਼ ਸਾਫ਼ ਨੀ ਆ ਰਹੀ
0: ਸਾਫ਼ ਨੀ ਆ ਰਹੀ
2: ਹਾਂ ਹਾਂ ਕੋਈ ਇਸ਼ੂ ਕੋਈ ਨਾ ਕੋਈ ਹੈਗਾ ਵਾ ਤੇ ਬਾਕੀ
0: ਇਹਨੂੰ ਕਰਦੇ ਆ ਫਿਕਸ
2: ਹਾਂ ਬਾਬਾ ਜੀ ਚੜ੍ਹਦੀ ਕਲਾ ਰੱਖਣ
0: ਦੀ ਤੇ
2: ਅਗੇਨ ਵਧਾਈਆਂ ਜੀ
0: ਸ਼ੁਕਰੀਆ ਜੀ ਬਹੁਤ ਧੰਨਵਾਦ ਸੋ ਦੋਸਤੋ ਹੋਰ ਕਾਫੀ ਕਾਲਾਂ ਨੇ ਪਰ ਹੁਣ ਆਪਾਂ ਭੱਟੀ ਸਾਹਿਬ ਜੋ ਕਾਲਾਂ ਪਰਿਵਾਰਾਂ ਦੇ ਆਈ ਨੇ ਇੱਕੋ ਸ਼ੇਰੋਂ ਵਾਲੀ ਗੱਲਬਾਤ ਤੇ ਜ਼ਰੂਰ ਪਰਿਵਾਰ ਚਾਹੁੰਦੇ ਨੇ ਕਿ ਸਵਾਲ ਜਵਾਬ ਕਰਨ ਤੇ ਇੰਨਾ ਤਸ਼ੱਦਦ ਕਰਨ ਦੀ ਕੀ ਲੋੜ ਸੀ
3: ਮੈਨੂੰ ਇਹ ਲੱਗਦਾ ਕਿ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਨੇ ਉਹ ਵਾਕਈ ਕਲੀਅਰ ਨੇ ਇਸ ਗੱਲ ਤੇ ਕਿ ਮੇਰੇ ਕੋਈ ਵੀ ਸਵਾਲ ਜਵਾਬ ਕਰ ਸਕਦਾ ਪਰ ਜਿਹੜੇ ਥੱਲੇ ਦੇ ਆਫਿਸਰ ਨੇ ਉਹ ਸਿਰਫ ਆਪਣੀ ਵਾਹਵਾ ਖੱਟਣ ਵਾਸਤੇ ਮੈਨੂੰ ਇਹ ਲੱਗਦਾ ਕਿ ਉਹਨਾਂ ਨੇ ਇਹ ਕਾਰਵਾਈ ਕੀਤੀ ਹੈ ਤੇ ਸਰਕਾਰ ਨੂੰ ਵੀ ਸਗੋਂ ਸ਼ਸ਼ੁਪੰਚ ਪਾਤਾ ਸਰਕਾਰ ਨੂੰ ਵੀ ਕਟਹਿਰੇ ਲਿਆ ਕੇ ਖੜਾ ਕੀਤਾ ਅੱਜ ਹੀ ਹੁਣ ਜਦੋਂ ਆਪਾਂ ਖਬਰਾਂ ਕਰ ਰਹੇ ਸੀ ਤੇ ਇੱਥੇ ਗੜਗੰਜ ਸਾਹਿਬ ਜਿਹੜੇ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਵੀ ਮੰਗ ਕੀਤੀ ਹੈ ਕਿ ਜਿਹੜੇ ਪੁਲਿਸ ਅਧਿਕਾਰੀ ਨੇ ਖਾਸ ਤੌਰ ਤੇ DSP ਤੇ ਜਿਹੜਾ SHO ਹੈ ਉਹਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਤੇ ਕਿਉਂਕਿ ਉਹਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਹੈ ਤੇ ਉਹ ਤੇ ਬੇਅਦਬੀ ਦਾ ਮਾਮਲਾ ਵੀ ਦਰਜ ਹੋਣਾ ਚਾਹੀਦਾ
0: ਬਿਲਕੁਲ ਜੀ ਸ਼ੁਕਰੀਆ ਭੱਟੀ ਸਾਹਿਬ ਇਜਾਜ਼ਤ ਲਵਾਂਗੇ ਹੁਣ ਕਾਫੀ ਟਾਈਮ ਹੋ ਗਿਆ ਤੇ ਫਿਰ ਕਰਦੇ ਗੱਲਬਾਤ ਮੰਡੇ ਨੂੰ
3: ਹੁਣ ਜਿਹੜੀ ਮੇਰੀ ਆਵਾਜ਼ ਆ ਰਹੀ ਹੁਣ ਠੀਕ ਆ ਰਹੀ
0: ਹੈ WhatsApp ਤੇ ਜ਼ਿਆਦਾ ਵਧੀਆ ਗਈ ਡਾਇਰੈਕਟ ਲਾਈਨ ਤੇ ਡਿਸਟੋਰਟਡ ਆ ਰਹੀ ਬਾਕੀ ਮੈਂ ਹਾਂਜੀ ਹਾਂਜੀ ਮੈਂ ਬਾਕੀ ਨਾ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਕਾਲ ਬੈਕ ਕਰਦਾ ਓਕੇ ਸਰ ਥੈਂਕ ਯੂ ਵੈਰੀ ਮੱਚ ਜਿਹੜੇ ਨੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਦੋਸਤੋ ਤੇ ਭੱਟੀ ਸਾਹਿਬ ਰੋਜ਼ਾਨਾ ਸੈਗਮੈਂਟ ਲੈ ਕੇ ਪੇਸ਼ ਹੁੰਦੇ ਨੇ ਸੋ ਤੁਸੀਂ ਸਟੂਡੀਓ ਕਾਲ ਕਰਨੀ ਹੋਵੇ ਤਾਂ ਨੰਬਰ 416-233-7368 ਤੇ ਲੌਂਗ ਵੀਕਐਂਡ ਆ ਲੌਂਗ ਵੀਕਐਂਡ 'ਤੇ ਅਸੀਂ ਸਾਡੇ ਸਪੋਂਸਰਾਂ ਦੇ ਸੰਦੇਸ਼ ਵੀ ਤੁਹਾਡੇ ਤੱਕ ਸਾਂਝੇ ਕਰਾਂਗੇ ਘਰਾਂ ਦੀਆਂ ਕਲੋਜ਼ਿੰਗਾਂ ਨੇ ਫਰਨੀਚਰ ਬਾਏ ਕਰਨਾ ਉਹਦੇ ਲਈ ਸਾਡੇ ਸਪੋਂਸਰ ਨੇ ਗ੍ਰੈਂਡ ਹੋਮ ਫਰਨੀਚਰ ਸੁਖਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ
4: ਬਹੁਤ ਸ਼ੁਕਰੀਆ ਧੰਨਵਾਦ ਭੁੱਲੋ ਸਾਹਿਬ ਬਿਲਕੁਲ ਲੇਬਰ ਡੇ ਲੌਂਗ ਵੀਕਐਂਡ ਜਿਹੜਾ ਸਟਾਰਟ ਹੋਣ ਜਾ ਰਿਹਾ ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਤੇ ਇਸ ਵੀਕਐਂਡ ਨੂੰ ਲੇਬਰ ਡੇ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ ਇੱਕ ਤਾਂ ਸਾਰੀ ਇਨਵੈਂਟਰੀ ਜਿਹੜੀ ਭੁੱਲੋ ਸਾਹਿਬ ਸ਼ੋਰੂਮ ਦੇ ਵਿੱਚ ਚੇਂਜ ਕਰ ਦਿੱਤੀ ਗਈ ਪੂਰਾ ਸ਼ੋਰੂਮ ਹੀ ਚੇਂਜ ਕਰ ਦਿੱਤਾ ਸਾਰੀ ਇਨਵੈਂਟਰੀ ਜਿਹੜੀ ਆ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਨਵੀਂ ਲੱਗ ਚੁੱਕੀ ਆ ਪਰ ਡਿਸਕਾਊਂਟਡ ਪ੍ਰਾਈਸ ਦੇ ਉੱਪਰ ਪੂਰੀ ਮਾਰਕੀਟ ਦਾ ਲੋਐਸਟ ਪ੍ਰਾਈਸ ਮਿਲਣਗੀਆਂ ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਯਾਦ ਰੱਖਣਾ ਤੇ ਇੱਕ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਐਲ ਸ਼ੇਪ ਦਾ ਸੋਫਾ ਕੰਮ ਬੈੱਡ ਲੈਣਾ ਜੀ ਹਾਂ ਸੋਫਾ ਵੀ ਬਣ ਜਾਵੇ ਬੈੱਡ ਵੀ ਬਣ ਜਾਵੇ ਸਾਈਡ ਦੇ ਉੱਪਰ ਕੇਸ ਦੇ ਵਿੱਚ ਸਟੋਰੇਜ ਵੀ ਹੋਵੇ ਸੋ ਐਲ ਸ਼ੇਪ ਦਾ ਸੋਫਾ ਕੰਮ ਬੈੱਡ ਵਿਦ ਸਟੋਰੇਜ ਜਿਹਦੀ ਰੈਗੂਲਰ ਕੀਮਤ $1,200 ਸੀ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ 499 ਦਾ ਸੋਫਾ ਕੰਮ ਬੈੱਡ ਵਿਦ ਸਟੋਰੇਜ 499 ਦੇ ਵਿੱਚ $499 ਦੇ ਵਿੱਚ ਤੁਸੀਂ ਆਪਣੇ ਨਾਲ ਘਰੇ ਲੈ ਕੇ ਜਾ ਸਕਦੇ ਹੋ ਤੇ ਨਾਲ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਤੁਹਾਨੂੰ ਫ੍ਰੀ ਦਿੱਤਾ ਜਾਣਾ ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਪੁਲਿਸ ਸਾਹਿਬ
0: ਬਹੁਤ ਬਹੁਤ ਧੰਨਵਾਦ ਜੀ ਦੋਸਤੋ ਜਿਹੜੇ ਚੜ੍ਹਦੀ ਕਲਾ ਦੇ ਨਾਲ ਤੇ ਖੁੰਡ ਚਰਚਾ ਦੇ ਵਿੱਚ ਅੱਜ ਦਾ ਜਿਹੜਾ ਟੌਪਿਕ ਹੈ ਨਾ ਉਹ ਕਿਉਂਕਿ ਹੁਣ ਬੈਕ ਟੂ ਸਕੂਲ

0: ਜਿਵੇਂ ਕਹਿੰਦੇ ਆਲਮੋਸਟ ਇਹ ਬੱਚਿਆਂ ਦੇ ਸਕੂਲ ਸਟਾਰਟ ਹੋਣ ਹੀ ਵਾਲੇ ਨੇ, ਅਤੇ ਮੇਰੇ ਇੱਕ ਬਾਈ ਜੀ ਨਾਲ ਗੱਲਬਾਤ ਹੋਈ, ਅਤੇ ਜਦੋਂ ਆਪਾਂ ਹਾਲ ਚਾਲ ਪੁੱਛਦੇ ਹਾਂ ਨਾ, ਅਤੇ ਆਪਾਂ ਕਹਿੰਦੇ ਚਲੋ ਠੀਕ ਆ ਜੀ ਹੁਣ ਬੱਚਿਆਂ ਦੇ ਸਕੂਲ ਜਾਣ ਦਾ ਟਾਈਮ ਆ ਗਿਆ, ਸੋ ਜਦੋਂ ਇਹ ਕੁਐਸਚਨ ਕੀਤਾ ਮੈਂ ਕਿ ਬੱਚਿਆਂ ਨੇ ਸਮਰ ਜੋਬ ਦੇ ਲਈ ਕਿੱਥੇ ਕੀਤੀ, ਜੋਬ ਕੀਤੀ ਜਾਂ ਨਹੀਂ ਕੀਤੀ, ਤਾਂ ਉਹਨਾਂ ਦਾ ਸਵਾਲ, ਉਹਨਾਂ ਦਾ ਜਵਾਬ ਇੱਦਾਂ ਸੀ ਕਿ ਅਸੀਂ ਇੰਨੇ ਸਾਲ ਹੋ ਗਏ ਕੈਨੇਡਾ ਦੇ ਵਿੱਚ ਹੱਡ ਤੋੜ ਕੇ ਮਿਹਨਤ ਕੀਤੀ ਹੈ, ਸਾਨੂੰ ਇੰਨਾ ਟਾਈਮ ਹੋ ਗਿਆ ਕੈਨੇਡਾ 'ਚ ਕੰਮ ਕਰਦਿਆਂ ਨੂੰ, ਅਸੀਂ ਆਪਣੇ ਬੱਚਿਆਂ ਨੂੰ ਟਿਮ 'ਤੇ ਜਾਂ ਕਿਤੇ ਹੋਰ ਬੇਸਿਕ ਪੇ 'ਤੇ ਕੰਮ ਕਿਉਂ ਕਰਾਈਏ? ਅਤੇ ਉਹ ਆਪਦੇ ਆਪ ਨੂੰ ਇਹਦੇ ਵਿੱਚ ਆਪਦੀ ਹਾਨੀ ਸਮਝ ਰਹੇ ਸੀ ਕਿ ਸ਼ਾਇਦ ਜੇ ਮੈਂ ਆਪਦੇ ਬੱਚਿਆਂ ਨੂੰ ਸਮਰ ਜੋਬ ਕਰਵਾ ਰਿਹਾ, ਆਪਦੇ ਬੱਚਿਆਂ ਨੂੰ ਕਿਤੇ ਬੇਸਿਕ ਪੇ 'ਤੇ ਕੰਮ ਕਰਵਾ ਰਿਹਾ, ਸ਼ਾਇਦ ਉਹਦੇ ਵਿੱਚ ਮੈਂ ਇੱਕ ਚੰਗਾ ਪੇਰੈਂਟ ਨਹੀਂ ਹੈਗਾ। ਸੋ ਦੋਸਤੋ, ਕੀ ਇਹਦੇ ਵਿੱਚ ਤੁਸੀਂ ਆਪਣੀ ਕੀ ਰਾਏ ਰੱਖਦੇ ਹੋ, ਤਾਂ ਸਟੂਡੀਓ ਕਾਲ ਕਰਕੇ ਜ਼ਰੂਰ ਦੱਸਿਓ। ਵੈਸੇ ਤਾਂ ਸਮਰ ਜੋਬ ਅੱਜ ਕੱਲ੍ਹ ਇੱਕ ਤਾਂ ਮਿਲਦੀਆਂ ਹੀ ਨਹੀਂ, ਜੇ ਟੂ ਬੀ ਓਨੈਸਟ ਪੁੱਛੋ, ਕਿਉਂਕਿ ਜਿਹੜੇ ਸਾਡੇ ਸਿਟੀਜ਼ਨ ਬੱਚੇ ਨੇ ਅਤੇ ਉਹਨਾਂ ਨੂੰ ਤਾਂ ਜੋਬ ਓਪਰਚੁਨਿਟੀ ਬਹੁਤ ਘੱਟ ਨੇ, ਦੂਜਾ ਬੱਚੇ ਨਹੀਂ ਕਰਨਾ ਚਾਹੁੰਦੇ, ਐਂਡ ਤੀਜਾ ਪੇਰੈਂਟਸ ਵੀ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਕੰਮ ਕਰਨ ਬੇਸਿਕ ਪੇ 'ਤੇ, ਅਤੇ ਮੋਟੀਵੇਸ਼ਨ ਵੀ ਨਹੀਂ। ਜਦੋਂ ਜਵਾਕ ਕਹਿੰਦਾ ਕਿ ਮੇਰੇ ਕੋਲ ਆ PS5 ਵੀ ਆ, ਮੇਰੇ ਕੋਲ ਕੰਪਿਊਟਰ, ਲੈਪਟੋਪ, ਫੋਨ, ਆਈਪੈਡ ਸਾਰਾ ਕੁਝ ਤਾਂ ਹੈਗਾ, ਮੈਂ ਪੈਸੇ ਕਰਨੇ ਕੀ ਆ? ਮੈਂ ਤਾਂ ਪਾਪਾ ਨੂੰ ਕਹਿੰਦਾ ਮੈਨੂੰ $20 ਦਿਓ, 50 ਦਿਓ, ਅਤੇ ਮੈਨੂੰ $100 ਮਿਲ ਜਾਂਦਾ, ਅਤੇ ਮੈਂ $17 ਲਈ ਘੰਟੇ ਕਿਉਂ ਕੰਮ ਕਰਾਂ? ਮੋਟੀਵੇਸ਼ਨ ਵੀ ਨਹੀਂ। ਅਤੇ ਪੇਰੈਂਟਸ ਨੂੰ ਇਹ ਲੱਗਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਕੰਮ ਕਿਉਂ ਕਰਵਾਈਏ, ਅਸੀਂ ਇੰਨੀ ਸਾਲਾਂ ਦੀ ਕਮਾਈ ਅਸੀਂ ਕਰਦੇ ਆ ਰਹੇ ਹਾਂ, ਫਿਰ ਉਹ ਕਮਾਈ ਦਾ ਕੀ ਫਾਇਦਾ? ਸੋ ਤੁਹਾਨੂੰ ਕੀ ਲੱਗਦਾ, ਸਮਰ ਜੋਬ ਕੀ ਤੁਹਾਡੇ ਬੱਚਿਆਂ ਨੇ ਇਹ ਸੀਜ਼ਨ ਦੇ ਵਿੱਚ ਸਮਰ ਜੋਬ ਕੀਤੀਆਂ ਨੇ, ਕਿਹਨੇ ਕੀਤੀਆਂ ਨੇ, ਐਂਡ ਕਰਨੀਆਂ ਚਾਹੀਦੀਆਂ ਨੇ, ਨਹੀਂ ਕਰਨੀਆਂ ਚਾਹੀਦੀਆਂ ਨੇ? ਇਹਦੇ ਬਾਰੇ ਜੇ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ ਤਾਂ ਜ਼ਰੂਰ। ਸਟੂਡੀਓ ਨੰਬਰ ਆ 416-233-7368, 416-233-7368, 416-233-7368। ਤੁਸੀਂ ਸਾਨੂੰ ਕਾਲ ਕਰੋ। ਇਨ ਦਾ ਮੀਨ ਟਾਈਮ ਅਸੀਂ ਮੋਨਾ ਮਹਿੰਗੀ ਨਾਲ ਗੱਲਬਾਤ ਕਰਨ ਲੱਗੇ ਹਾਂ, ਇੰਸ਼ੋਰੈਂਸ ਫੋਰ ਯੂ ਤੋਂ। ਮੋਨਾ ਜੀ ਸਾਡੇ ਪ੍ਰਾਊਡ ਸਪੋਂਸਰ ਨੇ। ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
1: ਥੈਂਕ ਯੂ ਸੋ ਮਚ ਹਰਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਅ ਵੈਰੀ ਗੁੱਡ ਮਾਰਨਿੰਗ, ਐਂਡ ਨਾਲ ਦੀ ਨਾਲ ਤੁਹਾਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਐਂਡ ਬੈਸਟ ਵਿਸ਼ਸ ਕਿ ਤੁਹਾਡਾ ਨਿਊ ਪਲੈਟਫਾਰਮ ਤੇ ਹੁਣ ਟਾਈਮ ਫਰੇਮ ਦੇ ਵਿੱਚ ਰੇਡੀਓ ਦੇ ਲਈ।
0: ਬਹੁਤ ਬਹੁਤ ਧੰਨਵਾਦ ਮੋਨਾ ਜੀ, ਸ਼ੁਕਰੀਆ ਤੁਹਾਡਾ ਸਾਥ, ਸਾਡੇ ਸਰੋਤਿਆਂ ਦਾ ਸਾਥ ਦੇ ਨਾਲ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਪਰਿਵਾਰਾਂ ਤੱਕ ਪਹੁੰਚ ਰਿਹਾ ਜੀ, ਮੰਡੇ ਟੂ ਫਰਾਈਡੇ 7-8 ਦੇ ਵਿੱਚ। ਉਹਨਾਂ ਦੀ ਗੱਲਬਾਤ ਪਹਿਲਾਂ ਮੈਂ ਲਾਈਫ ਕ੍ਰਿਟੀਕਲ ਵਾਇਸ ਹੋ ਰਿਹਾ ਸੀ, ਪਰ ਹੁਣ ਬੱਚਿਆਂ ਦੀ ਗੱਲਬਾਤ ਛੇੜੀ ਆ, ਤਾਂ ਕਿਉਂ ਨਾ ਆਪਾਂ ਇਹਦੇ ਬਾਰੇ, ਕਿਉਂਕਿ ਬੱਚਿਆਂ ਬਾਬਤ ਨਾ ਸਾਡੇ ਪੇਰੈਂਟਸ ਕੰਸਰਨ ਬਹੁਤ ਹੁੰਦੇ ਨੇ, ਐਂਡ ਸਮਰ ਜੋਬ ਤਾਂ ਕਰਵਾਉਣਾ ਹੀ ਨਹੀਂ ਚਾਹੁੰਦੇ, ਉਹ ਇੱਕ ਵੱਖਰਾ ਟੋਪਿਕ, ਉਹ 'ਤੇ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਪਰ ਬੱਚਿਆਂ ਲਈ ਉਹ ਕਹਿੰਦੇ ਅਸੀਂ ਸਾਰਾ ਕੁਝ ਨਿਸ਼ਾਵਰ, ਸਾਡਾ ਜੋ ਕੁਝ ਆ ਬੱਚਿਆਂ ਲਈ ਆ, ਪਰ ਫਿਰ ਵੀ ਕਈ ਵਾਰ ਮੇਨ ਚੀਜ਼ ਆ ਜਿਹੜੀ ਪੋਲਿਸੀ ਉਹ ਮਿਸ ਕਰ ਜਾਂਦੇ ਨੇ। ਕਿਹੜੀ ਅਜਿਹੀਆਂ ਪੋਲਿਸੀ ਨੇ ਬੱਚਿਆਂ ਦੇ ਰਿਲੇਟਡ ਜਿਹੜੀਆਂ ਹਰ ਮਾਪਿਆਂ ਨੂੰ ਕਰਵਾਉਣੀਆਂ ਚਾਹੀਦੀਆਂ?
1: ਬਿਲਕੁਲ ਠੀਕ ਹੈ ਤੁਸੀਂ ਹਰਵੀਰ ਜੀ, ਕਿਉਂਕਿ ਕਾਫੀ ਵਾਰ ਅਸੀਂ ਦੇਖਦੇ ਹਾਂ ਕਿ ਖਾਸ ਕਰ ਜਦੋਂ ਕੈਨੇਡਾ ਦੇ ਵਿੱਚ ਆਉਣ ਦਾ ਮਕਸਦ ਹੁੰਦਾ ਤਾਂ ਹਰੇਕ ਪਰਸਨ ਦੇ ਵਿੱਚ ਇਹੀ ਹੁੰਦੀ ਹੈ ਕਿ ਸਾਡੀ ਨੈਕਸਟ ਜਨਰੇਸ਼ਨ ਨੂੰ ਬੈਟਰ ਲਾਈਫ ਸਟਾਈਲ ਮਿਲ ਜਾਵੇ, ਉਹਨਾਂ ਨੂੰ ਬੈਟਰ ਆਪਸ਼ਨਸ ਮਿਲ ਜਾਣ, ਅਪੋਰਚੁਨਿਟੀਜ਼ ਮਿਲ ਜਾਣ। ਸੋ ਇਹਦੇ ਵਿੱਚ ਨੋ ਡਾਊਟ ਕਿ ਬਹੁਤ ਸਾਰੀਆਂ ਫੈਮਿਲੀਜ਼, ਬਹੁਤ ਸਾਰੇ ਪੇਰੈਂਟਸ ਹਨ ਜਿਹੜੇ ਕਿ ਜਦੋਂ ਬੱਚੇ ਬੋਰਨ ਹੁੰਦੇ ਹੈ ਉਹਨਾਂ ਦੇ ਨਾਲ ਦੀ ਨਾਲ ਫਿਊਚਰ ਦੇ ਬਾਰੇ ਸੋਚਣਾ ਸ਼ੁਰੂ ਕਰਦੇ ਹੈ, ਨਾਲ ਦੀ ਨਾਲ ਉਹਨਾਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਕਰਵਾਉਂਦੇ ਹੈਗੇ ਆ, ਜਿਹੜੇ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੇ ਆ। ਕਾਫੀ ਵਾਰ ਮੈਂ ਕਈ ਵਾਰ ਕਲਾਇੰਟਸ ਨੂੰ ਮਿਲਣ ਦਾ ਮੌਕਾ ਮਿਲਦਾ, ਉਹ ਕਹਿੰਦੇ ਕਿੱਦਾਂ ਦੀ ਅਸੀਂ ਇਨਵੈਸਟਮੈਂਟ ਕਰੀਏ, ਕੀ ਅਸੀਂ ਉਹਨਾਂ ਦੀ ਲਾਈਫ ਇੰਸ਼ੋਰੈਂਸ ਕਰਵਾਈਏ, ਕੀ ਆਪਸ਼ਨ ਲਈਏ। ਸੋ ਸਭ ਨਾਲੋਂ ਪਹਿਲਾਂ ਮੈਂ ਇਹੀ ਕਹਿੰਦੀ ਹਾਂ ਕਿ ਸਭ ਨਾਲੋਂ ਪਹਿਲਾਂ ਉਹਨਾਂ ਦੇ ਕੋਲ ਐਜੂਕੇਸ਼ਨ ਸੇਵਿੰਗਸ ਪਲਾਨ ਹੋਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਸਟੱਡੀਜ਼ ਨੂੰ ਕੰਪਲੀਟ ਕਰ ਸਕਣ ਵੱਡੇ ਹੋ ਕੇ, ਕਿਉਂਕਿ ਜਦੋਂ 18 ਸਾਲ ਦੇ ਹੋਣਾ ਇਸ ਟਾਈਮ ਤੇ ਵੀ, ਜਿਵੇਂ ਕਿ ਲਾਸਟ ਮੰਥ ਅਗਸਤ ਦੇ ਮੰਥ ਤੇ ਵੀ ਅਸੀਂ ਬਹੁਤ ਸਾਰੀ ਫੈਮਿਲੀਜ਼ ਨੂੰ ਇਸ ਟਾਈਮ ਤੇ RESP ਦੇ ਵਿਦਡਰੋਲਸ ਕਰਵਾ ਕੇ ਦਿੱਤੇ ਨੇ, ਕਿਉਂਕਿ ਇਸ ਟਾਈਮ ਦਾ ਟਾਈਮ ਹੁੰਦਾ ਜਦੋਂ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ, RESP ਦੇ ਪਲਾਨਸ ਮੈਚਿਓਰ ਹੁੰਦੇ ਨੇ। ਇਸ ਟਾਈਮ ਤੇ ਬਹੁਤ ਜ਼ਿਆਦਾ ਈਜ਼ੀ ਹੋ ਗਿਆ ਪ੍ਰੋਸੈਸ, ਆਨਲਾਈਨ ਪ੍ਰੋਸੈਸ ਹੋ ਗਿਆ, ਜਦੋਂ ਪਲਾਨ ਦੇ ਵਿੱਚੋਂ ਤੁਸੀਂ ਪੈਸੇ ਕਢਾਉਣੇ ਹੁੰਦੇ ਹੈਗੇ ਆ। ਪਰ ਕਾਫੀ ਵਾਰ ਮੈਂ ਦੇਖਿਆ ਕਿ ਕਈ ਵਾਰ ਨਹੀਂ ਪਤਾ ਲੱਗਦਾ ਹੈਗਾ ਕਿਸ ਤਰੀਕੇ ਦੇ ਨਾਲ ਕਰਨਾ। ਸੋ ਉਹਨਾਂ ਨੂੰ ਜਿਹੜੀ ਵੀ ਗਾਈਡੈਂਸ, ਚਾਹੇ ਸਾਡੇ ਆਪਣੇ ਕਲਾਇੰਟ ਸੀਗੇ ਐਂਡ ਕਈ ਕਲਾਇੰਟਸ ਇਸ ਤਰੀਕੇ ਦੇ ਨਾਲ ਵੀ ਮਿਲੇ ਜਿਹੜੇ ਕਿ ਨਵੇਂ ਸੀਗੇ, ਐਂਡ ਉਹਨਾਂ ਨੂੰ ਸਪੋਰਟ ਚਾਹੀਦੀ ਸੀ, ਅਸੀਂ ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ ਉਹਨਾਂ ਨੂੰ ਪੂਰੀ ਸਪੋਰਟ ਪ੍ਰੋਵਾਈਡ ਕੀਤੀ ਹੈ। ਐਂਡ ਉਸ ਟਾਈਮ ਤੇ ਬਹੁਤ ਹੀ ਵੱਡਾ ਉਹਨਾਂ ਨੂੰ ਰਿਲੀਫ ਮਿਲਦਾ ਕਿ ਚਲੋ ਐਟਲੀਸਟ ਫੰਡਿੰਗ ਅਵੇਲੇਬਲ ਹੈ ਜਦੋਂ ਬੱਚਿਆਂ ਨੇ ਯੂਨੀਵਰਸਿਟੀ ਜਾਣਾ ਹੈ। ਇਹੀ ਮੈਸੇਜ ਉਹਨਾਂ ਨੂੰ ਵੀ ਜਾਂਦਾ ਹੈਗਾ ਜਿਹੜੇ ਪੇਰੈਂਟਸ, ਗ੍ਰੈਂਡ ਪੇਰੈਂਟਸ ਨੇ ਹਜੇ ਤੱਕ RESP ਨਹੀਂ ਕਰਵਾਈ, ਜ਼ਰੂਰ ਮੇਕ ਸ਼ੁਰ ਕਰੋ ਪ੍ਰੋਪਰਲੀ ਪਲਾਨ ਸ਼ੁਰੂ ਹੋਵੇ। ਮੈਕਸੀਮਮ ਗ੍ਰਾਂਟਸ ਲੈਣਾ ਚਾਹੁੰਦੇ ਹੋ ਤਾਂ 208 ਪਰ ਮੰਥ ਦੀ ਕੰਟਰੀਬਿਊਸ਼ਨ ਹੋਣੀ ਚਾਹੀਦੀ ਹੈ। ਪਰ ਜੇ ਤੁਸੀਂ ਕਹਿੰਦੇ ਹੋ ਕਿ ਹਜੇ ਬਜਟ ਨਹੀਂ ਹੈਗਾ ਤਾਂ 25, 50, 100 ਡਾਲਰ ਤੋਂ ਕੁਛ ਵੀ ਪਲਾਨ ਸ਼ੁਰੂ ਕਰ ਸਕਦੇ ਹੋ, ਲੇਟ ਆਨ ਉਹਨੂੰ ਇਨਕਰੀਜ਼ ਕੀਤਾ ਜਾ ਸਕਦਾ ਹੈ। ਪਰ ਜੇ ਹਰਵੀਰ ਜੀ ਹੁਣ ਅਸੀਂ ਇਹ ਕਹੀਏ ਕਿ ਸਾਡੇ ਕੋਲ ਬਿਲਕੁਲ ਹੀ ਬਜਟ ਨਹੀਂ ਹੈ, ਤਾਂ ਇਹ ਸੋਚ ਲਈਏ ਕਿ ਜਦੋਂ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਉਸ ਟਾਈਮ ਤੇ ਈਜ਼ੀਲੀ ਹਰ ਸਮੈਸਟਰ ਦਾ 10 ਤੋਂ 15 ਹਜ਼ਾਰ ਦਾ ਖਰਚਾ ਹੁੰਦਾ ਜੇ ਬੱਚਾ ਆਊਟ ਆਫ ਹਾਊਸ ਪੜ੍ਹਦਾ ਹੈਗਾ। ਸੋ ਉਸ ਟਾਈਮ ਤੇ 10 ਤੋਂ 15 ਹਜ਼ਾਰ ਤੁਸੀਂ ਕਿਸ ਤਰੀਕੇ ਦੇ ਨਾਲ ਐਵਰੀ 4 ਮੰਥ ਕੱਢਣਾ ਤਾਂ ਇਹ ਜ਼ਰੂਰ ਅਸੀਂ ਸੋਚ ਲਈਏ। ਇਸ ਲਈ ਮੈਨੂੰ ਲੱਗਦਾ ਕਿ ਇਸ ਟਾਈਮ ਤੇ ਜ਼ਿਆਦਾ ਈਜ਼ੀ ਹੈ ਕਿ ਜੇ ਅਸੀਂ $200 ਹੀ ਇਕੱਠਾ ਕਰੀ ਜਾਈਏ ਤਾਂ ਕਿ ਉਸ ਟਾਈਮ ਤੇ ਉਹ $1000s ਬਣ ਕੇ ਮਿਲੇ। ਦੂਜੀ ਚੀਜ਼ ਜ਼ਰੂਰ ਇਸ ਟਾਈਮ ਤੇ ਜੇ ਤੁਸੀਂ RESP ਦੇ ਵਿੱਚ ਫੁੱਲ ਕੰਟਰੀਬਿਊਸ਼ਨ ਕਰ ਰਹੇ ਹੋ ਦੈਨ ਨੈਕਸਟ ਸਟੈਪ ਡੈਫੀਨੇਟਲੀ ਬਹੁਤ ਸਾਰੀਆਂ ਲਾਈਫ ਇੰਸ਼ੋਰੈਂਸ ਪਾਲਿਸੀਜ਼ ਹੈ ਜਿਨ੍ਹਾਂ ਦੇ ਵਿੱਚ ਇਨਵੈਸਟਮੈਂਟ ਆਪਸ਼ਨਸ ਅਵੇਲੇਬਲ ਹੁੰਦੀਆਂ ਨੇ ਜਿਹਦੇ ਵਿੱਚ ਕਿ ਬੱਚਿਆਂ ਦੀ ਪ੍ਰੋਟੈਕਸ਼ਨ ਦੇ ਨਾਲ ਨਾਲ ਗਰੋਥ ਤੁਹਾਨੂੰ ਆਪਣੇ ਆਪ ਲਈ ਆਪਣੇ ਬੱਚਿਆਂ ਦੇ ਲਈ ਮਿਲ ਸਕਦੀ ਹੈ ਜਿਹੜੇ ਕਿ ਬੱਚੇ ਆਪਣੇ ਲਈ ਯੂਜ਼ ਕਰ ਸਕਦੇ ਨੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਕਿਸ ਤਰੀਕੇ ਦੀ ਆਪਸ਼ਨ ਤੁਹਾਡੇ ਲਈ ਸੂਟੇਬਲ ਹੈ ਜ਼ਰੂਰ ਮੈਨੂੰ ਕਾਲ ਕਰ ਸਕਦੇ ਜੀ। ਮੋਨਾ ਮਹਿੰਗੀ
0: 5090150 16 500 15 09 1500 ਸੋਲਾਂ 500 15 09 1500 16 500 09 1500 16 ਸੋ ਲੌਂਗ ਵੀਕਐਂਡ ਆ ਸਮਾਂ ਕੱਢ ਕੇ ਆਪਣੀਆਂ ਪਾਲਿਸੀਆਂ ਬਾਰੇ ਜ਼ਰੂਰ ਸੋਚਿਓ ਤੇ ਇਹ ਪਾਲਿਸੀਆਂ ਐਡ ਕਰਨ ਬਾਰੇ ਗੱਲਬਾਤ ਕਰਿਓ ਤੇ ਅੱਗੇ ਚੱਲ ਕੇ ਪਾਲਿਸੀ ਰਿਵਿਊ ਬਾਰੇ ਵੀ ਗੱਲਬਾਤ ਕਰਾਂਗੇ ਕਿਉਂਕਿ ਜੋ ਨਾ ਸੋ ਬਾਕੀ ਇੰਸ਼ੋਰੈਂਸ ਰਿਲੇਟਡ ਕੋਈ ਵੀ ਗੱਲਬਾਤ ਉਹਦੇ ਲਈ ਮੋਨਾ ਜੀ 416-509-1509 ਇਹਨਾਂ ਦਾ ਨੰਬਰ ਆ 416-509-1509। ਦੋਸਤੋ ਗੱਲਬਾਤ ਕਰ ਰਹੇ ਹਾਂ ਸਮਰ ਜੋਬ ਨੂੰ ਲੈ ਕੇ ਕਿ ਕਿਹੜੇ ਕਿਹੜੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਸਮਰ ਜੋਬ ਕਰਵਾਈਆਂ ਨੇ ਇਸ ਵਕੇਸ਼ਨ ਦੇ ਵਿੱਚ, ਕਿਉਂਕਿ ਨਾ ਪਹਿਲਾਂ ਜਿਹੜਾ ਇੰਡੀਆ ਜਦੋਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਸੀ ਉਹ ਕਲਚਰ ਸੀ ਕਿ ਬੱਚਿਆਂ ਨੂੰ ਛੁੱਟੀਆਂ ਨੇ, ਇਹਦਾ ਮਤਲਬ ਕਿ ਇਹ ਖੇਡਾਂ ਨੇ, ਦੋਸਤ ਮਿੱਤਰ ਭੂਆ ਦੇ ਲਾਇਓ 10 ਦਿਨ, ਨਾਨਕੇ ਲਾਇਓ 15 ਦਿਨ, ਸੋ ਇਹੀ ਛੁੱਟੀਆਂ ਦਾ ਮੀਨਿੰਗ ਹੁੰਦਾ ਸੀ ਅਤੇ ਬੰਦਾ ਕਹਿੰਦਾ ਸੀ। ਅਤੇ ਈਵਨ ਜਦੋਂ ਬੰਦਾ ਕਾਲਜ ਪੜ੍ਹਦਾ ਸੀ 24 ਸਾਲ 25 ਸਾਲ ਚਾਹੇ ਮਾਸਟਰ ਕਰ ਰਿਹਾ, ਉਦੋਂ ਤੱਕ ਉਹਨੂੰ ਬੱਚੇ ਨੂੰ ਕੰਮ ਕਰਨ ਨੂੰ ਬਹੁਤ ਘੱਟ ਕਹਿ ਹੁੰਦਾ ਸੀ। ਹਾਂ ਥੋੜ੍ਹਾ ਬਹੁਤਾ ਘਰ ਦੇ ਹੱਥਾਂ ਕੰਮ ਲਵਾ ਲਿਆ, ਪਰ ਇਹ ਨਹੀਂ ਵੀ ਤੂੰ ਬਾਹਰ ਜਾ ਕਮਾ ਕੇ ਲੈ, ਕਿਉਂਕਿ ਉਹ ਕਲਚਰ ਨਹੀਂ ਇੱਥੇ ਉੱਥੋਂ ਦਾ ਹੈਗਾ। ਕੈਨੇਡੀਅਨ ਕਲਚਰ ਇਹ ਕਹਿੰਦਾ ਕਿ ਜਦੋਂ ਬੱਚੇ ਕੋਲ ਫਰੀ ਟਾਈਮ ਆ ਤੁਸੀਂ ਕੰਮ ਕਰੋ ਕਿਤੇ ਬੇਸਿਕ ਪੇ 'ਤੇ, ਉਹਦੇ ਨਾਲ ਤੁਸੀਂ ਸਿੱਖੋਗੇ, ਤੁਹਾਨੂੰ ਪੈਸੇ ਦੀ ਵੈਲਿਊ ਦਾ ਪਤਾ ਲੱਗੂਗਾ, ਉਹ ਤੁਹਾਡੇ ਲਈ ਫਾਇਦਾ। ਹੁਣ ਕੀ ਆਪਾਂ ਕਲਚਰ ਉੱਧਰਲਾ ਦੁਬਾਰੇ ਇੱਥੇ ਲੈ ਕੇ ਆ ਰਹੇ ਹਾਂ, ਕਿਉਂਕਿ ਹੁਣ ਕੋਈ ਕਰਵਾਉਣਾ ਹੀ ਨਹੀਂ ਚਾਹੁੰਦਾ ਜਾਂ ਮਿਲਦੀਆਂ ਨਹੀਂ, ਇਹਦੇ ਬਾਰੇ ਤੁਹਾਡੀ ਕੀ ਟਿੱਪਣੀ ਆ? ਸਮਰ ਜਾਓ ਕਿਉਂ ਨਹੀਂ ਇੱਥੋਂ ਦੇ ਬੱਚੇ ਕਰ ਰਹੇ? 416-233-7368 46-43 ਨੰਬਰ। ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਪੂਰਨ ਸਾਹਿਬ, ਮੈਂ ਫਿਰ ਆਇਆ ਅਗੇਨ, ਮੈਂ ਬੜਾ ਕੰਸਰਨ ਆ ਇਹਨਾਂ ਚੀਜ਼ਾਂ ਤੇ। ਜੇ ਆਪਾਂ ਬੱਚੇ ਨੂੰ ਕਹਿੰਦੇ ਹਾਂ ਨਾ ਬਈ, ਅਸੀਂ ਕਹਿੰਦੇ ਹਾਂ ਜੀ ਅਸੀਂ ਅੱਠ ਤੋੜਵੀਂ ਕਮਾਈ ਕੀਤੀ, ਠੀਕ ਆ ਬੰਦੇ ਕੋਲ ਪੈਸੇ ਹੈਗੇ ਆ, ਨੋ ਪ੍ਰੋਬਲਮ, ਪਰ ਅਸੀਂ ਇੱਕ ਬੱਚੇ ਦੀ ਹੈਬਿਟ ਵਿਗਾੜ ਰਹੇ ਹਾਂ। ਦੇਖੋ ਓਵਰ ਨਾਈਟ ਨਹੀਂ ਆ ਕੇ ਵੀ ਬੰਦੇ ਦਾ ਵੱਢਣ ਦਾ ਪਤਾ ਉਹਨੇ ਕੰਮ ਕਰਨ ਦੀ ਆਦਤ ਪੈ ਜਾਣੀ ਆ। ਬੱਚੇ ਨੂੰ ਪਤਾ ਕਿੱਦਾਂ ਲੱਗੂਗਾ ਜੇ ਪੇਰੈਂਟਸ ਨੀ ਪੈਸੇ ਦੇਣੇ ਆ? ਉਦੋਂ ਇਨਸਾਨ ਨੂੰ ਪਤਾ ਹੀ ਉਦੋਂ ਲੱਗਦਾ ਜਾਂ ਆਪਦਾ ਕਮਾਇਆ ਹੋਇਆ ਡਾਲਰ ਖਰਚਦਾ, ਪੈਸੇ ਦੀ ਵੈਲਿਊ ਕੀ ਆ, ਲਾਈਫ ਨੂੰ ਕਿਵੇਂ ਚਲਾਉਣਾ।
0: ਸੋ ਤੁਹਾਨੂੰ ਕਿਹਾ ਇੱਕ ਬੱਚੇ ਨੀ ਕਰਨਾ ਚਾਹੁੰਦੇ ਜਾਂ ਮਾਪੇ ਨੀ ਕਰਵਾਉਣਾ ਚਾਹੁੰਦੇ ਜਾਂ ਮਿਲਦੀ ਨੀ? ਤਿੰਨ ਚੀਜ਼ਾਂ ਨੇ।
2: ਮਿਲਦੀ ਨੀ ਇਹ ਤਿੰਨੇ ਚੀਜ਼ਾਂ ਦਾ ਕੰਬੀਨੇਸ਼ਨ ਕਹਿ ਸਕਦਾ, ਇੰਡੀਵਿਜੁਅਲ ਐਵਰੀ ਇੰਡੀਵਿਜੁਅਲ ਫੈਮਿਲੀ ਤੇ ਡਿਪੈਂਡ ਕਰਦਾ ਜੀ, ਐਵਰੀ ਇੰਡੀਵਿਜੁਅਲ ਫੈਮਿਲੀ ਤੇ। ਜਿਹਨਾਂ ਪੇਰੈਂਟਸ ਦੀ, ਹੁਣ ਮੈਂ ਕਰ ਦਿੰਦਾ ਇੱਕ ਮਿੰਟ ਲਾਉਂਦਾ, ਜਿਹੜੇ ਪੇਰੈਂਟਸ ਦੀ ਇਹ ਸੋਚ ਆ ਵੀ ਸਾਡੇ ਕੋਲ ਤਾਂ ਬਹੁਤ ਪੈਸਾ, ਸਾਡੇ ਬੱਚਿਆਂ ਨੂੰ ਕੰਮ ਕਰਨ ਦੀ ਕੀ ਲੋੜ ਆ, ਸੋਰੀ ਟੂ ਸੇ, ਉਹ ਬੱਚੇ ਸਾਲ ਦੋ ਸਾਲ ਚ ਪੈਸਾ ਅੜਾ ਕੇ ਮੁੜ ਕੇ ਫੇਰ ਉਹ ਧੱਕੇ ਖਾਣਗੇ, ਸੋਰੀ ਮੈਨੂੰ ਕਹਿਣਾ ਨੀ ਚਾਹੀਦਾ। ਦੂਜੀ ਗੱਲ, ਬੱਚੇ ਕਰਨਾ ਨੀ ਚਾਹੁੰਦੇ ਹੈਗੇ, ਬੱਚਿਆਂ ਨੂੰ ਸਿਖਾਇਆ ਹੀ ਨੀ ਮਾਂ ਪਿਓ ਨੇ। ਹਰੇਕ ਚੀਜ਼ ਜਿਹੜੀ ਮੰਗਦੇ ਆ, ਯੈਸ ਮਾਂ ਬੈਠੀ ਆ, ਪਿਓ ਬੈਠਾ ਵਾ, ਉਹ ਨਹੀਂ ਯਾਰ ਉਹ ਪੜ੍ਹੇ ਲਿਖੇ ਨੇ ਇਨਸਾਨ ਨੇ, 15 ਮੇਰੇ ਦੋਵੇਂ ਬੇਟਿਆਂ ਨੇ 15-16 ਸਾਲ ਤੋਂ ਪਾਰਟ ਟਾਈਮ ਜੋਬ ਸ਼ੁਰੂ ਕੀਤੀ ਸੀ। $18-10 ਦੇ ਬੱਚੇ ਕੰਮ ਕਰਦੇ ਨੇ, ਹੋਣਗੀਆਂ ਮਜਬੂਰੀਆਂ, ਪਰ ਇੱਥੇ ਦੇ ਬੱਚਿਆਂ ਨੂੰ ਫਿਰ ਜੋਬ ਨਹੀਂ ਮਿਲਦੀ ਜੀ।
0: ਤੇ ਉਹਦੇ ਵਿੱਚ ਬਾਈ ਜੇ ਕੋਈ ਅੱਠ ਤੇ ਕੰਮ ਕਰ ਰਿਹਾ ਉਹਦੇ ਚ ਬਿਜ਼ਨਸ ਓਨਰ ਦੀ ਗਲਤੀ ਹੈ ਜਿਹੜਾ ਅੱਠ ਦੇ ਰਿਹਾ ਜਾਂ ਜਿਹੜੇ ਉਹ ਅੱਠ ਨੂੰ ਅਸੈਪਟ ਕਰ ਰਹੇ ਨੇ ਉਹਦੀ ਗਲਤੀ?
2: ਮੈਂ ਦੋਹਾਂ ਦੀ ਕਹੂੰਗਾ। ਟਰੱਕ ਡਰਾਈਵਰਾਂ ਦੇਖ ਲਓ $27-28 ਤੇ ਕਰਦੇ ਸੀ ਜਿਹੜੇ ਅੱਜ 18-15 ਦੇ ਮੁੰਡੇ ਨਵੇਂ ਲੱਗੇ ਹੋਏ ਨੇ ਜੇ ਨਹੀਂ ਤਾਂ ਮੈਨੂੰ ਦੱਸ ਦੋ। ਮੈਨੂੰ ਵੀ ਤਕਰੀਬਨ ਇੱਥੇ 36 ਸਾਲ ਹੋ ਗਏ ਜੀ ਆਏ ਨੂੰ 21 ਸਾਲ ਦਾ ਟੈਕਸੀ ਚਲਾਉਣਾ ਮੈਂ। ਮੇਰੇ ਬੇਟੇ ਨੇ 27 ਸਾਲ ਦਾ ਦਿੱਤੇ ਸੀ ਦਾ, ਦੋਹਾਂ ਨੇ ਜੋਬਾਂ ਕਰਾਈਆਂ ਨੇ, ਬੜੇ ਨੇ ਬਿਜ਼ਨਸ ਖੋਲਿਆ, ਛੋਟਾ ਹਜੇ ਜੋਬ ਕਰਦਾ ਵਾ ਉਹਨੇ ਅਕਾਊਂਟਿੰਗ ਦਾ ਕੀਤਾ ਸੀ।
0: ਜੈਸਾ ਦੇਸ਼ ਵੈਸਾ ਭੇਸ਼ ਤੇ ਉਹ ਕਲਚਰ ਨੂੰ ਅਪਣਾਓ ਤੇ ਫਿਰ ਉਹ ਕਲਚਰ ਦਾ ਇੱਕ ਮੇਨ ਜਿਹੜਾ ਕਲਚਰ ਆ ਉਹਦੇ ਵਿੱਚ ਮੇਨ ਹਿੱਸਾ ਹੈਗਾ ਸਮਰ ਜੋਬ, ਉਹਨੂੰ ਆਪਾਂ ਖੋ ਰਹੇ ਹਾਂ। ਖੋਤਾ ਉਹਦੇ ਕੀ ਰੀਜ਼ਨ ਨੇ ਉਹਨੂੰ ਡਿਸਕਸ ਕਰ ਰਹੇ ਹਾਂ। ਸਟੂਡੀਓ ਨੰਬਰ 416-233-7368 ਰੇਸ਼ਮ ਜੀ ਸਤਿ ਸ਼੍ਰੀ ਅਕਾਲ।
2: ਡਾਇਲ
0: ਕਰਨੀ ਉਹ ਤਾਂ ਉਹਨਾਂ ਦੇ ਫੋਨ ਨੈਟਵਰਕ ਦਾ ਇਸ਼ੂ ਆ ਜੀ, ਉਹ ਤਾਂ ਬਾਕੀ ਤਾਂ ਨੰਬਰ ਹੀ ਡਾਇਲ ਕਰਨਾ ਗਾ ਤੇ ਉਹ ਉਹਨਾਂ ਦੇ ਨੈਟਵਰਕ ਦਾ ਇਸ਼ੂ ਆ, ਉਹਨੂੰ ਕਰਦੇ ਆ ਕੋਈ ਨਾ ਕੋਈ ਫਿਕਸ।
2: ਹੁਣ ਜਿਵੇਂ ਬਾਈ ਅਸੀਂ ਟਰੱਕ ਚਲਾਉਣੇ ਹਨਾ ਜੀ,
0: ਇੱਕ ਨਾ ਸ਼ਹਿਰ ਦੇ ਵਿੱਚ ਕੈਂਪ ਲੱਗ ਰਿਹਾ ਦੋਸਤੋ ਫਿਜ਼ੀਓਥੈਰੇਪੀ ਦਾ ਕੈਂਪ, ਤੁਸੀਂ ਆਪਣਾ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਹ ਨੰਬਰ ਡਾਇਲ ਕਰ ਲਓ। 13 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਫਿਜ਼ੀਓਥੈਰੇਪੀ ਦਾ ਕੈਂਪ ਲੱਗਣਾ। ਤੁਹਾਡਾ ਗਿੱਟੇ ਗੋਡੇ ਮੋਢੇ 'ਚ ਦਰਦ ਆ, ਨੈੱਕ ਪੇਨ ਆ, ਬੈਕ ਪੇਨ ਆ, ਹੋਲ ਬਾਡੀ ਪੇਨ ਆ, ਤਾਂ ਇੱਥੇ ਮੁਫਤ ਇਲਾਜ ਕੀਤਾ ਜਾਊਗਾ। ਫਿਜ਼ੀਓਥੈਰੇਪਿਸਟ ਤੁਹਾਡਾ ਅਸੈਸਮੈਂਟ ਕਰਨਗੇ, ਤੁਹਾਨੂੰ ਦੇਖਣਗੇ ਦਰਦ ਦੇ ਅਕੋਰਡਿੰਗ, ਇੱਕ ਨਾ ਤੁਹਾਨੂੰ ਉਹ ਦੇ ਦੇਣਗੇ ਐਕਸਰਸਾਈਜ਼ਾਂ ਦਾ ਪ੍ਰਿੰਟ ਆਊਟ ਕਰਕੇ ਦੇਣਗੇ ਕਿ ਘਰੇ ਕਿਹੜੀਆਂ ਕਿਹੜੀਆਂ ਐਕਸਰਸਾਈਜ਼ ਕਰਨੀਆਂ ਨੇ, ਅਤੇ ਤਕਰੀਬਨ 45 ਮਿੰਟ ਦਾ ਟ੍ਰੀਟਮੈਂਟ ਤੁਹਾਨੂੰ ਉੱਥੇ ਦਿੱਤਾ ਜਾਵੇਗਾ। ਉਹ ਮਸ਼ੀਨੀ ਹੋ ਸਕਦਾ, ਉਹ ਹੱਥਾਂ ਨਾਲ ਹੋ ਸਕਦਾ, ਜਿੱਦਾਂ ਦੀ ਪ੍ਰੋਬਲਮ ਆ। ਸੋ ਇਹ ਫਿਜ਼ੀਓਥੈਰੇਪੀ ਦਾ ਟ੍ਰੀਟਮੈਂਟ, ਇੰਸ਼ੋਰੈਂਸ ਹੈਗੀ ਆ ਨਹੀਂ ਹੈਗੀ ਡਜ਼ਨਟ ਮੈਟਰ। ਸਰਵਾਈਕਲ ਪੇਨ ਆ ਕਈਆਂ ਨੂੰ, ਉਹ ਵੀ ਇੱਥੇ ਜਾ ਸਕਦੇ ਨੇ। ਹਾਂ, ਕਈਆਂ ਨੂੰ ਸਰਵਾਈਕਲ ਪੇਨ ਨਵਾਂ ਹੋ ਸਕਦਾ, 1-2 ਸੈਸ਼ਨਾਂ 'ਚ ਹੀ ਠੀਕ ਹੋ ਜੇ, ਪਰ ਜਿਨ੍ਹਾਂ ਦਾ ਪੁਰਾਣਾ ਚੱਲਦਾ ਆ ਰਿਹਾ ਉਹਨਾਂ ਨੂੰ ਹੋ ਸਕਦਾ 2-4 ਸੈਸ਼ਨ ਹੋਰ ਲੈਣੇ ਪੈਣ। ਉਹਦੇ ਲਈ ਅੱਗੇ ਅਪੁਆਇੰਟਮੈਂਟ ਲੈ ਲਿਓ, ਅਤੇ ਉਹਦੇ ਲਈ ਵੀ ਜੇ ਆਮ $100 ਦੀ ਪਰ ਸੈਸ਼ਨ ਹੁੰਦਾ, ਇੱਥੇ $50 ਪਰ ਸੈਸ਼ਨ ਹੀ ਹੋਊਗਾ। $50 ਵੀ ਉਹ ਜਿਹੜੇ ਫਿਜ਼ੀਓਥੈਰੇਪਿਸਟ ਦੇ ਜੇਬ 'ਚ ਜਾਣੇ ਆ, ਉਹਦੇ ਪੇ ਆ, ਉਹਦੀ ਸੈਲਰੀ ਆ, ਬਾਕੀ ਇਹ ਆਪ ਕੁਛ ਵੀ ਅਰਨ ਨਹੀਂ ਕਰ ਰਹੇ, ਇੱਕ ਸੇਵਾ ਦੇ ਤੌਰ 'ਤੇ ਕੈਂਪ ਨੂੰ ਲੈ ਕੇ ਆਏ ਨੇ। ਸੋ ਤੁਸੀਂ ਫਿਜ਼ੀਓਥੈਰੇਪੀ ਕਰਵਾਉਣਾ, ਫ੍ਰੀ ਇਲਾਜ ਕਰਵਾਉਣਾ, ਨੰਬਰ ਟੂ ਕਾਲ 905-226-0043 ਡੰਡਾਸ ਐਂਡ ਵਿੰਸਰ ਚਰਚ ਦੇ ਲੋਕੇਸ਼ਨ ਆ ਜੀ। ਬਾਕੀ ਲੋਕੇਸ਼ਨ ਐਡਰੈਸ ਟਾਈਮਿੰਗ ਲਈ ਕਾਲ ਕਰ ਲਓ 905-226-0043 905-226-0043 905-226-0043 ਅਗਲੀ ਕਾਲ 0380 ਨੰਬਰ। ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਭੁੱਲਰ ਬਾਈ, ਵਧੀਆ ਟਾਕ ਸ਼ੋਅ ਅੱਜ ਤੁਸੀਂ ਕਰ ਰਹੇ ਹੋ।
0: ਸ਼ੁਕਰੀਆ ਬਾਈ ਜੀ।
3: ਅਸਲ ਮੈਂ ਪ੍ਰੋਬਲਮ ਇਸ਼ੂ ਇਹ ਆ ਵੀ ਜਿਹੜੀ ਨਾ ਸਟੂਡੈਂਟ ਜੋਬ ਹੁੰਦੀ ਸੀਗੀ ਪਹਿਲਾਂ ਇੱਥੇ ਕੈਨੇਡੀਅਨ ਸਟੂਡੈਂਟ ਵਾਸਤੇ ਹੁੰਦੀ ਸੀਗੀ, ਜ਼ਿਆਦਾਤਰ ਮੈਨੂੰ 20-30 ਸਾਲ ਹੋ ਗਏ ਆ ਮੈਂ ਨਹੀਂ ਸੀ ਦੇਖਿਆ ਆਹ, ਜਾਂ ਆਪਣੇ ਚਾਈਨੀ ਜਾਂ ਸੀਨੀਅਰ ਕਰਦੀਆਂ ਸੀ ਕਈ ਲੇਡੀ 65-65 ਸਾਲ ਦੀਆਂ ਟਾਈਮ ਮੋਡਮ ਤੇ ਕੰਮ ਗੋਰੀਆਂ, ਠੀਕ ਹੈ ਜੀ। ਤੇ ਇਹ ਜੋਬ ਜਿੱਦਾਂ ਸਟੂਡੈਂਟ ਆ ਗਿਆ ਜ਼ਿਆਦਾ, ਹੁਣ ਜਿੱਥੇ ਜਾਂਦੇ ਹੋ ਤੁਸੀਂ ਉੱਥੇ ਦੇਖੋ ਫੋਰਨ ਸਟੂਡੈਂਟ ਤੇ ਜਾਂ ਫਿਰ ਜਿਹੜੇ ਕੰਟੇਨਰ ਲਾਉਂਦੇ ਨੇ ਉਹ ਵਿਜ਼ਟਰ ਲਾਉਂਦੇ ਨੇ ਇੱਥੇ ਆਣ ਕੇ ਕੰਟੇਨਰ ਲੈਂਦੇ ਨੇ।
0: ਜਿਹੜੇ ਆਪਾਂ ਕਹਿ ਰਹੇ ਹਾਂ ਬੱਚੇ ਜੋ ਤੁਸੀਂ ਕਹਿ ਰਹੇ ਹੋ ਵੀ ਇਹਦੇ ਵਿੱਚ ਜੋਬਾਂ ਮਾਰਕੀਟ 'ਚ ਹੈ ਹੀ ਨਹੀਂ, ਉਹ ਹੋਰ ਬੰਦੇ ਲੈ ਗਏ, ਤੇ ਇਹ ਰੀਜ਼ਨ
3: ਕਹਿੰਦਾ ਹੈ ਨਹੀਂ ਜੋਬਾਂ, ਜਦੋਂ ਮੋਹਰੇ ਤੁਹਾਡਾ ਸੁਪਰਵਾਈਜ਼ਰ ਵੀ ਸਟੂਡੈਂਟ ਹੈ ਉਹ ਐਪਲੀਕੇਸ਼ਨ ਪੜ ਕੇ ਤੁਹਾਡੀ ਗਾਰਬੇਜ ਛੱਡ ਦਿੰਦੇ ਆ। ਉਹ ਆਪਦਾ ਫਰੈਂਡ ਦਾ ਪਹਿਲਾਂ ਉਹਨੇ ਰੈਫਰੈਂਸ ਪਾਇਆ ਹੁੰਦਾ ਵੀ ਮੇਰੀ ਤਾਂ ਫਰੈਂਡ ਨੇ ਆਉਣਾ, ਮੇਰੇ ਤਾਂ ਫਰੈਂਡ ਨੇ ਆਉਣਾ, ਉਹ ਦੂਜੀ ਕੁੜੀ ਕਹਿੰਦੀ ਮੇਰਾ ਬੁਆਏਫ੍ਰੈਂਡ ਹੈ ਜੀ, ਉਹ ਮੇਰਾ ਜੀ ਫਲਾਨਾ ਜੀ, ਮੇਰਾ ਜੀ
0: ਚਾਹੁੰਦੇ ਆ,
3: ਏਦਾਂ ਹੀ ਹੋ ਰਿਹਾ ਜੀ, ਐਪਲੀਕੇਸ਼ਨ ਪਾੜ ਕੇ ਛੱਡ ਦਿੰਦੇ ਆ। ਮੈਂ ਕਹਿੰਦਾ ਤੁਸੀਂ ਚਲੋ ਮੇਰਾ ਟਾਈਮ ਆਉਣਾ ਤੇ ਤੁਸੀਂ ਭਰੋ, ਮੈਂ ਭਰਦਾ ਕੱਲ ਨੂੰ ਜੋਬ, ਮੈਂ ਤੁਹਾਨੂੰ ਜੋਬ ਮਿਲ ਕੇ ਦਿਖਾ ਲੇ, ਠੀਕ ਹੈ। ਮੈਂ ਤਾਂ 10-10-40 ਦੇ ਕੰਮ ਕੀਤਾ ਇੱਥੇ, ਤਾਂ ਜੋਬਾਂ ਦਾ ਬਾਹਰ ਫੱਟਾ ਲੱਗਾ ਰਹਿੰਦਾ, ਹੁਣ ਕਿਤੇ ਫੱਟਾ ਲੱਗਾ ਹੀ ਨਹੀਂ, ਹਾਇਰਿੰਗ ਦਾ ਟਾਈਮ ਆਉਣ ਦੇ ਫੱਟਾ ਨਹੀਂ ਸੀ ਲੈਂਦਾ ਹਾਇਰਿੰਗ ਦਾ, ਸਿੱਧੇ ਅੰਦਰ ਜਾਓ, ਸੁਪਰਵਾਈਜ਼ਰ ਗੋਰਾ ਹੁੰਦਾ ਸੀ, ਐਪਲੀਕੇਸ਼ਨ ਦਿਓ, ਜਿੱਥੇ ਗੋਰਾ ਤੁਹਾਨੂੰ ਸੁਪਰਵਾਈਜ਼ਰ ਮਿਲੂਗਾ ਉੱਥੇ ਤੁਹਾਨੂੰ ਜੋਬ ਲੱਗ ਜੂਗੀ।
0: ਨਹੀਂ ਹੁਣ ਤੇ ਸ਼ਾਇਦ ਆਨਲਾਈਨ ਨਹੀਂ ਹੋ ਗਿਆ ਸਿਸਟਮ ਸਾਰਾ, ਆਨਲਾਈਨ ਹੀ ਚੱਲਦੀ ਹੈ?
3: ਨਹੀਂ ਹਜੇ ਵੀ, ਹਜੇ ਵੀ ਅੰਦਰ ਐਪਲੀਕੇਸ਼ਨ ਪਈਆਂ ਜੀ,
0: ਜਿੱਥੇ
3: ਮਰਜ਼ੀ ਚਲੋ ਛੋਪਾ ਡਾਕੂਮੈਂਟ ਹੱਥ ਨਾਲ ਭਰਨ ਦੀ ਐਪਲੀਕੇਸ਼ਨ ਹਰੇਕ ਸਟੋਰ ਕੋਲੇ ਪਈਆਂ ਨੇ ਅੰਦਰ, ਉਹ ਪਰ ਸਪੈਸ਼ਲ ਬੰਦੇ ਨੂੰ ਦਿੰਦੇ ਨੇ, ਉਦੋਂ ਹੀ ਰੱਖ ਲੈਂਦੇ ਨੇ, ਉਹ ਦੂਜੇ ਦਿਨ ਕੰਮ ਤੇ ਹੁੰਦਾ ਹੈ।
0: ਮਤਲਬ ਜੇ ਉਹ ਅਪਲਾਈ ਕਰ ਰਹੇ ਆ ਫਾਰਮ, ਉਹ ਉਹਨਾਂ ਦੇ ਉਹਦੇ ਤੱਕ ਪਹੁੰਚਦਾ ਹੀ ਨਹੀਂ, ਉਹ ਡੈਸਕ ਤੋਂ ਉੱਥੇ ਹੀ ਬਿਨਾਂ ਦੇ ਵਿੱਚ ਲੈ ਆਂਦਾ
3: ਉੱਥੋਂ?
0: ਮੈਨੂੰ ਨਹੀਂ ਯਕੀਨ ਆਉਂਦਾ। ਚਲੋ ਦੇਖਦੇ ਹਾਂ, ਸ਼ੁਕਰੀਆ, ਥੈਂਕ ਯੂ ਤੁਹਾਡੀ ਕਾਲ ਦੇ ਲਈ, ਥੈਂਕ ਯੂ ਜੀ। ਸਟੂਡੀਓ ਨੰਬਰ 416-233-7333 ਕਹਿੰਦੇ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ ਜੋਬ, ਪਰ ਉੱਥੇ ਕਹਿੰਦੇ ਜਿਹੜੇ ਪੱਖਪਾਤ ਹੁੰਦਾ ਗਾ, ਫੇਵਰਿਜ਼ਮ ਹੁੰਦੀ ਆ, ਐਂਡ ਹਰ ਇੱਕ ਬੰਦਾ ਆਪਦੇ ਭੈਣ ਭਾਈ ਨੂੰ, ਆਪਦੇ ਦੋਸਤਾਂ ਮਿੱਤਰਾਂ ਨੂੰ ਜੋਬ 'ਤੇ ਲਵਾ ਲੈਂਦਾ। ਜਿਹੜਾ ਕੋਈ ਬੰਦਾ ਅਪਲਾਈ ਕਰਦਾ ਗਾ ਜੈਨੂਨ ਤਰੀਕੇ ਦੇ ਨਾਲ, ਉਹਦਾ ਰੈਜ਼ਮੇ ਪਹੁੰਚਦਾ ਹੀ ਨਹੀਂ ਮੈਨੇਜਮੈਂਟ ਤੱਕ। ਕੀ ਇਹ ਗੱਲ ਸਹੀ ਆ? ਆਈ ਡੋਂਟ ਥਿੰਕ ਸੋ। ਬਾਕੀ ਬਾਈ ਜੀ ਤੁਹਾਡੇ ਆਪਣੇ ਆਪਣੇ ਵਿਚਾਰ ਨੇ। ਨੰਬਰ 416-233-7333। ਅੱਛਾ, ਪ੍ਰਿੰਟਿੰਗ ਲਈ ਨੰਬਰ ਨੋਟ ਕਰ ਲਓ। ਇਹਨਾਂ ਕੋਲ ਨਾ ਤਕਰੀਬਨ ਇਲੈਕਸ਼ਨ ਲਈ ਲਗਾਤਾਰ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਲਾਇਰ ਛਪ ਰਹੇ ਨੇ। ਡੀ ਜੀ ਗ੍ਰਾਫਿਕ ਨੇ ਇਲੈਕਸ਼ਨ ਨੂੰ ਲੈ ਕੇ ਅਤੇ ਸਾਡੇ ਬਿਜ਼ਨਸਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਭਾਰੀ ਡਿਸਕਾਊਂਟ ਲਾ ਦਿੱਤਾ ਪ੍ਰਿੰਟਿੰਗ 'ਤੇ। ਜੇ ਤੁਸੀਂ 50,000 ਫਲਾਇਰ ਵੀ ਲਵਾਉਂਦੇ ਹੋ, 50,000 ਫਲਾਇਰ ਸਿਰਫ 999 ਦੇ ਵਿੱਚ ਪ੍ਰਿੰਟ ਹੋਣਗੇ, ਡਬਲ ਸਾਈਡ। ਠੀਕ ਹੈ ਜੀ, 50,000 ਫਲਾਇਰ ਡਬਲ ਸਾਈਡ ਪ੍ਰਿੰਟ ਕਰਾਉਂਦੇ ਆ ਅਤੇ ਉਹ 999 ਤੋਂ ਸਟਾਰਟ ਨੇ। ਟੀ ਸ਼ਰਟ ਪ੍ਰਿੰਟ ਕਰਾਉਣੀ ਆ, ਸਿਰਫ $9 ਤੋਂ ਸਟਾਰਟ ਆ ਜੀ। ਇਸ ਦੇ ਨਾਲ ਫਰੰਟ ਸਟੋਰ ਸਾਈਨ ਨੇ, ਵਿੰਡੋ ਗ੍ਰਾਫਿਕ ਨੇ, 50% ਦਾ ਆਫ ਉਹਨਾਂ ਦੇ ਉੱਤੇ ਆ। ਜੇ ਕਿਸੇ ਨੇ ਲੋਨ ਸਾਈਨ ਵਗੈਰਾ ਬਣਾਉਣੇ ਨੇ, ਉਹ ਵੀ $3 ਤੋਂ ਸਟਾਰਟ ਆ। ਕਹਿੰਦਾ ਭਾਵ ਇਹਨਾਂ ਕੋਲ ਬਿਜਨਸ ਕਾਰਡ ਆ, ਉਹ ਵੀ ਮੈਨੂੰ ਲੱਗਦਾ $99 ਦੇ 500 ਬਿਜਨਸ ਕਾਰਡ ਬਣਾ ਦਿੰਦੇ ਨੇ। ਸੋ ਤੁਸੀਂ ਪ੍ਰਿੰਟਿੰਗ ਕਰਾਉਣੀ ਆ, ਤੁਹਾਡਾ ਕੋਈ ਬਿਜਨਸ ਆ ਜਾਂ ਇਲੈਕਸ਼ਨ ਦੇ ਵਿੱਚ ਤੁਸੀਂ ਕੈਂਡੀਡੇਟ ਹੋ, ਤਾਂ ਉਹਦੇ ਲਈ ਡੀ ਜੀ ਗ੍ਰਾਫਿਕ ਨੂੰ ਜ਼ਰੂਰ ਕਾਲ ਕਰ ਲਓ। ਨੰਬਰ 647-549-7017, 647-549-7017, 6475497017। ਅਗਲੀ ਕਾਲ 5522 ਨੰਬਰ। ਸਤਿ ਸ਼੍ਰੀ ਅਕਾਲ ਜੀ।
4: ਜੀ ਵੀਰੇ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਜੀ?
0: ਵਧੀਆ ਜੀ, ਚੜ੍ਹਦੀ ਕਲਾ। ਠੀਕ
4: ਠੀਕ ਹੈ ਜੀ। ਉਹ ਮੈਂ ਬਾਈ ਜੀ ਦੀ ਹੁਣੀ ਗੱਲ ਸੁਣੀ ਸੀਗੀ, ਜਿਹੜੇ ਉਹ ਕਹਿੰਦੇ ਸੀ ਬਿਨ ਦੇ ਵਿੱਚ ਪਾ ਦਿੰਦੇ ਨੇ ਆਪਣਾ ਰੈਜ਼ਮੀ ਵਗੈਰਾ। ਉਹ ਇਹ ਸਾਡੇ ਨਾਲ ਵੀ ਹੋਇਆ ਸੀ, ਇਹ ਅਸੀਂ ਵਿਨੀਪੈਗ ਦੀ ਗੱਲ ਹੈ 2021 ਦੀ।
0: ਅੱਛਾ ਜੀ।
4: ਤੇ ਉੱਥੇ ਅਸੀਂ ਜਦੋਂ ਮੂਵ ਹੋਏ ਸੀ, ਗਏ ਸੀਗੇ ਤੇ ਜੋਬਾਂ ਵਾਲੇ ਬਹੁਤ ਗਏ, ਮੈਂ ਤੇ ਵਾਈਫ ਸੀ ਮੇਰੇ, ਹਨਾ, ਤੇ ਬਹੁਤ ਅਪਲਾਈ ਕੀਤਾ ਟਿਮ ਤੇ ਵੀ ਕੋਈ ਛੱਡਿਆ ਹੀ ਨੀਗਾ ਕੋਈ। ਤੇ ਉੱਥੇ ਸਾਡੇ ਕਿਹੜਾ ਘਰ ਦੇ ਜਮਾਂ ਨੇੜੇ ਟਿਮ ਸੀਗਾ, ਅਸੀਂ ਉੱਥੇ ਉਹ ਦੇ ਕੇ ਆਏ ਸੀਗੇ ਰੈਜ਼ਮੀ ਵਗੈਰਾ। ਅਸੀਂ 2 ਵਾਰੀ ਉੱਥੇ ਦੇ ਕੇ ਆਏ ਤੇ ਉਸ ਤੋਂ ਬਾਅਦ ਸਾਨੂੰ ਕੋਈ ਕਾਲ ਨੀ, ਕੁਛ ਨੀ ਆਇਆ ਕਿਸੇ ਪਾਸਿਓਂ ਵੀ। ਤੇ ਉਹ ਜਿਹੜਾ ਸਾਡੇ ਘਰ ਦੇ ਕੋਲ ਸੀ, ਆਪਾਂ ਉੱਥੇ ਉਦਾਂ ਹੀ ਸ਼ਾਮ ਨੂੰ ਗੇੜਾ ਕੱਢਣ ਚਲੇ ਜਾਂਦੇ, ਕੋਈ ਕੰਮ ਤਾਂ ਹੈ ਨੀ ਸੀਗਾ, ਵਿਹਲੇ ਸੀਗੇ। ਤੇ ਉੱਥੇ ਅਸੀਂ ਬਹਿ ਬੂ ਗਏ ਤੇ ਕੁਦਰਤੀ ਉੱਥੇ ਨਾ ਸੀਗੀ ਚੀਨਣ ਸੀਗੀ, ਜਿਹੜੀ ਉੱਥੇ ਮੈਨੇਜਰ ਸੀਗੀ ਉਹ ਉੱਥੇ ਖੜੀ, ਪਹਿਲਾਂ ਕੁੜੀਆਂ ਆਪਣੀਆਂ ਦੇਖਣ ਲੱਗੀਆਂ ਹੋਈਆਂ ਸੀ। ਤੇ ਉਹ ਖੜੀ ਤੇ ਮੈਂ ਕਿਹਾ ਵੀ ਆਪਾਂ ਇਹਨਾਂ ਨੂੰ ਪੁੱਛ ਹੀ ਲੈਣੇ, ਮੈਂ ਉਦਾਂ ਹੀ ਜਾ ਕੇ ਉੱਠ ਕੇ ਉਹਨੂੰ ਮੈਂ ਪੁੱਛ ਲਿਆ ਵੀ ਏਦਾਂ ਕਰਕੇ ਅਸੀਂ ਆਪਣਾ ਜੋਬ ਬਾਰੇ ਅਪਲਾਈ ਕੀਤਾ ਸੀਗਾ, ਵੀ ਸਾਨੂੰ ਕੋਈ ਰਿਸਪੋਂਸ ਆਇਆ ਨੀ ਤੁਹਾਡਾ, ਰਿਪਲਾਈ ਨੀ ਦਿੱਤਾ। ਤੇ ਉਹ ਕਹਿੰਦੀ ਮੇਰੇ ਕੋਲ ਤਾਂ ਉਹ ਪਹੁੰਚਿਆ ਹੀ ਨੀ, ਉਹ ਜਿਹੜੀਆਂ ਦੂਜੀਆਂ ਕੁੜੀਆਂ ਸੀਗਾ ਉਹਨੂੰ ਦੇ ਕੇ ਗਿਆ, ਉਹ ਕੁੜੀ ਮੂਹਰੇ ਹੀ ਨੀ ਆਈ ਕਾਊਂਟਰ ਤੇ, ਉਹ ਮਗਰ ਹੀ ਮੁੜੀ ਗਈ। ਮੈਂ ਕਿਹਾ ਲੇਖ ਇਹਨੇ ਚੱਕ ਕੇ ਨਾ, ਫਿਰ ਉਹਦੇ ਨਾਲ ਦੀ ਕੁੜੀ ਨੇ ਦੱਸਿਆ, ਕਹਿੰਦੀ ਕਿ ਵੀਰੇ ਵੀ ਇਹ ਕੁੜੀ ਆਈ ਹੋ ਸੀਗੀ, ਕਹਿੰਦੀ ਜਿੱਦਾਂ ਤੁਸੀਂ ਇਹਨੂੰ ਦੇ ਕੇ ਗਏ ਸੀ, ਕਹਿੰਦੀ ਮੈਂ ਮੈਨੇਜਰ ਨੂੰ ਫੜਾ ਦੂੰ, ਕਹਿੰਦੀ ਇਹਨੇ ਤੁਹਾਡਾ ਪਹਚਾਇਆ ਨੀ, ਕਹਿੰਦੀ ਇਹਨੇ ਤੁਹਾਡਾ ਗਾਰ ਪਿਆ,
0: ਇਹ ਚੀਜ਼ ਚੱਲਦੀ ਆ,
4: ਇਹ ਕੁਛ ਹੈਗਾ ਬਾਈ ਜੀ। ਤਾਂ ਮੈਨੂੰ ਯਾਦ ਆ ਗਈ ਉਹ ਬਾਈ ਜੀ ਦੀ ਗੱਲ ਤੋਂ ਸੁਣ ਕੇ। ਠੀਕ ਹੈ ਜੀ, ਮੈਂ ਸੁਣਦਾ।
0: ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ। ਸਟੂਡੀਓ ਨੰਬਰ 416-233-7366 ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਨਾਨਕ, ਨਾਨਕ ਪ੍ਰੋਡਕਟ। ਜਦੋਂ ਇਸ ਵੀਕਐਂਡ 'ਤੇ ਗਰੋਸਰੀ ਕਰਨ ਜਾਓਗੇ ਤਾਂ ਜ਼ਰੂਰ ਤੁਸੀਂ, ਚਾਹੇ ਨਾਨਕ ਪਨੀਰ ਆ ਜਾਂ ਨਾਨਕ ਘਿਓ ਆ, ਘਰ ਕੋਈ ਮਿੱਠਾ ਬਣਾਉਣਾ, ਕੁਛ ਵੀ ਬਣਾਉਣਾ, ਤਾਂ ਨਾਨਕ ਪ੍ਰੋਡਕਟ ਜ਼ਰੂਰ ਗਰੋਸਰੀ 'ਚ ਐਡ ਕਰ ਲਿਓ। ਅਤੇ ਨਾਲ ਦੇ ਨਾਲ ਏਸ਼ੀਅਨ ਫੂਡ ਸੈਂਟਰ, ਇਹਨਾਂ ਦੀ ਨਾ ਦਾ ਗੋਰ ਐਂਡ ਪੰਨਾ ਹਿੱਲ ਦੀ ਲੋਕੇਸ਼ਨ ਆ, ਕੈਸਲ ਮੋਰ ਵਾਲੇ ਬਹੁਤ ਪਰਿਵਾਰ ਉੱਥੇ ਜਾਂਦੇ ਨੇ। ਦਾ ਗੋਰ ਐਂਡ ਪੰਨਾ ਹਿੱਲ 'ਤੇ ਜੋ ਲੋਕੇਸ਼ਨ ਆ, ਬਹੁਤ ਭਾਰੀ ਸੇਲ ਲੱਗਣ ਜਾ ਰਹੀ ਆ। ਹੁਣ ਜਿਹੜਾ ਦੁੱਧ ਮਿਲਕ ਆ, ਬਹੁਤ ਲੋਕ ਕੋਸਕੋ ਜਾਂਦੇ ਨੇ ਮਿਲਕ ਦੇ ਹੀ, ਕਿਉਂਕਿ ਉੱਥੇ $5.99 ਦਾ ਹੁੰਦਾ, ਅਤੇ ਆਪਣੇ ਜਿਹੜੇ ਦੇਸੀ ਸਟੋਰ ਨੇ ਉੱਥੇ $5.99 ਦਾ ਹੁੰਦਾ ਕਈ ਵਾਰ, ਪਰ ਲਿਮਿਟ ਕਈ ਵਾਰ 1 ਬੈਗ ਦੀ ਹੁੰਦੀ ਆ। ਸੋ ਇਸ ਵਾਰੀ ਇਸ ਲੌਂਗ ਵੀਕਐਂਡ 'ਤੇ ਏਸ਼ੀਅਨ ਫੂਡ ਸੈਂਟਰ ਦਾ ਗੋਰ ਐਂਡ ਪੰਨਾ ਹਿੱਲ ਦੀ ਜੋ ਲੋਕੇਸ਼ਨ ਆ, ਅਨਲਿਮਿਟਡ ਤੁਸੀਂ ਮਿਲਕ ਲੈ ਕੇ ਜਾ ਸਕਦੇ ਹੋ, ਸਿਰਫ $5.99 ਈਚ ਬੈਗ। ਬਟਰ 'ਤੇ ਵੀ ਸੇਲ ਆ ਜੀ, ਮੱਖਣ ਦੀਆਂ ਟਿੱਕੀਆਂ 'ਤੇ ਸੇਲ ਆ, $5.75 ਨੂੰ ਉਹ ਤੁਸੀਂ ਲੈ ਕੇ ਜਾ ਸਕਦੇ ਹੋ, ਜੋ ਬਾਹਰ $7-7 ਨੂੰ ਲੱਗੀਆਂ ਹੋਈਆਂ ਨੇ। ਇਸ ਅਨੀਅਨ ਵੀ 6.99 5.99 ਦੇ ਲੱਗਣ ਲੱਗੇ ਨੇ, ਰੈੱਡ ਅਨੀਅਨ 5.99 ਦੇ ਲੱਗਣ ਲੱਗੇ ਨੇ, ਇਸ ਦੇ ਨਾਲ ਹਰੀਆਂ ਸਬਜ਼ੀਆਂ 'ਤੇ 6 ਆਟੇ 'ਤੇ ਹਰ ਕਿਸੇ 'ਤੇ ਸੇਲ ਆ, ਅਤੇ $100 ਦੀ ਗਰੋਸਰੀ ਤਾਂ ਬੰਦਾ ਮੱਲੋ-ਮੱਲੀ ਕਰ ਹੀ ਲੈਂਦਾ, $100 ਦੀ ਗਰੋਸਰੀ 'ਤੇ ਫ੍ਰੀ ਜਲੇਬੀਆਂ ਚਲਾ ਰਹੇ ਨੇ, £1 ਫ੍ਰੀ ਜਲੇਬੀਆਂ ਹਰੇਕ ਕਿਸੇ ਨੂੰ ਫ੍ਰੀ ਔਨ ਗਰੋਸਰੀ ਆਫ $100। ਸੋ ਇਹਦੇ ਲਈ ਤੁਸੀਂ ਵੇਟ ਕਰਨਾ ਏਸ਼ੀਅਨ ਫੂਡ ਸੈਂਟਰ ਦੀ ਗੋਰ ਐਂਡ ਪਨਾਹਿਲ ਲੋਕੇਸ਼ਨ, ਮੋਨਾ ਮੈਗੀ ਵੀ ਸਾਡੇ ਨਾਲ ਜੁੜੇ ਹੋਏ ਨੇ। ਮੋਨਾ ਜੀ, ਰਿਵਿਊ ਕਰਨ ਬਾਰੇ ਮੈਂ ਤੁਹਾਡੇ ਤੋਂ ਪੁੱਛਿਆ ਸੀਗਾ ਕਿ ਪੋਲਿਸੀਆਂ ਰਿਵਿਊ ਕਰਨਾ, ਕਿਉਂਕਿ ਨਾ ਪੇ ਕਰ ਰਹੇ ਹਾਂ ਅਤੇ ਜੇ ਕੱਲ੍ਹ ਨੂੰ ਕੋਈ ਕਲੇਮ ਹੀ ਨਾ ਮਿਲੇ ਫਿਰ ਉਹ ਪੇ ਕੀਤੇ ਦਾ ਵੀ ਕੀ ਫਾਇਦਾ?
1: ਬਿਲਕੁਲ ਬਿਲਕੁਲ ਠੀਕ ਹੈ ਹਰਵੀਰ ਜੀ, ਇਹ ਦੋਨੋਂ ਚੀਜ਼ਾਂ ਮੈਟਰ ਕਰਦੀਆਂ ਨੇ ਕਿ ਪੋਲਿਸੀ ਕਰਵਾਉਣੀ, ਪੋਲਿਸੀ ਕਰਵਾਉਣ ਤੋਂ ਬਾਅਦ ਕਦੋਂ ਰਿਵਿਊ ਹੋਣਾ, ਕਿਉਂਕਿ ਕਾਫੀ ਵਾਰ ਮੈਨੂੰ ਕਲਾਇੰਟਸ ਪੁੱਛ ਲੈਂਦੇ ਨੇ ਕਿ ਕਿੰਨੇ ਟਾਈਮ ਬਾਅਦ ਰਿਵਿਊ ਹੋਣਾ ਚਾਹੀਦਾ। ਇਹਦਾ ਕੋਈ ਫਾਰਮੂਲਾ ਨਹੀਂ ਹੈਗਾ ਕਿ ਹਾਂਜੀ ਤੁਸੀਂ 5 ਸਾਲ ਬਾਅਦ ਹੀ ਕਰਨਾ ਜਾਂ 10 ਸਾਲ ਬਾਅਦ ਹੀ ਕਰਨਾ। ਜਦੋਂ ਵੀ ਆਪਣੀ ਲਾਈਫ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਚੇਂਜਿਸ ਆਉਂਦੀਆਂ ਨੇ, ਇਟ ਮੀਨਸ ਕਿ ਸਾਨੂੰ ਕਰਨੀ ਚਾਹੀਦੀ ਹੈ ਪੋਲਿਸੀ। ਚੇਂਜਿਸ ਦਾ ਮਤਲਬ ਇਹ ਹੈਗਾ ਕਿ ਪਰਸਨ ਕੋਈ ਇਸ ਟਾਈਮ ਤੇ ਕੋਈ ਨਵਾਂ ਆਇਆ ਸੀਗਾ, ਪਰਸਨ ਜਦੋਂ ਪੋਲਿਸੀ ਕਰਵਾਈ ਸੀ, ਹੋ ਸਕਦਾ ਕਿ ਉਹ ਸਟੂਡੈਂਟ ਵੀਜ਼ਾ ਤੇ ਵਰਕ ਪਰਮਿਟ ਤੇ ਸੀਗੇ, ਤਾਂ ਉਸ ਤੋਂ ਬਾਅਦ ਹੁਣ ਇਸ ਟਾਈਮ ਤੇ ਜ਼ਰੂਰ ਪੋਲਿਸੀ ਰਿਵਿਊ ਕਰਨੀ ਚਾਹੀਦੀ ਹੈ। ਜੇ ਹੁਣ PR ਹੋ ਗਏ ਨੇ, ਮੈਰਿਜ ਹੋ ਗਈ ਹੈ, ਬੱਚੇ ਹੋ ਗਏ ਨੇ, ਡੈਫੀਨੇਟਲੀ ਇਹ ਚੀਜ਼ਾਂ ਐਡ ਅਪ ਹੋਣੀਆਂ ਚਾਹੀਦੀਆਂ ਨੇ। ਦੂਜੀ ਚੀਜ਼ ਜਿੱਦਾਂ ਕਿ ਤੁਸੀਂ ਕਿਹਾ ਕਿ ਹਾਂ ਕਲੇਮ, ਡੈਫੀਨੇਟਲੀ ਇਹ ਕਈ ਕਿਤੇ ਕਿਤੇ ਕਿਸੇ ਕੇਸਿਸ ਦੇ ਵਿੱਚ ਆ ਜਾਂਦੀ ਹੈ ਇਹ ਚੀਜ਼ ਕਿ ਉਸ ਟਾਈਮ ਤੇ ਜਦੋਂ ਪੋਲਿਸੀ ਕਰਵਾਈ ਸੀ, ਕਈ ਵਾਰ ਹੁੰਦਾ ਕਿ ਤੁਸੀਂ ਆਪਣੀ ਫੈਮਿਲੀ ਦੀ ਮੈਡੀਕਲ ਹਿਸਟਰੀ ਬਾਰੇ ਜਾਂ ਆਪਣੀ ਕੋਈ ਮੈਡੀਕਲ ਹਿਸਟਰੀ, ਕਈ ਵਾਰ ਹੁੰਦਾ ਕਿ ਹਾਂਜੀ ਬੈਕ ਇਨ ਦਾ ਡੇਟਸ, ਬੈਕ ਇਨ ਦਾ ਈਅਰਸ ਕੋਈ ਚੀਜ਼ ਸੀਗੀ ਜਿਹੜੀ ਤੁਸੀਂ ਡਿਸਕਲੋਜ਼ ਕਰਨਾ ਉਸ ਟਾਈਮ ਭੁੱਲ ਗਏ, ਤਾਂ ਇਸ ਟਾਈਮ ਤੇ ਜ਼ਰੂਰ ਮੇਕ ਸ਼ੋਰ ਕੀਤਾ ਜਾਵੇ, ਕਿਉਂਕਿ ਕਈ ਇੱਕ ਅੱਧਾ ਕੇਸ ਇਸ ਤਰੀਕੇ ਦੇ ਨਾਲ ਆਇਆ ਕਿ ਉਹਨਾਂ ਨੇ ਜਦੋਂ ਪੋਲਿਸੀ ਕਰਵਾਈ ਉਸ ਟਾਈਮ ਐਂਗਜ਼ਾਇਟੀ ਦੀ ਗੋਲੀ ਲੈਂਦੇ ਸੀਗੇ, ਉਸ ਟਾਈਮ ਤੇ ਬਲੱਡ ਟੈਸਟ, ਯੂਰਿਨ ਟੈਸਟ ਜ਼ਰੂਰ ਹੋਇਆ, ਪਰ ਡਾਕਟਰ ਦੀ ਉਸ ਟਾਈਮ ਤੇ ਜ਼ਰੂਰਤ ਨਹੀਂ ਪਈ, ਰਿਕੁਆਇਰਮੈਂਟ ਨਹੀਂ ਪਈ ਕਿ APS ਤੇ ਜਾਵੇ ਪੋਲਿਸੀ, ਤਾਂ ਉਸ ਟਾਈਮ ਤੇ ਉਹਨਾਂ ਨੇ ਬਲੱਡ ਯੂਰਿਨ ਟੈਸਟ ਦੇ ਬੇਸ ਤੇ ਪੋਲਿਸੀ ਅਪਰੂਵ ਕਰ ਦਿੱਤੀ। ਹੁਣ ਜਦੋਂ ਉਹਨਾਂ ਦੀ ਪੋਲਿਸੀ ਨੂੰ ਰਿਵਿਊ ਕੀਤਾ ਤਾਂ ਪੁੱਛਿਆ ਕਿ 2019 ਚ ਤੁਸੀਂ ਲੈਂਦੇ ਸੀ ਕੋਈ ਮੈਡੀਕੇਸ਼ਨ, ਉਹ ਕਹਿੰਦੇ ਹਾਂਜੀ ਮੈਂ ਤਾਂ 2018 ਤੋਂ ਐਂਗਜ਼ਾਇਟੀ ਦੀ ਗੋਲੀ ਲੈ ਰਿਹਾ, ਸੇਮ ਲੈ ਰਿਹਾ ਹਜੇ ਵੀ। ਸੋ ਹੁਣ ਇਸ ਟਾਈਮ ਤੇ ਅਸੀਂ ਫਿਰ ਇੰਸ਼ੋਰੈਂਸ ਕੰਪਨੀ ਨੂੰ ਦੁਬਾਰਾ ਬੈਕ ਉਸੇ ਪੋਲਿਸੀ ਨੰਬਰ ਨੂੰ ਸਟੇਟਮੈਂਟ ਦਿੱਤੀ ਹੈ ਕਿ ਹਾਂਜੀ ਕਲਾਇੰਟ ਨੇ ਉਸ ਟਾਈਮ ਤੋਂ ਐਂਗਜ਼ਾਇਟੀ ਦੀ ਗੋਲੀ ਲੈ ਰਿਹਾ ਪਰ ਸਟੇਬਲ ਹੈ, ਪਰ ਅਸੀਂ ਇਹ ਚੀਜ਼ ਐਡ ਆਨ ਕਰਨਾ ਚਾਹੁੰਦੇ ਜਿਹੜੀ ਕਿ ਉਸ
0: ਬਹੁਤ ਜ਼ਿਆਦਾ ਜ਼ਰੂਰੀ ਹੈ।
1: ਓਬਵੀਅਸਲੀ ਜੇ ਹੁਣ ਇਹ ਚੀਜ਼ ਬਾਚੂ ਕਿਤੇ ਰੱਬ ਨਾ ਕਰੇ ਕਲੇਮ ਆ ਜਾਂਦਾ ਜਾਂ ਕੁਛ ਹੋ ਜਾਂਦਾ ਤਾਂ ਓਬਵੀਅਸਲੀ ਉਹ ਕਲੇਮ ਦੇ ਟਾਈਮ ਤੇ ਪ੍ਰੋਬਲਮ ਆ ਸਕਦੀ ਸੀ। ਸੋ ਇਹੀ ਚੀਜ਼ਾਂ ਨੇ ਜਦੋਂ ਰਿਵਿਊ ਕਰਦੇ ਹੋ ਤਾਂ ਇਸ ਤਰੀਕੇ ਜਾਣੇ ਅਣਜਾਣੇ ਕਈ ਵਾਰ ਕੋਈ ਗਲਤੀ ਹੋ ਜਾਂਦੀ ਹੈ ਜਿਹੜੀ ਕਿ ਇੰਸ਼ੋਰੈਂਸ ਇੰਡਸਟਰੀ ਦੀ ਲੈਂਗੁਏਜ ਦੇ ਵਿੱਚ ਮਿਸ ਰਿਪ੍ਰੈਜੈਂਟੇਸ਼ਨ ਕਹਿ ਦਿੰਦੇ ਹਾਂ ਕਿ ਮਿਸ ਰਿਪ੍ਰੈਜੈਂਟੇਸ਼ਨ ਦੇ ਬੇਸ ਤੇ ਕਲੇਮ ਦੇ ਵਿੱਚ ਟਾਈਮ ਤੇ ਪ੍ਰੋਬਲਮ ਨਾ ਆਵੇ। ਇਹੀ ਜ਼ਰੂਰੀ ਹੁੰਦਾ ਹੈ ਕਿ ਇੱਕ ਐਕਸਪੀਰੀਅੰਸਡ ਐਡਵਾਈਜ਼ਰ ਦੇ ਨਾਲ ਤੁਸੀਂ ਗੱਲ ਕਰਦੇ ਹੋ ਤਾਂ ਅਸੀਂ ਪ੍ਰੀ ਅੰਡਰਰਾਈਟਿੰਗ ਦੇ ਥਰੂ ਹੋ ਕੇ ਸਾਰੀ ਉਹਨਾਂ ਦੀ ਐਪਲੀਕੇਸ਼ਨ ਕਰਦੇ ਹਾਂ। ਸਾਡੇ ਲਿਸਨਰਸ ਨੂੰ ਕੋਈ ਕੰਸਰਨ ਹੈਗਾ, ਈਵਨ ਤੁਸੀਂ ਰਿਵਿਊ ਕਰਨਾ ਚਾਹੁੰਦੇ ਹੋ ਕਿਸੇ ਵੀ ਇੰਸ਼ੋਰੈਂਸ ਕੰਪਨੀ ਨਾਲ ਪਾਲਿਸੀ ਚੱਲਦੀ, ਕੋਈ ਵੀ ਬੈਂਕ ਦੇ ਨਾਲ ਚੱਲਦੀ ਹੈ, ਜ਼ਰੂਰ ਕਾਲ ਕਰ ਸਕਦੇ ਹੋ ਜੀ 416-509-1509।
0: 416-509-1509। ਇੱਕ ਸਵਾਲ ਹੋਰ ਵੀ ਆ ਮੋਨਾ ਜੀ ਲਈ, ਥੋੜ੍ਹੀ ਦੇਰ ਨਾਲ ਪੁੱਛਦੇ ਹਾਂ, ਉਹ ਆ ਔਨਲਾਈਨ ਬਾਰੇ। ਕਈ ਲੋਕ ਕਹਿੰਦੇ ਜੀ ਸਾਨੂੰ ਫਲਾਨੀ ਫਲਾਨੀ ਵੈਬਸਾਈਟ ਤੋਂ ਔਨਲਾਈਨ ਮਿਲ ਗਈ, ਉਹਦਾ ਕੀ ਫਾਇਦਾ ਨੁਕਸਾਨ ਹੈ? ਇਹ ਵੀ ਮੋਨਾ ਜੀ ਤੋਂ ਜਾਣਗੇ। ਇਹਨਾਂ ਨੂੰ ਡਾਇਰੈਕਟ ਕਾਲ ਕਰੋ, ਇੰਸ਼ੋਰੈਂਸ ਪੋਲਿਸੀ ਚਾਹੀਦੇ ਨੇ, ਇੰਸ਼ੋਰੈਂਸ ਫੋਰ ਯੂ, 416-509-1509, 416-509-1509, 416-509-1509। ਲੌਂਗ ਵੀਕਐਂਡ 'ਤੇ ਬਰੈਂਪਟਨ ਟੀਵੀ ਐਂਡ ਅਪਲਾਇੰਸ ਜ਼ਰੂਰ ਜਾ ਕੇ ਆ ਜੀ। ਜੇ ਤੁਸੀਂ ਅਪਲਾਇੰਸ ਬਾਏ ਕਰਨੇ ਨੇ, ਟੈਲੀਵਿਜ਼ਨ ਬਾਏ ਕਰਨੇ ਨੇ, ਉਹਦੀਆਂ ਲੌਂਗ ਵੀਕਐਂਡ ਦੀਆਂ ਡੀਲਾਂ ਲੱਗ ਚੁੱਕੀਆਂ ਨੇ ਬਰੈਂਪਟਨ ਟੀਵੀ ਐਂਡ ਅਪਲਾਇੰਸ 'ਤੇ। ਨਾਲ ਦੇ ਨਾਲ ਇੰਡੀਆ ਜਾਣ ਦਾ ਮੂਡ ਆ, ਦਿਵਾਲੀ 'ਤੇ ਚਾਹੇ ਕ੍ਰਿਸਮਸ 'ਤੇ ਜਾਂ ਕੋਈ ਵਿਆਹ ਸ਼ਾਦੀ, ਤਾਂ ਕਟਾਰੀਆ ਟੂਰਸ ਐਂਡ ਟਰੈਵਲ ਇੱਕ ਨਾ ਇੰਡੀਆ ਜਾਣ ਲੱਗੇ, ਏਅਰ ਸੁਵਿਧਾ ਦਾ ਫਾਰਮ ਵੀ ਇਸ ਵਾਰੀ ਮੈਂਡੇਟਰੀ ਹੋ ਗਿਆ, ਉਹ ਔਨਲਾਈਨ ਵੀ ਤੁਸੀਂ ਭਰ ਸਕਦੇ ਹੋ ਜੇ ਤੁਹਾਨੂੰ ਦਿੱਕਤ ਆ ਰਹੀ ਹੈ। ਕਟਾਰੀਆ ਸਾਹਿਬ ਉਹਦੇ ਵਿੱਚ ਵੀ ਹੈਲਪ ਕਰਦੇ ਨੇ। ਸੋ ਸਸਤੀਆਂ ਟਿਕਟਾਂ ਟਰੈਵਲ ਪੈਕੇ ਲਈ ਕਟਾਰੀਆ ਟਰੈਵਲ 905-678-1200, 905-678-1200, ਅਤੇ ਢਿੱਲੋਂ ਵੀਡੀਓ IPTV ਬਾਏ ਕਰਕੇ ਲੈ ਕੇ ਆਉਣਾ ਘਰ ਦੇ ਵਿੱਚ ਤਾਂ ਉਹਦੇ ਲਈ ਕਾਲ ਕਰ ਸਕਦੇ ਹੋ ਜੀ 905-204-1313, 905-204-1313। ਸਾਡੇ ਨਾਲ ਕਾਲਰ ਨੇ ਜਸਪ੍ਰੀਤ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਭਾਜੀ? ਠੀਕ ਠਾਕ ਜੀ,
0: ਬਹੁਤ ਵਧੀਆ, ਚੜ੍ਹਦੀ ਕਲਾ
5: ਭਾਜੀ। ਪ੍ਰੋਗਰਾਮ ਆਪਣਾ ਬਹੁਤ ਸੋਹਣਾ ਜਾ ਰਿਹਾ,
0: ਸ਼ੁਕਰੀਆ ਜੀ।
5: ਤੇ ਭਾਜੀ ਇੱਕ ਚੀਜ਼ ਮੈਂ ਐਡ ਕਰਨਾ ਚਾਹੁੰਦਾ ਆ, ਜਿੱਦਾਂ ਅਸੀਂ ਰੈਜ਼ਮੇ ਡ੍ਰੌਪ ਕਰਦੇ ਆ ਨਾ, ਪਹਿਲੀ ਗੱਲ ਇੱਦਾਂ ਆ ਭਾਜੀ, ਆਪਣੇ ਕੋਈ ਸਾਈਟ ਚੈੱਕ ਕਰੋ, ਕੋਈ ਐਪ ਚੈੱਕ ਕਰੋ, ਜਿਹਦੇ ਰਾਹੀਂ ਅਸੀਂ ਪ੍ਰੋਫੈਸ਼ਨਲ ਜਿਹੜਾ ਰੈਜ਼ਮੇ ਹੈਗੇ ਆ ਅਸੀਂ ਉਹ ਬਣਾ ਸਕੀਏ, ਹੈ ਨਾ। ਤੇ ਅਦਰ ਥਿੰਗ ਆ, ਜਦੋਂ ਭਾਜੀ ਕਿਤੇ ਵੀ ਆਪਾਂ ਰੈਜ਼ਮੇ ਆਪਣਾ ਡ੍ਰੌਪ ਕਰਦੇ ਆ ਨਾ ਭਾਜੀ, ਉਹਨਾਂ ਨੂੰ ਜਸਟ ਮੇਕ ਸ਼ੋਰ ਕਰੋ ਕਿ ਤੁਹਾਡਾ ਨਾਮ ਕੀ ਆ, ਹੈ ਨਾ। ਜਦੋਂ ਅਸੀਂ ਕਿਸੇ ਕੋਲ ਹੈਂਡ ਓਵਰ ਆਪਾਂ ਰੈਜ਼ਮੇ ਆਪਣਾ ਡਰੌਪ ਕਰਦੇ ਹਾਂ ਭਾਜੀ, ਅਸੀਂ ਆਪਣੀ ਪ੍ਰੋਪਰਟੀ ਆਪਾਂ ਦੇ ਰਹੇ ਹਾਂ ਇੱਕ ਕਿਸਮ ਦਾ, ਆਪਾਂ ਪੇਪਰ ਵਰਕ ਦੇ ਰਹੇ ਹਾਂ ਭਾਜੀ ਉਹਨਾਂ ਨੂੰ, ਕਈ ਵਾਰੀ ਉਹਦੇ ਵਿੱਚ ਭਾਜੀ ਸਿਰ ਨੰਬਰ ਤੱਕ ਵੀ ਹੁੰਦਾ ਆ, ਠੀਕ ਹੈ ਨਾ, ਤੇ ਪੂਰੀ ਫੁੱਲ ਇਨਫੋਰਮੇਸ਼ਨ ਹੁੰਦੀ ਹੈ।
0: ਜਦੋਂ ਜਸਪ੍ਰੀਤ ਜੀ ਇਹ ਦੱਸੋ, ਜਿਹੜਾ ਮੇਨ ਜਿੱਥੋਂ ਟੌਪਿਕ ਸਟਾਰਟ ਹੋਇਆ ਸੀ ਉਹ ਇਹ ਸੀ ਕਿ ਕੁਝ ਕੈਨੇਡੀਅਨ ਮਾਪੇ ਉਹ ਜਵਾਕਾਂ ਨੂੰ ਸਮਰ ਜੌਬ ਕਰਵਾਉਣਾ ਨਹੀਂ ਚਾਹੁੰਦੇ, ਉਹਨਾਂ ਨੂੰ ਲੱਗਦਾ ਕਿ ਯਾਰ ਅਸੀਂ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹਾਂ, ਹੁਣ ਸਾਡੇ ਬੱਚੇ ਬੇਸਿਕ ਪੇ 'ਤੇ ਕੰਮ ਕਰਨਗੇ ਨੇ, ਉਹ ਇਹਨੂੰ ਹਾਨੀ ਦੇ ਤੌਰ 'ਤੇ ਦੇਖਦੇ ਨੇ ਕਿ ਯਾਰ ਅਸੀਂ ਸਾਡਾ ਇੰਨੇ ਕਮਾਈ ਕੀਤੀ ਦਾ ਫਾਇਦਾ ਕੀ ਹੋਇਆ ਫਿਰ।
5: ਨਹੀਂ ਨਹੀਂ ਨਹੀਂ ਭਾਜੀ, ਇਹ ਉਹਨਾਂ ਦੀ ਬਿਲਕੁਲ ਗਲਤ ਫਹਿਮੀ ਹੈਗੀ ਆ। ਜੇ ਸਾਡੇ ਕੋਲ ਕੁਛ ਟਾਈਮ ਪੀਰੀਅਡ, ਫ੍ਰੀ ਟਾਈਮ ਪੀਰੀਅਡ ਹੈਗਾ ਆ, ਠੀਕ ਆ, ਲਾਈਫ ਦਾ ਇੰਜੋਏ ਵੀ ਕਰੋ, ਪਰ ਸਾਨੂੰ ਭਾਜੀ ਕੋਈ ਨਾ ਕੋਈ ਸਕਿੱਲ ਜਿਹੜੀ ਹੈਗੀ ਆ ਆਪਣੀ ਵਧਾਉਣੀ ਚਾਹੀਦੀ ਆ, ਕੋਈ ਨਾ ਕੋਈ ਆਪਣਾ ਕੰਮ ਕਰਨਾ ਚਾਹੀਦਾ, ਠੀਕ ਹੈ ਨਾ। ਉਹਦੇ ਵਿੱਚ ਸਾਡੀ ਹੀ ਉਹਦੇ ਵਿੱਚ ਕੁਛ ਨਾ ਕੁਛ ਫਾਇਦਾ ਹੀ ਹੁੰਦਾ ਆ ਭਾਜੀ। ਅਸੀਂ ਜਦੋਂ ਬਾਹਰ ਨਿਕਲਦੇ ਹਾਂ ਕੰਮ ਕਰਦੇ ਹਾਂ, ਸਾਡੇ ਜਿਹੜੇ ਰਿਲੇਸ਼ਨ ਹੈਗੇ ਆ ਉਹ ਬਿਲਟ ਅਪ ਹੁੰਦੇ ਆ ਭਾਜੀ। ਘਰ ਬੈਠ ਕੇ ਜੇ ਅਸੀਂ ਕਹਿੰਦੇ ਹਾਂ ਨਹੀਂ ਜੀ ਮੇਰੇ ਕੋਲ ਇੰਨੇ ਮਿਲੀਅਨ ਹੈਗੇ ਤੇ ਮੇਰੇ ਬੱਚੇ ਨੂੰ ਕੰਮ ਕਰਨ ਦੀ ਲੋੜ ਨਾ ਪਵੇ, ਉਹ ਘਰ ਰਹਿ ਕੇ ਭਾਜੀ ਮੈਂਟਲੀ ਅਪਸੈਟ ਹੀ ਹੁੰਦਾ ਆ ਭਾਜੀ। ਮੈਂ ਕਮਿਊਨਿਟੀ ਨਰਸ ਹਾਂ, ਮੈਂ ਐਜ਼ ਏ ਕਮਿਊਨਿਟੀ ਨਰਸ ਮੈਂ ਜੌਬ ਕਰਦਾ ਆ, ਮੈਨੂੰ ਪਤਾ ਇਹ ਸਿਚੁਏਸ਼ਨਾਂ ਬਹੁਤ ਹੈਗੀਆਂ ਆ ਭਾਜੀ। ਜਦੋਂ ਜਿਹੜੇ ਮਾਪੇ ਹੈਗੇ ਆ ਭਾਜੀ ਆਪਣੇ ਬੱਚਿਆਂ ਨੂੰ ਨਾ ਉਹ ਘਰ ਦੇ ਵਿੱਚ ਰੱਖਦੇ ਆ,
0: ਬੱਚਿਆਂ ਨੂੰ, ਕਿਉਂਕਿ ਜੋ ਹੁਣ ਇਸ ਵਾਰੀ ਸਮਰ ਬ੍ਰੇਕ ਸੀਗੀ ਤੇ ਬਹੁਤ ਘੱਟ ਲੋਕਾਂ ਨੇ, ਬਹੁਤ ਘੱਟ ਬੱਚਿਆਂ ਨੇ ਕੀਤੀਆਂ ਨੇ, ਪਰ ਉਹਨਾਂ ਦੀ ਗਿਣਤੀ ਬਹੁਤ ਘੱਟ ਆ, ਪਰ ਅਸੀਂ ਇਨਕਰੇਜ ਕਰਦੇ ਹਾਂ ਕਿ ਸਮਰ ਜੌਬ ਜ਼ਰੂਰ ਕਰਿਓ, ਐਂਡ ਇਹਦੇ ਨਾਲ ਤੁਹਾਡੇ ਬੱਚੇ ਸਿੱਖਣਗੇ ਕੁਛ, ਕੋਈ ਲੌਸ ਨਹੀਂ ਕਰਨਗੇ। ਸੋ ਇਹ ਸੀ, ਅਤੇ ਨਾਲ ਦੇ ਨਾਲ ਦੋਸਤੋ ਐਵਰੈਸਟ ਟ੍ਰੇਡਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਜੇ ਤੁਸੀਂ ਤੁਹਾਡੇ ਕੋਲ ਨਾ ਕੋਈ ਪ੍ਰੋਡਕਟ ਹੈ, ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਯਾਰ ਹਰੇਕ ਗਰੋਸਰੀ ਸਟੋਰ ਦੀਆਂ ਸ਼ੈਲਫਾਂ 'ਤੇ ਮੇਰਾ ਪ੍ਰੋਡਕਟ ਹੋਵੇ, ਉਹਦੇ ਲਈ ਐਵਰੈਸਟ ਟ੍ਰੇਡਰਸ ਤੁਹਾਡੀ ਹੈਲਪ ਕਰਨਗੇ। ਡੈਰੀ ਰੈਕਸਪੋਰਟ 'ਤੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ। ਨਾਲ ਦੇ ਨਾਲ ਐੱਸ ਜੀ ਅਪਲਾਇੰਸ ਰਿਪੇਅਰ, ਤੁਸੀਂ ਤੁਹਾਡੇ ਘਰ ਅਪਲਾਇੰਸ ਨੇ ਖਰਾਬ ਹੋ ਗਏ ਤਾਂ ਐੱਸ ਜੀ ਅਪਲਾਇੰਸ ਰਿਪੇਅਰ ਨੂੰ ਕਾਲ ਕਰੋ, ਘੱਟ ਰੇਟ ਦੇ ਵਿੱਚ ਸੇਮ ਟਾਈਮ 'ਤੇ ਸੇਮ ਵਿਜਿਟ 'ਤੇ ਰਿਪੇਅਰ ਕਰਨਗੇ, ਵਿਦ ਵਾਰੰਟੀ ਰਿਪੇਅਰ ਕਰਨਗੇ। ਨੰਬਰ 647-7172-98। ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ ਨੂੰ ਵੀ ਜ਼ਰੂਰ ਵੇਟ ਕਰਿਓ। ਲੌਂਗ ਵੀਕਐਂਡ 'ਤੇ ਭਾਰੀ ਸੇਲਾਂ ਨੇ ਜਿਹੜੀਆਂ ਲੌਂਗ ਵੀਕਐਂਡ 'ਤੇ ਇੱਥੇ ਲੱਗੀਆਂ ਹੋਈਆਂ ਨੇ। ਐਂਡ ਇਹਦੇ ਨਾਲ ਨਾਲ ਜਸਪੁੱਲਾ ਜੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਉਹਨਾਂ ਦਾ ਬਹੁਤ ਉਚੇਚੇ ਤੌਰ 'ਤੇ ਧੰਨਵਾਦ। ਅਤੇ ਨਾਲ ਕਿਸੇ ਵੀ ਸਪੋਂਸਰ ਸੇਵਾ ਦਾ ਨੰਬਰ ਚਾਹੀਦਾ ਹੋਵੇ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਮੇਰਾ ਨੰਬਰ ਆ 647-921-2032, 647-921-2032। ਆਓ ਤੁਹਾਨੂੰ ਲੈ ਕੇ ਚੱਲੀਏ ਗ੍ਰੈਂਡ ਹੋਮ ਫਰਨੀਚਰ 'ਤੇ। ਸੁਖਵੇ ਜੀ ਲੰਘਿਓ,
6: ਬਹੁਤ ਸ਼ੁਕਰੀਆ, ਧੰਨਵਾਦ ਭੱਲਾ ਸਾਹਿਬ। ਬਿਲਕੁਲ ਲੇਬਰ ਡੇ ਲੌਂਗ ਵੀਕਐਂਡ ਦਾ ਸੱਦਾ ਪੱਤਰ ਪਰਿਵਾਰਾਂ ਨੂੰ ਦੇ ਰਹੇ ਹਾਂ। ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਤੇ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਲੋਵੈਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲਣੀਆਂ ਦੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਇਸ ਲੇਬਰ ਡੇ ਲੌਂਗ ਵੀਕਐਂਡ ਮਿਸ ਨਹੀਂ ਕਰਨਾ। ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਆ ਤਾਂ ਜ਼ਰੂਰ ਇੱਕ ਚੱਕਰ ਲਾਉਣਾ 6085 ਟੋਮਕਨ ਰੋਡ ਦੇ ਉੱਪਰ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰ ਜਿਹੜਾ ਪਰਿਵਾਰਾਂ ਨੇ ਲੈਣਾ। ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ $500-600 ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $199 ਦਾ ਮਿਲੂਗਾ। ਤੇ ਨਾਲ ਤੋਹਫਾ ਲੈਣਾ ਨਹੀਂ ਭੁੱਲਣਾ ਲੇਬਰ ਡੇ ਲੌਂਗ ਵੀਕਐਂਡ ਦਾ। ਸੋ ਵੱਡੇ ਵੱਡੇ ਜਿਹੜੇ ਤੋਹਫੇ ਤੇ ਵੱਡੇ ਵੱਡੇ ਡਿਸਕਾਊਂਟ ਤੁਹਾਡਾ ਇੰਤਜ਼ਾਰ ਕਰ ਰਹੇ ਆ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਲੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ, ਭੁੱਲਰ ਸਾਹਿਬ।
0: ਬਹੁਤ ਸ਼ੁਕਰੀਆ ਜੀ, ਧੰਨਵਾਦ। ਤੇ ਕੁਇਕਲੀ ਦੋਸਤੋ ਕਲੀਨਿੰਗ ਦਾ ਨੰਬਰ ਸਾਂਝਾ ਕਰ ਦਿਓ, ਤੁਸੀਂ ਆਪਣੇ ਘਰ ਦੀ ਕਲੀਨਿੰਗ ਕਰਾਉਣੀ ਹੈ ਤਾਂ 647-286-0077 ਤੇ ਕਾਲ ਕਰ ਸਕਦੇ। ਬਾਕੀ ਕਿਸੇ ਵੀ ਸਪੋਂਸਰਾਂ ਦਾ, ਬਲਾਈਂਡਸ ਦਾ, ਪ੍ਰਿੰਟਿੰਗ ਦਾ, ਕਿਸੇ ਸਪੋਂਸਰਾਂ ਦਾ ਨੰਬਰ ਚਾਹੀਦਾ ਤਾਂ ਮੈਨੂੰ 647-981-2032। ਅਖੀਰਲਾ ਇੱਕ ਮਿੰਟ ਆ ਤੇ ਮੋਨਾ ਮੈਂਗੀ ਜੀ ਤੋਂ ਇੱਕ ਕੁਇਕ ਸਵਾਲ ਜਾਣਾਂਗੇ। ਮੋਨਾ ਜੀ, ਉਹ ਕਿ ਸਾਨੂੰ ਫਲਾਨੀ ਫਲਾਨੀ ਜਗ੍ਹਾ ਤੋਂ ਸਸਤੀ ਮਿਲ ਰਹੀ ਆ ਤੇ ਅਸੀਂ ਮੋਨਾ ਜੀ ਕੋਲ ਕਿਉਂ ਜਾਈਏ?
1: ਬਿਲਕੁਲ ਹਰਵੀਰ ਜੀ, ਕਾਫੀ ਵਾਰ ਸਾਨੂੰ ਇਹ ਕੰਸਰਨਸ ਆਉਂਦੇ ਨੇ ਜਦੋਂ ਰਿਵਿਊ ਕਰਦੇ ਹਾਂ ਪਾਲਿਸੀਸ, ਕਿਉਂਕਿ ਜਦੋਂ ਵੀ ਆਨਲਾਈਨ ਪਰਚੇਸ ਕਰਦੇ ਹੋ ਪਾਲਿਸੀਸ ਤਾਂ ਉਹਦੇ ਵਿੱਚ ਕਾਫੀ ਵਾਰ ਫਾਈਨ ਪ੍ਰਿੰਟਸ ਹੁੰਦੇ ਨੇ ਜਿਹੜੇ ਕਿ ਇੱਕ ਨੋਰਮਲ ਲਈ ਮੈਨੂੰ ਨਹੀਂ ਪਤਾ ਹੁੰਦਾ। ਸੋ ਇਹੀ ਰੀਜ਼ਨ ਹੈਗਾ ਜਦੋਂ ਇੰਸ਼ੋਰੈਂਸ ਐਡਵਾਈਜ਼ਰ ਨਾਲ ਡੀਲ ਕਰਦੇ ਹੋ, ਜਿੱਦਾਂ ਕਿ ਲਾਸਟ ਵੀਕ ਹੀ ਮੈਂ ਕਿਸੇ ਨੂੰ ਮਿਲੀ ਸੀ, ਉਹਨਾਂ ਨੇ ਆਨਲਾਈਨ ਲਾਈਫ ਇੰਸ਼ੋਰੈਂਸ
0: ਪਾਲਿਸੀ, ਉਹਨਾਂ ਨੂੰ ਕਈਆਂ ਨੂੰ ਕਲੇਮ ਹੀ ਨਹੀਂ ਮਿਲਦਾ ਜੀ, ਕਿਉਂਕਿ ਕੋਈ ਨਾ ਕੋਈ ਕਲੋਜ਼ ਰਹਿ ਜਾਂਦਾ, ਕਲੇਮ ਨਹੀਂ ਮਿਲਦੇ। ਮੁੰਨਾ ਜੀ ਦਾ ਇੱਕ ਵਾਰ ਨੰਬਰ ਦੱਸ ਦਿਓ, ਇਸ ਤੋਂ ਪਹਿਲਾਂ 416-509-1509
1: ਬਿਲਕੁਲ ਜੀ, ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਡ ਹੈਗਾ 9280 ਗੋਰਵੇ ਡਰਾਈਵ, ਯੂਨਿਟ ਸੀ 110। ਸਾਡੇ ਲਿਸਨਰਸ ਨੂੰ ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ, ਜਾਂ ਬੱਚਿਆਂ ਦੀ RESP RRSP ਜਾਂ ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ, ਜ਼ਰੂਰ ਕਾਲ ਕਰ ਸਕਦੇ ਹੋ ਜੀ
7: 416-550-5050 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
8: Come and celebrate Toronto and do everything you want at the X.
9: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM
10: 530.
11: ਪ੍ਰੋਗਰਾਮ ਪੰਜਾਬੀ ਲਹਿਰਾਂ,
12: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ, ਪੰਜਾਬੀਅਤ ਦੀ ਸੇਵਾ ਵਿੱਚ।
13: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
14: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 905-621-4100 ਤੇ ਫੋਨ ਜ਼ਰੂਰ ਕਰੋ

0: ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀਆਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ, ਬੜੀ ਪਿਆਰੀ, ਬੜੀ ਮਿੱਠੀ ਮਿੱਠੀ ਸਵੇਰ ਨੂੰ ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਕਿਵੇਂ ਹੋ, ਠੀਕ ਠਾਕ ਹੋ, ਸਾਰਾ ਕੁਛ ਓਕੇ ਰਿਪੋਰਟ ਹੈ ਅਤੇ ਹੈਪੀ ਫਰਾਈਡੇ ਸਭ ਨੂੰ। ਫਰਾਈਡੇ ਆ ਗਿਆ, ਅਖੀਰਲਾ ਫਰਾਈਡੇ ਹੈ ਇਸ ਸਮਰ ਹੋਲੀਡੇਜ਼ ਦਾ, ਅੱਜ 4 ਤਰੀਕ ਹੈ, ਫਿਰ 5, 6, 7 ਅਤੇ 8 ਤਰੀਕ ਨੂੰ ਸਕੂਲਸ ਦੀ ਵੀ ਸ਼ੁਰੂਆਤ ਹੋ ਜਾਣੀ ਹੈ। ਸੋ ਮੌਸਮ ਦੇ ਤਾਂ ਕਿਆ ਹੀ ਕਹਿਣੇ ਆ ਯਾਰ, ਕਿਆ ਖੂਬਸੂਰਤ ਵੈਦਰ ਹੈ। ਸੋ ਜਦੋਂ ਵੀਕਐਂਡ 'ਤੇ, ਖਾਸ ਤੌਰ 'ਤੇ ਲੇਬਰ ਡੇ ਦਾ ਲੌਂਗ ਵੀਕਐਂਡ ਹੋਵੇ ਨਾ, ਅਤੇ ਇੱਦਾਂ ਦਾ ਮੌਸਮ ਮਿਲ ਜਾਵੇ, ਮੈਂ ਕਹਿੰਦਾ ਕਿ ਉਹਦੇ ਵਰਗੀ ਰੀਸ ਸੀ ਕੋਈ ਨਹੀਂ। ਸੋ ਅੱਜ ਕਹਿੰਦੇ ਨੇ ਕਿ ਵਿਲ ਫੀਲ ਲਾਈਕ 31 ਡਿਗਰੀ ਤੱਕ ਮੌਸਮ ਪਹੁੰਚ ਜਾਣਾ। ਉਹ ਬੱਲੇ ਬੱਲੇ ਬੱਲੇ, ਕਿਆ ਬਾਤ ਹੈ। ਚਲੋ, ਹੈਵ ਫਨ, ਹੈਵ ਅ ਗੁੱਡ ਟਾਈਮ, ਇੰਜੋਏ ਕਰੋ ਆਪਣੇ ਪਰਿਵਾਰਾਂ ਸਮੇਤ, ਫਰੈਂਡਸ ਦੇ ਨਾਲ। ਮੈਨੂੰ ਪਤਾ ਕਿ ਬਹੁਤ ਸਾਰੇ ਵੈਡਿੰਗ ਇਵੈਂਟਸ ਵੀ ਇਸ ਸਮਰ ਹੋ ਰਹੇ ਨੇ, ਸਾਰੀ ਆਪਣਾ ਇਸ ਵੀਕਐਂਡ ਹੋ ਰਹੇ ਨੇ। ਸੋ ਇਸ ਵੀਕਐਂਡ ਦੇ ਇਵੈਂਟਸ ਨੂੰ ਵੀ ਇੰਜੋਏ ਕਰੋ ਅਤੇ ਹੈਵ ਅ ਗ੍ਰੇਟ ਟਾਈਮ। ਅਸੀਂ ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾਂ, ਕਰਦੇ ਹਾਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ, ਐਂਡ ਅੱਜ ਦੀ ਇਸ ਫਰਾਈਡੇ ਦੀ ਮੋਰਨਿੰਗ ਦਾ ਆਨੰਦ ਲੈਂਦੇ ਹਾਂ ਪੂਰਾ। ਸੋ ਬਿਊਟੀਫੁਲ ਮੋਰਨਿੰਗ, ਮੈਂ ਅੱਜ ਡਰਾਈਵ ਕਰ ਰਿਹਾ ਸੀ, ਦੇਖ ਰਿਹਾ ਸੀ ਕਿ ਯਾਰ ਜਿਹੜੀ ਵੀ ਸਟਰੀਟ 'ਤੇ ਜਾਓ, ਕਿਤੇ ਨਾ ਕਿਤੇ ਕੋਈ ਨਾ ਕੋਈ ਵਿਆਹ ਜ਼ਰੂਰ ਹੋ ਰਿਹਾ। ਪਾਰਟੀ ਬੱਸਿਸ, ਲਿਮੋਆਂ ਰੈਡੀ ਨੇ, ਕੁੜਤੇ ਪਜਾਮੇ ਪਾਏ ਆ ਮੁੰਡਿਆਂ ਨੇ, ਲੇਡੀਜ਼ ਨੇ ਸੂਟ ਸਾਟ ਪਾ ਕੇ ਟੌਰ ਕੱਢੀ ਹੋਈ ਹੈ, ਅਤੇ ਹਰੇਕ ਚੱਲਿਆ ਆਪਣੀ ਆਪਣੀ ਡੈਸਟੀਨੇਸ਼ਨ ਨੂੰ, ਹੈ। ਸੋ ਵੈਰੀ ਗੁੱਡ, ਚਾਹੀਦਾ ਵੀ ਹੈ ਯਾਰ, ਹੁਣ ਜੇ ਕਿਤੇ ਚੱਲੇ ਹਾਂ ਤਾਂ ਪਤਾ ਤਾਂ ਲੱਗੇ ਵੀ ਬੰਦਾ ਆਇਆ ਪੂਰਾ ਤਿਆਰ ਤੁਰ ਹੋ ਕੇ ਆਇਆ। ਸੋ ਡਰਾਈਵ ਸਲੋ, ਡਰਾਈਵ ਸੇਫ, ਇਟਸ ਅ ਬਿਜ਼ੀ ਮੋਰਨਿੰਗ ਐਂਡ ਹੈਵ ਅ ਵੈਰੀ ਗੁੱਡ ਟਾਈਮ। ਯਾਦ ਰੱਖੋ ਇੱਕ ਮੈਸੇਜ ਜ਼ਰੂਰ ਤੁਸੀਂ, ਕਿ ਅਸੀਂ ਅੱਜ ਸ਼ਾਮ ਨੂੰ 6 ਤੋਂ ਲੈ ਕੇ 8 ਵਜੇ ਤੱਕ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਰੋਇਲ ਇੰਡੀਆ ਗਰੋਸਰਸ 'ਤੇ। ਰੋਇਲ ਇੰਡੀਆ ਗਰੋਸਰਸ ਗੋਰਵੇ ਅਤੇ ਕੰਟਰੀ ਸਾਈਡ ਦੇ ਕੋਰਨਰ 'ਤੇ ਆ, 24 ਘੰਟੇ ਖੁੱਲ੍ਹਣ ਵਾਲਾ ਇਹ ਗਰੋਸਰੀ ਸਟੋਰ ਹੈ। ਅਤੇ ਰੋਇਲ ਇੰਡੀਆ ਗਰੋਸਰਸ 'ਤੇ ਅੱਜ ਸ਼ਾਮ ਨੂੰ ਇੰਨੀਆਂ ਟੌਪ ਦੀਆਂ ਪ੍ਰਾਈਸਾਂ ਨੇ ਕਿ ਤੁਸੀਂ ਕਹੋਗੇ ਯਾਰ ਨਵੀਂ ਅਸੀਂ ਜਾਣਾ ਨਹੀਂ ਸੀ, ਬਟ ਪ੍ਰਾਈਸਿਸ ਸੁਣ ਕੇ ਹੁਣ ਰਹਿ ਕਿਵੇਂ ਸਕਦੇ ਹਾਂ। ਸੋ ਆਸ਼ੀਰਵਾਦ ਦਾ ਹੋਲ ਵੀਟ ਆਟਾ 20 ਪਾਉਂਡ ਦਾ ਬੈਗ, ਆਮ ਜਿਹੜਾ $19.99 ਦਾ ਨਾ, ਅੱਜ ਸ਼ਾਮ ਨੂੰ ਆ ਜਾਇਓ, $14.99 'ਚ ਮਿਲੂਗਾ। ਰੈੱਡ ਅਨੀਅਨ, ਲਾਲ ਪਿਆਜ਼, 10 ਪਾਉਂਡ ਦਾ ਬੈਗ ਸਿਰਫ $4.99 ਦਾ ਮਿਲ ਰਿਹਾ। ਡਾਬੁਰ ਦਾ ਜਿਹੜਾ ਸਰੋਂ ਦਾ ਤੇਲ ਹੈ, ਮਸਟਰਡ ਓਇਲ, ਉਹ ਵੀ 5 ਲੀਟਰ ਦੀ ਕੈਨੀ ਹੈ ਜਿਹੜੀ, ਰੈਗੂਲਰ $29.99, ਅੱਜ ਸਿਰਫ $23.99 'ਚ। ਲੈਂਟਿਕ ਦੀ ਜਿਹੜੀ ਸ਼ੂਗਰ ਹੈ 2 kg, 349 ਦੀ ਥਾਂ 'ਤੇ 249 ਨੂੰ ਈਚ। ਸੋ ਸ਼ਾਮ ਨੂੰ 6 ਤੋਂ 9 ਅਸੀਂ ਇੱਥੇ ਹਾਂ, ਸ਼ਾਮ ਨੂੰ ਆ ਜਾਇਓ, ਤੁਹਾਨੂੰ ਕੁਝ ਤੋਹਫੇ ਵੀ ਮਿਲਣਗੇ। ਗੋਰਵੇ ਕੰਟਰੀ ਸਾਈਡ ਦੇ ਕੋਰਨਰ 'ਤੇ 10,950 ਗੋਰਵੇ ਡਰਾਈਵ, ਰੋਇਲ ਇੰਡੀਆ ਗਰੋਸਰੀਜ਼। ਗੋਭੀ 249 ਈਚ, ਨਿੰਬੂ 39 ਸੈਂਟ ਈਚ, ਤੁਸੀਂ ਖਰਬੂਜਾ ਲੈਣਾ 249 ਨੂੰ ਈਚ। ਸੋ ਬੜੀਆਂ ਡੀਲਾਂ ਨੇ, ਡੋਂਟ ਮਿਸ ਇਟ, ਆ ਜਾਇਓ ਸ਼ਾਮ ਨੂੰ ਅਤੇ ਰੋਇਲ ਇੰਡੀਆ ਗਰੋਸਰੀਜ਼ 'ਤੇ 6 ਤੋਂ ਲੈ ਕੇ 9 ਵਜੇ ਤੱਕ ਜ਼ਰੂਰ ਜ਼ਰੂਰ ਮਿਲਦੇ ਆ। ਇਹਨਾਂ ਦਾ ਜਿਹੜਾ ਸਟੋਰ ਹੈ ਨਾਲ ਹੀ ਰੈਸਟੋਰੈਂਟ ਹੈ, ਅਤੇ ਉੱਥੇ ਵੀ ਹੁਣ ਬ੍ਰੈਡ ਪਕੌੜਾ $2-3 ਦੇ, ਆਲੂ ਪੈਟੀ 99 ਸੈਂਟ ਨੂੰ ਈਚ ਮਿਲੀ ਹੈ, ਮਿਲ ਰਹੀ ਹੈ। ਫਿਸ਼ ਪਕੌੜਾ 1 ਨਹੀਂ 2 ਨਹੀਂ 3 ਨਹੀਂ 4 pound 19.99 ਦਾ। ਸੋ 10,950 ਗੋਰਵੇ 'ਤੇ ਮਿਲਦੇ ਆ। ਸਾਡੇ ਨਾਲ ਸੌਰਵ ਰਤਨ ਜੀ ਵੀ ਜੁੜ ਚੁੱਕੇ ਆ, ਅਤੇ ਫਰਾਈਡੇ ਹੈ, ਫਰਾਈਡੇ ਨੂੰ ਮਾਰਕੀਟ ਕੀ ਕਹਿ ਰਿਹਾ ਸੌਰਵ ਜੀ? ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਬਹੁਤ ਸਾਰੇ ਲਿਸਨਰਸ ਇਹ ਸੋਚ ਰਹੇ ਹੈਗੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਜਿਵੇਂ ਤੁਸੀਂ ਪਾਰਟੀ ਟਾਈਮ ਦੀ ਗੱਲ ਕੀਤੀ ਹੈਗੀ ਆ, ਕਿ ਇਸ ਦੇਰ ਪਾਰਟੀ ਟਾਈਮ ਸਟਿਲ ਲੈਫਟ ਇਨ ਦਾ ਮਾਰਕੀਟ? ਯੈਸ ਆਫ ਕੋਰਸ, ਮਾਰਕੀਟ ਦੇ ਵਿੱਚ ਜਦੋਂ ਵੋਲੇਟਿਲਿਟੀ ਆਉਂਦੀ ਹੈਗੀ ਆ ਜਾਂ ਡਿਪਸ ਆਉਂਦੇ ਹੈਗੇ ਆ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਮਾਰਕੀਟ ਜਿਹੜੀ ਹੈਗੀ ਆ ਹੁਣ ਪਾਰਟੀ ਟਾਈਮ ਆਪਣਾ ਖਤਮ ਕਰ ਚੁੱਕੀ ਆ। ਇਹ ਆਪਾਂ ਪਿਛਲੇ ਦਿਨਾਂ 'ਚ ਵੀ ਦੇਖਿਆ, ਲੇਕਿਨ ਬਾਰ ਬਾਰ ਮੈਨੂੰ ਇਸ ਕਰਕੇ ਯਾਦ ਕਰਾਉਣਾ ਪੈਂਦਾ ਕਿ ਇੱਕ ਹਿਊਮਨ ਟੈਂਡੈਂਸੀ ਹੈਗੀ ਆ ਕਿ ਸਾਨੂੰ ਜਦੋਂ ਵੀ ਕੋਈ ਚੀਜ਼ ਪ੍ਰੋਬਲਮ ਦਿੰਦੀ ਹੈ, ਸਾਨੂੰ ਇਹ ਲੱਗਦਾ ਕਿ ਇਟਸ ਐਂਡ ਆਫ ਦਾ ਟਨਲ। ਨੋ, ਇਟਸ ਨੋਟ ਲਾਈਕ ਦੈਟ। ਦੇਖੋ, ਇਸ ਵੇਲੇ ਫਿਸਕਲ ਪਾਲਿਸੀ ਤੇ ਮੋਨਿਟਰੀ ਪਾਲਿਸੀ ਦੇ ਵਿੱਚ ਵੱਡਾ ਕਸ਼ਮਕਸ਼ ਚੱਲ ਰਿਹਾ ਪੂਰੀ ਦੁਨੀਆ ਦੇ ਵਿੱਚ, ਭਾਵ ਕਿ ਇੰਟਰਸਟ ਰੇਟਸ ਹੈਵ ਬੀਨ ਇੰਪੈਕਟਡ ਯਾਰ ਆਰ ਬੀਇੰਗ ਇੰਪੈਕਟਡ ਡਿਊ ਟੂ ਵਾਰ, ਸਪਲਾਈ ਚੇਨ ਦਾ ਜਿਹੜਾ ਕੰਜੈਸ਼ਨ ਹੈ, ਆਇਲ ਜਿਹੜਾ ਹੈਗਾ, ਐਕਸੈਟਰਾ ਐਕਸੈਟਰਾ। ਟੈਰਿਫ ਦੀ ਗੱਲ ਜਿਹੜੀ ਹੈਗੀ ਆ, ਕਿਤੇ ਨਾ ਕਿਤੇ ਹਲਕੀ ਫੁਲਕੀ ਪ੍ਰਾਈਸਿੰਗ ਹੋ ਚੁੱਕੀ ਹੈ ਲੇਕਿਨ ਕੈਨੇਡਾ ਦਾ ਇਸ਼ੂ US ਦੇ ਨਾਲ ਵੱਡਾ ਹੈਗਾ। ਇਹਦੇ ਨਾਲ ਜੌਬ ਲਾਸਿਸ ਸ਼ੁਰੂ ਹੋਏ ਨੇ, ਖਾਸ ਕਰਕੇ ਟੈਲੀਕਾਮ ਸੈਕਟਰ ਦੇ ਵਿੱਚ, ਐਂਡ ਆਈ ਅੰਡਰਸਟੈਂਡ ਇਟਸ ਅ ਟਫ ਪੀਰੀਅਡ। ਲੇਕਿਨ ਇਹਦੇ ਨਾਲ ਨਾਲ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮਾਰਕੀਟ ਵਿਲ ਸਟਾਰਟ ਬਿਹੇਵਿੰਗ ਟੋਟਲ ਡਿਫਰੈਂਟਲੀ। ਰੀਜ਼ਨ ਬੀਇੰਗ, ਮੈਕਰੋ ਦਾ ਜਿਹੜਾ ਜ਼ਿਆਦਾਤਰ ਇੰਪੈਕਟ ਹੈਗਾ ਉਹ ਫਿਕਸਡ ਇਨਕਮ ਨੂੰ ਲੈ ਕੇ ਆਉਂਦਾ, ਟ੍ਰੈਜਰੀਜ਼ ਨੂੰ, ਬੌਂਡਸ ਨੂੰ, ਉਹਨਾਂ ਦੀ ਯੀਲਡ। ਸੋ ਜਦੋਂ ਆਪਾਂ ਰਿਟਾਇਰੀਜ਼ ਦੀ ਗੱਲ ਕਰਦੇ ਹਾਂ ਤੇ ਇਹ ਇੰਪੈਕਟ ਕਾਫੀ ਜਿਹੜਾ ਹੈਗਾ ਕੰਸਿਡਰੇਬਲ ਹੋ ਜਾਂਦਾ ਹੈ ਤੇ ਇਹਨੂੰ ਕੰਸਿਡਰ ਕਰਨਾ ਬਹੁਤ ਜ਼ਰੂਰੀ ਹੈ। ਲੇਕਿਨ ਜਦੋਂ ਅਸੀਂ ਸਟਾਕ ਮਾਰਕੀਟ ਦੀ ਗੱਲ ਕਰਦੇ ਹਾਂ ਤੇ ਅਸੀਂ ਮਾਈਕਰੋ ਹੋ ਕੇ ਚੱਲਦੇ ਹਾਂ। ਮਾਈਕਰੋ ਤੋਂ ਭਾਵ ਵੀ ਲੁੱਕ ਐਟ ਕੰਪਨੀਜ਼ ਵਿਚ ਆਰ ਕ੍ਰੀਏਟਿੰਗ ਦਾ ਬੈਸਟ ਐਲਫਾ, ਚਾਹੇ ਉਹ ਕੰਜ਼ਿਊਮਰ ਡਿਸਕ੍ਰਿਸ਼ਨਰੀ ਹੈਗਾ, ਚਾਹੇ ਉਹ ਕੰਜ਼ਿਊਮਰ ਡਿਸਕ੍ਰਿਸ਼ਨਰੀ ਮੀਨਸ ਉਹ ਪ੍ਰੋਡਕਟ ਜਿਹੜੇ 1 ਤੋਂ 3 ਸਾਲ ਦੇ ਲਈ ਅਸੀਂ ਆਪਣੇ ਕੋਲ ਬਾਏ ਕਰਦੇ ਹਾਂ, ਜਾਂ ਕੰਜ਼ਿਊਮਰ ਸਟੇਪਲ ਹੈਗਾ ਜਿਹਨੂੰ ਅਸੀਂ ਖਾਣ ਪੀਣ ਵਾਲੀ ਚੀਜ਼ਾਂ ਕਹਿ ਦਿੰਦੇ ਹਾਂ, ਜਾਂ ਅਸੀਂ ਯੂਟੀਲਿਟੀਜ਼ ਦੀ ਗੱਲ ਕਰਦੇ ਹਾਂ, ਟੈਕਨੋਲੋਜੀ ਦੀ ਗੱਲ ਕਰਦੇ ਹਾਂ, ਕਮਿਊਨੀਕੇਸ਼ਨ, ਫਾਈਨੈਂਸ਼ੀਅਲ। ਸੋ ਵਿਦ ਇਨ ਦਾ ਇੰਡਸਟਰੀ, ਜੇ ਆਪਾਂ ਬੈਂਕਸ ਟੂ ਸੋਡਾ ਕੰਪਨੀ ਟੂ ਡਿਫੈਂਸ ਕੰਪਨੀਜ਼ ਟੂ ਟੈਕਨੋਲੋਜੀ ਟੂ ਕਮਿਊਨੀਕੇਸ਼ਨ ਗੱਲ ਕਰੀਏ, ਦੇ ਆਰ ਲੋਟ ਆਫ ਸਵੀਟ ਸਪੋਟਸ ਜਿੱਥੇ ਇਨਵੈਸਟਮੈਂਟ ਬਣਦੀ ਹੈ। ਹਾਂ, ਹਾਲ ਦੀ ਕੜੀ ਮੈਂ ਹਾਲੇ ਹੋਲਡ ਕਰਕੇ ਚੱਲ ਰਿਹਾ, ਆਈ ਵਿਲ ਬੀ ਹੋਲਡਿੰਗ ਟਿਲ ਦਿਸ ਜਿਹੜਾ ਹੈਗਾ US ਇਲੈਕਸ਼ਨ, ਕਿਉਂਕਿ ਨਵੰਬਰ 3 ਨੂੰ ਆ ਰਿਹਾ ਹੈਗਾ। ਮੇਰੀ ਐਕਸਪੈਕਟੇਸ਼ਨ ਹੈ ਕਿ ਮਾਰਕੀਟ ਥੋੜੀ ਵੋਲੇਟਾਈਲ ਹੋਏਗੀ, ਐਂਡ ਇਟ ਵਿਲ ਬੀ ਅ ਵੈਰੀ ਗੁੱਡ ਐਂਟਰੀ ਪੁਆਇੰਟ ਫੋਰ ਅਸ ਟੂ ਮੇਕ ਮਨੀ ਔਨ ਅ ਸ਼ਾਰਟ ਟਰਮ ਸਕੇਲ, ਬਟ ਲੌਂਗ ਟਰਮ ਸਕੇਲ ਦੇ ਵਿੱਚ ਕੋਈ ਚੇਂਜ ਨਹੀਂ ਆਇਆ। ਸੋ ਇਸ ਕਰਕੇ ਜਿਹੜੇ ਲੋਕਾਂ ਨੇ ਪਿਛਲੇ 5-10 ਸਾਲਾਂ ਦੇ ਵਿੱਚ ਹਾਈ ਡਬਲ ਡਿਜਿਟ ਰਿਟਰਨ ਨਹੀਂ ਬਣਾਈ, ਜਿਹੜੇ ਲੋਕ ਡਰ ਦੇ ਨਾਲ ਜੀਂਦੇ ਰਹੇ ਨੇ ਤੇ ਆਪਣੇ ਬਹੁਤ ਵੱਡੇ ਪੋਰਟਫੋਲੀਓ ਦੇ ਵਿੱਚ ਲਾਸਿਸ ਹੀ ਬੁੱਕ ਕੀਤੀਆਂ ਨੇ, ਰੀਜ਼ਨ ਬੀਇੰਗ ਉਹਨਾਂ ਦੀ ਜਿਹੜੀ ਥਿਉਰੀ ਸੀ ਮਾਰਕੀਟ ਦੀ ਪ੍ਰੈਕਟੀਕੈਲਿਟੀ ਦੇ ਅਗੇਂਸਟ ਗਈ ਹੈਗੀ ਹੈ। ਗਿਵ ਮੀ ਅ ਕਾਲ, ਸਿਟ ਡਾਊਨ ਵਿਦ ਮੀ ਐਂਡ ਲੈਟ ਮੀ ਸ਼ੋਅ ਯੂ ਦੈਟ ਪ੍ਰੋਸੈਸ ਡਰਿਵਨ ਇਨਵੈਸਟਿੰਗ ਮੇਕਸ ਮੋਰ ਸੈਂਸ ਰਾਦਰ ਦੈਨ ਬਾਇਸ ਹੋ ਕੇ ਚੱਲਣਾ। 416-833-85-33-85-33
0: ਆਪਣੇ ਲਈ ਕੰਮ ਕਰਨ ਲਈ ਲਾਓ, ਸੌਰਵ ਜੀ ਨੂੰ ਫੋਨ ਕਰ ਲਓ 416-833-85-33-11 ਇਹਨਾਂ ਦਾ ਫੋਨ ਨੰਬਰ ਹੈ, ਤੁਹਾਡੇ ਲਈ ਬਿਲਕੁਲ ਬਿਲਕੁਲ ਬਿਲਕੁਲ ਹਾਜ਼ਰ ਨੇ। ਸੋ ਓਕੇ, ਅਸੀਂ ਨਾ ਇੱਕ ਬੜੀ ਫਨ ਐਕਸਾਈਟਿੰਗ ਜੀ ਗੱਲਬਾਤ ਕਰ ਰਹੇ ਸੀਗੇ ਕੱਲ੍ਹ ਵਾਲੇ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ, ਅਤੇ ਉਹਦੇ 'ਤੇ ਥੋੜ੍ਹੇ ਚਾਨਣ ਸਾਡੇ ਸਵੇਰ ਵਾਲੇ ਸੱਜਣਾਂ ਨਾਲ ਵੀ ਪਾ ਰਹੀ ਹੈ। ਮੈਂ ਕਿਹਾ ਸੋ ਇੱਕ ਨਾ ਮੈਨੂੰ ਫੋਨ ਆਇਆ ਅਤੇ ਇੱਕ ਆਂਟੀ ਕਹਿੰਦੇ ਸੀ, ਕਹਿੰਦੇ ਨਾ ਵੀ ਸਾਡੇ ਵਿਆਹ ਨੂੰ 47 ਈਅਰ ਹੋ ਗਏ, ਅਤੇ ਮੈਂ ਬੜਾ ਚਲੋ ਖੁਸ਼ ਹੋਇਆ ਸੁਣ ਕੇ ਕਿ ਬੱਲੇ ਯਾਰ 47 ਈਅਰ, ਕਿਆ ਬਾਤ ਹੈ, ਬੜੀ ਸੋਹਣੀ ਗੱਲ ਹੈ। ਅਤੇ ਮੈਂ ਪੁੱਛਣ ਲੱਗ ਗਿਆ ਸਾਰਿਆਂ ਨੂੰ, ਮੈਂ ਕਿ ਯਾਰ ਕਿ ਇੱਕ ਸਕਸੈਸਫੁਲ ਜਿਹੜੀ ਮੈਰਿਜ ਹੈ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ, ਉਹਦੇ ਪਿੱਛੇ ਸਭ ਤੋਂ ਵੱਡਾ ਰਾਜ਼ ਕੀ ਹੈ। ਹੁਣ ਜੇ ਤੁਸੀਂ ਕਹੋ ਕਿ ਨਵੀਂ ਯਾਰ ਸਭ ਤੋਂ ਵੱਡਾ ਰਾਜ਼ ਹੈ ਵਿਸ਼ਵਾਸ ਕਰਨਾ, ਇੱਕ ਦੂਜੇ 'ਤੇ ਟਰੱਸਟ ਕਰਨਾ। ਕੋਈ ਮੈਨੂੰ ਕਹਿ ਰਿਹਾ ਸੀ ਕਿ ਨਵੀਂ ਸਭ ਤੋਂ ਵੱਡਾ ਰਾਜ਼ ਦੇ ਕਾਰਨ ਇੱਕ ਵਧੀਆ ਰਿਸ਼ਤੇ ਪਿੱਛੇ ਮੀਨੋ ਇੱਕ ਦੂਜੇ ਦੀ ਤਾਰੀਫ ਕਰਨਾ, ਕਿਸੇ ਨੇ ਕਿਹਾ ਸੀ ਕਿ ਕੰਪਲੀਮੈਂਟ ਕਰੋਗੇ ਅਤੇ ਵਧੀਆ ਤੁਸੀਂ ਇੱਕ ਦੂਜੇ ਨਾਲ ਮੀਨੋ ਉਹ ਜਿਹੜਾ ਮੋਹ ਪਿਆਰ ਹੈ ਉਹ ਬਣਿਆ ਰਹਿੰਦਾ। ਸੋ ਤੁਹਾਨੂੰ ਮੈਂ ਪੁੱਛ ਰਿਹਾ ਵੀ ਹੁਣ ਪਹਿਲੀ ਗੱਲ ਤਾਂ ਤੁਹਾਡੇ ਤੁਸੀਂ ਸ਼ੇਅਰ ਕਰ ਸਕਦੇ ਹੋ ਵੀ ਤੁਹਾਡੇ ਵਿਆਹ ਨੂੰ ਕਿੰਨਾ ਚਿਰ ਹੋਇਆ, ਅਤੇ ਦੂਜਾ ਤੁਸੀਂ ਸ਼ੇਅਰ ਕਰੋ ਕਿ ਇੱਕ ਸਕਸੈਸਫੁਲ ਇੱਕ ਸਫਲ ਰਿਲੇਸ਼ਨਸ਼ਿਪ ਪਿੱਛੇ ਸਭ ਤੋਂ ਵੱਡਾ ਕਾਰਨ, ਸਭ ਤੋਂ ਵੱਡਾ ਫੈਕਟਰ, ਸਭ ਤੋਂ ਵੱਡਾ ਰਾਜ਼ ਕੀ ਹੁੰਦਾ ਤੁਹਾਡੇ ਖਿਆਲ ਮੁਤਾਬਕ। ਨੰਬਰ ਹੈ ਆਪਣਾ 905-673-3337, 905-673-3337 ਨੰਬਰ ਹੈ ਆਪਣਾ, 905-673-3337, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਅਤੇ ਲੈਟਸ ਟਾਕ, ਕਰਦੇ ਹਾਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ। 905-673-3337 ਆਪਣਾ 1 & Only 1 ਫੋਨ ਨੰਬਰ ਹੈ। ਅਤੇ ਲੇਡੀਜ਼ ਤੁਸੀਂ ਵੀ ਸ਼ੇਅਰ ਕਰੋ, ਸਾਡੇ ਵੀਰ ਨੇ ਜਿਹੜੇ ਤੁਸੀਂ ਵੀ ਸ਼ੇਅਰ ਕਰੋ। ਕੋਈ ਕਹਿੰਦਾ ਯਾਰ ਕਿਸੇ ਰਿਸ਼ਤੇ 'ਚ ਲੜਾਈ ਬਿਲਕੁਲ ਨਹੀਂ ਹੋਣੀ ਚਾਹੀਦੀ, ਕੋਈ ਕਹਿੰਦਾ ਨਵੀਂ ਯਾਰ ਐਂ ਕਿਵੇਂ ਹੋ ਸਕਦਾ। ਸਾਨੂੰ ਤਾਂ ਲੱਗਦਾ ਕਿ ਜਿਹੜੇ ਰਿਸ਼ਤੇ 'ਚ ਰੋਜ਼ ਹੀ ਕਿਤੇ ਨਾ ਕਿਤੇ ਮਾੜੀ ਮੋਟੀ ਕੋਈ ਕਹਿੰਦੇ ਹੁੰਦੇ ਕਿ ਨੋਕ ਝੋਕ ਜੀ ਹੁੰਦੀ ਰਹੇ, ਮਾੜੇ ਮੋਟੇ ਭਾਂਡੇ ਖੜਕਦੇ ਰਹਿਣ ਵੀ ਉਹ ਬਹੁਤ ਜ਼ਰੂਰੀ ਹੈ ਸਗਾ 'ਤੇ। ਸੋ 905-673-3337 ਨੰਬਰ ਹੈ ਆਪਣਾ। ਇੱਕ ਸਕਸੈਸਫੁਲ ਮੈਰਿਜ, ਇੱਕ ਸਕਸੈਸਫੁਲ ਰਿਸ਼ਤਾ, ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ, ਸਭ ਤੋਂ ਵੱਡਾ ਰਾਜ਼ ਕੀ ਹੈ, ਇਹ ਅੱਜ ਦੀ ਗੱਲਬਾਤ ਹੋ ਰਹੀ ਹੈ। 905-673-3337 905-673-3337 905-673-3337 1981। ਹਾਂਜੀ ਵੀਰੇ।
2: ਹਾਂਜੀ ਵੀਰੇ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ, ਕਿਵੇਂ ਹੋ? ਵਧੀਆ, ਕਿਵੇਂ ਹੋ?
2: ਫਰਾਈਡੇ ਦੀ ਤੁਹਾਨੂੰ ਮੁਬਾਰਕਾਂ, ਬਹੁਤ
0: ਮੁਬਾਰਕਾਂ ਜੀ।
2: ਠੀਕ ਹੈ, ਵਧੀਆ ਵੀਰੇ। ਮੈਂ ਇੱਕ ਮਿੰਟ ਕਰਨਾ ਚਾਹੁੰਦਾ। ਇੱਕ ਤਾਂ ਜੋ ਲੜਾਈ ਹੁੰਦੀ, ਜਦੋਂ ਵੀ ਲੜਾਈ ਹੁੰਦੀ ਹੈ, ਲੜਾਈ ਤਾਂ ਅਕਸਰ ਹੁੰਦੀ ਹੈ ਹਨਾ ਆਪਣਾ ਚ, ਇੱਕ ਤਾਂ ਆਪਣੇ ਚ ਗੱਲ ਰੱਖੋ, ਦੋਵੇਂ ਜਣੇ ਆਪਣੇ ਆਪ ਸੋਲਵ ਕਰੋ, ਹੋਰ ਥਰਡ ਬੰਦੇ ਨੂੰ ਇਨਵੋਲਵ ਨਾ ਕਰੋ ਇੱਕ ਵਿੱਚ ਹਨਾ। ਜੇ ਤੁਹਾਨੂੰ ਕੋਈ ਲਾਈਕ ਤੁਹਾਡੀ ਵਾਈਫ ਤੁਹਾਨੂੰ ਬੋਲਦੀ ਹੈ, ਤੁਸੀਂ ਅੱਗੋਂ ਆਪਦਾ ਗੁੱਸਾ ਕੱਢ ਦੋ ਅੰਦਰ, ਨਾ ਉਹਨੂੰ ਦਬਾ ਕੇ ਰੱਖੋ, ਨਹੀਂ ਤਾਂ ਨਾ ਉਹ ਚੀਜ਼ ਤੁਹਾਡੇ ਅੰਦਰ ਹੀ ਰਹਿੰਦੀ ਆ ਤੇ ਉਹ ਮਤਲਬ ਹੋਰ ਹੀ ਰੂਪ ਥੋੜਾ ਧਾਰਨ ਕਰਦੀ ਆ, ਉਹਦੇ ਪ੍ਰਤੀ ਤੁਹਾਡੇ ਦਿਮਾਗ ਚ ਗੱਲ ਨਿਕਲਦੀ ਨੀ ਗੀ। ਤੁਸੀਂ ਇੱਕ ਵਾਰ ਜਿਹੜਾ ਗੁੱਸਾ ਕੱਢਣਾ ਕੱਢ ਦੋ, ਤੇ ਉਸ ਵਕਤ ਗੱਲ ਲੱਗ ਕਿਸੇ ਕੋਲ ਕਰੋ, ਆਪਣੇ ਆਪ ਚ ਹੀ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਈਵਨ ਤੁਹਾਡੀ ਫਰੈਂਡਸ ਨਾਲ ਡਿਸਕਸ ਕਰਨ ਦੀ ਲੋੜ ਨੀ ਹੈਗੀ, ਇੱਕ ਦਿਨ ਬਾਅਦ, ਦੋ ਦਿਨ ਬਾਅਦ ਟਾਈਮ ਹੀਲਸ ਐਵਰੀਥਿੰਗ, ਤੇ ਇੱਕ ਦੂਜੇ ਨਾਲ ਹੀ ਸੋਲਵ ਕਰੋ। ਤੇ ਦੂਜੀ ਗੱਲ ਬਈ, ਤੁਸੀਂ ਇੱਕ ਫਰੈਂਡਲੀ ਬਣ ਕੇ ਰਹੋ, ਤੁਸੀਂ ਇੱਕ ਉਹ ਚੀਜ਼ ਨਾ ਸੋਚੋ ਹਾਂ ਇਹ ਕੁੜੀ ਆ ਤਾਂ ਇਹਨੇ ਹੀ ਕੰਮ ਕਰਨਾ, ਨਹੀਂ ਇਹ ਚੀਜ਼ ਨੀ। ਇੱਕ ਲਿਖ ਦਾ ਫਰੈਂਡਸ਼ਿਪ ਹੁੰਦੀ ਹੈ ਨਾ,
0: ਆਪਣੇ ਭੈਣਾਂ ਭਰਾਵਾਂ ਨੂੰ ਨਾਲ ਗੱਲ ਸਾਂਝੀ ਕਰ ਲੈਣਾ ਜਾਂ ਆਪਣੇ ਮਾਂ ਬਾਪ ਨਾਲ, ਉਦੋਂ ਤੀਜਾ ਪਰਸਨ ਕੋਈ ਵੀ ਹੈ, ਚਾਹੇ ਡਜ਼ਨਟ ਮੈਟਰ, ਚਾਹੇ ਮੁੰਡੇ ਵੱਲੋਂ ਕੁੜੀ ਵੱਲੋਂ, ਜੇ ਤੁਸੀਂ ਕਿਸੇ ਤੀਜੇ ਨੂੰ ਵਿੱਚ ਸ਼ਾਮਿਲ ਕਰ ਲੈਂਦੇ ਹੋ ਤਾਂ ਕੋਈ ਨਾ ਕੋਈ ਪੰਗਾ ਵੱਧ ਪੈਣਾ ਹੀ ਪੈਣਾ।
2: ਜ਼ਰੂਰ ਪੈਂਦਾ। ਨਾਲੇ ਨਾਲੇ ਹੁਣ ਸਪੋਜ਼ ਕਰੋ, ਮੈਂ ਆਪਣੀ ਭੈਣ ਨੂੰ ਦੱਸਿਆ ਤੇ ਮੇਰੀ ਵਾਈਫ ਇਦਾਂ ਦੀ, ਉਹਦੀ ਇਮੇਜ ਖਰਾਬ ਹੋ ਜਾਂਦੀ, ਹੋ ਜਾਣੀ ਆ ਮੇਰੀ ਵਾਈਫ, ਲਾਈਕ ਮੇਰੀ ਵਾਈਫ ਦੀ।
0: ਨਹੀਂ, ਤੁਸੀਂ ਤੁਸੀਂ ਬਸ ਜਿਹੜਾ ਤੁਹਾਡਾ ਰਿਸ਼ਤਾ ਉਹਨਾਂ ਨਾਲ ਹੀ ਖਰਾਬ ਕਰ ਰਹੇ ਹੋ ਹੁਣ। ਜੇ ਬਾਕੀ ਤੁਹਾਡੀ ਗੱਲ ਠੀਕ ਹੈ, ਤੁਸੀਂ ਸਿਸਟਰ ਨੂੰ ਕਹਿਤਾ ਵੀ ਮੇਰੀ ਤਾਂ ਘਰ ਵਾਲੀ ਇਦਾਂ ਦੀ ਆ, ਤਾਂ ਸਿਸਟਰ ਨੇ ਫਿਰ ਆਲਵੇਜ਼ ਉਹਦੇ ਬਾਰੇ ਉਵੇਂ ਹੀ ਸੋਚਣਾ, ਰਾਈਟ? ਸੋ ਉਹ ਵੀ ਰਿਸ਼ਤਾ ਇਫੈਕਟ ਹੁੰਦਾ,
2: ਉਹ ਵੀ ਰਿਸ਼ਤਾ ਇਫੈਕਟ ਹੋਊਗਾ, ਕਿਉਂਕਿ ਆਪਾਂ ਤਾਂ ਚੇਂਜ ਹੋ ਜਾਵਾਂਗੇ ਤੇ ਵਾਈਫ ਨੇ ਕਹਿਣਾ ਯਾਰ ਇਹ ਮੇਰੇ ਭਰਾ ਨਾਲ ਲੜਦੀ ਆ, ਕਿਉਂਕਿ ਹੁਣ ਦੂਜੇ ਬੰਦੇ ਦੇ ਦਿਮਾਗ ਚ ਆਪਾਂ ਜੋ ਗੱਲ ਦੱਸਾਂਗੇ ਆਪਾਂ ਹੁਣ ਉਹ ਹੀ ਉਹਨੇ ਮੰਨਣਾ, ਤੇ ਉਹਨੇ ਕਹਿਣਾ ਯਾਰ ਆਹ ਚੀਜ਼ ਤਾਂ ਹੁਣ ਦੱਸੀ ਸੀ ਮਹੀਨਾ ਪਹਿਲਾਂ, ਹੁਣ ਵੀ ਇਦਾਂ ਹੀ ਕਰਦੀ ਆ, ਆਪਾਂ ਕਹਿੰਦੇ ਭੁੱਲ ਭੁੱਲ ਗਏ, ਤੂੰ ਭੁੱਲੀ ਨੀ ਅਜੇ ਤੱਕ।
0: ਨਹੀਂ ਠੀਕ ਹੈ, ਥੈਂਕ ਯੂ ਵੀਰੇ, ਨਹੀਂ ਗੱਲ ਤੁਹਾਡੀ ਠੀਕ ਹੈ। ਸੋ ਭਾਜੀ

0: ਕਿਉਂਕਿ ਲੇਡੀਜ਼ ਕੋਲ ਬੜੀ ਵਿਜ਼ਡਮ ਹੁੰਦੀ ਹੈ ਰਿਸ਼ਤਿਆਂ ਨੂੰ ਲੈ ਕੇ। ਜੇ ਕੋਈ ਰਿਸ਼ਤੇ ਨਿਭਦੇ ਆ ਤਾਂ ਆਈ ਥਿੰਕ ਉਸ ਪਿੱਛੇ ਲੇਡੀਜ਼ ਦਾ ਇੱਕ ਬੜਾ ਵੱਡਾ ਹੱਥ ਹੁੰਦਾ। ਸੋ ਲੇਡੀਜ਼ ਵੀ ਸ਼ੇਅਰ ਕਰੋ, ਚਲੋ ਸਾਡੇ ਵੀਰ ਨੇ ਤੁਸੀਂ ਵੀ ਸ਼ੇਅਰ ਕਰੋ 9056733337 ਤੇ। ਸਾਡੇ ਨਾਲ ਸੁਖਪਾ ਜੀ ਜੁੜਿਆ ਗ੍ਰੈਂਡ ਓਫ ਫਰਨੀਚਰ ਤੋਂ, ਇੱਕ ਕਾਲ ਤੋਂ ਬਾਅਦ ਉਹਨਾਂ ਨੂੰ ਵੀ ਲੈਣੇ ਆ। 2163 ਹਾਂਜੀ, ਚਲੋ ਜੋਕ ਇੱਕ ਪਾਸੇ, ਬਟ ਠੀਕ ਹੈ, ਕਿਤੇ ਨਾ ਕਿਤੇ ਤੁਹਾਨੂੰ ਨਾ ਕਈ ਚੀਜ਼ਾਂ ਭੁੱਲਣੀਆਂ ਵੀ ਪੈਂਦੀਆਂ ਨੇ। ਹੁਣ ਜੇ ਤੁਸੀਂ ਹਰੇਕ ਚੀਜ਼ ਨੂੰ ਬਸ ਆਲਵੇਜ਼ ਯਾਦ ਕਰਦੇ ਰਹੋਗੇ, ਉਦੋਂ ਇਹਨੇ ਆਏ ਕੀਤਾ ਸੀ, ਉਦੋਂ ਇਹਨੇ ਆਏ ਕੀਤਾ ਸੀ, ਫਿਰ ਤੁਸੀਂ ਫੋਰਗਿਵ ਕਿਵੇਂ ਕਰੋਗੇ? ਤੁਸੀਂ ਹੁਣ ਜਿਹੜੇ ਪੁਰਾਣੇ ਨੇ, ਤੁਸੀਂ ਪੁਰਾਣੇ ਰਿਸ਼ਤਿਆਂ ਨੂੰ ਅੱਜ ਦੇ ਰਿਸ਼ਤਿਆਂ ਨਾਲ ਕੰਪੇਅਰ ਨਹੀਂ ਕਰ ਸਕਦੇ। ਕਹਿੰਦੇ ਹੁਣ ਮਾੜੇ ਆ ਵੀ ਕਿਸੇ ਨੂੰ ਸਬਜ਼ੀ 'ਚ ਵੱਧ ਲੂਣ ਲੱਗਿਆ ਤਾਂ ਜਦੇ ਬੈਗ ਰੈਡੀ ਨੇ ਵੀ ਮੈਂ ਤਾਂ ਵੀ ਚੱਲੀ ਆਈ ਹਾਂ ਚੱਲਿਆ। ਸੋ ਸੁਖਪਾ ਜੀ ਸਾਡੇ ਨਾਲ ਨੇ ਗ੍ਰੈਂਡ ਹੋਮ ਫਰਨੀਚਰ ਤੋਂ, ਅਤੇ ਅੱਜ ਸ਼ਾਮ ਨੂੰ ਅਸੀਂ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ 6085 ਟੋਮਕਨ ਰੋਡ ਗ੍ਰੈਂਡ ਹੋਮ ਫਰਨੀਚਰ ਤੇ। ਸੁਖ ਜੀ ਵੈਲਕਮ ਸਰ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਅੱਜ ਸ਼ਾਮ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਤੇ ਨਾਲ ਦੀ ਨਾਲ ਪਰਿਵਾਰਾਂ ਨੂੰ ਸੱਦਾ ਪੱਤਰ ਦੇ ਰਹੇ ਹਾਂ ਜੀ ਲੇਬਰ ਡੇ ਲੌਂਗ ਵੀਕਐਂਡ ਦਾ। ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਬਾਰੇ ਸੋਚ ਰਹੇ ਸੀ ਤੇ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਲੋਵੈਸਟ ਪ੍ਰਾਈਸ ਦੇ ਉੱਪਰ ਤੁਹਾਨੂੰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਨਾਲ ਦੀ ਨਾਲ ਹਰੇਕ ਪਰਚੇਜ ਦੇ ਨਾਲ ਜਿਹੜੇ ਤੁਹਾਨੂੰ ਲਾਜ਼ਮੀ ਜਿਹੜੇ ਤੋਹਫੇ ਦਿੱਤੇ ਜਾਣੇ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਲੇਟੈਸਟ ਫਰਨੀਚਰ ਦੇ ਮਾਡਲ ਤੁਹਾਡਾ ਇੰਤਜ਼ਾਰ ਕਰ ਰਹੇ ਆ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਯਾਦ ਰੱਖਣਾ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਆਪਣੇ ਮਾਸਟਰ ਬੈਡਰੂਮ ਦੇ ਲਈ, ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਸਟੇਨਲੈਸ ਸਟੀਲ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $2500 ਸੀ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈਡਰੂਮ ਸੈੱਟ $1299 ਦਾ, $1299 ਦੇ ਵਿੱਚ ਪੂਰਾ ਬੈਡਰੂਮ ਸੈੱਟ ਮਿਲੂਗਾ। ਤੇ ਬਹੁਤ ਸਾਰੇ ਬੱਚੇ ਜਿਹੜੇ ਬੈਕ ਟੂ ਸਕੂਲ ਜਾ ਰਹੇ ਆ, ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣਾ, PS5 ਪਲੇਸਟੇਸ਼ਨ ਗੇਮ ਬਿਲਕੁਲ ਨਾਲ ਤੁਹਾਨੂੰ ਫ੍ਰੀ ਦਿੱਤੀ ਜਾਊਗੀ। ਸੋਲਿਡ ਵੁੱਡ ਦਾ ਬੈਡਰੂਮ ਸੈੱਟ $1299 ਦਾ ਤੇ ਨਾਲ ਪਲੇਸਟੇਸ਼ਨ PS5 ਗੇਮ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਇੰਤਜ਼ਾਰ ਕਰ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਨਵੀਂ
0: ਪਟਿਆਲਾ। ਕੀ ਬਾਤ ਹੈ, 6085 ਟੋਮਕਨ ਰੋਡ ਤੇ ਜ਼ਰੂਰ ਜ਼ਰੂਰ ਜ਼ਰੂਰ ਗੇੜਾ ਲਗਾਉਣਾ ਤੇ ਵਧੀਆ ਟੌਪ ਦੀਆਂ ਡੀਲਾਂ। 7603 ਹੈਲੋ।
2: ਹਾਂਜੀ ਵੀਰੇ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
2: ਹਾਂਜੀ ਦਲਜੀਤ ਸਿੱਧੂ ਬੋਲ ਰਿਹਾ
0: ਜੀ। ਵਧੀਆ ਜੀ।
2: ਸੁਖਪਾ ਜੀ ਦੇਖੋ ਸਰ, ਗੇੜਾ ਮਾਰ ਕੇ ਵੀ ਕਰਦੇ ਹਨ, ਇਹਨਾਂ ਨੂੰ ਬੁਲਾ ਕੇ ਸੁਖਪਾ ਜੀ।
0: ਜ਼ਰੂਰ ਜ਼ਰੂਰ।
2: ਤੇ ਨੰਬਰ 2 ਤੇ ਭਾਂਡੇ ਖੜਕਦੇ ਰਹਿਣ ਚੰਗੇ ਰਹਿੰਦੇ ਆ ਜੀ।
0: ਖੜਕਦੇ ਰਹਿਣ ਚੰਗੇ। ਤੁਹਾਡੇ ਭਾਂਡੇ ਖੜਕਦੇ ਨੂੰ ਕਿੰਨਾ ਚਿਰ ਹੋ ਗਿਆ, ਕਿੰਨੇ ਸਾਲ ਹੋ ਗਏ ਹੁਣ?
2: ਬਹੁਤ ਹੋ ਗਏ ਵੀਰ।
0: ਨਹੀਂ ਕਿੰਨੇ ਹੋ ਗਏ ਯਾਦ ਆ ਕੁਛ?
2: 42-43 ਹੋ ਗਏ।

0: ਬਿਆਲੀ ਤਰਤਾਲੀ ਸਾਲ
1: ਹਾਂਜੀ ਹਾਂਜੀ
0: ਸੋ ਇਹ 42-43 ਸਾਲ ਦੇ ਪਿੱਛੇ ਫਿਰ ਕੀ ਰਾਜ਼ ਹੈ, ਕਿਵੇਂ ਵਧੀਆ ਬਣਾ ਕੇ ਰੱਖੀ?
1: ਚੋਰ ਨੀ ਲੱਗਦਾ ਉਸ ਦੇ ਹੜਕਾਈ ਚਾਲ ਬੜਾ ਮੋਟਾ,
0: ਕਿਵੇਂ
1: ਚੋਰ ਨੀ ਆਉਂਦਾ ਘਰੇ ਤੁਹਾਡੇ ਭਾਂਡੇ ਖੜਦੇ ਹੋ?
0: ਨਹੀਂ ਨਹੀਂ ਮੈਂ ਤੁਹਾਨੂੰ ਪੁੱਛ ਰਿਹਾ ਵੀ ਤੁਹਾਡੇ 42-43 ਸਾਲ ਇੰਨੇ ਵਧੀਆ ਕਿਵੇਂ ਲੰਘੇ ਨੇ?
1: ਪਰਮਾਤਮਾ ਨੇ ਲੰਘਾਏ ਮੋਟਾ।
0: ਨਹੀਂ ਪਰਮਾਤਮਾ ਤਾਂ ਠੀਕ ਹੈ, ਪਰਮਾਤਮਾ ਤਾਂ ਤੁਸੀਂ ਆਪਾਂ ਹਰੇਕ ਗੱਲ ਨੂੰ ਕਹਿ ਦਿੰਦੇ ਪਰਮਾਤਮਾ ਕਰਕੇ ਠੀਕ ਹੈ, ਪਰ ਬੰਦੇ ਦਾ ਵੀ ਵਿੱਚ ਯੋਗਦਾਨ ਤਾਂ ਹੁੰਦਾ ਹੀ ਹੈ ਨਾ। ਚਲੋ ਠੀਕ ਹੈ ਜੀ, ਓਕੇ। ਸੋ ਨਹੀਂ ਮੈਂ ਅੱਜ ਇਹ ਨਹੀਂ ਤੁਹਾਡੇ ਤੋਂ ਸੁਣਨਾ ਚਾਹੁੰਦਾ ਯਾਰ ਕਿ ਪਰਮਾਤਮਾ ਨੇ ਲੰਘਾਏ ਆਇਆ ਰੱਬ ਕਰਕੇ ਲੰਘੇ, ਠੀਕ ਹੈ ਸਾਰਾ ਕੁਛ ਕਰਦਾ ਰੱਬ ਕਰਦਾ, ਮੈਂ ਮੰਨਦਾ ਤੁਹਾਡੀ ਗੱਲ ਨੂੰ, ਬਟ ਅੱਜ ਮੈਂ ਤੁਹਾਨੂੰ ਪੁੱਛ ਰਿਹਾ ਵੀ ਯਾਰ ਜੇ ਵੀ ਐਜ਼ ਅ ਹਿਊਮਨ ਐਜ਼ ਅ ਇੱਕ ਇਨਸਾਨ ਦੀ ਤੌਰ 'ਤੇ ਤੁਸੀਂ ਕੀ ਕਰ ਰਹੇ ਹੋ ਵੀ ਤੁਹਾਡਾ ਰਿਸ਼ਤਾ ਵਧੀਆ ਨਿਭੇ? ਹੁਣ ਜੇ 42-43 ਸਾਲ ਲੰਘੇ ਆ ਉਹ ਐਂ ਥੋੜ੍ਹਾ ਲੰਘ ਗਏ ਵੀ ਬਸ ਉਹੀ, ਤੁਸੀਂ ਕੋਈ ਐਫਰਟ ਹੀ ਨਹੀਂ ਕੀਤਾ? ਹੁਣ ਇੰਨਾ ਲੰਬਾ ਸਮਾਂ ਕਿਸ ਨਾਲ ਰਹਿਣਾ, ਕਿਸ ਨਾਲ ਤੁਸੀਂ ਇੱਕ ਵਧੀਆ ਪਿਆਰ ਬਣਾ ਕੇ ਰੱਖਣਾ, ਇਹ ਕੋਈ ਸੌਖੀਆਂ ਚੀਜ਼ਾਂ ਥੋੜ੍ਹਾ ਨੇ। ਸੋ ਨੰਬਰ ਹੈ ਆਪਣਾ 9056733337। ਅੱਜ ਮੈਂ ਪੁੱਛ ਰਿਹਾ ਕਿ ਇੱਕ ਸਕਸੈਸਫੁਲ ਮੈਰਿਜ ਪਿੱਛੇ ਸਭ ਤੋਂ ਵੱਡਾ ਕਾਰਨ ਕੀ ਹੈ? ਨਾਲੇ ਮੈਂ ਤੁਹਾਨੂੰ ਪੁੱਛ ਰਿਹਾ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ, ਜੇ 5 ਸਾਲ 10 ਸਾਲ 15 ਸਾਲ 20 ਸਾਲ 25 ਸਾਲ ਜਿੰਨੇ ਵੀ ਹੋ ਗਏ ਉਹ ਕਿਵੇਂ ਇੰਨੇ ਵਧੀਆ ਲੰਘ ਰਹੇ ਨੇ, ਕੀ ਕਾਰਨ ਹੈ, ਕੀ ਮੇਨ ਰਿਲੇਸ਼ਨਸ਼ਿਪ ਦੇ ਵਿੱਚ ਤੁਹਾਨੂੰ ਕਰਨਾ ਪੈਂਦਾ ਵੀ ਤੁਹਾਡਾ ਰਿਸ਼ਤਾ ਵਧੀਆ ਲੰਘੇ? ਇੱਕ ਸਕਸੈਸਫੁਲ ਮੈਰਿਜ ਪਿੱਛੇ ਵਟ ਇਜ਼ ਦਾ ਮੇਨ, ਸਭ ਤੋਂ ਵੱਡਾ ਰੀਜ਼ਨ ਕੀ ਹੁੰਦਾ? ਇਹ ਮੈਂ ਪੁੱਛ ਰਿਹਾ, ਇਹ ਨਾ ਕਿਹੋ ਕਿ ਯਾਰ ਰੱਬ ਨੇ ਲੰਘਾ ਤੇ, ਠੀਕ ਹੈ ਉਹ ਬੜਾ ਜਨੇਰਿਕ ਐਂਸਰ ਹੈ। ਤੁਸੀਂ ਐਚ ਕੇ ਮੂਵਰਸ ਨੂੰ ਯਾਦ ਰੱਖੋ, ਵਧੀਆ ਟੌਪ ਦੀ ਮੂਵਿੰਗ ਕੰਪਨੀ ਲੱਭ ਰਹੇ ਹੋ, ਉਹਨਾਂ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ। ਐਚ ਕੇ ਮੂਵਰਸ ਬੜੀ ਵੱਡੀ ਗੱਲ ਹੈ ਇਹ ਵੀ ਅਗਲੇ ਦਾ ਟ੍ਰਿਗਰ ਕੀ ਹੈ। ਸੋ ਤੁਹਾਨੂੰ ਬੜੀ ਬਰੀਕੀ ਨਾਲ ਆਪਣੇ ਪਾਰਟਨਰ ਨੂੰ ਸਮਝਣਾ ਪੈਂਦਾ ਤੇ ਅੰਡਰਸਟੈਂਡ ਕਰਨਾ ਪੈਂਦਾ ਵੀ ਇਹ ਬੰਦਾ ਇਹਨੂੰ ਕਿਹੜੀ ਚੀਜ਼ ਤੰਗ ਕਰਦੀ ਹੈ ਜ਼ਿਆਦਾ, ਰਾਈਟ? ਨਹੀਂ ਚਾਹੁੰਦਾ, ਪੇਸ਼ੈਂਸ ਵੀ ਨਾ ਸਬਰ ਬਹੁਤ ਜ਼ਰੂਰੀ ਹੈ ਇੱਕ ਰਿਸ਼ਤੇ ਦੇ ਵਿੱਚ।
1: ਹਾਂ ਹਾਂ
0: ਕੱਲ ਮੈਨੂੰ ਇੱਕ ਅੰਕਲ ਜੀ ਕਹਿੰਦੇ, ਕਹਿੰਦੇ ਨਵੀ ਯਾਰ ਤੂੰ ਕਿਵੇਂ ਜਿਹੜੇ ਲੋਕਾਂ ਨੂੰ 50 ਸਾਲ ਹੋ ਗਏ ਵਿਆਹਿਆਂ ਨੂੰ, ਤੂੰ ਉਹਨਾਂ ਨੂੰ ਅੱਜ ਦੇ ਬੱਚਿਆਂ ਨਾਲ ਕਿਵੇਂ ਰਿਲੇਟ ਕਰੇਗਾ? ਕਹਿੰਦੇ ਕਿ ਅੱਜ ਦੇ ਤਾਂ ਬੈਗ ਪੈਕ ਹੁੰਦੇ ਆ ਵੀ ਮਾੜਾ ਜਿਹਾ ਕੁਛ ਕਹਿਤਾ ਮੈਨੂੰ ਨਾ, ਮੈਂ ਤਾਂ ਬਈ ਗਈ ਆ ਗਿਆ। ਚਲੋ ਕੋਈ ਨਾ, ਬਦਲਦੇ ਆ ਹੌਲੀ ਹੌਲੀ। ਥੈਂਕ ਯੂ, ਸਾਰਿਆਂ ਨੂੰ ਕਹਿੰਦੇ ਆ ਯਾਰ ਥੋੜੀ ਜਿਹੀ ਸਹਿਨਸ਼ੀਲਤਾ ਰੱਖੋ ਤੇ ਤੁਸੀਂ ਪੇਸ਼ੈਂਸ ਰੱਖੋ। ਸਾਡੇ ਨਾਲ ਮਨਜੀਤ ਜੁੜੇ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ।
2: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ ਪੁਰਾਣੇ ਅਪਲਾਇੰਸਿਸ ਕੱਢ ਕੇ ਨਵੇਂ ਪਾਉਣੇ ਨੇ, 5 ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ ਜਿਹਦੇ ਵਿੱਚ 36 ਇੰਚ ਦਾ ਫਰੈਂਚ ਡੋਰ ਡਿਜ਼ਾਈਨ ਦਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 $3999 $3999 ਇਸ ਵੀਕਐਂਡ ਤੁਸੀਂ ਅਪਲਾਈਅੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਇਹ ਡੀਲ ਦੇਖ ਰਹੇ ਹੋ, ਸੋ ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਸੈੱਟ ਹੈ ਜਿਹੜਾ ਕਿ ਸਿਰਫ $69.99 $6,999 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ ਸੈਮਸੰਗ ਬ੍ਰਾਂਡ ਦਾ 75 ਇੰਚ ਦਾ LED ਸਮਾਰਟ 4K ਟੀਵੀ ਹੈ ਜਿਹੜਾ ਕਿ $1,500 ਦੀ ਪ੍ਰਾਈਸ ਤੋਂ ਘਟਾ ਕੇ $999 ਤੇ ਨਾਲ $300 ਦੀ ਸਾਊਂਡ ਬਾਰ ਬਿਲਕੁਲ ਫ੍ਰੀ ਐਜ ਏ ਗਿਫਟ ਇਸ ਟੀਵੀ ਨਾਲ ਦਿੱਤੀ ਜਾ ਰਹੀ। ਸੋ ਕੋਈ ਵੀ ਡੀਲ ਤੁਸੀਂ ਅਪਲਾਈਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054, ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ।
0: ਥੈਂਕ ਯੂ ਜੀ। 905-450-0054 ਐਂਡ ਹਮੇਸ਼ਾ ਦੀ ਤਰ੍ਹਾਂ ਬਿਯੋਂਡ ਆਈਓਵਰ, ਹੁਣ ਨਾ ਵੀਕਐਂਡ ਹੈ ਤੇ ਸਕੂਲ ਸ਼ੁਰੂ ਨੇ, ਐਨਕਾਂ ਲੈਣੀਆਂ ਤਾਂ ਮਿਕਸ ਐਂਡ ਮੈਚ ਡੀਲ ਹੈ, ਇੱਕ ਲੋ ਤੇ ਦੂਜੀ ਫਰੀ, ਪ੍ਰਿਸਕ੍ਰਿਪਸ਼ਨ ਦੀ ਐਨਕਾਂ ਤੇ ਸਨ ਗਲਾਸਿਸ ਬਿਯੋਂਡ ਆਈਓਵਰ, ਸਿੰਗਲ ਵਿਜ਼ਨ ਵਾਲੀਆਂ ਐਨਕਾਂ ਲੈਣੀਆਂ ਰੈਗੂਲਰ $400 ਹੈ ਇਸ ਵੀਕਐਂਡ $99 ਨੂੰ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ ਬਿਯੋਂਡ ਆਈਓਵਰ, 905-793-3937 905-793-3937 ਜੀ 1211 ਹੈਲੋ ਸਤਿ ਸ਼੍ਰੀ ਅਕਾਲ।
3: ਮੇਰੀ ਜੀ ਉਮਰ 87 ਸਾਲ ਤੋਂ ਉੱਪਰ ਹੈ, ਪਲੱਸ ਹੈ ਜੀ, ਤੇ ਸਾਡੀ ਸ਼ਾਦੀ ਹੋਈ ਨੂੰ 65 ਸਾਲ ਪੂਰੇ ਹੋ ਕੇ 66ਵਾਂ ਸਾਲ 5 ਮਾਰਚ ਤੋਂ ਲੱਗਾ ਹੈ।
0: ਵਾਹ।
3: ਯਾਨੀ 5 ਮਾਰਚ 1961 ਨੂੰ ਸਾਡੀ ਸ਼ਾਦੀ ਹੋਈ ਸੀ ਤੇ ਅਸੀਂ ਜੀਵਨ ਚ ਖਿਆਈ ਸਖਿਆਈ ਥੋੜੀ ਗਰੀਬੀ ਸਕੀਮੀ ਵੀ ਕੱਟੀ, ਹੁਣ ਵਧੀਆ ਸੈਟਲਡ ਹੈ, ਪਰਿਵਾਰ ਲੰਬਾ ਚੌੜਾ, ਪੁੱਤ ਪੋਤੇ ਪੜੋਤੇ ਸਭ ਕੁਛ ਹੈਗਾ ਹੈ ਨਾ ਜੀ। ਤੇ ਰਾਜ ਜਿਹੜਾ ਹੈਗਾ ਉਹ ਹੈ ਕਿ ਮੈਂ ਲੋਕਾਂ ਨੂੰ ਵੀ ਦੱਸਦਾ ਹੁੰਦਾ ਕਿ ਜਦੋਂ ਵੀ ਕਿਤੇ ਪਰਿਵਾਰ ਵਿੱਚ ਕਿਸੇ ਗੱਲ ਨੂੰ ਗੁੱਸਾ ਆਵੇ, ਚਾਹੇ ਪਤਨੀ ਨੂੰ ਚਾਹੇ ਪਤੀ ਨੂੰ, ਉਹਦੇ ਸਾਹਮਣੇ ਵਾਲਾ ਜਿਹੜਾ ਬੰਦਾ ਜਾਂ ਔਰਤ ਹੈ ਉਹ ਉਸ ਵੇਲੇ ਰਾਈਟ ਵਿੱਚ ਜਵਾਬ ਨਾ ਦੇਵੇ, ਉਹਦਾ ਬਿਲਕੁਲ ਸ਼ਾਂਤ ਹੋ ਜਾਵੇ, ਉਹ ਤਾਂ ਬੋਲੇ ਨਾ, ਬੇਸ਼ੱਕ ਬਾਅਦ ਵਿੱਚ ਉਸੇ ਦਾ ਗੱਲ ਦਾ ਜਵਾਬ ਉਹ ਦੇ ਦੇ ਜਦੋਂ ਮਾਹੌਲ ਠੰਡਾ ਹੋ ਜਾਵੇ। ਜੇ ਤੁਸੀਂ ਉਸੇ ਵੇਲੇ ਜਵਾਬ ਸਵਾਲ ਕਰੋਗੇ ਤੇ ਝਗੜਾ ਵਧੂਗਾ ਤੇ ਤੁਹਾਡੇ ਪਰਿਵਾਰ ਵਿੱਚ
0: ਤੁਸੀਂ ਦੇਖੋ ਕਿੰਨੀ ਯਾਰ ਪਿਆਰੀ ਗੱਲ ਹੈ, ਕਹਿੰਦੇ 87 ਸਾਲ ਦੀ ਉਮਰ ਹੈ, ਇਹ ਗੱਲ ਠੀਕ ਹੈ ਵੀ ਜਦੋਂ ਗੁੱਸੇ ਚ ਆ ਕੇ ਗਰਮੋ ਗਰਮੀ ਚ ਆ ਕੇ ਤੁਸੀਂ ਕੁਛ ਕਹਿ ਦਿੰਦੇ ਹੋ ਨਾ ਫਿਰ ਪੰਗਾ ਵੱਧਦਾ ਹੀ ਵੱਧਦਾ। ਬੜੀ ਦੇਖੋ ਕਹਿੰਦੇ ਹੁੰਦੇ ਨਾ ਕਿ ਸਿਆਣੇ ਦੀਆਂ ਗੱਲਾਂ ਤੇ ਥੋੜੇ ਜਿਹਾ ਤੁਸੀਂ ਜੇ ਗੌਰ ਕਰੋਗੇ ਇੰਪਲੀਮੈਂਟ ਕਰੋਗੇ ਫਾਇਦਾ ਹੋਊਗਾ। ਮੌਕੇ ਤੇ ਆ ਕੇ ਜੇ ਘਰ ਵਾਲੇ ਨੇ ਕੁਛ ਕਹਿਤਾ, ਬੰਦੇ ਨੇ ਉੱਚਾ ਬੋਲਤਾ, ਤਾਂ ਦੈਟਸ ਇਟ, ਗੱਲ ਖਤਮ ਹੈ। ਪਰ ਜੇ ਤੁਸੀਂ ਵਧੀਆ ਪੇਸ਼ੈਂਸ ਰੱਖੋ ਫਿਰ ਚਲੋ ਤੁਸੀਂ ਬਾਅਦ ਦੇ ਵਿੱਚ ਓਪਨਲੀ ਉਹ ਗੱਲ ਸਾਂਝੀ ਕਰ ਵੀ ਸਕਦੇ ਹੋ। ਸੋ ਫੈਸ਼ਨ ਆਈ ਕਿਊ, ਮੈਂ ਕਹਿੰਦਾ ਉਹਨਾਂ ਕਿ ਲੇਡੀਜ਼ ਨੂੰ ਖੁਸ਼ ਰੱਖਣਾ ਤਾਂ ਫੈਸ਼ਨ ਆਈ ਕਿਊ ਤੇ ਲੈ ਜਾਓ, 2-4 ਸੂਟ ਲੈ ਦੋ ਅਗਲੀ, ਕਿਉਂਕਿ ਬੱਲੇ ਜੀ ਜਾਨੂੰ ਤੇਰੇ ਵਰਗਾ ਹੈ ਹੀ ਕੋਈ ਨਹੀਂ। ਸੋ ਫੈਸ਼ਨ ਆਈ ਕਿਊ ਤੇ ਇੱਕ ਸੂਟ ਲਓ, ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਸਾਡੇ ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਤੇ ਜੁੱਤੀਆਂ ਇੱਕ ਖਰੀਦੋ, ਦੂਜੀ 25% ਆਫ। ਸੋ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਿਕਵੀਨ ਮੇਫੀਲਡ, ਫੈਸ਼ਨ ਆਈ ਕਿਊ ਤੇ ਜਾਓ ਤੇ ਇੰਜੋਏ ਕਰੋ। 905-453-2225 ਇਹਨਾਂ ਦਾ ਨੰਬਰ ਹੈ। 50-50 ਹਾਂਜੀ
4: ਹਾਂਜੀ ਨਵੀ ਸਤਿ ਸ਼੍ਰੀ ਅਕਾਲ।
0: ਸਾਰਾ ਕੁਛ ਹੀ ਤੁਹਾਡੇ ਨੰਬਰ ਚ ਹੈ ਵੀ 50-50 ਚੱਲੀ ਚੱਲੋ ਤੇ ਵਧੀਆ, ਬੰਦਾ ਖੁਸ਼ ਰਹੂਗਾ।
4: ਹਾਂਜੀ ਹਾਂਜੀ ਨਿਰਮਲ ਹੋ ਰਿਹਾ
0: ਜੀ।
4: ਤੇ ਨਵੀ ਬਾਈ ਜਦੋਂ ਦੇਖੋ ਮੀਆਂ ਬੀਵੀ ਚ ਲੜਾਈ ਤਾਂ ਹੁੰਦੀ ਰਹਿੰਦੀ ਆ, ਪਰ ਜਿੱਥੇ ਪਿਆਰ ਆ ਉੱਥੇ ਲੜਾਈ ਹੋਣੀ ਹੈ ਨਾ। ਮੇਰੇ ਵਿਆਹ ਨੂੰ 25 ਸਾਲ ਹੋ ਗਏ ਜੀ, ਵਧੀਆ ਹੈਗਾ। ਜਿਵੇਂ ਅੰਕਲ ਜੀ ਹੁਣ ਦੱਸ ਕੇ ਕਿੰਨੇ ਸਾਲ ਹੋ ਗਏ, ਇੱਕ ਸਿੰਪਲ ਜਿਹਾ ਫੰਡਾ ਦੱਸ ਦਿੰਦਾ, ਜਦੋਂ ਤੁਹਾਡੀ ਮੀਆਂ ਬੀਵੀ ਦੀ ਲੜਾਈ ਹੋਵੇ ਜੁੱਤੀ ਚੱਕੋ, ਪਰਨਾ ਮੋਢੇ ਤੇ ਰੱਖੋ ਤੇ ਬਾਹਰ ਨਿਕਲ ਜਾਓ।
0: ਸਹੀ ਗੱਲ,
4: ਬਸ ਇਦੋਂ ਬਾਅਦ ਅੱਧੇ ਪੌਣੇ ਘੰਟੇ ਬਾਅਦ ਮੁੜਿਆ, ਸ਼ਾਂਤੀ ਦੋਨੇ ਪਾਸੇ ਹੋ ਜਾਂਦੀ ਆ, ਤੁਸੀਂ ਆਪਦਾ ਮੌਜਾ ਕਰੋ ਨਾ, ਕਿਉਂਕਿ ਲੜਾਈ ਜਿੱਥੇ ਪਿਆਰ ਆ ਵੀਰੇ ਲੜਾਈ ਹੋਣੀ ਹੋਣੀ
0: ਆ, ਬਿਲਕੁਲ ਹੋਣੀ ਆ। ਹੁਣ ਕਈ ਕਹਿੰਦੇ ਆ ਸਾਡੇ ਤਾਂ ਕਦੇ ਲੜਾਈ ਨੀ ਹੋਈ, ਮੈਂ ਕਿਹਾ ਇਹ ਫਿਰ ਪਿਆਰ ਹੀ ਕਾਹਦਾ।
4: ਲੋਕ ਚੌਕ ਤਾਂ ਜ਼ਰੂਰੀ ਆ, ਕਈ ਵਾਰ ਬੈਠੇ ਬੈਠੇ ਬੰਦੇ ਡਾਇਨਿੰਗ ਟੇਬਲ ਤੇ ਹੋ ਜਾਂਦੇ ਜਵਾਕਾਂ ਨਾਲ, ਕਦੇ ਆਪਦੇ ਮੀਆਂ ਵੀ ਹੋ ਜਾਂਦੀ ਹੈ, ਜ਼ਰੂਰੀ ਆ ਪਿਆਰ ਦੇ ਵਿੱਚ ਜ਼ਰੂਰੀ ਵੀਰੇ। ਬਹੁਤ ਵਧੀਆ ਪ੍ਰੋਗਰਾਮ,
0: ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ, ਥੈਂਕ ਯੂ ਭਾਜੀ, ਥੈਂਕ ਯੂ। ਬਹੁਤ ਪਿਆਰ ਨਹੀਂ, ਬਿਲਕੁਲ ਗੱਲ ਠੀਕ ਹੈ। ਹੁਣ ਲੜਾਈ ਕਹਿੰਦੇ ਨਹੀਂ ਹੁੰਦੇ ਕਿ ਲੜਾਈ ਵੀ ਹੁੰਦੀ ਵੀ ਉੱਥੇ ਹੀ ਆ ਯਾਰ ਜਿੱਥੇ ਤੁਹਾਡਾ ਪਿਆਰ ਵੱਧ ਹੁੰਦਾ। ਜੀ 6204, ਹਾਂਜੀ
5: ਹੈਲੋ ਨਵੀ, ਹੈਪੀ ਫ੍ਰਾਈਡੇ।
0: ਹੈਪੀ ਫ੍ਰਾਈਡੇ ਜੀ।
5: ਓਕੇ ਸੋ ਮੇਰਾ ਓਪੀਨੀਅਨ ਇਹ ਹੈ, ਮੇ ਬੀ ਮੇਰੇ ਇੰਨਾ ਐਕਸਪੀਰੀਅੰਸ ਨਹੀਂ ਹੈ, 7-8 ਸਾਲ ਦਾ ਹੀ ਹੈ, ਬਟ ਮੈਨੂੰ ਇਹ ਲੱਗਦਾ ਕਿ ਅੱਜ ਦੀ ਜਨਰੇਸ਼ਨ ਕੋਲ, ਮਤਲਬ ਮਿਲੇਨੀਅਲਸ ਤੋਂ ਬਾਅਦ ਵਾਲੇ ਜਿਹੜੇ ਕਹਿ ਲਓ ਤੁਸੀਂ, ਆਪਸ਼ਨਸ ਜ਼ਿਆਦਾ ਹੈ ਕਿ ਦੇਖੋ ਡਿਸਅਗਰੀਮੈਂਟ ਤੇ ਕਨਫਲਿਕਟ ਇਹ ਅਨਅਵੋਇਡੇਬਲ ਹੈ। ਤੁਸੀਂ ਚਾਹੇ ਉਹਨੂੰ ਰੀਜ਼ਨਿੰਗ ਦੇ ਲਓ, ਫੈਮਿਲੀ ਫਰੈਂਡਸ ਜਾਂ ਕੋਈ ਘਰ ਦੇ ਜਾਂ ਫਾਈਨੈਂਸ਼ੀਅਲ, ਇਹ ਤਾਂ ਹੋਣਾ ਹੀ ਆ,
0: ਕਿਉਂਕਿ
5: ਇੱਕ ਬੰਦਾ ਜਿਹਦੇ ਨਾਲ ਤੁਸੀਂ ਕਨੈਕਟਡ ਹੋ ਉਹਨੂੰ ਅਲੱਗ ਮਾਇੰਡ ਸੈਟ ਹੈ ਉਹਦਾ 25-30 ਸਾਲ ਦਾ, ਰਾਈਟ, ਜਦੋਂ ਤੁਸੀਂ ਮੈਚ ਕਰ ਰਹੇ ਹੋ ਤਾਂ ਇਹ ਤਾਂ ਅਨਅਵੋਇਡੇਬਲ ਹੈ। ਮੈਨੂੰ ਲੱਗਦਾ ਕਿ ਜਦੋਂ ਤੁਸੀਂ ਲੜ ਰਹੇ ਹੋ ਜਾਂ ਜਦੋਂ ਤੁਹਾਡੇ ਡਿਸਅਗਰੀਮੈਂਟ ਚੱਲ ਰਹੀ ਹੈ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਟੇਬਲ ਤੇ ਆਪਸ਼ਨਸ ਕਿਹੜੀਆਂ। ਜਦੋਂ ਤੁਹਾਨੂੰ ਪਤਾ ਨਾ ਕਿ ਟੇਬਲ ਤੇ ਸੈਪਰੇਸ਼ਨ ਦੀ ਜਾਂ ਡਾਈਵੋਰਸ ਦੀ ਆਪਸ਼ਨ ਨਹੀਂ ਹੈ, ਤੇ ਯੂ ਵਿਲ ਮੂਵ ਟੁਵਰਡਸ ਦ ਰੈਜ਼ੋਲੂਸ਼ਨ। ਜੇ ਤੁਹਾਨੂੰ ਲੱਗਦਾ ਕਿ ਅੱਛਾ ਓਕੇ ਲੈਟ ਮੀ ਕੰਪੇਅਰ ਦਿਸ ਪਰਸਨ
0: ਕਿਤੇ ਨਾ ਕਿਤੇ ਵੀ ਨਹੀਂ ਤੁਹਾਨੂੰ ਵਧੀਆ ਲੱਗਦਾ ਉਹ ਇਨਸਾਨ, ਤਾਂ ਕੋਈ ਗੱਲ ਨੀ, ਮੂਵ ਔਨ ਕਰੋ। ਬਟ ਪਹਿਲਾਂ ਸੀਗਾ ਕਿ ਨਹੀਂ ਯਾਰ, ਤੁਸੀਂ ਜੇ ਕਿਸੇ ਨਾਲ ਲਾਵਾਂ ਹੀ ਲੈ ਲਈਆਂ ਤਾਂ ਮੇਕ ਇਟ ਵਰਕ, ਤੁਸੀਂ ਥੋੜੀ ਜਿਹੀ ਐਫਰਟ ਕਰੋ, ਤੁਸੀਂ ਥੋੜੀ ਜਿਹਾ ਹਿੰਮਤ ਕਰੋ ਤੇ ਆਪਣੇ ਆਪ ਸਾਰਾ ਕੁਝ ਸੈੱਟ ਹੋ ਜੂਗਾ।
5: ਐਗਜੈਕਟਲੀ, ਤਾਂ ਆਪਾਂ ਤੁਸੀਂ ਫਰੈਂਡਸ਼ਿਪ ਚਲਾ ਲਓ, ਦੋ ਬੰਦੇ ਆ ਜਦੋਂ ਸਟਾਰਟ ਹੁੰਦੀ ਹੈ ਨਾ ਫਰੈਂਡਸ਼ਿਪ ਦੀ, ਉਹ ਬਹੁਤ ਵਧੀਆ ਹੁੰਦੀ ਹੈ। ਸਟਾਰਟਿੰਗ ਦੇ ਈਅਰਸ ਹੈ, ਦੈਟਸ ਨਾਟ ਕਾਊਂਟਡ ਐਜ਼ ਅ ਪਾਰਟਨਰਸ਼ਿਪ ਔਰ ਮੈਰਿਜ ਰਿਲੇਸ਼ਨਸ਼ਿਪ, ਉਹ ਤਾਂ ਹਾਸੀਆਂ ਖੇਡੀਆਂ।
0: ਯਾ ਹਨੀਮੂਨ ਫੇਜ਼ ਹੁੰਦਾ ਸ਼ੁਰੂ ਸ਼ੁਰੂ ਦੇ ਵਿੱਚ,
5: ਬਿਲਕੁਲ ਐਗਜੈਕਟਲੀ। ਤਾਂ ਉਹ ਤੋਂ ਬਾਅਦ ਹਰ ਰਿਲੇਸ਼ਨ ਚ ਹੁੰਦਾ ਹੈ ਕਨਫਲਿਕਟ, ਤਾਂ ਯੂ ਸ਼ੁਡ ਅਵੋਇਡ ਦੈਟ।
0: ਜੀ ਬਿਲਕੁਲ ਠੀਕ ਹੈ। ਸੋ ਇਹ ਕਹਿੰਦੇ ਕਿ ਰਵੀ, ਅੱਜ ਕੱਲ ਤਾਂ ਇਹ ਹੈ ਵੀ ਹਰੇਕ ਨੂੰ ਲੱਗਦਾ ਵੀ ਮੇਰੇ ਕੋਲ ਤਾਂ ਆਪਸ਼ਨ ਹੀ ਬਹੁਤ ਹੈ, ਜੇ ਇਹ ਨਹੀਂ ਤਾਂ ਹੋਰ ਸੀ, ਹੋਰ ਨਹੀਂ ਤਾਂ ਫਿਰ ਉਸ ਤੋਂ ਵੀ ਹੋਰ ਸੀ। ਸੋ ਓਕੇ, ਵੀਕਐਂਡ ਹੈ, ਵੀਕਐਂਡ ਤੇ ਤੁਸੀਂ ਆਪਣੇ ਪਰਿਵਾਰ ਨਾਲ ਨਾ ਮੇਰਾ ਕਹਿਣਾ ਮੰਨੋ, ਚੁੱਪ ਕਰਕੇ ਟੋਰਾਂਟੋ ਜਾਓ, ਤੁਸੀਂ ਟੀ ਡੋਟ ਵਾਟਰ ਟੈਕਸੀ ਵਾਲਿਆਂ ਦੀ ਪ੍ਰਾਈਵੇਟ ਵਾਟਰ ਟੈਕਸੀ ਲੈ ਕੇ ਸੈਂਟਰ ਆਈਲੈਂਡ ਨੂੰ ਜਾਓ ਪਰਿਵਾਰ ਨਾਲ, ਕੋਈ ਫੈਰੀ ਲੈਣ ਦੀ ਲੋੜ ਨਹੀਂ, ਫੈਰੀ ਤੇ ਬੰਦੇ ਤੇ ਬੰਦਾ ਚੜਿਆ ਹੁੰਦਾ, ਇੱਥੇ ਆਰਾਮ ਨਾਲ ਪ੍ਰਾਈਵੇਟ ਆਪਣੀ ਟੈਕਸੀ ਹੈ, ਪਿੱਛੇ ਟੋਰਾਂਟੋ ਦੀ ਸਕਾਈ ਲਾਈਨ ਦਿਸ ਰਹੀ ਹੈ, ਤੇ ਜਾ ਕੇ ਵਧੀਆ ਇੰਜੋਏ ਕਰੋ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058825800 ਤੇ ਕਾਲ ਕਰੋ, ਜ਼ਰੂਰ ਕਰੋ। ਵੈਰੀ ਗੁੱਡ। ਐਂਡ ਇਸ ਨਾ ਸੰਡੇ ਨੂੰ ਇੱਕ ਬਿਲਕੁਲ ਫ੍ਰੀ ਪਿਕਨਿਕ ਹੋ ਰਿਹਾ, ਸਾਂਝਾ ਵਿਰਸਾ ਰੇਡੀਓ ਸਵੇਰੇ ਤੁਸੀਂ ਸੁਣਦੇ ਹੋ AM 530 ਤੇ ਹਰਜੀਤ ਜੰਜੂਆ ਜੀ ਦੇ ਨਾਲ, ਅਤੇ ਜੰਜੂਆ ਸਾਹਿਬ ਕਰਾ ਰਹੇ ਇੱਕ ਪੰਜਾਬੀ ਪਿਕਨਿਕ। ਬੱਲੇ ਬੱਲੇ ਹੈਰੀਟੇਜ ਫਾਰਮ ਹੈ, 13219 ਚਿੰਕਿਊਜ਼ੀ ਰੋਡ ਤੇ, ਅਤੇ ਗੀਤ ਸੰਗੀਤ ਬੜਾ ਹੋਵੇਗਾ, ਬਹੁਤ ਸਾਰੀਆਂ ਗੇਮਾਂ, ਖੇਡਾਂ, ਭੰਗੜਾ, ਗਿੱਧਾ, ਖਾਣਾ ਪੀਣਾ ਹੋਵੇਗਾ। ਸੋ ਐਤਵਾਰ ਨੂੰ ਫ੍ਰੀ ਪਾਰਕਿੰਗ, ਫ੍ਰੀ ਐਂਟਰੀ, ਬੱਲੇ ਬੱਲੇ ਹੈਰੀਟੇਜ ਫਾਰਮ ਤੇ ਪਹੁੰਚਿਓ ਜ਼ਰੂਰ। ਜੀ 3408 ਹੈਲੋ।
6: ਹਾਂਜੀ ਨਵੀਂ ਸਰ ਜੀ, ਕੀ ਹਾਲ ਚਾਲ?
0: ਵਧੀਆ ਜੀ, ਵਧੀਆ, ਕਿਵੇਂ ਹੋ?
6: ਠੀਕ ਹੈ। ਤੁਹਾਡਾ ਦੋ ਗੱਲਾਂ ਕਰਨੀਆਂ ਸੀਗੀਆਂ। ਪਹਿਲੀ ਗੱਲ, ਤੁਹਾਡੇ ਸ਼ਹਿਰ ਆਪਾਂ ਆਉਣਾ ਹੈਗਾ ਨੈਕਸਟ ਵੀਕਐਂਡ, ਜੇ ਆਪਾਂ ਟੀ ਡੋਟ ਟੈਕਸੀ ਲਈਏ ਕੋਈ ਠੰਡ ਨਹੀਂ ਹੋ ਜਾਊਗੀ ਨੈਕਸਟ ਵੀਕਐਂਡ ਜੇ ਆਪਾਂ ਜਾਣਾ ਹੋਵੇ ਟੀ ਡੋਟ ਤੇ?
0: ਨਹੀਂ, ਨੈਕਸਟ ਚੈੱਕ ਕਰ ਲੈਂਦੇ ਹਾਂ, ਨੈਕਸਟ ਵੀਕਐਂਡ ਨਹੀਂ। ਵਧੀਆ ਯਾਰ, ਨੈਕਸਟ ਵੀਕਐਂਡ 22-23 ਡਿਗਰੀ ਟੈਂਪਰੇਚਰ ਹੈ, ਸੋਹਣਾ ਮੌਸਮ ਹੈ।
6: ਕਿਹੜੇ ਟਾਈਮ ਆਪਾਂ ਜਾਈਏ ਜੇ ਸਕਾਈ ਲਾਈਨ ਦੇਖਣੀ ਹੋਵੇ? ਸ਼ਾਮ ਦੇ ਟਾਈਮ ਜਾਈਏ?
0: ਨਹੀਂ, ਦਿਨੇ ਵੀ ਵਧੀਆ ਹੁੰਦੀ ਹੈ ਭਾਜੀ, ਦਿਨੇ ਦਿਨੇ ਵਧੀਆ ਵੀ, ਮੌਸਮ ਵਧੀਆ ਹੋਊਗਾ, ਨਾਲੇ ਵਧੀਆ ਕਲੀਅਰ ਕੰਡੀਸ਼ਨ ਹੋਣਗੀਆਂ, ਤੇ ਦਿਨ ਤੁਸੀਂ ਜਾਂਦੇ ਹੋਏ ਦਿਨੇ ਦੇਖ ਲਿਓ, ਆਉਂਦੇ ਹੋਏ ਸ਼ਾਮ ਨੂੰ ਦੇਖ ਲਿਓ।
6: ਇੰਨਾ ਟਾਈਮ ਨਹੀਂ ਨਾ, ਤੁਹਾਡੇ ਸ਼ਹਿਰ 3 ਦਿਨਾਂ ਵਾਸਤੇ ਆਉਣਾਗਾ ਸਿਰਫ,
0: ਕੋਈ ਦਿਨੇ ਚਲ ਜਾਇਓ ਫਿਰ, ਦਿਨੇ ਵਧੀਆ।
6: ਠੀਕ ਹੈ। ਸੈਕਿੰਡ ਮੇਰੀ ਜਿਹੜੀ ਓਪੀਨੀਅਨ ਹੈਗੀ ਅੱਜ ਦੇ ਟੋਪਿਕ ਤੇ, ਮੈਨੂੰ ਹੋ ਗਏ ਵਿਆਹ ਨੂੰ 3 ਸਾਲ ਹੋ ਗਏ ਮੇਰੀ ਮੈਰਿਜ ਨੂੰ, ਬਟ ਜਿਹੜੀ ਮੈਂ ਮੇਰੀ ਮੈਰਿਜ ਹੋਈ ਮੈਂ ਕੁੜੀ ਨੂੰ 10 ਸਾਲ ਤੋਂ ਡੇਟ ਕਰ ਰਹੀ ਸੀ ਸਿੰਸ ਹਾਈ ਸਕੂਲ।
0: ਅੱਛਾ।
6: ਮੇਰੀ ਤਾਂ ਆਈ ਓਪੀਨੀਅਨ ਥੋੜੇ ਜਿਹੇ ਪੇਸ਼ੈਂਸ ਚਾਹੀਦੇ ਗਏ, ਕਦੀ ਸੁਣ ਲਿੱਤੀ ਕਦੀ ਉਹਦੀ ਸੁਣਾ ਲਿੱਤੀ, ਦੋਨੋਂ ਉਂਗਲੀ ਸਾਰੀ ਉਂਗਲੀ ਇੱਕ ਬਰਾਬਰ ਤਾਂ ਹੁੰਦੀ ਨੀ, ਕਦੀ ਉਹਦੀ ਗੱਲ ਸੁਣ ਲਓ, ਮੈਂ ਕਦੀ ਸੁਣਾ ਵੀ ਜਾਂਦਾ ਕਦੀ ਉਹ ਮੈਨੂੰ ਦੱਸਦੀ, ਬਸ ਤੁਸੀਂ ਰੱਖੋ, ਟੂ ਵੇ ਸਟ੍ਰੀਟ ਹੈਗੀ ਆ।
0: ਠੀਕ ਹੈ,
6: ਠੀਕ ਹੈ ਨਾ, ਬਸ ਆਹੀ ਗਾ ਪੇਸ਼ੈਂਸ ਆ, ਤਾਂ ਬਹੁਤ ਜ਼ਿਆਦਾ ਪੇਸ਼ੈਂਸ ਚਾਹੀਦੇ ਹੈਗੇ ਆ। ਜੇ ਤੁਸੀਂ ਬਰਾਬਰੀ ਕਹੋ ਜੀ ਕਿ ਹਮੇਸ਼ਾ ਮੈਂ ਹੀ ਠੀਕ ਆ ਤਾਂ ਮੈਂ ਹੀ ਘਰ ਚ ਜੋ ਕਰਨਾ ਮੈਂ ਹੀ ਕਰਾਂ, ਤਾਂ ਪੰਗੇ ਬਹੁਤ ਪੈ ਜਾਂਦੇ।
0: ਨਹੀਂ, ਮੈਂ ਇਹ ਜਿਹੜੀ ਮੈਂ ਹੈ ਨਾ, ਮੈਂ ਹੀ ਮਾਰਦੀ ਆ,
6: ਮੈਂ ਹੀ ਮਾਰਦੀ ਹੈਗੀ, ਬਸ ਮੈਂ ਕਦੀ ਬਚ ਮੈਂ ਜਿਹੜਾ ਬੰਦੇ ਕਹਿੰਦੇ ਹੈਗੇ ਨਾ ਕਿ ਤੁਹਾਡੇ ਕੋਲ ਹੋਰ ਕੋਈ ਆਪਸ਼ਨ ਹੀ ਹੋ ਸਕਦੀ ਕੀ ਆ, ਬਾਹਰ ਚਲ ਜਾਓ, ਬੰਦੇ ਨੂੰ ਲੱਗਦਾ ਹੀ ਏਦਾਂ ਕਿ ਮੈਂ ਮਰਾਜਾ ਹੈਗਾ, ਪਰ ਜਿਹੜਾ ਆਪਣਾ ਸਿੱਖ ਕੌਮ ਆ ਪੰਜਾਬੀ ਕੇ, ਜੇ ਆਪਾਂ ਬਾਹਰ ਜਾ ਕੇ BC ਕੋ ਜਾਂਦੇ ਗੇ ਫਿਰ ਆਪਣੀ ਜਿਹੜੀ ਘਰਦਿਆਂ ਦੀ ਪੱਗ ਨੂੰ ਹੈਗਾ, ਮਾਂ ਪਿਓ ਦੀ ਨੂੰ ਦਾਗ ਲੱਗ ਜਾਂਦਾ ਹੈਗਾ।
0: ਚਲੋ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਫੋਰ ਯੋਰ ਕਾਲ। ਥੈਂਕ ਯੂ। ਸੋ ਨੰਬਰ ਹੈ ਆਪਣਾ 905-673-3337 ਤੇ ਗੱਲਬਾਤ ਹੋ ਰਹੀ ਹੈ, 9056733337 ਤੇ ਤੁਸੀਂ ਆਪਣਾ ਓਪੀਨੀਅਨ ਸਾਡੇ ਨਾਲ ਸਾਂਝਾ ਕਰ ਰਹੇ ਹੋ। ਬਈ ਇੱਕ ਤੁਸੀਂ ਯਾਦ ਜ਼ਰੂਰ ਰੱਖੋ, ਫਰੈਸ਼ ਫੂਡ ਸੈਂਟਰ ਨੂੰ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਤੁਹਾਡੇ ਲਈ ਹਾਜ਼ਰ ਹੈ ਫਰੈਸ਼ ਫੂਡ ਸੈਂਟਰ। ਜਾਓ, ਵਧੀਆ ਮਨਪਸੰਦ ਦੀ ਤੁਸੀਂ ਆਪਣੀ ਗਰੋਸਰੀ ਫਰੈਸ਼ ਫੂਡ 'ਤੇ ਕਰ ਸਕਦੇ ਹੋ। ਅਤੇ ਉਸੇ ਨਾਲ ਨਾਲ ਅਸੀਂ ਤੁਹਾਨੂੰ ਅਕਸਰ ਹੀ ਮੈਸੇਜ ਦਿੰਦੇ ਹੁੰਦੇ ਹਾਂ ਨਿਊ ਹਾਈਟਸ ਕਿਚਨ ਦਾ, ਆਪਣੀ ਮਨਪਸੰਦ ਦੀ ਟੌਪ ਦੀ ਕਿਚਨ ਰੈਡੀ ਕਰਾਉਣੀ ਹੈ, ਡ੍ਰੀਮ ਕਿਚਨ, ਕਿਚਨ ਕਾਊਂਟਰ ਟੌਪ, ਵੈਨਿਟੀਜ਼, ਤਾਂ ਯਾਦ ਰੱਖੋ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਨੂੰ। ਜਸਪਾਲ ਜੀ ਦਾ ਨੰਬਰ ਹੈ 416-859-1920, 416-859-1920 ਤੇ ਕਾਲ ਕਰੋ, ਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਅਵੇਲੇਬਲ ਹੈ, ਬਹੁਤ ਸੋਹਣੀਆਂ ਟੌਪ ਦੀਆਂ ਕਿਚਨ ਰੈਡੀ ਕਰਾਉਂਦੇ ਨੇ ਇਹਨਾਂ ਦਾ। ਇੱਕ ਵਾਰ ਨਾ ਤੁਸੀਂ ਕੀਤਾ ਹੋਇਆ ਜਿਹੜਾ ਕੰਮ ਹੈ ਉਹ ਦੇਖ ਲਓ, ਆਪ ਕਹੋਗੇ ਯਾਰ ਵਾਹ ਕਿਆ ਬਾਤ ਹੈ। ਸੋ ਹਰਮਨ ਵੀ ਸਾਡੇ ਨਾਲ ਨੇ, ਟੀਮ ਹਰਮਨ ਬੱਤਾ, ਸਾਡੀ ਨੰਬਰ 1 ਮੋਰਗੇਜ ਫਾਈਨੈਂਸੀ ਦੀ ਟੀਮ, ਪੈਸਾ ਚਾਹੀਦਾ ਮੋਰਗੇਜ ਕਰਾਉਣੀ ਹੈ, ਹੋਰ ਕਿਤੇ ਜਾਣ ਦੀ ਲੋੜ ਨਹੀਂ। ਹਰਮਨ ਵੈਲਕਮ।
7: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਵੈਨਸਡੇ ਨੂੰ ਜਿੱਦਾਂ ਐਕਸਪੈਕਟਡ ਸੀਗਾ ਬੈਂਕ ਆਫ ਕੈਨੇਡਾ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਰੇਟ ਹੋਲਡ ਕੀਤਾ ਆ, ਸੋ ਜਿਹੜੇ ਵੇਰੀਏਬਲ ਰੇਟ ਤੇ ਨੇ ਕਲਾਇੰਟਸ ਉਹਨਾਂ ਦੀ ਮੋਰਗੇਜ ਪੇਮੈਂਟ 'ਚ ਕੋਈ ਫਰਕ ਨਹੀਂ ਪਊਗਾ। ਜਿਨ੍ਹਾਂ ਦੀਆਂ ਰਿਨੂਅਲਸ ਆ ਰਹੀਆਂ ਨੇ ਸਪੈਸ਼ਲੀ ਬੀ ਲੈਂਡਰਸ ਦੇ ਨਾਲ ਨੇ, ਤੇ ਰਿਨੂਅਲ ਰੇਟ 4.5% ਦੇ ਕੋਲ ਆਫਰ ਹੋ ਰਿਹਾ, ਇੱਕ ਵਾਰ ਜ਼ਰੂਰ ਆਪਣੀਆਂ ਆਪਸ਼ਨਸ ਐਕਸਪਲੋਰ ਕਰੋ, ਤੁਹਾਡੇ ਕੋਲ ਬਹੁਤ ਵਧੀਆ ਓਪਰਚੁਨਿਟੀ ਆ 3.5-4 ਤੱਕ ਰੇਟ ਲੈਣ ਦੀ ਵੇਰੀਏਬਲ ਰੇਟ ਤੇ, ਫਿਕਸ 4% ਜਾਂ 3.9%। ਸੋ ਬਲਾਈਂਡਲੀ ਨਾ ਵਿਦਆਊਟ ਕੰਸਲਟੇਸ਼ਨ ਨਾ ਤੁਸੀਂ ਸਾਈਨ ਕਰਿਓ ਰਿਨੂਅਲ, ਤੇ ਜ਼ਰੂਰ ਆਪਣੀ ਆਪਸ਼ਨਸ ਐਕਸਪਲੋਰ ਕਰੋ। ਕੋਈ ਕੁਐਸਚਨ ਆ ਮੋਰਗੇਜ ਦੇ ਰਿਲੇਟਡ, ਬੈਂਕ ਤੋਂ ਮੋਰਗੇਜ ਅਪਰੂਵ ਨਹੀਂ ਹੋ ਰਹੀ, ਇੱਕ ਵਾਰ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ, ਟੀਮ ਹਰਮਨ ਬੱਤਾ 6476859000। ਥੈਂਕ ਯੂ ਨਵੀ।
0: ਥੈਂਕ ਯੂ ਹਰਮਨ। 647-685-9000 ਟੀਮ ਹਰਮਨ ਬੱਤਾ। ਤੇ ਇੱਕ ਵਾਰ ਫਿਰ ਅਸੀਂ ਲਾਈਵ ਅੱਜ ਸ਼ਾਮ ਨੂੰ ਪ੍ਰੋਗਰਾਮ ਕਰ ਰਹੇ ਹਾਂ ਐਟ ਦ ਵਨ ਐਂਡ ਓਨਲੀ ਗ੍ਰੈਂਡ ਹੋਮ ਫਰਨੀਚਰ, 6685 ਟੌਮਕਨ ਰੋਡ, ਤੇ ਸੁਖਜੀ ਸਾਡੇ ਨਾਲ ਇੱਕ ਵਾਰ ਫਿਰ। ਸੁਖਜੀ ਵੈਲਕਮ।
8: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ, ਬਿਲਕੁਲ ਪਰਿਵਾਰਾਂ ਨੂੰ ਸੱਦਾ ਪੱਤਰ ਦੇ ਰਹੇ ਹਾਂ ਜੀ, ਲੇਬਰ ਡੇ ਲੌਂਗ ਵੀਕਐਂਡ ਜਿਹੜਾ ਆ ਰਿਹਾ ਤੁਹਾਡੇ ਲਈ, ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਬਾਰੇ ਸੋਚ ਰਹੇ ਸੀ ਤੇ ਲੇਬਰ ਡੇ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ, ਜ਼ਰੂਰ ਇੱਕ ਚੱਕਰ ਲਾਓ 6685 ਟੌਮਕਨ ਰੋਡ ਦੇ ਉੱਪਰ, ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ, ਤੇ ਵੱਡੇ ਵੱਡੇ ਤੋਹਫੇ ਤੁਹਾਨੂੰ ਜਿਹੜੇ ਲਾਜ਼ਮੀ ਦਿੱਤੇ ਜਾਣੇ ਆ, ਤੇ ਨਾਲ ਲੇਟੈਸਟ ਮਾਡਲ ਜਿਹੜੇ ਫਰਨੀਚਰ ਦੇ, ਜਿਹ ਚ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਨਿਊ ਅਰਾਈਵਲ ਜਿਹ ਵਿੱਚ ਕੈਨੇਡੀਅਨ ਮੇਡ ਸੋਫਾ ਸੈੱਟ, ਪਾਵਰ ਰਿਕਲਾਈਨਰ ਸੋਫਾ ਸੈੱਟ, ਸੈਕਸ਼ਨ ਤੁਸੀਂ ਕਸਟਮ ਕਰਵਾਉਣਾ ਚਾਹੁੰਦੇ ਚਾਹੁੰਦੇ ਹੋ ਜਾਂ ਰੀਅਲ ਮਾਰਬਲ ਤੇ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਤੇ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲਣਗੀਆਂ ਤੇ ਨਾਲ ਤੋਹਫੇ ਮਿਲ ਰਹੇ ਆ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਜੀ ਹਾਂ ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ ਡਿਜ਼ਾਈਨਰ ਲੈਦਰ ਦੀਆਂ ਚੇਅਰਾਂ ਮਿਲਣੀਆਂ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਜਿਹੜਾ ਘੱਟੋ ਘੱਟ ਮਿਨੀਮਮ ਪਰਿਵਾਰ $1500 ਦਾ ਲੈਂਦੇ ਆਏ ਨੇ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ $399 ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ ਤੇ ਨਾਲ ਤੋਹਫਾ ਲੈਣਾ ਨਹੀਂ ਭੁੱਲਣਾ ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਡੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਨਵੀਂ ਭਾਜੀ
0: ਕੀ ਬਾਤ ਹੈ 6685 ਟੋਮਕਨ ਰੋਡ ਸੋ ਓਕੇ ਅੱਜ ਅਸੀਂ ਡਿਸਕਸ਼ਨ ਬੜੀ ਵਧੀਆ ਕਰ ਰਹੇ ਹਾਂ ਤੁਸੀਂ ਬਹੁਤ ਵਧੀਆ ਆਪਣੇ ਸੁਝਾਅ ਦੇ ਰਹੇ ਹੋ ਵੀ ਅਸੀਂ ਪੁੱਛ ਰਹੇ ਹਾਂ ਕਿ ਇੱਕ ਸਕਸੈਸਫੁਲ ਮੈਰਿਜ ਪਿੱਛੇ ਸਭ ਤੋਂ ਵੱਡਾ ਰੀਜ਼ਨ ਕੀ ਹੁੰਦਾ ਸਭ ਤੋਂ ਜ਼ਰੂਰੀ ਚੀਜ਼ ਕਿਹੜੀ ਹੈ ਵੀ ਤੁਹਾਡਾ ਰਿਸ਼ਤਾ ਵਧੀਆ ਨਿਭੇ ਵਧੀਆ ਤੁਹਾਡਾ ਰਿਸ਼ਤਾ ਸਕਸੈਸਫੁਲ ਰਹੇ ਨੰਬਰ ਹੈ ਆਪਣਾ 905-673-3337 ਕੋਈ ਕਹਿ ਰਿਹਾ ਨਵੀਂ ਪੇਸ਼ੈਂਸ ਕੋਈ ਕਹਿ ਰਿਹਾ ਨਵੀਂ ਇਹ ਨਾ ਸੋਚੋ ਵੀ ਮੇਰੇ ਕੋਲ ਤਾਂ ਆਪਸ਼ਨਸ ਬਹੁਤ ਨੇ ਜੇ ਕਿਸੇ ਨਾਲ ਲਾਈ ਹੈ ਤਾਂ ਤੁਸੀਂ ਨਿਭਾਓ ਵੀ ਸੋ ਤੁਹਾਡੇ ਵੱਖਰੇ ਵੱਖਰੇ ਓਪੀਨੀਅਨਸ ਆ ਰਹੇ ਨੇ ਕੋਈ ਕਹਿ ਰਿਹਾ ਕਿ ਨਵੀਂ ਜੇ ਕਿਤੇ ਕੋਈ ਲੜਾਈ ਝਗੜਾ ਹੁੰਦਾ ਚੁੱਪ ਕਰਕੇ ਆਪਣਾ ਸ਼ੂਜ਼ ਪਾਓ ਭਾਜੀ ਨੇ ਕਿਹਾ ਕਿ ਪਰਨਾ ਸੱਟੋ ਮੋਢੇ 'ਤੇ ਅਤੇ ਬਾਹਰ ਨਿਕਲ ਜਾਓ 1/2 ਘੰਟੇ ਲਈ ਅਤੇ ਫਿਰ ਵਾਪਸ ਆਇਓ ਫਿਰ ਗੱਲ ਕਰੋ ਕਿਉਂਕਿ ਤੁਸੀਂ ਉਸ ਯੂਨੋ ਮੂਮੈਂਟ ਦੇ ਵਿੱਚ ਜਦੋਂ ਗੁੱਸਾ ਚੜਿਆ ਹੁੰਦਾ ਉਦੋਂ ਗੱਲਾਂ ਕਰਦੇ ਹੋ ਫਿਰ ਉਦੋਂ ਕਿਤੇ ਨਾ ਕਿਤੇ ਗੱਲਬਾਤ ਵਿਗੜ ਜਾਂਦੀ ਆ ਸੋ ਤੁਹਾਡਾ ਕੀ ਖਿਆਲ ਹੈ ਇੱਕ ਸਕਸੈਸਫੁਲ ਮੈਰਿਜ ਪਿੱਛੇ ਸਭ ਤੋਂ ਵੱਡਾ ਕਾਰਨ ਸਭ ਤੋਂ ਵੱਡਾ ਰੀਜ਼ਨ ਸਭ ਤੋਂ ਜ਼ਰੂਰੀ ਚੀਜ਼ ਕਿਹੜੀ ਹੈ ਨੰਬਰ ਹੈ ਆਪਣਾ 905-673-3337 9056733337 ਆਪਣਾ ਨੰਬਰ ਹੈ 905-673-3337 1847 ਹੈਲੋ
9: ਨਵੀ
0: ਜੀ
9: ਤੇਰੇ ਕੁਐਸਚਨ ਦੇ ਅੰਦਰ ਹੀ ਆਨਸਰ ਹੈਗਾ
0: ਓਕੇ
9: ਤੂੰ ਕਿਹਾ ਸਕਸੈਸਫੁਲ ਮੈਰਿਜ ਦਾ ਰਾਜ ਕੀ ਆ ਤੂੰ ਸਕਸੈਸਫੁਲ ਨੂੰ ਤੂੰ ਅਗਰ ਤੂੰ ਉਹਨੂੰ ਤੂੰ ਬ੍ਰੇਕ ਕਰ ਲਵੇ ਸਕਸੈਸਫੁਲ 3-4 ਦਿਨ ਬਾਅਦ ਜੇ ਹੋ ਜਾਂਦਾ ਸਾਰਾ ਕੁਛ ਠੀਕ ਹੋ
0: ਜਾਂਦਾ ਅੱਛਾ ਚਲੋ ਠੀਕ ਹੈ ਸੋ ਮੈਂ ਥੋੜ੍ਹਾ ਜਿਹਾ ਸਮਝਿਆ ਤੁਹਾਡੀ ਗੱਲ ਨੂੰ ਥੋੜ੍ਹਾ ਜਿਹਾ ਨਹੀਂ ਸਮਝਿਆ ਬਟ 905-673-3337 ਆਪਣਾ ਨੰਬਰ ਹੈ ਪੀ ਜੀ ਕੀ ਕਹਿੰਦੇ ਹੁੰਦੇ ਆ ਵੀ ਪੀ ਜੀ ਰੱਖਿਆ ਕਰੋ ਆਪਣੀ ਗੱਲਬਾਤ ਨੂੰ ਜੇ ਜਿਸ ਤੱਕ ਮੈਂ ਸਮਝਿਆ ਨਹੀਂ ਤਾਂ ਆਪਾਂ ਥੋੜ੍ਹਾ ਜਿਹਾ ਕੀ ਕਹਿੰਦੇ ਹੁੰਦੇ ਆ ਚਲੋ ਖੈਰ 905-673-3337 ਆਪਣਾ ਨੰਬਰ ਹੈ 9056733337 ਅਤੇ ਐਂਸਰ ਤੁਸੀਂ ਆਪਣਾ ਜ਼ਰੂਰ ਦੇ ਸਕਦੇ ਹੋ ਸੋ ਹੋਰਾਂ ਨੇ ਯਾਰ ਬੜੇ ਕਹਿੰਦੇ ਹੁੰਦੇ ਕਿਸੇ ਨੇ ਕਿਹਾ ਨਵੀਂ ਓਨੈਸਟ ਕਮਿਊਨੀਕੇਸ਼ਨ ਕਿਸੇ ਨੇ ਕਿਹਾ ਮਿਊਚੁਅਲ ਰਿਸਪੈਕਟ ਕਿਸੇ ਨੇ ਕਿਹਾ ਅੰਡਰਸਟੈਂਡਿੰਗ ਕਿਸੇ ਨੇ ਕਿਹਾ ਲੋਇਲਟੀ ਕਿਸੇ ਨੇ ਕਿਹਾ ਇਮੋਸ਼ਨਲ ਸਪੋਰਟ ਕਿਸੇ ਨੇ ਕਿਹਾ ਹੈਲਥੀ ਬਾਉਂਡਰੀਜ਼ ਕਿਸੇ ਨੇ ਕਿਹਾ ਕੰਪਰੋਮਾਈਜ਼ ਕਿਸੇ ਨੇ ਕਿਹਾ ਅਪਰੀਸ਼ੀਏਟ ਕਰਨਾ ਪੇਸ਼ੈਂਸ ਅਤੇ ਮਾਫ਼ ਕਰ ਦੇਣਾ ਫੋਰਗਿਵਨੈਸ ਬਹੁਤ ਜ਼ਰੂਰੀ ਹੈ ਯਾਰ ਤੁਹਾਡੇ ਸ਼ੇਅਰਡ ਵੈਲਿਊਜ਼ ਸ਼ੇਅਰਡ ਗੋਲ ਹੋਣ ਤੁਸੀਂ ਕਿਵੇਂ ਕਿਸੇ ਕੋਨਫਲਿਕਟ ਨੂੰ ਕਿਸੇ ਪ੍ਰੋਬਲਮ ਨੂੰ ਰਿਜ਼ੋਲਵ ਕਰਦੇ ਹੋ ਉਹ ਵੀ ਬਹੁਤ ਜ਼ਰੂਰੀ ਹੈ ਸੋ ਖੈਰ 905-673-3337 ਨੰਬਰ ਹੈ ਮੇਰਾ 9056733337 ਤੁਸੀਂ ਇੱਕ ਜ਼ਰੂਰ ਯਾਦ ਰੱਖਣਾ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਟਰੱਕ ਦੇ ਨਵੇਂ ਟਾਇਰ ਟਰੱਕ ਦਾ ਓਇਲ ਚੇਂਜ ਟਰੱਕ ਦੀ ਕੋਈ ਵੀ ਰਿਪੇਅਰ ਹੈ ਈਗਲ ਟਰੱਕ ਨੇ ਐਡੇ ਵੱਡੇ ਵੱਡੇ ਡਿਸਕਾਊਂਟ ਲਾਏ ਹੋਏ ਆ ਨਾ ਟਾਇਰਾਂ ਦੇ ਉੱਤੇ ਸੋ ਤੁਸੀਂ ਟਾਇਰ ਨਵੇਂ ਪਵਾਓ ਵਿਦ ਇੰਸਟਾਲੇਸ਼ਨ ਇਨਕਲੂਡਿਡ ਬਹੁਤ ਟੌਪ ਦੇ ਡਿਸਕਾਊਂਟ ਨੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 6472346293 ਨੰਬਰ ਹੈ 6472346293 ਦੇ ਉੱਤੇ ਤੁਸੀਂ ਕਾਲ ਕਰੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਹੈ ਐਂਡ ਅੱਜ ਸ਼ਾਮ ਨੂੰ 6 ਤੋਂ ਲੈ ਕੇ 9 ਵਜੇ ਤੱਕ ਅਸੀਂ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਐਟ ਰੋਇਲ ਇੰਡੀਆ ਗਰੋਸਰਸ ਗੋਰਵੀ ਅਤੇ ਕੰਟਰੀ ਸਾਈਡ ਦੇ ਕੋਰਨਰ 'ਤੇ 10950 ਗੋਰਵੀ ਡਰਾਈਵ 'ਤੇ ਰੋਇਲ ਇੰਡੀਆ ਗਰੋਸਰਸ ਹੈ 24 ਘੰਟੇ ਖੁੱਲ੍ਹਾ ਅੱਜ ਸ਼ਾਮ ਨੂੰ 6 ਤੋਂ 9 ਜੇ ਤੁਸੀਂ ਆਓਗੇ ਨਾ ਤਾਂ ਆਸ਼ੀਰਵਾਦ ਦਾ ਹੋਲ ਵੀਟ ਦਾ ਆਟਾ 20 ਪਾਉਂਡ ਦਾ ਬੈਗ 1999 ਰੈਗੂਲਰ ਤੁਹਾਡੇ ਲਈ ਅੱਜ 1499 ਦਾ ਰੈੱਡ ਅਨੀਅਨ 10 ਪਾਉਂਡ ਦਾ ਬੈਗ 499 ਦਾ ਡਾਬਰ ਦਾ ਮਸਟਰਡ ਦਾ ਤੇਲ 5 ਲੀਟਰ 2999 ਰੈਗੂਲਰ ਤੁਹਾਡੇ ਲਈ 2399 ਦਾ ਸੋ ਰੋਇਲ ਇੰਡੀਆ ਗਰੋਸਰ ਸ਼ਾਮ ਨੂੰ 6 ਵਜੇ ਆ ਜਿਓ ਆ ਜਿਓ ਆ ਜਿਓ 4874 ਹਾਂਜੀ
10: ਹਾਂਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ
10: ਮੈਨੂੰ ਤਾਂ ਏਦਾਂ ਲੱਗਦਾ ਜੀ ਇਹਦਾ ਕਿਉਂਕਿ ਦੋ ਜਣਿਆਂ ਦੇ ਹੱਥ ਹੈਗੀ ਆ ਤੁਹਾਡੇ ਹੱਥ ਵੱਸ ਕੁਛ ਨੀ ਹੈਗਾ ਤੁਸੀਂ ਦੂਜਾ ਬੰਦਾ ਠਾਣ ਲੈ ਤੁਸੀਂ ਸਕਸੈਸਫੁਲ ਕਰਨ ਨੂੰ ਫਿਰ ਤਾਂ ਤੁਸੀਂ ਕੁਛ ਨੀ ਕਰ ਸਕਦੇ ਜੇ ਗੱਲ ਇੱਥੇ ਆ ਕੇ ਮੁੱਕਦੀ ਹੈ ਪਰਮਾਤਮਾ ਜੋ ਕੁਛ ਚਾਹੁੰਦਾ ਉਹੀ ਹੁੰਦਾ ਜਦੋਂ ਪਰਮਾਤਮਾ ਤੁਹਾਡੇ ਵੱਲ ਹੈ ਤਾਂ ਪੁੱਠੀਆਂ ਵੀ ਸਿੱਧੀਆਂ ਪਈ ਜਾਂਦੀਆਂ ਜੇ ਪਰਮਾਤਮਾ ਹੀ ਤੁਹਾਡੇ ਵੱਲ ਨੀ ਤਾਂ ਸਿੱਧੀਆਂ ਵੀ ਪੁੱਠੀਆਂ ਪੈ ਜਾਂਦੀਆਂ ਐਵੇਂ ਜੇ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ਿੰਦਾ ਠੀਕ ਹੈ ਨਾ ਇਹ ਤਾਂ ਹੁਣ ਪਰਮਾਤਮਾ ਦੇ ਹੱਥ ਆ ਉਹੀ ਜੋੜੀਆਂ ਬਣਾਉਂਦਾ ਤੇ
0: ਨਹੀਂ ਪਰ ਭਾਜੀ ਦੇਖੋ ਆਪਾਂ ਆਪਾਂ ਹਰ ਚੀਜ਼ ਨੂੰ ਚਲੋ ਠੀਕ ਹੈ ਮੰਨਦੇ ਹਾਂ ਕਿ ਰੱਬ ਦਾ ਬਹੁਤ ਵੱਡਾ ਹੱਥ ਹੈ ਬਟ ਬੰਦੇ ਦੇ ਵੀ ਬਹੁਤ ਸਾਰੇ ਐਕਸ਼ਨ ਜਿਹੜੇ ਨੇ ਬੰਦਾ ਜੋ ਕਰਦਾ ਜਿਵੇਂ ਬੰਦਾ ਵਿਚਰਦਾ ਉਹਦਾ ਵੀ ਬਹੁਤ ਵੱਡਾ ਰੋਲ ਹੈ
10: ਹਾਂਜੀ ਹੁਣ ਤੁਸੀਂ ਦਵੀ ਜੀ ਐਂ ਦੱਸੋ ਮੈਨੂੰ ਜਦੋਂ ਵਿਆਹ ਕਰਵਾ ਲਿਆ ਠੀਕ ਹੈ ਚਲੋ ਕਿਸੇ ਦਾ ਕੋਈ 1% ਹੋਊ ਕਿਸੇ ਦਾ ਕੋਈ ਜ਼ਬਰਦਸਤੀ ਕਿਸੇ ਨੇ ਕੀਤਾ ਹੋਵੇ ਆਪਣੀ ਇੱਛਾ ਮੁਤਾਬਕ ਹੀ ਹੁੰਦਾ ਨਾ ਵਿਆਹ
0: ਹਾਂਜੀ
10: ਤੇ ਫਿਰ ਤੋੜਨ ਦਾ ਕਿਹਦਾ ਜੀ ਕਰਦਾ ਵੀ ਮੈਂ ਤੋੜ ਲਾ ਆਪਦਾ ਵਿਆਹ
0: ਫਿਰ ਉਹ ਫਿਰ ਆਪਣੀਆਂ ਖੁਦ ਦੀਆਂ ਜਿਹੜੀਆਂ ਗਲਤੀਆਂ ਨੇ ਉਹਦੇ ਕਰਕੇ ਟੁੱਟਦਾ
10: ਗਲਤ ਕੋਈ ਕੌਣ ਕਹਿੰਦਾ ਮੈਂ ਗਲਤ ਆ
0: ਉਹੀ ਤਾਂ ਫਿਰ ਪੰਗਾ
10: ਕਰਦਾ ਵੀ ਫਿਰ ਉਹੀ ਤਾਂ ਹੀ ਤਾਂ ਤੁਹਾਨੂੰ ਦੱਸਿਆ ਕਹਿੰਦੇ ਜਦੋਂ ਦਿਨ ਮਾੜੇ ਹੁੰਦੇ ਆ ਨਾ ਉੱਠਦੇ ਬੈਠੇ ਨੂੰ ਵੀ ਕੁੱਤਾ ਵੱਢ ਜਾਂਦਾ ਜਦੋਂ ਦਿਨ ਮਾੜੇ ਹੁੰਦੇ ਆ ਤਾਂ ਸਾਰਾ ਕੁਛ ਹੀ ਪੁੱਠੇ ਹੀ ਪਈ ਜਾਂਦਾ ਤੁਸੀਂ ਜਿੰਨਾ ਮਰਜ਼ੀ ਯਤਨ ਕਰ ਲਓ ਮੈਂ ਇਹੋ ਜਿਹੇ ਸਿਆਣੇ ਤੋਂ ਸਿਆਣੇ ਬੰਦੇ ਵੇਖੇ ਨੇ ਜਿਨ੍ਹਾਂ ਦੀ ਮੈਰਿਜ ਖਰਾਬ ਹੋ ਗਈ ਜਿਹੜੇ ਬੰਦੇ ਇੱਕ ਚਾਨਣ ਮਨਾਰਾ ਨੇ ਹੁਣ ਦੂਜਾ ਬੰਦਾ ਤੁਹਾਨੂੰ ਉਸੇ ਚੀਜ਼ ਦੀ ਤੁਹਾਡੀ ਡਿਸਕੁਆਲਿਟੀ ਸਮਝੂਗਾ ਤੁਸੀਂ ਕੀ ਕਰ ਲਓਗੇ ਮੈਂ ਕੁਛ ਵੀ ਨੀ ਹੱਥ ਬਸ ਜਿੰਨਾ ਮਰਜ਼ੀ ਗੋਲੀਆਂ ਰੋੜ ਲਈ ਆਪਾਂ ਬਥੇਰੇ ਬੰਦੇ ਇਹੋ ਜਿਹੇ ਵੇਖੇ ਜਿਹੜੇ ਐਨ ਜਿਹਨੂੰ ਆਪਾਂ ਮਤਲਬ ਦੇਖੀਏ ਵੀ ਯਾਰ ਇਹ ਇਹਦਾ ਵਿਆਹ ਕਿਵੇਂ ਨਿਭੀ ਜਾਂਦਾ ਆਪਾਂ ਸੋਚਦੇ ਵੀ ਇਹ ਬੜੇ ਮੁਸ਼ਕਲ ਹੈ ਬੰਦਾ ਰੋਜ਼ ਪੀ ਕੇ ਆਉਂਦਾ ਲੜਦਾ ਲੜਾਈ ਝਗੜਾ ਕਰਦਾ ਉਹ ਕਰਦਾ ਫਿਰ ਵੀ ਉਹਨਾਂ ਦੇ ਵਿਆਹ ਨਿਭ ਰਹੇ
0: ਚਲੋ ਨੀ ਠੀਕ ਹੈ ਸਰ ਬਹੁਤ ਸ਼ੁਕਰੀਆ ਤੁਹਾਡਾ ਸੋਰੀ ਮੈਂ ਸਮਾਂ ਥੋੜਾ ਜਿਹਾ ਘੱਟ ਹੈ ਬਟ ਪਤਾ ਨੀ ਯਾਰ ਮੈਨੂੰ ਲੱਗਦਾ ਹੁੰਦਾ ਆਪਾਂ ਹੁਣ ਹਰੇਕ ਚੀਜ਼ ਨੂੰ ਲੈ ਕੇ ਕਹਿ ਦਿੰਦੇ ਹਾਂ ਕਿ ਯੂਨੋ ਠੀਕ ਹੈ ਵੀ ਜੇ ਰੱਬ ਨੇ ਚਾਹਿਆ ਤਾਂ ਨਿਭੀ ਜਾਊ ਜੇ ਨਹੀਂ ਚਾਹਿਆ ਤਾਂ ਟੁੱਟ ਵੀ ਜਾਊ ਬਟ ਬੰਦੇ ਦੇ ਯਾਰ ਹੱਥ ਬਹੁਤ ਕੁਛ ਹੈ ਆਪਾਂ ਬੰਦੇ ਨੂੰ ਓਨੀ ਇੱਕ ਇੰਪੋਰਟੈਂਸ ਨਹੀਂ ਦੇ ਰਹੇ ਦਿੰਦੀ ਦੇਣੀ ਚਾਹੀਦੀ ਆ ਆਪਾਂ ਹੁਣ ਜੇ ਮੈਂ ਐਂਗਰ ਦੇ ਨਾਲ ਭਰਿਆ ਹੋਇਆ ਹਮੇਸ਼ਾ ਲੜ ਰਿਹਾ ਹਮੇਸ਼ਾ ਆਰਗਿਊ ਕਰ ਰਿਹਾ ਤਾਂ ਫਿਰ ਰੱਬ ਥੋੜ੍ਹਾ ਕਰਾ ਰਿਹਾ ਮੈਂ ਆਪ ਕਰ ਰਿਹਾ ਤਾਂ ਹੀ ਮੇਰਾ ਰਿਸ਼ਤਾ ਫਿਰ ਕਿਤੇ ਨਾ ਕਿਤੇ ਖਰਾਬ ਹੋਵੇਗਾ ਸੋ ਆਪਣੀਆਂ ਐਕਸ਼ਨਸ ਦੇ ਉੱਤੇ ਵੀ ਆਪਾਂ ਥੋੜ੍ਹਾ ਜਿਹਾ ਮਤਲਬ ਕਿ ਫੋਕਸ ਕਰੀਏ ਕਿਉਂਕਿ ਬੜੀ ਤਾਕਤ ਹੈ ਆਪਣੇ ਬਿਹੇਵੀਅਰ ਦੇ ਅੰਦਰ ਕੈਲੇਡਨ ਮਿਤਸੂਬਿਸ਼ੀ 'ਤੇ ਜਾਓ 10 ਸਾਲ ਦੀ ਗੱਡੀਆਂ 'ਤੇ ਵਾਰੰਟੀ ਹੈ ਮਿਤਸੂਬਿਸ਼ੀ ਦੇ SUV ਮਿਤਸੂਬਿਸ਼ੀ ਦੀਆਂ ਗੱਡੀਆਂ 10 ਈਅਰਸ ਵਾਰੰਟੀ ਕੈਲੇਡਨ ਮਿਤਸੂਬਿਸ਼ੀ 6476782754 ਕੈਲੇਡਨ ਮਿਤਸੂਬਿਸ਼ੀ ਦੀ ਟੀਮ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ ਉਸ ਦੇ ਨਾਲ ਨਾਲ ਸਬਜ਼ੀ ਮਾਰਕੀਟ ਦੀ ਤੀਜੀ ਲੋਕੇਸ਼ਨ ਗਰੋਸਰੀ ਸਟੋਰ ਰੈਸਟੋਰੈਂਟ ਦੀ ਖੁੱਲ ਚੁੱਕੀ ਹੈ ਵਿਲੀਅਮਸ ਪਾਰਕਵੇ ਅਤੇ ਟੋਰਬਰਮ ਦੇ ਬਿਲਕੁਲ ਕੋਰਨਰ 'ਤੇ ਸੋ ਵਿਲੀਅਮਸ ਐਂਡ ਟੋਰਬਰਮ 'ਤੇ ਜਾਓ ਸਬਜ਼ੀ ਮਾਰਕੀਟ ਓਪਨ ਅਤੇ ਅਸੀਂ ਅਗਲੇ ਵੀਕ 11 ਤਰੀਕ ਨੂੰ ਇੱਥੇ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਗ੍ਰੈਂਡ ਓਪਨਿੰਗ ਕਰਾਵਾਂਗੇ ਧੂਮਧਾਮ ਨਾਲ ਸੋ ਜ਼ਰੂਰ ਤੁਸੀਂ ਫਿਲਹਾਲ ਇੱਥੇ ਵਿਜ਼ਿਟ ਜ਼ਰੂਰ ਕਰੋ ਅੱਜ ਸ਼ਾਮ ਨੂੰ CNE 'ਤੇ ਮਿਲਦੇ ਹਾਂ ਅੱਜ ਸ਼ਾਮੀ CNE 'ਤੇ ਰੈਫ ਸਪੇਰੇ ਦਾ ਸ਼ੋਅ ਹੈ ਉਹਨੂੰ ਮੈਂ ਹੋਸਟ ਕਰ ਰਿਹਾ ਅਤੇ ਸ਼ਾਮੀ ਜੇ CNE 'ਤੇ ਤੁਸੀਂ ਆ ਰਹੇ ਹੋ ਤਾਂ ਮੈਨੂੰ ਮਿਲਿਓ ਜ਼ਰੂਰ ਤੁਹਾਨੂੰ ਮਿਲ ਕੇ ਬੜਾ ਕਹਿੰਦੇ ਹੁੰਦੇ ਕਿ ਦਿਲ ਖੁਸ਼ ਹੋਊਗਾ ਸੋ ਜ਼ਰੂਰ ਸ਼ਾਮੀ ਐਟ CNE ਆਪਾਂ ਰੌਣਕਾਂ ਲਾਉਂਦੇ ਹਾਂ ਅਤੇ ਰੌਣਕ ਨੂੰ ਦੇਖਿਆ ਗੋਰਿਆਂ ਤੱਕ ਵੀ ਆਪਾਂ ਲੈ ਗਏ ਪੰਜਾਬੀ ਆ ਗਏ ਕਿ ਨਹੀਂ ਚੱਕ ਦਿਆਂਗੇ ਅੱਜ ਫੱਟੇ ਸੋ ਜ਼ਰੂਰ ਉੱਥੇ ਸ਼ਾਮੀ ਮਿਲਦੇ ਹਾਂ ਸਟੇ ਟਿਊਨਡ ਜੁੜੇ ਰਹੋ ਅਤੇ ਯਾਦ ਰੱਖੋ ਕੁਆਲਿਟੀ ਕਾਰ ਰਿਪੇਅਰ ਨੂੰ ਗੱਡੀ ਦਾ ਕੋਈ ਵੀ ਕੰਮ ਹੈ ਉਬਰ ਲਿਫਟ ਦੀ ਸੇਫਟੀ ਹੈ ਇੰਜਨ ਟਰਾਂਸਮਿਸ਼ਨ ਦਾ ਕੋਈ ਪੰਗਾ ਕੁਆਲਿਟੀ ਕਾਰ ਰਿਪੇਅਰ 171 ਰਦਰਫਰਡ ਰੋਡ ਸਾਊਥ 905-460-1111 9054601111 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 64
11: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: perfect. Honestly, Asita would har function le Tawa Kitchen hi choose karange. Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton, 905-790-1699. 905-790-1699.
1: My God.
2: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਸ ਜਾਂ ਵਿਊਸ ਅਕਸਰ ਇਹ ਹੁੰਦੇ ਨੇ
3: ਹੈਲੋ ਜੀ ਮੇਰਾ ਨਾਮ ਹੈ ਗੁਰਪ੍ਰੀਤ ਕੌਰ ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ ਸੱਚ ਮੰਨੋ ਸਵਾਦ ਹੀ ਆ ਗਿਆ ਗਰਮ ਗਰਮ ਫਰੈਸ਼ ਫੂਡ ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ ਇਹਨਾਂ ਦੀ ਸਰਵਿਸ ਐਕਸੀਲੈਂਟ ਹੈ ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਇਹ ਪ੍ਰੈਪਰੇਸ਼ਨ ਘਰ ਵਰਗੀ
4: 50 Sunnyvale Gate, Brampton, Mount Lesh and Boveda Intersection or visit karo www.tawakitchen.ca 905-790-1699 905-790-1699 tawakitchen.ca
5: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
6: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ
7: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
8: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
9: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ ਫਾਇਰ ਸਟੇਸ਼ਨ 5 ਸਟਾਰ ਹੋਟਲਸ ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕਿਆ ਨਾ ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401 416-816-8408-01
10: ਡਰਾਈਵ ਕਰ ਰਹੇ ਹੋ ਸ਼ੋ ਨੂੰ ਇੰਜੋਏ ਕਰ ਰਹੇ ਹੋ ਕੁਝ ਭੁੱਲ ਰਹੇ ਹੋ
11: ਡਰਾਈਵਿੰਗ ਲਾਇਸੈਂਸ
10: ਨੋ
11: ਪੁਲਿਸ ਆਫਿਸਰ
10: ਨੋ ਨੋ
11: ਟ੍ਰੈਫਿਕ ਲਾਇਸੈਂਸ
10: ਨੋ
11: ਦੈਨ
9: ਡਾਇਮੰਡ ਇੰਸ਼ੋਰੈਂਸ ਦੇ ਪਵਨ ਕੌਰ ਗਿੱਲ ਦਾ ਇਹ ਮੈਸੇਜ ਮੋਸਟ ਆਫ ਇੰਟਰੀਅਨਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ 647-325-9900 6 4 7 3 2 5 9 1 0 0 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ
12: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ
0: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ ਇੰਸ਼ੋਰੈਂਸ ਨਾਲ ਡੀਲ ਕਰਨਾ ਗੱਡੀ ਪੇਂਟ ਕਰਾਉਣਾ ਕਿੰਨੇ ਝੰਜਟ ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਤੇ ਜਾਂ ਕਾਲ ਕਰੋ 416-277-9221 416-277-9221
13: ਮਹਿੰਗਾਈ ਕੇ ਇਸ ਦੌਰ ਮੈਂ ਮੈਂ ਪੁੱਛਤਾ ਹੂੰ ਬਾਹਰ ਬਹਿਣੋ ਕਿਆ ਆਪਕੋ $10 ਫਾਰ ਟੂ ਕੋਈ ਦੇ ਪਾਏਗਾ ਕਿ ਨਹੀਂ ਮੈਂ ਆਪਸੇ ਪੁੱਛਤਾ ਹੂੰ ਖਾਣਾ ਚਾਹੋਗੇ ਕਿ ਨਹੀਂ
14: ਕਿਉਂ ਨਹੀਂ ਖਾਣਾ ਚਾਹੇਂਗੇ ਤਵਾ ਕਿਚਨ ਦੇ ਰਹਾ ਹੈ ਨਾ ਅੰਮ੍ਰਿਤਸਰੀ ਕੁਲਚਾ 2 for 10 ਬਿਰਿਆਨੀ 2 for 10 ਨਿਊਟਰੀ ਕੁਲਚਾ 2 for 10
13: ਅਰੇ ਬਸ ਬਸ ਫੋਨ ਨੰਬਰ ਔਰ ਐਡਰੈਸ ਤਾਂ ਦੋ
0: ਤਵਾ ਕਿਚਨ ਐਟ 30 ਰੈਂਬਲਰ ਡਰਾਈਵ ਬ੍ਰੈਂਪਟਨ ਕਲੋਜ਼ ਟੂ ਕੈਨੇਡੀ ਐਂਡ ਸਟੀਲਸ 905-452-2600 905-451-2600
13: ਇਤਨਾ ਹੀ ਨਹੀਂ ਗ੍ਰੈਂਡ ਆਪਣੀ ਸਪੈਸ਼ਲ ਔਰ ਵੀ ਆਈਟਮ ਹੈ $10 ਫਾਰ ਟੂ
15: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ ਟਰਕਿੰਗ ਇੰਡਸਟਰੀ ਸਲੋ ਹੈ ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀ ਹੈ ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200
16: F1
9: F-150 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141।
1: ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
15: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810। That is 6476562810.
16: ਰੁਪਿੰਦਰ ਗਰੇਵਾਲ ਲਾਅ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ ਫੈਮਿਲੀ ਲਾਅ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ 1 roof। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਡ। ਫਾਰ ਆਲ ਸਰਵਿਸਿਜ਼ ਕਾਲ 905-497-1211, 905-497-1211।

0: Brampton. Major intersection Steels and Kennedy 90545126000. Hello bro, kithe hai tu?
1: Main client nu milne ja reha. Soch reha si Tim Hortons te baith jaiye.
0: Oh yaar, ye to old school ho gaya. Hun ta client meetings classy honiya chahidiya ne. Nazara restaurant leke jao unna nu. Private booths ne full privacy milti hai. Free wifi te luxury ambience. Business meeting bhi set ho jandi hai te khana bhi bahut vadhiya.
1: Oho, ye ta proper professional meeting ho gayi.
0: Nazara restaurant, 30 Rambler Drive, Brampton. Major intersection Steels and Kennedy. Hun call karo 905-451-2600. 905-451-2600.
2: ਭੈਣੇ ਤੀਜਾ ਵਿਆਹ ਆ ਕੈਨੇਡਾ ਦੇ ਵਿੱਚ ਨਾ ਹੀ ਇੰਡੀਆ ਵਰਗਾ ਟੇਸਟ ਨਾ ਹੀ ਇੰਡੀਆ ਵਰਗੀ ਕੁਆਂਟਿਟੀ ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ
3: ਮੈਨੂੰ ਪਤਾ ਹੈ ਕਿਉਂ ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ ਅਨਲਿਮਿਟਿਡ ਫੂਡ ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ
4: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਟਨ ਮਾਉਂਟਲੈਸ਼ ਐਂਡ ਬੋਵੇਡਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tavakitchen.ca 905-790-1699
5: 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ ਸਾਨੂੰ ਕੋਈ ਥੋੜ ਨਹੀਂ ਆਈ ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ ਥੈਂਕ ਯੂ ਸੋ ਮਚ
4: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਪਟਨ ਮਾਉਂਟਲੈਸ਼ ਐਂਡ ਬੋਵੇਡਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tavakitchen.ca 905-790-1699 905-790-1699 tawakitchen.ca
6: अजी सुनते हो कहाँ गुम हो
7: अरे महेश अभी तक ऑफिस नहीं आए पता नहीं मीटिंग थी हेलो हेलो हेलो
8: जब मैं रेडियो आवाज सुनता हूँ तब तो मैं अपने आप की भी नहीं सुनता बम टू बम ट्रैफिक एंड बम टू बम कॉल्स ऐसा ही होता है जब आप सुनते हैं हर सुबह 9 to 10 मंडे टू फ्राइडे एंड सैटरडे 11 to 1 रेडियो आवाज

ਗੱਲ ਸਾਹਿਬ ਦੀਆਂ ਵਡੇਰੀਆਂ ਤਿਣਕੇ ਜਿੰਨੀ ਕਦਰ ਨਵੇਰੀ ਮੇਰੇ ਤਖ਼ਤ ਬਿਠਾ ਸੰਗਿਆ ਜੇ ਵੇਖਾਂ ਮੈਂ ਅਮਲਾਂ ਵੱਲ ਤੇ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਪੱਲੇ ਪੱਲੇ ਤਾਂ ਬੱਲੇ ਪੱਲੇ ਪੱਲੇ ਉਸਦੀ ਰਹਿਮਤਾਂ ਬਖਸ਼ੇ ਸਤਿਕਾਰ ਕੋ ਫਿਰ ਤੋਂ ਬਰੂਹਾਂ ਤੇ ਦਸਤਕ ਦੇ ਰਿਹਾ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਕਰਦਾ ਕਿ ਸਾਡੇ ਕੰਪਨੀ ਨੂੰ ਆਪਣੇ ਬਿਜ਼ਨਸ ਦਾ ਹਿੱਸਾ ਬਣਾਓ। ISPM 15 ਸਰਟੀਫਾਈਡ ਇਹ ਜਿਹੜੀਆਂ ਸਕਿੱਡਸ ਨੇ ਅਤੇ ਤੁਸੀਂ ਟੈਸਟਡ ਨੇ ਦੁਨੀਆ 'ਚ, ਕਿਤੇ ਵੀ ਐਕਸਪੋਰਟ ਕਰ ਦਿਓ ਇਹਨਾਂ ਨੂੰ। ਅਤੇ ਤੁਸੀਂ ਇਹਨਾਂ ਸਕਿੱਡਸ ਦੇ ਵਾਸਤੇ MK ਪੈਲਟਸ, ਤੁਸੀਂ ਲੱਕੜ ਦੀ ਕੋਈ ਪੈਕਿੰਗ ਬਣਾਉਣੀ ਆ ਕਸਟਮ, ਕੁਛ ਵੀ ਤੁਸੀਂ ਟਰਾਂਸਪੋਰਟ ਦਾ ਕੰਮ ਕਰਦੇ ਹੋ, ਕ੍ਰੋਸ ਟੋਕਿੰਗ ਦਾ ਕੰਮ ਕਰਦੇ ਹੋ, ਤੁਹਾਡੇ ਸਪਲਾਈਜ਼ ਪੂਰੀਆਂ ਕਰ ਦੇਣਗੇ। 365-866-365-866-2080 ਤੁਹਾਡੀ ਕਮਿਊਨਿਟੀ ਦੀ ਕੋਈ ਕੰਪਨੀ ਆ MK ਪੈਲਟਸ, ਅਤੇ info@mkpellets.ca ਦੇ ਉੱਤੇ ਵੀ ਕੋਂਟੈਕਟ ਕੀਤਾ ਜਾ ਸਕਦਾ ਹੈ। ਔਰ ABS ਆਟੋਕਲੇਜ਼ਨ ਕਿਚਨਰ ਵਾਟਲੋ ਕੇਂਬਰਿਜ ਦੇ ਏਰੀਏ ਦੇ ਵਿੱਚ ਟਰੱਕ ਅਤੇ ਕਾਰ ਦੀ ਜਿਹੜੀ ਡੈਂਟਿੰਗ ਪੇਂਟਿੰਗ ਦੇ ਵਿੱਚ ਟੋਪ ਦਾ ਨਾਮ ਹੈਗਾ, ਟਰੱਕ ਦੀ ਸੇਫਟੀ, ਕਾਰ ਦੇ ਬੋਡੀ ਵਰਕ ਜਾਂ ਟਰੱਕ ਦਾ ਬੋਡੀ ਵਰਕ, 416-520-1946 'ਤੇ ਕਾਲ ਕਰੋਗੇ। ਔਰ ਸਾਡੇ ਨਾਲ ਤੁਸੀਂ ਸ਼ੋਅ 'ਚ ਕੋਂਟੈਕਟ ਕਰਨਾ 416-518-3200। ਔਰ ਗ੍ਰੀਨ ਵੈਲੀ ਗਾਰਡਨ ਸੈਂਟਰ ਕਹਿੰਦਾ ਫੁੱਲਾਂ ਦੀ ਬਹਾਰ, ਫੁੱਲ ਫੁੱਲ ਲਗਾਓ, ਫੁੱਲਾਂ ਵਾਸਤੇ ਆਪਣੇ ਘਰ ਦਾ ਬੈਕਯਾਰਡ ਫਰੰਟਯਾਰਡ ਦੀ ਫੋਟੋ ਖਿੱਚੋ ਅਤੇ ਗ੍ਰੀਨ ਵੈਲੀ ਗਾਰਡਨ ਸੈਂਟਰ ਡਿਜ਼ਾਈਨ ਕਰਕੇ ਦੇਣਗੇ ਪ੍ਰੇਨੀਅਲਸ, ਜਿਹੜੇ ਫੁੱਲ ਆਪਣੇ ਆਪ ਹੀ ਆਈ ਜਾਂਦੇ ਨੇ, ਦੁਬਾਰਾ ਮੁਰਝਾ ਕੇ ਦੁਬਾਰਾ ਨਵੇਂ ਫੁੱਲ ਆਈ ਜਾਂਦੇ ਨੇ ਅਤੇ ਫੈਲੀ ਜਾਂਦੇ ਨੇ, ਇੱਕ ਜਗ੍ਹਾ ਨਹੀਂ ਰਹਿੰਦੇ, ਫੈਲ ਜਾਂਦੇ ਨੇ ਪੂਰੀ ਜਗ੍ਹਾ 'ਚ। ਅਤੇ ਇਹਦੀ ਸੈਟਿੰਗ ਕਿਸ ਤਰ੍ਹਾਂ ਕਰਨੀ ਹੈ, ਕਿਵੇਂ ਲਾਉਣਾ, ਕੰਸਲਟੈਂਟ ਤੁਹਾਨੂੰ ਹੈਲਪ ਕਰਨਗੇ। ਗ੍ਰੀਨ ਵੈਲੀ ਗਾਰਡਨ ਸੈਂਟਰ ਫੁੱਲਾਂ ਅਤੇ ਟ੍ਰੀਸ, ਫਰੂਟ ਵਾਲੇ ਟ੍ਰੀਸ ਨੇ, ਅਗਰ ਉਹਨਾਂ ਨਾਲ ਤੁਸੀਂ ਆਪਣੇ ਘਰ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ, ਫਰੂਟ ਵਾਲੇ ਟ੍ਰੀਸ ਲਗਾਉਣੇ ਚਾਹੁੰਦੇ ਘਰ 'ਚ, ਇਹਨਾਂ ਕੋਲ 10 ਤੋਂ ਵੱਧ ਫਰੂਟ ਟ੍ਰੀਜ਼ ਨੇ। 647-222-5601 ਗ੍ਰੀਨ ਵੈਲੀ ਗਾਰਡਨ ਸੈਂਟਰ, 647-222-5601। ਇੱਕ ਨਾ ਮੈਂ ਨੰਬਰ ਦੇਣ ਲੱਗਿਆ, ਦੋ ਕਿਰਪਾ ਕਰਕੇ ਪੇਪਰ ਪੈੱਨ ਰੈਡੀ ਰੱਖਿਓ ਸਾਰੇ ਜਾਣੇ ਜਿੰਨੇ ਵੀ ਤੁਸੀਂ ਸੁਣਦੇ ਪਏ ਹੋ, ਮੈਂ ਤੁਹਾਨੂੰ ਅੱਜ ਦੋ ਨੰਬਰ ਦਊਂਗਾ, ਹਾਇਰਿੰਗ ਦੇ ਨੰਬਰ ਨੇ ਦੋਨੋਂ। ਅਤੇ ਇੱਕ ਤਾਂ ਤੁਸੀਂ ਹੁਣੇ ਬੈਗ ਚੱਕਣਾ ਅਤੇ ਤੁਸੀਂ ਘੰਟੇ ਬਾਅਦ ਕਮਾਉਣਾ ਸ਼ੁਰੂ ਕਰ ਦੇਣਾ, ਮੇਰੇ ਸ਼ੋਅ ਦੇ ਵਿੱਚ ਨੰਬਰ ਲੈਣਾ। ਉਹਨਾਂ ਨੇ ਰਾਈਟ ਵੇ ਤੁਹਾਨੂੰ ਇਹ ਕਹਿਣਾ, ਸੇਫਟੀ ਸ਼ੂਜ਼ ਅਤੇ ਵੈਸਟ ਪਾ ਕੇ ਆ ਜਾਓ ਅਤੇ ਫਲਾਣੇ ਐਡਰੈਸ 'ਤੇ ਪਹੁੰਚੋ। ਵਰਕਰਸ ਐਜ਼ ਸੂਨ ਐਜ਼ ਪੋਸੀਬਲ ਚਾਹੀਦੇ ਨੇ ਹੁਣੇ। ਅਤੇ ਇੱਕ ਲਾਈਸੈਂਸ ਡਰਾਈਵਰਸ ਨੇ ਜਿਹੜੇ ਕਹਿੰਦੇ ਟਰੱਕ ਚਲਾਉਂਦੇ ਹਾਂ ਪੱਲੇ ਕੁਛ ਨਹੀਂ ਪੈਂਦਾ, 7,000-9,000 ਇੱਕ ਡਰਾਈਵਰ ਦੇ ਪੱਲੇ ਪਊਗਾ। ਦੋ ਡਰਾਈਵਰ ਟੀਮ 'ਚ ਜਾਣਗੇ, ਦੋ ਦੋਸਤ ਇਕੱਠੇ ਵੀ ਚਲਾਉਣਾ ਚਾਹੁੰਦੇ ਹੋ ਉਹਦੇ ਲਈ ਵੀ। ਦੋਨੋਂ ਨੰਬਰਸ ਮੈਂ ਦੇਣ ਲੱਗਿਆ, ਪਰ ਉਹ ਤੋਂ ਪਹਿਲਾਂ ਮੈਂ ਮਨਜੀਤ ਸਿੰਘ ਨੂੰ ਔਨਅਰ ਕਰਨ ਲੱਗਿਆ। ਮਨਜੀਤ ਜੀ, ਤੁਸੀਂ ਔਨਅਰ।
1: ਥੈਂਕ ਯੂ ਸੋ ਮਚ ਭਾਅ ਜੀ, ਅਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਅਤੇ ਅਪਲਾਈਂਸ ਜੰਕਸ਼ਨ ਵੱਲੋਂ ਕਰਪੀ ਸਤਿ ਸ਼੍ਰੀ ਅਕਾਲ ਜੀ। ਅਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਸਿਸਟਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ, ਤੁਸੀਂ 5 ਦੇ 5 ਅਪਲਾਈਂਸਿਸ ਦਾ ਜੇ ਕੋਂਬੋ ਦੇਖ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਅਤੇ ਡਰਾਇਰ, $6,500 ਦੀ ਵੈਲਿਊ ਦੇ 5 ਅਪਲਾਈਂਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਸੈਮਸੰਗ ਬ੍ਰਾਂਡ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਂਸਿਸ ਦਾ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਐਂਡ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਪੂਰਾ ਬੰਡਲ ਹੈ, ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਸਾਡੇ ਵਾਸ਼ਰ ਐਂਡ ਡਰਾਇਰ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਸਾਡੇ TV ਸੈਕਸ਼ਨ ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K TV ਹੈ, ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਐਕਸਕਲੂਸਿਵ ਅਪਲਾਈਂਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-0054-0054-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਭਾਜੀ,
0: ਥੈਂਕ ਯੂ ਸੋ ਮਚ, ਔਰ ਗੋਡ ਬਲੈਸ ਯੂ। ਮਨਜੀਤ ਸਿੰਘ ਉਹਨਾਂ ਕੋਲ ਤੁਸੀਂ ਪਹੁੰਚ ਸਕਦੇ ਹੋ 10 ਡੀਲਸ ਦੇ ਵਾਸਤੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਰਹੇ 905-673-3337। ਜੋਬ ਦੇ ਨੰਬਰ ਨੋਟ ਕਰੋ, ਪੇਪਰ ਪੈੱਨ ਰੈਡੀ ਰੱਖੋ। ਇੱਕ ਤਾਂ ਇੰਗਲਿਸ਼ ਰਿਕੁਆਇਰਡ ਨਹੀਂ ਹੈ, ਕਈ ਬੰਦਿਆਂ ਨੂੰ ਅੰਗਰੇਜ਼ੀ ਦੀ ਪ੍ਰੋਬਲਮ ਆ ਬੋਲਣ ਦੀ, ਇਹ ਕੰਮ ਹੈ, ਤੁਸੀਂ ਹੁਣ ਤੋਂ ਅੱਧੇ ਘੰਟੇ ਘੰਟੇ ਬਾਅਦ ਸਟਾਰਟ ਕਰ ਸਕਦੇ ਹੋ। ਅਤੇ ਸਟਾਰਟ ਵਰਕਿੰਗ ਟੂਡੇ, ਬਹੁਤ ਅੱਛੀਆਂ ਵੇਜਿਸ ਨੇ, ਹੁਣੇ ਕਾਲ ਕਰੋ 647-709-0549, 647-709-0549।

0: 349 709 0549 ਦੇ ਉੱਤੇ ਜੌਬਸ ਲਈ ਲੋਕ ਚਾਹੀਦੇ ਨੇ ਅਤੇ ਹੁਣੇ ਲੋਕ ਉਹ ਪਹੁੰਚਣ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਅਤੇ ਸ਼ਾਮ ਨੂੰ ਜੇਬ 'ਚ 100-150-200 ਡਾਲਰ ਪਾਉਣਾ ਚਾਹੁੰਦੇ ਨੇ 649 709 0549 ਨੰਬਰ ਨੂੰ ਡਾਇਲ ਕਰੋ 6477-709-0549 ਦੇ ਉੱਤੇ ਤੁਸੀਂ ਕਾਲ ਕਰ ਰਹੀ ਹੈ 647-709-0549 ਜੌਬ ਲਈ ਨੰਬਰ ਨੇ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ ਇਸੇ ਤਰ੍ਹਾਂ ਏਜਡ ਲਾਈਸੈਂਸ ਡਰਾਈਵਰ ਨੇ ਜਿਹਨਾਂ ਨੂੰ ਕੋਈ ਪ੍ਰੋਬਲਮ ਆ ਕਿਸੇ ਦੀਆਂ ਬਹੁਤੇ ਲੋਕਾਂ ਦੀਆਂ ਵੇਜਸ ਨਹੀਂ ਮਿਲੀਆਂ ਕਈਆਂ ਨੇ ਪੇ ਨਹੀਂ ਕੀਤੀਆਂ ਕੰਪਨੀਜ਼ ਬੰਦ ਕਰਤੀਆਂ ਬਾਕੀ ਸਭ ਕੁਝ ਰੁਕ ਜਾਂਦਾ ਚਲੋ ਤਨਖਾਹਾਂ ਕਾਹਨੂੰ ਰੋਕਣੀਆਂ ਸੀ ਲੋਕਾਂ ਦੀਆਂ ਕਿਰਾਏ ਕਿਰੂਏ ਰੋਕ ਲੈਂਦੇ ਯਾਰਡਾਂ ਦੇ ਤੁਸੀਂ ਆਪਣੇ ਹੋਰ ਦੇਖ ਲੈਂਦੇ ਵੱਡੀਆਂ ਕਾਰਪੋਰੇਟਸ ਦਾ ਜਿਹੜਾ ਸੀਗਾ ਪਰ ਤੁਸੀਂ ਜਦੋਂ ਕਿਸੇ ਵੇਜਸ ਰੋਕੀਆਂ ਨੇ ਉਹਦੇ ਨਾਲ ਕੀ ਹੁੰਦਾ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਬੰਦ ਹੋ ਜਾਂਦੇ ਨੇ ਇਹੋ ਜਿਹਾ ਕੰਮ ਨਾ ਹੀ ਹੋਵੇ ਤਾਂ ਵਧੀਆ ਰੱਖੋ ਏਜਡ ਲਾਈਸੈਂਸ ਡਰਾਈਵਰ ਨੇ ਗਾਰੰਟਡ ਤੁਸੀਂ ਜਿੱਥੇ ਕੰਮ ਕਰਨਾ ਤੁਹਾਨੂੰ ਦੇਖ ਕੇ ਪਤਾ ਲੱਗ ਜਾਣਾ ਆਪਣੇ ਆਪੇ ਗਾਰੰਟਡ ਤੁਹਾਨੂੰ ਬਾਈ ਵੀਕਲੀ ਸੈਲਰੀ ਆ ਹਰ 15ਵੇਂ ਦਿਨ ਤੁਹਾਡੇ ਚੈੱਕ ਅਕਾਊਂਟ 'ਚ ਹੋਊਗਾ ਅੱਛੀ ਵੇਜਸ ਨੇ ਤਕਰੀਬਨ 7-8 ਹਜ਼ਾਰ ਡਾਲਰ ਪਰ ਮੰਥ ਸਿੰਗਲ ਡਰਾਈਵਰ ਬਣਾਊਗਾ ਟੀਮ ਚਾਹੀਦੀਆਂ ਨੇ ਸਾਨੂੰ ਟੀਮ ਦੋ ਜਾਣੇ ਇਕੱਠੇ ਹੋਣਗੇ ਤਾਂ ਗੁੱਡ ਬੈਟਰ ਬੈਸਟ ਤੁਸੀਂ ਦੋ ਰਿਸ਼ਤੇਦਾਰ ਵੀ ਆ ਦੋ ਦੋਸਤ ਵੀ ਆ ਇਕੱਠੇ ਆ ਜਾਓ 14-15 ਹਜ਼ਾਰ ਵੀ ਬਣਾਉਂਗੇ ਤੀਆਂ ਵਾਂਗੂ ਦਿਨ ਵੀ ਕੱਟੋਗੇ ਯਾਨੀ ਕਿ ਇਕੱਠੇ ਰਹਿਣਾ ਹਰ ਵੇਲੇ ਅਤੇ ਇਹ ਟੀਮ ਦੇ ਲੋੜ ਨੇ ਡੌਕ 'ਤੇ ਜਾ ਕੇ ਸਵਿੱਚ ਕਰਵਾਇਆ ਕਰਨੀਆਂ ਅਮੈਰੀਕਾ ਦੇ ਨੇ ਘਰੋਂ ਬਾਹਰ 4 ਜਾਂ 5 ਦਿਨ ਰਹਿਣਾ ਪਊਗਾ ਅਮੈਰੀਕਾ ਦੇ ਲੋੜ ਨੇ ਟੀਮ ਦੇ ਵਿੱਚ ਸ਼ਰਤ ਇੱਕੋ ਆ ਤੁਹਾਡੇ ਕੋਲ ਇੱਕ ਜਿਹੜਾ ਹੈਗਾ ਨੰਬਰ 1 'ਤੇ 3 ਸਾਲ ਪੁਰਾਣਾ ਲਾਇਸੈਂਸ ਹੋਣਾ ਚਾਹੀਦਾ ਟਰੱਕ ਚਲਾਉਂਦੇ ਹੋ ਜਾਂ ਨਹੀਂ ਚਲਾਉਂਦੇ 1 ਸਾਲ ਦਾ ਮਤਲਬ 3 ਸਾਲਾਂ 'ਚ ਐਕਸਪੀਰੀਅੰਸ ਚਾਹੀਦਾ ਹੈਗਾ ਲਾਈਸੈਂਸ ਘੱਟੋ ਘੱਟ 3 ਸਾਲ ਪੁਰਾਣਾ ਹੋਵੇ ਤੁਹਾਡਾ ਕੋਈ ਵੀ ਤੁਹਾਡਾ ਦੋਸਤ ਰਿਸ਼ਤੇਦਾਰ ਕੱਚੀ ਤਨਖਾਹ 'ਤੇ ਕੱਚੀ ਕੰਪਨੀ 'ਚ ਕੰਮ ਕਰਨਾ ਚਾਹੁੰਦਾ 6475-01-1433 ਡੌਕ ਟੂ ਡੌਕ ਲੋਡ ਨੇ ਟ੍ਰੇਲਰ ਨੂੰ ਡਰੋਪ ਕਰਨਾ ਉੱਥੋਂ ਨਵੇਂ ਟ੍ਰੇਲਰ ਨੇ ਨਵਾਂ ਇਕਿਪਮੈਂਟ ਅਤੇ ਸਕੈਜੂਲਡ ਹੋ ਐਂ ਨਹੀਂ ਹੈਗਾ ਵੀ ਤੁਸੀਂ ਹੁਣ ਬਾਈ ਜੀ ਐਂ ਕਰੋ ਬੈਠੋ 2 ਦਿਨ ਘਰੇ ਪਰਸੋਂ ਦੱਸਾਂਗੇ ਰਸਤੇ 'ਚ ਆਉਂਦੇ ਪਤਾ ਲੱਗ ਜੂਗਾ ਜਦੋਂ ਤੁਸੀਂ ਵਿੰਡਜ਼ਰ ਤੋਂ ਕ੍ਰੋਸ ਹੋਏ ਕਿ ਤੁਹਾਡਾ ਅਗਲਾ ਲੋਡ ਹੈਗਾ 3 ਦਿਨ ਬਾਅਦ ਤੁਸੀਂ 2 ਦਿਨ ਆਪਣੀ ਛੁੱਟੀਆਂ ਜੋ ਹੈ ਆਪਣਾ ਟਾਈਮ ਸਪੈਂਡ ਕਰੋ ਅਤੇ 6475-01-1433 'ਤੇ ਕਾਲ ਕਰ ਲਓ ਏਜਡ ਡਰਾਈਵਰ 3 ਸਾਲ ਪੁਰਾਣਾ ਲਾਈਸੈਂਸ 1 ਸਾਲ ਦਾ ਐਕਸਪੀਰੀਅੰਸ ਹੋਵੇ ਅਤੇ 7-8 ਹਜ਼ਾਰ ਪਲੱਸ ਐਚ ਐਸ ਟੀ ਜਿਹੜੀ ਆ ਪਰ ਮੰਥ ਲੈ ਕੇ ਜਾਣਗੇ 647-501-1434 ਦੋ ਚੀਜ਼ਾਂ ਦੀ ਗਾਰੰਟੀ ਬਾਈ ਵੀਕਲੀ ਤਨਖਾਹ ਦੂਸਰੀ ਫਿਕਸ ਇਨਕਮ ਤੁਹਾਨੂੰ ਪਤਾ ਵੀ ਮਹੀਨੇ ਦਾ ਇੰਨਾ ਆਉਣਾ ਹੀ ਆਉਣਾ 647-501-1434 ਅਰਜੈਂਟ ਹੈ ਇਹ ਅਰਜੈਂਟਲੀ ਹੁਣੇ ਕਾਲ ਕਰ ਲਓ ਕਿਉਂਕਿ ਤੁਸੀਂ ਪਾਸ ਹੋਣਾ ਸਾਰਿਆਂ ਨੇ ਫਿਰ ਕੰਪਨੀ ਇੱਕ ਟੈਸਟ ਲੈ ਕੇ ਪਾਸ ਕਰ ਦੂਗੀ ਨਾਲੇ ਜੋਬ ਸਟਾਰਟ ਕਰ ਦਿਓ ਸਿੰਗਲ ਆ ਜਾਂ ਡਬਲ ਹੋ ਟੀਮ ਆ ਇਕੱਠੀ 647-501-1434 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਔਰ ਨਾਲ ਹਾਈਲੈਂਡ ਆਟੋ ਰਿਪੇਅਰ ਸੈਂਟਰ 11 ਦੇ 11 ਗੈਰੀ ਗਰੇਵਾਲ ਤੁਸੀਂ ਗੱਡੀ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਆ ਕਾਰ ਟਰੱਕ ਵੈਨ SUV ਗੈਰੀ ਗਰੇਵਾਲ ਨੂੰ ਯਾਦ ਰੱਖੋ ਹਾਈਲੈਂਡ ਆਟੋ ਰਿਪੇਅਰ ਸੈਂਟਰ 10% ਡਿਸਕਾਊਂਟ ਲੈਣਾ ਜਦੋਂ ਕੰਮ ਕਰਾ ਲਿਆ ਨਾ 10 ਦਿਨਾਂ ਰੇਡੀਓ ਵਾਸਤੇ ਆਏ ਸੀ 10% ਡਿਸਕਾਊਂਟ ਕਰ ਦੇਣਗੇ ਸਪੋਜ਼ ਤੁਹਾਡਾ ਬਿੱਲ ਬਣਿਆ $110 ਦਾ ਅਤੇ ਉਹਦੇ ਵਿੱਚੋਂ 11-12 ਡਾਲਰ ਤੁਹਾਡੇ ਔਫ ਹੋ ਗਏ 905-400-363-363 905-463-6363 ਤੇ ਤੁਸੀਂ ਕਾਲ ਕਰਨੀ ਹੈ ਵਾਪਸ ਯੂੰ ਗਏ ਯੂੰ ਆਏ
1: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ ਹੋਨੈਸਟਲੀ ਬੈਸਟ ਡਿਸੀਜਨ ਸੀ ਹਾਂ ਬ੍ਰੋ ਫੂਡ ਵਾਸ ਅਮੇਜ਼ਿੰਗ ਫਰੈਸ਼ ਹੌਟ ਤੇ ਫੁੱਲ ਟੇਸਟ ਵਾਲਾ ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ ਸਰਵਿਸ ਵੀ ਟੌਪ ਨੋਟ ਸੀ ਟਾਈਮ ਤੇ ਡਿਲੀਵਰੀ ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ ਮੈਨਿਊ ਵੀ ਬਹੁਤ ਫਲੈਕਸੀਬਲ ਸੀ ਕਰੀਜ਼ ਰੋਟੀ ਰਾਈਸ ਐਵਰੀਥਿੰਗ ਵਾਸ ਪਰਫੈਕਟ ਹੋਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ ਟ੍ਰਾਈ ਤਵਾ ਕਿਚਨ ਫੋਰ ਦ ਬੈਸਟ ਕੇਟਰਿੰਗ ਇਨ ਟਾਊਨ ਫਰੈਸ਼ ਫੂਡ ਗ੍ਰੇਟ ਸਰਵਿਸ ਐਂਡ ਅਨਫੋਰਗੈਟੇਬਲ ਟੇਸਟ ਬੁੱਕ ਯੋਰ ਨੈਕਸਟ ਇਵੈਂਟ ਨਾਉ 50 ਸਨੀਵੇਲ ਗੇਟ ਬ੍ਰੈਂਪਟਨ
0: 905-790-1699 905-790-1699 ਔਰ ਤਵਾ ਕਿਚਨ ਤੋਂ ਚੈਂਪੀਅਨ ਦੇ ਨਾਲ ਚੈਂਪੀਅਨ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਹੀ ਵਧੀਆ ਚੱਲ ਸੋ ਜਿੰਨੇ ਮਰਜ਼ੀ ਲੋਕ ਕਹਿਣ ਕਿ ਸਾਡਾ ਕੰਮ ਸਲੋ ਆ ਤਵਾ ਕਿਚਨ ਹਮੇਸ਼ਾ ਕਹਿੰਦਾ ਕਿ ਸਾਡਾ ਕੰਮ ਬਹੁ ਸ਼ੁੱਡ ਬੀ ਡਾਊਨ ਟੂ ਅਰਥ, ਮਤਲਬ ਕੋਈ ਆਪਣੀਆਂ ਆਦਤਾਂ ਲੈ ਕੇ ਕੰਮ 'ਤੇ ਨਾ ਜਾਵੇ ਨਾਲ, ਜਿਵੇਂ ਲੋਕ ਆਦਤਾਂ ਲੈ ਕੇ ਕੈਨੇਡਾ 'ਚ ਆ ਜਾਂਦੇ ਨੇ, ਉਹ ਚੀਜ਼ ਨਹੀਂ ਚੰਗੇ ਲੋਕਾਂ ਲਈ. ਚੰਗੀ ਜਗ੍ਹਾ ਤਵਾ ਕਿਚਨ, ਇਹਨਾਂ ਕੋਲ ਮੈਜੋਰਿਟੀ ਇਹਨਾਂ ਦੇ ਵਰਕਰਸ ਜਿਹੜੇ ਨੇ ਉਹ 2 ਜਾਂ 3 ਸਾਲ ਤੋਂ ਕੰਮ ਕਰ ਰਹੇ ਨੇ ਲਗਾਤਾਰ, ਮਤਲਬ ਕਦੇ ਸਵਿੱਚ ਨਹੀਂ ਕੀਤਾ, ਕੋਈ ਬਾਹਰ ਦੇਖਦਾ ਨਹੀਂ ਕੰਮ, ਕਿਉਂਕਿ ਉੱਥੇ ਸੈਟਿਸਫਾਈਡ ਨੇ. ਤੁਸੀਂ ਜ਼ਰੂਰ 90% ਸੈਟਿਸਫੈਕਸ਼ਨ ਦਾ ਇਹਨਾਂ ਦੇ ਕਸਟਮਰਸ ਅਤੇ ਇਹਨਾਂ ਦੇ 95% ਸਕਸੈਸ ਸੈਟਿਸਫੈਕਸ਼ਨ ਦੇ ਨਾਲ ਇਹਨਾਂ ਦੇ ਲੋਕ ਜਿਹੜੇ ਨਾਲ ਕੰਮ ਕਰਦੇ ਨੇ, ਅਤੇ ਬਾਕੀ 5-10% ਲੋਕਾਂ ਨੂੰ ਤੁਸੀਂ ਦੁਨੀਆਂ 'ਚ ਖੁਸ਼ ਕਰਨ ਨਹੀਂ ਆਏ ਹੋਏ, ਤੁਸੀਂ ਆਪਣੀ ਜ਼ਿੰਦਗੀ 'ਚ ਆਉਣਾ ਹੋ, ਆਪਣੇ ਆਪ ਨੂੰ ਖੁਸ਼ ਕਰਨ ਆਏ ਹੋ, ਲੋਕਾਂ ਲਈ ਨਹੀਂ. ਲੋਕ ਤਾਂ ਦੁਖੀ ਰਹੇ ਨੇ, ਗਾਂਧੀ ਤੋਂ ਵੀ ਦੁਖੀ ਰਹੇ ਨੇ, ਨੈਲਸਨ ਮੰਡੇਲਾ ਤੋਂ ਵੀ ਦੁਖੀ ਰਹੇ ਨੇ, ਓਬਾਮੇ ਤੋਂ ਵੀ ਦੁਖੀ ਰਹੇ ਨੇ, ਜਿਹੜਾ ਵੀ ਬੰਦਾ ਜਿੰਨਾ ਵੀ ਵਧੀਆ ਆਇਆ ਤਾਂ ਉਨੇ ਜ਼ਿਆਦਾ ਉਹ ਦੁਖੀ ਰਹੇ. ਚਰਨਪ੍ਰੀਤ ਇੱਕ ਇੱਦਾਂ ਦਾ ਇਨਸਾਨ ਹੈ ਜਿਹੜਾ ਕਹਿੰਦਾ ਮੇਰੇ ਤੋਂ ਕੋਈ ਦੁਖੀ ਨਹੀਂ ਰਹਿ ਸਕਦਾ, ਕਿਉਂਕਿ ਇੱਕ ਐਸਾ ਇਨਸਾਨ ਹੈ ਤੁਸੀਂ ਇਹਨੂੰ ਕਦੇ ਕੋਈ ਗੱਲ ਕਹੋਗੇ ਨਾ ਇਹ ਰਿਪਲਾਈ ਨਹੀਂ ਕਰਦਾ, ਕਿਉਂ ਮਤਲਬ ਜਵਾਬ ਨਹੀਂ ਦਿੰਦਾ, ਚੁੱਪ ਰਹਿੰਦਾ, ਮਤਲਬ ਇਹਨੇ ਕੁਛ ਨਹੀਂ ਤੁਹਾਨੂੰ ਕਹਿਣਾ ਹੈਗਾ, ਠੀਕ ਹੈ ਤੁਹਾਡੀ ਗੱਲ ਨੂੰ ਸੁਣ ਲੈਣਾ ਬਹੁਤ ਅੱਛੇ ਤਰੀਕੇ ਨਾਲ, ਉਹਨੂੰ ਕਹਿ ਵੀ ਦੇਣਾ ਪਰ ਪਹਿਲੂ ਵੀ ਦੱਸ ਦੇਣਾ ਕਿ ਮੇਰਾ ਪਹਿਲੂ ਇਹ ਹੈ, ਪਰ ਬਹਿਸ ਨਹੀਂ ਕਰਨੀ. ਇਹ ਸਿੱਖਿਆ ਗਿਆ, ਸਿਖਾਇਆ ਗਿਆ ਆਪਣੇ ਪਰਿਵਾਰ ਵੱਲੋਂ, ਔਰ ਡਾਊਨ ਟੂ ਅਰਥ, ਅਤੇ ਜਿੱਥੇ ਵੀ ਕੇਟਰਿੰਗ ਕਰਨ ਜਾਂਦੇ ਰਿਸ਼ਤਾ ਇਸਟੈਬਲਿਸ਼ ਕਰਕੇ ਆਉਂਦੇ ਨੇ, ਲੋਕ ਖੁਸ਼ੀ ਨਾਲ ਕਾਲ ਕਰਦੇ ਕਿ ਮੇਰੇ ਮਾਮੇ ਦੇ ਮੁੰਡੇ ਦਾ ਕਾਲ ਆਊਗਾ, ਉਹਨਾਂ ਦੇ ਘਰ ਕੇਟਰਿੰਗ. ਕੇਟਰਿੰਗ 'ਚ ਟੌਪ ਦੀ ਕੰਪਨੀ, ਲੱਖ ਦੀ ਗਿਣਤੀ 'ਚ ਲੋਕਾਂ ਨੂੰ ਖਾਣਾ ਖਿਲਾ ਚੁੱਕੇ ਨੇ, ਲੱਖਾਂ ਦੀ ਗਿਣਤੀ ਦੇ ਵਿੱਚ, 100,000 ਦੀ ਗਿਣਤੀ ਦੇ ਵਿੱਚ, ਅਤੇ 3.5 ਸਾਲ ਦੇ ਵਿੱਚ ਜਿਹੜੇ 4 ਲੋਕੇਸ਼ਨ ਤੋਂ ਕੰਮ ਕਰ ਰਹੇ ਨੇ, ਰਿਸੈਸ਼ਨ ਦੇ ਵਿੱਚ, ਜਦੋਂ ਰਿਸੈਸ਼ਨ ਸਟਾਰਟ, ਜਦੋਂ ਬੰਦ ਕਰਨੇ ਸ਼ੁਰੂ ਹੋਏ ਨੇ ਲੋਕ, ਉਦੋਂ ਇਹਨਾਂ ਨੇ ਕੰਮ ਸਟਾਰਟ ਕੀਤੇ ਨੇ. ਇਹਨਾਂ ਦੀ ਲੋਕੇਸ਼ਨ ਹੈ 50 ਸਨੀਵੇਲ ਗੇਟ. ਅੱਜ ਜਿੰਨੇ ਵੀ ਮੇਰੇ ਸਾਹਮਣੇ ਟਰੱਕ ਖੜ੍ਹੇ ਨੇ ਸੜਕ ਦੇ ਉੱਤੇ, ਬਾਈ ਜੀ ਤੁਸੀਂ ਨਾ, ਗੱਲ ਇਹ ਨਹੀਂ ਹੈ ਕਿ 10-20 ਰੁਪਏ ਦਾ ਸਮਾਨ, ਗੱਲ ਇਹ ਹੈ ਕਿ ਤੁਹਾਡੇ ਪੇਟ ਦੀ ਸੈਟਿਸਫੈਕਸ਼ਨ, ਤੁਹਾਡੇ ਜੀਭ ਦਾ ਸਵਾਦ, ਅਤੇ ਤੁਹਾਡੇ ਕੰਮ ਕਰੇ ਦਾ ਤੁਹਾਨੂੰ ਮਜ਼ਾ ਆਊਗਾ ਜਦੋਂ ਤੁਸੀਂ ਖਾਣਾ ਇਹਨਾਂ ਤੋਂ ਲੈਂਦੇ ਹੋ. ਟਰੱਕਰਸ ਇਹਨਾਂ ਤੋਂ ਖਾਣਾ ਲੈ ਕੇ ਜਾਂਦੇ ਨੇ, ਦੂਰ ਦੂਰ ਤੋਂ ਨੰਬਰ ਰੈਫਰ ਕੀਤੇ ਹੁੰਦੇ ਆ. ਆਮ ਤੌਰ 'ਤੇ ਤੁਹਾਨੂੰ ਮਸ਼ੀਨ ਦੀਆਂ ਰੋਟੀਆਂ ਮਿਲਦੀਆਂ ਰੈਸਟੋਰੈਂਟਸ ਦੇ ਉੱਤੇ, ਮਸ਼ੀਨ ਦੀਆਂ ਹੈਂਡਮੇਡ ਰੋਟੀਆਂ, ਅਤੇ ਆਂਟੀ ਰੋਟੀਆਂ ਬਣਾਉਂਦੇ ਨੇ, ਮਾਤਾਵਾਂ ਜਿਹੜੀਆਂ ਹੁੰਦੀਆਂ ਨੇ, ਇੰਨਾ ਪਿਆਰ ਸਤਿਕਾਰ ਸਿਰ ਢੱਕ ਕੇ ਜਦੋਂ ਖਾਣਾ ਬਣਾਇਆ ਜਾਂਦਾ ਨਾ, ਸਿਰ ਢੱਕ ਕੇ ਇਹਨਾਂ ਦੇ ਸਾਰੇ ਖਾਣਾ ਬਣਾਉਂਦੇ ਜਿੰਨੇ ਮਾਤਾਵਾਂ ਨੇ, ਸਾਰੇ ਸਿਰ ਢੱਕ ਕੇ, ਅਤੇ ਸਿਰ ਢੱਕ ਕੇ ਜਦੋਂ ਖਾਣਾ ਬਣਾਇਆ ਜਾਂਦਾ ਨਾ, ਖਾਣੇ ਦੀ ਤਬੀਅਤ ਹੀ ਚੇਂਜ ਹੋ ਜਾਂਦੀ ਹੈ. ਮੈਨੂੰ ਯਾਦ ਹੈ ਮੇਰੀ ਨਾਨੀ ਦਾਦੀ, ਸੋਰੀ ਮਾਫੀ ਚਾਹੂੰਗਾ, ਨਾਨੀ ਜੀ ਦੀ ਮੈਂ ਕਦੇ ਖਾਣੇ 'ਚ ਗੱਲ ਨਹੀਂ ਕਰ ਸਕੂੰਗਾ, ਖਾਣ 'ਚ ਕਰ ਸਕਦਾ, ਮੇਰੀ ਦਾਦੀ ਦੀ ਬਣਾਉਣ 'ਚ ਕਰ ਸਕਦਾ. ਅਤੇ ਸਾਡੀ ਨਾਨੀ ਸਾਰਨੀ ਛੱਤਰ ਕੌਰ ਸੀ, ਅਤੇ ਸਾਡੇ ਦਾਦੀ ਜੀ ਸਾਰਨੀ ਜਿਹੜੇ ਨਿਛੱਤਰ ਕੌਰ ਸੀਗੇ, ਹਾਂਜੀ, ਦੋਨਾਂ ਦੇ ਨਾਂ ਦੇਖੋ ਕਿੰਨੇ ਮੈਚ ਹੋ ਰਹੇ ਸੀ. ਅਤੇ ਮੇਰੀ ਜਿਹੜੀ ਦਾਦੀ ਸੀ, ਨਾਮ ਚਾਹੇ ਸੇਮ ਸੀ, ਮੈਂ ਅੱਜ ਵੀ ਦਾਅਵੇ ਨਾਲ ਔਨ ਏਅਰ ਕਹਿੰਦਾ ਪਿਆ, ਮੈਂ ਖਾਣਾ ਨਹੀਂ ਕਦੇ ਇਹੋ ਜਿਹਾ ਇੰਨੇ ਪਿਆਰ ਅਤੇ ਸਦਭਾਵਨਾ ਨਾਲ ਕਿਸੇ ਨੇ ਖਾਧਾ. ਚੁੱਲ੍ਹਾ ਜਲਾਉਣਾ, ਉਹ 'ਚ ਜਲ ਦੇ ਛਿੱਟੇ ਦੇਣੇ ਅੱਗ ਦੇ ਵਿੱਚ, ਨਾਮ 'ਤੇ ਆਉਣਾ, ਸ਼ੁਕਰ ਕਰਨਾ ਕਿ ਚੁੱਲ੍ਹਾ ਜਲ ਗਿਆ ਫਿਰ ਇੱਕ ਵਾਰ, ਫਿਰ ਪਹਿਲੇ ਫੁਲਕੇ ਕਹਿਣੇ ਜਾਓ ਦਰਵੇਸ਼ਾਂ ਦੇ ਕੇ ਆਓ, ਯਾਨੀ ਕੁੱਤਿਆਂ ਦੇ ਆਓ, ਅਤੇ ਪੰਛੀਆਂ ਨੂੰ ਜਾਂ ਪਸ਼ੂਆਂ ਨੂੰ ਦੇ ਕੇ ਆਓ. ਪਹਿਲੇ ਫੁਲਕੇ ਜਿਹੜੇ ਬਣਾਉਣੇ ਉਹ ਪਹਿਲਾਂ ਦਰਵੇਸ਼ਾਂ ਨੂੰ ਜਾਣੇ, ਹਾਂਜੀ, ਯਾਨੀ ਭੋਗ ਲਾਉਣਾ ਉਹਨਾਂ ਦਾ, ਅਤੇ ਫਿਰ ਉਸ ਤੋਂ ਬਾਅਦ ਪ੍ਰਾਂਤ ਵੱਡੀ ਪਿੱਤਲ ਦੀ ਹੁੰਦੀ ਸੀ, ਜਿਹਨੂੰ 2 ਜਾਂ 3 ਜਾਣੇ ਘੇਰ ਕੇ ਬਹਿ ਜਾਂਦੇ ਸੀ, ਵਿੱਚ ਮੇਰੀ ਦਾਦੀ ਨਾਲ ਕੰਮ ਕਰਨ ਵਾਲੀ ਲੇਡੀ ਜਿਹੜੀ ਆਉਂਦੀ ਸੀ 2, ਅਤੇ ਉਹਨਾਂ ਨੇ ਖਾਣਾ ਬਣਾਉਣਾ, ਢੇਰ ਲੱਗ ਜਾਣਾ ਉਸੇ ਪ੍ਰਾਂਤ ਦੇ ਵਿੱਚ, ਢੇਰ ਲੱਗਣੇ ਸ਼ੁਰੂ ਹੋ ਜਾਣਾ, ਉੱਤੇ ਪੂਣੇ ਰੱਖ ਦੇਣੇ, ਪੂਣੇ ਰੱਖ ਕੇ ਉਹ ਪ੍ਰਾਂਤ ਵੱਡੀ ਸਾਰੀ ਸੀ, ਵੱਡੀ ਸਾਰੀ ਡੋਲੀ ਸੀ ਇੱਕ ਲੱਕੜ ਦੀ ਬਣਾਈ ਹੋਈ, ਉੱਤੇ ਜਾਲੀ ਲੱਗੀ ਹੁੰਦੀ ਸੀ, ਫਰਿੱਜ ਦਾ ਬਿਜਲੀ ਹੁੰਦੀ ਸੀ, ਬਿਜਲੀ ਨਹੀਂ ਹੁੰਦੀ ਸੀ, ਫਰਿੱਜ ਹੁੰਦਾ ਸੀ, ਅਤੇ ਬਿਜਲੀ ਨਾ ਹੋਣ ਕਰਕੇ ਉੱਥੇ ਚੱਲਣਾ ਨਾ, ਇਹਨਾਂ ਨੇ ਉਹਨੂੰ ਭਰ ਕੇ ਰੱਖ ਦੇਣਾ, ਅਤੇ ਉਹ ਪ੍ਰਾਂਤ ਖਾਲੀ ਹੋ ਜਾਣੀ ਅਗਲੇ 3-4 ਘੰਟੇ 'ਚ, ਖਾਣੇ ਵਾਲੇ ਆਈ ਹੋ ਜਾਣੇ, ਕੋਈ ਟਰੈਕਟਰ ਦਾ ਡਰਾਈਵਰ ਆ ਗਿਆ, ਕੋਈ ਵਰਕਰਸ ਆ ਗਏ, ਕੋਈ ਜਿਹੜੇ ਇੱਥੇ ਕੰਮ ਕਰਦੇ ਆ ਸਾਂਝੀ ਰਲੇ ਹੋਏ ਨੇ, ਮਤਲਬ ਵੀ ਕੋਈ ਬਾਹਰੋਂ ਆ ਗਿਆ, ਚਾਹ ਨਾਲੇ ਪਤੀਲੇ 'ਚ ਚਾਹ ਬਣਦੀ ਹੁੰਦੀ ਸੀ ਪਿੱਤਲ ਦਿਆਂ 'ਚ, ਮਤਲਬ ਉਹ ਖਾਣੇ ਨੂੰ ਜਦੋਂ ਦੇਖਿਆ ਗਿਆ, ਉਸ ਖਾਣੇ ਦਾ ਟੈਕਸਚਰ ਜਿਹੜਾ ਹੈਗਾ ਉਹ ਤਵਾ ਕਿਚਨ 'ਚ ਲਿਆਉਂਦਾ ਗਿਆ. ਮੈਂ ਜੇ ਰੈਸਟੋਰੈਂਟ ਦੀ ਸ਼ੋਭਾ ਨਹੀਂ ਕਰਦਾ, ਹੋ ਸਕਦਾ ਤੁਹਾਨੂੰ ਕਈਆਂ ਨੂੰ ਪਸੰਦ ਨਾ ਆਇਆ ਵੇ ਖਾਣਾ, ਪਰ ਖਾਣੇ ਦੇ ਵਿੱਚ ਕੁਛ ਲੱਗਦਾ ਹੁੰਦਾ ਕਿ ਟੇਸਟ ਨਾਂ ਦੀ ਚੀਜ਼ ਹੈ, ਉਹ ਹੈ ਤਵਾ ਕਿਚਨ. ਔਰ ਇੰਨਾ ਜ਼ੋਰ ਦੇ ਕੇ ਕਿਉਂ ਕਹਿੰਦੇ ਹਾਂ, ਗਾਰੰਟੀ ਆ, ਤੁਸੀਂ ਪਨੀਰ ਖਾਇਓ ਜਾ ਕੇ ਇਹਨਾਂ ਦਾ ਰੁੱਖਾ ਲੈ ਲਿਓ, ਬਸ ਇੱਦਾਂ ਹੀ ਕਿਹੋ ਕਿ ਮੈਂ ਕੇਟਰਿੰਗ ਕਰਾਉਣੀ, ਪਨੀਰ ਦੇ ਦਿਓ ਮੈਨੂੰ. ਗਾਰੰਟੀ ਵਰਡ ਮੀਨਸ ਆ ਔਨ ਏਅਰ ਗਾਰੰਟੀ. ਐਸਾ ਪ੍ਰੋਡਕਟ ਇਹ ਪਨੀਰ ਦਾ ਲੈ ਕੇ ਆਉਂਦੇ ਨੇ ਜਿਹੜਾ ਛੇਤੀ ਖਰਾਬ ਹੋ ਜਾਂਦਾ, ਤੁਹਾਡੇ ਘਰੇ ਪਿਆ ਪਨੀਰ ਜਿਹੜਾ ਫਰਿੱਜ 'ਚ ਪਿਆ ਹੁੰਦਾ 3-3 ਮਹੀਨੇ ਖਰਾਬ ਨਹੀਂ ਹੁੰਦਾ, ਇਹਨਾਂ ਦਾ ਪਨੀਰ 1 ਹਫ਼ਤੇ ਤੋਂ ਬਾਅਦ ਖਰਾਬ ਹੋਣਾ ਸ਼ੁਰੂ ਹੋ ਜਾਂਦਾ. ਠੀਕ ਹੈ, ਪਨੀਰ ਡੇਰੀ ਪ੍ਰੋਡਕਟ, ਸਭ ਤੋਂ ਮਹਿੰਗੇ ਡੇਰੀ ਪ੍ਰੋਡਕਟ ਖਰੀਦੇ ਜਾਂਦੇ ਨੇ, ਸਭ ਤੋਂ ਮਹਿੰਗੀਆਂ ਪਰਚੇਜ਼ ਨੇ ਡੇਰੀ ਪ੍ਰੋਡਕਟ ਦੀਆਂ, ਰਾਈਸ ਓਇਲ ਜੀ 'ਚ ਖਾਣਾ ਬਣਾਇਆ ਜਾਂਦਾ ਉਹ ਬਹੁਤ ਮਹਿੰਗਾ ਖਰੀਦਿਆ ਜਾਂਦਾ ਕਿਉਂਕਿ ਉਹ ਟੇਸਟ ਦਿੰਦਾ ਹੈਗਾ ਫਿਰ ਓਇਲ ਹੋ ਗਿਆ ਅਤੇ ਕਈ ਐਸੀਆਂ ਆਈਟਮਾਂ ਨੇ 8-9 ਆਈਟਮਾਂ ਜਿਹਨਾਂ ਦੇ ਰੇਟ ਨਹੀਂ ਵਧਾਏ ਗਏ 3 ਸਾਲ ਦੇ ਵਿੱਚ ਕਦੇ ਨਹੀਂ ਵਧਾਏ ਗਏ ਜਦੋਂ ਲੋਕਾਂ ਨੇ ਹਾਹਾਕਾਰ ਮਚਾਈ ਸੀ ਨਾ $18 ਦੀਆਂ ਦਾਲਾਂ ਵੇਚਦੇ ਸੀਗੇ ਹੁਣ ਲੱਗੇ ਹੋਏ ਨਾ 40% ਮੈਨਿਊ ਆਫ 40% ਮੈਨਿਊ ਨਹੀਂ ਆਫ ਹੈਗਾ ਕੌਲੀਆਂ ਦੇ ਸਾਈਜ਼ ਚੇਂਜ ਕਰਤੇ ਉਹਨਾਂ 'ਚ ਦਾਲ ਘੱਟ ਪੈਣ ਲੱਗ ਗਈ ਅੱਧੀ ਪੈਣ ਲੱਗ ਗਈ 40-40% ਕੋਈ ਨਹੀਂ ਆਫ ਕਰਦਾ ਹੁੰਦਾ ਜਿਹਦੇ 40% ਆਫ ਹੋਣ ਲੱਗ ਗਏ ਨਾ ਫੂਡ ਦੇ ਵਿੱਚ ਉਹ ਦੁਕਾਨਾਂ ਬੰਦ ਕਰ ਦੇਣਗੇ ਸ਼ਾਮ ਨੂੰ ਆਪਣੀਆਂ ਇੱਕ ਟੋਟਕਾ ਜਿਹੜਾ ਚੱਲਦਾ ਪਿਆ ਵੀ 40% ਆਫ ਲੱਗਿਆ ਲੋਕਾਂ ਨੂੰ ਐਂ ਲੱਗਦਾ ਉਹ ਆਫ ਲੱਗਿਆ ਜਿਵੇਂ ਬਾਟਾ ਦੀ ਜੁੱਤੀ $999 ਦੀ ਬਹੁਤ ਸਸਤੀ ਲੱਗਦੀ ਹੁੰਦੀ ਸੀ $110 ਵਾਲੀ ਜੁੱਤੀ ਮਹਿੰਗੀ ਲੱਗਣ ਲੱਗ ਜਾਂਦੀ ਸੀ ਟੋਟਕਾ ਤੁਸੀਂ ਰੀਜ਼ਨੇਬਲ ਕੀਮਤ 'ਤੇ $8.99 ਦੇ ਚਣੇ $8.99 ਦੀ ਦਾਲ ਇਹ ਵੇਚ ਰਹੇ ਨੇ ਅੱਜ ਤੋਂ 3.5 ਸਾਲ ਪਹਿਲਾਂ ਜਦੋਂ ਲੋਕ ਉਸ ਕੰਟੇਨਰ ਨੂੰ 14 ਤੋਂ ਲੈ ਕੇ $18 ਦਾ ਵੇਚਦੇ ਸੀ ਕਾਰਨ ਕੀ ਹੈ ਸਸਤਾ ਕਿਉਂ ਵੇਚਦੇ ਨੇ ਕੁਆਲਿਟੀ ਵਧੀਆ ਇਹਨਾਂ ਦੇ ਜਿੰਨੇ ਵੀ ਲੋਕੇਸ਼ਨਸ ਨੇ ਲੋ ਰੈਂਟ 'ਤੇ ਪਿੱਕ ਕੀਤੇ ਹੋਏ ਨੇ ਯਾਨੀ ਕਿ ਰੈਂਟ ਦਾ ਪੈਸਾ ਦਾਲ 'ਤੇ ਨਹੀਂ ਪੈਂਦਾ ਉਹ ਦਾਲ ਤੋਂ ਚੱਕ ਦਿੱਤਾ ਗਿਆ ਜਿਹੜੇ ਤੁਸੀਂ ਵੱਡੀ ਦੁਕਾਨ 'ਚ ਦੇਖ ਲੈਂਦੇ ਹੋ ਉਹ ਰੈਂਟ ਦੇ ਵਿੱਚ ਦਾਲ ਦੇ ਪੈਸੇ ਦੇ ਵਿੱਚ ਰੈਂਟ ਪਾਉਂਦੇ ਨੇ ਆਪਣਾ ਨਾਲ ਤਾਂ ਜੋ 4 ਰੁਪਏ ਤੁਹਾਡੇ ਉੱਥੇ ਬਹਿਣ ਦੇ ਇੱਕ ਦਾਲ ਮਗਰ ਹੋਣ ਇੱਕ ਨਾਨ ਮਗਰ 2 ਰੁਪਏ ਹੋਣ ਹੁਣ ਆ ਗਿਆ ਔਫ ਔਫ ਇੱਕ ਟੋਟਕਾ ਆਪਣੀ ਉਹ ਚੀਜ਼ ਨੂੰ 20 ਦੀ ਲਿਖ ਕੇ 10 ਦੀ ਵੇਚ ਦਿਓ ਅਤੇ ਉਹਦੀ ਕੁਆਂਟਿਟੀ ਘਟਾ ਦਿਓ ਇਹ ਮੈਂ ਐਜੂਕੇਟ ਕਰ ਦਿੰਦਾ ਮੈਂ ਇਹ ਨਹੀਂ ਕਹਿੰਦਾ ਕੋਈ ਗਲਤ ਕਰਦਾ ਪਿਆ ਉਹਨਾਂ ਨੇ ਵੀ ਬਿਜ਼ਨਸ ਚਲਾਉਣੇ ਆਪਣੇ ਪਰ ਕੋਈ ਵੀ ਕੰਜ਼ਿਊਮਰ ਬੇਵਕੂਫ ਨਾ ਬਣੇ ਇਹ ਮੇਰੀ ਕੋਸ਼ਿਸ਼ ਹੁੰਦੀ ਹੈ ਹਰੇਕ ਕੰਮ 'ਚ ਅਤੇ ਮੈਂ ਨਾ ਚੰਨਪ੍ਰੀਤ ਆ ਅਨਲਿਮਿਟਡ ਕੇਟਰਿੰਗ ਹੁੰਦੀ ਹੈ ਇਹਦੀ ਇਸ ਬੰਦੇ ਦੀ ਇਸ ਬੰਦੇ ਦਾ ਖਾਣੇ ਦਾ ਕੁਆਂਟਿਟੀ ਘੱਟ ਜਾਵੇ ਤਾਂ ਜਵਾਬਦੇਹ ਹੈਗਾ ਹਾਂ ਉਈਓ ਕਿ ਨੁਕਸ ਕੱਢਣ ਵਾਲੇ 10% ਲੋਕ ਹੋਣ ਉਹ ਗੱਲ ਵੱਖਰੀ ਹੈ 90 ਦੇ ਵਿੱਚੋਂ 100 ਦੇ ਵਿੱਚੋਂ ਚੰਨਪ੍ਰੀਤ ਦਿਓ ਆਪਣਾ ਮੈਸੇਜ
2: ਹਾਂਜੀ ਸੋ ਕੇਟਰਿੰਗ 'ਚ ਟੌਪ ਦਾ ਨਾਂ ਹੈਗਾ ਹੈ ਦੋ ਸ਼ਹਿਰ ਕੋਈ ਵੀ ਤੁਸੀਂ ਬੈਰੀ ਬੈਠੇ ਹੈਗੇ ਲੰਡਨ ਕਿਚਨਰ ਵਾਟਰਲੂ ਜਾਂ ਫਿਰ ਨਾਈਵਰ ਫੋਲਸ ਵਾਲੇ ਪਾਸੇ ਬੈਠੇ ਤੁਸੀਂ ਕਹਿੰਦੇ ਕਿ ਟਰੱਕ ਆ ਜਾਵੇ ਸਾਡੇ ਘਰੇ ਅਤੇ ਲਾਈਵ ਕੇਟਰਿੰਗ ਹੋ ਜਾਵੇ ਟਰੱਕ ਆ ਕੇ ਟਰੱਕ ਦੇ ਵਿੱਚ ਤੰਦੂਰ ਲੱਗਿਆ ਹੋਇਆ ਹੈ ਭੱਠੀਆਂ ਲੱਗੀ ਹੋਈ ਹੈ ਫਾਇਰ ਲੱਗੇ ਹੋਏ ਨੇ ਜਿਹਦੇ ਵਿੱਚ ਗਰਮ ਗਰਮ ਸਾਰੇ ਲਾਈਵ ਸਨੈਕਸ ਕਵੀ ਕਵੀ ਚੀਜ਼ ਲਾਈਵ ਬਣਾਈ ਜਾਂਦੀ ਹੈ ਗਰਮ ਕੋਈ ਵੀ ਚੀਜ਼ ਇੱਦਾਂ ਨਹੀਂ ਹੁੰਦੀ ਕਿ ਹਾਫ ਡਨ ਕਰਕੇ ਉੱਥੇ ਜਾਏ ਫਿਸ਼ ਜਿਹੜੀ ਹੁੰਦੀ ਹੈ ਬਿਲਕੁਲ ਰੋ ਫਿਸ਼ ਲਿਆ ਕੇ ਉੱਥੇ ਗਰਮ ਫਿਸ਼ ਬਣਾਈ ਜਾਂਦੀ ਹੈ ਅਤੇ ਜਿਵੇਂ ਫਿਰ ਉਹ ਖਾਣ ਦਾ ਜਿਹੜਾ ਸਵਾਦ ਆਉਂਦਾ ਨਾ ਫਿਸ਼ ਨੂੰ ਉਹ ਵਾਕਈ ਲੋਕੀ ਫਿਸ਼ ਤਾਂ ਸਾਡੀ ਮਤਲਬ ਇੱਦਾਂ ਦੀ ਹੈਗੀ ਜੀ ਕਿ ਕੇਟਰਿੰਗ 'ਚ ਜਾਣੀ ਜਾਣੀ ਹੈ ਅਤੇ ਲੱਗਦੀ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਗਰਮ ਗਰਮ ਹੁੰਦੀ ਹੈ ਫਰੈਸ਼ ਕਰੋ ਤੋਂ ਬਣੀ ਹੁੰਦੀ ਹੈ ਕੱਚੀ ਫਿਸ਼ ਤੋਂ ਬਣੀ ਹੁੰਦੀ ਹੈ ਅਤੇ ਮਜ਼ਾ ਆ ਜਾਂਦਾ ਖਾ ਕੇ ਅੰਮ੍ਰਿਤਸਰੀ ਫਿਸ਼ ਉਸ ਤੋਂ ਇਲਾਵਾ ਜਿਵੇਂ ਟਿੱਕੇ ਹੁੰਦੇ ਨੇ ਮਲਾਈ ਚਾਪ ਹੋ ਗਈ ਫਰੈਸ਼ ਮਲਾਈ ਪਾ ਕੇ ਅਤੇ ਉਹਦੇ ਵਿੱਚ ਮਸਾਲੇ ਪਾ ਕੇ ਜਿੱਦਾਂ ਤੁਸੀਂ ਘਰੇ ਮਸਾਲੇ ਕੁੱਟ ਕੇ ਪਾਉਂਦੇ ਹੋ ਜੀ ਉਹੀ ਜੀ ਮਲਾਈ ਚਾਪ ਜੇ ਤੁਸੀਂ ਖਾਓਗੇ ਐਂ ਨਹੀਂ ਹੁੰਦਾ ਕਿ ਬਹੁਤ ਜ਼ਿਆਦਾ ਹੀ ਸੋਸਾ ਪਾ ਕੇ ਤੁਹਾਡੇ ਗਲੇ ਦੇ ਜਲਨ ਮਾਰਦੀ ਹੈ ਰਾਤ ਨੂੰ ਤੁਸੀਂ ਦਵਾਈਆਂ ਖਾ ਰਹੇ ਹੋ ਬਿਲਕੁਲ ਨਹੀਂ ਜੀ ਫਰੈਸ਼ ਮਲਾਈ ਪਾ ਕੇ ਲਾਈਟ ਮਸਾਲੇ ਪਾ ਕੇ ਤੁਸੀਂ ਮਲਾਈ ਚਾਪ ਜਿਹੜੀ ਖਾਣੀ ਹੈ ਉਹ ਇੱਕੋ ਇੱਕ ਜਗ੍ਹਾ 'ਤੇ ਮਿਲਣੀ ਹੈ ਤਵਾ ਕਿਚਨ 'ਤੇ ਅਤੇ ਤੁਸੀਂ ਪੁੱਛਣਾ ਵਾ ਤਵਾ ਕਿਚਨ 'ਤੇ ਜਾਂ ਫਿਰ 30 ਰੈਂਬਲਰ ਡਰਾਈਵ 'ਤੇ ਤੁਹਾਡੇ ਲਈ ਇੱਕ ਰੈਸਟੋਰੈਂਟ ਹੈਗਾ ਵਾ ਜਿਹਦੇ ਵਿੱਚ ਤੁਸੀਂ ਬਾਰ 'ਚੋਂ ਲੈ ਕੇ ਡੀਜੇ ਲਾਈਟਸ ਸਟੇਜ ਆਪਣਾ ਮਿਊਜ਼ਿਕ ਸਿਸਟਮ ਵੱਡੇ ਸਪੀਕਰਸ ਦੇ ਨਾਲ ਵਾਸ਼ਰੂਮਸ ਖੁੱਲ੍ਹੇ ਨੇ ਤੁਸੀਂ ਪੁੱਛਣਾ ਵਾ ਸਪੈਸ਼ਲ ਲਾਇਆ ਵਾ ਅਸੀਂ ਕੋਈ ਵੀ ਤੁਸੀਂ 30 ਬੰਦਿਆਂ ਦੀ ਕੇਟਰਿੰਗ ਕਰਨੀ ਹੈ ਤੁਸੀਂ ਕਹਿੰਦੇ 30 ਬੰਦਿਆਂ ਦਾ ਈਵੈਂਟ ਕਰਨਾ ਹੈ ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਊਜ਼ਿਕ ਸਿਸਟਮ ਤੋਂ ਲੈ ਕੇ ਖਾਣਾ ਜਿਹੜਾ ਹੁੰਦਾ ਵਾ 4 ਸਨੈਕਸ ਦੇ ਨਾਲ 4 ਸਬਜ਼ੀਆਂ ਨਾਨ ਰਾਈਸ ਰਾਇਤਾ ਸੈਲਡ ਸਵੀਟ ਡਿਸ਼ ਅਤੇ ਵਿੱਚ ਹੀ ਤੁਹਾਨੂੰ ਸੋਫਟ ਡਰਿੰਕਸ ਡੀਜੇ ਸਿਸਟਮ ਸਾਰਾ ਕੁਛ ਇੱਕੋ ਛੱਤ ਦੇ ਥੱਲੇ ਮਿਲ ਜੂਗਾ ਤੁਹਾਨੂੰ 30 ਬੰਦਿਆਂ ਦੀ ਕੋਈ ਵੀ ਤੁਹਾਡਾ ਈਵੈਂਟ ਹੈਗਾ ਵਾ ਸਿਰਫ ਤੋਂ ਸਿਰਫ $900 'ਚ ਵੀਕਡੇ ਸਪੈਸ਼ਲ ਹੈਗਾ ਵਾ $900 ਤੁਸੀਂ 30 ਬੰਦਿਆਂ ਦੀ ਗੈਦਰਿੰਗ ਆ ਕੇ ਕਰ ਸਕਦੇ 30 ਰੈਂਬਲਰ ਡਰਾਈਵ ਨਜ਼ਾਰਾ ਤੇ ਤੁਸੀਂ ਕਹੋਗੇ $900 ਜਿਹੜੇ ਹੈਗੇ ਆ ਸਾਨੂੰ ਮਜ਼ੇ ਆ ਗਿਆ ਜੀ $900 'ਚ ਗੈਸਟ ਸਾਡੇ ਸਾਰੇ ਖੁਸ਼ ਹੋਊਗੇ ਅਗੇਨ 30 ਬੰਦਿਆਂ ਦੀ ਗੈਦਰਿੰਗ ਕਰਨੀ ਹੈ ਨਜ਼ਾਰਾ ਤੇ 30 ਰੈਂਬਲਰ ਡਰਾਈਵ ਅੱਜ ਕੱਲ ਤੇ ਪਰਸੋਂ 3 ਦਿਨ ਦਾ ਸਪੈਸ਼ਲ ਆਇਆ ਵਾ ਓਨਲੀ 599 'ਚ ਤੁਹਾਨੂੰ ਮੀਡੀਅਮ ਪੀਜ਼ਾ 3 ਟੋਪਿੰਗ ਦੇ ਨਾਲ ਮੀਡੀਅਮ 3 ਟੋਪਿੰਗ ਪੀਜ਼ਾ 599 'ਚ ਮਿਲੂਗਾ ਤੁਹਾਨੂੰ 30 ਰੈਂਬਲਰ ਡਰਾਈਵ ਨਜ਼ਾਰਾ ਤੇ ਪੁੱਛਣਾ ਵਾ ਤੁਸੀਂ ਫੋਨ ਨੰਬਰ ਹੈਗਾ 905-451-2600
0: ਸੋਰੀ ਮੈਂ ਕੁਛ ਪੜ੍ਹ ਰਿਹਾ ਸੀਗਾ ਤੁਸੀਂ ਪੀਜ਼ਾ ਕਿੰਨੇ ਦਾ ਕਿਹਾ ਹੈਗਾ
2: ਹਾਂਜੀ 599 ਦਾ ਮੀਡੀਅਮ 3 ਟੋਪਿੰਗ
0: 599 'ਚ ਮੀਡੀਅਮ ਪੀਜ਼ਾ
2: ਹਾਂਜੀ
0: $10 ਦੇ ਵਿੱਚ ਮਿਨੀਮਮ ਮਿਲਦਾ 599 ਦੇ ਵਿੱਚ ਅਤੇ ਇਹਨਾਂ ਦਾ ਜਿਹੜਾ ਪੀਜ਼ਾ ਹੈਗਾ ਇਟੈਲੀਅਨ ਸਟਾਈਲ ਹੋਗਾ ਪਹਿਲਾਂ ਕਲੀਅਰ ਕਰ ਦਿਓ ਤੁਹਾਨੂੰ ਦੱਸ ਕੇ ਇਟੈਲੀਅਨ ਪਿਓਰ ਇਟੈਲੀਅਨ ਸਟਾਈਲ ਜਿਹੜਾ ਆਪਣੀ ਕਮਿਊਨਿਟੀ 'ਚ ਘੱਟ ਹੀ ਬਣਾਉਂਦੇ ਆ ਕੋਈ 1-2 ਬੰਦੇ ਬਣਾਉਂਦੇ ਹੋਣਗੇ ਇਟੈਲੀਅਨ ਸਟਾਈਲ ਪਿਓਰ ਜਿਹੜਾ ਹੈਗਾ ਕਿਉਂਕਿ ਜਿਹੜੀ ਇਹ ਥੱਲੇ ਸੌਸ ਵਗੈਰਾ ਪਾਉਂਦੇ ਨੇ ਉਹ 'ਚ ਟਮਾਟਰ ਖੜਵੇਂ ਹੁੰਦੇ ਨੇ ਤੁਸੀਂ ਖਾਓਗੇ ਨਾ ਆਸ਼ਿਸ਼ ਕਰ ਉੱਠੋਗੇ। ਅਤੇ ਨੰਬਰ ਟੂ ਕਾਲ 905-455-2600 ਨਜ਼ਾਰਾ ਅੱਜ ਕੱਲ੍ਹ ਅਤੇ ਪਰਸੋਂ 599 ਦੇ ਵਿੱਚ ਮੀਡੀਅਮ ਪੀਜ਼ਾ ਪਿਕਅਪ ਦੇ ਲਈ ਨਜ਼ਾਰਾ ਤਾਂ ਤੁਸੀਂ ਕਰ ਸਕਦੇ ਹੋ 905-455-2600। ਜਿੰਨੇ ਮਰਜ਼ੀ ਪੀਜ਼ੇ ਔਡਰ ਕਰੋ, ਦੋ ਕਰੋ, ਚਾਰ ਕਰੋ, ਪੰਜ ਕਰੋ, 905-455-2600 ਨਜ਼ਾਰਾ NAZARA। ਕਿਸੇ ਨੇ ਵੀ ਕੇਟਰਿੰਗ ਬੁੱਕ ਕਰਾਉਣੀ ਹੈ ਛੋਟੀ ਤੋਂ ਵੱਡੀ ਇਸ ਵੀਕਐਂਡ ਦੇ ਉੱਤੇ, ਨਜ਼ਾਰਾ ਅੱਜ ਵੀ ਖਾਣਾ ਖਾ ਕੇ ਤੁਹਾਨੂੰ। ਇਹਨਾਂ ਦੀ ਕੈਨੇਡੀਅਨ ਸਟੀਲ ਦੀ ਲੋਕੇਸ਼ਨ ਹੈ ਬ੍ਰੈਂਪਟਨ, ਜਿਹੜੀ ਵੈਸਟ ਦੀ ਬ੍ਰੈਂਪਟਨ ਈਸਟ ਦੀ ਲੋਕੇਸ਼ਨ ਹੈ, ਏਅਰਪੋਰਟ ਐਂਡ ਬਵੇੜ ਦੇ ਕੋਲ, ਮਾਊਂਟਨਸ਼ ਐਂਡ ਬਵੇੜ ਦੇ ਉੱਤੇ, ਫਟੀਨੋਜ਼ ਦੇ ਉਲਟੇ ਪਾਸੇ ਜਿਹੜਾ ਪਲਾਜ਼ਾ ਸਾਹਮਣੇ ਛੋਟਾ ਪਲਾਜ਼ਾ, ਉਹਦੇ ਵਿੱਚ 905-790-1699 ਜਾਂ 647-633-8878 647-633-8878 'ਤੇ ਕਾਲ ਕਰਨੀ ਆ, 647-688 'ਚ ਜਾਂ 905-790-1699 'ਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਆ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਸੰਤੋਸ਼।

0: ਸੈਕਿੰਡ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ, ਮੈਂ ਕਦੇ ਵੀ ਪ੍ਰਾਈਵੇਸੀ ਬ੍ਰੀਚ ਨਹੀਂ ਕੀਤੀ, ਮੇਰੇ ਬਹੁਤ ਘੱਟ ਫੋਟੋਜ਼ ਮਿਲਣ ਲੱਗੀਆਂ, ਮੈਨੂੰ ਤੁਸੀਂ ਕਦੇ ਦੇਖਿਆ ਨਹੀਂ ਹੋਊਗਾ, ਮੇਰੀ ਫੈਮਿਲੀ ਮੈਂਬਰਸ ਨੂੰ ਕਦੇ ਦੇਖਿਆ ਨਹੀਂ ਹੋਊ, ਅੱਜ ਤੱਕ ਤੁਸੀਂ ਜਿਹੜੇ ਮੈਨੂੰ ਪਰਸਨਲੀ ਜਾਣਦੇ ਹੋ ਮਾੜਾ ਮੋਟਾ ਜਾਣਦੇ ਹੋਣਗੇ। ਮੈਂ ਬਹੁਤ ਜ਼ਿਆਦਾ ਬਿਮਾਰ ਹਾਂ ਪਿਛਲੇ ਡੇਢ ਮਹੀਨੇ ਤੋਂ, ਕੱਲ੍ਹ ਰਿਪੋਰਟਸ ਆਈਆਂ, ਥੋੜ੍ਹੇ ਤੋਂ ਬਾਅਦ ਮੈਨੂੰ ਡਾਕਟਰ ਨੇ ਅਰਜੈਂਟਲੀ ਬੁਲਾਇਆ ਹੈਗਾ। ਹਾਂਜੀ ਪ੍ਰੇ ਕਰਿਓ, ਠੀਕ ਹੀ ਹੋਊਗਾ ਮੈਂ, ਕੋਈ ਗੱਲ ਨਹੀਂ, ਨਹੀਂ ਵੀ ਹੋਇਆ ਤਾਂ ਕੋਈ ਚੱਕਰ ਨਹੀਂ ਗਾ, ਜਿਵੇਂ ਜਿਵੇਂ ਹੁਕਮ ਤਿਵੇ ਤੇ ਵਿਕਾਰ। ਅਤੇ ਜਦੋਂ ਸੱਚ ਨਾਲ ਜੁੜ ਜਾਂਦੇ ਹੋ ਤੁਸੀਂ ਇੱਦਾਂ ਦੇਖਦੇ ਹੋ ਕਿ ਜ਼ਿੰਦਗੀ ਕਿੱਦਾਂ ਅਤੇ ਕਿਵੇਂ ਦੀ ਆ, ਤੁਸੀਂ ਆਪਣੇ ਆਪ ਵਧੀਆ ਜੁੜਨਾ ਸਿੱਖ ਜਾਂਦੇ ਹੋ। ਉਹ ਕਹਿੰਦਾ ਟੂਟ ਦਿੱਤੀ ਨਾ ਤੰਗੀ ਰੱਬ ਨੇ, ਸਿਹਤ ਬਖਸ਼ੀ ਹੈ ਚੰਗੀ ਰੱਬ ਨੇ, ਮੇਰੀ ਸਿਹਤ ਠੀਕ ਨਹੀਂ, ਬਲੀਵ ਮੀ ਮੈਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਸ਼ੋਅ ਕਰਦਾ ਪਿਆ ਇਸ ਵੇਲੇ, ਬਹੁਤ ਚੜ੍ਹਦੀ ਕਲਾ ਦੇ ਵਿੱਚ, ਪੇਨ ਦੇ ਨਾਲ ਆ, ਚੜ੍ਹਦੀ ਕਲਾ ਦੇ ਵਿੱਚ ਇੱਦਾਂ ਰਿਹਾ ਕਰੋ, ਚੜ੍ਹਦੀ ਕਲਾ ਦੇ ਵਿੱਚ ਜ਼ਿੰਦਗੀ ਜਦੋਂ ਜਾਣਾ ਦੇਖੀ ਜੋ ਜਾਣਾ ਹੈਗਾ, ਪਰ ਸਭ ਕੁਛ ਵਧੀਆ ਚੱਲਣਾ ਹੈਗਾ, ਪੋਜ਼ਿਟਿਵ ਰਹਿਣਾ ਆਪਾਂ ਨੇ, ਚੜ੍ਹਦੀ ਕਲਾ 'ਚ ਰਹਿਣਾ ਹੈਗਾ, ਅਤੇ ਬਾਕੀ ਜਿਵੇਂ ਜਿਵੇਂ ਹੁਕਮ ਤਿਵੇ ਤੇ ਵਿਕਾਰ ਉਵੇਂ ਉਵੇਂ ਹੁਕਮ ਦੇ ਨਾਲ ਚੱਲੀ ਜਾਣਾ। ਫਿਲਹਾਲ ਅੱਜ ਦੇ ਦਿਨ ਨੂੰ ਤੁਸੀਂ ਬਹੁਤ ਵਧੀਆ ਕੱਢਣਾ, ਕਿਉਂਕਿ ਤੁਹਾਡੀ ਸਿਹਤ ਬਹੁਤ ਚੰਗੀ ਹੈ ਸਾਰਿਆਂ ਦੀ, ਠੀਕ ਹੈ, ਤੁਹਾਡੀ ਸਾਰਿਆਂ ਦੀ ਸਿਹਤ ਚੰਗੀ। ਮੈਂ ਇਹ ਤੋਂ ਬਾਅਦ 10-15 'ਤੇ ਅਰਜੈਂਟਲੀ ਡਾਕਟਰ ਨੇ ਮੈਨੂੰ ਬੈਕ ਪਿਲਾ ਲਿਆ, ਮੇਰੀਆਂ ਰਿਪੋਰਟਸ ਆਈਆਂ ਨੇ, ਹੈ ਨਾ, ਮੈਂ ਚੱਲਿਆ, ਸਭ ਕੁਛ ਦੇਖਿਓ ਤੁਹਾਡੀ ਕਿਰਪਾ ਨਾਲ, ਤੁਸੀਂ ਸਾਰਿਆਂ ਨੇ ਜਦੋਂ ਅਰਦਾਸ ਕਰਨੀ ਹੈ, ਸਭ ਵਧੀਆ ਨਿਕਲਣਾ ਹੈਗਾ, ਠੀਕ ਨਿਕਲਣਾ, ਜੇ ਕੁਛ ਮਾੜਾ ਮੋਟਾ ਹੋਊਗਾ ਠੀਕ ਕਰ ਲਾਂਗੇ ਆਪਾਂ, ਕੋਈ ਟੈਨਸ਼ਨ ਹੀ ਨਹੀਂ, ਚਿੰਤਾ ਹੀ ਨਹੀਂ ਹੈ, ਕੋਈ ਬੋਝ ਨਹੀਂ ਲੈਣਾ ਦਿਮਾਗ 'ਤੇ। ਇਹ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਪਿਆ, ਮੈਂ ਬੜਾ ਕੰਮ ਕੀਤਾ ਪਿਛਲੇ 4-5 ਸਾਲ ਦੇ ਵਿੱਚ ਕਿ ਤੁਹਾਡੀ ਸਾਰਿਆਂ ਦੀ ਮੈਂਟਲ ਸਿਹਤ ਠੀਕ ਰਹੇ, ਮੈਨੂੰ ਕੋਈ ਇਹਦੇ 'ਚ ਬੈਨੀਫਿਟ ਨਹੀਂ, ਮੈਂ ਆਪਣੀ ਸੇਵਾ ਦੇ ਤੌਰ 'ਤੇ ਕੀਤਾ, ਨਾ ਕੋਈ ਵਡਿਆਈ ਹੈ, ਨਾ ਮੈਂ ਕੋਈ ਇਲੈਕਸ਼ਨ ਲੜਨਾ, ਨਾ ਕਦੇ ਤੁਹਾਡੇ ਤੋਂ ਕੁਛ ਮੰਗਿਆ, ਜੇ ਕਦੇ ਤੁਹਾਡੇ ਤੋਂ ਕੁਛ ਆਇਆ ਹੁੰਦਾ ਉਹ ਕਹਿੰਦੇ ਜਾਂ ਕੰਪਿਊਟਰ 'ਤੇ ਪੈਸੇ ਆਏ ਨੇ ਉਹ ਅਕਾਊਂਟ 'ਚ ਪਏ ਨੇ, ਉਹ ਤੁਹਾਡੇ ਭਾਈ ਬੈਕ ਆ ਜਾਣਗੇ, ਜਾਂ ਤੁਸੀਂ ਅੱਗੇ ਲੰਗਰ 'ਚ ਪਾਉਣੇ ਹੈ ਕਿਤੇ, ਜਾਂ ਉਹਦਾ ਵੰਡ 'ਚ ਕੁਛ ਰੋਨੇ ਉਹ 'ਚ ਪਾਉਣੇ, ਉਹ 'ਚ ਪਾ ਦਿਓ, ਜੋ ਤੁਹਾਡਾ ਦਿਲ ਕਰਦਾ ਕਰ ਦਿਓ। ਆਪਾਂ ਨੂੰ ਮਹਾਰਾਜ ਰੋਜ਼ ਦੇਈ ਜਾਂਦੇ, ਦਾਣੇ ਚੁਗੀ ਜਾਂਦੇ, ਆਪਾਂ ਖਾਈ ਜਾਂਦੇ ਹਾਂ, ਮਹਾਰਾਜ ਆਪਣੇ ਆਪ ਹੀ ਦੇਈ ਜਾਂਦੇ, ਲੋਕਾਂ ਦੇ ਕਾਲ ਆਪੇ ਆਈ ਜਾਂਦੇ, ਮੇਰੇ ਐਡ 'ਚ ਲਾ ਦਿਓ, ਮੇਰਾ ਆਹ ਕਰ ਦਿਓ, ਉਹਦੇ ਨਾਲ ਮੇਰਾ ਵਧੀਆ ਚੱਲੀ ਜਾਂਦਾ ਸਾਰਾ ਕੁਛ, ਬਹੁਤ ਚੜ੍ਹਦੀ ਕਲਾ ਹੈਗੀ ਆ, ਠੀਕ ਹੈ, ਕੰਮ 'ਤੇ ਅਸਰ ਹੈਗਾ, ਕੋਈ ਗੱਲ ਨਹੀਂ। ਫਿਰ ਕੀ ਹੋ ਗਿਆ, ਜਿੱਥੇ ਉਹ ਇੰਨੇ ਚੰਗੇ ਚੰਗੇ ਦਿਨ ਦੇਖੇ ਆ ਵੀ ਲੰਘ ਜਾਣੇ ਨੇ, ਉਹ ਵੀ ਲੰਘ ਗਏ ਸੀਗੇ, ਇੱਦਾਂ ਜ਼ਿੰਦਗੀ ਜਿਉਣੀ ਆ। ਸੰਤੋਸ਼ ਕੀ ਹਾਲ ਆ? ਮੋਹਨ ਭਗਵਤ ਦੀ ਇੱਕ ਖਬਰ ਚੱਲ ਰਹੀ ਹੈ, ਉਹਦੇ ਤੇ ਕੰਟਰੋਵਰਸੀ ਚੱਲ ਰਹੀ ਹੈ ਕਿ ਉਹਨੂੰ ਵੀਜ਼ਾ ਦਿੱਤਾ ਜਾਵੇ ਕਿ ਨਹੀਂ। ਬਹੁਤ ਸਾਰੇ ਮੈਂਬਰ ਪਾਰਲੀਮੈਂਟਸ ਨੇ ਉਹਨਾਂ ਕਿਹਾ ਕੈਨੇਡਾ ਦਾ ਮਾਹੌਲ ਖਰਾਬ ਕਰ ਜਾਣਗੇ, ਬਈ ਇਹਨਾਂ ਨੇ ਉੱਥੇ ਜੋ ਕੁਛ ਕਰ ਰਹੇ ਨੇ ਇੱਥੇ ਉਹ ਕਰਕੇ ਜਾਣਗੇ, ਇਹਨਾਂ ਨੂੰ ਵੀਜ਼ਾ ਨਾ ਦਿੱਤਾ ਜਾਵੇ। ਕਈ ਮੈਂਬਰ ਪਾਰਲੀਮੈਂਟਸ ਨੇ ਮੋਹਨ ਭਗਵਤ ਦੇ ਲਈ ਚਿੱਠੀ ਲਿਖੀ ਹੈ ਸਰਕਾਰ ਨੂੰ, ਸਰਕਾਰ ਹੁਣ ਦੁਵਿਧਾ 'ਚ ਫਸ ਗਈ ਹੈ ਕਿ ਕੀ ਕਰੀਏ। ਅਤੇ ਇਹ ਹੁੰਦਾ ਆਇਆ ਬਹੁਤ ਸਾਰੇ ਲੋਕਾਂ ਨਾਲ, ਇਕੱਲੇ ਇੰਡੀਆ 'ਚ ਮੋਹਨ ਭਗਵਤ ਨਾਲ ਨਹੀਂ ਹੋ ਰਿਹਾ, ਬਹੁਤ ਸਾਰੀਆਂ ਕੰਟਰੀਜ਼ ਤੋਂ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ, ਅਤੇ ਉਹਨਾਂ ਦੇ ਲਈ ਇਸ ਤਰ੍ਹਾਂ ਦੇ ਲੈਟਰ ਅਤੇ ਇਸ ਤਰ੍ਹਾਂ ਦੀ ਗੱਲਬਾਤ ਉੱਠਦੀ ਰਹਿੰਦੀ ਹੈ, ਚਾਹੇ ਸ਼੍ਰੀਲੰਕਾ ਹੈਗਾ, ਚਾਹੇ ਉਹ ਮਿਡਲ ਈਸਟ ਤੋਂ ਕੋਈ ਆਉਂਦਾ, ਚਾਹੇ ਇੰਡੀਆ ਤੋਂ ਆਉਂਦਾ, ਕਈ ਵਾਰੀ ਪਾਕਿਸਤਾਨ ਤੋਂ ਵੀ ਰੌਲਾ ਪਿਆ ਹੋਊਗਾ। ਚਲੋ ਇੱਕ ਖਬਰ ਹੈਗੀ ਆ, ਦੂਸਰੇ ਪਾਸੇ ਜਿਹੜੀ ਮੇਰੇ ਦਿਲ ਨੂੰ ਟੁੰਘ ਗਈ ਇੱਕ ਖਬਰ ਆ ਕਿ ਐ ਮੇਰੇ ਵਤਨ ਕੇ ਲੋਗੋ ਜਰਾ ਆਂਖ ਮੈਂ ਭਰ ਲਓ ਪਾਣੀ, ਜੋ ਸ਼ਹੀਦ ਹੋਏ ਹੈ ਉਨਕੀ ਜਰਾ ਯਾਦ ਕਰੋ ਕੁਰਬਾਨੀ। ਕਿਸ ਤਰ੍ਹਾਂ ਕੁਰਬਾਨ ਹੋਣਗੇ ਆ ਜੋ ਘਟੀਆ ਜਿਹਾ ਇਨਸਾਨ ਪਰਲੇ ਪਾਸੇ ਬੈਠਾ, ਹੰਕਾਰੀ ਇਨਸਾਨ ਜਿਸਦਾ ਹੰਕਾਰ ਟੁੱਟ ਗਿਆ, ਹੁਣ ਇਹ ਬਹਾਨੇ ਬਣਾਉਣ ਲੱਗ ਗਏ, ਜਿਹੜਾ ਇਹਦਾ ਲੈਵਿਟਲਵੁੱਡ ਜਿਹਾ ਜਿਹੜਾ ਹੈਗਾ, ਮੈਨੂੰ ਤਾਂ ਨਾਮ ਵੀ ਨਹੀਂ, ਲੈਵਿਟਿਕ ਪਤਾ ਨਹੀਂ ਕੀ ਹੈ ਨਾਮ, ਵਟਐਵਰ, ਮੈਂ ਤਾਂ ਨਾਮ ਵੀ ਲੈਣਾ ਪਸੰਦ ਨਹੀਂ ਕਰਦਾ ਇਹ 'ਚ ਦਾ। ਉਹ ਕਹਿੰਦਾ ਕਿ ਜੀ ਦੋ ਟਾਇਰਾਂ ਵਾਲੀ ਜਗ੍ਹਾ 'ਤੇ 4 ਟਾਇਰਾਂ ਵਾਲੇ ਟਰੱਕ ਬਣਾਉਣ ਲਈ ਲਾਸਟ ਮੂਮੈਂਟ 'ਤੇ ਇਹਨਾਂ ਨੇ ਕਹਿਤਾ, ਫਿਰ ਅਸੀਂ ਡੀਲ 'ਚ ਰੌਲਾ ਪਾ ਲਿਆ। ਛੋਟੀ ਛੋਟੀਆਂ ਗੱਲਾਂ, ਟਾਇਰਾਂ ਨਾਲ ਫੋਰਡ ਦੇ ਟਰੱਕਾਂ ਦੀ ਗੱਲ ਕਰਦਾ ਸੀ ਕਿ ਡੀਲ ਤਾਂ ਡਿਸਟਰੋਏ ਹੋ ਗਈ, ਕੈਨੇਡਾ ਨੇ ਕਰਤੀ, ਐਂਡ 'ਚ ਉਹਨਾਂ ਨੇ ਪਾਤਾ ਕਿ 4 ਟਰੱਕਾਂ ਵਾਲੇ ਟਾਇਰ ਵੀ ਇੱਥੇ ਹੀ ਬਣਨਗੇ, 4 ਟਾਇਰਾਂ ਵਾਲੇ ਟਰੱਕ ਵੀ ਇੱਥੇ ਹੀ ਬਣਨਗੇ, ਮਾਫੀ ਚਾਹੁੰਦਾ ਮੈਂ। ਅਤੇ ਇਹ ਨੌਨਸੈਂਸ ਜਾਂ ਸਟੇਟਮੈਂਟਸ ਜਿਹੜੀਆਂ ਦੇਣੀਆਂ, ਇੱਕ ਪਾਸੇ ਇਹਨਾਂ ਦੇ ਗੁਰੂ ਵੱਲੋਂ ਕਹਿਣਾ ਲੇਖ ਦਾ ਨਾਂ ਚੇਂਜ ਹੋ ਗਿਆ ਕੱਲ੍ਹ ਤੋਂ ਪਰਸੋਂ ਤੋਂ ਐਂ ਕਰ ਦਾਂਗੇ, ਇੱਕ ਪ੍ਰੈਜੀਡੈਂਟ ਬੱਚੇ ਦੇ ਰੂਪ 'ਚ ਬੈਠਾ ਅਤੇ ਬਦਲੇ ਲੈ ਰਿਹਾ ਲੋਕਾਂ ਤੋਂ, ਮਿਸਯੂਜ਼ ਆਫ ਪਾਵਰ ਹੈ ਜਿਹੜੀ ਉਹ ਹੋ ਰਹੀ ਹੈ, ਮਿਸਯੂਜ਼ ਆਫ ਪਾਵਰ, ਸਹੀ ਹੈ ਐਗਜੈਕਟਲੀ। ਅਤੇ ਉੱਧਰ ਇਹਦੇ ਪਿੱਛੇ ਨਾ ਇੱਕ ਜਿਹੜੇ ਆ ਸਟੋਰ ਹੁੰਦੇ ਨੇ, ਪੁਰਾਣਾ ਸਮਾਨ ਵੇਚਦੇ ਆ ਲੋਕਾਂ ਦਾ, ਇੱਥੇ ਸਟੋਰ ਦੇ ਉੱਤੇ ਨਾ ਇੱਕ ਸ਼ਰਟ ਆਈ ਅਲਬਰਟਾ ਤੋਂ, ਇਹ ਸ਼ਰਟ ਸੀਗੀ ਕੈਪਟਨ ਕੋਲ ਬ੍ਰਿਟਾਸ਼, ਕੈਪਟਨ ਕੋਲ ਬ੍ਰਿਟਾਸ਼ ਜਿਹੜਾ ਕਿ ਜਾਣ ਲੱਗਿਆ ਇੱਕ ਪਰਚੀ ਰੱਖ ਕੇ ਗਿਆ ਸੀ ਆਪਣੀ ਕਮੀਜ਼ 'ਚ ਪਾ ਕੇ ਕਿ ਅੱਜ ਮੈਂ ਇਸ ਤਰ੍ਹਾਂ ਦੇ ਹਥਿਆਰ ਲੈ ਕੇ ਇਹੋ ਜਿਹੇ ਮਿਸ਼ਨ 'ਤੇ ਚੱਲਿਆ, ਸ਼ਾਇਦ ਮੈਂ ਬੈਕਨਾਮਾ, ਮੈਨੂੰ ਯਾਦ ਰੱਖਿਓ ਹਮੇਸ਼ਾ। ਇਹ ਚਿੱਠੀ ਲਿਖ ਕੇ ਆਪਣੀ ਕਮੀਜ਼ ਦੇ ਵਿੱਚ ਪਾ ਗਿਆ, ਜਿਹੜੀ ਕਿ ਉਹਦੇ ਸ਼ਹਾਦਤ ਤੋਂ ਬਾਅਦ ਕੈਨੇਡਾ ਪਹੁੰਚੀ ਅਤੇ ਉਹਦੇ ਘਰ ਪਹੁੰਚੀ, ਉਹਦੇ ਘਰਦਿਆਂ ਨੇ ਉਹਦੇ ਕੱਪੜੇ, ਜਿਵੇਂ ਆਪਾਂ ਦੇ ਦਿੰਦੇ ਹੁੰਦੇ ਗਾਹਾਂ ਵੀ ਰੱਖਦੇ ਨਹੀਂ ਘਰ 'ਚ, ਉਹਦੇ ਕੱਪੜੇ ਗਾਹਾਂ ਦੇਤੇ, ਇਹ ਕੱਪੜੇ ਯੂਜ਼ਡ ਕੱਪੜਿਆਂ 'ਚ ਵਿਕਣ ਲਈ ਆ ਗਏ, ਅਤੇ ਬੈਰੀ ਦੇ ਇੱਕ ਸਟੋਰ ਦੇ ਉੱਤੇ ਜਦੋਂ ਇਹਦੀ ਜੇਬ ਚੈੱਕ ਕੀਤੀ ਗਈ, ਉਹਦੇ ਵਿੱਚ ਚਿੱਠੀ ਹੱਥ ਨਾਲ ਲਿਖੀ ਹੋਈ ਮਿਲੀ ਕਿ ਰਿਮੈਂਬਰ ਮੀ, ਅੱਜ ਮੈਂ ਜਾ ਰਿਹਾ ਅਤੇ ਮਤਲਬ ਮੈਂ ਮੁੜ ਕੇ ਨਹੀਂ ਆਉਣਾ ਹੈਗਾ ਜਿੱਥੇ ਮੈਂ ਜਾ ਰਿਹਾ ਮਿਸ਼ਨ 'ਤੇ। ਮੈਨੂੰ ਹਮੇਸ਼ਾ ਯਾਦ ਰੱਖਿਓ, ਲਿਖ ਕੇ ਆਪਣੀ ਪਰਚੀ ਆਪਣੇ ਘਰਦਿਆਂ ਨੂੰ ਵਿੱਚ ਪਾ ਕੇ ਗਿਆ, ਉਹਦੀ ਫੋਟੋ ਅਤੇ ਉਹਦੀ ਪਰਚੀ ਉਹਦੀ ਜੇਬ ਦੇ ਵਿੱਚੋਂ ਨਿਕਲੀ। ਬੜੀ ਭਾਵੁਕਤਾ ਵਾਲੀ ਗੱਲ ਹੈ ਕਿ ਸਾਡੇ ਸੋਲਜਰਸ ਅਮੈਰੀਕਾ ਦੇ ਪਿੱਛੇ ਜਾ ਕੇ ਜਾਨਾਂ ਸ਼ਹਾਦਤ ਦੇ ਗਏ ਆਪਣੀਆਂ। ਐਡੀ ਪੁਰਾਣਾ ਰਿਸ਼ਤਾ ਅਮੈਰੀਕਾ ਅਤੇ ਕੈਨੇਡਾ ਦਾ, ਇੱਕ ਘਟੀਆ ਇਨਸਾਨ ਨੇ ਆ ਕੇ ਅਮੈਰੀਕਾ ਅਤੇ ਕੈਨੇਡਾ ਦੇ ਲੋਕਾਂ 'ਚ ਨਫ਼ਰਤ ਫੈਲਾਈ ਹੋਈ ਹੈ ਇਸ ਵੇਲੇ। ਇਸ ਨਫ਼ਰਤ ਨੂੰ ਅਸੀਂ ਨਹੀਂ ਬਾਈ ਕਰਾਂਗੇ। ਅਮੈਰੀਕਾ 'ਚ ਜਿੰਨੇ ਵੀ ਤੁਸੀਂ ਸਾਨੂੰ ਸੁਣਦੇ ਪਏ ਹੋ, ਤੁਸੀਂ ਸਾਨੂੰ ਬਹੁਤ ਪਿਆਰੇ ਹੋ। ਔਰ ਦੁਨੀਆ 'ਚ ਅਸੀਂ ਜਦੋਂ ਕਿਤੇ ਘੁੰਮਣ ਜਾਂਦੇ ਹਾਂ ਨਾ, ਜਾਂ ਕਿਤੇ ਮਿਲਣ ਜਾਂਦੇ ਹਾਂ ਕਿਸੇ ਨੂੰ, ਅਸੀਂ ਕਹਿੰਦੇ ਵੀ ਆਰ ਬ੍ਰਦਰਸ, ਅਸੀਂ ਭਰਾ ਹੈਗੇ ਹਾਂ ਦੋਨੋਂ ਅਮੈਰੀਕਾ ਅਤੇ ਕੈਨੇਡਾ। ਵੀ ਸਲਿਊਟ ਯੂ ਕਿ ਤੁਸੀਂ ਇਸ ਤਰ੍ਹਾਂ ਦੇ ਹੰਕਾਰੀ ਆਦਮੀ ਦੇ ਸਾਹਮਣੇ ਬੋਲਦੇ ਹੋ। ਇੰਡੀਆ 'ਚ ਤਾਂ ਲੋਕਾਂ 'ਤੇ ਹਿੰਮਤ ਵੀ ਨਹੀਂ ਬੋਲਣ ਦੀ ਕਿਸੇ ਦੀ, ਤੁਸੀਂ ਬੋਲਦੇ ਹੋ, ਤੁਸੀਂ ਖੜ ਜਾਂਦੇ ਹੋ, ਤੁਸੀਂ ਅੜ ਜਾਂਦੇ ਹੋ। ਵੀ ਸਲਿਊਟ ਯੂ ਆਲ, ਅਤੇ ਤੁਸੀਂ ਸਾਡਾ ਪਿਆਰ ਕਰਦੇ ਹੋ, ਸਾਡੇ ਲਈ ਸਤਿਕਾਰ ਰੱਖਦੇ ਹੋ। ਇਹ ਟ੍ਰੇਡ ਡੀਲ ਨਹੀਂ ਹੈਗੀ, ਇਹ ਮੇਰੇ ਅੰਦਰ ਦੀ ਆਵਾਜ਼ ਆ ਅਮੈਰੀਕਾ ਔਰ ਕੈਨੇਡਾ ਦੇ ਰਿਲੇਸ਼ਨ ਦੇ ਉੱਪਰ। ਅਸੀਂ ਆਪਣੇ ਰਿਲੇਸ਼ਨ ਤੁਹਾਡਾ ਕਦੇ ਵੀ ਖਰਾਬ ਨਹੀਂ ਕਰਾਂਗੇ। ਤੁਸੀਂ ਕੋਸ਼ਿਸ਼ ਕਰਿਓ, ਖਰਾਬ ਹੋਏ ਹੋਏ ਰਿਲੇਸ਼ਨਸ ਨੇ ਜਿਹੜੇ, ਉਹਨਾਂ ਨੂੰ ਸੁਧਾਰ ਲਿਓ। ਔਰ ਇਹ ਆਦਮੀ ਚਲਿਆ ਜਾਣਾ, ਇਹਨੇ ਜਿਹੜੀ ਕੈਨੇਡੀ ਦੇ ਨਾਂ ਦੇ ਉੱਤੇ ਮਿਊਜ਼ੀਅਮ ਬਣਿਆ ਸੀ, ਉੱਥੇ ਆਪਣਾ ਨਾਂ ਰੱਖਤਾ, ਉੱਥੇ ਬਗਾਨੇ ਪੁੱਤਾਂ ਉੱਤੇ ਚੜ੍ਹ ਕੇ ਇਹਦੇ ਝੰਡੇ ਪਾੜੇ, ਕੋਰਟ 'ਚੋਂ ਜਾ ਕੇ ਨਾਂ ਦੁਬਾਰਾ ਚੇਂਜ ਕਰਾਇਆ, ਸੁਪਰੀਮ ਕੋਰਟ 'ਚ ਖਿੱਚ ਲਿਆ ਇਹਨੂੰ। ਅਤੇ ਹਜੇ ਵੀ ਜਸਟਿਸ ਸਿਸਟਮ ਅਮੈਰੀਕਾ 'ਚ ਜਿਉਂਦਾ, ਅਤੇ ਜੱਜਸ ਨੇ ਜੇ ਵੀ ਜਸਟਿਸ ਸਿਸਟਮ ਅਮੈਰੀਕਾ 'ਚ ਜਿਉਂਦਾ, ਅਤੇ ਜੱਜਸ ਨੇ ਬਿਨਾਂ ਪਰਵਾਹ ਕੀਤੇ ਇਸ ਜੱਦੀ ਆਦਮੀ ਦੇ ਇਹਦਾ ਨਾਂ ਚੱਕ ਦਿੱਤਾ। ਆਹ ਨਾਂ ਨੂੰ ਜੇ ਤਾਂ ਜਿੱਦਣ ਗਿਆ ਉੱਦਣ ਚੱਕੇ ਜਾਣੇ ਅਗਲੇ ਦਿਨ ਸਵੇਰੇ। ਅਤੇ ਯਾਦ ਰੱਖਿਓ, ਨਵੰਬਰ 'ਚ ਤੁਹਾਡੇ ਇਲੈਕਸ਼ਨ ਨੇ, ਹੁਣ ਅਮੈਰੀਕਾ ਨੂੰ ਹੋਰ ਮਰਨ ਨਾ ਦਿਓ। ਅਮੈਰੀਕਾ ਮਰ ਰਿਹਾ ਇਸ ਵੇਲੇ ਰੋਜ਼ ਰੋਜ਼। ਵੱਡਾ ਦਰਖਤ ਹੈ, ਮੇਰੀ ਦਾਦੀ ਕਹਿੰਦੀ ਸੀ, ਜਦੋਂ ਗਿਰਦਾ ਹੁੰਦਾ ਹੌਲੀ ਹੌਲੀ ਜੜ੍ਹਾਂ ਧਰਤੀ 'ਚੋਂ ਨਿਕਲਦੀਆਂ ਨੇ। ਧਰਤੀ 'ਚੋਂ ਜੜ੍ਹਾਂ ਨਿਕਲ ਰਹੀਆਂ ਤੁਹਾਡੀਆਂ, ਸਾਂਭੋ ਇਹਨਾਂ ਜੜ੍ਹਾਂ ਨੂੰ। ਕੈਨੇਡਾ ਤੁਹਾਡੇ ਨਾਲ ਖੜਾ, ਅਤੇ ਵੀ ਲਵ ਯੂ ਆਲ। ਸੰਤੋਸ਼ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਅਮਨ ਜੀ, ਤੁਸੀਂ ਦੱਸੋ। ਐਂਡ ਸਾਨੂੰ ਪਤਾ 101% ਕਿ ਤੁਹਾਡੀਆਂ ਰਿਪੋਰਟ ਬਿਲਕੁਲ ਸਹੀ ਹੈ ਡਾਕਟਰ, ਵੈਸੇ ਤੁਹਾਨੂੰ ਮਿਲਣਾ ਚਾਹੁੰਦੇ
0: ਹਾਂ। ਵੈਸੇ ਡਾਕਟਰ ਨੇ ਕਿਹਾ ਅਰਜੈਂਟਾ ਫਟਾਫਟ ਆ ਜਾਓ।
1: ਮਿਲਦੇ ਨਹੀਂ ਹੋ ਨਾ ਅਮਨ ਜੀ, ਕਿਤੇ।
0: ਅੱਛਾ ਚਲੋ ਛੱਡੋ, ਉੱਤੇ ਆਪਾਂ ਗੱਲ ਨਹੀਂ ਕਰੀ। ਮੈਂ ਤਾਂ ਲੋਕਾਂ ਨੂੰ ਪੋਜ਼ਿਟਿਵਿਟੀ ਦੇਣ ਨੂੰ ਕਿਹਾ ਸੀਗਾ।
1: ਬਿਲਕੁਲ,
0: ਹਾਂ ਵੀ ਚੜ੍ਹਦੀ ਕਲਾ 'ਚ ਰਹਿ ਕਰੋ, ਤੁਹਾਡੀ ਸਿਹਤਾਂ ਠੀਕ ਨੇ, ਤੁਹਾਡਾ ਰੋਟੀ ਚੱਲੀ ਜਾਂਦੀ ਆ
1: 100%।
0: ਹਾਂਜੀ ਵੀ ਬਈ, ਐਵੇਂ ਆਪਾਂ ਕਾਹਦੇ ਲਈ ਤੰਗ ਪਰੇਸ਼ਾਨ ਰਹਿਣਾ। ਜਿੰਦਾਬਾਦ। ਮੈਂ ਤਾਂ ਮਾਹੌਲ ਦੱਸਦਾ, ਮੈਂ ਤਾਂ ਮੌਤਾਂ 'ਚੋਂ ਨਿਕਲਿਆ। ਘਰਾਂ ਦੇ ਵਿੱਚ ਮੌਤ ਹੋਈਆਂ, ਸਾਡੇ ਹੱਥਾਂ 'ਚ ਖੇਡੇ ਪਿਆਰੇ ਪਾਲੇ ਸਾਡੇ ਹੱਥਾਂ 'ਚੋਂ ਚਲੇ ਗਏ, ਅਸੀਂ ਤਾਂ ਉਹ ਵੀ ਦੇਖ ਲਿਆ। ਫਿਰ ਮੈਂ ਤੁਹਾਨੂੰ ਕਹਿੰਦਾ ਹੁੰਦਾ ਕਿ ਸੰਤ ਕੋਈ ਨਹੀਂ ਹੈਗਾ, ਅਸੀਂ ਪਾਪ ਸਿਰੇ ਸਿਰੇ ਦੇ ਕੀਤੇ ਨੇ, ਕੁਕਰਮ ਕੀਤੇ ਨੇ, ਪਾਪ ਤਾਂ ਛੱਡੋ ਛੋਟੇ ਹੁੰਦੇ ਨੇ, ਬਸ ਪਰਮੇਸ਼ਵਰ ਪਰਦਾ ਤੱਕੂਗਾ, ਨਾ ਤੁਹਾਡੇ ਨਾ ਮੇਰੇ ਹੱਥ 'ਚ ਨਹੀਂ ਹੁੰਦਾ ਕੁਛ। ਸੱਚ ਨਾਲ ਜੁੜੇ ਰਹੋ, ਖੜੋ ਲੋਕਾਂ ਦੇ ਨਾਲ, ਮਦਦ ਕੀਤੀ ਆ। ਬੜੇ ਲੋਕ ਮੇਰੇ ਕੋਲ ਭੱਜ ਜਾਂਦੇ ਨੇ ਕਿਉਂਕਿ ਮੈਂ ਉਹਨਾਂ ਨੂੰ ਸੱਚ ਦੱਸ ਦਿੰਦਾ, ਝੂਠ 'ਚ ਕੋਈ ਬੰਦਾ ਹੋਰ ਕੁਛ ਦੱਸਦਾ ਇਹਨਾਂ ਨੂੰ ਝੂਠ ਅੱਛਾ ਲੱਗਦਾ, ਅਤੇ ਇਹ ਝੂਠ ਵੱਲ ਨੂੰ ਭੱਜ ਲੈਂਦੇ ਨੇ ਕਿਉਂਕਿ ਝੂਠ ਦੇ ਸਿਰ 'ਤੇ ਤਾਂ ਫਸੇ ਹੁੰਦੇ ਨੇ ਪਹਿਲਾਂ, ਫਿਰ ਜਾਂਦੇ ਵੀ ਭੱਜ ਕੇ ਝੂਠ ਵੱਲ ਨੂੰ। ਇਹਨੇ ਉਹ ਖਿੱਚ ਹੈ ਝੂਠ ਦੀ, ਇਹਨਾਂ ਨੂੰ ਲੈ ਜਾਂਦੀ ਆ, ਕਿਉਂਕਿ ਇਹਨੂੰ ਲੱਗਦਾ ਵੀ ਮੈਂ ਜੋ ਕਹਿੰਦਾ ਉਹ ਠੀਕ ਨਹੀਂ। ਮੈਂ ਹੁਣੇ ਦੀ ਗੱਲ ਦੱਸਦਾ, ਕੋਈ ਸ਼ਖਸ ਸੀ, ਉਹਨੂੰ ਦੱਸਿਆ ਕਿ ਤੇਰਾ ਸਿਸਟਮ ਇੱਦਾਂ ਦਾ ਦਾ ਦਾ ਦਾ, ਹੈ ਨਾ ਐਗਜ਼ਾਮਪਲ। ਉਹ ਕਿਸੇ ਚੀਜ਼ ਨਾਲ ਡੀਲ ਕਰ ਰਿਹਾ ਸੀ, ਐਗਜ਼ਾਮਪਲ ਐਕਸ ਵਾਈ ਜ਼ੈਡ ਫਾਈਨਾਂਸ ਦੇ ਵਿੱਚ। ਆਪਾਂ ਨੂੰ ਦੱਸਿਆ ਕਿ ਤੇਰਾ ਆਹ ਇੱਦਾਂ ਸਲਿਊਸ਼ਨ ਮਿਲਣਾ, ਉਹਨੂੰ ਕਿਸੇ ਨੇ ਕਹਿ ਦਿੱਤਾ ਸਲਿਊਸ਼ਨ ਇੱਦਾਂ ਨਹੀਂ ਇੱਦਾਂ ਮਿਲਣਾ, ਉਧਰ ਨੂੰ ਭੱਜ ਲਿਆ। ਉਹਨੂੰ ਇਹ ਲੱਗਣ ਲੱਗ ਗਿਆ ਕਿ ਵੀ ਉਹ ਬੈਸਟ ਨੇ ਜਿਹੜੇ ਦੱਸਦੇ ਪਏ ਨੇ ਝੂਠ, ਸੱਚ ਨਹੀਂ ਇੱਦਾਂ ਹੀ ਰਹਿਣਾ, ਕਿਉਂਕਿ ਜਿਹਨੂੰ ਲਾਲਚ ਨਹੀਂ ਨਾ ਹੈਗਾ ਉਹਨੂੰ ਕਿਸੇ ਗੱਲ ਦਾ ਕੋਈ ਦੁੱਖ ਨਹੀਂ, ਕਿਉਂਕਿ ਜੇ ਮੈਂ ਝੂਠ ਬੋਲ ਕੇ ਕੁਛ ਕਰਨਾ, ਮੈਨੂੰ ਨਹੀਂ ਫਾਇਦਾ ਹੈਗਾ ਝੂਠ ਬੋਲ ਕੇ ਵਪਾਰ ਕਰਨ ਦਾ ਜਿਹਦੇ 'ਚ ਕਿਸੇ ਦਾ ਨੁਕਸਾਨ ਆ। ਹਾਂ ਇਕੋਨਮੀ ਹੈ, ਨੁਕਸਾਨ ਹੋ ਜਾਂਦੇ ਹੁੰਦੇ ਨੇ, ਬਣੇ ਵੀ ਲੋਕਾਂ ਨੂੰ ਮਿਲੀਅਨ ਦੇ ਵਿੱਚ ਨੇ, ਕੁਛ ਲੱਖ 'ਚ ਨੁਕਸਾਨ ਵੀ ਹੋ ਗਏ ਹੋਣਗੇ, ਫਿਰ ਕੀ ਹੋ ਗਿਆ ਇਹ 'ਚ, ਪਰ ਸੱਚ ਦੇ ਰਾਹ 'ਤੇ ਚੱਲਿਆ। ਚਲੋ ਸੰਤੋਸ਼ ਜੀ, ਆਪਣਾ ਨੰਬਰ ਦਿਓ।
1: ਜੀ ਬਿਲਕੁਲ, ਸਾਡੀ ਟੀਮ ਦਾ ਨੰਬਰ ਹੈਗਾ ਆ 416-473-4242, 416-473-4242। ਹਰਦੀਪ ਸੰਦੇਸ਼ ਸਾਡੇ ਬ੍ਰੋਕਰ ਆਫ ਰੈਕਰਡ, ਉਹਨਾਂ ਦੇ ਨਾਲ ਅਸੀਂ ਸਾਰੇ ਕੰਮ ਕਰਦੇ ਹਾਂ।
0: ਮੈਂ ਇੱਕ ਵਾਰ ਚੜ੍ਹਦੀ ਕਲਾ ਤੋਂ ਸੁਣਨਾ ਚਾਹੁੰਦਾ ਸੀਗਾ ਸ਼ੋਅ ਨੂੰ ਫਿਨਿਸ਼ ਕਰਨ ਤੋਂ ਪਹਿਲਾਂ, ਜਿਹੜੇ ਮੈਂ ਇਸ ਫੌਜੀ ਦਾ ਜ਼ਿਕਰ ਕੀਤਾ, ਅਗਰ ਤੁਸੀਂ ਚੜ੍ਹਦੀ ਕਲਾ ਕਹੋ ਨਾ, ਇਹ ਕੋਲ ਬੈਟੈਸ਼ 23 ਸਾਲ ਦਾ, ਜਿਹੜੀ 2007 ਦੇ ਵਿੱਚ ਸ਼ਹਾਦਤ ਹੋ ਜਾਂਦੀ ਹੈ ਅਫਗਾਨਿਸਤਾਨ 'ਚ, ਜਾਣ ਤੋਂ ਪਹਿਲਾਂ ਤਸਵੀਰ ਅਤੇ ਇੱਕ ਚਿੱਠੀ ਆਪਣੇ ਘਰਦਿਆਂ ਨੂੰ ਜੇਬ 'ਚ ਪਾ ਕੇ ਜਾਂਦਾ। ਉਹਨੂੰ ਪਤਾ ਮੇਰੇ ਕੱਪੜੇ ਜੇ ਵਾਪਸ ਗਏ ਤਾਂ ਉਹਨਾਂ 'ਚੋਂ ਮੇਰੇ ਦੇਖ ਕੇ ਪੜ੍ਹ ਲੈਣਗੇ, ਅਤੇ ਉਹਨੇ ਕਿਹਾ ਮੈਨੂੰ ਯਾਦ ਰੱਖਿਓ। ਮੇਰੇ ਮਨ ਨੂੰ ਬੜਾ ਲੱਗਿਆ, ਮੈਂ ਕਿਹਾ ਯਾਰ ਕਿੱਦਾਂ ਦੀਆਂ ਰੂਹਾਂ ਨੇ ਇਹ, ਯਾਰ ਕਿੱਦਾਂ ਦੀਆਂ ਰੂਹਾਂ। ਅਤੇ ਜਾਣ ਲੱਗਿਆ ਲਿਖ ਕੇ ਜਾਂਦਾ ਰਿਮੈਂਬਰ ਮੀ, ਆਹ ਆਖਿਰ ਦੇ ਵਿੱਚ ਲੋਕ ਪਸੀਜੇ ਗਏ ਇਸ ਗੱਲ ਤੋਂ, ਹਜ਼ਾਰਾਂ ਦੀ ਗਿਣਤੀ 'ਚ ਕਮੈਂਟਸ ਆਏ। ਤੁਹਾਡੇ ਕਾਲ ਲੈਣੇ ਚਾਹੁੰਦੇ, ਚੜ੍ਹਦੀ ਕਲਾ ਕੇ ਸਕਦੇ 905-673-3337। ਸੰਤੋਸ਼ ਜੀ ਪੁੱਛ ਲਈ ਇਹਨਾਂ ਨੂੰ।
1: ਜੀ ਜੀ ਬਿਲਕੁਲ,
0: 905-673-3337 ਲਾਈਨ ਖੁੱਲੀ ਹੈ। ਚੜ੍ਹਦੀ ਕਲਾ ਕਹੋ ਇਸ ਫੌਜੀ ਦੇ ਨਾਂ ਦੇ ਉੱਤੇ, ਇਸ ਪਿਆਰੇ ਦੇ ਨਾਂ 'ਤੇ ਕਹੋ ਚੜ੍ਹਦੀ ਕਲਾ। ਤੁਹਾਡੇ ਬੱਚਿਆਂ ਵਰਗਾ 23 ਸਾਲ ਦਾ ਤੇ ਜਾਣ ਲੱਗਿਆ ਲਿਖ ਕੇ ਜਾਂਦਾ ਆਪਣੇ ਘਰਦਿਆਂ ਨੂੰ ਫੋਟੋ ਭੇਜਦਾ, ਊਧਮ ਗੋਬਿੰਦ ਗਦਰੀ ਬਾਬੇ ਖਤਮ ਨਹੀਂ ਹੋਣੇ ਭਗਤ ਸਰਾਭੇ। ਇਸ ਤਰ੍ਹਾਂ ਦੇ ਗਦਰੀ ਬਾਬੇ ਜਿਹੜੇ ਨੇ, ਇਸ ਤਰ੍ਹਾਂ ਦੇ ਲੋਕਾਂ 'ਚ ਦੇਸ਼ ਭਗਤੀ ਪਿਆਰ ਸਦਭਾਵਨਾ ਵਾਲੇ ਲੋਕ ਜਿਉਂਦੇ ਵਾਸਤੇ ਰਹਿਣ ਅਤੇ ਪਰਮਾਤਮਾ ਇਸ ਵਿਛੜੀ ਰੂਹ ਨੂੰ ਹਮੇਸ਼ਾ ਆਪਣੇ ਚਰਨਾਂ 'ਚ ਨਵਾਜਿਸ਼ ਬਖਸ਼ੇ, ਅਸੀਂ ਇਹ ਕਹਾਂਗੇ ਜੋ ਸਾਡਾ ਫੌਜੀ ਗਿਆ। ਚੜ੍ਹਦੀ ਕਲਾ 905-673-3337 'ਤੇ ਕਾਲ ਕਰ ਰਹੇ ਹੋ ਔਰ ਨਾਲ ਨਾਲ ਪੰਜਾਬ ਟੈਕਸਲੇਸ਼ਨ 'ਤੇ ਇਸ ਵੀਕਐਂਡ 'ਤੇ ਤੁਸੀਂ ਮੀਟਿੰਗ ਬਣਾਉਣੀ ਹੈ। ਟਰੱਕਾਂ ਵਾਲੇ ਬਾਈ ਆਡਿਟ ਹੋ ਰਹੇ ਨੇ ਬਹੁਤ ਜ਼ਿਆਦਾ, ਸੈਲਫ ਇੰਪਲੋਇਡ ਲੋਕ ਜਿਹੜੇ ਆਡਿਟ ਹੋ ਰਹੇ ਨੇ, ਉਹਨਾਂ ਨੂੰ ਚਿੱਠੀਆਂ ਆ ਰਹੀਆਂ ਬੜੀ ਵੱਡੀ ਗਿਣਤੀ 'ਚ। ਤੁਸੀਂ ਕੋਈ ਸਲਾਹ ਕਰਨੀ ਹੈ, ਜਗਜੀਤ ਸਾਚਾ ਹੋਣਾ ਨੇ ਓਪਨ ਹਾਊਸ ਰੱਖਿਆ ਹੋਇਆ ਇਸ ਸੈਟਰਡੇ, ਤੁਸੀਂ 416-720-3642 416-720-3642 416-720-3642 ਔਰ ਕੋਮਲ ਆਲ ਲਿੰਕ ਟਰੈਵਲ ਤੋਂ ਕਹਿੰਦੇ 1800-1850 'ਚ ਇੰਡੀਆ ਘੁੰਮੇ ਆਓ, ਜਿਹੜਾ $400-500 ਬਚਾ ਕੇ ਦਊਂਗੀ ਟਿਕਟ ਦਾ ਤੁਹਾਡਾ ਮੈਂ, ਉਹ ਤੁਸੀਂ ਉੱਥੇ ਲੋਕਲ ਜਾ ਕੇ ਖਰਚਿਓ। ਅਤੇ 905-239-7711 ਆਲ ਲਿੰਕ ਟਰੈਵਲ ਤੋਂ ਕੋਮਲ, 9052-39-7711 ਪਰਮ ਲਿਊਬ ਵਾਲੇ ਨੇ ਕੁਇਕ ਲਿਊਬ ਗੱਡੀਆਂ ਦੇ ਆਇਲ ਚੇਂਜ ਅਤੇ ਰਿਪੇਅਰ ਕਰਦੇ ਆ ਨੈਗਰਾ ਫੋਲ ਦੇ ਏਰੀਏ 'ਚ, 289-498-1300 ਨੰਬਰ ਤੇ ਤੁਸੀਂ ਕੰਟੈਕਟ ਕਰਨਾ। ਗੁਰਦੀਪ ਜੀ,
2: ਸਤਿ ਸ਼੍ਰੀ ਅਕਾਲ ਜੀ,
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਕਿਹਾ, ਵੈਰੀ ਗੁੱਡ, ਪ੍ਰਾਊਡ ਆਫ ਯੂ। 905-673-3337 ਇੱਥੇ ਹੁਣ ਲਾਈਨ ਖੋਲ ਦੇਣਾ, ਬਖਤੌਰੇ ਬਖਤੂਰੇ ਸਾਰਿਆਂ ਨੇ ਸ਼ਹਿਰ ਨੇ ਕਾਲ ਕਰਨ ਲੱਗ ਜਾਣਾ। 905-673-3337 ਚੜ੍ਹਦੀ ਕਲਾ ਯਾਰ, 905-673-3337 ਲਾਈਨ ਤਿੰਨ ਖਾਲੀ ਨੇ। ਰਾਈਟ ਵਿੰਡੋ 407 ਦਾ ਨੰਬਰ ਨੋਟ ਕਰੋ, 416-203-3200। ਕਿਸੇ ਨੇ ਵੀ ਵਿੰਡੋਜ਼ ਚੇਂਜ ਕਰਾਉਣੀ ਹੈ, ਸ਼ਬਾਨੂ ਤੋਂ ਵਧੀਆ ਬੰਦਾ ਮੈਂ ਤੁਹਾਨੂੰ ਰੈਫਰ ਨਹੀਂ ਕਰ ਸਕਦਾ, ਖੁਦ ਆਪ ਵਿੰਡੋਜ਼ ਇਹਨਾਂ ਤੋਂ ਪਵਾਈਆਂ ਨੇ ਸੀ। 416-203-3200 416-206-3200 ਔਰ ਨਾਨਕ ਡਕ ਕਲੀਨਿੰਗ ਸਪੈਸ਼ਲੀ ਰੇਟ ਲਗਵਾਏ ਨੇ ਮੈਂ ਤੁਹਾਡੇ ਵਾਸਤੇ, 3 ਬੈਡਰੂਮ ਦਾ ਘਰ $120 ਪਲੱਸ ਫਿਲਟਰ ਤੁਹਾਡਾ ਫ੍ਰੀ ਚੇਂਜ ਕਰਕੇ ਜਾਣਗੇ, ਫਿਲਟਰ ਫ੍ਰੀ।
3: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this video show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
1: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ CGL at 647-919-1002, 647-919-1002,

ਮਟੀਰੀਅਲ ਯੂਜ਼ ਕਰਕੇ ਬਣਾਉਂਦੇ ਅਸੀਂ ਹਮੇਸ਼ਾ ਇਹ ਹੁੰਦੇ ਹਾਂ ਕਿ ਹੋ ਸਕਦਾ ਅਸੀਂ ਮਾਰਕੀਟ ਤੋਂ $50 ਮਹਿੰਗੇ ਹੋਈਏ ਸੇਲਾਂ ਦਾ ਲਾਲਚ ਨਹੀਂ ਦਿੰਦੇ ਪਰ ਕੁਆਲਿਟੀ ਦੇ ਵਿੱਚ ਰੱਤਾ ਭਰ ਵੀ

0: 8877 sofastudio.ca. Thank you ji.
1: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ ਤੁਹਾਡੇ ਕੋਲ ਏਜ਼ੈਡ ਲਾਇਸੈਂਸ ਹੋਣਾ ਚਾਹੀਦਾ ਹੈ ਤੁਹਾਡਾ ਸੀਵੀਓਆਰ ਬਿਲਕੁਲ ਕਲੀਨ ਹੋਣਾ ਚਾਹੀਦਾ ਹੈ 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ ਕੰਟੈਕਟ ਲਈ ਨੰਬਰ ਹੈ 647-292-5757 ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-400-5995 ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-63-2340
2: You're listening to Guntas Radio on AM 530 from 10 to 11 a.m. Monday to Friday with Jazz Tagar, your favorite show.
1: ਤੁਸੀਂ ਜੁੜਿਆ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ ਅੱਜ ਹੋ ਗਏ ਜੀ ਸਤੰਬਰ ਮਹੀਨੇ ਦੀ 4 ਤਰੀਕ ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਸ਼ੁੱਕਰਵਾਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਹੈਪੀ ਫਰਾਈਡੇ ਹੋ ਗਿਆ ਤੇ ਜੇ ਗੱਲ ਕਰੀਏ ਭਾਦੋ ਮਹੀਨੇ ਦੀ ਅੱਜ ਹੋ ਗਈ ਜੀ 19 ਤਰੀਕ 19 ਭਾਦੋ ਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558 ਸਮਾਂ ਹੋ ਗਿਆ ਜੀ 10:06 11 ਵਜੇ ਤਾਂ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ ਦੇ ਨੰਬਰ ਆਪਣੇ ਨੋਟ ਕਰ ਲਓ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ 647-874-1313 ਤੇ 647-874-1313 ਆਪਣੇ ਸਟੂਡੀਓ ਦਾ ਨੰਬਰ ਹੈ ਜੀ ਤੇ ਲਓ ਜੀ ਪਹਿਲਾਂ ਮੌਸਮ ਦੇਖੀਏ ਕੀ ਕਹਿੰਦਾ ਮੌਸਮ ਬੜਾ ਔਸਮ ਬਣਿਆ ਹੋਇਆ ਇਸ ਸਮੇਂ ਜੇ ਆਪਾਂ ਦੇਖੀਏ 21 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਮੋਸਟਲੀ ਕਲਾਊਡੀ ਡੇ ਰਹਿਣ ਵਾਲਾ ਹਾਈ ਟੈਂਪਰੇਚਰ 25 ਡਿਗਰੀ ਹੈ ਲੋਅ ਜਾਣਾ 16 ਡਿਗਰੀ ਸੈਲਸੀਅਸ ਤੇ ਵਧੀਆ ਮੌਸਮ ਹੈ ਜੀ ਉਂਝ ਬੱਦਲਵਾਈ ਸ਼ੋਅ ਹੋ ਰਹੀ ਹੈ ਸ਼ਾਮ ਨੂੰ ਥੋੜ੍ਹੀ ਬਹੁਤੀ ਧੁੱਪ ਜਿਹੜੀ ਹੈ ਚਮਕਾਰੇ ਮਾਰੇਗੀ 7:49 ਤੇ ਸਨਸੈੱਟ ਅੱਜ ਹੋ ਜਾਣਾ ਰਾਤ ਨੂੰ ਵੀ 20, 19, 18, 17, 16 ਤੇ ਕੱਲ੍ਹ ਸਵੇਰੇ 6 ਵਜੇ 15 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ 6:47 ਤੇ ਸਨਰਾਈਜ਼ ਹੋਵੇਗਾ ਕੱਲ੍ਹ ਨੂੰ ਪੂਰੀ ਧੁੱਪ ਹੈ ਸੋ ਵੀਕਐਂਡ ਆ ਰਿਹਾ ਜੀ ਲੌਂਗ ਵੀਕਐਂਡ ਅਤੇ ਫਿਰ ਲੇਬਰ ਡੇ ਆ ਰਿਹਾ ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਐਡਵਾਂਸ ਦੇ ਵਿੱਚ ਹੀ ਚਲੋ ਮੰਡੇ ਨੂੰ ਆਪਾਂ ਨੇ ਗੱਲਬਾਤ ਇਸ ਵਿਸ਼ੇ 'ਤੇ ਕਰਨੀ ਹੁੰਦੀ ਹੈ ਪਰ ਫਿਰ ਵੀ ਕਿਉਂਕਿ ਜਦੋਂ ਲੌਂਗ ਵੀਕਐਂਡ ਹੈ ਅਤੇ ਆਪਾਂ ਆਪਣੇ ਕੰਮਾਂ ਕਾਜਾਂ ਦੇ ਪਲੈਨ ਬਣਾਉਂਦੇ ਹਾਂ ਘੁੰਮਣਾ ਫਿਰਨਾ ਖਾਣਾ ਪੀਣਾ ਹੈ ਨਾ ਸੋ ਇਸ ਕਰਕੇ ਤੁਹਾਨੂੰ ਅਗਾਹ ਕਰਾਉਣਾ ਵੀ ਬੜਾ ਜ਼ਰੂਰੀ ਹੈ ਵੈਸੇ ਤਾਂ ਜਦੋਂ ਛੁੱਟੀ ਹੁੰਦੀ ਹੈ ਛੁੱਟੀ ਆਉਣੀ ਹੁੰਦੀ ਹੈ ਨਾ ਉਹ ਤਾਂ ਹਰ ਕੋਈ ਤਿਆਰ ਬਾਰ ਤਿਆਰ ਹੁੰਦਾ ਮਤਲਬ ਕਿ ਪਹਿਲਾਂ ਹੀ ਪਤਾ ਹੁੰਦਾ ਕਿ ਲੌਂਗ ਵੀਕਐਂਡ ਕਦੋਂ ਆਉਣ ਵਾਲਾ ਸੋ ਬਿਲਕੁਲ ਜੀ ਲੌਂਗ ਵੀਕਐਂਡ ਦੀ ਛੁੱਟੀ ਹੋਊਗੀ ਸੈਟਰਡੇ ਸੰਡੇ ਮੰਡੇ 3 ਦਿਨ ਹੋ ਜਾਂਦਾ ਅਤੇ ਕਈ ਫਿਰ ਫਰਾਈਡੇ ਨੂੰ ਵੀ ਜਿਵੇਂ ਕਹਿੰਦੇ ਅੱਧ ਪਚੱਧਾ ਜਿਹਾ ਕੰਮ ਕਰਕੇ ਉਹ ਵੀ ਵਿੱਚੇ ਰਲ ਜਾਂਦਾ ਹੈ ਸੋ ਵੈਸੇ ਵੀ ਫਰਾਈਡੇ ਨੂੰ ਥੋੜ੍ਹਾ ਜਿਹਾ ਹੋ ਹੀ ਜਾਂਦਾ ਵੀ ਚਲੋ ਠੀਕ ਹੀ ਹੈ ਹੁਣ ਤਾਂ ਬਸ ਅੱਜ ਫਰਾਈਡੇ ਆ ਉਸ ਤੋਂ ਬਾਅਦ ਛੁੱਟੀਆਂ ਹੀ ਛੁੱਟੀਆਂ ਹੈ ਅਤੇ ਲਓ ਜੀ ਬਿਲਕੁਲ ਇੰਜੋਏ ਕਰਨਾ ਚਾਹੀਦਾ ਪਰ ਵਧੀਆ ਤਰੀਕੇ ਦੇ ਨਾਲ ਜਿਹੜਾ ਸਮਾਂ ਉਹ ਲੰਘਣਾ ਚਾਹੀਦਾ ਕਿਉਂਕਿ ਪਤਾ ਕੀ ਹੈ ਜਿਹੜਾ ਸਮਾਂ ਇੱਕ ਵਾਰ ਨਿਕਲ ਗਿਆ ਜੋ ਗਿਆ ਸੋ ਗਿਆ ਉਹ ਸਮੇਂ ਨੇ ਮੁੜ ਕੇ ਨਹੀਂ ਆਉਣਾ ਪਰ ਪਤਾ ਨਹੀਂ ਆਪਾਂ ਕਿਹੜੀਆਂ ਗੱਲਾਂ ਦੇ ਵਿੱਚ ਫਸੇ ਰਹਿੰਦੇ ਹਾਂ ਕਿ ਇਹ ਚੀਜ਼ ਦਾ ਧਿਆਨ ਹੀ ਨਹੀਂ ਕਰਦੇ ਪਤਾ ਹੀ ਨਹੀਂ ਲੱਗਦਾ ਕਹਿੰਦੇ ਵੀ ਜ਼ਿੰਦਗੀ ਆ ਜਿਹੜੀ ਉਹ ਕਦੋਂ ਕਿਹੜੇ ਵੇਲੇ ਲੰਘ ਜਾਂਦੀ ਹੈ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਹੈ ਸੋ ਜਦੋਂ ਪਿੱਛੇ ਬੰਦਾ ਝਾਤੀ ਮਾਰਦਾ ਫਿਰ ਬੰਦਾ ਸੋਚਦਾ ਲੈ ਇੰਨਾ ਟਾਈਮ ਇੱਦਾਂ ਨਿਕਲ ਗਿਆ ਅਤੇ ਖੈਰ ਖਬਰ ਹੀ ਨਹੀਂ ਹੋਈ ਹੁਣ ਜਿਵੇਂ ਕੈਨੇਡਾ ਆਇਆਂ ਨੂੰ ਵੀ ਕਈ ਵਾਰ ਕਿੰਨਾ ਸਮਾਂ ਲੰਘ ਜਾਂਦਾ ਅਤੇ ਫਿਰ ਸੋਚਦੇ ਲੈ ਇੰਨੇ ਸਾਲ ਹੋ ਗਏ ਇੱਥੇ ਆਇਆਂ ਨੂੰ ਹੈ ਕਿੱਥੇ ਬੰਦਾ ਇੱਦਾਂ ਸੋਚਦਾ ਵੀ ਕਿਹੜੇ ਸਮੇਂ ਅਸੀਂ ਬਾਹਰ ਚਲੇ ਜਾਈਏ ਘੁੰਮੀਏ ਫਿਰੀਏ ਹੈ ਦੂਜੇ ਦੇਸ਼ ਦੇ ਵਿੱਚ ਸੋ ਬੜੀ ਤਾਂਘ ਹੁੰਦੀ ਆ ਸੋ ਬਿਲਕੁਲ ਜੀ ਪਹੁੰਚੇ ਹੋਏ ਆ ਇੱਥੇ ਅਤੇ ਵਧੀਆ ਤਰੀਕੇ ਦੇ ਨਾਲ ਇੰਨਾ ਵਧੀਆ ਕੰਟਰੀ ਆ ਕੈਨੇਡਾ ਸੋ ਇਸ ਤਰੀਕੇ ਦੇ ਨਾਲ ਵਧੀਆ ਵਧੀਆ ਆਪਾਂ ਰਹੀਏ ਅਤੇ ਲਓ ਜੀ 10:09 ਹੋ ਚੁੱਕਿਆ 11 ਵਜੇ ਤਾਂ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲਣਗੀਆਂ ਅਤੇ ਅੱਜ ਸਭ ਤੋਂ ਪਹਿਲਾਂ ਮੁਬਾਰਕਾਂ ਵੀ ਤੁਹਾਨੂੰ ਦੇ ਦਈਏ ਕਿਉਂ ਕਿਉਂਕਿ ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਨ ਦੀਆਂ ਹੈ ਨਾ ਜਨਮ ਦਿਨ ਹੁੰਦਾ ਉਹਨਾਂ ਦਾ ਇਸ ਦਿਨ ਅਤੇ ਬਹੁਤ ਵਧੀਆ ਵਧੀਆ ਕਹਾਣੀਆਂ ਉਹਨਾਂ ਦੇ ਨਾਲ ਰਿਲੇਟਡ ਆਪਾਂ ਸੁਣਦੇ ਹਾਂ ਪੜ੍ਹਦੇ ਹਾਂ ਹੈ ਨਾ ਅਤੇ ਜਿਹੜੇ ਰਾਮ ਚੰਦਰ ਜੀ ਸੀਗੇ ਜੀ ਭਗਵਾਨ ਰਾਮ ਚੰਦਰ ਜੀ ਉਹਨਾਂ ਨੂੰ ਕਿਹਾ ਜਾਂਦਾ ਸੀ ਮਰਿਆਦਾ ਪੁਰਸ਼ੋਤਮ ਅਤੇ ਸ਼੍ਰੀ ਕ੍ਰਿਸ਼ਨ ਜੀ ਨੂੰ ਵੀ ਕੁਛ ਕਿਹਾ ਜਾਂਦਾ ਕੀ ਕਿਹਾ ਜਾਂਦਾ ਉਹਨਾਂ ਨੂੰ ਦੱਸੋ ਜ਼ਰਾ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੈ ਨਾ ਉਹ ਮਤਲਬ ਇਸ ਤਰੀਕੇ ਦੇ ਨਾਲ ਕਹਿ ਦਿੰਦੇ ਸੀਗੇ ਕਿ ਲੋਕਾਂ ਨੂੰ ਫਿਰ ਸਮਝ ਆ ਜਾਂਦੀ ਸੀ ਵੀ ਹਾਂ ਔਰ ਵੱਖ ਵੱਖ ਤਰ੍ਹਾਂ ਦੀਆਂ ਉਹਨਾਂ ਦੀਆਂ ਆਪਣੇ ਜ਼ਿੰਦਗੀ ਦੇ ਵਿੱਚ ਰਹੀਆਂ ਕਿ ਲੋਕਾਂ ਨੂੰ ਸਮਝਾਉਣ ਦੇ ਤਰੀਕੇ ਸੋ ਕਦੀ ਉਹ ਕੁਛ ਕਰ ਦਿੰਦੇ ਸੀ ਕਦੀ ਕੁਛ ਕਰ ਦਿੰਦੇ ਸੀ ਸੋ ਉਹਨਾਂ ਦਾ ਵੀ ਇੱਦਾਂ ਹੀ ਨਾਮ ਹੈ ਜਿਵੇਂ ਸ਼੍ਰੀ ਰਾਮ ਚੰਦਰ ਜੀ ਨੂੰ ਮਰਿਆਦਾ ਪੁਰਸ਼ੋਤਮ ਕਹਿੰਦੇ ਆ ਅਤੇ ਸ਼੍ਰੀ ਕ੍ਰਿਸ਼ਨ ਜੀ ਨੂੰ ਕੀ ਕਹਿੰਦੇ ਆ ਸੋ ਉਹਨਾਂ ਦੇ ਵੱਖੋ ਵੱਖਰੇ ਨਾਮ ਵੀ ਆ ਬੜੇ ਨਾਮ ਉਹਨਾਂ ਦੇ ਲਏ ਜਾਂਦੇ ਆ ਹੈ ਨਾ ਸੋ ਮੈਂ ਸਾਡੇ ਨਾਲ ਲੈਕਚਰ ਸੀਗੇ ਹਿੰਦੀ ਦੇ ਸੋ ਉਹ ਬੜੇ ਪੁਜਾਰੀ ਇਹਨਾਂ ਦੇ ਭਗਤ ਮਤਲਬ ਜਿਵੇਂ ਆਪਾਂ ਕਹਿ ਸਕਦੇ ਹਾਂ ਉਹਨਾਂ ਨੇ ਛੋਟਾ ਜਿਹਾ ਮੰਦਰ ਬਣਾਇਆ ਹੋਇਆ ਸੀ ਅਤੇ ਉਹ ਸ਼੍ਰੀ ਕ੍ਰਿਸ਼ਨ ਜੀ ਨੂੰ ਵੀ ਇੱਕ ਨਾਮ ਨਾਲ ਪੁਕਾਰਦੇ ਸੋ ਕਿਹੜੇ ਕਿਹੜੇ ਨਾਮ ਹੈ ਦੇਖਦੀ ਹਾਂ ਮੈਂ ਜਿਹੜਾ ਉਹ ਪੁਕਾਰਦੇ ਆ ਸੋ ਉਹ ਤੁਸੀਂ ਦੱਸ ਪਾਉਂਦੇ ਹੋ ਕਿ ਨਹੀਂ ਦੱਸ ਪਾਉਂਦੇ ਬਹੁਤ ਬੜੇ ਸਾਰੇ ਨਾਮ ਹੈ ਸ਼੍ਰੀ ਕ੍ਰਿਸ਼ਨ ਜੀ ਨੂੰ ਕਹਿੰਦੇ ਆ ਜੋ ਆਪਾਂ ਸੋ ਜੇ ਦੱਸ ਸਕੋ ਤਾਂ ਬੜਾ ਵਧੀਆ ਗੱਲ ਹੋਊਗੀ ਜੀ ਸੋ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਹੈਪੀ ਕ੍ਰਿਸ਼ਨ ਜਨਮ ਅਸ਼ਟਮੀ ਤੁਹਾਨੂੰ ਸਾਰਿਆਂ ਨੂੰ।

ਸੋ ਇਹ ਨਾ ਜਿਹੜਾ ਮੈਂ ਸੌਂਗ ਤੁਹਾਡੇ ਲਈ ਲਾਉਣ ਲੱਗੀ ਹਾਂ, ਬੜੀ ਗਜ਼ਬ ਦੀ ਪਿਕਚਰ ਸੀਗੀ ਇਹ, ਹਿੰਦੀ ਮੂਵੀ। ਪਹਿਚਾਣ ਪਾਏ ਕਿਹੜੀ ਮੂਵੀ ਹੈ ਇਹ, ਜਿਹੜਾ ਇਹ ਸੰਗੀਤ ਤੁਸੀਂ ਪਹਿਲਾਂ ਸੁਣਿਆ ਹੈ? ਸੋ ਪਹਿਚਾਣ ਪਾਏ ਹੋ ਤੁਸੀਂ ਵੀ ਇਹ ਕਿਹੜਾ ਗੀਤ ਹੋ ਸਕਦਾ ਅਤੇ ਕਿਹੜੀ ਫਿਲਮ ਹੋ ਸਕਦੀ ਹੈ, ਅਤੇ ਜ਼ਰੂਰ ਤੁਸੀਂ ਦੱਸੋ। ਔਰ ਇੰਨੀ ਪਿਆਰੀ ਧੁਨ ਹੈ ਨਾ ਇਹ, ਫਿਰ ਸੁਣਾਵਾਂ ਥੋੜ੍ਹੀ ਜਿਹੀ। ਬਿਲਕੁਲ ਜੀ, ਇਹ ਤੋਂ ਬਾਅਦ ਤਾਂ ਫਿਰ ਗੀਤ ਸ਼ੁਰੂ ਹੋ ਜਾਣਾ। ਸੋ ਜੇ ਦੱਸ ਸਕਦੇ ਹੋ, ਮੈਂ 1-2 ਮਿੰਟ ਹੀ ਦੇਣੇ ਆ, ਕਿਉਂਕਿ ਆਪਾਂ ਕੋਲ ਨਾ ਅੱਜ ਤਾਂ ਵੈਸੇ ਹੀ ਫਰਾਈਡੇ ਹੈ, ਅਤੇ ਫਿਰ ਆਪਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ। 647-8-74-13-13 ਆਪਣੇ ਸਟੂਡੀਓ ਦਾ ਨੰਬਰ ਹੈ, 6478-7-4-1-3-1-3 'ਤੇ ਤੁਸੀਂ ਗੱਲਬਾਤ ਜਿਹੜੀ ਕਰਨੀ ਹੈ। ਅਤੇ ਲਓ ਜੀ, ਮੈਂ ਨਾਲ ਦੀ ਨਾਲ ਸੁਨੇਹੇ ਵੀ ਤੁਹਾਨੂੰ ਦੇਣੇ ਆ। ਜੇਕਰ ਨਾ ਤੁਸੀਂ ਜਾਣਾ ਘੁੰਮਣ ਫਿਰਨ ਇੰਡੀਆ ਨੂੰ ਸਪੈਸ਼ਲ ਤੌਰ 'ਤੇ, ਅਤੇ ਦੀਪਾਂਸ਼ ਨੇ ਨਾ ਮੈਨੂੰ ਬੜੇ ਵਧੀਆ ਰੇਟ ਨੇ ਨਾ ਜਿਹੜੇ ਉਹ ਭੇਜੇ ਆ, ਅਤੇ ਇਹ ਤੁਸੀਂ ਨੋਟ ਕਰ ਲਓ। ਜਿਹੜੇ ਜਨਵਰੀ ਦੀਆਂ ਡੀਲਸ ਦੀ ਵੇਟ ਕਰਦੇ ਸੀ, ਸੋ ਉਹਨਾਂ ਦੇ ਲਈ ਹੁਣੇ ਸਮਾਂ ਬੜਾ ਵਧੀਆ। ਸਪੈਸ਼ਲ ਪ੍ਰਾਈਸ ਹੈ, ਜਨਵਰੀ ਮਿਡ ਤੋਂ ਬਾਅਦ ਤੁਸੀਂ ਜਾਣਾ, ਜਨਵਰੀ ਮਿਡ ਤੋਂ ਬਾਅਦ ਤੁਸੀਂ ਜਾਣਾ, ਅਤੇ ਜਨਵਰੀ ਮਿਡ ਜਾਂ ਫਰਵਰੀ। ਟੋਰੋਂਟੋ ਟੂ ਦਿੱਲੀ ਦੀ ਟਿਕਟ ਹੈ, ਡਾਇਰੈਕਟ ਫਲਾਈਟ ਹੈ। ਫਰਵਰੀ, ਮਾਰਚ, ਅਪ੍ਰੈਲ ਰਿਟਰਨ, ਫਰਵਰੀ 'ਚ ਆ ਸਕਦੇ ਹੋ, ਮਾਰਚ 'ਚ, ਅਪ੍ਰੈਲ, ਜਦੋਂ ਵੀ ਤੁਹਾਡਾ ਦਿਲ ਕਰਦਾ। ਸੋ ਜਨਵਰੀ ਮਿਡ ਦੇ ਵਿੱਚ ਤੁਸੀਂ ਜਾਣਾ ਜਾਂ ਫਰਵਰੀ 'ਚ ਜਾਣਾ, ਅਤੇ ਇਹ ਡਾਇਰੈਕਟ ਫਲਾਈਟ ਹੈ। ਫਰਵਰੀ, ਮਾਰਚ, ਅਪ੍ਰੈਲ 'ਚ ਰਿਟਰਨ ਹੈ। 1570 ਦੀ ਟਿਕਟ, ਵਾਹ! ਅਤੇ ਦੋ ਬੈਗ ਹੈ, ਇਹ ਤਾਂ ਪਹਿਲਾਂ ਹੀ ਨਾਲ ਦੋ ਬੈਗ ਹੈ। ਅਤੇ ਜਨਵਰੀ ਮਿਡ ਆ ਕੇ ਫਰਵਰੀ, ਮਾਰਚ, ਅਪ੍ਰੈਲ, ਮਈ 'ਚ ਰਿਟਰਨ ਹੈ, ਉਹ ਵੀ ਡਾਇਰੈਕਟ ਫਲਾਈਟ ਹੈ। ਅਤੇ ਬਸ ਤੁਸੀਂ ਕੰਟੈਕਟ ਕਰ ਲਓ ਫਟਾਫਟ ਦੁਆਬਾ ਟਰੈਵਲਸ ਅਤੇ ਟੂਰਸ ਨੂੰ, 905-673-1400 'ਤੇ ਗੱਲਬਾਤ ਹੋ ਸਕਦੀ ਹੈ। ਬਹੁਤ ਵਧੀਆ ਇਹ ਟਿਕਟਾਂ ਦੀ ਪ੍ਰਾਈਸ ਤੁਹਾਨੂੰ ਦੇ ਰਿਹਾ ਦੀਪਾਂਸ਼ ਦੁਆਬਾ ਟਰੈਵਲਸ ਅਤੇ ਟੂਰਸ ਤੋਂ। ਅਤੇ ਤੁਸੀਂ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, 905-673-1400 ਨੰਬਰ ਹੈ। ਅਤੇ ਤੁਸੀਂ, ਮੈਂ ਦੁਬਾਰਾ ਬੋਲ ਦਿੰਦੀ ਹਾਂ ਜੀ, ਇਹ ਹੈਗਾ, ਤੁਸੀਂ ਜਨਵਰੀ 'ਚ ਜਾਣਾ, ਜਨਵਰੀ ਵਿੱਚ ਜਾ ਕੇ ਤੁਸੀਂ ਜਨਵਰੀ 'ਚ ਜਾਣਾ ਜਾਂ ਫਰਵਰੀ 'ਚ, ਠੀਕ ਹੈ? ਅਤੇ ਟੋਰੋਂਟੋ ਟੂ ਦਿੱਲੀ ਦੀ ਟਿਕਟ ਹੈ, ਡਾਇਰੈਕਟ ਫਲਾਈਟ ਹੈ। ਫਰਵਰੀ, ਮਾਰਚ, ਅਪ੍ਰੈਲ ਰਿਟਰਨ ਹੈ। 1570 ਦੀ ਟਿਕਟ ਤੁਹਾਨੂੰ ਮਿਲਣੀ ਹੈ, ਦੋ ਬੈਗ ਦੇ ਨਾਲ ਇਹ। ਜਨਵਰੀ ਮਿਡ ਵਿੱਚ ਜਾ ਕੇ ਫਰਵਰੀ, ਮਾਰਚ, ਅਪ੍ਰੈਲ, ਮਈ ਦੇ ਵਿੱਚ ਰਿਟਰਨ ਹੈ, ਯਾਨੀ ਕਿ ਇਹਨਾਂ ਮਹੀਨਿਆਂ 'ਚ ਕਦੇ ਵੀ ਤੁਸੀਂ ਆ ਸਕਦੇ ਹੋ। ਸੋ ਡਾਇਰੈਕਟ ਫਲਾਈਟ ਹੈ, ਦੁਆਬਾ ਟਰੈਵਲਸ ਦਾ ਨੰਬਰ ਨੋਟ ਕਰ ਲਓ ਫਟਾਫਟ, ਤੁਸੀਂ ਇਹ ਟਿਕਟਾਂ ਬੁੱਕ ਕਰਾ ਸਕਦੇ ਹੋ। ਅਤੇ ਪ੍ਰਾਈਸ ਬੜਾ ਵਧੀਆ, ਕਿਉਂਕਿ ਕੁਛ ਨਹੀਂ ਪਤਾ ਜਿਵੇਂ ਦੇ ਹਾਲਾਤ ਚੱਲ ਰਹੇ ਆ, ਫਿਰ ਰੇਟ ਵੱਧ ਜਾਂਦੇ ਆ, ਹੈ ਨਾ? ਅਤੇ ਤੁਸੀਂ ਜੇ ਹੁਣੇ ਬੁੱਕ ਕਰਾ ਲੈਂਦੇ ਹੋ, ਫਿਰ ਤਾਂ ਤੁਹਾਡੀ ਇਹੀ ਪ੍ਰਾਈਸ 'ਤੇ ਤੁਹਾਡੀ ਟਿਕਟ ਜਿਹੜੀ ਉਹ ਬੁੱਕ ਹੋ ਜਾਣੀ ਹੈ। ਸੋ ਨੰਬਰ ਹੈਗਾ ਜੀ 905-673-1400, 905-673-1400 'ਤੇ ਗੱਲਬਾਤ ਹੋ ਸਕਦੀ ਹੈ।

0: बिल्कुल जी, यह गीत श्याम तेरी बंसी पुकारे राधा नाम है ना। सो ये ना फिल्म इन्नी प्यारी सीगी, फिल्म सीगी यह गीत गाता चल सचिन ते सारिका रिच सीगे। और कहिंदे यह जिहड़ा गीत लिखा होया ना, यह गीतकार रविंदर जैन साहब उन्होंने यह गीत लिखा सीगा 1970 दे विच। यह मूवी जिहड़ी गीत गाता चल आई है ते बहुत ही वधिया मूवी सीगी। ते जिन्हां ने देखी है ना, तुसीं दस सकदे हो कि यह मूवी दा जिहड़ा पिक्चराइजेशन है बड़ी वधिया सी, रोल बड़े वधिया किते हुए सीगे ते कहानी बड़ी वधिया सीगी, जिवें राधा मीरा ते कृष्ण है ना। सो श्याम, आई थिंक उहदा नाम श्याम सीगा जिहड़ा सचिन सीगा। सो बड़ी वधिया मूवी सीगी जे देखी होगी। ते बिल्कुल जी, अज कृष्ण जन्माष्टमी है, बहुत बहुत मुबारकां तुहानूं। ते साडे नाल नरदेव सिद्धू जी जुड़े हैं ना, तो आपां जानकारी थोड़ी जी लईए ते इह जानकारी देणगे मोर्गे संबंधी। नरदेव जी स्वागत तुहाडा।
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਸਾਡੇ ਧੰਨ ਭਾਵਾਂ ਨੂੰ ਗੁੱਡ ਮਾਰਨਿੰਗ ਜੀ, ਹੈਪੀ ਫਰਾਈਡੇ
0: ਜੀ
1: ਤੇ ਜਨਮਾਸ਼ਟਮੀ ਦੀਆਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ
0: ਜੀ ਜੀ ਬਹੁਤ ਬਹੁਤ ਵਧਾਈਆਂ।
1: ਤੇ ਥੈਂਕ ਯੂ ਜਸਵਿੰਦਰ ਜੀ। ਤੇ ਆਪਾਂ ਅੱਜ ਗੱਲਬਾਤ ਕਰਾਂਗੇ ਜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਬਾਰੇ। ਜਸਵਿੰਦਰ ਜੀ, ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ, ਬਹੁਤ ਸੋਹਣੀ ਫੈਸਿਲਿਟੀ ਅਵੇਲੇਬਲ ਹੈਗੀ ਹੈ। ਬੈਨੀਫਿਟ ਇਹਦਾ ਇਹ ਹੈ ਜੀ ਕਿ ਜਦੋਂ ਆਪਾਂ ਲੋੜ ਆਪਾਂ ਵਰਤ ਸਕਦੇ ਹਾਂ, ਤੇ ਜੇ ਆਪਾਂ ਨੂੰ ਨਹੀਂ ਲੋੜ ਹੈਗੀ ਤਾਂ ਇਹ ਬਣ ਕੇ ਆਪਣੀ ਪਈ ਰਹਿੰਦੀ ਹੈਗੀ ਹੈ। ਜੇ ਨਹੀਂ ਯੂਜ਼ ਕਰਦੇ ਉਸ ਕੇਸ ਦੇ ਵਿੱਚ ਆਪਾਂ ਨੂੰ ਕੋਈ ਵਿਆਜ ਨਹੀਂ ਪੈਂਦਾ, ਕੋਈ ਆਪਾਂ ਨੂੰ ਕਿਸ਼ਤ ਨਹੀਂ ਆਉਂਦੀ ਹੈਗੀ। ਤੇ ਜਦੋਂ ਆਪਾਂ ਯੂਜ਼ ਕਰਦੇ ਹਾਂ ਉਦੋਂ ਫਿਰ ਆਪਾਂ ਨੂੰ ਵਿਆਜ ਪੈਂਦਾ ਜਾਂ ਉਹਦੀ ਕਿਸ਼ਤ ਹੈਗੀ ਹੈ। ਸੋ ਜਿਨ੍ਹਾਂ ਭੈਣ ਭਰਾਵਾਂ ਕੋਲੇ ਆਪਣਾ ਘਰ ਹੈਗਾ ਤੇ ਘਰ ਦੇ ਵਿੱਚ ਉਹਨਾਂ ਦੀ ਐਕੁਟੀ ਹੈਗੀ ਹੈ, ਉਹ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੈਗੇ, ਬੇਸ਼ੱਕ ਉਹ ਸੈਲਫ ਐਮਪਲੋਇ, ਬੇਸ਼ੱਕ ਉਹ ਪੇਰੋਲ ਤੇ ਕੰਮ ਕਰਦੇ ਹੈ, ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਦੇ ਵਾਸਤੇ ਐਲੀਜੀਬਲ ਹੋ ਸਕਦੇ ਹੈ। ਜਿਨ੍ਹਾਂ ਦਾ ਕਿਸੇ ਕਾਰਨ ਕਰਕੇ ਕ੍ਰੈਡਿਟ ਖਰਾਬ ਹੋ ਗਿਆ ਜਾਂ ਉਹ ਆਪਣੀ ਇਨਕਮ ਨਹੀਂ ਸ਼ੋ ਕਰ ਸਕਦੇ ਕਿਸੇ ਵੀ ਕਾਰਨ ਕਰਕੇ, ਤੇ ਐਜ਼ ਲੌਂਗ ਐਜ਼ ਉਹਨਾਂ ਦੇ ਘਰ ਦੇ ਵਿੱਚ ਚੰਗੀ ਐਕੁਟੀ ਹੈਗੀ ਹੈ, ਆਪਾਂ ਉਹਨਾਂ ਦੇ ਘਰ ਦੇ ਉੱਪਰ ਵੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ। ਜਿਹੜੀ ਐਗਜਿਸਟਿੰਗ ਮੌਰਗੇਜ ਤੁਹਾਡੀ ਹੈਗੀ, ਬੇਸ਼ੱਕ ਕਿਸੇ ਬੈਂਕ ਨਾਲ ਚੱਲ ਰਹੀ ਹੈ, ਕਿਸੇ ਸੀ ਲੈਂਡਰ ਨਾਲ ਚੱਲ ਰਹੀ ਹੈ, ਉਹ ਉਸੇ ਤਰ੍ਹਾਂ ਹੀ ਚੱਲੀ ਜਾਏਗੀ, ਉਹਦੇ ਨਾਲ ਨਾਲ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਦਾਂਗੇ। ਜਦੋਂ ਫਿਰ ਤੁਹਾਨੂੰ ਲੋੜ ਹੈ ਤੁਸੀਂ ਆਪਣੀ ਕਨਵੀਨੀਅੰਸ ਮੁਤਾਬਕ ਇਹਤੋਂ ਪੈਸੇ ਚੱਕ ਕੇ ਵਰਤ ਸਕਦੇ ਹੋ, ਤੇ ਇੱਕ ਵਾਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਹੈ, ਇਹ ਤੋਂ ਪੈਸੇ ਚੱਕ ਕੇ ਤੁਸੀਂ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ। ਬੇਸ਼ੱਕ ਤੁਸੀਂ ਕੋਈ ਸੈਕੰਡ ਮੌਰਗੇਜ ਚੱਕੀ ਹੈ, ਉਹਨੂੰ ਪੇ ਆਫ ਕਰਨਾ, ਕੋਈ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਆ, ਉਹਨੂੰ ਪੇ ਆਫ ਕਰਨਾ ਚਾਹੁੰਦੇ ਹੈਗੇ ਹੋ, ਜਾਂ ਤੁਸੀਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਖਰੀਦੀ ਸੀਗੀ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ, ਜਾਂ ਅੱਜ ਕੱਲ੍ਹ ਦੇਖਣ 'ਚ ਆ ਰਿਹਾ ਕਿ ਨਵੀਆਂ ਪ੍ਰਾਪਰਟੀਆਂ ਦੀ ਕਈ ਵਾਰੀ ਵੈਲਿਊ ਘੱਟ ਆਉਂਦੀ ਹੈ, ਉਹਦੇ ਵਾਸਤੇ ਪੈਸੇ ਚਾਹੀਦੇ ਹੈ, ਤੁਹਾਨੂੰ ਆਪਣੇ ਬਿਜ਼ਨਸ ਵਾਸਤੇ ਜਾਂ ਕਿਸੇ ਵੀ ਹੋਰ ਕੰਮ ਕਾਜ ਵਾਸਤੇ ਘਰ 'ਚ ਰੈਨੋਵੇਸ਼ਨ ਕਰਨੀ ਹੈ, ਪਲੇਸਮੈਂਟ ਬਣਾਉਣੀ ਹੈ, ਉਹਦੇ ਵਾਸਤੇ ਪੈਸੇ ਚਾਹੀਦੇ ਹੈ, ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਤੁਸੀਂ ਚੱਕ ਕੇ ਵਰਤ ਸਕਦੇ ਹੋ। ਤੁਹਾਡੇ ਕੋਲੇ ਘਰ ਹੈਗਾ, ਘਰ 'ਚ ਐਕੁਟੀ ਹੈਗੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੈਗੇ ਹੋ, ਬੇਸ਼ੱਕ ਤੁਸੀਂ ਫਸਟ ਟਾਈਮ ਬਾਇਰ ਹੋ, ਨਵੇਂ ਆਏ ਹੋ, ਜਾਂ ਤੁਸੀਂ ਆਲਰੇਡੀ ਤੁਹਾਡੇ ਕੋਲੇ ਪ੍ਰਾਪਰਟੀ ਜਾਂ ਪ੍ਰਾਪਰਟੀਜ਼ ਹੈਗੀਆਂ, ਤੁਸੀਂ ਆਪਣਾ ਦੇਖਣਾ ਚਾਹੁੰਦੇ ਹੋ ਕਿੰਨੇ ਦਾ ਘਰ ਲੈ ਸਕਦੇ, ਕਿੰਨੇ ਦੀ ਮੌਰਗੇਜ ਹੋ ਸਕਦੀ ਹੈ, ਪ੍ਰੀ ਅਪਰੂਵਲ ਲੈਣੀ ਚਾਹੁੰਦੇ ਹੈਗੇ ਹੋ, ਜਾਂ ਘਰ ਬੁੱਕ ਕਰਾਇਆ ਸੀ, ਘਰ ਖਰੀਦਿਆ ਹੋਇਆ, ਉਹਦੀ ਮੌਰਗੇਜ ਹੁਣ ਤੁਸੀਂ ਕਰਵਾਉਣੀ ਹੈਗੀ, ਗੱਲ ਕੀ ਕੋਈ ਵੀ ਮੌਰਗੇਜ ਦਾ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472-945503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਬਿਲਕੁਲ ਤੁਸੀਂ ਗੱਲਬਾਤ ਨਰਦੇਵ ਸਿੱਧੂ ਜੀ ਨਾਲ ਕਰ ਸਕਦੇ ਹੋ ਤੇ ਤੁਹਾਨੂੰ ਪੂਰੀ ਜਾਣਕਾਰੀ ਮੌਰਗੇ ਸੰਬੰਧੀ ਦੇਣਗੇ। ਨੈਕਸਟ ਕਾਲ ਤੇ ਚੱਲਦੇ ਆ। ਹਾਂਜੀ ਸਤਿ ਸ੍ਰੀ ਅਕਾਲ, 4133।
2: ਹਾਂਜੀ ਬੇਟੇ, ਸਤਿ ਸ੍ਰੀ ਅਕਾਲ।
0: ਹਾਂਜੀ ਸਤਿ ਸ੍ਰੀ ਅਕਾਲ ਆਂਟੀ, ਕੀ ਹਾਲ ਚਾਲ ਤੁਹਾਡਾ?
2: ਬਹੁਤ ਵਧੀਆ, ਧੰਨਵਾਦ ਜਨਮ ਅਸ਼ਟਮੀ ਦੀਆਂ।
0: ਜੀ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ।
2: ਤੇ ਤੁਸੀਂ ਕਹਿੰਦੇ ਸੀ ਨਾਮ ਪੁੱਛੋ ਸੀ ਨਾ, ਸ਼ਾਮ ਤੁਮ ਸ਼ਾਮ ਮੱਖਣ ਚੋਰ ਮੁਰਲੀ ਮਨੋਹਰ, ਹਾਂ ਏਦਾਂ ਨਾਮ ਲੈ ਦਿੰਦੇ ਸੀ ਨਾ। ਤੇ ਕਹਿੰਦੇ ਫਿਰ ਕ੍ਰਿਸ਼ਨਾ ਕਾਲਾ ਕਾਲਾ ਕਾਲਾ ਕੁੱਤਿਆ ਤਿੰਨ ਕਾਲਾ, ਕਹਿੰਦੇ ਨਾ ਕਹਿੰਦੇ ਕਾਲ ਕੋਠੜੀ ਦਾ ਮੈਂ ਰਾਤ ਹਨੇਰੀ ਦਾ ਮੈਂ ਜਿਵੇਂ ਤਾਂ ਮੈਨੂੰ ਕਾਲਾ ਕਹਿੰਦੇ ਨੇ ਹਨਾ। ਤੇ ਉਹ ਫਿਰ ਸਾਨੂੰ ਫਿਰ ਕਹਿੰਦੇ ਆ, ਮੈਂ ਕਹਿੰਦੇ ਮੁੰਜੀ ਛੋੜਦੇ ਸੀ ਮੈਂ ਕਿ ਮੈਂ ਕਿ ਮੈਂ ਕਹਿੰਦੇ ਨਾਲ ਨਾ ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ ਹਨਾ, ਬਹੁਤ ਸੋਹਣੇ ਉਹਨਾਂ ਦੇ ਗਾਣੇ ਹੈਗੇ ਆ। ਤੇ ਅਸੀਂ ਵੀ ਮੰਦਰ ਵਿੱਚ ਜਾਂਦੇ ਹਾਂ, ਦੇਖ ਸਕੋ ਸਾਰੇ ਮੰਦਰਾਂ ਦੇ ਦਰਸ਼ਨ ਕਰਨ ਆਈਦੇ ਹੁੰਦੇ ਸੀਗੇ। ਤੇ ਸਾਵਰ ਸੁੰਦਰ ਰਾਮਈਆ ਦਰਵਾਨੀ ਵੀ ਹੈਗਾ ਨਾ, ਸਾਵਰ ਸੁੰਦਰ ਰਾਮਈਆ ਮੇਰਾ ਮਨ ਲਾਤਾ ਤੋਹੇ।
0: ਹਾਂਜੀ
2: ਕਾਮਲ ਸੁੰਦਰ ਵੀ ਕਹਿੰਦੇ ਸੀ
0: ਜੀ ਜੀ ਜੀ ਥੈਂਕ ਯੂ ਜੀ
2: ਥੈਂਕ ਯੂ
0: ਜੀ ਬਹੁਤ ਬਹੁਤ ਧੰਨਵਾਦ ਤੇ ਲਓ ਜੀ ਕਿੰਨੇ ਸਾਰੇ ਨਾਮ ਆ ਜਿਹੜੇ ਜਤਿੰਦਰ ਆਂਟੀ ਜੀ ਨੇ ਦੱਸ ਦਿੱਤੇ ਆ ਤੇ ਤੁਹਾਨੂੰ ਜੇ ਕੋਈ ਖਿਆਲ ਖਬਰ ਹੈਗੇ ਕਿਉਂਕਿ ਬੜੇ ਨਾਮ ਹੈ ਇਹਨਾਂ ਦੇ ਇੱਕ ਵਾਰ ਮੈਨੂੰ ਯਾਦ ਹੈ ਕਿ ਆਪਾਂ ਨੇ ਪਹਿਲਾਂ ਵੀ ਜਦੋਂ ਪ੍ਰੋਗਰਾਮ ਕੀਤਾ ਸੀ ਨਾ ਜਨਮ ਅਸ਼ਟਮੀ ਤੇ ਕਾਫੀ ਟਾਈਮ ਹੋ ਗਿਆ ਹੋਣਾ ਤੇ ਉਦੋਂ ਵੀ ਮੈਨੂੰ ਯਾਦ ਹੈ ਵੀ ਅਸੀਂ ਇਸ ਵਿਸ਼ੇ ਤੇ ਗੱਲਬਾਤ ਕੀਤੀ ਸੀਗੀ ਵੀ ਕਿੰਨੇ ਕਿਹੜੇ ਕਿਹੜੇ ਨਾਮ ਹੈ ਹਨਾ ਸਾਡੇ ਲਿਸਨਰਸ ਨੇ ਬੜੇ ਦੱਸੇ ਸੀਗੇ ਮੈਂ ਲਿਖੇ ਵੀ ਹੋਏ ਕਿਉਂਕਿ ਮੇਰੇ ਕੋਲ ਸਾਰੀਆਂ ਕਾਪੀਆਂ ਪੁਰਾਣੀਆਂ ਸਾਰੀਆਂ ਪਈਆਂ ਹੋਈਆਂ ਹਨਾ ਜਦੋਂ ਤੋਂ ਆਪਾਂ ਨੇ ਪ੍ਰੋਗਰਾਮ ਕਰਨਾ ਸ਼ੁਰੂ ਕੀਤਾ ਤੇ ਲਓ ਜੀ ਸਾਡੇ ਨਾਲ ਅਪਲਾਈਸ ਜੰਕਸ਼ਨ ਤੋਂ ਮਨਜੀਤ ਜੁੜੇ ਹੋਏ ਆ ਮਨਜੀਤ ਸਤਿ ਸ੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਜਸਵਿੰਦਰ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕਐਂਡ ਦੀਆਂ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਤੁਸੀਂ ਮੂਵ ਹੋ ਰਹੇ ਹੋ ਜਾਂ ਫਿਰ ਤੁਸੀਂ ਪੁਰਾਣੇ ਅਪਲਾਈਂਸਸ ਕੱਢ ਕੇ ਨਵੇਂ ਪਾਉਣੇ ਨੇ ਇਹ ਲੌਂਗ ਵੀਕਐਂਡ ਸਪੈਸ਼ਲ ਡੀਲ ਹੈ ਜਿਹਦੇ ਵਿੱਚ 5 ਦੇ 5 ਸਟੇਨਲੈਸ ਸਟੀਲ ਦੇ ਅਪਲਾਈਂਸਸ ਦਾ ਸੈੱਟ ਹੈ ਇਹਦੇ ਵਿੱਚ 36 ਇੰਚ ਵਾਈਡ ਦਾ ਫ੍ਰੈਂਚ ਸਟੋਵ ਡਿਜ਼ਾਈਨ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਰੈਗੂਲਰ ਪ੍ਰਾਈਸ $6,500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਂਸਸ ਦਾ ਸੈੱਟ ਹੈ ਜਿਹੜਾ ਕਿ ਸਿਰਫ $39.99 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ ਜੀ ਬਿਲਟ ਇਨ ਅਪਲਾਇੰਸਸ ਦੇ ਵਿੱਚ ਸੋ ਸੈਮਸੰਗ ਬ੍ਰਾਂਡ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਸ ਦਾ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੋਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਵੈਲਿਊ ਦਾ ਪ੍ਰੋਪਰ ਬਿਲਟ ਇਨ ਅਪਲਾਇੰਸਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਇਸ ਵੀਕਐਂਡ ਅਸੀਂ ਜੰਕਸ਼ਨ ਤੇ ਲਗਾ ਕੇ ਦੇ ਰਹੇ ਹਾਂ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ ਬੈਕ ਟੂ ਸਕੂਲ ਸੇਵਿੰਗ ਹੈ ਜਿਹਦੇ ਵਿੱਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ ਜਿਹੜਾ ਕਿ $1,500 ਦੀ ਪ੍ਰਾਈਸ ਤੋਂ ਘਟਾ ਕੇ $9.99 ਤੇ ਨਾਲ $300 ਦੀ ਸਾਊਂਡ ਬਾਰ ਸੈਮਸੰਗ ਬ੍ਰਾਂਡ ਦੀ ਬਿਲਕੁਲ ਫ੍ਰੀ ਇਸ ਟੀਵੀ ਦੇ ਨਾਲ ਦਿੱਤੀ ਜਾ ਰਹੀ ਸੋ ਕੋਈ ਵੀ ਡੀਲ ਤੁਸੀਂ ਟੀਵੀ ਜਾਂ ਅਪਲਾਇੰਸਸ ਸੈਕਸ਼ਨ ਚ ਦੇਖ ਰਹੇ ਹੋ ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ ਨੰਬਰ ਟੂ ਕਾਲ ਇਜ਼ 905-450-0054-450-0054-0054-0054-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫਾਰ ਦ ਟਾਈਮ ਜੀ
0: ਜੀ ਥੈਂਕ ਯੂ ਮਨਜੀਤ ਥੈਂਕ ਯੂ ਵੈਰੀ ਮੱਚ ਬਿਲਕੁਲ ਤੁਸੀਂ ਨੰਬਰ ਨੋਟ ਕਰ ਲਓ 905-450-0054 ਤੇ ਤੁਸੀਂ ਗੱਲਬਾਤ ਕਰਨੀ ਹੈ ਤੇ ਇੱਕ ਨੰਬਰ ਨਾ ਮੈਂ ਆਟੋ ਇੰਸ਼ੋਰੈਂਸ ਦਾ ਤੁਹਾਨੂੰ ਦੇ ਦਵਾਂ ਤੁਸੀਂ ਨਾ ਗੁਰਮੀਤ ਕੌਰ ਨਾਲ ਗੱਲਬਾਤ ਕਰਨੀ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਤੁਹਾਨੂੰ ਆਟੋ ਹੋਮ ਬਿਜ਼ਨਸ ਇੰਸ਼ੋਰੈਂਸ ਚਾਹੀਦੇ ਹੋ ਤੁਹਾਡਾ ਕੋਈ ਵੀ ਬਿਜ਼ਨਸ ਹੈ ਕਹਿੰਦੇ ਕਿ ਤੁਹਾਨੂੰ ਬਹੁਤ ਵਧੀਆ ਰੇਟ ਲੈ ਕੇ ਦੇਵਾਂਗੇ ਕਿਉਂਕਿ ਇਹਨਾਂ ਕੋਲ ਜਿੰਨੀਆਂ ਕੰਪਨੀਆਂ ਹੈ ਨਾ ਉਹ ਤੁਹਾਨੂੰ ਬੜੇ ਵਧੀਆ ਪ੍ਰਾਈਸ ਦੇਣਗੀਆਂ ਸੋ ਤੁਹਾਡੀ ਰਿਨਿਊਅਲ ਆਉਣ ਵਾਲੀ ਹੈ ਆਟੋ ਦੇ ਵਿੱਚ ਹੈ ਨਾ ਤਾਂ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਲਓ ਤੇ ਕੱਲ੍ਹ ਆਪਾਂ ਨੇ ਗੱਲਬਾਤ ਵੀ ਕੀਤੀ ਸੀਗੀ ਗੁਰਮੀਤ ਦੇ ਨਾਲ ਤੇ ਗੁਰਮੀਤ ਕਹਿੰਦੇ ਆ ਕਿ ਤੁਹਾਡੀਆਂ ਕਾਫੀ ਕਾਲਸ ਆਈਆਂ ਸੋ ਬਿਲਕੁਲ ਜੀ ਤੁਸੀਂ ਜ਼ਰੂਰ ਕੰਟੈਕਟ ਕਰੋ ਕਿਉਂਕਿ ਜਿਹੜੀ ਆਪਣੀ ਆਟੋ ਤੇ ਹੋਮ ਦੀ ਇੰਸ਼ੋਰੈਂਸ ਹੈ ਨਾ ਉਹ ਤਾਂ ਮੈਂਡੇਟੋਰੀ ਹੀ ਹੈ ਉਹ ਤੋਂ ਬਿਨਾਂ ਜਿਹੜਾ ਬੜਾ ਮੁਸ਼ਕਲ ਹੋ ਜਾਂਦਾ ਤੇ ਕਈ ਕਈ ਵਾਰ ਕਿੰਨੇ ਇਲਜ਼ਾਮ ਕਈ ਬਿਨਾਂ ਆਟੋ ਇੰਸ਼ੋਰੈਂਸ ਤੋਂ ਹੀ ਗੱਡੀਆਂ ਚਲਾਉਂਦੇ ਫਿਰੀ ਜਾਂਦੇ ਤੇ ਕੋਈ 19-21 ਗੱਲ ਹੁੰਦੀ ਹੈ ਫਿਰ ਉਹ ਇੱਧਰ ਉੱਧਰ ਭੱਜੇ ਫਿਰਦੇ ਆ ਸੋ ਬਾਕੀ ਤੁਹਾਡੀ ਰਿਨਿਊਅਲ ਆਉਣ ਵਾਲੀ ਕੋਈ ਬਿਜ਼ਨਸ ਹੈ ਉਹਦੀ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ ਵਧੀਆ ਤੇ ਤੁਸੀਂ ਗੁਰਮੀਤ ਕੌਰ ਨਾਲ ਗੱਲਬਾਤ ਕਰੋ 289-952-7699 ਨੰਬਰ ਹੈ 299-952-7699 ਤੇ ਤੁਸੀਂ ਗੱਲਬਾਤ ਗੁਰਮੀਤ ਕੌਰ ਨਾਲ ਕਰ ਸਕਦੇ ਹੋ

0: ਕੁਆਲਿਟੀ ਹੈ ਨਾ, ਡਿਵਾਈਨ ਐਟਰੀਬਿਊਟ, ਉਹ ਚੀਜ਼ਾਂ ਨੂੰ ਲੈ ਕੇ ਬੜੇ ਸਾਰੇ ਨਾਮ ਰੱਖੇ ਹੋਏ ਆ। ਜਿਵੇਂ ਹੁਣ ਆਂਟੀ ਜੀ ਨੇ ਦੱਸਿਆ ਕਿੰਨੇ ਨਾਮ ਹੈ, ਅਤੇ ਮੈਂ ਜੇ ਦੱਸਾਂ ਗੋਵਿੰਦਾ, ਗੋਪਾਲਾ, ਵਾਸੁਦੇਵਾ, ਮਤਲਬ ਉਹ ਚੀਜ਼ ਦੇ ਮੀਨਿੰਗ ਹੈ। ਜਿਵੇਂ ਹੁਣ ਜੇ ਗੋਵਿੰਦਾ ਕਹਿੰਦੇ ਆ ਤਾਂ ਪ੍ਰੋਟੈਕਟਰ ਔਰ ਪਲੀਜ਼ਰ ਔਫ ਕਾਓਜ਼ ਐਂਡ ਨੇਚਰ, ਕਿਉਂਕਿ ਉਹ ਨੇਚਰ ਦੇ ਵਿੱਚ ਬੜਾ ਘੁੰਮਦੇ ਹੁੰਦੇ ਸੀ ਹੈ ਨਾ, ਅਤੇ ਗਾਈਆਂ ਚਰਾਉਂਦੇ ਹੁੰਦੇ ਸੀ, ਫਿਰ ਬਾਂਸਰੀ ਵਜਾਉਂਦੇ ਹੁੰਦੇ ਸੀ ਹੈ ਨਾ, ਬਾਂਸਰੀ ਵਾਲਾ ਵੀ ਕਹਿ ਦਿੰਦੇ ਆ। ਅਤੇ ਸਾਡੇ ਨਾਲ ਇੱਕ ਕਾਲਰ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਰੇਸ਼ਮ ਭਾਜੀ। ਜੀ ਜੀ, ਕੀ ਹਾਲ ਚਾਲ ਜੀ?
1: ਬਾਕੀ ਆਪਾਂ ਰੂਲ ਫਾਲੋ ਕਰਨੇ ਚਾਹੀਦੇ ਸੀ। ਘੁੰਮ ਕੇ ਟਿਕਟ ਮਿਲ ਜਾਂਦੀ, ਫਿਰ ਗਰਾਡ ਮਹਿੰਗਾ ਪੈਂਦਾ ਨਾ ਜੀ।
0: ਠੀਕ ਹੈ,
1: ਸੇਫਟੀ ਪਹਿਲਾਂ। ਤੇ ਬਾਕੀ ਇੱਕ ਮੇਰੀ ਮਿੰਨਤ ਆ ਵੀ ਜਿਹੜੇ ਰੋਜ਼ ਚਲਾਉਂਦੇ ਨਾ ਟਰੱਕ ਦੀਆਂ ਕਾਰਾਂ, ਰੋਜ਼ ਚਲਾਉਂਦੇ ਉਹਨਾਂ ਲਈ ਆ, ਫਿਰ ਐਕਸੀਡੈਂਟ ਕਰ ਲਿਆ ਮੀਰ ਮਾਨਸੀ ਮੇਰਾ।
0: ਠੀਕ ਹੈ,
1: ਰੋਜ਼ ਚਲਾਉਂਦੇ ਨਾ ਉਹ ਤਾਂ ਡੇਂਜਰਸ ਆ ਜੀ, ਉਹ ਐਕਸੀਡੈਂਟ ਚਾਂਸ ਬਣ ਜਾਂਦੇ ਆ
0: ਜੀ,
1: ਕਾਰਾਂ ਵਾਲੀ ਵੀ ਆ ਵਿੱਚ ਟੱਕਾ ਆਈ ਹੈ ਨਾ। ਪਰ ਸੇਫਟੀ ਵੀ ਪਹਿਲਾਂ, ਪਰ ਆਪਾਂ ਸ਼ੋਅ ਆ ਚਲੋ ਆਪਾਂ ਇਹੀ ਕਹਿੰਦੇ ਹਾਂ ਨਾ ਜੀ।
0: ਹਾਂਜੀ ਬਿਲਕੁਲ ਜੀ, ਜੀ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ। ਅਤੇ ਲਓ ਜੀ, ਵੈਸੇ ਸੁਨੇਹਾ ਰੇਸ਼ਮ ਭਾਜੀ ਨੇ ਵਧੀਆ ਦਿੱਤਾ। ਹੁਣ ਵੀਕਐਂਡ ਹੈ ਨਾ ਜਦੋਂ, ਕਿਉਂਕਿ ਬਾਹਰ ਨਾ ਕਾਫੀ ਟ੍ਰੈਫਿਕ ਹੋਰ ਹੋ ਜਾਂਦੀ ਹੈ, ਬਾਕੀ ਦਿਨਾਂ 'ਚ ਵੀ ਹੁੰਦੀ ਹੈ, ਪਰ ਜਦੋਂ ਛੁੱਟੀਆਂ, ਕੋਈ ਕਿਤੇ ਜਾ ਰਿਹਾ, ਕੋਈ ਕਿਤੇ ਆ ਰਿਹਾ, ਕੋਈ ਕੁਛ, ਉਦੋਂ ਨਾ ਕਈ ਵਾਰ ਆਪਾਂ ਥੋੜ੍ਹਾ ਜਿਹਾ ਬੇਧਿਆਨੇ ਹੋ ਜਾਂਦੇ ਹਾਂ, ਜਾਂ ਖਾਂਦੇ ਪੀਂਦੇ, ਜਾਂ ਟੱਬਰ ਪੂਰੇ ਦਾ ਪੂਰਾ ਫੈਮਿਲੀ ਬੈਠੀ ਹੈ ਗੱਡੀ ਦੇ ਵਿੱਚ, ਕੋਈ ਹਾਸੀ ਮਜ਼ਾਕ, ਕੋਈ ਗਾਣੇ ਲੱਗੇ ਉੱਚੀ ਉੱਚੀ, ਕੋਈ ਕੁਛ ਕੁਛ ਵੀ ਖਾਂਦੇ ਪੀਂਦੇ ਗੱਲਾਂ ਬਾਤਾਂ, ਫਿਰ ਉਹ ਧਿਆਨ ਜਿਹੜਾ ਵੰਡ ਜਾਂਦਾ ਇੱਧਰ ਉੱਧਰ ਹੋ ਜਾਂਦਾ। ਸੋ ਜਦੋਂ ਰੋਡ 'ਤੇ ਉਹ ਰੱਖੋ ਆਪਣਾ ਪੂਰਾ ਪੂਰਾ ਧਿਆਨ, ਕੋਈ ਵੀ ਇੱਦਾਂ ਦੀ ਗੱਲਬਾਤ ਨਾ ਹੋਵੇ ਜਿਹਦੇ ਨਾਲ ਤੁਹਾਨੂੰ ਪ੍ਰੋਬਲਮ ਆਵੇ ਅਤੇ ਬਾਕੀਆਂ ਨੂੰ, ਕਿਉਂਕਿ ਫਿਰ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਪੁਲਿਸ ਹੁੰਦੀ ਹੈ ਨਾ, ਉਹ ਵੀ ਜ਼ਿਆਦਾ ਐਕਟਿਵ ਹੋ ਜਾਂਦੀ ਹੈ। ਉਹਨਾਂ ਨੂੰ ਪਤਾ ਹੁੰਦਾ ਕਿ ਲੋਕਾਂ ਨੇ ਗਲਤੀਆਂ ਕਰਨੀਆਂ, ਫਿਰ ਟਿਕਟਾਂ ਜ਼ਿਆਦਾ ਮਿਲਦੀਆਂ, ਅਤੇ ਕੋਈ ਮਿਸ ਹੈਪਨਿੰਗ ਹੋਣ ਤੋਂ ਆਪ ਆਪਣੇ ਆਪ ਨੂੰ ਵੀ ਬਚਾਓ ਅਤੇ ਦੂਜਿਆਂ ਨੂੰ ਵੀ ਬਚਾਓ। ਬਿਲਕੁਲ ਜੀ, ਇਹ ਸੁਨੇਹਾ ਜ਼ਰੂਰ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ, ਕਿਉਂਕਿ ਜਿਹੜੇ ਵੱਡੇ ਵਹੀਕਲਸ ਆ, ਟਰੱਕ ਹੈਗੇ, ਬੱਸਾਂ ਹੈਗੀਆਂ, ਸੋ ਉਹਨਾਂ ਦੇ ਇੱਕਦਮ ਅੱਗੇ ਨਾ ਆ ਜਾਇਆ ਕਰੋ, ਵੀ ਕਿਤੇ ਨਹੀਂ ਤੁਸੀਂ ਇੱਕ ਅੱਧੇ ਸੈਕਿੰਡ ਮਿੰਟ 'ਚ ਲੇਟ ਹੋਣ ਲੱਗੇ, ਜੇ ਕੋਈ ਘਟਨਾ ਵਾਪਰ ਜਾਂਦੀ ਫਿਰ ਦੇਖੋ ਕਿੰਨੇ ਕਿੰਨੇ ਘੰਟੇ ਉੱਥੇ ਖੜ੍ਹੇ ਰਹਿਣਾ ਪੈਂਦਾ। ਸੋ ਉਹ ਚੀਜ਼ਾਂ ਤੋਂ ਬਚਿਆ ਜਾ ਸਕਦਾ। ਮੈਨੂੰ ਯਾਦ ਆ ਰਿਹਾ ਇੱਕ, ਇਹ ਮੈਂ ਜ਼ਰੂਰ ਸ਼ੇਅਰ ਕਰ ਦੇਵਾਂ, ਚਲੋ ਆਪਣੀ ਗੱਲ ਦੂਜੇ ਪਾਸੇ ਚਲੇਗੀ, ਕਿ ਨਾ ਜਦੋਂ ਕਈ ਵਾਰ ਆਪਾਂ ਜਿਵੇਂ ਮੰਨ ਲਓ ਕਿਤੇ ਦੋ ਲੇਨ ਹੈਗੀਆਂ, ਦੋ ਲੇਨ ਹੈ, ਅਤੇ ਜਿਹੜੀ ਰਾਈਟ ਲੇਨ ਹੈ ਕਈ ਵਾਰ ਉਹਦੇ 'ਚ ਬੱਸ ਜਾ ਰਹੀ ਹੈ ਤੁਹਾਡੇ ਅੱਗੇ ਅੱਗੇ ਹੈ ਨਾ, ਅਤੇ ਬੱਸ ਨੇ ਤਾਂ ਫ੍ਰੀਕੁਐਂਟਲੀ ਰੁਕਣਾ, ਅਤੇ ਕਈ ਵਾਰ ਕੀ ਕਰਦੇ ਜਿਵੇਂ ਹੁਣ ਪਿੱਛੇ ਕਾਰਾਂ ਵਾਲੇ ਜੇ ਰੁਕੇ ਹੋਏ ਆ, ਜਦੋਂ ਉਹਨਾਂ ਨੇ ਦੂਜੀ ਲੇਨ 'ਚ ਆ ਜਾਣਾ, ਵੀ ਲੈਫਟ ਲੇਨ ਉਹਨਾਂ ਨੇ ਲੈਣੀ ਹੈ, ਵੀ ਚਲੋ ਬੱਸ ਰੁਕਦੀ ਹੈ ਬਾਰ ਬਾਰ, ਅਤੇ ਅਸੀਂ ਅਸੀਂ ਲੇਟ ਹੋ ਰਹੇ ਹਾਂ ਜਾਂ ਰੁਕਣਾ ਪੈਂਦਾ ਜੋ ਵੀ, ਅਤੇ ਉਹ ਫਟਾਫਟ ਲੈਫਟ ਲੇਨ 'ਚ ਆਉਣ ਲਈ ਮਰਜ ਹੁੰਦੇ ਆ। ਕਈ ਤਾਂ ਅੱਗੇ ਪਿੱਛੇ ਦੇਖਦੇ ਹੀ ਨਹੀਂ। ਮੇਰੇ ਨਾਲ ਦੋ ਤਿੰਨ ਦਿਨ ਪਹਿਲਾਂ ਹੋਣ ਲੱਗਿਆ ਸੀਗਾ, ਇੱਦਾਂ ਹੀ ਸੀਗਾ, ਕਿਉਂਕਿ ਮੈਂ ਲੈਫਟ ਲੇਨ 'ਚ ਜਾ ਰਹੀ ਸੀਗੀ ਅਤੇ ਉਹ ਬੱਸ ਰੁਕੀ, ਅਤੇ ਉਹ ਲੇਡੀ ਸੀਗੀ ਅਤੇ ਉਹਨੇ ਦੇਖਿਆ ਹੀ ਨਹੀਂ ਵੀ ਆਹ ਲੇਨ 'ਚ ਪਿੱਛੋਂ ਆ ਤਾਂ ਨਹੀਂ ਰਹੀ ਟ੍ਰੈਫਿਕ ਹੈ ਨਾ, ਉਹ ਫਟਾਫਟ ਵੀ ਬੱਸ ਰੁਕ ਗਈ ਅਤੇ ਮੈਂ ਹੁਣ ਇੱਧਰ ਆਉਣਾ। ਉਹਨੇ ਜਿਵੇਂ ਕਹਿੰਦੇ ਨਾ ਤਾਵ ਆਵ ਤਾਵ ਕਿਧਰੇ ਨਹੀਂ ਦੇਖਿਆ ਇੱਧਰ ਉੱਧਰ, ਅਤੇ ਫਟਾਫਟ ਇੱਧਰ ਨੂੰ ਆਉਣ ਲੱਗੀ। ਉਹ ਤਾਂ ਜਿਵੇਂ ਹੁਣ ਆਪਾਂ ਤਾਂ ਸਪੀਡ 'ਤੇ ਹੁੰਦੇ ਹਾਂ, ਮੈਨੂੰ ਲੱਗਿਆ ਵੀ ਹੁਣ ਇਹ ਇੱਦਾਂ ਨਾ ਕਰੇ, ਜਿਵੇਂ ਆਪਾਂ ਕਹਿੰਦੇ ਨਾ ਵੀ ਥੋੜ੍ਹੀ ਜਿਹੀ ਫੀਲਿੰਗ ਜੀ ਆ ਜਾਂਦੀ ਹੈ ਵੀ ਕਿਤੇ ਉਹ ਬੱਸ ਰੁਕੀ ਹੈ, ਇੱਧਰਲੀ ਲੇਨ 'ਚ ਨਾ ਆ ਜਾਵੇ ਕਿਤੇ, ਹੈ ਨਾ, ਅਤੇ ਮੈਂ ਥੋੜ੍ਹਾ ਜਿਹਾ ਜਿਵੇਂ ਆਪਾਂ ਧਿਆਨ ਕਰ ਲੈਂਦੇ ਹਾਂ, ਅਤੇ ਉਹ ਵਾਕਈ ਉਹਨੇ ਉੱਦਾਂ ਹੀ ਕੀਤਾ, ਅਤੇ ਜੇ ਮੈਂ ਧਿਆਨ ਨਾ ਕਰਦੀ ਤਾਂ ਬਸ ਠਾਹ ਵੱਜਣੀਆਂ ਸੀ ਗੱਡੀਆਂ ਇੱਕ ਦੂਜੇ 'ਚ, ਅਤੇ ਮੈਂ ਫਿਰ ਇੱਕਦਮ ਬ੍ਰੇਕ ਲਾਈ। ਇੰਨਾ ਸ਼ੁਕਰ ਜਿਹੜਾ ਮੇਰੇ ਪਿੱਛੇ ਸੀਗਾ ਉਹਨੇ ਵੀ ਬ੍ਰੇਕ ਲਾ ਲਈ, ਨਹੀਂ ਤਾਂ ਉਹਨੇ ਮੇਰੀ ਗੱਡੀ ਨਾਲ ਹਿੱਟ ਹੋ ਜਾਣਾ ਸੀ, ਹੈ ਨਾ। ਹੁਣ ਉਹੀ ਹੈ ਨਾ, ਪ੍ਰੋਬਲਮ ਦੋਨਾਂ ਪਾਸੇ ਆ ਜਾਂਦੀ ਹੈ, ਜੇ ਤੁਸੀਂ ਰੁਕਦੇ ਹੋ ਤਾਂ ਪਿਛਲੇ ਵਾਲੇ ਦਾ ਖਤਰਾ, ਜੇ ਨਹੀਂ ਰੁਕਦੇ ਤਾਂ ਜਿਹੜੀ ਉਹ ਇੱਧਰ ਆ ਰਹੀ ਸੀ ਉਹਨੇ ਵਿੱਚ ਗੱਡੀਆਂ ਵਿੱਚ ਵੱਜਣੀਆਂ ਸੀ। ਸੋ ਇਸ ਕਰਕੇ ਜਦੋਂ ਤੁਸੀਂ ਦੂਜੀ ਲੇਨ 'ਚ ਆਉਣਾ ਨਾ, ਪਹਿਲਾਂ ਦੇਖੋ ਵੀ ਪਿੱਛੇ ਟ੍ਰੈਫਿਕ ਕੋਈ ਆ ਤਾਂ ਨਹੀਂ ਰਿਹਾ ਹੈਗਾ, ਫਿਰ ਤੁਸੀਂ ਹੋਏ ਨਹੀਂ ਆ ਵੀ ਹੁਣ ਜੇ ਉਹ ਬੱਸ ਰੁਕੀ ਤੁਸੀਂ ਇੱਧਰ ਆਉਣਾ, ਦੇਖਿਆ ਨਾ ਪਰਖਿਆ ਤਾਂ ਫਟਾਫਟ ਇੱਧਰ ਨੂੰ ਆ ਜਾਓ ਤੁਸੀਂ, ਹੈ ਨਾ। ਸੋ ਦੇਖ ਲਓ ਫਿਰ ਬੇਮਤਲਬ ਤੋਂ ਜਿਹੜੇ ਇੱਦਾਂ ਦੇ ਇੰਸੀਡੈਂਟ ਜਾਂ ਹੈਪਨਿੰਗਸ ਜਿਹੜੀਆਂ ਜਾਂ ਐਕਸੀਡੈਂਟ ਵਾਪਰਦੇ ਆ ਉਹ ਇੱਦਾਂ ਹੀ ਆ, ਬੇਮਤਲਬ ਤੋਂ, ਜਿਹਦਾ ਕੋਈ ਮਤਲਬ ਨਹੀਂ, ਕੋਈ ਕਾਹਲੀ ਨਹੀਂ। ਫਿਰ ਅੱਗੇ ਰੈੱਡ ਲਾਈਟ ਆ ਗਈ, ਇਹ ਸੀਗਾ ਅੱਗੇ ਆਉਣਾ ਸੀਗਾ ਆਪਣਾ, ਇਹ ਉਹ ਸਕੂਲ ਹੈ ਨਾ ਜਿਹੜਾ ਬ੍ਰੈਮਲੀ ਦੇ ਕੋਲ, ਉੱਥੇ ਦੀ ਗੱਲ ਹੈ, ਅੱਗੇ ਆਉਣੀ ਸੀ ਫਿਰ ਡਿਕਸੀ, ਅਤੇ ਆਪਣਾ ਡਿਕਸੀ ਆਉਣੀ ਸੀਗੀ ਅੱਗੇ, ਹੈ ਨਾ। ਸੋ ਉੱਥੇ ਫਿਰ ਉਹ ਖੜੀ, ਮੈਂ ਕਿਹਾ ਹੁਣ ਕੀ ਹੈ, ਹੁਣ ਵੀ ਤਾਂ ਖੜੀ ਹੈ ਤੂੰ, ਵੀ ਇੰਨੀ ਕਾਹਲੀ ਕਰਨ ਦਾ ਕੀ ਮਤਲਬ ਹੁੰਦਾ। ਕਹਿਣ ਦਾ ਮਤਲਬ ਕਾਹਲੀ ਕਰੋ ਪਰ ਅੱਗੇ ਪਿੱਛੇ ਵੀ ਜ਼ਰੂਰ ਦੇਖ ਲਓ ਕੋਈ ਮਿਸ ਹੈਪਨਿੰਗ ਨਾ ਹੋ ਜਾਵੇ, ਬੇਮਤਲਬ ਦਾ ਇਹ ਐਕਸੀਡੈਂਟ ਹੁੰਦੇ ਜਿਹੜੇ ਇੱਦਾਂ ਦੇ ਹੁੰਦੇ ਆ ਜਿਹਨਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ।

0: ਬਿਲਕੁਲ ਜੀ, ਬੜਾ ਪਿਆਰਾ ਸੌਂਗ ਹੈ ਔਰ ਫਿਲਮ ਵੀ ਬੜੀ ਪਿਆਰੀ ਸੀਗੀ, ਦੇਖੀ ਅਸੀਂ ਜਿਵੇਂ ਉਦੋਂ ਤਾਂ ਟੀਵੀ 'ਚ ਆਉਂਦੀ ਹੁੰਦੀ ਸੀ ਨਾ ਸੋ ਸੰਡੇ ਨੂੰ, ਸੋ ਉਦੋਂ ਦੇਖੀ ਹੋਈ ਹੈ ਇਹ ਗੀਤ ਗਾਤਾ ਚੱਲ। ਸੋ ਇਹਦੇ ਗਾਣੇ ਵੈਸੇ ਵੀ ਸਾਰੇ ਬੜੇ ਵਧੀਆ ਔਰ ਸਟੋਰੀ ਵੀ ਬੜੀ ਵਧੀਆ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰੀ ਜਾ ਰਹੇ ਹਾਂ ਅਤੇ ਮੈਂ ਜ਼ਰੂਰ ਦੱਸੂੰਗੀ ਵੀ ਕਿਹੜੇ ਕਿਹੜੇ ਸ਼੍ਰੀ ਕ੍ਰਿਸ਼ਨ ਜੀ ਨੂੰ ਕਿਹੜੇ ਕਿਹੜੇ ਨਾਮਾਂ ਨਾਲ ਪੁਕਾਰਿਆ ਜਾਂਦਾ, ਅਤੇ ਇਹਦੇ ਨਾਲ ਨਾਲ ਜਿਹੜਾ ਹੈ ਦੇਖੋ ਉਹਨਾਂ ਦੇ ਉਪਦੇਸ਼ ਕਿੰਨੇ ਵਧੀਆ, ਉਹਨਾਂ ਨੇ ਅਰਜੁਨ ਨੂੰ ਦਿੱਤਾ ਸੀਗਾ ਉਪਦੇਸ਼ ਜਦੋਂ ਯੁੱਧ ਹੋਇਆ ਸੀਗਾ ਹੈ ਨਾ ਕੁਰੂਕਸ਼ੇਤਰ ਦੇ ਵਿੱਚ। ਸੋ ਉਹ ਵੀ ਵੈਸੇ ਬੜੇ ਵਧੀਆ ਵਧੀਆ ਇਹਨਾਂ ਦੇ ਜਿਹੜੇ ਉਪਦੇਸ਼ ਹੈ ਜਿਹੜੇ ਪੜ੍ਹਦੇ ਆ। ਔਰ ਜਿਵੇਂ ਚਲੋ ਭਾਅ ਜੀ ਕਹਿ ਕੇ ਗਿਆ ਬੁੱਕਸ ਦਾ, ਬੁੱਕਸ ਤਾਂ ਜਿਹੜੇ ਪੜ੍ਹਦੇ ਆ ਨਾ ਉਹਨਾਂ ਦੇ ਗਿਆਨ 'ਚ ਇੰਨਾ ਵਾਧਾ ਹੁੰਦਾ, ਰਹੇ ਰੱਬ ਦਾ ਨਾਮ, ਔਰ ਕਈ ਲੈਂਗੁਏਜਿਸ ਵੱਖ ਵੱਖ ਸਿੱਖਦੇ ਆ, ਜਿਵੇਂ ਉਹ ਕਹਿੰਦੇ ਮੈਨੂੰ ਫਾਰਸੀ ਹੈ ਜਿਹੜੀ ਉਹ ਆਉਂਦੀ ਹੈ ਹੈ ਨਾ, ਅਤੇ ਹੋਰ ਲੈਂਗੁਏਜਿਸ ਵੀ ਆਉਂਦੀਆਂ, ਗੁੱਡ ਹੈ। ਅਤੇ ਮੈਂ ਪਰਮਜੀਤ ਦਿਓਲ ਜੀ ਨੂੰ ਆਪਾਂ ਲੈਂਦੇ ਹਾਂ, ਮੈਂ ਇੱਕ ਦੋ ਨਾਮ ਹੋਰ ਦੱਸ ਦੇਵਾਂ ਤੁਹਾਨੂੰ। ਅਤੇ ਨਾਮ ਸ਼੍ਰੀ ਕ੍ਰਿਸ਼ਨ ਜੀ ਦੇ ਹੈਗੇ ਗੋਵਿੰਦ, ਗੋਪਾਲ, ਵਾਸੂਦੇਵ, ਯਾਨੀ ਕਿ ਵਾਸੂਦੇਵ ਉਹਨਾਂ ਦੇ ਫਾਦਰ ਦਾ ਨਾਮ ਹੈ, ਵਾਸੂਦੇਵ ਦਾ ਪੁੱਤਰ ਹੈ ਬਈ ਇਹ ਹੈ ਨਾ, ਵਾਸੂਦੇਵ, ਮਾਧਵ, ਕਿਸਮਤ ਦੀ ਦੇਵੀ ਜਿਹੜੀ ਲਕਸ਼ਮੀ ਹੈ ਉਸਦਾ ਪਤੀ, ਅਤੇ ਕੇਸ਼ਵ ਜਿਹਦੇ ਲੰਬੇ ਵਾਲ ਹੁੰਦੇ ਆ ਹੈ, ਸੋ ਸੁੰਦਰ ਵਾਲਾਂ ਵਾਲਾ ਕੇਸ਼ਵ, ਦਮੋਦਰ, ਮਾਂ ਯਸ਼ੋਦਾ ਨੇ ਆਪਣੀ ਜਿਹੜੀ ਕਮਰ ਦੁਆਲੇ ਰੱਸੀ ਬੰਨੀ ਸੀ ਉਹਨੂੰ ਦਮੋਦਰ ਤਾਂ ਹੈ, ਫਿਰ ਕਾਨ੍ਹਾ, ਫਿਰ ਪਾਰਥ ਸਾਰਥੀ ਹੈ ਨਾ, ਉਹਦੇ 'ਚ ਜਦੋਂ ਆਪਾਂ ਦੇਖਦੇ ਹੁੰਦੇ ਸੀ ਨਾ ਇਹਨਾਂ ਦਾ ਸੀਰੀਅਲ, ਉਹਦੇ 'ਚ ਉਹ ਕਹਿੰਦੇ ਹੁੰਦੇ ਸੀ ਨਾ ਸਾਰਥੀ, ਮਹਾਭਾਰਤ ਦਾ ਯੁੱਧ ਵਿੱਚ ਜਦੋਂ ਇਹਨਾਂ ਨੇ ਅਰਜੁਨ ਨੂੰ ਦਿੱਤਾ ਸੀਗਾ ਉਪਦੇਸ਼ ਹੈ ਨਾ, ਸੋ ਪਾਰਥ ਸਾਰਥੀ, ਗਿਰਧਰ, ਮੁਰਲੀਧਰ, ਮਧੂਸੂਦਨ, ਇਹ ਬੜੇ ਨਾਮ ਇਹਨਾਂ ਦੇ, ਹੋਰ ਵੀ ਕਾਫੀ ਆ ਆਪਾਂ ਕਰਦੇ, ਮੋਹਨ ਵੀ ਕਹਿੰਦੇ ਆ, ਪੁਰਸ਼ੋਤਮ ਵੀ ਕਹਿੰਦੇ ਆ। ਤੇ ਲਓ ਜੀ, ਪਰਮਜੀਤ ਦਿਓਲ ਜੀ ਤੋਂ ਰੀਅਲ ਸਟੇਟ ਦੀ ਲਈ ਹੈ ਜਾਣਕਾਰੀ। ਹਾਂਜੀ ਪਰਮਜੀਤ ਜੀ, ਸਵਾਗਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਬਣੀਓ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਬਿਊਟੀ ਸਲੋਨ ਤੁਹਾਨੂੰ ਬੋਵੇਡ ਅਤੇ ਬਿਲਕੁਲ ਕੈਨੇਡੀ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ। ਲੀ ਜਿਹੜੀ ਆ ਉਹ ਲੌਂਗ ਟਰਮ 5+5 ਤੇ ਪ੍ਰਾਈਸ ਜਿਹੜੀ ਆ ਉਹ ਬੜੀ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਸ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਮਿਸੀਸਾਗਾ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਦੂਸਰਾ ਇੱਕ ਇੰਡੀਅਨ ਪੰਜਾਬੀ ਰੈਸਟੋਰੈਂਟ ਜਿਹੜਾ ਕਿ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਈਸਟ ਸਾਈਡ ਤੇ, ਜਿਸ ਦੇ ਵਿੱਚ 18 ਬੰਦਿਆਂ ਦੀ ਸੀਟਿੰਗ ਆ ਅਤੇ ਇਸ ਦੀ ਸੇਲ ਜਿਹੜੀ ਆ ਮੋਰ ਦੈਨ 50,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਮਿਲੇਗੀ। ਰੈਂਟ $5,100 ਪਰ ਮੰਥ ਇਨਕਲੂਡਿੰਗ TMI HST। ਲੀ ਜਿਹੜੀ ਆ ਉਹ ਲੌਂਗ ਟਰਮ ਹੋਵੇਗੀ 5+5 ਤੇ ਪ੍ਰਾਈਸ ਬੜੀ ਹੀ ਰੀਜਨੇਬਲ ਆ, ਆਸਕਿੰਗ ਪ੍ਰਾਈਸ $199,000, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਡੈਨਫੋਰਡ ਤੇ ਲਿਸਟ ਕੀਤਾ ਹੋਇਆ ਜਾਂ ਬ੍ਰਾਮਟਨ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬੋਵੇਡ ਅਤੇ ਬਿਲਕੁਲ ਟੋਰਬ੍ਰਾਮ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ। ਜਿਸ ਦੀ ਖਾਸੀਅਤ ਇਹ ਕਿ 1400 ਸਕੁਅਰ ਫੁੱਟ ਦਾ ਯੂਨਿਟ ਆ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ। ਅਗਰ ਤੁਸੀਂ ਇਕੱਲਾ ਯੂਨਿਟ ਖਰੀਦਣਾ ਚਾਹੁੰਦੇ ਹੋ ਇਨਵੈਸਟਮੈਂਟ ਦੇ ਤੌਰ ਤੇ ਜਾਂ ਤੁਸੀਂ ਵਿਦ ਬਿਜ਼ਨਸ ਖਰੀਦਣਾ ਚਾਹੁੰਦੇ ਹੋ, ਦੋਵੇਂ ਆਪਸ਼ਨ ਹਨ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਯੂਨਿਟ ਵਿਦ ਬਿਜ਼ਨਸ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕ ਜੀ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਅਤੇ ਬਿਲਕੁਲ ਜੀ, ਪਰਮਜੀਤ ਦਿਓਲ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਤੁਹਾਨੂੰ ਬੜੀ ਵਧੀਆ ਜਾਣਕਾਰੀ ਜਿਹੜੀ ਹੈ ਰੀਅਲ ਇਸਟੇਟ ਦੀ ਮਿਲ ਸਕਦੀ ਹੈ। 416-993-7378 'ਤੇ ਤੁਸੀਂ ਗੱਲਬਾਤ ਜਿਹੜੀ ਕਰ ਸਕਦੇ ਹੋ। ਅਤੇ ਇੱਕ ਆਪਾਂ ਬ੍ਰੇਕ ਲੈ ਲਈਏ ਪਹਿਲਾਂ, ਕਿਉਂਕਿ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਭਾਅ ਜੀ ਕੋਲ ਨਵਿਆਂ ਵਰਗੇ ਟਰੱਕ ਪਹੁੰਚੇ, ਜੇ ਤੁਸੀਂ ਲੈਣਾ ਚਾਹੁੰਦੇ ਹੋ ਜ਼ਰੂਰ ਤੁਸੀਂ ਕਾਲ ਕਰਨੀ ਆ।
2: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਓਏ, ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋਂ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। अपना ट्रक बेचने लिए भी याद रखो ईगल ट्रक सेल 17 स्ट्रेथन एवेन्यू ब्रैम्पटन कॉल विल सेखो 416-819-6000
3: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 6477-702-2023-647-2023
5: License number 10394
6: रात हमें छड़ दिनी आ पर जनाब चले किथे हो
7: मैं चलिया स्काईडम ऑटो एंड बॉडी सेंटर जेड़े कर देने मेरी कार दी केयर बेस्ट सर्विस ते फुल रिपेयर
6: ए होई हन स्काईडम ग्रुप ऑफ कंपनीज जेना दिया जीडीए दे विच चार लोकेशन ने मेरी फ्रेंड अनु दी एक्सीडेंटल कार भी फिक्स करके नवी बनाती सी
7: जी हां कारा दे नाल नाल बसा अते वड्डे ट्रकां दी हर तरह दी रिपेयर अते बॉडी वर्क दा काम भी कीता जांदा है रेट वास्ते बेस्ट पैकेज प्रोवाइड कीते जांदे ने वधेरे जानकारी लई कॉल करो 905-874-9878
0: लो जी जुड़े तुसी गुणतास रेडियो दे नाल गल्लां बातां थोड़ियां साडियां चल रहियां हन अज कृष्ण जन्माष्टमी है ते असीं गल्लां बातां इस विषय ते भी कर रहे हां ते बाकी जो भी तुसीं अपने विचार रखना चाहुंदे हो बिल्कुल ओह भी आपां कर रहे हां ते मैं एक दो नाम होर दस दवां फिर आपां सारांश नूं लैंदे हां इहदे विच हैगा जी मधुसूदन भी कहिंदे आ द्वारकाधीश भी कहिंदे आ कृष्ण जी नूं श्याम कहिंदे श्याम सुंदर कहिंदे मोहन मनमोहन पुरशोत्तम योगेश्वर कहिंदे 108 नाम है श्री कृष्ण जी दे सो 108 नाम मैंने रखांदे आ बिल्कुल जी ते उहनां दीआं जिहड़ीआं जिहड़े उपदेश आ जदों महाभारत दा युद्ध होया सी उदों दित्ते सीगे ते ओह वी मैं ट्राई करूंगी सुनाउण दे पर ना इक गीत होर बड़ा वधिया यशोमती मैया से बोले नंद लाला है ना मेरे मम्मा नूं बड़ा पसंद सीगा इह गीत ते फिल्म भी बड़ी वधिया सी है ना सत्यम शिवम सुंदरम ते लो जी आपां हुण पहलां सारांश नाल गल्लबात करिए सारांश सत श्री अकाल जी जी की हाल चाल वापस करना चंगी तरह पढ़ो अपना मौज करो है ना यानी कि पढ़ाई वास्ते भी है जेड़े रोजमर्रा दे खर्चे उन्हां वास्ते भी है सारांश थानू जेड़ा हैगा भी हुण साल हो गया है ना ये सर्विस कई साल हो गए वैसे तो सर्विस प्रोवाइड कर दिया ते किद्दां दा एक्सपीरियंस रहा थोड़ा
8: बिल्कुल जी 8 साल हो गए हैं एंड देन इसको अवेयर करते हुए रेडियो पे हमें मोर देन 1.5 ईयर हो चुका है
0: जी
8: शुरू में तो रेजिस्टेंस थी ऐसा कैसे होता है लोगों को थोड़ा सा शक था ना जैसे जैसे क्लाइंट बनते गए फिर जो लोग सुनते हैं उनको पता है वो क्योंकि वो क्लाइंट ही है
0: जी
8: तो फिर वो नए जुड़ते गए ना अब जाके सब लाइक सेटल डाउन होता है राइट ओके तो इसलिए आप ऑफिस हमारा मिसिसागा में है यूनिक ग्लोबल एडवाइजरी कंपनी का नाम है और आप 50,000 से 1,70,000 का लोन 0% पे गवर्नमेंट से हासिल करते हैं बैंक से नहीं आप साथ में स्किल डेवलप करते हैं गवर्नमेंट आपको पैसे देती है आप अपना घर का खर्चा चला पाए लिविंग एक्सपेंसेस कवर कर पाए तो कि आप कहीं भी उस पैसे को खर्च कर सकते कोई रिस्ट्रिक्शन या उस पर कोई लाइक ऐसा कुछ नहीं है तो आप हमें अभी कॉल करें असेसमेंट कराएं ऑफिस आए 8 साल में हजारों कोर्सेज कर चुके हैं स्किल भी डेवलप करें फंडिंग भी हासिल करें
0: जी ते एलिजिबिलिटी थोड़ी दस दो ते कोर्सेज दस दो केड़े केड़े किते जा सकदे आ ते थानू केड़े पते ते मिलिया जा सकदा
8: बिल्कुल जी ऑफिस का एड्रेस है 218 एक्सपर्ट बुलेवर्ड हरिद्वारे डेरी पे तो मतलब प्रॉपर ऑफिस है हमारा ऐसे नहीं कि मतलब जुत्ती आपको कैफे पे मिल रहे हैं ऐसा कुछ नहीं है क्योंकि लोग आते हैं बताते हैं सर वो बंदा तो खुद को ऑफिस नहीं है मैंने कहा वो कैसे तुम्हें तुम किसी से काम करा रहे हो उसका ऑफिस खुद का ठिकाना नहीं आपको क्या करेगा वो है ना
0: जी
8: तो इसलिए हमारे प्रॉपर ऑफिस है और दूसरी बात कोर्सेज सारे आसान है फुली ऑनलाइन है आपको कहीं नहीं जाना आप फोन पे सेल्फ स्टडी वाले कोर्सेज है टीचर्स नहीं है क्लास में सेल्फ स्टडी है और आसान है आपने बिजनेस की डिग्री ली आपने लाइक सर्टिफिकेट लिया अकाउंटिंग का और साथ में 50,000 से $1,70,000 PR, citizen, protected person, no age limit, housewife, Uber driver, truck driver, unemployed, employed लोगों ने हासिल करा।
0: जी, ते लो जी बिल्कुल बड़ा वधिया थानू ये जिहड़े फंड है लोन मिल रहा है 0% ते और 2.5 साल बाद तुसी वापस करना है किन्ना वधिया है थानू गवर्नमेंट हैल्प कर रही है कोई थोड़ा क्रेडिट चेक नहीं होना हैगा ते वधिया वधिया कोर्स करके अपने आप नू अपग्रेड कर सकदे हो घर दे खर्चे चला सकदे हो है ना सारांश जे एक कोर्स कंप्लीट कर लैंदे फिर दूजा भी कर सकदे आ
8: बिल्कुल जी 30% क्लाइंट सेकंड कोर्स के लिए जाते हैं और बाकी लाइक जो नए क्लाइंट हैं जो जो कहीं और से कर रहे होते हैं पहला कोर्स वो राइट अवे रिटेन हो जाते हैं हमारे से क्योंकि हमारी फीस बड़ी पारदर्शी ट्रांसपेरेंट है कुछ हाइड एंड सीक नहीं है यहाँ पे साफ काम है साफ तरीके से करते हैं कोई डॉक्यूमेंट नहीं हिलता इसमें आपका ना हम कोई मीठी बातें करते हैं साफ आपको बताते हैं क्योंकि है ही साफ काम और बाकी हमारे काम होने के बाद हमारी फीस है $199 कोई हिडन फीस नहीं है कोई बंदा पैसे ठाकर के नहीं बोलता क्योंकि सब लोग कमीशन लेते हैं हम ईमानदारी से काम कर रहे हैं हमने लॉन्ग टर्म काम करा है लॉन्ग टर्म काम करना है कोई चलाती मीठी बातें नहीं है एक तरफ आपको 50,000 से 1,70,000 डॉलर $0% पे गवर्नमेंट से बिना किसी गारंटी के मिलता है कहीं भी उस पैसे को यूज करें और 2.5 साल बाद पहली किस्त आपकी स्टार्ट है आज स्टार्ट नहीं है, है तो ये लोन लेकिन लोन की तरह नहीं है पीछे ना रहिए हासिल करें कॉल करें
0: जी बिल्कुल जी नंबर तुसी ले लो नंबर सरांश नूं तुसी कॉल करनी है ते अपॉइंटमेंट बनाओ ऑफिस जाओ बैठो क्वेश्चन कंसर्न जिहड़े हैगे क्लीयर करो नंबर हैगा 4372643745 थैंक यू सरांश
8: थैंक यू
0: जी बहुत बहुत धन्यवाद एक बार नंबर फिर नोट कर लो 4372643475 4372643475 ते गल बात कर सकते हो सरांश नागपाल दे नाल ते लो जी अगली गलबात आपां करदे आ थोड़े नाल मैं नंबर दे दवां थानू एक होर यह नंबर हैगा जी ऑल ट्रक ल्यूब एंड वॉश दा क्योंकि यह कहंदे आ कि बड़े वधिया तुसी ट्रकां नू वॉश कराओ अंदरों बाहरों ते इको छत थले सारियां सर्विसिज है ते सर्विसिज भी 24/7 है यानी कि हफ्ते दे 7 दिन खुले आ 24 घंटे ओपन है जदों थोड़े कोल समां हैगा ट्रक छड्डो ते जदों उन्होंने एन टिच कर देना उन्होंने थानू कॉल कर देनी है फोन अपना ट्रक चको ते काम ते जाओ नंबर हैगा 9054599555 9045522995 ते एक नंबर तुसी होर नोट करो हुण थोड़े कोल समा हुंदा है बीबियां भैणां ने जे सैलून स्पा ते जाना है ते प्राइम लुक स्टूडियो ते तुसी पहुंचना PL प्राइम लुक स्टूडियो चरणजीत भैन जी नाल गलबात करनी बहुत वधिया सर्विसिज इन्हां दीआं नवां नकोर सैलून है ये मैन वीमेन दोनों वास्ते है जिहड़े रेट आ सारे बड़े ही वधिया डिस्काउंटेड प्राइस तुहानूं मिल रहे आ तुसी गुणतास रेडियो दा रेफरेंस दे दिओ ते फिर देखो नज़ारा सो तुसी चरणजीत भैन जी नूं कर लो कॉल अपॉइंटमेंट बुक करो चाहे अपने वालां दा तुसी कोई ट्रीटमेंट कराउणा चाहे तुसी फेशियल कराउणे आ वैक्सिंग कराउणी थ्रैडिंग कराउणी है ते बिल्कुल जिवें कहिंदे ना एडवांस टैक्नोलॉजी है इहनां दे कोल जिहड़े जिहड़ी एडवांसमेंट आई हुई है ब्यूटी इंडस्ट्री दे विच सारी इहनां कोल है नंबर नोट करो तुसी नंबर हैगा जी कॉल करन दे लई 416-722-4215 4167224215 416-722-4215 ਤੇ PL ਪ੍ਰਾਈਮ ਲੁੱਕ ਸਟੂਡੀਓ ਤੇ ਤੁਸੀਂ ਚਰਨਜੀਤ ਭੈਣ ਜੀ ਨਾਲ ਗੱਲਬਾਤ ਕਰ ਸਕਦੇ ਹੋ ਜੀ ਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਜੇ ਆਪਾਂ ਗੱਲ ਕਰੀਏ ਕਿਰਤੀਆਂ ਦੇ ਮੇਲੇ ਦੀ ਮੰਡੇ ਨੂੰ ਹੈ ਕਿਰਤੀਆਂ ਦਾ ਮੇਲਾ ਤੇ ਤੁਸੀਂ ਪਹੁੰਚਣਾ ਕਿੱਥੇ ਹੈ ਵਾਈਲਡਵੁੱਡ ਪਾਰਕ ਦੇ ਵਿੱਚ 7 ਸਤੰਬਰ ਨੂੰ 12 ਵਜੇ ਤੋਂ ਲੈ ਕੇ 6 ਵਜੇ ਤੱਕ ਹੋਣਾ ਇਹ ਸੋ ਤੁਸੀਂ ਜ਼ਿਆਦਾ ਜਾਣਕਾਰੀ ਕੋਈ ਵੀ ਲੈਣੀ ਹੈ ਨਾ ਤੇ ਮੈਂ ਤੁਹਾਨੂੰ ਨੰਬਰ ਦੇ ਦਵਾਂ ਸਤਿੰਦਰਪਾਲ ਭਾਜੀ ਦਾ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤੇ ਕਿਉਂਕਿ ਹੋਰ ਕੋਈ ਨੰਬਰ ਤਾਂ ਮੇਰੇ ਕੋਲ ਹੈ ਨਹੀਂ ਸੋ ਤੁਸੀਂ ਵਾਈਲਡਵੁੱਡ ਪਾਰਕ ਦੇ ਵਿੱਚ ਇਹ ਪਹੁੰਚਣਾ ਸੋ ਇਹ ਲਾਲੋ ਜੀ ਟਰੱਸਟ ਵੱਲੋਂ ਕਰਵਾਇਆ ਜਾ ਰਿਹਾ ਜੀ ਕਿਰਤੀਆਂ ਦਾ ਮੇਲਾ ਕਿਰਤੀਆਂ ਦਾ ਕਿਉਂਕਿ ਲੇਬਰ ਡੇ ਹੈ 7 ਤਰੀਕ ਨੂੰ ਸੋ ਬਹੁਤ ਵਧੀਆ ਜਿਹੜਾ ਲੇਬਰ ਡੇ ਤੁਸੀਂ ਸੈਲੀਬ੍ਰੇਟ ਉੱਥੇ ਕਰੋਗੇ ਕਿਉਂਕਿ ਖਾਣਾ ਪੀਣਾ ਮਿਊਜ਼ਿਕ ਗੱਲਾਂ ਬਾਤਾਂ ਹੈ ਨਾ ਇੱਕ ਦੂਜੇ ਨੂੰ ਮਿਲਣਾ ਇਹ ਸਾਰਾ ਬੜਾ ਜ਼ਰੂਰੀ ਹੈ ਸੋ ਨੰਬਰ ਤੁਸੀਂ ਸਤਿੰਦਰਪਾਲ ਭਾਜੀ ਦਾ ਨੋਟ ਕਰੋ ਜ਼ਿਆਦਾ ਜਾਣਕਾਰੀ ਦੇ ਲਈ 416-677-0106 416-677-0106 416-670-0106 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਤੇ ਕਿਰਤੀਆਂ ਦਾ ਮੇਲਾ 7 ਤਰੀਕ ਨੂੰ 7 ਸਤੰਬਰ ਨੂੰ ਸੋਲਾਂ ਜੀ ਗੱਲਾਂ ਬਾਤਾਂ ਹੋ ਰਹੀਆਂ ਤੇ ਮੈਂ ਨਾ ਇੱਕ ਅਰਜੁਨ ਦਾ ਉਪਦੇਸ਼ ਵੀ ਕੱਢਿਆ, ਪਰ ਪਹਿਲਾਂ ਆਪਾਂ ਗੀਤ ਸੁਣੀਏ ਜਿਹੜਾ ਬੜਾ ਵਧੀਆ ਗੀਤ ਹੈ। ਕਹਾਂ ਹੈ ਵੋ ਗੀਤ, ਇਹ ਹੈ

0: ਲਓ ਜੀ, ਬੜਾ ਹੀ ਖੂਬਸੂਰਤ ਇਹ ਜਿਹੜਾ ਗੀਤ ਹੈ ਤੁਹਾਨੂੰ ਸੁਣਾਇਆ। ਸੋ ਪਦਮਨੀ ਕੋਲਾਪੁਰੀ ਹੈ, ਉਦੋਂ ਛੋਟੀ ਜਿਹੀ ਸੀਗੀ ਇਸ ਸੌਂਗ ਦੇ ਵਿੱਚ, ਹੈ ਨਾ। ਫਿਰ ਉਸ ਤੋਂ ਬਾਅਦ ਜਿਹਨੇ ਅੱਗੇ ਰੋਲ ਕੀਤਾ ਫਿਰ ਉਹ ਜ਼ੀਨਾ ਤਮਾਨ ਇਸ ਫਿਲਮ ਦੇ ਵਿੱਚ। ਬੜੀ ਵਧੀਆ ਫਿਲਮ ਸੀਗੀ, ਇਹ ਵੀ ਸੱਚਾਈ ਦੇ ਨੇੜੇ, ਹੈ ਨਾ, ਸਤਿਅਮ ਸ਼ਿਵਮ ਸੁੰਦਰਮ। ਸੋ ਬੜੀ ਬੜੀ ਯੂਨੀਕ ਜੀ ਸਟੋਰੀ ਸੀਗੀ ਇਹਦੀ। ਸੋ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਆਪਾਂ, ਅਤੇ ਮੈਂ ਨਾ ਨੰਬਰ ਤੁਹਾਨੂੰ ਇੱਕ ਤਾਸ ਦਾ ਦੇ ਦੇਵਾਂ। ਤੁਹਾਨੂੰ ਕੋਈ ਵੀ ਆਟੋ, ਹੋਮ, ਬਿਜ਼ਨਸ ਇੰਸ਼ੋਰੈਂਸ ਚਾਹੀਦੀ ਹੈ, ਸਪੈਸ਼ਲੀ ਤੌਰ 'ਤੇ ਫਲੀਟ ਇੰਸ਼ੋਰੈਂਸ, ਜੇ ਤੁਸੀਂ ਟਰੈਕਿੰਗ ਕੰਪਨੀ ਦੇ ਓਨਰ ਹੋ ਅਤੇ ਤੁਸੀਂ ਫਲੀਟ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਕਿਉਂਕਿ ਨਾ ਜਿਹੜੇ ਓਨਰ ਹੁੰਦੇ ਆ ਕਈ ਵਾਰ ਉਹਨਾਂ ਨੂੰ ਬੜੇ ਪੰਗੇ ਪੈ ਜਾਂਦੇ ਆ ਜੇ ਉਹਨਾਂ ਨੇ ਫਲੀਟ ਇੰਸ਼ੋਰੈਂਸ ਨਹੀਂ ਲਈ ਹੁੰਦੀ। ਸੋ ਤੁਸੀਂ ਡਿਸਕਾਊਂਟਡ ਪ੍ਰਾਈਸ 'ਤੇ ਲੈ ਸਕਦੇ ਹੋ, ਕਿਉਂਕਿ ਇਹਨਾਂ ਕੋਈ ਇੱਕ ਕੰਪਨੀ ਹੈ ਜਿਹੜੀ ਕਿ ਤੁਹਾਨੂੰ ਬਹੁਤ ਵਧੀਆ ਪ੍ਰਾਈਸ ਜਿਹੜੀ ਦਿੰਦੀ ਹੈ। ਸੋ ਤੁਸੀਂ ਗੁਣਤਾਸ ਦਾ ਨੰਬਰ ਕਰੋ ਨੋਟ, ਆਟੋ, ਹੋਮ, ਬਿਜ਼ਨਸ ਅਤੇ ਨਾਲ ਕਮਰਸ਼ੀਅਲ ਇੰਸ਼ੋਰੈਂਸ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ, ਅਤੇ ਬਾਕੀ ਜਿਹੜਾ ਰੇਟ ਆ ਤੁਹਾਨੂੰ ਬੜਾ ਵਧੀਆ ਦੇਣਗੇ, ਕਿਉਂਕਿ ਇਹਨਾਂ ਕੋਲ ਕੰਪਨੀਆਂ ਬਹੁਤ ਹੈਗੀਆਂ, ਅਤੇ ਰੇਟ ਹੈ ਵਧੀਆ ਕੱਢ ਕੇ ਤੁਹਾਨੂੰ ਦੇਣਗੇ। ਅਤੇ ਨਾਲ ਦੀ ਨਾਲ ਤੁਸੀਂ ਨੰਬਰ ਨੋਟ ਕਰੋਗੇ 6497921002604791101002 'ਤੇ ਤੁਸੀਂ ਗੱਲਬਾਤ ਕਰੋ ਅਤੇ ਵਧੀਆ ਜਾਣਕਾਰੀ ਤੁਸੀਂ ਲੈ ਸਕਦੇ ਹੋ। ਜੇ ਰਿਨਿਊਅਲ ਵੀ ਆ ਗਈ ਤੁਹਾਡੀ ਆਟੋ ਦੀ ਤਾਂ ਵੀ ਤੁਸੀਂ ਕਾਲ ਕਰ ਲਓ, ਵਧੀਆ ਤੁਹਾਨੂੰ ਰੇਟ ਜਿਹੜਾ ਦਵਾ ਦੇਣਗੇ 6479921002 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਮੇਰਾ ਨੰਬਰ ਵੀ ਤੁਸੀਂ ਨੋਟ ਕਰ ਲਓ ਜੀ, ਆਟੋ ਹੋਮ ਦਾ ਤਾਂ ਗੁਣਤਾਸ ਨੂੰ ਤੁਸੀਂ ਕਾਲ ਕਰਨੀ ਹੈ, ਅਤੇ ਜੇਕਰ ਤੁਸੀਂ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਦੇ ਬੈਸਟ ਪਲਾਨ ਲੈਣਾ ਚਾਹੁੰਦੇ ਹੋ ਅਤੇ ਹਾਲੇ ਤੱਕ ਤੁਸੀਂ ਕੋਈ ਇੰਸ਼ੋਰੈਂਸ ਨਹੀਂ ਕਰਾਈ, ਤੁਸੀਂ ਮੋਰਗੇਜ, ਡੈਟ, ਲੋਨ ਬੜੇ ਲਏ ਹੋਏ ਆ ਪਰ ਉਹਨਾਂ ਨੂੰ ਕਵਰ ਨਹੀਂ ਕੀਤਾ ਹੋਇਆ, ਸੋ ਤੁਸੀਂ ਆਪਣੀ ਫਿਰ ਪਰਸਨਲ ਇੰਸ਼ੋਰੈਂਸ ਕਰਵਾ ਕੇ ਨਾ ਉਹਨਾਂ ਨੂੰ ਕਵਰ ਕਰ ਸਕਦੇ ਹੋ, ਤਾਂ ਕਿ ਕੋਈ 19-21 ਜੇ ਹੁੰਦੀ ਹੈ ਪਰਿਵਾਰ ਨੂੰ ਪ੍ਰੋਬਲਮ ਨਹੀਂ ਕੋਈ ਵੀ ਆਉਂਦੀ ਜੀ, ਕਿਉਂਕਿ ਨਾ ਪੈਸਾ ਸਾਰਾ ਕੁਛ ਨਹੀਂ ਹੈਗਾ ਪਰ ਪੈਸੇ ਬਿਨਾਂ ਵੀ ਕੁਛ ਨਹੀਂ ਹੈਗਾ, ਹੈ ਨਾ। ਸੋ ਇਸ ਕਰਕੇ ਜ਼ਰੂਰ ਧਿਆਨ ਰੱਖਿਆ ਕਰੋ ਆਪਣਾ, ਆਪਣੇ ਪਰਿਵਾਰ ਦਾ। ਅੱਛਾ, ਕਈ ਵਾਰ ਨਾ ਆਪਾਂ ਨੂੰ ਸੁਣਨ ਨੂੰ ਮਿਲਦਾ, ਕਈ ਕਹਿੰਦੇ ਆ ਲੈ ਸਾਨੂੰ ਕੀ ਹੈ ਜੀ, ਅਸੀਂ ਤਾਂ ਚਲੇ ਜਾਣਾ, ਆਪੇ ਪਰਿਵਾਰ ਦੇਖੂ, ਪਰ ਇੱਦਾਂ ਨਹੀਂ ਹੁੰਦਾ। ਤੁਹਾਡੇ ਲਵਡ ਵਨਸ ਹੈ, ਤੁਸੀਂ ਤੁਹਾਡਾ ਤੁਸੀਂ ਆਪਣੇ ਪਰਿਵਾਰ ਨੂੰ ਬਣਾਇਆ, ਹੈ ਨਾ, ਤੁਸੀਂ ਉਹਨਾਂ ਨੂੰ ਗਰੋ ਹੁੰਦਾ ਦੇਖਦੇ ਹੋ, ਅਤੇ ਉਹਨਾਂ ਨੂੰ ਤੁਸੀਂ ਇੱਦਾਂ ਹੀ ਛੱਡ ਕੇ ਥੋੜ੍ਹਾ ਜਾ ਸਕਦੇ ਹੋ ਵੀ ਹਾਂ ਹੁਣ ਵਿੱਚ ਲਟਕ ਜਾਣ ਜੇ ਮੈਨੂੰ ਕੁਛ ਹੋਵੇ, ਇੱਦਾਂ ਨਹੀਂ ਹੁੰਦਾ। ਸੋ ਪਲੈਨਿੰਗ ਜਿਹੜੀ ਬੜੀ ਜ਼ਰੂਰੀ ਆ, ਸੋ ਉਹ ਜ਼ਰੂਰ ਤੁਸੀਂ ਕਰਕੇ ਰੱਖੋ। ਬਾਕੀ ਤੁਸੀਂ ਇਨਵੈਸਟਮੈਂਟ ਪਲੈਨ ਜ਼ਰੂਰ ਆਪਣੇ ਓਪਨ ਕਰਵਾਓ, ਜਿਹਦੇ ਵਿੱਚ ਤੁਸੀਂ RRSP ਹੋ ਗਿਆ, TFSA ਹੋ ਗਿਆ, ਜਾਂ ਤੁਸੀਂ ਪਹਿਲਾ ਘਰ ਹਾਲੇ ਜਿਨ੍ਹਾਂ ਨੇ ਲੈਣਾ ਫਸਟ ਹੋਮ ਸੇਵਿੰਗ ਅਕਾਊਂਟ, ਤੁਸੀਂ ਓਪਨ ਕਰਾਓ, ਵਧੀਆ ਵਧੀਆ ਤੁਸੀਂ ਆਪਣੀ ਜਿਹੜੀ ਉਹਦੇ 'ਚ ਸੇਵਿੰਗ ਕਰੋ, ਹੈ ਨਾ। ਸੋ ਗਰੋ ਵੀ ਹੁੰਦੀ ਹੈ ਕਿਉਂਕਿ ਤੁਹਾਨੂੰ ਬੜਾ ਵਧੀਆ ਕੰਪਾਊਂਡਿੰਗ ਹੁੰਦੀ ਹੈ, ਯਾਨੀ ਕਿ ਕੰਪਾਊਂਡ ਇੰਟਰਸਟ ਮਿਲੀ ਜਾਂਦਾ, ਜਿਹੜਾ ਇੰਟਰਸਟ ਮਿਲਦਾ ਉਹ 'ਤੇ ਇੰਟਰਸਟ 'ਤੇ ਹੋਰ ਇੰਟਰਸਟ ਮਿਲੀ ਜਾਂਦਾ। ਸੋ ਇੱਦਾਂ ਜਿਹੜਾ ਤੁਹਾਡੀ ਮਨੀ ਕਾਫੀ ਗਰੋ ਕਰਦੀ ਹੈ। ਸੋ ਤੁਸੀਂ ਬਾਕੀ ਬੱਚਿਆਂ ਦਾ ਜਿਹੜਾ ਐਜੂਕੇਸ਼ਨ ਪਲਾਨ ਆ ਉਹ ਜ਼ਰੂਰ ਓਪਨ ਕਰਾਇਆ ਕਰੋ, ਕਿਉਂਕਿ ਨਾ ਮੈਂ ਤਾਂ ਜ਼ਰੂਰ ਕਹਿੰਦੀ ਹੁੰਦੀ ਹਾਂ ਕਿ ਜਿਹੜੀ ਪੜ੍ਹਾਈ ਹੈ ਨਾ, ਜਿਹੜੀ ਐਜੂਕੇਸ਼ਨ ਆ ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ। ਵੈਸੇ ਵੀ ਜਿਵੇਂ ਹੁਣ ਸਾਡੇ ਜਿਹੜੇ ਖਲੀਲ ਭਾਜੀ ਆ ਉਹ ਦੱਸ ਕੇ ਗਏ, ਮੈਂ ਬੁੱਕਸ ਪੜ੍ਹਦਾ ਰਹਿੰਦਾ, ਯਾਨੀ ਕਿ ਆਪਣੇ ਆਪ ਨੂੰ ਗਰੋ ਕਰਦੇ ਰਹੋ, ਚਾਹੇ ਸਾਰਾਂਸ਼ ਦੱਸ ਕੇ ਗਏ ਆ, ਤੁਹਾਨੂੰ ਲੋਨ ਦੇ ਰਹੀ ਹੈ ਗੌਰਮੈਂਟ, ਪੜ੍ਹਾਈ ਕਰੋ, ਆਪਣੇ ਆਪ ਨੂੰ ਅਪਗ੍ਰੇਡ ਕਰੀ ਜਾਓ ਬਜਾਏ ਕਿ ਟਾਈਮ ਵੇਸਟ ਕਰਨ ਦੇ, ਹੈ ਨਾ। ਬਿਜ਼ੀ ਰੱਖੋ ਆਪਣੇ ਆਪ ਨੂੰ, ਜਿਵੇਂ ਕਹਿੰਦੇ ਆ ਖਾਲੀ ਮਨ ਸ਼ੈਤਾਨ ਦਾ ਘਰ, ਨਹੀਂ ਬੰਦਾ ਇੱਧਰ ਉੱਧਰ ਹੋਰ ਹੀ ਸੋਚੀ ਜਾਊਗਾ ਜਾਂ ਨਸ਼ਿਆਂ 'ਚ ਪੈ ਜਾਊਗਾ, ਹੈ ਨਾ। ਜੇ ਤੁਸੀਂ ਬਿਜ਼ੀ ਹੋ, ਤੁਹਾਡੇ ਕੋਲ ਟਾਈਮ ਹੀ ਨਹੀਂ ਹੈਗਾ, ਤੁਸੀਂ ਕੋਈ ਵੀ ਰੋਂਗ ਜਾਂ ਗਲਤ ਪਾਸੇ ਜਾ ਹੀ ਨਹੀਂ ਸਕਦੇ। ਤੁਸੀਂ ਆਪਣੇ ਆਪ ਨੂੰ ਬਿਜ਼ੀ ਰੱਖੋ, ਇੱਕ ਸਕੈਜੂਅਲ ਹੋਣਾ ਚਾਹੀਦਾ ਤੁਹਾਡਾ ਵੀ ਹੁਣ ਮੈਂ ਆਹ ਕੀਤਾ 9 ਵਜੇ ਆ, ਇਹ ਨਹੀਂ ਵੀ ਸਾਰ ਸਵੇਰ ਚੜ੍ਹ ਗਈ ਰੋਟੀ ਪਾਣੀ ਖਾਇਆ ਅਤੇ ਬੈਠੇ ਹਾਂ, ਜਾਂ ਜਿਹੜਾ ਕੰਮ ਕਰ ਰਹੇ ਹਾਂ ਉਹੀ ਕਰ ਰਹੇ ਹਾਂ, ਬਸ ਹੋਰ ਕੁਛ ਨਹੀਂ ਐਡ ਕਰ ਰਹੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ, ਇੱਦਾਂ ਨਹੀਂ। ਕੁਛ ਨਾ ਕੁਛ ਕਰੀ ਜਾਓ, ਬੁੱਕ ਇੱਕ ਲਾ ਕੇ ਰੱਖੋ, ਉਹਦੇ 1-2 ਪੰਨੇ ਪੜ੍ਹ ਲਏ ਰੋਜ਼, ਰੋਜ਼ ਨਹੀਂ ਚੱਲ 2-4 ਦਿਨ ਬਾਅਦ ਤਾਂ ਵਾਰੀ ਆਈ ਜਾਊਗੀ ਇੱਕ ਅੱਧੇ ਪੇਜ ਦੀ। ਸੋ ਜ਼ਰੂਰ ਇੱਦਾਂ ਕਰੋ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ, ਬਾਕੀ ਤੁਹਾਨੂੰ ਕੋਈ ਨੰਬਰ ਚਾਹੀਦਾ ਅਤੇ ਮੈਂ ਇੱਕ ਵਾਰੀ ਦੀਪਾਂਸ਼ ਦਾ ਨੰਬਰ ਫਿਰ ਦੇ ਦੇਵਾਂ। ਬੜੇ ਵਧੀਆ ਜਿਹੜੀਆਂ ਟਿਕਟਾਂ ਤੁਸੀਂ ਇਹ ਲੈ ਸਕਦੇ ਹੋ ਜੇ ਜਨਵਰੀ 'ਚ ਤੁਸੀਂ ਜਾਣਾ, ਅਤੇ ਤੁਸੀਂ ਮੈਂ ਦੱਸ ਦੇਵਾਂ ਇੱਕ ਵਾਰ ਫਿਰ ਤੋਂ, ਜੇਕਰ ਤੁਸੀਂ ਜਨਵਰੀ ਦੀਆਂ ਡੀਲਸ ਦੀ ਵੇਟ ਕਰ ਰਹੇ ਸੀ, ਸੋ ਡੀਲਸ ਆ ਗਈਆਂ ਜਨਵਰੀ ਤੋਂ ਬਾਅਦ, ਤੁਸੀਂ ਜਾਣਾ ਇਨ ਕਿ ਜਨਵਰੀ ਮਿਡ ਦੇ ਵਿੱਚ ਜਾਂ ਫਰਵਰੀ ਦੇ ਵਿੱਚ, ਡਾਇਰੈਕਟ ਫਲਾਈਟ ਆ, ਫਰਵਰੀ, ਮਾਰਚ, ਅਪ੍ਰੈਲ 'ਚ ਤੁਸੀਂ ਵਾਪਸ ਆਉਣਾ। 1570 ਦੇ ਵਿੱਚ ਤੁਸੀਂ ਜਾਣਾ ਜੀ, 1570 ਦੀ ਟਿਕਟ ਹੈਗੀ ਆ 2 ਬੈਗ ਦੇ ਨਾਲ। ਜਨਵਰੀ ਮਿਡ ਵਿੱਚ ਜਾ ਕੇ ਤੁਸੀਂ ਜਿਹੜਾ ਹੈਗਾ ਫਰਵਰੀ ਮਾਰਚ ਅਪ੍ਰੈਲ ਮਈ ਦੇ ਵਿੱਚ ਰਿਟਰਨ ਹੈ। ਡਾਇਰੈਕਟ ਫਲਾਈਟ ਹੈ ਦੁਆਬਾ ਟੂਰਸ ਐਂਡ ਟਰੈਵਲਸ 905-673-1400 'ਤੇ ਗੱਲਬਾਤ ਕਰਨੀ ਹੈ। ਦੁਆਬਾ ਟੂਰਸ ਐਂਡ ਟਰੈਵਲਸ 905-673-1400 'ਤੇ ਗੱਲਬਾਤ ਹੋ ਸਕਦੀ ਹੈ। ਬਾਕੀ ਤੁਸੀਂ ਮੇਰਾ ਨੰਬਰ ਵੀ ਨੋਟ ਕਰ ਲਓ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤੇ ਤੁਸੀਂ ਬਸ ਮੈਨੂੰ ਕਾਲ ਕਰ ਲੈਣੀ। ਬਾਕੀ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਕਿਉਂਕਿ ਸਾਡੇ ਕੋਲ ਬੜੇ ਵਧੀਆ ਵਧੀਆ ਜਿਹੜੇ ਤੁਹਾਡੇ ਲਈ ਪੈਕੇਜ ਹੈ। ਸੋ ਤੁਹਾਡਾ ਕੋਈ ਬਿਜ਼ਨਸ ਹੈ, ਚਾਹੇ ਇਮੀਗ੍ਰੇਸ਼ਨ ਦਾ, ਚਾਹੇ ਤੁਸੀਂ ਹੋਮਿਓਪੈਥੀ ਦਾ ਕੰਮ ਕਰਦੇ ਹੋ, ਚਾਹੇ ਕੋਈ ਫਿਜ਼ੀਓਥੈਰੇਪਿਸਟ ਹੋ, ਹੈ ਨਾ, ਜਾਂ ਤੁਹਾਡਾ ਹੋਰ ਕੋਈ ਲਾਇਰ ਹੋ ਤੁਸੀਂ, ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਬਹੁਤ ਵਧੀਆ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਾਂਗੇ। ਕੁਝ ਐਡਸ ਵੀ ਆਪਾਂ ਨੂੰ ਚਾਹੀਦੀਆਂ ਜੇ ਤੁਸੀਂ ਚਾਹੁੰਦੇ ਹੋ ਕਿ ਆਪਣੇ ਪ੍ਰੋਗਰਾਮ ਚੱਲਦਾ ਰਹੇ, ਹੈ ਨਾ। ਸੋ ਫਿਰ ਸਪੋਂਸਰਸ ਤੋਂ ਬਿਨਾਂ ਆਪਾਂ ਆਪਣੇ ਪ੍ਰੋਗਰਾਮ ਨੂੰ ਨਹੀਂ ਚਲਾ ਸਕਦੇ। ਸੋ ਮੇਰਾ ਨੰਬਰ ਤੁਸੀਂ ਨੋਟ ਕਰ ਲਓ 647-7563-4046 7652-3400 'ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਆਪਾਂ ਉਪਦੇਸ਼ ਜਿਹੜੇ ਸ਼੍ਰੀ ਕ੍ਰਿਸ਼ਨ ਜੀ ਨੇ ਦਿੱਤਾ ਸੀ ਨਾ ਜਦੋਂ ਮਹਾਂਭਾਰਤ ਦਾ ਯੁੱਧ ਹੋਇਆ ਸੀਗਾ, ਉਹ ਮੈਂ ਸੁਣਾਉਣਾ ਚਾਹੁੰਦੀ ਹਾਂ। ਚੱਲ ਆਪਾਂ ਲਾ ਦਿੰਦੇ ਹਾਂ ਜਿੰਨਾ ਕੁ ਸਮਾਂ ਹੈਗਾ, ਹੈ ਨਾ, ਅਤੇ ਆਪਾਂ ਸੁਣ ਸਕਦੇ ਹਾਂ। ਦੇਖੀਏ,
1: ਤੁਮ ਕਿਉਂ ਵਿਚਲਿਤ ਹੋ ਰਹੇ ਹੋ? ਤੁਮਹਾਰੇ ਸਾਹਮਣੇ ਤੁਮਹਾਰੇ ਆਪਣੇ ਖੜੇ ਹੈ, ਇਸਲਈ ਤੁਮਹਾਰਾ ਹਿਰਦੇ ਕਰੁਣਾ ਔਰ ਮੋਹ ਸੇ ਭਰ ਗਿਆ ਹੈ। ਲੇਕਿਨ ਯਾਦ ਰੱਖੋ, ਜੀਵਨ ਕੇ ਕਠਿਨ ਕਸ਼ਣੋਂ ਮੇ ਭਾਵਨਾਓਂ ਸੇ ਅਧਿਕ ਆਵਸ਼ਕ ਹੈ।
2: ਮੇਰੀ ਬੇਟੀ ਦੀ ਕਲਾਸ ਵਿੱਚ 33 ਬੱਚੇ ਹਨ। ਉਹ ਦੱਸਦੀ ਹੈ ਕਿ ਉੱਥੇ ਕਿਸੇ ਵੀ ਚੀਜ਼ ਦੀ ਪੂਰੀ ਸੁਵਿਧਾ ਨਹੀਂ ਹੈ। ਭਰੀ ਹੋਈ ਕਲਾਸ ਅਤੇ ਰੌਲਾ ਪਰੇਸ਼ਾਨ ਕਰ ਦਿੰਦਾ ਹੈ ਅਤੇ ਪੂਰੀ ਮਦਦ ਵੀ ਨਹੀਂ ਮਿਲਦੀ ਹੈ। ਇਹ ਇਸ ਲਈ ਹੈ ਕਿਉਂਕਿ ਡੱਗ ਫੋਰਡ ਨੇ 2018 ਤੋਂ ਸਾਡੇ ਸਰਕਾਰੀ ਸਕੂਲਾਂ ਦੇ ਬਜਟ ਵਿੱਚੋਂ $6 ਬਿਲੀਅਨ ਕੱਟ ਦਿੱਤੇ ਹਨ। ਸਾਡੇ ਬੱਚੇ ਬਿਹਤਰ ਦੇ ਹੱਕਦਾਰ ਹਨ। ਆਓ ਸਰਕਾਰ ਨੂੰ ਕਹੀਏ, ਸਾਡੇ ਬੱਚਿਆਂ ਵਿੱਚ ਨਿਵੇਸ਼ ਕਰੋ, ਕਲਾਸ ਸਾਈਜ਼ ਦਰੁਸਤ ਕਰੋ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: ਤੋਂ ਵੀਜ਼ਾ ਮੈਡੀਕਲ ਇੰਸ਼ੋਰੈਂਸ ਨੰਬਰ ਹੈਗਾ ਜੀ 416-817-6500. ਦਿਸ ਇਜ਼ ਹਰਪ੍ਰੀਤ ਸੈਣੀ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫਰੋਮ ਟੌਪ ਚੋਇਸ ਇੰਸ਼ੋਰੈਂਸ ਏਜੰਟਸ।
1: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ 9054569900।
2: ਨਮਸਕਾਰ, ਸਤਿ ਸ਼੍ਰੀ ਅਕਾਲ, ਮੈਂ ਆਪਕਾ ਖੁਦਾ ਬਖਸ਼ ਐਂਡ ਆਈ ਐਮ ਵੈਰੀ ਸੁਪਰ ਐਕਸਾਈਟਡ ਟੂ ਪਰਫਾਰਮ ਐਟ ਮਾਤਾ ਜੀ ਕੀ ਚੌਂਕੀ।
3: ਮਾਨ ਤੂੰ ਵਧਾਇਆ ਮੇਰਾ ਦੁੱਖ ਸਾਰੇ ਟਾਲ ਕੇ।
2: ਔਨ 4th ਸਪਟੈਂਬਰ ਐਟ ਇਰੋਸ ਦਾ ਕਨਵੈਨਸ਼ਨ ਸੈਂਟਰ। ਸੋ ਦਿਸ ਬਿਊਟੀਫੁਲ ਡਿਵਾਈਨ ਈਵਨਿੰਗ ਆਰਗਨਾਈਜ਼ਡ ਬੀਂਗ ਬਾਏ ਨੇਹਾ ਸੇਠੀ, ਅਮਨ ਐਂਡ ਹਰਮਨ। ਔਰ ਮੈਂ ਇਹ ਬਤਾਨਾ ਚਾਹਤਾ ਹੂੰ ਕਿ ਯੇ ਸ਼ਾਮ ਮਿਊਜ਼ਿਕ ਔਰ ਭਕਤੀ ਸੇ ਭਰੀ ਹੋਗੀ। ਹਮ ਇਸ ਦਿਨ ਕੋ ਜਨਮਅਸ਼ਟਮੀ ਸੈਲੀਬ੍ਰੇਸ਼ਨ ਕਰ ਰਹੇ ਹੈਂ। ਔਰ ਮੈਂ ਆਪਕੋ ਇੱਕ ਰਿਕੁਐਸਟ ਕਰਤਾ ਹੂੰ ਕਿ ਸਭ ਨੇ ਆਪਣੀ ਫੈਮਿਲੀ ਕੇ ਸਾਥ, ਦੋਸਤੋ ਕੇ ਸਾਥ, ਜਿਤਨੇ ਵੀ ਆਪਕੇ ਕਲੋਜ਼ ਹੈ, ਸਭ ਕੇ ਸਾਥ ਆਨਾ ਹੈ। ਸੋ ਗਾਇਸ, ਸੀ ਯੂ ਔਨ 4th ਸਪਟੈਂਬਰ।
4: एच के मूवर्स का हो साथ, लोकल एंड लॉन्ग डिस्टेंस के लिए टेंशन लेने की नहीं है बात। एच के मूवर्स होम, ऑफिस, अपार्टमेंट्स एंड डिलीवरी, बिग और स्मॉल, वी मूव इट ऑल। वी ऑल्सो शिप कार्स, वी ऑल्सो डू स्टोरेज। 30 इयर्स एक्सपीरियंस, वी सर्व विद अ स्माइल। एच के मूवर्स, गिव अस अ कॉल। मिस्टर हरमिंदर, 416-524-6704, 416-524-6704।
5: हैसल फ्री मूविंग के लिए एच के मूवर।
6: ਰੈਵ ਸਿੰਘ, ਕੈਨੇਡੀਅਨ ਜਾਂਪਲ ਸਾਡਾ ਆਪਣਾ ਰੈਲਟਰ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ। ਰੈਵ ਸਿੰਘ, ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ। ਰੈਵ ਸਿੰਘ, ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600। 647-740-9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ।

0: ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530. Punjabi Versa!

ਰੇਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਬਹੁਤ ਬਹੁਤ ਪਿਆਰ ਔਰ ਸਾਰਿਆਂ ਵਾਸਤੇ ਸ਼ੁਭ ਇੱਛਾਵਾਂ ਔਰ ਚੜ੍ਹਦੀ ਕਲਾ ਦੇ ਨਾਲ ਦਿਨ ਚੜ੍ਹਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਔਰ ਤੁਹਾਡੇ ਸਾਰਿਆਂ ਵਾਸਤੇ ਸਭ ਤੋਂ ਪਹਿਲਾਂ ਸ਼ੁਭ ਇੱਛਾਵਾਂ ਔਰ ਗੁਰੂ ਸਾਹਿਬ ਆਪ ਜੀ ਦੇ ਕੰਮਾਂ ਕਾਰਾਂ ਵਿੱਚ ਬਰਕਤਾਂ ਔਰ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਔਰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ ਔਰ ਇਸ ਉਮੀਦ ਦੇ ਨਾਲ ਇਸ ਕਹਿੰਦੇ ਹੁੰਦੇ ਉਮੀਦ ਨਹੀਂ ਕਦੀ ਬੰਦੇ ਨੂੰ ਛੱਡਣੀ ਚਾਹੀਦੀ ਅਰਦਾਸ ਨਹੀਂ ਕਦੀ ਛੱਡਣੀ ਚਾਹੀਦੀ ਉਸ ਗੁਰੂ ਦਾ ਜਿਹੜਾ ਨਾਮ ਹੈ ਉਹ ਨਹੀਂ ਕਦੀ ਛੱਡਣਾ ਚਾਹੀਦਾ ਉਸ ਗੁਰੂ ਤੋਂ ਅੱਗੇ ਜਾ ਕੇ ਮੰਗਣਾ ਉਹ ਨਹੀਂ ਕਦੀ ਛੱਡਣਾ ਚਾਹੀਦਾ ਔਰ ਗੁਰੂ ਸਾਹਿਬਾਂ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਇਹ ਵੀ ਨਹੀਂ ਭੁੱਲਣਾ ਚਾਹੀਦਾ ਔਰ ਤੁਹਾਡੇ ਵਾਸਤੇ ਸਿੰਘ ਹਰਜੀਤ ਸ਼ੋਅ ਲੈ ਕੇ ਤੁਹਾਡੇ ਵਾਸਤੇ ਅਸੀਂ ਹਾਜ਼ਰ ਹੋ ਗਏ ਹਾਂ ਪੰਜਾਬੀ ਵਿਰਸਾ ਔਰ ਇਹ ਮੈਂ ਇੱਕ ਮੂਡ ਸੀ ਮੇਰਾ ਕਵਾਲੀ ਲਾਉਣ ਦਾ ਅੱਜ ਅਤੇ ਮੈਂ ਸੋਚਿਆ ਯਾਰ ਅੱਜ ਕਵਾਲੀ ਲਾਈਏ ਅਤੇ ਕੋਈ ਗੈਸ ਕਰ ਸਕਦਾ ਇਹ ਕਵਾਲੀ ਕਿਹੜੀ ਹੈ ਔਰ ਕਿਹੜਾ ਆਰਟਿਸਟ ਗਾ ਰਿਹਾ ਦੇਖੋ ਬਈ ਸਵੇਰੇ ਸਵੇਰੇ ਅੱਜ ਇੱਕ ਤਾਂ ਉੱਤੋਂ ਫਰਾਈਡੇ ਅਤੇ ਦੂਜਾ ਉੱਤੋਂ ਹੰਸ ਰਾਜ ਹੰਸ ਸਾਹਿਬ ਸਾਡੇ ਸ਼ਹਿਰ ਟੋਰਾਂਟੋ 'ਚ ਆ ਰਹੇ ਆ 18 ਸਤੰਬਰ ਨੂੰ ਦਿਨ ਫਰਾਈਡੇ ਬੰਦਾ ਟਿਕਟਾਂ ਦੀ ਹੁਣ ਨਾ ਹਨੇਰੀ ਆ ਗਈ ਹੈ ਪਤਾ ਲੱਗਦਾ ਮੈਨੂੰ ਟਿਕਟ ਮਾਸਟਰ ਦੇ ਉੱਦਾਂ ਨਹੀਂ ਮੈਨੂੰ ਪਤਾ ਲੱਗਦਾ ਵਾਕਿਆ ਸਹੀ ਗੱਲ ਤੁਸੀਂ ਨੇੜੇ ਕਰਕੇ ਥੋੜ੍ਹਾ ਜਿਹਾ ਗਰਮ ਹੋ ਜਾਂਦੇ ਜ਼ਿਆਦਾ ਥੈਂਕ ਯੂ ਵੈਰੀ ਮੱਚ ਔਰ ਕੱਲ੍ਹ ਬਹੁਤ ਜ਼ਿਆਦਾ ਟਿਕਟਾਂ ਗਈਆਂ ਥੈਂਕ ਯੂ ਵੈਰੀ ਮੱਚ ਤੁਹਾਡਾ ਸਾਰਿਆਂ ਦਾ ਜਿਹਨਾਂ ਟਿਕਟਾਂ ਖਰੀਦੀਆਂ ਹਲੇ ਸਾਡੇ ਕੋਲ ਟਿਕਟਾਂ ਹੈ ticketmaster.co ਤੁਸੀਂ ਟਿਕਟਾਂ ਲੈ ਸਕਦੇ ਆ ਨੰਬਰ ਤੁਹਾਡੇ ਵਾਸਤੇ ਮੇਰਾ ਖਿਆਲ ਮੈਨੂੰ ਤਾਂ ਆਪਣਾ ਦੱਸਣ ਲੋੜ ਨਹੀਂ ਪਰ ਫਿਰ ਵੀ ਚਲੋ ਕੋਈ ਗੱਲ ਨਹੀਂ ਜੇ ਕਿਸੇ ਨੇ ਬਹੁਤ ਹੀ ਜ਼ਿਆਦੀਆਂ VIP ਟਿਕਟਸ ਲੈਣੀ ਹੋਣ ਜਿਹੜੇ ਚਾਹੁੰਦੇ ਹੋਣ ਕਿ ਯਾਰ ਹਰਜੀਤ ਭਾਅ ਜੀ ਆਪਾਂ ਹੰਸ ਰਾਜ ਹੰਸ ਜੀ ਨੂੰ ਬਸ ਬਿਲਕੁਲ ਮੋਰਲੀ 5ਵੀਂ 6ਵੀਂ ਕਤਾਰ 'ਚ ਬਹਿ ਕੇ ਸੁਣਨਾ ਅਤੇ ਉਹ ਟਿਕਟਾਂ ਮੇਰੇ ਕੋਲ ਹੀ ਤੁਹਾਨੂੰ ਮਿਲਣੀਆਂ ਠੀਕ ਆ 6474481000 647448 1000 ਬੁੱਝੋ ਤਾਂ ਜ਼ਰਾ ਇਹ ਕੁਆਲੀ ਹੈ ਕਿਹੜੀ ਹੈ ਅਤੇ ਕੌਣ ਗਾ ਰਿਹਾ

0: ਪੰਜਾਬੀ ਵਿਰਸਾ ਪਹਿਲੀ ਕਾਲ ਲੈਂਦੇ ਆ ਔਰ ਸਟੂਡੀਓ ਦਾ ਨੰਬਰ ਤਾਂ ਦੱਸਿਆ ਨਹੀਂ ਹਰਜੀਤ ਜੀ 9056733337 ਵੈਸੇ ਕਮਾਲ ਦੀ ਗੱਲ ਹੈ ਕਿੰਨੇ ਸਾਲ ਹੋ ਗਏ ਰੇਡੀਓ ਕਰਦੇ ਨੂੰ ਪਰ ਸਟੂਡੀਓ ਦਾ ਨੰਬਰ ਹਰ ਰੋਜ਼ ਸਾਨੂੰ ਦੱਸਣੇ ਪੈਂਦੇ ਆ ਕਿਉਂਕਿ ਕਈ ਵਾਰੀ ਡੈਫੀਨੇਟਲੀ ਕੋਈ ਨਾ ਕੋਈ ਨਵੇਂ ਲਿਸਨਰ ਜੁੜੇ ਹੁੰਦੇ ਆ ਕਈ ਵਾਰੀ ਕੋਈ ਸੱਜਣ ਮਿੱਤਰ ਪਹਿਲੀ ਵਾਰੀ ਪ੍ਰੋਗਰਾਮ ਨੂੰ ਸੁਣ ਰਹੇ ਹੁੰਦੇ ਆ ਇਹ ਵੈਸੇ ਜ਼ਰੂਰੀ ਚੀਜ਼ਾਂ ਹੈਲੋ
1: ਹਾਂਜੀ ਭਾਜੀ
0: ਆਓ ਜੀ ਕੀ ਹਾਲ ਆ ਜੀ
1: ਹਾਲ
0: ਚਾਲ ਠੀਕ ਆ ਤੁਸੀਂ ਦੱਸੋ ਸਰ ਕਿਵੇਂ ਸਿਹਤਾਂ ਵੱਲ ਆ
1: ਹਾਂਜੀ ਹਾਂਜੀ ਵਧੀਆ ਦੂਰੋਂ ਆਵਾਜ਼ ਆਉਂਦੀ ਵੀ ਤੁਹਾਡੀ
0: ਅੱਛਾ ਮਾਰਾ ਫਰਾਈਡੇ ਆ ਫਿਰ ਆਵਾਜ਼ਾਂ ਦੇ ਇਦਾਂ ਹੀ ਫਿਰ ਥੋੜਾ ਮੋਟਾ ਫਰਕ ਪੈ ਜਾਂਦਾ ਫਰਾਈਡੇ ਵਾਲੇ ਦਿਨ ਆਵਾਜ਼ ਦਾ
1: ਤੁਸੀਂ ਆਪਣਾ ਫੋਨ ਨੇੜੇ ਰੱਖੋ
0: ਅੱਛਾ
1: ਦੂਰੋਂ ਆਉਂਦੀ ਵੀ ਆਵਾਜ਼
0: ਕੀ ਡਬਲ ਆ ਰਹੀ ਆਵਾਜ਼
1: ਨਹੀਂ ਦੂਰੋਂ
0: ਦੂਰੋਂ
1: ਏਦਾਂ ਲੱਗਦਾ ਕਿ ਜਿੱਦਾਂ ਦੂਰ ਬੈਠੇ ਆ
0: ਓਹੋ ਨੇੜੇ ਕਰਦੀ ਫਿਰ ਕਿਹੜੀ ਅੱਛਾ ਤੁਸੀਂ ਇੰਨੀ ਜਲਦੀ ਲੱਭ ਵੀ ਲਿਆ
1: ਮੈਂ ਕਿਹਾ ਫਿਰ ਅੱਜ ਕਵਾਲੀ ਆਣ ਦੋ ਅੱਜ ਛੱਡੋ ਸਿੰਗਰਾਂ ਦਾ ਖਿਹੜਾ ਫਿਰ ਅੱਜ ਫਿਰ ਕਵਾਲੀ ਲਗਾ ਲਓ
0: ਚਲੋ ਆਨ ਦਿਓ ਫਿਰ ਲਓ ਜੀ ਹੰਸ ਰਾਜ ਹੰਸ ਸਾਹਿਬ ਤੁਹਾਡੇ ਵਾਸਤੇ ਇਸ ਵਾਰੀ ਕਵਾਲੀਆਂ ਵੀ ਪੇਸ਼ ਕਰਨਗੇ 18 ਸਤੰਬਰ ਨੂੰ ਔਰ ਐਸਾ ਗਵਈਆ ਐਸਾ ਹੀਰਾ ਐਸਾ ਫਿਰ ਚੜ੍ਹਦੀ ਕਲਾ ਵਾਲਾ ਜਿਵੇਂ ਕਹਿੰਦੇ ਹੁੰਦੇ ਕਲਾਕਾਰ ਜਿਹੜੇ ਇਹੋ ਜਿਹੇ ਗਵਈਏ ਹੁੰਦੇ ਬੱਬਰ ਸ਼ੇਰ ਹੁੰਦੇ ਆ ਇਹਨਾਂ ਦੇ ਆਲੇ ਦੁਆਲੇ ਨਾ ਕੋਈ ਨਵੇਂ ਨਵੇਂ ਜਿਹੜੇ ਹੋਰ ਗਵਈਏ ਬਣੇ ਹੁੰਦੇ ਆ ਖੜੇ ਕਰ ਦੋ ਫਿਰ ਮੱਥੇ ਹੀ ਟੇਕਦੇ ਆ ਦੂਰੋਂ ਚਰਨ ਸਪਸ਼ਟ ਕਰਦੇ ਆ ਨਾ ਨਾ ਗੁਰੂ ਜੀ ਹਮ ਤੋ ਆਪਕੇ ਸਾਹਮਣੇ ਗਾ ਵੀ ਨਹੀਂ ਸਕਦੇ ਗੁਰੂ ਜੀ ਅਸੀਂ ਤਾਂ ਤੁਹਾਡੇ ਸਾਹਮਣੇ ਨਹੀਂ ਆ ਸਕਦੇ ਫਿਰ ਏਦਾਂ ਦੇ ਕਲਾਕਾਰਾਂ ਦੇ ਸਾਹਮਣੇ ਫਿਰ ਜਿਹੜੇ ਕਹਿੰਦੇ ਆ ਨਾ ਵੀ ਜ਼ਿਆਦਾ ਖੌਰੂ ਪਾਉਣ ਵਾਲੇ ਕਲਾਕਾਰ ਹੁੰਦੇ ਆ ਉਹ ਨਹੀਂ ਖੜ ਸਕਦੇ ਇਹਨਾਂ ਸਾਹਮਣੇ ਇਹ ਉਸਤਾਦ ਲੋਕ ਹੁੰਦੇ ਆ ਪੰਜਾਬੀ ਵਿਰਸਾ ਹੈਲੋ
2: ਚਲੋ
0: ਬੜੀ ਚੰਗੀ ਗੱਲ ਹੈ ਜੀ ਥੈਂਕ ਯੂ ਵੈਰੀ ਮਚ 905-673-3337 ਨੂੰ ਮੇਲਾ ਕਿਰਤੀਆਂ ਦਾ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ ਮਾਲਟਾਂ ਦੇ ਵਿੱਚ ਔਰ ਗੁਰਮੇਲ ਸਿੰਘ ਜੀ ਸੱਗੂ ਸਾਹਿਬ ਸਟੂਡੀਓ 'ਚ ਬੜੀ ਜਲਦੀ ਪਹੁੰਚਣਗੇ ਔਰ ਨਾਲ ਉਹਨਾਂ ਦੇ ਕਲਾਕਾਰ ਵੀ ਆ ਰਹੇ ਆ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਇਸ ਫ੍ਰੀ ਮੇਲੇ ਦੇ ਵਿੱਚ ਤੁਹਾਡੇ ਵਾਸਤੇ ਕੀ ਹੋਰ ਖਾਸ ਹੋਏਗਾ ਸੱਗੂ ਸਾਹਿਬ ਸਟੂਡੀਓ ਆ ਕੇ ਹੀ ਦੱਸਣਗੇ ਔਰ ਲਓ ਫਿਰ ਥੋੜ੍ਹਾ ਜਿਹਾ ਹੰਸ ਜੀ ਨੂੰ ਸੁਣੀਏ ਫਿਰ 18 ਸਤੰਬਰ ਹੁਣ ਬਹੁਤਾ ਦੂਰ ਨਹੀਂ ਰਹਿ ਗਿਆ ਅੱਜ ਫਰਾਈਡੇ ਤੇ 2 ਹਫ਼ਤੇ ਰਹਿ ਗਏ ਵਿੱਚ ਹਰਜੀਤ ਜੀ ਐਕਸਾਈਟਡ ਵੈਰੀ ਐਕਸਾਈਟਡ ਟੂ ਸੀ ਹੰਸ ਰਾਜ ਹੰਸ ਦਿਸ ਟਾਈਮ ਔਰ ਲਿਵਿੰਗ ਆਰਟ ਸੈਂਟਰ ਤੁਹਾਨੂੰ ਪਤਾ ਹੈ ਕਿ ਐਸਾ ਖੂਬਸੂਰਤ ਥੀਏਟਰ ਹੈ ਐਸਾ ਪਿਆਰਾ ਥੀਏਟਰ ਹੈ ਐਸਾ ਜਿਵੇਂ ਕਹਿੰਦੇ ਨਾ ਮਸਤ ਕਰ ਦੇਣ ਵਾਲਾ ਥੀਏਟਰ ਹੈ ਜਿੱਥੇ ਜਿਸ ਵੇਲੇ ਮਿਊਜ਼ਿਕ ਦੇ ਫਿਰ ਤਬਲੇ ਦੀ ਰਿਧਮ ਵਾਲਾ ਬੰਦੇ ਨੇ ਫਿਰ ਜਦੋਂ ਨਾ ਉੱਥੇ ਤਾਲਾਂ ਛੇੜੀਆਂ ਤੇ ਤੁਹਾਡੇ ਕੰਨਾਂ ਦੇ ਦੇਖਿਓ ਕਿਵੇਂ ਫਿਰ ਜਿਵੇਂ ਕਹਿੰਦੇ ਨਾ ਮਿਊਜ਼ਿਕ ਮਿਊਜ਼ਿਕ ਮਿਊਜ਼ਿਕ ਮਿਊਜ਼ਿਕ ਹੀ ਸੁਣਾਈ ਦੇਣੀ ਹੈ ਮਿਊਜ਼ਿਕ ਐਸੀ ਚੀਜ਼ ਹੈ ਕਿ ਜ਼ਿੰਦਗੀ ਦੀਆਂ ਬਿਮਾਰੀਆਂ ਵੀ ਦੂਰ ਕਰ ਦਿੰਦਾ ਮਿਊਜ਼ਿਕ ਪਰ ਮਿਊਜ਼ਿਕ ਚੰਗਾ ਹੋਣਾ ਚਾਹੀਦਾ ਜਿਵੇਂ ਕਿ ਹੰਸ ਰਾਜ ਹੰਸ ਗਾਉਂਦੇ ਆ

ਤਬਲੇ ਵਾਲਾ ਬੰਦਾ ਪਾਕਿਸਤਾਨ ਤੋਂ ਆ ਰਿਹਾ ਸਪੈਸ਼ਲ ਭਾਈ ਵਾਸਤੇ, ਔਰ ਰਿਦਮ ਦੇ ਏਦਾਂ ਦੇ ਮੁੰਡੇ ਆ ਰਹੇ ਆ, ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਜਿਹੜੇ ਕਿ ਟੌਪ ਆਫ ਦਾ ਲਾਈਨ ਵਰਲਡ ਲੈਵਲ ਦੇ ਮਜੀਸ਼ੀਅਨ ਉਹ ਆ ਰਹੇ ਆ। ਤਬਲੇ ਵਾਲਾ ਮੁੰਡਾ ਮੈਨੂੰ, ਮੈਂ ਯਾਦ ਭੁੱਲ ਜਾਂਦਾ ਕਿਹਦੇ ਨਾਲ ਉਹ ਤਬਲਾ ਉਹਨਾਂ ਨੇ ਵਜਾਇਆ, ਔਰ ਜਿਸ ਵੇਲੇ ਤਬਲਾ ਉੱਥੇ ਖੜ ਕੇ ਨਾ ਰਿਦਮ ਦੇ ਉੱਤੇ ਜਿਹੜਾ ਮੁੰਡੇ ਨੇ ਪਾਈਆਂ ਫਿਰ ਧਮਾਲਾਂ ਪੂਰੀਆਂ, ਤੇ ਦੇਖਿਓ ਫਿਰ ਤੁਹਾਨੂੰ ਨੱਚਣ ਵਾਸਤੇ ਆਟੋਮੈਟਿਕਲੀ ਮਜਬੂਰ ਕਰ ਦੇਗਾ। ਹੰਸ ਰਾਜ ਹੰਸ ਦੀਆਂ ਕਵਾਲੀਆਂ ਤੇ ਰਾਤੀ ਇਸ਼ਕੇ ਦੀ ਹੋਈ ਬਰਸਾਤ, ਤੇ ਹਰਜੀਤ ਜੀ ਸਾਰੀ ਰਾਤ ਭਿੱਜਦੇ ਰਹੇ।

ਮੇਰਾ ਖਿਆਲ ਆ ਸਿਰਫ 15 ਤੋਂ 20 ਟਿਕਟਾਂ ਪਈਆਂ ਹੋਣੀਆਂ ਆਨਲਾਈਨ ਤੇ ਹੋਰ ਟਿਕਟਾਂ ਸਾਡੇ ਕੋਲ ਖਤਮ ਆ ਕਿਉਂਕਿ ਤੁਸੀਂ ਹੁਣ ਇਸ ਵੇਲੇ ਸਪੀਡ ਫੜ ਲਈ ਹੈ ਸ਼ੋਅ ਨੂੰ ਬਿਲਕੁਲ ਪੈਕ ਕਰਨ ਦੀ ਥੈਂਕ ਯੂ ਵੈਰੀ ਮੱਚ ਜਿਹੜੀ $49 ਵਾਲੀ ਟਿਕਟ ਆ ਮੇਰਾ ਖਿਆਲ 15-20 ਟਿਕਟਾਂ ਉਹ 20 ਹੋ ਗਈਆਂ 22 ਹੋ ਗਈਆਂ ਮੈਨੂੰ ਐਗਜੈਕਟਲੀ ਪਤਾ ਨਹੀਂ ਪਰ ਮੈਨੂੰ ਪਤਾ ਬਿਲਕੁਲ ਥੋੜ੍ਹੀਆਂ ਜਿਹੀਆਂ ਟਿਕਟਾਂ ਜੇ ਚੱਕਣੀਆਂ ਹੁਣੇ ਚੱਕ ਲਓ ਤੇ ਮੁੜ ਕੇ ਆਮ ਸੌਰੀ ਫਿਰ 49 ਟਿਕਟਾਂ ਖਤਮ ਹੋ ਜਾਣੀਆਂ ਵੀਰ ਜੀ ਤੇ ticketmaster.ca ਤੁਸੀਂ ਜਾ ਕੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਟਿਕਟਾਂ ਕਿਹੜੀਆਂ ਉੱਥੇ ਖਤਮ ਆ ਜਿਹੜਾ ਬਲੂ ਸਾਈਨ ਆ ਉਹ ਟਿਕਟਾਂ ਪਈਆਂ ਗ੍ਰੇ ਵਾਲੀਆਂ ਖਤਮ ਆ ਠੀਕ ਆ ਜੀ ਸਿੰਪਲ ਆਨਸਰ ਤੇ ਜਿਹੜੀਆਂ ਬਲੂ ਵਾਲੀਆਂ 49 ਦੀਆਂ ਪਈਆਂ 18-20 ਟਿਕਟਾਂ ਹੋਣੀਆਂ ਚੈੱਕ ਕਰੋ ਇਸ ਤੋਂ ਬਾਅਦ 49 ਟਿਕਟ ਸਾਡੇ ਕੋਲ ਨਹੀਂ ਹੈ ਮੈਂ ਔਨ ਏਅਰ ਦੱਸ ਰਿਹਾ 2 ਹਫ਼ਤੇ ਤੁਹਾਨੂੰ ਪਹਿਲਾਂ ਦੱਸ ਰਿਹਾ ਅੱਜ ਹਲੇ 4 ਤਰੀਕ ਆ ਤੇ 18 ਨੂੰ ਆਉਣੇ 15 ਦਿਨ ਪੂਰੇ ਪਏ ਹਲੇ 14 ਦਿਨ ਹਨਾ 2 ਹਫ਼ਤੇ ਹੀ ਹੋ ਗਏ 2 ਹਫ਼ਤੇ ਪਹਿਲਾਂ 49 ਟਿਕਟ ਸੋਲਡ ਆਊਟ ਆ ਸਾਡੇ ਕੋਲ ਔਰ ਜਿਨ੍ਹਾਂ ਨੇ ਲੈਣੀਆਂ ਨੇ 15-20 ਟਿਕਟਾਂ ਪਈਆਂ ਜਲਦੀ ਜਲਦੀ ਜਾ ਕੇ ਲਓ ticketmaster.ca ਜੇ ਚੰਗਾ 뮤직 ਸੁਣਨਾ ਤੇ ਫਿਰ ਸਾਥ ਤਾਂ ਤੁਸੀਂ ਦੇਣਾ ਵੀਰ ਮੇਰਿਓ ਹੈਂ ਫਿਰ ਸਾਥ ਤਾਂ ਤੁਹਾਨੂੰ ਹੀ ਦੇਣਾ ਪੈਣਾ ਮੈਂ ਨਹੀਂ ਇਕੱਲਾ ਕੁਝ ਕਰ ਸਕਦਾ ਤੁਹਾਡਾ ਤਾਂ ਫਿਰ ਸਾਥ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਆਪਕੇ ਬਿਨਾਂ ਤੋਂ ਹਮ ਵੀ ਅਧੂਰੇ

ਮੇਰੀ ਭਾਜੀ ਨਾਲ ਗੱਲ ਹੋਈ ਰਾਤੀ ਵੀ, ਭਾਜੀ ਕਹਿੰਦੇ ਜਿੰਨੇ ਵੀ ਸਾਡੀ ਪਾਕਿਸਤਾਨੀ ਕਮਿਊਨਿਟੀ ਆ ਉਹਨਾਂ ਨੂੰ ਮੇਰੇ ਵੱਲੋਂ ਮੈਸੇਜ ਦਿਓ ਕਿ ਤੁਹਾਡੇ ਵਾਸਤੇ ਕੁਛ ਨਵੀਆਂ ਚੀਜ਼ਾਂ ਮੈਂ ਤਿਆਰ ਕਰਕੇ ਲੈ ਕੇ ਆ ਰਿਹਾ। ਜਿਵੇਂ ਪਾਕਿਸਤਾਨ 'ਚ ਲਾਹੌਰ ਗਏ ਸੀ ਭਾਜੀ ਨਹੀਂ, ਉੱਥੇ ਉਹਨਾਂ ਨੇ ਬੜਾ ਮਾਣ ਬਖਸ਼ਿਆ ਅਤੇ ਮੈਨੂੰ ਕਹਿੰਦੇ ਹਰਜੀਤ ਜੀ ਮੇਰੇ ਵੱਲੋਂ ਪਰਸਨਲੀ ਤੌਰ 'ਤੇ ਸਾਰੀ ਸਾਡੀ ਪਾਕਿਸਤਾਨੀ ਕਮਿਊਨਿਟੀ ਨੂੰ ਸੁਨੇਹਾ ਦੇ ਦਿਓ ਕਿ ਜ਼ਰੂਰ ਇਹ ਸ਼ੋਅ 'ਤੇ ਆਇਓ ਅਤੇ ਆਹ ਵੀ ਕੁਆਲੀ ਮੈਂ ਗਾਉਣੀ ਹੈ। ਜਿੰਨੀ ਵੀ ਸਾਡੀ ਪਾਕਿਸਤਾਨੀ ਕਮਿਊਨਿਟੀ ਸੁਣ ਰਹੀ ਹੈ, ਹੰਸ ਰਾਜ ਹੰਸ ਦੇ ਬੜੇ ਵੱਡੇ ਫੈਨ ਆ ਉਹ, ਅਤੇ ਫਿਰ ticketmaster.ca ਅੱਜ ਵੀਕਐਂਡ ਲੌਂਗ ਵੀਕਐਂਡ ਹੈ, ਟਿਕਟਾਂ ਸੋਲਡ ਕਰ ਦਿਓ ਸਾਰੀਆਂ।

ਮੈਂ ਥੈਂਕ ਯੂ ਕਰਨਾ ਚਾਹੁੰਦਾ ਸਾਡੇ ਜਿਹੜੇ ਟਾਈਟਲ ਸਪਾਂਸਰ ਬਣਿਆ ਏ ਟੂ ਜ਼ੀ ਕਿਚਨ ਕੈਬਨਟ ਵਾਲੇ ਲੱਕੀ ਭਾਜੀ ਨਹੀਂ ਬਈ ਵਾਹ ਲੱਕੀ ਭਾਜੀ ਕਹਿੰਦੇ ਹਰਜੀਤ ਜੀ ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਹੰਸ ਰਾਜ ਹੰਸ ਜੀ ਆਏ ਸੀ ਮੈਂ ਕਿਹਾ ਕਮਾਲ ਦੀ ਗੱਲ ਆ ਸਾਨੂੰ ਨਹੀਂ ਸੱਦਿਆ ਉਦੋਂ ਤੁਸੀਂ ਮੈਂ ਹੈਰਾਨ ਹੋ ਗਿਆ ਕਹਿੰਦੇ ਲੱਕੀ ਭਾਜੀ ਕਹਿੰਦੇ ਮੈਂ ਤਾਂ ਇਹ ਸ਼ੋਅ ਜ਼ਰੂਰ ਦੇਖਣਾ ਕਿਉਂਕਿ ਮੈਂ ਆਪਣੇ ਵਿਆਹ ਦੇ ਹੰਸ ਰਾਜ ਹੰਸ ਜੀ ਨੂੰ ਸੱਦਿਆ ਸੀ ਕਹਿੰਦੇ ਮੈਨੂੰ ਤਾਂ ਆਪਣੇ ਵਿਆਹ ਦੇ ਪੁਰਾਣੇ ਦਿਨ ਚੇਤੇ ਆ ਜਾਣਗੇ ਜਦੋਂ ਮੈਂ ਹੰਸ ਰਾਜ ਹੰਸ ਨੂੰ ਸੁਣੂੰਗਾ ਜੇ ਤੁਸੀਂ ਵੀ ਸ਼ੋਅ ਨੂੰ ਸਪੋਂਸਰ ਕਰਨਾ ਤੇ ਕਾਲ ਮੈਨੂੰ ਕਰ ਸਕਦੇ ਆ ਕੀ ਪਤਾ ਤੁਹਾਡੇ ਵਿਆਹ ਤੇ ਵੀ ਆਇਆ ਹੋਵੇ ਹੰਸ ਰਾਜ ਹੰਸ ਜਿਨ੍ਹਾਂ ਦੇ ਵਿਆਹ ਤੇ ਆਇਆ ਉਹ ਕਰ ਲਓ ਸਪੋਂਸਰ ਨਾਲੇ ਮੈਂ ਮਿਲਾ ਵੀ ਦਊ ਨਾਲੇ ਤੁਹਾਡੀਆਂ ਫੋਟੋਆਂ ਵੀ ਖਿਚਾ ਦੂੰ ਹੰਸ ਰਾਜ ਹੰਸ ਦੇ ਨਾਲ ਹੋਰ ਦੱਸੋ ਕੀ ਚਾਹੀਦਾ 6474481000 ਮਾਸਟਰ ਜਿਊਲਰ ਵੱਲੋਂ ਵੀ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਹੈ ਔਰ ਮਾਸਟਰ ਜੂਲਰ ਵਾਲੇ ਵੀ ਹੰਸ ਰਾਜ ਹੰਸ ਦੇ ਸ਼ੋਅ ਨੂੰ ਸਪੋਂਸਰ ਕਰ ਰਹੇ ਆ ਸੈਲੂਲਰ ਪੁਆਇੰਟ 60-65 ਸਟੋਰ ਆ ਇਹਨਾਂ ਦੇ ਸੈਲੂਲਰ ਪੁਆਇੰਟ ਦੇ ਉਹ ਵੀ ਹੰਸ ਰਾਜ ਹੰਸ ਦੇ ਸ਼ੋਅ ਨੂੰ ਸਪੋਂਸਰ ਕਰ ਰਹੇ ਆ ਔਰ ਹੋਰ ਵੀ ਸਾਡੇ ਹਰਪ ਗਰੇਵਾਲ ਸਾਹਿਬ ਰਾਈਟਰ ਆ ਹੋਮ ਲਾਈਫ ਸਿਲਵਰ ਸਿਟੀ ਦੇ ਉਹ ਵੀ ਇਹ ਸ਼ੋਅ ਨੂੰ ਸਪੋਂਸਰ ਕਰ ਰਹੇ ਆ ਰੈਵ ਸਿੰਘ ਇਸ ਵੇਲੇ ਹੌਟ ਡੀਲਾਂ ਲੈ ਕੇ ਆਉਂਦਾ ਸਾਡਾ ਕੈਨੇਡੀਅਨ ਜੰਪਲ ਮੁੰਡਾ ਉਹ ਵੀ ਸਾਡੇ ਸ਼ੋਅ ਨੂੰ ਸਪੋਂਸਰ ਕਰ ਰਹੇ ਆ ਜੇ ਤੁਸੀਂ ਵੀ ਸ਼ੋਅ ਨੂੰ ਸਪੋਂਸਰ ਕਰਨਾ ਤੇ ਤੁਹਾਡੇ ਕੋਲ ਹੁਣ ਸਮਾਂ ਹੈ ਤੇ ਤੁਸੀਂ ਸਪੋਂਸਰ ਕਰ ਸਕਦੇ ਆ ਨਾਲੇ ਤੁਸੀਂ ਮੀਟ ਐਂਡ ਗ੍ਰੀਟ ਤੇ ਮਿਲਿਓ ਹੰਸ ਰਾਜਾਂ ਨੂੰ ਨਾਲੇ ਤੁਹਾਡੇ ਨਾਲ ਫੋਟੋ ਖਿਚਾਵਾਂਗੇ ਨਾਲੇ ਹੰਸ ਭਾਜੀ ਤੁਹਾਡੇ ਨਾਲ ਡਿਨਰ ਕਰਨਗੇ ਨਾਲੇ ਦਾਰੂ ਸ਼ਾਰੂ ਪੀਓ ਹੰਸ ਭਾਜੀ ਬਿਲਕੁਲ ਨਹੀਂ ਦਾਰੂ ਪੀਂਦੇ ਇਸ ਗੱਲ ਤੋਂ ਬਚ ਕੇ ਔਰ ਅੱਜ ਦਾ ਪ੍ਰੋਗਰਾਮ ਸਪੈਸ਼ਲੀ ਤੌਰ ਤੇ ਅਸੀਂ ਏ ਟੂ ਜ਼ੀ ਕਿਚਨ ਕੈਬਨਟ ਵੱਲੋਂ ਸਪੋਂਸਰ ਕਰ ਰਹੇ ਹਾਂ ਦੋ ਲੋਕੇਸ਼ਨਾਂ ਤੁਹਾਡੀ ਸੇਵਾ 'ਚ ਹਾਜ਼ਰ ਆ ਏ ਟੂ ਜ਼ੀ ਕਿਚਨ ਕੈਬਨਟ ਵਾਲਿਆਂ ਦੀ ਇੱਕ ਨਿਆਗਰਾ ਫਾਲ ਫੈਕਟਰੀ ਹੈ ਇੱਕ ਇਹਨਾਂ ਦੀ ਬ੍ਰੈਂਪਟਨ ਫੈਕਟਰੀ ਹੈ ਜੇ ਤੁਸੀਂ ਕੋਈ ਵੀ ਕਿਚਨ ਕੈਬਨਟ ਦਾ ਕੰਮ ਕਰਾਉਣਾ ਏ ਟੂ ਜ਼ੀ ਕਿਚਨ ਕੈਬਨਟ ਨੂੰ ਕਾਲ ਕਰੋ ਲੱਕੀ ਬਾਦਸ਼ਾਹ ਜੀ ਨੂੰ ਬੱਲੇ ਬਾਦਸ਼ਾਹ ਸਾਹਿਬ 416-720-7073 ਪਰ ਇਹਨਾਂ ਦੇ ਫੋਨ ਬਿਜ਼ੀ ਹੁੰਦੇ ਆ ਜੇ ਸਵੇਰੇ ਕਰੋ ਫੋਨ ਸ਼ਾਮ ਨੂੰ ਫੋਨ ਕਰਦੇ ਮੈਨੂੰ ਤਾਂ ਤੁਹਾਨੂੰ ਤਾਂ ਉਸੇ ਵੇਲੇ ਕਰ ਲੈਣਗੇ ਫੋਨ ਜਿਨ੍ਹਾਂ ਦਾ ਕਿਚਨ ਕੈਬਨਟ ਤਿਆਰ ਕਰਾਉਣੀ ਆ 416-720-7073 ਦੇ ਕਾਲ ਕੀਤੀ ਜਾ ਸਕਦੀ ਹੈ ਏ ਟੂ ਜ਼ੀ ਕਿਚਨ ਕੈਬਨਟ ਵਾਲੇ ਸ਼ੋਅ ਨੂੰ ਸਪੋਂਸਰ ਕਰ ਰਹੇ ਆ ਹੰਸ ਭਾਜੀ ਅੱਜ ਫਰਾਈਡੇ ਆ ਅੱਜ ਬਹੁਤ ਬੈਂਕਟ ਹਾਲਾਂ ਦੇ ਵਿੱਚ ਤੁਹਾਡੇ ਗਾਣੇ ਵੱਜਣੇ ਆ ਕਿਉਂਕਿ ਪਿੱਛੇ ਕਰਕੇ ਐਮੀ ਵਿਰਕ ਸਾਹਿਬ ਦਾ ਸ਼ੋਅ ਆ ਉਹ ਵੀ ਹੰਸ ਰਾਜ ਹੰਸ ਦੇ ਗੀਤ ਗਾ ਰਹੇ ਸੀ

0: ਥੈਂਕ ਯੂ। ਤੁਸੀਂ ਆ ਚਾਰ ਟਿਕਟਾਂ ਕਿਸੇ ਨੇ ਹੁਣੇ ਲਈਆਂ 49 ਵਾਲੀਆਂ, ਔਰ ਉਹਨਾਂ ਨੂੰ ਪਤਾ ਕਿ 49 ਟਿਕਟਾਂ ਸਾਡੇ ਬਿਲਕੁਲ ਖਤਮ ਆ, ਸਮਾਪਤੀ ਹੈ, ਔਰ ਤੁਸੀਂ ਆਪਣੀਆਂ ਟਿਕਟਾਂ ਜਲਦੀ ਜਲਦੀ ਜਲਦੀ ਜਲਦੀ ਰਾਖੀਆਂ ਕਰ ਲਓ। 49 ਵਾਲੀਆਂ ਟਿਕਟਾਂ ਥੋੜ੍ਹੀਆਂ ਰਹਿ ਗਈਆਂ, ਚਾਰ ਹੋਰ ਨਿਕਲ ਗਈਆਂ ਮੇਰੇ ਸਾਹਮਣੇ ਦੇਖਦੇ ਦੇਖਦੇ। ਮੈਂ ਆਲਰੇਡੀ ਖੋਲੀ ਹੋਈ ਹੈ ticketmaster.ca, ਤੁਸੀਂ ਵੈਬਸਾਈਟ 'ਤੇ ਜਾਓ ticketmaster.ca 'ਤੇ, ਟਿਕਟ ਆਪਣੀਆਂ ਜਲਦੀ ਚੱਕ ਲਓ ਕਿਉਂਕਿ 49 ਟਿਕਟਾਂ ਸਾਡੇ ਕੋਲ ਖਤਮ ਆ। ਮੈਂ ਪਹਿਲਾਂ ਦੱਸ ਰਿਹਾ ਹੈਗਾ 18-19-20 ਟਿਕਟਾਂ 'ਚੋਂ ਚਾਰ ਹੋਰ ਨਿਕਲ ਗਈਆਂ, ਅਤੇ ਜੇ ਤੁਸੀਂ ਵੀ ਲੈਣੀ ਆ ਜਲਦੀ ਜਲਦੀ ਚੱਕ ਲਓ। ਸੁਲਤਾਨ ਜੀ ਲਾਈਨ 'ਤੇ ਆ ਗਏ, ਅੱਜ ਦੇ ਪ੍ਰੋਗਰਾਮ ਸਪੈਸ਼ਲ ਦੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਵੀ ਸਪੌਂਸਰ ਕੀਤਾ ਜਾ ਰਿਹਾ। ਉਹ ਭਾਈ ਕਿੱਥੇ ਰਹਿ ਗਏ ਕਲਾਕਾਰ? 7 ਤਰੀਕ ਨੂੰ ਮੇਲਾ ਕਿਰਤੀਆਂ ਦਾ ਹੋ ਰਿਹਾ, ਕਲਾਕਾਰ ਆ ਰਿਹਾ, ਕਿੱਥੇ ਰਹਿ ਗਏ? ਸੱਗੂ ਸਾਹਿਬ ਜਲਦੀ ਲੈ ਕੇ ਆਓ। ਸੁਲਤਾਨ ਜੀ ਕੀ ਹਾਲ ਚਾਲ ਹੈ?
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ,
0: ਬੜੀ ਮਿਹਰਬਾਨੀ। ਸੁਲਤਾਨ ਜੀ ਅੱਜ ਫਰਾਈਡੇ ਹੈ, ਔਰ ਦੱਸੋ ਅੱਜ ਸਪੈਸ਼ਲ, ਕਿਉਂਕਿ ਟੈਰਿਫ ਤੋਂ ਬਚਾਓ ਸਾਨੂੰ, ਰੇਟ ਬੜੇ ਮਹਿੰਗੇ ਹੋ ਰਹੇ ਅਪਲਾਈਸਿਸ ਦੇ ਸਰ।
1: ਹਾਂਜੀ, ਟੈਰਿਫ ਜਿਹੜਾ ਜੀ 25% ਲੱਗ ਗਿਆ ਹੋਮ ਅਪਲਾਈਸਿਸ ਦੇ ਉੱਪਰ, ਤੇ 25% ਟੈਰਿਫ ਹੈ, ਤੇ 5% ਜਿਹੜਾ ਉਹ ਫਰੇਟ ਇੰਕਰੀਜ਼ ਹੋਇਆ। ਸੋ ਟੋਟਲ 30% ਦਾ ਫਰਕ ਪੈ ਗਿਆ। ਜਿਹੜੀਆਂ ਨਵੀਆਂ ਪ੍ਰਾਈਸ ਲਿਸਟ ਆਈਆਂ 8 ਸਪਤੰਬਰ ਤੋਂ ਇਹ ਪ੍ਰਾਈਸ ਲਿਸਟ ਐਕਟੀਵੇਟ ਹੋ ਜਾਣੀਆਂ ਜੀ। ਜਿਹੜੇ ਵੀ ਕਸਟਮਰ $1000 ਦਾ ਫਰਿੱਜ ਲੈਂਦੇ ਸੀ ਉਹ ਹੁਣ 8 ਸਪਤੰਬਰ ਤੋਂ ਬਾਅਦ $1300 ਦਾ ਹੋ ਜਾਣਾ। ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2000 ਦਾ ਸੀ 8 ਸਪਤੰਬਰ ਤੋਂ ਬਾਅਦ ਜੀ ਇਹ $2600 ਦਾ ਹੋ ਜਾਣਾ। ਜਿਹੜਾ ਫਰਿੱਜ ਸਟੋਵ ਡਿਸ਼ ਵਾਸ਼ਰ 3-ਪੀਸ ਕਿਚਨ ਬੰਡਲ ਅਸੀਂ $5000 ਵਾਲਾ $29.99 ਦਾ ਐਜ਼ ਆਫ ਟੂਡੇ ਦੇ ਰਹੇ ਹਾਂ, ਇਹ $38.99 ਦਾ ਹੋ ਜਾਣਾ। ਸੋ ਆਲਰੇਡੀ ਨਵੀਂ ਪ੍ਰਾਈਸ ਲਿਸਟ ਆ ਗਈ ਹੈ ਜਿਹੜੀ 8 ਸਪਤੰਬਰ ਤੋਂ 25% ਟੈਰਿਫ ਲੱਗ ਕੇ ਇੰਕਰੀਜ਼ਡ ਪ੍ਰਾਈਸ ਪਹੁੰਚੀ ਹੈ। ਇਹਦੇ ਵਿੱਚ ਸਾਡੇ ਕੋਲ ਸਪੈਸ਼ਲ ਪ੍ਰਾਈਸ ਹੈ, ਜਿਹੜੀ ਵੀ ਕਸਟਮਰ 8 ਸਪਤੰਬਰ ਤੋਂ ਪਹਿਲੇ ਪਹਿਲੇ ਯਾਨੀ ਇਸ ਵੀਕਐਂਡ ਤੇ 10% ਡਿਪੋਜ਼ਿਟ ਦੇ ਕੇ $300-$400 ਨਾਲ ਇਹਨੂੰ ਡੀਲ ਨੂੰ ਲੌਕ ਕਰ ਲੈਣਗੇ, ਉਹ ਵਿਨ ਵਿਨ ਸਿਚੁਏਸ਼ਨ ਚ ਹੋਣਗੇ ਕਿਉਂਕਿ ਸਪਟੰਬਰ ਅਕਤੂਬਰ ਨਵੰਬਰ ਦੀ ਕੋਈ ਵੀ ਡਿਲੀਵਰੀ ਡੇਟ ਰੱਖੀ ਜਾ ਸਕਦੀ ਹੈ ਜੀ। 905-450-2828 ਨੰਬਰ ਹੈ। ਐਜ ਆਫ ਟੂਡੇ ਫਰਿੱਜ ਸਟੋਵ ਡਿਸ਼ ਵਾਸ਼ਰ $5000 ਵਾਲਾ $29.99 ਚ ਮਿਲਣਾ। ਐਜ ਆਫ ਟੂਡੇ ਤੁਸੀਂ $2000 ਸੇਵ ਕਰ ਰਹੇ ਹੋ, ਨਾ ਕਿ ਇੰਕਰੀਜ਼ ਹੋਣੇ ਆ। ਸੈਕੰਡਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ ਜੀ। ਤੇ ਅੱਜ ਤੁਹਾਨੂੰ ਪਲੈਟੀਨਮ ਸੀਰੀਜ਼ ਦਾ $2600 ਵਾਲਾ ਵਾਸ਼ਰ ਐਂਡ ਡਰਾਇਰ $17.99 ਚ ਮਿਲ ਰਿਹਾ। $800 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਰਹੇ ਹੋ, ਜਦਕਿ 8 ਸਪਤੰਬਰ ਤੋਂ ਬਾਅਦ 30% ਪ੍ਰਾਈਸ ਇੰਕਰੀਜ਼ ਹੋਣ ਜਾ ਰਹੀ ਹੈ। ਇਸੇ ਤਰ੍ਹਾਂ ਜਿਹੜੇ ਕਸਟਮਰ ਬਿਗ ਸਕਰੀਨ ਟੀਵੀ ਲੈਣਾ ਚਾਹੁੰਦੇ ਉਹਨਾਂ ਨੂੰ 85-ਇੰਚ ਟੀਵੀ ਸੋਨੀ ਲੈਣਾ ਤੇ ਸੋਨੀ ਬਰੇਵੀਆ 3 ਮਿਲੇਗਾ, ਸੈਮਸੰਗ ਲੈਣਾ ਤੇ ਸੈਮਸੰਗ ਮਿੰਨੀ LED ਮਿਲੇਗਾ। 2026 ਦਾ ਲੇਟੈਸਟ ਮਾਡਲ ਹੈ ਜੀ, $2200 ਤੋਂ $1599 ਦਾ, ਤੇ $700 ਦੀ ਸੇਵਿੰਗ ਕਰਨਗੇ। ਪਰ ਜੇ ਤੁਸੀਂ 8 ਸਪਤੰਬਰ ਤੋਂ ਬਾਅਦ ਲਵੋਗੇ ਤੇ ਇਹੀ 85-ਇੰਚ ਟੀਵੀ ਤੁਹਾਨੂੰ $1899 ਦਾ ਮਿਲਣਾ। ਸੋ ਪਹੁੰਚਣਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ, ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 98-ਇੰਚ ਟੀਵੀ ਲੈਣਾ $3500 ਵਾਲਾ $1999 ਦਾ, ਤੇ $1999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਵਾਸ਼ਰ ਐਂਡ ਡਰਾਇਰ ਲਓਗੇ $800 ਸੇਵ ਕਰੋਗੇ, 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜਿਹੜੇ ਕਸਟਮਰ ਲੈਣਾ ਚਾਹੁੰਦੇ ਜੀ SM ਬੰਡਲ ਪੈਕੇਜ, ਉਹਨਾਂ ਨੂੰ ਵੀ ਮਿਲੇਗਾ ਬੰਡਲ ਪੈਕੇਜ $29.99 ਦਾ, ਤੇ $29.99 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, ਬੋਵੇਡ ਐਂਡ ਚਿੰਕੂਜ਼ੀ ਤੇ ਹੈ ਜੀ, ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। ਤੇ ਕਿਉਂਕਿ ਹਰਜੀਤ ਜੀ ਤੁਹਾਨੂੰ ਪਤਾ ਬੈਕ ਟੂ ਸਕੂਲ ਹੈ, ਤੇ ਬੈਕ ਟੂ ਸਕੂਲ ਚ ਬੱਚਿਆਂ ਨੂੰ ਡੈਫੀਨੇਟਲੀ ਐਕਸਟਰਾ ਸੇਵਿੰਗ ਕਰਾ ਕੇ ਦੇ ਰਹੇ ਹਾਂ। 50-ਇੰਚ ਦਾ ਟੀਵੀ $299 ਦਾ, ਕੋਈ ਵੀ ਸਾਡੇ ਪੈਸੇ ਬੱਚੇ ਜਿਹੜੇ ਯੂਨੀਵਰਸਿਟੀ ਜਾ ਰਹੇ ਆ ਜਾਂ ਉਹਨਾਂ ਨੇ ਮਿਲ ਕੇ ਅਕੋਮੋਡੇਸ਼ਨ ਲਈ ਹੈ, ਲਿਵਿੰਗ ਰੂਮ ਚ 50-ਇੰਚ ਟੀਵੀ ਲਾਉਣਾ ਚਾਹੁੰਦੇ ਆ $299 ਚ ਲੈ ਲੈਣ। ਤੇ ਜੇ ਆਪਣੇ ਬੈਡਰੂਮ ਲਈ ਚਾਹੀਦਾ ਤੇ ਬੈਡਰੂਮ ਲਈ 40-ਇੰਚ ਬਹੁਤ ਹੈ, 40-ਇੰਚ $199 ਦਾ ਸਿਰਫ, $199 ਦਾ ਬੈਕ ਟੂ ਸਕੂਲ। ਇਹ ਸਪੈਸ਼ਲ ਪ੍ਰਾਈਸ ਦਿੱਤੀ ਜਾ ਰਹੀ ਹੈ ਬੋਵੇਡ ਐਂਡ ਚਿੰਕੂਜ਼ੀ ਤੇ, ਬਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828
0: ਜੀ। ਬੜੀ ਮਿਹਰਬਾਨੀ ਸੁਲਤਾਨ ਜੀ। ਔਰ ਕਿੰਨੇ ਵਜੇ ਤੱਕ ਅੱਜ ਸਟੋਰ ਖੁੱਲਿਆ ਜੀ ਸ਼ਾਮ ਤੱਕ ਜੀ?
1: ਸੁਬਾਹ 11 ਵਜੇ ਤੋਂ ਸ਼ਾਮ 7 ਵਜੇ ਤੱਕ 7 ਡੇਜ਼ ਅ ਵੀਕ ਸਟੋਰ ਖੁੱਲਦਾ ਜੀ। ਇਹ ਤਾਂ ਬਹੁਤ ਇੰਪੋਰਟੈਂਟ ਵੀਕਐਂਡ ਹੈ ਕਿਉਂਕਿ ਲੇਬਰ ਡੇ ਵੀਕਐਂਡ ਹੈ, ਬੈਕ ਟੂ ਸਕੂਲ ਵੀਕਐਂਡ ਹੈ। ਸੋ 7 ਦਿਨ ਹੀ ਤੁਸੀਂ 11 ਵਜੇ ਤੋਂ ਲੱਗ ਕੇ 7 ਵਜੇ ਤੱਕ ਪਹੁੰਚ ਸਕਦੇ ਹੋ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਡਿਲੀਵਰੀ ਵੀ ਤੁਹਾਨੂੰ ਫ੍ਰੀ ਮਿਲ ਜਾਣੀ ਜੀ। 905-450-2828 ਨੰਬਰ ਹੈ, 905-450-2828।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ

0: ਘਰਾਂ ਦੇ ਏਸੀ ਖਰਾਬ ਹੋ ਗਿਆ ਹੁਣ ਠੀਕ ਕਰਾ ਲਓ ਹੁਣ ਟਾਈਮ ਹੈ, ਤੇ ਜਿਨ੍ਹਾਂ ਦੀ ਘਰਾਂ ਦੀ ਹੀਟ ਖਰਾਬ ਹੋ ਗਈ ਹੈ ਹੁਣ ਟਾਈਮ ਹੈ, ਸਾਡੇ ਵੀਰੇ ਨੂੰ ਕਾਲ ਕਰੋ। ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਕਿੱਥੇ ਵਾਲੇ ਕਰ ਦੀ, ਨਾ ਨਵਾਂ ਨਾਂ ਪਾ ਦੀ ਇਹਨਾਂ ਦਾ, ਭਾਈ ਪਰਮਜੀਤ ਸਿੰਘ ਜੀ ਖੰਨੇ ਵਾਲੇ, ਚਲੋ ਖੰਨੇ ਵਾਲਾ ਪਾ ਦਿੱਤਾ ਨਾ ਅੱਜ ਤੋਂ ਤੁਹਾਡਾ, ਭਾਈ ਪਰਮਜੀਤ ਸਿੰਘ ਜੀ ਖੰਨੇ ਵਾਲਿਆਂ ਨੂੰ ਕਾਲ ਕਰੋ 416-7208-1 ਤੇ ਕਾਲ ਕੀਤੀ ਜਾ ਸਕਦੀ ਹੈ। ਔਰ ਪੁਰਾਣੇ ਬੰਦੇ ਆ ਬਈ, 40 ਸਾਲ ਦਾ ਤਜਰਬਾ ਹੈ ਇਹਨਾਂ ਵੀਰਾਂ ਨੂੰ, ਘਰ ਦੇ ਵਿੱਚ ਉੱਪਰ ਹੀਟ ਨਹੀਂ ਜਾ ਰਹੀ, ਉੱਤੇ ਏਸੀ ਦੀ ਠੰਡੀ ਹਵਾ ਨਹੀਂ ਜਾ ਰਹੀ, ਇਹਨਾਂ ਨੇ ਭੰਬੀਰੀਆਂ ਤਿਆਰ ਕੀਤੀਆਂ, ਉਹ ਭੰਬੀਰੀ ਜਿਹੜੀ ਲਾ ਦਿੰਦੇ ਆ ਘਰ ਦੇ 'ਚ, ਉੱਪਰ ਹਵਾ ਠਰ ਠਰ ਠਰ ਠਰ ਕਰਦੀ ਜਾਂਦੀ ਹੈ। ਏਅਰ ਪ੍ਰੋ ਮਕੈਨੀਕਲ ਕੰਪਨੀ ਤੁਸੀਂ ਕਾਲ ਕੀਤੀ ਜਾ ਸਕਦੀ ਹੈ, ਪਰਮਜੀਤ ਸਿੰਘ ਜੀ ਖੰਨੇ ਵਾਲੇ 416-720-2081 ਦੇ ਕਾਲ ਕੀਤੀ ਜਾ ਸਕਦੀ ਹੈ। 40 ਸਾਲ ਪੁਰਾਣੀ ਇਹ ਕੰਪਨੀ ਆ, 40 ਸਾਲ ਪੁਰਾਣਾ ਇਹ ਤੁਹਾਡਾ ਲਿੰਕ ਆ ਇਹਨਾਂ ਦਾ, ਔਰ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਪਰਮਜੀਤ ਸਿੰਘ ਵਰਾਂ ਦਾ, ਔਰ ਲਾਇਸੈਂਸ ਬੰਦੇ ਆ। ਘਰ ਦੇ ਵਿੱਚ ਫਰਨਸ ਨਵੀਂ ਲਵਾਉਣੀ ਆ, ਹੀਟਰ ਖਰਾਬ ਹੋ ਗਈ ਆ, ਏਸੀ ਨਹੀਂ ਚੱਲ ਰਿਹਾ, ਏਸੀ ਦੀ ਕੋਈ ਇਸ਼ੂ ਆ ਗਿਆ, ਗੈਸ ਮੁੱਕ ਗਈ ਆ, ਫੂਕ ਨਿਕਲ ਗਈ ਆ ਗੈਸ ਦੀ, ਗੈਸ ਨਵੀਂ ਭਰਾ ਲਓ। ਨੰਬਰ ਇੱਕੋ ਹੀ ਆ 416-7020-2081 ਦੇ ਕਾਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ ਦਾ ਵਨ ਐਂਡ ਓਨਲੀ ਸਿੰਘ ਹਰਜੀਤ ਤੁਹਾਡੇ ਵਾਸਤੇ ਹਾਜ਼ਰ ਹੈ।
1: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮਾਦਾਬ,
2: ਤੁਹਾਡਾ ਹਾਜ਼ਰ ਮਨਸਰਾਜ ਹੰਸ। ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ

0: Friday, September 18th, 7 PM at the Living Arts Center, Mississauga.
1: पहला आया सी बड़ी मोहब्बत दी थी, उम्मीद कर रहा इस बार भी तुसी आशीर्वाद दोगे.
2: वे आ जा तो मैं नाल नचिए नचिए बाहच बाहपा वे आ जा तो मैं नाल नचिए.
0: For tickets visit Ticketmaster. For information call Singh Harjeet at 6474481000.
3: ਲਓ ਜੀ ਰੈਵ ਸਿੰਘਾ ਨੇ ਇਸ ਸ਼ੋਅ ਨੂੰ ਸਪਾਂਸਰ ਕਰ ਰਿਹਾ ਔਰ ਰੈਵ ਸਿੰਘਾ ਨੇ ਮੈਨੂੰ ਕਿਹਾ ਜਿਨ੍ਹਾਂ ਨੇ ਆਪਣਾ ਘਰ ਵੇਚਣਾ ਇਹ ਸਪੈਸ਼ਲ ਆਫਰ ਦੇ ਰਹੇ ਆ ਇਸ ਲੌਂਗ ਵੀਕਐਂਡ ਦੇ ਜਿਹੜੇ ਪਰਿਵਾਰਾਂ ਨੇ ਆਪਣਾ ਘਰ ਲਿਸਟ ਕਰਨਾ ਹੈ ਤੁਹਾਨੂੰ ਪਤਾ ਕਿ ਸਾਡਾ ਕੈਨੇਡੀਅਨ ਜੰਪਲ ਮੁੰਡਾ ਵਾਲਾ ਰੈਵ ਸਿੰਘ ਜੇ ਤੁਸੀਂ ਵੀ ਆਪਣਾ ਘਰ ਲਿਸਟ ਕਰਨਾ ਤੇ ਤਕਰੀਬਨ 1% ਓਨਲੀ ਤੁਹਾਡੇ ਕੋਲ ਕਮਿਸ਼ਨ ਚਾਰਜ ਕੀਤੀ ਜਾਣੀ ਹੈ ਔਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਨੰਬਰ ਤੁਹਾਡੇ ਕੋਲ ਹਾਜ਼ਰ ਹੈ ਜੇ ਤੁਸੀਂ ਪ੍ਰਾਪਰਟੀ ਕਿਤੇ ਇਨਵੈਸਟਮੈਂਟ ਕਰਨੀ ਹੈ ਤੁਹਾਡੇ ਵਾਸਤੇ ਫਿਰ ਵੀ ਨੰਬਰ ਹਾਜ਼ਰ ਹੈ 6477409600 ਤੇ ਕਾਲ ਕੀਤੀ ਜਾ ਸਕਦੀ ਹੈ ਰੈਵ ਸਿੰਘ ਨੂੰ ਤੁਸੀਂ ਕਾਲ ਕਰ ਸਕਦੇ ਆ 1% ਸਿਰਫ ਕਮਿਸ਼ਨ ਲੈਣਗੇ ਤੇ ਤੁਹਾਡਾ ਘਰ ਲਿਸਟ ਕਰ ਦੇਣਗੇ ਇਹ ਸਪੈਸ਼ਲ ਲੌਂਗ ਵੈਸੇ 2.5% ਲੈਂਦੇ ਆ ਪਰ ਇਹ 1% ਲੈ ਰਹੇ ਆ ਲੌਂਗ ਵੀਕਰ ਦੇ 647-740-9600 ਤੇ ਕਾਲ ਕੀਤੀ ਜਾ ਸਕਦੀ ਹੈ ਔਰ ਇੱਕ ਨੰਬਰ ਤੁਸੀਂ ਹੋਰ ਲੈ ਲਓ ਮੇਰੇ ਕੋਲੋਂ $35 ਸਕੇਅਰ ਫੁੱਟ ਦੇ ਜੇ ਘਰ ਦੇ ਤੁਸੀਂ ਕੁਆਰਟਸ ਲਵਾਉਣਾ ਹੈ ਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਇਹ ਬਹੁਤ ਕਮਾਲ ਦਾ ਕੁਆਰਟਸ ਹੈ 35-40 ਚ ਰੰਗ ਹੈ ਜਿਹੜਾ ਮਰਜ਼ੀ ਰੰਗ ਤੁਸੀਂ ਲਵਾਓ ਇਹਦੇ 'ਚ ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ 6474004550 ਦੇ ਕਾਲ ਕੀਤੀ ਜਾ ਸਕਦੀ ਹੈ ਤੁਸੀਂ ਇਸ ਕੰਪਨੀ ਨੂੰ ਕਾਲ ਕਰਨੀ ਆ ਕੰਸਟਰਕਸ਼ਨ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਨਵੇਂ ਵਾਸ਼ਰੂਮ ਤਿਆਰ ਕਰਾਉਣੇ ਆ ਨਵੇਂ ਫਲੋਰਿੰਗ ਲਵਾਉਣੀ ਆ ਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਇਸ ਕੰਪਨੀ ਦਾ 6474004550 ਦੇ ਕਾਲ ਵੀ ਕੀਤੀ ਜਾ ਸਕਦੀ ਹੈ ਔਰ $35 ਸਕੇਅਰ ਫੁੱਟ 'ਚ ਤੁਹਾਡੇ ਵਾਸਤੇ ਬਈ ਕੁਆਰਟਸ ਲਾਇਆ ਜਾ ਰਿਹਾ ਹੈ ਪ੍ਰੋਗਰਾਮ ਪੰਜਾਬੀ ਵਿਰਸਾ ਸੰਗੂ ਸਾਹਿਬ ਕੀ ਹਾਲ ਚਾਲ ਹੈ ਜੀ
4: ਬਹੁਤ ਵਧੀਆ
3: ਸਿਹਤਾਂ ਸੈੱਟ
4: ਕਿਰਪਾ
3: ਤਿਆਰੀਆਂ ਮੇਲੇ ਦੀਆਂ
4: ਪੂਰੀਆਂ
3: ਚਲੋ ਵਧੀਆ ਗੱਲ ਇਹ ਮੇਲਾ ਦੀ ਵੈਸੇ ਚਲੋ ਸਾਰਿਆਂ ਨੂੰ ਪਤਾ ਹੀ ਹਰ ਸਾਲ ਉੱਥੇ ਹੁੰਦਾ ਫਿਰ ਵੀ ਇੱਕ ਵਾਰੀ ਲੋਕੇਸ਼ਨ ਦੱਸ ਦਿਓ ਔਰ ਇਸ ਦੇ ਨਾਲ ਨਾਲ ਟਾਈਮਿੰਗ ਵੀ ਜ਼ਰੂਰ ਦੱਸੋ
4: 3430 ਡੈਰੀ ਰੋਡ ਈਸਟ ਪਾਲ ਕੈਫੇ ਵਾਈਲਡਵੁੱਡ ਪਾਰਕ
3: ਠੀਕ ਹੈ
4: ਵਾਈਲਡਵੁੱਡ ਗੋਰਵੇ ਦਾ
3: ਡੈਰੀ ਦੇ ਗੋਰਵੇ ਦੇ ਨਾ
4: ਇੰਟਰਸੈਕਸ਼ਨ
3: ਦੇ ਜਿਹੜਾ ਪਾਰਕ ਹੈ ਜਿਹੜਾ ਉੱਥੇ ਹੋਏਗਾ ਔਰ ਇਹਦੇ ਵਿੱਚ ਕਿਹੜੇ ਕਿਹੜੇ ਕਲਾਕਾਰ ਆ ਰਹੇ ਆ ਜੀ ਔਰ ਕਿੰਨੇ ਵਜੇ ਸਵੇਰੇ ਸਟਾਰਟ ਹੋਏਗਾ ਇਹ ਪ੍ਰੋਗਰਾਮ ਜੀ
4: ਆਪਣੇ ਮਾਈਕ 12 ਵਜੇ ਔਨ ਹੋ ਜਾਣਗੇ
3: 12 ਵਜੇ ਠੀਕ ਆ ਜੀ
4: ਸਟੇਜ ਸਾਰੀ ਲੱਗੀ ਹੋਊਗੀ 12 ਵਜੇ ਤੋਂ ਤਿਆਰੀਆਂ ਪੂਰੀਆਂ
3: ਠੀਕ ਆ
4: ਅਤੇ ਸੰਗਤਾਂ ਟਾਈਮ ਨਾਲ ਪਹੁੰਚਣ ਕਿਉਂਕਿ ਸਾਨੂੰ ਬਹੁਤ ਸਾਰੇ ਫੋਨ ਆ ਰਹੇ ਵੀ ਸਾਡੀ ਹਾਜ਼ਰੀ ਲਵਾਓ ਸਾਡੀ ਹਾਜ਼ਰੀ ਲਵਾਓ ਜਸਪੁਰ ਅਰੋਣੀ ਗੁਰਵਿੰਦਰ ਮਰਾੜੇ ਇੱਥੇ ਬੈਠੇ ਆ ਹਰਿੰਦਰ ਸੰਧੂ ਅਮਨ ਧਾਲੀਵਾਲ ਇੱਕ ਮੁੰਡਾ ਹੋਰ ਹੈ
3: ਅਤੇ
4: ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ ਪਹਿਲਾਂ ਢਾਡੀ ਪ੍ਰਸੰਗ ਤਿਆਰ ਹੋਊਗਾ
3: ਠੀਕ ਹੈ ਜੀ
4: ਉਹ ਆਪਣੇ ਢਾਡੀ ਪ੍ਰਸੰਗ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਮੇਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਵੱਡੀਆਂ ਰੌਣਕਾਂ ਜਿਹੜੀਆਂ ਹੈਗੀਆਂ ਉਹ ਲੱਗਦੀਆਂ ਹਨ ਲੋਕ ਆਣ ਕੇ ਜਿਵੇਂ ਪਿਕਨਿਕ ਮਨਾਉਂਦੇ ਹੈ ਘਾਹ 'ਤੇ ਆ ਕੇ ਬੈਠ ਕੇ ਆਪਣਾ ਖਾਣ ਪੀਣ ਦਾ ਚਾਹ ਪਾਣੀ ਛਕਦੇ ਆ ਨਾਲ ਦੀ ਨਾਲ ਜੋ ਕੁਛ ਵੀ ਲੈ ਕੇ ਆਉਣਾ ਘਰੋਂ ਲੈ ਕੇ ਆਉਂਦੇ ਆ ਕੁਛ ਉੱਥੇ ਥੋੜ੍ਹੀ ਵਾਲੀ ਜੋ ਵੀ ਸੇਵਾ ਹੁੰਦੀ ਆਪਾਂ ਕਰਦੇ ਹੈਗੇ ਹਾਂ
3: ਜੀ ਜੀ
4: ਸੋ ਸਾਰਿਆਂ ਦਾ ਧੰਨਵਾਦ ਤੁਹਾਡਾ ਸਭ ਤੋਂ ਵੱਡਾ ਧੰਨਵਾਦ ਅਤੇ ਤੁਸੀਂ ਜਿਹੜਾ ਇਸ ਸਾਲ ਸ਼ੁਰੂ ਤੋਂ ਲੈ ਕੇ ਹੀ ਕਾਫੀ ਬਿਜ਼ੀ ਹੋ ਕੀਰਤਨ ਦਰਬਾਰ ਤੋਂ ਬਾਅਦ ਕਾਫੀ ਸ਼ੋਅ ਜਿਹੜੇ ਹੈਗੇ ਆਏ ਹਨ ਹੁਣ ਹੰਸਰਾਜ ਜੀ ਦਾ ਸ਼ੋਅ ਆ ਰਿਹਾ ਜੋ 18 ਸਤੰਬਰ ਨੂੰ
3: ਜੀ
4: ਅਤੇ ਉੱਥੇ ਕੁਛ ਨਾ ਕੁਛ ਪੈਕੇਜ ਦੇ ਕੇ ਟਿਕਟਾਂ ਜੋ ਵੀ ਸਾਡੇ ਸੱਜਣ ਮਿੱਤਰ ਉਹ ਸ਼ੋਅ 'ਤੇ ਜਾਣ ਦੇ ਲਈ ਤਿਆਰ ਹੋਣਗੇ ਉਹਨਾਂ ਨੂੰ ਕਿਉਂਕਿ ਹੰਸਰਾਜ ਹੁਣਾਂ ਦੀ ਬੜੀ ਦੇਣ ਆ ਕਮਿਊਨਿਟੀ ਨੂੰ ਹੀ ਨਹੀਂ ਸਮੁੱਚੀ ਪੰਜਾਬੀਅਤ ਨੂੰ ਸਮੁੱਚੀ ਇਨਸਾਨੀਅਤ ਨੂੰ ਮਨੁੱਖਤਾ ਨੂੰ ਯਾਰਾਂ ਦੇ ਯਾਰ ਪਿੱਛੇ ਜੋ ਸੁਰਿੰਦਰ ਸਿੰਘ ਹੁਣੀ ਸਵਰਗਵਾਸ ਹੋ ਗਏ ਸੀ ਉਹਨਾਂ 'ਤੇ ਵੀ ਉਹਨਾਂ ਨੇ ਇੱਕ ਗੀਤ ਗਾਇਆ ਸੀ ਯਾਰ ਸੁਰਿੰਦਰ ਸ਼ਿੰਦਿਆ ਤੋਂ ਤੁਰ ਗਿਆ ਸਾਨੂੰ ਵਿਛੋੜੇ ਵਿੱਚ ਪਾ ਕੇ
3: ਅਤੇ
4: ਉੱਥੇ ਗੁਰਵਿੰਦਰ ਹੁਣੀ ਜਿਵੇਂ ਹਾਜ਼ਰੀ ਲਵਾਉਣਗੇ ਗੁਰਵਿੰਦਰ ਹੁਣ ਆਏ ਵੀ
3: ਇਹਨਾਂ ਨਾਲ ਗੱਲਬਾਤ ਕਰਦੇ ਹਾਂ ਗੁਰਿੰਦਰ ਬਰਾੜ ਸਾਹਿਬ ਸਟੂਡੀਓ 'ਚ ਬੈਠੇ ਆ ਤੁਹਾਡੇ ਨਾਲ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਔਰ ਪਹਿਲਾਂ ਇਹਨਾਂ ਥੋੜ੍ਹਾ ਗੀਤ ਸੁਣਾਈਏ ਆਪਾਂ ਫਰਾਈਡੇ ਦਾ ਦਿਨ ਹੈ ਅਤੇ ਫਿਰ ਇਹਨਾਂ ਦੀ ਹਾਜ਼ਰੀ ਜਿਹੜੀ ਉੱਥੇ ਸਟੇਜ 'ਤੇ ਲੱਗਣੀ ਹੈ ਆਹ ਫਿਰ ਸੁਣੋ ਗੁਰਵਿੰਦਰ ਬਰਾੜ ਸਾਹਿਬ ਸਾਡੇ ਬੜੇ ਪਿਆਰ ਵਾਲੇ ਵੀਰ ਆ ਔਰ ਉਹ ਵੀ ਸਟੂਡੀਓ ਬੈਠੇ ਉਹਨਾਂ ਨਾਲ ਗੱਲਬਾਤ ਵੀ ਬੜੀ ਜਲਦੀ ਕਰਦੇ ਹਾਂ

0: ਨਹੀਂ ਸਾਡੀਆਂ ਫਿਰ ਉਡਾ ਕੇ ਨੀਂਦਰਾਂ ਔਰ ਵਾਕਈ ਸਹੀ ਗੱਲ ਆ ਪਰ ਨੀਂਦਰਾਂ ਦੋਨੇ ਪਾਸੇ ਉੱਡੀ ਹੁੰਦੀ ਜਦੋਂ ਫਿਰ ਪਿਆਰ ਦੀ ਇੱਕ ਦੂਸਰੇ ਪ੍ਰਤੀ ਤਾਂਘ ਹੁੰਦੀ ਹੈ ਔਰ ਇਹ ਸਾਡਾ ਵੀਰ ਗੁਰਵਿੰਦਰ ਬਰਾੜ ਸਾਹਿਬ ਸਟੂਡੀਓ ਜਿਸ ਟਾਈਮ ਹਾਜ਼ਰ ਆ ਇਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਗੁਰਵਿੰਦਰ ਜੀ ਕੀ ਹਾਲ ਆ ਵੀਰਾ ਜੀ
1: ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ
0: ਬਹੁਤ ਅੱਛੀ ਗੱਲ ਹੈ ਸਰ ਔਰ ਗੁਰਵਿੰਦਰ ਬਰਾੜ ਸਾਹਿਬ ਅੱਗੇ ਹਾਜ਼ਰੀ ਲਵਾਈ ਕਦੀ ਸਭ ਕੁਛ ਇਹਨਾਂ ਦਾ ਨਹੀਂ ਮਿਲੇ ਜੀ
1: ਇੱਧਰ ਫਸਟ ਟਾਈਮ ਹੈ ਜਿੱਦਾਂ ਉਹ ਤਾਂ ਹਾਜ਼ਰੀਆਂ ਲੱਗਦੀਆਂ ਰਹਿੰਦੀਆਂ ਬ੍ਰੈਂਪਟਨ
0: ਨਹੀਂ ਇੱਥੇ ਨਹੀਂ ਇਸ ਮੇਲੇ 'ਚ
1: ਇੱਧਰ ਇੱਧਰ
2: ਇਹਦੇ ਫਸਟ ਟਾਈਮ
0: ਇੱਥੇ ਫਸਟ ਟਾਈਮ ਆਇਆ ਮੈਂ ਤਾਂ ਦੀ ਪੁੱਛਿਆ ਇੱਥੇ ਨਹੀਂ ਲੱਗੀ ਨਾ ਕਿ ਹਾਜ਼ਰੀ
2: ਹਾਂਜੀ ਖਾਸ ਲੋਕਾਂ ਦਾ ਪਿਆਰ ਸਤਿਕਾਰ ਮਿਲਿਆ ਕਰਕੇ ਜੀ ਇਹਨਾਂ ਨੇ ਕੱਲ੍ਹ ਮੈਨੂੰ ਫੋਨ ਕੀਤਾ ਸੀ
0: ਠੀਕ ਹੈ
2: ਮੈਂ ਕਿਹਾ ਵੀ ਕੋਈ ਨਾ ਜਿੰਨਾ ਵੀ ਟਾਈਮ ਹੋ ਸਕੇ
0: ਜ਼ਰੂਰ ਹਾਜ਼ਰੀ ਲਵਾਉਣੀ ਚਾਹੀਦੀ ਹੈ ਔਰ ਗੁਰਵਿੰਦਰ ਬਰਾੜ ਸਾਹਿਬ ਸਾਡੇ ਬੜੇ ਅੱਛੇ ਸਿੰਗਰ ਆ ਜੀ ਔਰ ਤੁਹਾਡੇ ਵਾਸਤੇ ਪੂਰੇ ਹਾਜ਼ਰੀ ਜਿਹੜੀ ਹੋਏਗੀ ਇਹਨਾਂ ਦੀ ਉੱਥੇ ਤੁਹਾਨੂੰ ਪੂਰੇ ਇਹਨਾਂ ਦੇ ਗੀਤਾਂ ਦੇ ਨਾਲ ਲੱਗੇਗੀ ਔਰ ਤੁਸੀਂ ਵੀ 7 ਤਰੀਕ ਨੂੰ ਵਾਈਲਡਵੁੱਡ ਪਾਰਕ ਵਿੱਚ ਪਹੁੰਚਣਾ ਹੈ ਔਰ ਇਸ ਮੇਲੇ ਦੀ ਕੋਈ ਟਿਕਟ ਨਹੀਂ ਹੈ ਬਿਲਕੁਲ ਤੁਹਾਡੇ ਵਾਸਤੇ ਫ੍ਰੀ ਮੇਲਾ ਹੈ ਔਰ ਸੱਗੂ ਸਾਹਿਬ ਦੀ ਇਹ ਦੇਣ ਹੈ ਟੋਰਾਂਟੋ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਮਾਲਟਨ ਦੇ ਵਿੱਚ ਮਿਸੀਸਾਗਾ ਦੇ ਵਿੱਚ ਇਹ ਮੇਲਾ ਹਰ ਸਾਲ ਸੱਗੂ ਸਾਹਿਬ ਕਰਾਉਂਦੇ ਆ ਔਰ ਤੁਹਾਡੇ ਵੀ ਸਹਿਯੋਗ ਦੀ ਲੋੜ ਹੁੰਦੀ ਹੈ ਅਸੀਂ ਔਨ ਏਅਰ ਹੀ ਕਹਿੰਦੇ ਹੁੰਦੇ ਹਾਂ ਸੱਗੂ ਸਾਹਿਬ ਇਸ ਵਾਰੀ ਨਾ ਤੁਸੀਂ ਉੱਥੇ ਅੱਗੇ ਝੋਲਾ ਲਾਉਂਦੇ ਹੁੰਦੇ ਸੀ ਇਸ ਵਾਰੀ ਨਾ ਇੱਕ ਝੋਲਾ ਲਾ ਦਿਓ ਉੱਥੇ ਕਿਉਂਕਿ ਤੁਸੀਂ ਕਿਹੜਾ ਕੋਈ ਇਹ ਬਿਜ਼ਨਸ ਕਰਦੇ ਹਾਂ ਅਸੀਂ ਤਾਂ ਬਿਜ਼ਨਸ ਕਰਦੇ ਹਾਂ ਤੁਸੀਂ ਉੱਥੇ ਇੱਕ ਸਾਰੀਆਂ ਸੰਗਤਾਂ ਦਾ ਕੋਈ 20-40-50 ਡਾਲਰ ਜੋ ਵੀ 10 ਡਾਲਰ ਜ਼ਰੂਰ ਇਹਨਾਂ ਦੀ ਹੌਂਸਲਾ ਅਫਜ਼ਾਈ ਉੱਥੇ ਕਿਉਂਕਿ ਇਹਨਾਂ ਨੇ ਖਰਚੇ ਕਰਨੇ ਹੁੰਦੇ ਆ ਉੱਥੇ ਸਾਊਂਡ ਵਾਲਿਆਂ ਦੇ ਖਰਚੇ ਹੁੰਦੇ ਆ ਟੈਂਟ ਹੁੰਦੇ ਆ ਮਜਿਸਟਰਾਂ ਦੇ ਖਰਚੇ ਹੁੰਦੇ ਆ ਕਲਾਕਾਰਾਂ ਦੇ ਖਰਚੇ ਹੁੰਦੇ ਆ ਇਹ ਸਾਰੇ ਖਰਚੇ ਦੇਖੋ ਕੋਈ ਬਿਜ਼ਨਸ ਬੇਸ 'ਤੇ ਨਹੀਂ ਕਰਦੇ ਨਾ ਇਹਨਾਂ ਕੋਲ ਕੋਈ ਸਪੋਂਸਰ ਹੁੰਦੇ ਇਹ ਤਾਂ ਇੱਕ ਖੁਦ ਅਸੀਂ ਸਾਰੇ ਲੋਕ ਕਿਰਤੀ ਹਾਂ ਔਰ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ ਕਿ ਸੱਗੂ ਸਾਹਿਬ ਦਾ ਤੁਸੀਂ ਸਾਰੇ ਜਣੇ ਸਾਥ ਵੀ ਜ਼ਰੂਰ ਦਿਓ ਗੁਰਵਿੰਦਰ ਵੀਰ ਜੀ ਤੁਸੀਂ ਆਪਣੇ ਵੱਲੋਂ ਸਾਰਿਆਂ ਨੂੰ ਜਿਹੜੇ ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਉਹਨਾਂ ਨੂੰ ਆਪਣੇ ਵੱਲੋਂ ਸੁਨੇਹਾ ਕੀ ਦੇਣਾ ਚਾਹੋਗੇ ਵੀਰੇ
1: ਮੈਂ ਕਹਿੰਦਾ ਜੀ ਹੁੰਮ ਹੁਮਾ ਕੇ ਪਹੁੰਚ ਬਹੁਤ ਜਿਸ ਤਰ੍ਹਾਂ ਤੁਸੀਂ ਦੱਸ ਹੀ ਰਹੋ ਵਧੀਆ ਸੋਹਣਾ ਪ੍ਰੋਗਰਾਮ ਹੁੰਦਾ ਉਹ ਕਿਰਤੀਆਂ ਦਾ ਜਿਹੜਾ ਮੇਲਾ ਸੀ ਤਾਂ ਉਹੀ ਗੱਲ ਸਾਰੇ ਆਪਾਂ ਕਿਰਤੀ ਲੋਕ ਹੀ ਹਾਂ
0: ਜੀ ਜੀ
1: ਸੋ ਉਹਦੇ ਵਿੱਚੋਂ ਆਏ ਹਾਂ ਔਰ ਮੈਂ ਜਿਸ ਤਰ੍ਹਾਂ ਦਾ ਲਿਖਿਆ ਜਿਹੜੇ ਮੈਨੂੰ ਸੁਣਨ ਵਾਲੇ ਉਹਨਾਂ ਨੂੰ ਪਤਾ ਹੀ ਹੈ ਮੈਂ ਜਿਸ ਤਰ੍ਹਾਂ ਦਾ ਗਾਇਆ ਜੀ ਜੜਾਂ ਨਾਲ ਜੁੜੇ ਹੋਏ ਗੀਤ ਹੀ ਗਾਏ ਜਾਂਦੇ
0: ਠੀਕ ਹੈ ਬੜੀ ਅੱਛੀ ਗੱਲ ਹੈ ਕੁਛ ਜਿਵੇਂ ਕਹਿੰਦੇ ਹੁੰਦੇ ਕੋਈ ਨਮੂਨਾ ਪੇਸ਼ ਕਰੋ ਥੋੜਾ ਜਿਹਾ
1: ਹਾਂਜੀ
0: ਸਾਡੇ ਜਿਹੜੇ
1: ਹਾਂਜੀ ਇੱਕ ਮੇਰਾ ਗੀਤ ਆਇਆ ਸੀ ਸ਼ਿਵ ਦੀ ਕਿਤਾਬ ਮੈਂ ਉਹਦੀ
0: ਅੱਛਾ ਵਾਹ ਜੀ
1: ਵਾਹ ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ

0: ਆਈ ਉਹ ਸ਼ਿਵ ਦੀ ਕਿਤਾਬ ਵਰਗੀ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ।
1: ਬੜਾ ਵਧੀਆ ਗੀਤ ਆ ਵੀ, ਇਹ ਤਾਂ ਕਮਾਲ ਕਰਦੇ। ਇਹ ਗੀਤ ਉੱਥੇ ਗਾਓਗੇ ਫਿਰ?
0: ਹਾਂਜੀ ਗਾਵਾਂਗੇ ਜੀ, ਗੀਤ ਕਾਫੀ ਮਿਲੀਅਨਸ ਦੇ ਵਿੱਚ ਚੱਲੇ ਹੋਏ ਗਾਣੇ ਨੇ।
1: ਹਾਂ ਬੜੇ ਗੀਤ ਮਕਬੂਲ ਗੀਤ ਆ, ਮੈਂ ਗੀਤ ਰੇਡੀਓ ਤੋਂ ਅੱਗੇ ਵੀ ਲਾਉਣਾ ਹੁੰਦਾ। ਔਰ ਇਹ ਗੀਤ ਵੀ ਅਸੀਂ ਸਪੈਸ਼ਲੀ ਤੌਰ ਤੇ ਗੁਰਵਿੰਦਰ ਬਰਾੜ ਸਾਹਿਬ ਨੂੰ ਉੱਥੇ ਰਿਕੁਐਸਟ ਕਰਾਂਗੇ, ਜ਼ਰੂਰ ਸਾਡੇ ਚਾਹਣ ਵਾਲੇ ਜ਼ਰੂਰ ਸੁਣਾਓ ਇਹ ਗੀਤ। ਵਾਕਈ ਗੁਰਵਿੰਦਰ ਬਰਾੜ ਸਾਹਿਬ ਆਪਣੇ ਸ਼ਹਿਰ ਦੇ ਵਿੱਚ ਤੁਹਾਡੇ ਵਾਸਤੇ ਮੇਲਾ ਕਿਰਤੀਆਂ ਵਿੱਚ ਹਾਜ਼ਰ ਹੋਣਗੇ। ਸੁਣਿਓ ਧਿਆਨ ਨਾਲ।

0: ਜਿਹੜੀ ਕੁੜੀ ਮਾਡਲ ਆ ਇਹ ਕੌਣ ਆ ਜੀ?
1: ਇਹ ਸ਼ਹਿਨਾਜ਼ ਗਿੱਲ ਆ ਜੀ, ਇਹਨਾਂ ਦਾ ਪਹਿਲਾ ਗੀਤ ਸੀ।
0: ਅੱਛਾ, ਪਹਿਲਾ ਗੀਤ ਇਹਨਾਂ ਨੇ ਮਾਡਲ ਬੇਸ ਤੇ ਤੁਹਾਡਾ ਗੀਤ ਹੈ?
1: ਹਾਂਜੀ।
0: ਦੇਖ ਲਓ ਬਈ, ਸ਼ਹਿਨਾਜ਼ ਗਿੱਲ ਦੇ ਨਾਲ ਗੀਤ ਵੀਰੇ ਇਹਨਾਂ ਦਾ ਆਇਆ, ਔਰ ਤੁਸੀਂ ਵੀ ਇਹ ਗੀਤ, ਵਾਕਈ ਬੜਾ ਪਿਆਰਾ ਗੀਤ ਹੈ, ਗੀਤ ਸੁਣੋ ਧਿਆਨ ਨਾਲ ਤੇ ਬਾਕੀ ਗੱਲਾਂ ਮਤਾਂ ਫਿਰ ਕਰਦੇ ਹਾਂ। ਇਸ ਆਰਟਿਸਟ ਤੁਸੀਂ ਮਿਲਣਾ ਹੈ 7 ਤਰੀਕ ਨੂੰ ਬਿਲਕੁਲ ਫ੍ਰੀ। ਇਹ ਆਰਟਿਸਟ ਬੜੇ ਮਹਿੰਗੇ ਹੁੰਦੇ ਆ, ਪੈਸੇ ਬੜੇ ਲੈਂਦੇ ਆ, ਤਾਂ ਪਿਆਰ ਆ ਤੁਹਾਡੇ ਨਾਲ ਸਾਰਿਆਂ ਨਾਲ ਤੇ ਇਹ ਫਿਰ ਸੱਗੂ ਸਾਹਿਬ ਦੀ ਮਿਹਰਬਾਨੀ ਹੈ ਕਿ ਤੁਹਾਡੇ ਵਾਸਤੇ ਇਹੋ ਜਿਹੇ ਕਲਾਕਾਰ, ਬਿਲਕੁਲ $1 ਵੀ ਟਿਕਟ ਨਹੀਂ ਹੈ ਤੁਹਾਡੇ ਵਾਸਤੇ।

0: ਇਹ ਕਿਹੜੇ ਸਾਲ ਦੇ ਚ ਵੀਰੇ ਗੀਤ ਆਇਆ ਸੀ?
1: ਇਹ 2015 ਦੇ ਵਿੱਚ ਆਇਆ ਸੀ।
0: ਅੱਛਾ, 2015 ਚ ਆਇਆ ਸੀ ਗੀਤ।
1: ਹਾਂਜੀ।
0: ਤੇ ਉਦੋਂ ਸ਼ਹਿਨਾਜ਼ ਗਿੱਲ ਕਿਵੇਂ ਫਿਰ ਤੁਹਾਡਾ ਇਹਨਾਂ ਨਾਲ ਹੋਇਆ?
1: ਅਸੀਂ ਵੈਸੇ ਚੂਜ਼ ਕੀਤੇ ਸੀ ਜੀ ਕੁਛ ਜਿੱਦਾਂ ਮਾਡਲਸ ਪਹਿਲਾਂ ਗਾਣਾ ਕਰਨ ਵੇਲੇ ਆਪਾਂ ਕਰਦੇ ਹਾਂ।
0: ਹਾਂਜੀ ਹਾਂਜੀ।
1: ਤਾਂ ਫਿਰ ਉਦੋਂ ਇਹਨਾਂ ਨੂੰ ਉਦੋਂ ਸਿਲੈਕਟ ਕੀਤਾ ਸੀਗਾ, ਡੈਬਿਊ ਸੀ ਇਹਨਾਂ ਦਾ।
0: ਅੱਛਾ
1: ਹਾਂਜੀ।
0: ਤੇ ਚਲੋ ਬੜੀ ਅੱਛੀ ਗੱਲ ਹੈ ਸਰ, ਏਡਾ
1: ਜਾਣੀ ਕੋਈ ਵੀ ਤੁਹਾਡਾ ਕੋ ਆਰਟਿਸਟ ਜਾਂ ਕੋਈ ਵੀ ਜੋ ਉਹ ਜਦੋਂ ਤਰੱਕੀ ਕਰਦਾ, ਹੁਣ ਸ਼ਹਿਨਾਜ਼ ਦੇ ਅੱਜ ਤੱਕ ਵੀ ਯਾਦ ਆ, ਅੱਜ ਵੀ ਉਹ ਮਤਲਬ ਇਹ ਗੱਲ ਕਹਿੰਦੀ ਹੈ ਕਿ ਉਹ ਨਵਾਂ ਗਾਣੇ ਲਈ ਮੈਨੂੰ ਕਹਿਣਗੇ ਤਾਂ ਮੈਂ ਫ੍ਰੀ ਕਰੂੰਗੀ ਗਾਣਾ।
0: ਅੱਛਾ।
1: ਹਾਂ, ਉਹ ਹੁਣ ਵੀ ਉਹਦੀ ਲੇਟੈਸਟ ਇੰਟਰਵਿਊ ਜਿਹੜੀ ਉਹਦੇ ਵਿੱਚ ਕਿਹਾ।
0: ਅੱਛਾ, ਤੇ ਫਿਰ ਕਰੋ ਗਾਣਾ ਤੁਸੀਂ?
1: ਕਰਨਾ ਹੀ, ਗਾਣੇ ਆ ਰਹੇ ਹੈ ਜੀ,
0: ਬਣਾਓ ਗਾਣਾ। ਇੱਦਾਂ ਦਾ ਵੀ ਪਤਾ ਲੱਗੇ ਵੀ ਕਿਉਂਕਿ ਅੱਜ ਕੱਲ੍ਹ ਵੀਡੀਓ ਰਹਿ ਗਈਆਂ ਬਸ।
1: ਹਾਂਜੀ ਹਾਂਜੀ, ਨਹੀਂ ਕਰ ਰਹੇ ਬਾਈ ਜੀ ਗਾਣੇ ਹੁਣ ਨਵੇਂ ਆ ਰਹੇ ਕਾਫੀ।
0: ਤੇ ਬੜੀ ਚੰਗੀ ਗੱਲ ਹੈ ਜੇ ਸ਼ਹਿਨਾਜ਼ ਗਿੱਲ ਤੁਹਾਨੂੰ, ਕਿਉਂਕਿ ਆਰਟਿਸਟ ਹੁੰਦਾ, ਆਰਟਿਸਟ ਦਾ ਕਦੋਂ ਸਮਾਂ ਕਿੱਧਰ ਚਲਾ ਜਾਣਾ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ।
1: ਨਹੀਂ ਨਹੀਂ ਬਿਲਕੁਲ, ਮੈਂ ਤਾਂ ਜੀ ਕੰਮ ਦੇਖੋ ਕਰਦੇ ਮੈਂ ਕਿਉਂਕਿ ਲਿਖਦਾ ਖੁਦ ਹਾਂ।
0: ਅੱਛਾ ਜੀ।
1: ਤੇ ਮੇਰੇ ਪਹਿਲਾਂ ਵੀ ਬਹੁਤ ਸਿੰਗਰਸ ਨੇ ਗਾਏ, ਜਿਵੇਂ ਸੁਰਿੰਦਰ ਸ਼ਿੰਦਾ ਜੀ ਦਾ ਜ਼ਿਕਰ ਕੀਤਾ ਜੀ, ਉਹਨਾਂ ਨੇ ਮੇਰਾ ਪਿੱਛੇ ਗੀਤ ਕਾਫੀ ਉਹ ਚੱਲਿਆ ਸੀ ਗਾਣਾ, ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ।
0: ਅੱਛਾ, ਉਹ ਵੀ ਤੁਹਾਡਾ ਲਿਖਿਆ?
1: ਹਾਂਜੀ ਹਾਂਜੀ।
0: ਵਾਹ ਵੀ ਵਾਹ।
1: ਹੁਣ ਮੈਂ ਸਟੇਜਾਂ ਤੇ ਅਸੀਂ ਗਾਉਂਦੇ ਆ, ਬੜਾ ਪਿਆਰ ਮਿਲਦਾ ਜੀ।
0: ਸੁਣਾਓ ਦਾ ਦੋ ਬੋਲ ਉਹਦੇ ਵੀ ਗੀਤ, ਤਾਂ ਆਪਣ੾ੇ ਕੋਲ 5 ਮਿੰਟ ਹੈਗੇ ਆ।
1: ਹਾਂਜੀ ਸੁਣਾਓ
0: ਜੀ।
1: ਹੋ ਚੰਗਾ ਲੰਘਦਾ ਵਕਤ ਯਾਰਾਂ ਬੇਲੀਆਂ ਦੇ ਨਾਲ, ਸਾਡੀ ਮਸਤ ਮਲੰਗਾਂ ਵਾਲੀ ਫੱਕਰਾਂ ਦੀ ਚਾਲ, ਅਸੀਂ ਹਰ ਮੋੜ

0: ਮਾਇਆ।
1: ਵਾਹ ਬਾਈ ਵਾਹ। ਔਰ ਗੁਰਵਿੰਦਰ ਬਰਾੜ ਸਾਹਿਬ ਨੂੰ ਤੁਸੀਂ ਇਸ 7 ਤਰੀਕ ਨੂੰ, ਮੰਡੇ ਦਾ ਦਿਨ ਹੈ ਔਰ 12 ਵਜੇ ਮੇਲਾ ਸ਼ੁਰੂ ਹੋ ਜਾਏਗਾ ਸ਼ਾਮ ਤੱਕ। ਸੰਗੂ ਸਾਹਿਬ ਕਿੰਨੇ ਵਜੇ ਤੱਕ ਚੱਲਣਾ ਪ੍ਰੋਗਰਾਮ ਇਹ?
2: 6 ਵਜੇ ਤੱਕ।
1: 6 ਵਜੇ ਤੱਕ ਚੱਲਣਾ, ਪੂਰੇ 6 ਵਜੇ ਤੱਕ, ਹੈ ਨਾ?
2: ਜੇ ਲੋਕਾਂ ਦੀ ਮੰਗ ਕੋਈ ਥੋੜ੍ਹੇ ਬਾਅਦ 10-15 ਮਿੰਟ 20 ਮਿੰਟ ਅੱਧਾ ਘੰਟਾ ਜਿਸ ਤਰ੍ਹਾਂ ਹੁਣ ਗੁਰਵਿੰਦਰ ਬਰਾੜ ਹੁਣ ਲੱਗੇ ਹੋਣ ਅਤੇ ਇਸ ਤਰ੍ਹਾਂ ਦੀ ਮਹਿਫਲ ਜੁੜੀ ਹੋਵੇ ਤਾਂ ਫਿਰ ਤਾਂ ਤੁਹਾਨੂੰ ਪਤਾ ਵੀ
1: ਨਹੀਂ। ਇਹ ਤਾਂ ਗੀਤ ਮੈਂ ਖੁਦ ਸੁਣਨ ਆਉਣਾ ਉੱਥੇ, ਜਿਹੜਾ ਸ਼ਿਵ ਦੀ ਕਿਤਾਬ ਹੈ।
2: ਬਸ
1: ਵੇਟ ਕਰਿਓ ਮੇਰੀ, ਉਦੋਂ ਮੈਂ
3: ਪੱਕਾ ਬਾਈ
2: ਢਲ ਦੀ ਸ਼ਾਮ ਤੱਕ ਵੇਟ ਕਰਾਂਗੇ
1: ਤੇ, ਕਿਉਂਕਿ ਆਹ ਗੀਤ ਮੈਂ ਸੁਣਨ ਆਉਣਾ। ਇਹੋ ਜਿਹੇ ਗੀਤ ਦਾ ਮੈਂ ਮੁਰੀਦ ਬੰਦਾ, ਜਿਹੜੇ ਪਿਆਰ ਵਾਲੇ ਗੀਤ ਹੋਣ।
2: ਤੁਸੀਂ ਆ ਕੇ ਆਗਾਜ਼ ਕਰਨਾ ਮੇਲੇ ਦਾ।
1: ਬੜੀ ਮਿਹਰਬਾਨੀ ਸੰਗੂ ਸਾਹਿਬ ਤੁਹਾਡੇ ਪਿਆਰ ਵਾਸਤੇ। ਔਰ ਵਾਕਈ ਇਹ ਗੀਤ ਸੁਣ ਕੇ ਜਿਹੜੇ ਸਾਡੇ ਪਿਆਰ ਵਾਲੇ ਸੁਣ ਰਹੇ ਆ ਪੰਜਾਬੀ ਵਿਰਸਾ ਰੇਡੀਓ ਨੂੰ, ਔਰ ਬੜਾ ਮਕਬੂਲ ਗੀਤ ਹੈ ਵਾਲਾ, ਔਰ ਇਹ ਗੀਤ ਵਾਕਈ ਸੁਣ ਕੇ ਕਈ ਵਾਰੀ ਨਾ ਬੜਾ ਲਾਈਟ ਮਿਊਜ਼ਿਕ ਤੁਹਾਡੇ ਮਨ ਨੂੰ ਸਕੂਨ ਬੜਾ ਦਿੰਦਾ ਭਾਜੀ, ਬੜਾ ਆਰਾਮ ਜਿਹਾ ਦਿੰਦਾ। ਤੁਸੀਂ ਕਲਾਕਾਰ ਲੋਕ ਹੋ ਔਰ ਤੁਹਾਨੂੰ ਪਤਾ ਕਿ ਕਈ ਵਾਰੀ ਜਿਹੜਾ ਮਿਊਜ਼ਿਕ ਬੜਾ ਠਰਮੇ ਵਾਲਾ ਹੋਵੇ ਨਾ, ਉਹ ਬੰਦੇ ਦੀ ਜ਼ਿੰਦਗੀ ਵੀ ਚੇਂਜ ਕਰ ਦਿੰਦਾ, ਉਹਨੂੰ ਬੰਦੇ ਨੂੰ ਠੀਕ ਕਰ ਦਿੰਦਾ, ਬਿਮਾਰ ਬੰਦੇ ਨੂੰ ਠੀਕ ਕਰ ਦਿੰਦਾ।
3: ਮੈਡੀਟੇਸ਼ਨ ਹੀ ਹੈ ਜੀ,
1: ਮੈਡੀਟੇਸ਼ਨ ਆ, ਬੜੀ ਜ਼ਰੂਰੀ ਗੱਲ ਆ ਇਹਦੀਆਂ। ਔਰ ਜੇ ਤੁਸੀਂ ਅੱਛਾ ਮਿਊਜ਼ਿਕ ਸੁਣਨਾ ਹੈ ਤਾਂ ਤੁਸੀਂ ਵੀ ਮੈਂ ਸਮਝਦਾ ਜ਼ਰੂਰ ਇਸ ਮੇਲੇ 'ਚ ਪਹੁੰਚੋ। ਔਰ ਇਹ ਮੇਲਾ ਬਿਲਕੁਲ ਤੁਹਾਡੇ ਵਾਸਤੇ ਫ੍ਰੀ ਹੈ ਔਰ ਇਸ ਮੇਲੇ ਦੀ ਕੋਈ ਟਿਕਟ ਨਹੀਂ ਹੈ। ਸੰਗੂ ਸਾਹਿਬ ਦਾ ਸਾਥ ਜ਼ਰੂਰ ਦਿਆ ਕਰੋ। ਔਰ ਮੈਂ ਇੱਕੋ ਗੱਲ ਹੀ ਕਹਿੰਦਾ ਹੁੰਦਾ, ਸਾਡੇ ਬੜੇ ਪਿਆਰ ਵਾਲੇ ਵੀਰ ਆ ਸੰਗੂ ਸਾਹਿਬ, ਔਰ ਇਹਨਾਂ ਦੇ ਨਾਲ ਅਸੀਂ ਵੀ ਜੁੜੇ ਹੋਏ ਹਾਂ ਅਤੇ ਇਹ ਸਾਡੇ ਨਾਲ ਜੁੜੇ ਹੋਏ ਆ, ਅਤੇ ਤੁਸੀਂ ਵੀ ਇਸ ਮੇਲੇ ਦੀ ਸ਼ਾਨ ਨੂੰ ਵਧਾਉਣਾ ਆ ਕੇ, ਕਿਉਂਕਿ ਤੁਹਾਡਾ ਹੀ ਮੇਲਾ ਹੁੰਦਾ ਸਾਰਿਆਂ ਦਾ, ਮੇਲਾ ਕਿਰਤੀਆਂ ਦਾ, ਜਿਵੇਂ ਨਾਂ ਹੀ ਮੇਲਾ ਕਿਰਤੀਆਂ ਦਾ ਹੈ। ਔਰ ਇਸ ਮੇਲੇ ਦੇ ਵਿੱਚ ਤੁਸੀਂ ਸਾਰਿਆਂ ਨੇ ਹੁਬ ਹੁਆ ਸਮਾਂ ਕੱਢ ਕੇ ਪਹੁੰਚਣਾ ਹੈ। ਮੰਡੇ ਛੁੱਟੀ ਹੈ ਸਾਰਿਆਂ ਨੂੰ,
2: ਲੇਬਰ ਡੇ ਆ।
1: ਔਰ ਇਹ ਵੀ ਗੱਲ ਵਧੀਆ ਸੰਗੂ ਸਾਹਿਬ, ਤੁਸੀਂ ਕਰਦੇ ਆ 6 ਵਜੇ ਵਿਹਲਾ ਕਰਦੇ ਨੇ ਸਾਰਿਆਂ ਨੂੰ 7 ਵਜੇ ਤੱਕ, ਹੈ ਨਾ?
2: ਅਗਲੇ ਦਿਨ ਕੰਮਾਂ 'ਤੇ,
1: ਕਿਉਂਕਿ ਸਾਰਿਆਂ ਨੂੰ ਦੂਜੇ ਦਿਨ ਕੰਮਾਂ 'ਤੇ ਜਾਣਾ ਹੁੰਦਾ, ਅਤੇ ਉੱਥੇ ਵਧੀਆ ਖਾ ਪੀ ਕੇ ਆਪਣਾ ਵਧੀਆ ਰੌਣਕ ਮੇਲਾ ਲਾ ਕੇ ਅਤੇ ਆਰਾਮ ਨਾਲ ਘਰਾਂ ਨੂੰ ਆਓ, ਅਤੇ ਦੂਜੇ ਦਿਨ ਆਪਾਂ ਫਿਰ ਕੰਮਾਂ 'ਤੇ ਜਾਣਾ। ਇੱਕ ਗੱਲ ਹੋਰ ਮੈਂ ਤੁਹਾਡੇ ਕੋਲ ਭਾਜੀ ਪੁੱਛਣਾ ਚਾਹੁੰਦਾ
3: ਜੀ,
1: ਜਿਵੇਂ ਤੁਸੀਂ ਬੜੇ ਆਰਟਿਸਟ ਹੋ, ਬੜੇ ਪਿਆਰੇ ਪਿਆਰੇ ਗੀਤ ਦਿੱਤੇ ਆ, ਪਰਸਨਲੀ ਤੌਰ 'ਤੇ ਤੁਹਾਡੀ ਕੀ ਐਡਵਾਈਸ ਆ? ਜਿਵੇਂ ਹੰਸ ਰਾਜ ਹੰਸ ਇੱਕ ਸਿੰਗਰ ਦੂਜੇ ਸਿੰਗਰ ਨੂੰ ਬੜੀ ਚੰਗੀ ਤਰ੍ਹਾਂ ਪਹਿਚਾਣਦਾ ਹੁੰਦਾ, ਜਿਵੇਂ ਕਿ 18 ਸਤੰਬਰ ਨੂੰ ਸ਼ੋਅ ਆਪਣੇ ਟੋਰਾਂਟੋ 'ਚ ਹੋ ਰਿਹਾ ਹੰਸ ਭਾਜੀ ਦਾ, ਤੁਸੀਂ ਇੱਕ ਖੁਦ ਸਿੰਗਰ ਹੋ, ਔਰ ਤੁਹਾਡੀ ਕੀ ਰਾਏ ਆ ਹੰਸ ਰਾਜ ਹੰਸ ਭਾਜੀ ਬਾਰੇ?
3: ਦੇਖੋ ਜੀ, ਰਾਏ ਕੀ ਹੋਣੀ, ਉਹ ਮਤਲਬ ਜਿਹੜੀ ਉਹਨਾਂ ਦੀ ਕਮਾਈ ਆ ਉਹ ਬਹੁਤ ਸੀਨੀਅਰ ਨੇ ਸਾਡੇ ਤੋਂ ਤਾਂ, ਅਤੇ ਉਹਦਾ ਤਾਂ ਕੋਈ ਮੁੱਲ ਹੀ ਨਹੀਂ, ਕਿਉਂਕਿ ਇੰਨੇ ਸੁਰੀਲੇ, ਇੰਨੇ ਮਤਲਬ ਬਾਕਮਾਲ ਸਿੰਗਰ ਨੇ ਆਪਾਂ ਕਹਿ ਸਕਦੇ, ਹੈ ਨਾ? ਸੋ ਉਹ ਦੁਬਾਰਾ ਗਾਇਕੀ ਵੱਲ ਆਏ ਤਾਂ ਸਾਨੂੰ ਸਾਰਿਆਂ ਨੂੰ ਦਿਲੋਂ ਖੁਸ਼ੀ ਹੈਗੀ ਹੈ, ਹੈ ਨਾ? ਆਪਾਂ ਨੂੰ ਸਭ ਨੂੰ ਹੀ ਆ, ਅਤੇ ਉਹਨਾਂ ਦਾ 18 ਸਤੰਬਰ ਨੂੰ ਜਿਹੜਾ ਸ਼ੋਅ ਹੋ ਰਿਹਾ, ਅਤੇ ਸਭ ਨੂੰ ਗੁਜ਼ਾਰਿਸ਼ ਹੈ ਕਿ ਹੁੰਮ ਹੁੰਮਾ ਕੇ ਪਹੁੰਚੋ, ਕਿਉਂਕਿ ਬਾਕੀ ਤਾਂ ਸਭ ਕੁਝ ਹੈਗਾ, ਜਿਹੜੀ ਰੂਹ ਦੀ ਖੁਰਾਕ ਹੈ, ਜਿਹੜੀ ਅਸਲੀ ਗਾਇਕੀ ਹੈ, ਉਹਦੀ ਜੇ ਤੁਸੀਂ ਪੂਰਤੀ ਕਰਨਾ ਚਾਹੁੰਦੇ, ਜਿਵੇਂ ਤੁਸੀਂ ਪਹਿਲਾਂ ਕਿਹਾ ਸੰਗੀਤ ਮਿੱਠਾ ਮਿੱਠਾ ਜਿਹੜਾ ਸੁਰੀਲਾ ਸੰਗੀਤ ਹੈ,
1: ਹਾਂਜੀ,
3: ਅਤੇ ਉਹ ਫਿਰ ਹੰਸ ਭਾਜੀ ਤੋਂ ਉੱਪਰ ਦੀ ਤਾਂ ਕੋਈ ਗੱਲ ਹੀ ਨਹੀਂ।
1: ਕਿਆ ਬਾਤ ਹੈ, ਬੜੀ ਮਿਹਰਬਾਨੀ ਤੁਹਾਡੀ ਵੀ ਇਸ ਗੱਲ ਦੀ। ਔਰ 18 ਸਤੰਬਰ ਨੂੰ ਤੁਹਾਡੇ ਵਾਸਤੇ ਹੰਸ ਰਾਜ ਹੰਸ ਜੀ ਆਪਣੇ ਸ਼ਹਿਰ 'ਚ ਆ ਰਹੇ ਹੈ, ਔਰ ਗੁਰਵਿੰਦਰ ਬਰਾੜ ਸਾਹਿਬ ਨੂੰ ਰਿਕੁਐਸਟ ਕਰਨਗੇ ਜ਼ਰੂਰ ਇਸ ਸ਼ੋਅ ਦੇ 'ਚ ਹਾਜ਼ਰੀ ਜ਼ਰੂਰ ਲਵਾਇਓ, ਪ੍ਰੋਗਰਾਮ ਪੰਜਾਬੀ ਵਿਰਸਾ। ਔਰ ਲਓ ਜੀ, ਆਪਾਂ ਸੰਗੂ ਸਾਹਿਬ ਹੋਰ ਕੁਛ ਕਹਿਣਾ ਚਾਹੋਗੇ ਮੇਲੇ ਬਾਰੇ? ਸਰ
2: ਜੀ ਵੀਰੇ,
3: ਹਾਂਜੀ ਸੁਣਾਈਏ।
1: ਹਾਂ ਸੁਣਾਂਗੇ ਤੁਹਾਡੇ ਕੋਲ,
3: ਪਹਿਲਾਂ ਸਰ ਬੋਲ ਕੋਈ ਨਾ,
1: ਸੰਗੂ ਸਾਹਿਬ ਥੋੜ੍ਹਾ ਜਿਹਾ
2: ਗੋ ਅਹੈਡ।
3: ਅੱਛਾ, ਉਹ ਇੱਕ ਲੋਕ ਤੱਥ ਨੇ ਜੀ, ਮੈਨੂੰ ਕਹੀ ਰਹੀ ਮੈਂ ਸੁਣਾਉਣਾ, ਉਹ ਗਾਣੇ ਦਾ ਨਾਂ ਗਰੀਬੀ ਹੈ।
1: ਅੱਛਾ ਜੀ।
3: ਅਤੇ ਕਿਉਂਕਿ ਕਿਰਤੀਆਂ ਦਾ ਮੇਲਾ, ਸੰਘਰਸ਼ੀ ਲੋਕਾਂ ਤੋਂ, ਜ਼ਿੰਦਗੀ ਦੇ ਸੰਘਰਸ਼ 'ਚੋਂ ਨਿਕਲੀਆਂ ਗੱਲਾਂ ਹੀ ਨੇ।
1: ਹਾਂਜੀ ਹਾਂਜੀ।
3: ਉਹ

0: ਇਹ ਸੱਗੂ ਸਾਹਿਬ ਕਦੇ ਕਲਾਕਾਰ ਤੋਂ ਘੱਟ ਥੋੜਾ ਪਿੱਛੇ ਇੱਕ ਲਾਂ ਤੋਂ ਅੱਧਾ ਕੰਮ ਤਾਂ ਤੁਹਾਡਾ ਇਹਨਾਂ ਨੇ ਕਰ ਦੇਣਾ ਉੱਥੇ ਬੜੀ ਚੰਗੀ ਗੱਲ ਆ ਜੀ
1: ਹੇਕਾਂ ਲਾਵਾਂਗੇ ਆਪਾਂ ਅਤੇ ਸਾਰਿਆਂ ਨੂੰ ਸੱਦਾ ਕਿਸੇ ਨੂੰ ਕਿਸੇ ਕਿਸਮ ਦਾ ਵੀ ਗਿਲਾ ਸ਼ਿਕਵਾ ਹੋਵੇ ਉਸ ਨੂੰ ਭੁਲਾ ਕੇ
0: ਗਿਲਾ ਸ਼ਿਕਵਾ
1: ਮੇਲੇ ਦੀ ਰੌਣਕ
0: ਨਹੀਂ ਨਹੀਂ ਗਿਲਾ ਸ਼ਿਕਵਾ ਕਰਦਾ ਤੁਹਾਡੇ ਨਾਲ
1: ਮੇਰੇ ਨਾਲ ਹੋ ਸਕਦਾ ਕਈ ਵਾਰ
0: ਕੋਈ ਗਿਲਾ ਸ਼ਿਕਵਾ ਤੁਹਾਡੇ ਨਾਲ ਇਸ ਉਮਰੇ ਗਿਲਾ ਸ਼ਿਕਵਾ ਕਿਹੜੇ ਲੜਾਈਆਂ ਕਰਨੀਆਂ ਕਿਸੇ ਨੇ ਨਾ ਗਿਲਾ ਸ਼ਿਕਵਾ ਕਰਨਾ ਨਾ ਗਿਲਾ ਸ਼ਿਕਵਾ ਅਸੀਂ ਬੰਦੇ ਹਾਂ ਅਤੇ ਸੱਗੂ ਸਾਹਿਬ ਪਿਆਰ ਵਾਲੇ ਸੱਜਣ ਆ ਤੁਸੀਂ ਇਹਨਾਂ ਦਾ ਸਾਥ ਦਿਓ ਔਰ ਅਸੀਂ ਵੀ ਉੱਥੇ ਹੋਵਾਂਗੇ ਔਰ ਤੁਹਾਡੇ ਨਾਲ ਗੱਲਾਂ ਬਾਤਾਂ ਉੱਥੇ ਵੀ ਹੋਣਗੀਆਂ ਇੱਕ ਵਾਰੀ ਫਿਰ ਤੋਂ ਸਮਾਂ ਤਕਰੀਬਨ ਸਮਾਪਤੀ ਵੱਲ ਜਾ ਰਿਹਾ ਹੈ
1: ਜਿਵੇਂ ਗੁਰਵਿੰਦਰ ਹੋਣਾ ਨੇ ਜ਼ਿਕਰ ਕੀਤਾ ਹੰਸਰਾਜ ਹੰਸ ਹੋਣਾ ਦਾ
0: ਜੀ ਜੀ
1: ਅਤੇ ਮੈਂ ਚਾਹੂੰਗਾ ਕਿ ਜਦੋਂ ਇਹਨਾਂ ਦੀ ਮਹਿਫਲ ਲੱਗੀ ਹੋਊਗੀ ਉਸ ਤਰ੍ਹਾਂ ਦਾ ਮਾਹੌਲ ਬਣਿਆ ਹੋਊਗਾ ਅਤੇ ਉੱਥੇ ਜਿੰਨੇ ਵੀ ਸੱਜਣ ਮਿੱਤਰ ਹੋਣਗੇ ਉਹਨਾਂ ਨੂੂੰ ਟਿਕਟਾਂ ਥੋੜੇ ਵਾਲੇ ਡਿਸਕਾਊਂਟ 'ਤੇ ਵੀ ਦਿੱਤੀਆਂ
0: ਨਾ ਨਾ ਕੋਈ ਮੇਰਾ ਸ਼ੋਅ ਭਾਅ ਜੀ ਕੋਈ ਡਿਸਕਾਊਂਟ 'ਤੇ ਨਹੀਂ ਕੋਈ ਇੱਕ ਨਾ ਇੱਕ ਫਰੀ ਨਹੀਂ ਅਸੀਂ ਔਨ ਏਅਰ ਕਹਿ ਰਹੇ ਹਾਂ
1: ਧੰਨਵਾਦ
0: ਤੁਸੀਂ ਜੋ ਕਰਨੀਆਂ ਕਰਿਓ ਸਾਡੇ ਕੋਲ ਖਰੀਦ ਲਿਓ ਫੁੱਲ ਰੇਟ 'ਚ ਤੇ ਤੁਸੀਂ ਅੱਗੋਂ ਭਾਵੇਂ ਸਸਤੀਆਂ ਵਿੱਚ ਭਾਵੇਂ ਕਿਸੇ ਨੂੰ ਫਰੀ ਦੇ ਦਿਓ
1: ਭਾਵੇਂ ਫਰੀ ਦੇ ਦਿਓ ਕੋਈ ਸਾਡੀ ਆਪਣੇ ਨੂੰ ਕਹਿ ਰਹੇ ਤੁਹਾਨੂੰ ਨਹੀਂ ਕਹਿ ਰਿਹਾ ਤੁਸੀਂ ਡਿਸਕਾਊਂਟ ਦਿਓ ਅਸੀਂ ਤੁਹਾਨੂੰ ਲੋੜ ਨਹੀਂ ਡਿਸਕਾਊਂਟ ਦੇਣ
0: ਇਹ ਸ਼ੋਅ ਜਿਹੜੇ ਸੱਗੂ ਸਾਹਿਬ ਤੁਹਾਨੂੰ ਪਤਾ ਹੀ ਹੈ ਕਿੰਨੇ ਹਰ ਚੀਜ਼ ਜਿਹੜਾ ਥੀਏਟਰ ਭਾਅ ਜੀ ਗੁਰਵਿੰਦਰ ਆਪਾਂ ਜਿਹੜਾ ਥੀਏਟਰ ਕੀਤਾ ਨਾ ਵੀਰੇ ਉਹ ਬਹੁਤ ਮਹਿੰਗਾ ਥੀਏਟਰ ਹੈ
2: ਜੀ ਜੀ ਬਿਲਕੁਲ
0: ਲਿਵਿੰਗ ਆਰਟ ਸੈਂਟਰ 'ਚ ਬੈਠ ਕੇ ਸੁਣਨਾ ਹੀ ਇੱਕ ਬੜੀ ਵੱਡੀ ਗੱਲ ਆ ਔਰ ਉੱਥੇ ਸ਼ੋਅ ਜਲਦੀ ਕਿਤੇ ਕੋਈ ਬੰਦਾ ਕਰਵਾਉਂਦਾ ਨਹੀਂ ਭਾਅ ਜੀ ਉੱਥੇ ਸ਼ੋਅ ਉਹੀ ਹੁੰਦੇ ਆ ਜਿਹੜੇ ਕਿ ਬੜੇ ਜਿਹੜੇ ਮਤਲਬ ਕਿ ਸੁਣਨ ਵਾਲੇ ਸ਼ੋਅ ਜਿਹਨਾਂ ਨੇ ਬੈਠ ਕੇ ਆਨੰਦ ਲੈਣਾ
2: ਮਿਲਦਾ ਆਨੰਦ ਲੈ ਕੇ ਹਾਂ ਬਿਲਕੁਲ
0: ਔਰ ਸੱਗੂ ਸਾਹਿਬ ਵੀ ਉੱਥੇ ਹੋਣਗੇ ਔਰ ਤੁਸੀਂ ਵੀ ਸਾਰੇ ਜਣੇ ਉੱਥੇ ਹੋਣੇ ਆ ਟਿਕਟਾਂ ਜਿਹੜੀਆਂ ਕਿ ticketmaster.ca ਤੋਂ ਤੁਹਾਨੂੰ ਮਿਲਣੀਆਂ ਔਰ ਮੈਂ ਜਿਵੇਂ ਅੱਗੇ ਜ਼ਿਕਰ ਕਰਕੇ ਹਟਿਆ $49 ਵਾਲੀਆਂ ਟਿਕਟਾਂ ਤਕਰੀਬਨ 20x22 ਟਿਕਟਾਂ ਪਰ 15-16 ਸੀ 17 ਇੰਨੀਆਂ ਹੋਣੀਆਂ 20 ਦੇ ਰੇਂਜ ਦੇ ਵਿੱਚ ਚਾਰ ਉਹਦੇ ਨਿਕਲੀਆਂ ਹੋਣੇ ਮੇਰੇ ਸਾਹਮਣੇ ਅਤੇ ਜੇ ਤੁਸੀਂ ਵੀ ਟਿਕਟਾਂ ਲੈਣੀਆਂ ਲੈ ਲਓ ਕਿਉਂਕਿ ਲੌਂਗ ਵੀਕਐਂਡ ਦੇ ਜਿਹੜੀ 49 ਟਿਕਟ ਖਤਮ ਹੋ ਜਾਏਗੀ ਮੈਨੂੰ ਪੱਕੀ ਗੱਲ ਆ ਅਤੇ ਬਾਕੀ ਤੁਸੀਂ ਆਪਣੇ ਪਰਿਵਾਰਾਂ ਨਾਲ ਸਲਾਹ ਕਰੋ ਅੱਛਾ ਸ਼ੋਅ ਆਓ ਦੇਖੋ ਪਰਿਵਾਰਾਂ ਨਾਲ ਔਰ ਮੰਡੇ ਨੂੰ ਅਸੀਂ ਤੁਹਾਨੂੰ ਉੱਥੇ ਮਿਲਾਂ ਕਿਰਤੀਆਂ 'ਚ ਵੀ ਮਿਲਾਂਗੇ ਔਰ ਅਖੀਰ 'ਤੇ ਵੀਰੇ ਤੁਸੀਂ ਕੁਛ ਕਹਿਣਾ ਚਾਹੋਗੇ ਸੱਗੂ ਸਾਹਿਬ ਜਾਂ ਗੁਰਵਿੰਦਰ ਵੀਰੇ
1: ਦੁਬਾਰਾ ਫਿਰ ਆਪਾਂ ਬੇਨਤੀ ਕਰਦੇ ਹਾਂ
0: ਜੀ
1: ਸਾਰਿਆਂ ਨੂੰ ਮੇਲੇ 'ਤੇ ਹਾਜ਼ਰੀ ਲਵਾਉਣ ਦੀ ਆ ਕੇ ਮੇਲੇ ਦੀ ਰੌਣਕ ਨੂੰ ਵਧਾਓ ਅਤੇ ਨਾਲ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ 15 ਸਾਲ ਦਾ ਸਮਾਂ ਰਾਤ ਪਰ ਦਿਨ ਹਮੇਸ਼ਾ ਸਹਿਯੋਗ ਦਿੱਤਾ
0: ਠੀਕ ਹੈ
1: ਤਨ ਮਨ ਧਨ ਦੇ ਨਾਲ ਜਿਹੜਾ ਪਿਆਰ ਸੰਗਤਾਂ ਵੱਲੋਂ ਮਿਲਦਾ ਹੈ ਜਾਂ ਲੋਕਾਂ ਵੱਲੋਂ ਮਿਲਦਾ ਹੈ
0: ਚਲੋ
1: ਮੈਂ ਹਮੇਸ਼ਾ ਰਿਣੀ ਰਹੂੰਗਾ
0: ਬੜੀ ਮਿਹਰਬਾਨੀ ਸਮਾਂ ਸਮਾਪਤੀ ਹੈ ਜੀ ਗੁਰਵਿੰਦਰ ਵੀਰੇ ਤੁਸੀਂ ਆਪਣੇ ਨਾਲ ਫਤਿਹ ਸਾਂਝੀ ਕਰ
2: ਬਹੁਤ ਬਹੁਤ ਮਿਹਰਬਾਨੀ ਤੁਹਾਡਾ ਬਹੁਤ ਧੰਨਵਾਦ ਵੀਰ ਜੀ
0: ਥੈਂਕ ਯੂ
2: ਇਹਨਾਂ ਦਾ ਬਹੁਤ ਬਹੁਤ ਧੰਨਵਾਦ

0: ਲੈਣੀਆਂ ਸੀ।
1: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ। ਇੰਡੀਆ ਕਿੱਥੇ ਜਾਣਾ?
0: 4 ਟਿਕਟਾਂ ਦਿੱਲੀ ਦੀਆਂ ਤੇ 2 ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ?
1: ਮਿਲ ਜਾਣਗੀਆਂ, ਬਿਲਕੁਲ ਮਿਲ ਜਾਣਗੀਆਂ। ਦਿੱਲੀ, ਮੁੰਬਈ, ਅੰਮ੍ਰਿਤਸਰ, ਇਹੋ ਤਾਂ ਸਾਡੀ ਸਪੈਸ਼ਲਿਟੀ ਹੈ। ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
0: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਮ, ਕਟਾਰੀਆ ਟੂਰਸ ਐਂਡ ਟ੍ਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 9056781200, 9056781200, ਕਟਾਰੀਆ ਟੂਰਸ ਐਂਡ ਟ੍ਰੈਵਲ।
2: 32, 55, 80, 98, 81, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, 90, 92, Brampton TV and Appliances, 801 Bovey Drive near Chingozi. Call 905-450-2828. 905-450-2828.
3: This is AM 530, CHLO AM, serving Brampton.

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: Dave Tatla News Desk, locally covered, nationally connected.
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
7: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
8: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
7: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
8: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
7: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
8: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
7: 647-10-6477-39-8710।
5: ਮੈਂ ਕਿਹਾ ਕਿੱਥੇ ਜਾ ਰਹੀ ਹੈ?
9: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
5: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
9: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
10: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
11: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
12: Indian Fruitland, one stop for all your grocery needs.
13: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
12: Indian Fruitland ਹੈ ਸੱਚੀ one stop for all your grocery needs. ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ Indian Fruitland ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, on 25 Sandalwood Parkway, near Horanthro Street, Brampton.
14: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
15: ਜਾਣੇ ਮਨੇ ਗੱਲ ਦੱਸ।
16: ਹਾਂਜੀ।
15: ਕਿ ਹੁਣ ਆਪਾਂ ਨੂੰ ਪਿਆਰ ਦੇ ਵਿੱਚ ਪੀਂਘਾਂ ਪਾਉਂਦੇ ਨੂੰ 3 ਸਾਲ ਹੋ ਗਏ ਆ।
16: ਹਾਂਜੀ।
15: ਮੈਨੂੰ ਇਹ ਦੱਸ ਕੇ ਹੁਣ ਆਪਾਂ ਵਿਆਹ ਕਰਾ ਲਈਏ ਤਾਂ ਮੇਰੀ ਤਨਖਾਹ ਤਾਂ ਸਫੀਸ਼ੀਐਂਟ ਨਾ?
16: ਦੇਖੋ ਮੇਰੇ ਲਈ ਤਾਂ ਸਫੀਸ਼ੀਐਂਟ ਹੈ, ਪਰ ਤੁਹਾਡਾ ਗੁਜ਼ਾਰਾ ਕਿਵੇਂ ਚੱਲੇਗਾ?
15: ਫਿੱਟੇ ਮੂੰਹ ਤੇਰੇ।
17: Ladies and gentlemen, introducing from CHLO AM 530, the number one radio host in the world, Dave.

0: गुड आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादी उम्मीद करते हैं तो अज का दिन अच्छा गुजर रहा होगा। साड़ी कोशिश रहेगी 2 बजे तक नेशनल इंटरनेशनल खबरों ना तुहानू जोड़ के रखिए। अगे चल के वतनों दूर तुहाडे लई पेश कीता जाएगा। 1 तो 2 हुण तो लैके 2 बजे तक साडे स्टूडियो दे नंबर रहणगे 905-799-0999-905-799-0999। छतरी छत रिपोर्ट हाजिर है। अज 6:44 ते सूरज सिंह आया, 7:49 ते चले जाना मामा चंद सिंह, अधिक रात नूं 11:47 ते आएगा ते कल नूं दोपहरे 3:39 ते जाएगा। हुण तो लैके अगले बुधवार तक जिहड़ा दिन है साफ सुथरे रहणगे जी। अज 27 डिग्री सूरज चमकेगा, कल 25 डिग्री सूरज चमकेगा, संडे 23 डिग्री सूरज चमकेगा, मंडे 26 डिग्री सूरज चमकेगा, ट्यूजडे 25 डिग्री और बुधवार 26 डिग्री सूरज चमकता रहेगा। स्पोर्ट्स के खेत्र में कल ब्लू जेट 6-3 के फर्क न जिते क्लीवलैंड, इस तरह हम सिर्फ हाफ गेम आउट ऑफ प्ले ऑफ है। ਸਾਡੇ ਨਾਲ ਸੁਖੀ ਜੀ ਵੀ ਸਟੂਡੀਓ ਚ ਜੁੜ ਚੁੱਕੇ ਨੇ। ਸੁਖੀ ਪ੍ਰੋਗਰਾਮ ਸਵਾਗਤ ਹੈ।
1: ਥੈਂਕ ਯੂ ਦੇਵ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਮੇਰੇ ਸੁਖੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਵੈਰੀ ਹੈਪੀ ਫਰਾਈਡੇ।
0: ਹੈਪੀ ਹੈਪੀ। ਅੱਛਾ ਹੋਰ ਸੁਣੋ।
1: ਹਾਂਜੀ,
0: ਅੱਜ ਮਹੀਨਾ ਹੈਗਾ ਸੈਪਟੰਬਰ
1: ਜੀ,
0: ਅਕਤੂਬਰ
1: ਹਾਂਜੀ,
0: ਨਵੰਬਰ ਦਸੰਬਰ, ਇਹ ਸਾਰਾ ਨੇੜੇ ਦੇ ਬਾਰ ਬਾਰ ਹੀ ਲਾਈ ਹੋਈ ਹੈ ਜਿਵੇਂ ਬਾਹਰ ਚ ਜਾਣਾ ਹੁੰਦਾ। ਖੈਰ ਅੱਜ ਜਨਮਦਿਨ ਹੈ ਜੀ, ਯੂ ਨੋ ਦਾ ਪਰਸਨ, ਕਿਹਦਾ ਜਨਮਦਿਨ ਦੱਸੋ।
1: ਆਮ ਨਾਟ ਸ਼ੋਰ।
0: ਲੈ ਬਿਆਨਸੇ ਦਾ, ਹਾਂ ਦੇਖੋ ਤਾਂ ਅੱਜ ਦੇ ਦਿਨ 1981 ਚ ਜੰਮੀ ਸੀ ਬੀਬੀ।
1: ਨਾਈਸ।
0: ਨੀਲਮ ਜੀ, ਪ੍ਰੋਗਰਾਮ ਤੁਹਾਡਾ ਵੀ ਸਵਾਗਤ ਹੈ, ਕੀ ਹਾਲ ਹੈ?
2: ਆਈ ਐਮ ਵੈਰੀ ਗੁੱਡ, ਥੈਂਕ ਯੂ ਸੋ ਵੈਰੀ ਮੱਚ। ਤੁਹਾਨੂੰ ਤਾਂ ਆਪਣੇ ਸਾਰੇ ਲਿਸਨਰਸ ਨੂੰ ਅ ਵੈਰੀ ਹੈਪੀ ਲੌਂਗ ਵੀਕਐਂਡ।
0: ਮੈਂ ਕਿਹਾ ਜੀ, ਪਹਿਲਾਂ ਤਾਂ ਵੀਕਐਂਡ ਹੋਵੇ ਉਹਦੀ ਬੜੀ ਖੁਸ਼ੀ ਹੁੰਦੀ ਆ, ਹੁਣ ਉਤੋਂ ਲੌਂਗ ਵੀਕਐਂਡ ਆ, ਐਕਸਟਰਾ ਖੁਸ਼ੀ ਹੋ ਜਾਂਦੀ ਆ।
2: ਬਿਲਕੁਲ ਬਿਲਕੁਲ, 100%।
0: ਖੈਰ, GTA ਦੇ ਵਿੱਚ ਘਰਾਂ ਦੀ ਜਿਹੜੀ ਸੇਲ ਹੈ ਉਹ 2.1% ਘਟੀ ਆ ਅਗਸਤ ਦੇ ਮਹੀਨੇ। ਵਿਨੀਪੈਗ ਟੋਰਾਂਟੋ ਇਜ਼ ਅ ਅਨਸੇਫ ਸਿਟੀ, ਇੱਕ ਸਰਵੇ ਦੇ ਮੁਤਾਬਕ ਦੱਸਿਆ ਗਿਆ। ਔਰ ਆਪਣਾ ਰਾਜਾ ਮਹਾਰਾਜਾ ਪ੍ਰਿੰਸ ਚਾਰਲਸ, ਉਹਦੇ ਕੰਨ ਦੇਖੇ ਕਿੱਡੇ ਕਿੱਡੇ। ਖੈਰ, ਕੈਨੇਡਾ ਨੇ ਉਹਦੇ ਨਾਂ ਤੇ ਵੀ ਨੋਟ ਬਣਾਤਾ, ਉਹਦੀ ਸ਼ਕਲ ਨੋਟ ਦੀ ਇਹੋ ਜਿਹੀ ਹੋਏਗੀ।
1: ਓ ਵਾਓ, ਆਈ ਸੋ, ਦੇਰ ਯੂ ਗੋ।
0: ਆਲ ਰਾਈਟ, ਜਿਹੜੇ ਸਨੋ ਬਰਡਸ ਆ ਜਿਹੜੀਆਂ ਲੌਂਗ ਵੀਕਐਂਡ ਤੇ ਆਪਣੇ CNE ਤੇ ਕੀ ਕਹਿੰਦੇ ਹੁੰਦੇ ਆ ਪਲੇਨ ਜੇ ਆ ਕੇ ਗਿੜੇ ਗੁੜੇ ਜੇ ਕੱਢਦੇ ਆ, ਬਹੁਤ ਲੋਕੀ ਦੇਖਣ ਜਾਂਦੇ ਆ। ਦਿਸ ਇਜ਼ ਦਾ ਲਾਸਟ ਟਾਈਮ ਦੇ ਗੋਇੰਗ ਟੂ ਡੂ ਇਟ, ਉਸ ਤੋਂ ਬਾਅਦ ਉਹਨਾਂ ਨੇ ਰਿਟਾਇਰ ਹੋ ਜਾਣਾ।
2: ਸੀਰੀਅਸਲੀ, ਏਅਰ ਸ਼ੋ
0: ਰਿਟਾਇਰ ਹੋ ਜਾਣਾ ਜੀ।
2: ਓ ਮਾਈ ਗੋਡ।
0: ਡੂ ਯੂ ਬਿਲੀਵ ਦਾ ਰਿਮੂਵਲ ਆਫ ਫੈਡਰਲ ਟੈਕਸ ਔਨ ਗੈਸੋਲੀਨ ਸ਼ੁੱਡ ਬਿਕਮ ਪਰਮਾਨੈਂਟ? 90% ਨੇ ਕਿਹਾ। $2.4 million ਦੇਣਾ ਆਪਣੇ ਸੁਖੀ ਜੀ ਮਾਰਕ ਕਾਰਨੀ ਨੇ ਆਪਾਂ ਸਾਰਿਆਂ ਨੂੰ, ਉਹਨੂੰ ਨੀ ਮਿਲਣਾ ਜਿਹੜਾ ਇਲੈਕਟ੍ਰਿਕ ਕਾਰ ਚਲਾਉਂਦਾ।
1: ਅੱਛਾ,
0: ਪੈਟਰੋਲ ਤੇ ਜਿਹੜਾ ਟੈਕਸ ਛੱਡਿਆ ਹੋਇਆ ਨਾ ਉਹਨਾਂ ਨੇ, ਉਹ 1 ਸਤੰਬਰ ਦੀ ਮੰਡੇ ਤੋਂ ਸ਼ੁਰੂ ਹੋਣਾ ਸੀ ਦੁਬਾਰਾ, ਉਹਨਾਂ ਨੇ ਉਹ ਕੈਂਸਲ ਕਰ ਦਿਆ, ਕਹਿੰਦੇ ਜਨਵਰੀ ਜਾ ਕੇ ਦੇਖਾਂਗੇ। ਇਹ ਗੱਲ ਵੱਖਰੀ ਆ, ਜਿਹੜਾ ਲੜਾਈ ਚੱਲ ਰਹੀ ਹੈ ਮਿਡਲ ਈਸਟ ਉਹਦੇ ਕਰਕੇ ਜਿਹੜਾ ਪੈਟਰੋਲ ਦੀ ਪ੍ਰਾਈਸ ਆ ਉਹ ਬਹੁਤ ਜ਼ਿਆਦਾ ਹੈ। ਖੈਰ, ਹੋਰ ਗੱਲਾਂ ਜੋ ਗੱਲ ਸੁਣਾ ਦਿੰਦੇ ਹਾਂ। ਅਮਰੀਕਾ ਦੀਆਂ ਬਹੁਤ ਸਾਰੀਆਂ ਐਸੀਆਂ ਫੋਰਮ ਨੇ ਜਿਹੜੀਆਂ ਕੈਨੇਡਾ ਚ ਮੂਵ ਹੋ ਰਹੀਆਂ, ਕਹਿੰਦੇ ਟੈਰਿਫ ਟੂਰਫ ਕਰਕੇ ਇੱਥੇ ਸਾਨੂੰ ਜ਼ਿਆਦਾ ਪੈਸੇ ਬਚਣਗੇ। ਗੁੱਡ ਫੋਰ ਦੈਮ। ਲਓ ਜੀ, ਜਾਣੇ ਆਉਂਦੇ ਹਾਂ, ਸਟੇ ਟਿਊਨ।
3: ਅਗੇ ਹੈ ਬਾਥਰੂਮ ਵੈਨਿਟੀਜ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ, ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਜ਼ਨ ਵੈਨਿਟੀਜ, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
4: ਕੰਡੀਸ਼ਨਸ ਅਪਲਾਈ।
5: ਆ ਭੈਣੇ, ਖਰੀਦ ਲਿਆ ਗਹਿਣੇ?
6: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
5: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
6: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
3: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
4: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
7: Quick Truck Lube, are you ready?
0: ਇੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 647-429-4040
8: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: Apni community layi khushkhabri, Helix Wellness Physio and Rehab Center khul chukya hai, jithon tusi physiotherapy, massage therapy, chiropractor wargiyan sevaavan professionals vallon dittiyan jandiyan han. Eh taqreeban sariyan insurance companyan naal khud deal karde ne. Counseling service vi available han. Helix Wellness Physio Rehab, 10930 Gorway Drive, Unit C, X1, Gorway and Countryside de corner te. Jyada jankari layi please call 905-913-5256, 905-913-5256.
9: From the Dave Tatla News Desk, locally covered, nationally connected.
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32। 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
10: 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
11: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
10: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
11: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ। ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
10: 40 ਸਾਲਾਂ ਤੋਂ ਬੇਦਾਗ ਸਰਵਿਸ,
12: ਗਿੱਲ ਇੰਟਰਨੈਸ਼ਨਲ ਟ੍ਰੈਵਲ।
11: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ।
12: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
11: 905-671-8400 ਔਰ 905-796-8800 ਔਰ ਵਿਜ਼ਿਟ giltravels.ca।
13: ਚਿੰਟੂ ਪੁੱਤਰ।
14: ਹਾਂਜੀ ਮੈਡਮ ਜੀ।
13: ਬੇਟੇ, ਆਪਾਂ ਇੱਕ ਵਾਈਫ ਦਾ ਕਿਹਦੇ ਨਾਲ ਕੰਪੈਰੀਜ਼ਨ ਕਰ ਸਕਦੇ ਆ?
14: ਮੈਡਮ ਜੀ, ਸੂਰਜ ਨਾਲ।
13: ਸੂਰਜ ਨਾਲ? ਉਹ ਕਿਵੇਂ?
14: ਮੈਡਮ ਜੀ, ਹੁਣ ਦੇਖੋ, ਸੂਰਜ ਵੱਲ ਵੀ ਨਹੀਂ ਘੂਰ ਕੇ ਵੇਖਿਆ ਜਾਂਦਾ, ਨਾ ਘਰ ਵੇਲੇ ਵੇਖ ਸਕਦੇ ਆ।
15: ਫਿੱਟੇ ਮੂੰਹ ਤੇਰੇ।
0: I am Dave Tatla and you are not. ਤੁਹਾਨੂੰ ਲੈ ਕੇ ਚੱਲਦੇ ਗ੍ਰੈਂਡ ਫਰਨੀਚਰ ਤੇ, ਜਿੱਥੇ ਲੌਂਗ ਵੀਕਐਂਡ ਤੇ ਬੜੀ ਜ਼ਬਰਦਸਤ ਸੇਲ ਲਾਈ ਆ। ਸੁਖ ਸਾਹਿਬ, ਵੈਲਕਮ ਟੂ ਦ ਸ਼ੋ।
16: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ, ਅੱਜ ਪਰਿਵਾਰਾਂ ਨੂੰ ਲਾਈਵ ਅਪਡੇਟ ਦੇਵਾਂਗੇ ਜੀ। ਜਿਹੜੀ ਆ ਲੇਬਰ ਡੇ ਲੌਂਗ ਵੀਕਐਂਡ ਦੀ ਸੇਲ ਦਾ ਸ਼ੁਰੂਆਤ ਆਗਾਜ਼ ਹੋ ਚੁੱਕਾ। ਹੁਣ ਵੀ ਸਾਡੇ ਕੋਲ ਦੋ ਫੈਮਲੀਆਂ ਜਿਹੜੀਆਂ ਇਨ ਸਟੋਰ ਸ਼ਾਪਿੰਗ ਕਰ ਰਹੀਆਂ ਨੇ। ਇੱਕ ਤੇ ਪੰਜੂਣੀ ਬ੍ਰੈਂਡਫੋਰਡ ਤੋਂ ਆਏ ਹੋਏ ਨੇ, ਬੈਡਰੂਮ ਸੈੱਟ ਜਿਹੜਾ ਅਸੀਂ ਬਾਇੰਗ ਕਰ ਰਹੇ ਆ, ਸੋ ਤੋਹਫਾ ਨਾਲ ਦਿੱਤਾ ਜਾਊਗਾ। ਸੋ ਅੱਜ ਲਾਈਵ ਅਪਡੇਟ ਜਿਹੜੀ ਸ਼ੋਅ ਦੇ ਵਿੱਚ ਦਿੱਤੀ ਜਾਊਗੀ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ, ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, 20 ਤੋਂ 25 ਬੈਡਰੂਮ ਸੈੱਟ ਜਿਹੜੇ ਨਵੇਂ ਲੱਗ ਚੁੱਕੇ ਨੇ, ਈਵਨ ਕੈਨੇਡੀਅਨ ਮੇਡ ਸੈਕਸ਼ਨਲ ਦੇ ਉੱਪਰ ਜਿਹੜੀ ਭਾਰ ਹੈ ਤੁਹਾਨੂੰ ਡਿਸਕਾਊਂਟ ਦਿੱਤੇ ਜਾ ਰਹੇ ਆ। ਨਾਲ ਦੀ ਨਾਲ ਪਾਵਰ ਰਿਕਲਾਈਨਰ ਜਿਹੜੀ ਨਵੀਂ ਇਨਵੈਂਟਰੀ ਆਈ ਹੈ, ਉਹਦੇ ਤੇ ਵੀ ਭਾਰੇ ਡਿਸਕਾਊਂਟ ਦਿੱਤੇ ਜਾ ਰਹੇ ਆ। ਸੋ ਫਟਾਫਟ ਹੁਣ ਗੱਡੀਆਂ ਦੇ ਸਟੀਅਰਿੰਗ ਘੁਮਾ ਲਓ ਤੇ ਪਹੁੰਚ ਜਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ। ਤੇ ਇੱਕ ਡੀਲ ਦਿੰਦੇ ਆ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਫਸਟ ਕਮ ਫਸਟ ਸਰਵ ਲਾਸਟ ਪੀਸ ਫਲੋਰ ਮਾਡਲ ਦੀ ਡੀਲ ਦੇਣ ਲੱਗਿਆ, ਕੜਾਕੇ ਕੱਢਵੀਂ ਪ੍ਰਾਈਸ। ਜਿਹੜਾ ਪਰਿਵਾਰ ਰਾਈਟ ਵੇ ਇਨ ਸਟੋਰ ਆ ਜਾਊਗਾ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਦੇ ਉੱਤੇ ਹੈਡਬੋਰਡ ਸਾਰੀ ਲੈਦਰ ਪੈਡਿੰਗ, ਸਾਰੀ ਲੈਦਰ ਦੀ ਹੈਡਬੋਰਡ ਬਣੀ ਹੋਈ ਆ, ਤੇ ਲਾਈਟ ਬਰਾਊਨ ਕਲਰ, ਲਾਈਟ ਬਰਾਊਨ ਕਲਰ ਦੀਆਂ ਜਿਹੜੀਆਂ ਰੇਸ, ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਦੇ ਜਿਹੜੇ ਡਰੋਅ ਸੋਫਟ ਕਲੋਜ਼ਰ ਨੇ, ਮਿਰਰ ਨਾਈਟ ਸਟੈਂਡ ਦੇ ਜਿਹੜਾ ਬਰਾਊਨ ਕਲਰ ਦਾ, ਲਾਈਟ ਬਰਾਊਨ ਕਲਰ ਦਾ ਲੈਕਰ ਫਿਨਿਸ਼ ਦਾ ਨਾਈਟ ਸਟੈਂਡ, ਸੋਫਟ ਕਲੋਜ਼ਰ ਡਰੋਅ ਦੇ ਨਾਲ, ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਲਾਈਟ ਬਰਾਊਨ ਕਲਰ ਦਾ ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਜਿਹਦੀ ਫਲੋਰ ਦੀ ਪ੍ਰਾਈਸ $3200 ਲੱਗੀ ਸੀ, ਜਿਹੜਾ ਪਰਿਵਾਰ ਰਾਈਟ ਵਿਲ ਸੋ ਰਾਜੂਗਾ, ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਕਿੰਗ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ $1299 ਦਾ ਦੇ ਭਾਜੀ, ਕੰਪਲੀਟ ਬੈਡਰੂਮ ਸੈੱਟ $1299 ਦੇ ਵਿੱਚ ਰਾਈਟ ਵਿਲ ਤੁਸੀਂ ਚੱਕ ਕੇ ਲੈ ਕੇ ਜਾ ਸਕਦੇ ਹੋ, ਤੇ ਜਿਹਨਾਂ ਪਰਿਵਾਰਾਂ ਨੇ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਕਿਚਨ ਦੇ ਲਈ ਸੋਲਿਡ ਵੁੱਡ ਦਾ, ਸਖਤ ਲੱਕੜੀ ਦਾ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ ਫਲੋਰ ਦੇ ਉੱਪਰ $1000 ਲੱਗੀ ਆ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ, ਜਿਹੜੇ ਪਰਿਵਾਰ ਰਾਈਟ ਵੇ ਇੰਸਟੋਰ ਆ ਜਾਣਗੇ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, $399 ਦਾ ਮਿਲੂਗਾ, ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ, ਸੋ 20,000 ਸਕੇਅਰ ਫੁੱਟ ਸ਼ੋਰੂਮ ਚ ਤੁਹਾਡਾ ਵੈਲਕਮ ਕੀਤਾ ਜਾ ਰਿਹਾ ਲੇਬਰ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, ਬਥੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 6472200000, 6472200000, ਜਾਂ ਪਹੁੰਚ ਸਕਦੇ ਹੋ 6885 ਟੋਮਕਨ ਰੋਡ ਦੇ ਉੱਪਰ, ਧੰਨਵਾਦ ਜੀ ਭਾਜੀ,
0: ਬੜੀ ਮਿਹਰਬਾਨੀ ਸਰ, ਥੈਂਕ ਯੂ, ਆਲਰਾਈਟ ਸੁਖੀ ਜੀ,
1: ਹਾਂਜੀ ਦੇਵ ਜੀ,
0: ਮਿਲੀਅਨ ਤੋਂ ਥੱਲੇ ਵਾਲੀ ਲਿਸਟਿੰਗ ਦਿਓ,
1: ਠੀਕ ਹੈ ਦੇਵ ਜੀ, ਆਪਣੇ ਕੋਲੇ ਬ੍ਰੈਂਪਟਨ ਦੇ ਵਿੱਚ ਘਰ ਹੈਗਾ ਆ, ਡੀਟੈਚ ਘਰ, 5 ਬੈਡਰੂਮ ਦਾ ਘਰ ਆ, 2 ਬੈਡਰੂਮ ਦੀ ਫਿਨਿਸ਼ਡ ਬੇਸਮੈਂਟ ਆ ਸੈਪਰੇਟ ਐਂਟਰੈਂਸ ਦੇ ਨਾਲ, ਏਰੀਆ ਹੈਗਾ ਜੀ ਏਅਰਪੋਰਟ ਐਂਡ ਬੋਵੇਡ, ਸੋ ਕੈਸਲ ਮੋਰ ਵੱਲ ਦਾ ਏਰੀਆ ਆ, ਮੇਜਰ ਇੰਟਰਸੈਕਸ਼ਨ ਏਅਰਪੋਰਟ ਐਂਡ ਬੋਵੇਡ ਡਰਾਈਵ, ਲੋਟ ਬਹੁਤ ਵਧੀਆ ਆ ਜੀ, ਆਪਾਂ ਨੂੰ 48, ਸੋ ਆਲਮੋਸਟ 50 ਫੁੱਟ ਬਾਏ 108 ਫੀਟ ਡੀਪ ਲੋਟ ਮਿਲੂਗਾ ਤੁਹਾਨੂੰ, ਡਬਲ ਕਾਰ ਦੀ ਪਾਰਕਿੰਗ ਹੈਗੀ ਆ, ਪਰ ਟੋਟਲ ਆਪਣੇ ਕੋਲ 6 ਕਾਰਾਂ ਦੀ ਪਾਰਕਿੰਗ ਹੈਗੀ ਆ, 5 ਬੈਡਰੂਮ ਦਾ ਘਰ, 2 ਬੈਡਰੂਮ ਦੀ ਫਿਨਿਸ਼ਡ ਬੇਸਮੈਂਟ ਵਿਦ ਸੈਪਰੇਟ ਐਂਟਰੈਂਸ, ਕੋਈ ਵੀ ਕੁਐਸਚਨ ਆ, ਕੋਈ ਵੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤਾਂ ਕਾਲ ਕਰ ਲਓ ਜੀ, 6474087066, 6474087066।
0: ਲਓ ਜੀ ਗਏ ਤੇ ਆਏ, ਪਹਿਲਾਂ ਟ੍ਰਿਪਲ ਏ ਲੈਂਡਸਕੇਪਿੰਗ ਦਾ ਸੁਨੇਹਾ ਸੁਣੋ,
17: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ ਟ੍ਰਿਪਲ ਏ ਲੈਂਡਸਕੇਪਿੰਗ ਕੰਪਨੀ ਲਿਮਿਟਡ ਵਾਲਿਆਂ ਨੂੰ, ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ, ਟ੍ਰਿਪਲ ਏ ਲੈਂਡਸਕੇਪਿੰਗ, ਕਾਲ 6747884 1213, 6477841213।
18: Indian Fruitland, one stop for all your grocery needs.
19: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, 2 ਚੀਜ਼ਾਂ ਲਈ 1 ਜਗ੍ਹਾ ਰੁਕੋ, ਫਿਰ ਅਗਲੀਆਂ 2 ਦੀ ਦੂਜੀ ਜਗ੍ਹਾ ਰੁਕੋ।
18: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ, ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ, ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
20: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
21: ਹੈ। ਓ ਤੂੰ ਰੇਫੜਾ,
20: ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ,
21: ਲੱਗਿਆ ਗੱਲਾਂ ਮਾਰਦਾ।
20: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 4163561870, 4163561870, ਪੈਗੀ ਪੱਲੇ।
22: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-ਈਅਰ ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ, ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525, ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
0: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ 905-450-2828 ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਟੂ ਸ਼ੋਅ ਸਰ
2: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਫ੍ਰਿਜ ਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ ਬੋਸ਼ ਜਰਮਨ ਬ੍ਰਾਂਡ ਹੈ ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ ਟੀਵੀ ਦੀ ਜੇ ਗੱਲ ਕਰੀਏ ਜੀ ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਹੈ ਜੀ ਇਸੇ ਤਰ੍ਹਾਂ ਸਾਡੇ ਹੋਮ ਅਪਲਾਈਂਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫ੍ਰਿਜ ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ ਮੋਰ ਦੈਨ $5,000 ਦੀ ਸੇਵਿੰਗ ਹੈ ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫ੍ਰਿਜ ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫ੍ਰਿਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ ਇਹ ਵੀ $1200 ਵਾਲਾ $699 ਦਾ ਇਹ 30 ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਹੈ 68 ਇੰਚ ਦੀ ਹਾਈਟ ਹੈ ਜੀ ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਮਿਲੇਗਾ ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ ਕੱਲਾ ਵਾਸ਼ਰ $599 ਦਾ ਮਿਲ ਜਾਏਗਾ ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com ਇਹ ਵਨ ਵਰਲਡ ਹੈ ਜੀ 905-450-2828 905-450-2828 ਜੀ
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਥੈਂਕ ਯੂ ਸਰ
2: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ

0: ਐਰ ਇੰਡੀਅਨ ਫਰੂਟ ਲੈਂਡ ਤੇ ਰੱਖੜੀ ਦੀ ਸੇਲ ਚੱਲ ਰਹੀ ਹੈ, ਸੱਤ ਦੀਆਂ ਸੱਤੇ ਲੋਕੇਸ਼ਨ ਤੇ ਸੇਲ ਹੈ। ਸੇਲ ਬੜੀ ਜ਼ਬਰਦਸਤ ਹੈ ਜੀ, ਸੁਣੋ ਧਿਆਨ ਨਾਲ। ਸਵਰਨ ਚੱਕੀ ਆਟਾ 20 ਪਾਊਂਡ 11.99 ਦਾ, ਤੇ ਜਿਹੜੇ ਚੌਲ ਨੇ ਇੰਡੀਅਨ ਡੈਲੀਵਾਈਟ ਵਾਲਿਆਂ ਦੇ 6.99 ਦੇ 8 ਪਾਊਂਡ ਨੇ। ਬਰਾਊਨ ਸ਼ੂਗਰ ਡੈਲੀਵਾਈਟ ਵਾਲਿਆਂ ਦੀ 6.99 ਦੀ 8 ਪਾਊਂਡ ਹੈ। ਦੇਸੀ ਘਿਓ ਚੋਰੀ ਕਰਨ ਦੀ ਲੋੜ ਨਹੀਂ, 23.99 ਦਾ ਮਿਲਦਾ ਹੈ। ਇੰਡੀਅਨ ਡੈਲੀਵਾਈਟ ਬਾਲਟੀ ਚ ਗੁੜ ਲੈਣਾ 5 ਕਿਲੋ 9.99 ਦਾ ਹੈ। ਕਾਲੇ ਚਿੱਟੇ ਚਨੇ 3.99 ਦੇ 4 ਪਾਊਂਡ ਹੈ। ਵਾਈਟ ਬਰੈਡ ਜਾਂ ਹੋਲ ਵੀਟ ਬਰੈਡ 2.49 ਈਚ ਹੈ। ਗਾਰਲਿਕ ਜਿੰਜਰ ਦੀ ਜਿਹੜੀ ਪੇਸਟ ਹੈ 2.99 ਦੀ ਹੈ। ਮਿਹਰਬਾਨ ਦੇ ਜੂਸ ਪੀਓ ਭਾਈ ਸਾਹਿਬ, 3.99 ਦੇ 3 ਲੀਟਰ ਹੈ। ਹਲਦੀਰਾਮ ਦੇ ਸਨੈਕ ਸਵੇਰੇ ਦੁਪਹਿਰੇ ਖਾਓ, ਔਰ ਸ਼ਾਮ ਨੂੰ ਜਦੋਂ ਮੂਡ ਬਣਾਉਣਾ ਉਦੋਂ ਵੀ ਕੰਮ ਆਉਣਗੇ। ਇੰਡੀਅਨ ਫਰੂਟ ਲੈਂਡ। ਸੁਖੀ ਜੀ, ਅਗਲੀ ਲਿਸਟਿੰਗ ਦਿਓ।
1: ਦੇਵ ਜੀ, ਇੱਕ ਹੋਰ ਆਪਾਂ ਤੁਹਾਨੂੰ ਧਮਾਕੇਦਾਰ ਲਿਸਟਿੰਗ ਦੱਸਦੇ ਹਾਂ। ਬ੍ਰੈਂਪਟਨ ਦੇ ਵਿੱਚ ਫੈਰੀ ਵੈਲੀ ਏਰੀਆ, ਅੰਡਰ 10 ਈਅਰਸ ਓਲਡ ਇਹ ਘਰ ਆ, ਡੀਟੈਚ ਘਰ ਆ। ਜੇ ਕਿਸੇ ਨੇ ਰਵੀਨ ਲਾਟ ਦੇ ਉੱਤੇ ਪ੍ਰੋਪਰਟੀ ਲੈਣੀ ਆ, ਤੁਹਾਨੂੰ ਗੁਆਂਢੀ ਆਂਢੀ ਗੁਆਂਢੀ ਨਹੀਂ ਚਾਹੀਦੇ, ਕੋਈ ਬੈਕ ਯਾਰਡ ਚ ਦੇਖਣ ਵਾਲਾ ਨਹੀਂ ਚਾਹੀਦਾ, ਤਾਂ ਰਵੀਨ ਲਾਟ ਦੇ ਉੱਤੇ ਆਪਣੇ ਕੋਲ 4 ਬੈਡਰੂਮ ਦਾ ਡੀਟੈਚ ਘਰ ਆ ਵਿਦ 1 ਬੈਡਰੂਮ ਫਿਨਿਸ਼ਡ ਬੇਸਮੈਂਟ। ਨਾਟ ਜਸਟ ਰਵੀਨ, ਤੁਹਾਨੂੰ ਉਹਦੇ ਰਵੀਨ ਦੇ ਨਾਲ ਨਾਲ ਗ੍ਰੀਨਰੀ ਦੇ ਨਾਲ ਨਾਲ ਪੌਂਡ ਵੀ ਮਿਲੂਗਾ। ਬਹੁਤ ਹੀ ਵਧੀਆ ਪ੍ਰੋਪਰਟੀ ਹੈਗੀ ਆ, ਐਕਸਟੈਂਡਡ ਡਰਾਈਵੇ ਆ, ਟੋਟਲ ਅਗੇਨ 6 ਗੱਡੀਆਂ ਦੀ ਆਪਣੇ ਕੋਲ ਪਾਰਕਿੰਗ ਮਿਲ ਜੂਗੀ। ਡਬਲ ਕਾਰ ਗਰਾਜ, ਡਬਲ ਡੋਰ ਦੀ ਐਂਟਰੀ, 4 ਬੈਡਰੂਮ ਦਾ ਇੱਕ ਘਰ ਆ, 1 ਬੈਡਰੂਮ ਦੀ ਫਿਨਿਸ਼ਡ ਬੇਸਮੈਂਟ ਹੈਗੀ ਆ। ਐਂਡ ਬਹੁਤ ਵਾਰੀ ਆਪਾਂ ਨੂੰ ਕਲਾਇੰਟਸ ਪੁੱਛਦੇ ਆ ਕਿ ਯੂ ਨੋ ਵਟ, ਆਪਾਂ ਨੂੰ ਇਹ ਨਹੀਂ ਪਤਾ ਸਾਡੀ ਮੌਰਗੇਜ ਹੋ ਜੂਗੀ ਕਿ ਨਹੀਂ, ਘਰ ਤਾਂ ਸਾਨੂੰ ਪਸੰਦ ਆ। ਤੁਸੀਂ ਉਹਦੀ ਕੋਈ ਵੀ ਚਿੰਤਾ ਨਹੀਂ ਕਰਨੀ, ਤੁਹਾਨੂੰ ਫਰੋਮ ਡੇ 1 ਗਾਈਡ ਕੀਤਾ ਜਾਊਗਾ ਕਿ ਤੁਹਾਡਾ ਬਜਟ ਹੈਗਾ ਕਿ ਨਹੀਂ ਹੈਗਾ। ਉਸੇ ਤਰ੍ਹਾਂ ਦਾ ਘਰ ਦਿਖਾਇਆ ਜਾਊਗਾ ਜਿਹੜਾ ਕਿ ਵਿਦ ਇਨ ਯੋਰ ਬਜਟ ਹੋਵੇ, ਮੋਰਗੇਜ ਦੀ ਚਿੰਤਾ ਕਰਨ ਦੀ ਲੋੜ ਨਹੀਂ। ਆਈ ਵਿਲ ਟੇਕ ਕੇਅਰ ਆਫ ਐਵਰੀਥਿੰਗ ਫਰੋਮ ਬਾਇੰਗ ਪ੍ਰੋਪਰਟੀ ਟੂ ਕਲੋਜ਼ਿੰਗ, ਚਾਹੇ ਉਹ ਮੋਰਗੇਜ ਆ ਚਾਹੇ ਲੋਇਰਸ ਨੇ, ਐਵਰੀਥਿੰਗ ਵਿਲ ਬੀ ਟੇਕਨ ਕੇਅਰ ਆਫ, ਤੁਹਾਨੂੰ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਹੈਗੀ। ਸੁਖੀ ਨੂੰ ਕਾਲ ਕਰ ਲਓ ਜੀ ਐਟ 647-408-7066, 647-408-7066।

0: ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care. Quick Truck Lube.
1: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ। ਕਾਲ 416-991-5939, 416-999-5939।
2: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222.
3: ਇਫ ਰਿਸ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਜ਼ੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ। ਡੈਡੀਕੇਟਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3,000 ਮਾਈਲ ਪਰ ਵੀਕ ਮਿਲਣਗੇ। ਸਟਾਰਟਿੰਗ ਫਰੋਮ ਉਸ਼ਾਵਾ, ਇਟੋਵਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਜ਼ੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਐਵਰੇਸਟ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229, ਐਕਸਟੈਂਸ਼ਨ ਹੈ 4, ਜਾਂ ਫਿਰ 9053348222, ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8282, ਐਕਸਟੈਂਸ਼ਨ ਹੈ 4।
4: Are you ready? ਟਿੱਕਾ ਜੰਕਸ਼ਨ ਲਈ 647-429-4040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040।
5: I am Dev Takla and you are not.
6: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਸਹੀ ਗੱਲ ਆ ਮਹਾਰਾਜ, ਸਹੀ ਗੱਲ ਹੈ। ਲੌਂਗ ਵੀਕਐਂਡ ਤੇ ਗ੍ਰੈਂਡ ਫਰਨੀਚਰ ਦੀ ਸੇਲ ਚੱਲ ਰਹੀ ਹੈ, ਸੁੱਖ ਸਾਹਿਬ ਸਾਡੇ ਨਾਲ ਹਾਜ਼ਰ ਨੇ ਜਨਾਬ।
7: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦੀ ਲੇਵਰ ਡੇ ਲੌਂਗ ਵੀਕਐਂਡ ਸੇਲ ਦਾ ਜਿਹੜਾ ਆਗਾਜ਼ ਹੋ ਚੁੱਕਾ, ਹੁਣ ਵੀ ਫੈਮਲੀਆਂ ਇਨ ਸਟੋਰ ਜਿਹੜੀਆਂ ਸ਼ੋਪਿੰਗ ਕਰ ਰਹੀਆਂ ਨੇ, ਡਿਸਕਾਊਂਟ ਲੈ ਰਹੇ ਨੇ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਦੇਵ ਭਾਜੀ, ਇੱਕ ਪਲੱਸ ਪੁਆਇੰਟ, ਪੂਰੇ ਸ਼ੋਰੂਮ ਦੀ ਇਨਵੈਂਟਰੀ ਹੀ ਨਵੀਂ ਚੇਂਜ ਕਰ ਦਿੱਤੀ ਗਈ ਹੈ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ। ਸੋ ਲੇਟੈਸਟ ਤੇ ਲੇਟੈਸਟ ਬੈਡਰੂਮ ਸੈੱਟ, ਲੇਟੈਸਟ ਸੋਫਾ ਸੈੱਟ, ਲੇਟੈਸਟ ਡਾਇਨਿੰਗ ਟੇਬਲ ਤੁਸੀਂ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ, ਤੇ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਸ ਤੇ ਨਾਲ ਵੱਡੇ ਵੱਡੇ ਤੋਹਫੇ ਮਿਲ ਰਹੇ ਆ। ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਗੱਡੀਆਂ ਘੁਮਾ ਲਓ। 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਮੇਰੇ ਸਾਹਮਣੇ ਹੁਣੇ ਹੀ ਇੱਕ ਡਿਸਪਲੇ ਹੋਇਆ ਬੈਡਰੂਮ ਸੈੱਟ, ਬਿਲਕੁਲ ਮੈਂ ਦੇ ਭਾਜੀ ਤੁਹਾਨੂੰ ਵੀ ਪਿਕਚਰ ਸੈਂਡ ਕਰਦਾ। ਇੰਨਾ ਸੋਹਣਾ ਬੈਡਰੂਮ ਸੈੱਟ, ਲਾਈਟ ਬੇਜ ਕਲਰ ਦਾ ਬੈਡਰੂਮ ਸੈੱਟ, 12 ਫੁੱਟ ਲੰਬੀ ਢੋ, ਜੀ ਹਾਂ 12 ਫੁੱਟ ਲੰਬੀ ਢੋ, ਸਾਈਡਾਂ ਤੇ ਗਲਾਸ ਲੱਗਾ ਹੋਇਆ, LED ਲਾਈਟਾਂ, ਕਰਸ਼ LED ਲਾਈਟਾਂ ਲੱਗੀਆਂ ਹੋਈਆਂ, ਫੈਬਰਿਕ ਲੱਗੀ ਹੋਈ ਆ, ਹਾਈਡ੍ਰੋਲਿਕ ਸਟੋਰੇਜ ਦੇ ਦੋਨੋਂ ਨਾਈਟ ਸਟੈਂਡ, ਗੋਲਡਨ ਕਲਰ ਦੇ ਹੈਂਡਲ, ਸੋਫਟ ਕਲੋਜ਼ਰ ਡਰਾਅਰ ਤੇ ਡਰੈਸਰ ਦੇ ਇੱਕ ਸਾਈਡ ਤੇ ਵੱਡੇ ਡਰਾਅਰ, ਇੱਕ ਸਾਈਡ ਤੇ ਛੋਟੇ ਡਰਾਅਰ, ਸੋਫਟ ਕਲੋਜ਼ਰ ਡਰਾਅਰ, ਗੋਲਡਨ ਕਲਰ ਦੇ ਹੈਂਡਲ, ਰਾਊਂਡ ਮਿਰਰ LED ਲਾਈਟਾਂ ਦੇ ਨਾਲ, ਸੋ ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਲਾਈਟ ਬੇਜ ਕਲਰ ਦਾ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਤੇ ਕਰਸ਼ LED ਲਾਈਟਾਂ ਦੇ ਨਾਲ, ਗੋਲਡਨ ਕਲਰ, ਵਾਇਰਲੈਸ ਚਾਰਜਰ।

0: ਐਲਈਡੀ ਲਾਈਟ, ਬਹੁਤ ਫੀਚਰ ਜਿਹੜੇ ਔਨ 에ਅਰ ਨਹੀਂ ਦੱਸ ਸਕਦੇ, ਤੁਸੀਂ ਆ ਕੇ ਸਟੋਰ ਦੇਖ ਸਕਦੇ ਹੋ। ਪੂਰੇ ਦਾ ਪੂਰਾ ਬੈਡਰੂਮ ਸੈੱਟ ਜਿਹੜੀ ਸਾਡੀ ਫਲੋਰ ਦੀ ਪ੍ਰਾਈਸ ਸਾਡੇ ਜਿਹੜੇ ਫਲੋਰ ਮੈਂਬਰਾਂ ਨੇ ਲਾਈ ਆ $4,500। ਜਿਹੜੇ ਪਰਿਵਾਰ ਰਾਈਟ ਵੇ ਰਾਈਟ ਵੇ ਰਾਈਟ ਵੇ ਇੰਸਟੋਰ ਆ ਜਾਣਗੇ $1,999 $1,999 ਦੇ ਵਿੱਚ $2,000 ਦੇ ਵਿੱਚ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੇ ਬਹੁਤ ਸਾਰੇ ਬੱਚੇ ਜਿਹੜੇ ਬੈਕ ਟੂ ਸਕੂਲ ਜਾ ਰਹੇ ਆ, ਪਰਿਵਾਰ ਰਾਈਟ ਵੇ ਆ ਕੇ ਬੈਡਰੂਮ ਸੈੱਟ ਬਾਏ ਕਰ ਲੈਣ $2,000 ਦਾ। ਤੇ ਬੱਚਿਆਂ ਲਈ PS5 ਪਲੇਸਟੇਸ਼ਨ ਫ੍ਰੀ, ਪੂਰਾ ਬੈਡਰੂਮ ਸੈੱਟ $2,000 ਦਾ ਤੇ ਨਾਲ PS5 ਪਲੇਸਟੇਸ਼ਨ ਫ੍ਰੀ ਮਿਲੂਗੀ ਜਿਹੜਾ ਪਰਿਵਾਰ ਰਾਈਟ ਵੇ ਸਟੋਰ ਆਜੂਗਾ। ਸੋ ਪਹੁੰਚਣਾ ਕਿੱਥੇ ਆ ਜੀ, 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ। ਵਧੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 6472600000, 647-262-0000, ਜਾਂ ਪਹੁੰਚ ਸਕਦੇ ਹੋ 6085 ਟੋਮਕਨ ਰੋਡ ਦੇ ਉੱਪਰ। ਧੰਨਵਾਦ ਦੇ ਭਾਜੀ।
1: ਥੈਂਕ ਯੂ ਸਰ, ਥੈਂਕ ਯੂ। ਜਾਣਕਾਰੀ ਦਿੰਦੇ ਹਾਂ ਆਪਾਂ, ਐਂ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਦੇ ਹਾਂ ਕਿ ਅੱਜ ਜਿਹੜਾ ਪੈਟਰੋਲ ਹੈ ਅੱਧੀ ਰਾਤ ਤੋਂ 1 ਸੈਂਟ ਉੱਪਰ ਜਾ ਰਿਹਾ ਹੈ। ਮੰਡੀਆਂ ਦੇ ਭਾਅ ਦੱਸੇ ਜਨਕ ਜੂਲੋ ਦੇ ਸਹਿਯੋਗ ਨਾਲ, ਟੋਰਾਂਟੋ ਸਟਾਕ ਐਕਸਚੇਂਜ ਬਸ ਇਹ ਉੱਪਰ ਆ, ਬਾਕੀ ਸਾਰੀ ਦੀ ਸਾਰੀ ਮਾਰਕੀਟ ਇਸ ਸਮੇਂ ਥੱਲੇ ਚੱਲ ਰਹੀ ਹੈ। ਮੀਂਹ ਆਇਆ, ਗੜੇ ਪਏ, ਦਰਖਤ ਡਿੱਗਲੇ, ਬਿਜਲੀ ਗੁੱਲ ਹੋ ਗਈ 64,000 ਬੰਦਿਆਂ ਦੀ, 1.5-2 ਦਿਨਾਂ 'ਚ ਆਲਮੋਸਟ ਸਾਰਿਆਂ ਦੇ ਘਰੇ ਬਿਜਲੀ ਆ ਗਈ। ਇੰਨਾ ਕੀ ਟਾਈਮ ਲੱਗਿਆ, ਬੜਾ ਟਾਈਮ ਨਹੀਂ ਲੱਗਿਆ। ਔਰਾਈਟ, ਆਪਣੇ ਇੱਕ ਖਬਰਾਂ ਹੋਰ ਵੀ ਆ ਸਾਡੇ ਕੋਲ, ਉਹ ਵੀ ਸੁਣਾਉਣੀ ਆ। ਇੱਕ ਵੈਂਕੂਵਰ ਪੁਲਿਸ ਵਾਲਾ ਫੜ ਲਿਆ ਆਪਣਾ, ਉਹਦੀ ਵੀ ਗੱਲ ਕਰਦੇ ਹਾਂ, ਸਟੇ ਟਿਊਨ।
2: ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ C X1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 9059135256, 9153-5556, 9153-5556।
3: ਜਦੋਂ ਤੇਰੀ ਆਈ ਤੈਨੂੰ ਘੇਰੀ ਲੈਣਾ, ਬਾਲੇ ਅਤਾਵਲੇ ਨੀ ਹੁੰਦੇ ਆ। ਔਰ ਸਾਡੀਆਂ ਕਾਪੀਆਂ ਤਾਂ ਹੋ ਸਕਦੀਆਂ ਮਿੱਠਿਆ, ਪਰ ਸਾਡੇ ਮੁਕਾਬਲੇ ਨੀ ਹੁੰਦੇ।
1: ਸਹੀ ਗੱਲ ਆ ਬਾਈ, ਸਹੀ ਗੱਲ ਆ।
4: ਕਿ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜਿਸਟ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
5: From the Dave Tatla News Desk, locally covered, nationally connected.
1: ਗੱਲ ਇਦਾਂ ਜੀ, ਬੈਂਕ ਆਫ ਕੈਨੇਡਾ ਨੇ ਕਿੰਗ ਚਾਰਲਸ ਦੀ ਤਸਵੀਰ ਵਾਲਾ $20 ਦਾ ਨੋਟ ਕੀਤਾ ਜਾਰੀ। ਸਰਬਰੀ ਚੋਣਾਂ 'ਚ ਪੰਜਾਬੀ ਮੂਲ ਦੇ ਉਮੀਦਵਾਰ ਦੇ ਪੋਸਟਰ ਨਾਲ ਛੇੜਛਾੜ, ਮੁੜ ਲਗਾਉਣੇ ਪੈ ਰਹੇ ਨੇ ਬੋਰਡ। ਇਸ ਪਾਰਟ ਆਫ ਦਾ ਬਿਜ਼ਨਸਮੈਨ, ਇਹ 'ਚ ਕੰਪਲੇਂਟ ਵੱਲੋਂ ਰੋਣ ਧੋਣ ਦੀ ਤਾਂ ਲੋੜ ਹੀ ਨਹੀਂ ਹੈ। ਨਵੀਂ ਦਿੱਲੀ, ਗੈਸ ਸਿਲੰਡਰ ਲੀਕ ਹੋਣ ਨਾਲ 6 ਝੁੱਗੀਆਂ 'ਚ ਲੱਗੀ ਅੱਗ, 3 ਵਿਅਕਤੀ ਝੁਲਸੇ, 1 ਗੰਭੀਰ। ਕੈਨੇਡਾ ਦੇ ਹਾਈ ਪ੍ਰੋਫਾਈਲ ਪੁਲਿਸ ਅਫਸਰਾਂ ਵਿੱਚੋਂ ਇੱਕ ਕੁਲਵਿੰਦਰ ਦੁਸਾਂਝ ਨੂੰ ਚੋਰੀ, ਧੋਖਾਧੜੀ, ਵਿਸਾਹ ਵਿਸ਼ਵਾਸਘਾਤ ਦੇ ਦੋਸ਼ ਹੇਠਾਂ ਸਰੀ 'ਚ ਗ੍ਰਿਫਤਾਰ ਕਰ ਲਿਆ ਪੁਲਿਸ ਅਫਸਰ। ਹਾਂ ਹਾਂ, ਪੁਲਿਸ ਅਫਸਰ ਆ ਇਹ, ਫੜ ਲਿਆ, ਚੱਕ ਲਿਆ ਅਗਲਿਆਂ ਨੇ। ਪੰਜਾਬ ਦਾ ਵੈਦਰ, 5 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ, 9 ਸਤੰਬਰ ਤੱਕ ਰਾਹਤ ਦੀ ਉਮੀਦ। ਅੰਮ੍ਰਿਤਸਰ 'ਚ 8 ਪਿਸਤੌਲ ਤੇ 103 ਕਾਸਤੂ ਸਮੇਤ 2 ਕਾਬੂ। ਅਮਰੀਕਾ ਦਾ ਮੋਸਟ ਵਾਂਟਡ ਭਗੌੜਾ ਮਨਜੀਤ ਸਿੰਘ ਬੇਦੀ ਜਲੰਧਰ ਤੋਂ ਗ੍ਰਿਫਤਾਰ, ਗੈਰ ਕਾਨੂੰਨੀ ਟਰੈਵਲ ਏਜੰਟਾਂ ਵੱਲੋਂ ਕਰ ਰਿਹਾ ਸੀ ਕੰਮ, FBI ਵਾਂਟਡ ਸੂਚੀ 'ਚ ਸ਼ਾਮਲ ਸੀ। $6,00,000 ਦਾ ਘਪਲਾ ਕੀਤਾ, ਫੜ ਲਿਆ, ਹੁਣ ਚੀਕਾਂ ਮਾਰਦਾ ਉੱਥੇ ਤਿਹਾੜ ਜੇਲ੍ਹ 'ਚ ਬੈਠਾ। ਨੇਪਾਲ ਫਲੱਡ ਵਿਚ ਸੁਰੰਗ ਵਿਚੋਂ 10 ਦਿਨਾਂ ਬਾਅਦ ਵੀ ਜਿਉਂਦੇ ਮਿਲੇ ਦੋ ਕਾਮੇ। ਨੇਪਾਲ ਚੀਨ ਹੜ੍ਹਾਂ ਕਾਰਨ ਮਰਨ ਵਾਲੇ ਦੀ ਗਿਣਤੀ ਆਲਮੋਸਟ 1300 ਤੋਂ ਪਾਰ ਹੋ ਚੁੱਕੀ ਹੈ। ਸਿੱਧੂ ਮੂਸੇਵਾਲਾ ਮਰਡਰ ਕੇਸ ਹਾਈਕੋਰਟ ਵੱਲੋਂ ਮੁੱਖ ਸਾਜ਼ਿਸ਼ ਜਿਹੜਾ ਰਚੀ ਸੀ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਸੁਖੀ ਜੀ ਆਉਣ ਦਿਓ ਕਲੇਸੇ ਹੋਰ।
6: ਹਾਂਜੀ ਦੇਵ ਜੀ, ਆਪਣਾ ਕੋਈ ਲਿਸਨਰ ਜੇ ਸਪੈਸ਼ਲੀ ਇਨਵੈਸਟਮੈਂਟ ਪ੍ਰੋਪਰਟੀ ਲੈਣਾ ਚਾਹੁੰਦਾ ਤਾਂ ਆਪਣੇ ਕੋਲ ਕਿਚਨਰ ਦੇ ਵਿੱਚ ਡੀਟੈਚ ਘਰ ਹੈਗਾ ਜਿਹੜਾ ਕਿ ਪਾਵਰ ਆਫ ਸੇਲ ਦੇ ਉੱਤੇ ਆ। 3 ਬੈਡਰੂਮ ਦਾ ਡੀਟੈਚ ਘਰ ਆ ਵਿਦ 1 ਬੈਡਰੂਮ ਦੀ ਫਿਨਿਸ਼ਡ ਬੇਸਮੈਂਟ ਸੈਪਰੇਟ ਐਂਟਰੈਂਸ ਦੇ ਨਾਲ। ਕੋਈ ਵੀ ਪ੍ਰੋਪਰਟੀ ਦੇ ਉੱਤੇ ਕੰਮ ਨਹੀਂ ਹੋਣ ਵਾਲਾ, ਰੈਨੋਵੇਟਡ ਹੈਗੀ ਆ, ਡੀਟੈਚ ਘਰ ਆ, ਡਬਲ ਕਾਰ ਗਰਾਜ ਦਾ ਆ, 3 ਬੈਡਰੂਮ ਦਾ ਆ ਐਂਡ 1 ਬੈਡਰੂਮ ਦੀ ਫਿਨਿਸ਼ਡ ਬੇਸਮੈਂਟ ਔਨ ਪਾਵਰ ਆਫ ਸੇਲ। ਤੁਹਾਨੂੰ ਇਹ ਘਰ ਲੋ 600 ਦੇ ਵਿੱਚ ਮਿਲ ਸਕਦਾ। ਲੋ 6 ਲੱਖ ਦੀ ਰੇਂਜ ਦੇ ਵਿੱਚ ਘਰ ਲੈਣਾ ਚਾਹੁੰਦੇ ਹੋ, ਚਾਹੇ ਅਗੇਨ ਤੁਸੀਂ ਫਸਟ ਟਾਈਮ ਬਾਇਰ ਹੋ ਜਾਂ ਇਨਵੈਸਟਰ, ਤੁਹਾਨੂੰ ਜੇ ਇਨਵੈਸਟਰ ਹੋ ਤਾਂ ਤੁਹਾਨੂੰ ਕੈਸ਼ ਪੋਜ਼ਿਟਿਵ ਹੀ ਮਿਲੂਗਾ। ਯੂ ਆਰ ਨਾਟ ਲੂਜ਼ਿੰਗ ਅ ਪੈਨੀ ਫਰੋਮ ਯੂਰ ਪਾਕਿਟ ਐਵਰੀ ਮੰਥ ਮੋਰਗੇਜ ਦੇ ਲਈ। ਕਰਨਾ ਕੀ ਆ, ਪਿਕਅਪ ਯੂਰ ਫੋਨ, ਗਿਵ ਮੀ ਅ ਕਾਲ 6474087066 ਐਂਡ ਲਾਈਕ ਐ ਸੈਡ, ਤੁਹਾਨੂੰ ਜੇ ਆਪਣੇ ਡਾਊਟ ਹੈਗੇ ਆ ਕਿ ਸਾਡੀ ਮੋਰਗੇਜ ਦਾ ਕੀ ਹੋਣਾ ਆ, ਆਪਾਂ ਤੁਹਾਡੇ ਸਾਰੇ ਡਾਊਟਸ ਕਲੀਅਰ ਕਰਕੇ ਹੀ ਤੁਹਾਨੂੰ ਪ੍ਰੋਪਰਟੀ ਦੇ ਉੱਤੇ ਆਫਰ ਪਵਾਵਾਂਗੇ, ਡਿਪੋਜ਼ਿਟ ਦਵਾਵਾਂਗੇ। ਇਹ ਨਹੀਂ ਕਿ ਪਹਿਲਾਂ ਡਿਪੋਜ਼ਿਟ ਦੇ ਦਿਓ ਐਂਡ ਦੈਨ ਤੁਸੀਂ ਇੱਧਰ ਉੱਧਰ ਧੱਕੇ ਖਾਂਦੇ ਫਿਰੋ ਕਿ ਸਾਡੀ ਮੋਰਗੇਜ ਨਹੀਂ ਹੋ ਰਹੀ। 6474087066 6474087066।
1: ਆਲਰਾਈਟ, ਗੁਰਬਾਣੀ ਰੇਡੀਓ ਲੈਣਾ ਤਾਂ $20 ਚ ਮਿਲਦਾ ਹੈ। ਧਰਮ ਦੇ ਨਾਮ ਤੇ ਪੈਸੇ ਨਹੀਂ ਕਮਾਏ ਜਾਂਦੇ, ਕੋਸਟ ਪ੍ਰਾਈਸ ਤੇ ਵੇਚਿਆ ਜਾ ਰਿਹਾ। 416-740-8100 ਉਹ ਜਾਲੀ ਮੀਡੀਆ ਜਿਹੜਾ ਕਹਿੰਦਾ ਵੀ ਲੜਕੀਆਂ ਸ਼ਰਾਬ ਪੀਂਦੀਆਂ ਨੇ, ਨਾ ਬੰਦੇ ਪੀ ਲਓ ਉਹ ਠੀਕ ਆ, ਲੜਕੀਆਂ ਪੀਣ ਤਾਂ ਮਾੜੀ ਗੱਲ ਆ। ਹੈ ਗਰਬਜ ਪਾਰਕਾਂ ਚ ਸੁੱਟਦੇ ਨੇ, ਪਿਕਨਿਕ ਕਰਦਿਆਂ ਕਰੋ, ਗਰਬਜ ਤਾਂ ਸਾਫ਼ ਰੱਖ ਲਓ। ਜਿਹੜੀ ਲੇਕ ਆ, ਲੇਕ ਦੇ ਵਿੱਚ ਨਹਾਉਣ ਵੇਲੇ ਸ਼ੈਂਪੂ ਲਾ ਕੇ ਵੜ ਜਾਂਦੇ ਹੋ, ਇਹ ਕਿਹੜੀ ਗੰਗਾ ਮਈਆ ਤੁਹਾਡੀ? ਜਿੱਥੇ ਡੋਨੇਸ਼ਨ ਬਾਕਸ ਲਿਖੇ ਹੁੰਦੇ ਆ ਹਰ ਪਲਾਜ਼ੇ ਚ ਪਏ ਆ, ਉਹਤੇ ਲਿਖਿਆ ਹੁੰਦਾ ਓਨਲੀ ਕਲੋਸ, ਕੱਪੜੇ ਸਿਰਫ, ਅਸੀਂ ਉੱਥੇ ਆਪਦਾ ਟੁੱਟਿਆ ਸਮਾਨ, ਸੰਦੂਕ ਕੀ ਪੇਟੀਆਂ ਕੀ ਉੱਥੇ ਸੁੱਟਿਆ ਹੁੰਦੇ ਆ। ਆ ਜਿਹੜੀ ਗਣੇਸ਼ ਜੀ ਦੀ ਮੂਰਤੀ ਆ ਪਾਣੀ ਚ ਲੱਗ ਜਾਂਦੇ ਆ, ਖਮਾਨ ਮੈਨ। ਇੱਥੇ ਸਟੋਰ ਨੇ ਕੁਝ ਜਿਹੜੇ ਕਿ ਵੇਚਦੇ ਨੇ ਫੀਮ, ਡੋਡੇ, ਕਾਮਨੀ, ਹੋਰ ਪਤਾ ਨੀ ਕੀ ਕੁਝ ਵੇਚੀ ਜਾਂਦੇ ਨੇ। ਫਿਰ ਕਹਿੰਦੇ ਕੈਨੇਡਾ ਪਹਿਲਾਂ ਵਰਗਾ ਨੀ ਰਿਹਾ, ਉਹ ਬਈ ਖਰਾਬ ਕਿਵੇਂ ਕੀਤਾ? ਆਪਾਂ ਕੀਤਾ। ਕਮਲਜੀਤ ਜੀ ਵੈਲਕਮ ਟੂ ਦਾ ਸ਼ੋ।
7: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਚਾਲ ਨੇ?
7: ਬਹੁਤ ਵਧੀਆ ਦੇਵ ਜੀ, ਬਹੁਤ ਵਧੀਆ। ਤੁਸੀਂ ਸੁਣਾਓ, ਸਿਹਤ ਤਾਂ ਕਾਇਮ ਆ ਜੀ?
1: ਐਨ ਤੋਤੇ ਉੱਡਦੇ ਆ ਮਿੱਤਰ।
7: ਬਿਲਕੁਲ, ਤੋਤੇ ਉੱਡਣੇ ਚਾਹੀਦੇ ਆ ਜੀ।
1: ਹੁਕਮ ਕਰੋ ਜਨ।
7: ਦੇਵ ਜੀ ਗੱਲ ਇਹ ਆ, ਜਦੋਂ ਮੋਰਗੇਜ ਦੇ ਕੋਈ ਵੀ ਗੱਲ ਤੁਰਦੀ ਆ, ਕਿਤੇ ਵੀ ਆਪਾਂ ਭੈਣ ਭਰਾ ਦੇ ਵਿੱਚ ਬਹਿੰਦੇ ਆ, ਕੋਈ ਰਿਸ਼ਤੇਦਾਰਾਂ ਦੇ ਵਿੱਚ ਬਹਿੰਦੇ ਆ, ਜ਼ਰੂਰ ਘਰ ਦੀ ਗੱਲ ਹੁੰਦੀ ਆ, ਘਰ ਦੀ ਗੱਲ ਹੁੰਦੀ ਨਾਲ ਮੋਰਗੇਜ ਦੀ ਗੱਲ ਹੁੰਦੀ, ਕਿਉਂਕਿ ਮੋਰਗੇਜ ਤੋਂ ਬਿਨਾਂ ਤੁਸੀਂ ਘਰ ਨਹੀਂ ਲੈ ਸਕਦੇ, ਹਨਾ। ਹੁਣ ਦੇਵ ਜੀ ਮੋਰਗੇਜ ਤਾਂ ਜਦੋਂ ਤੁਸੀਂ ਘਰ ਨੂੰ ਹੱਥ ਲਾ ਲਿਆ, ਤੁਸੀਂ ਆਲਰੇਡੀ ਲਿਆ ਹੋਇਆ ਜਾਂ ਤੁਸੀਂ ਲੈਣਾ ਘਰ, ਮੋਰਗੇਜ ਤਾਂ ਤੁਹਾਡੀ ਹੋ ਹੀ ਜਾਣੀ ਹੈ। ਪਰ ਮੋਰਗੇਜ ਤੁਹਾਡੀ ਹੋਣੀ ਕਿਹੜੇ ਰੈਂਕ ਦੀ ਆ? ਤੁਹਾਡੀ ਏ ਲੈਂਡਰ ਤੋਂ ਹੋਣੀ ਆ, ਤੁਹਾਡੀ ਕਿਸੇ ਕਾਰਨ ਕਰਕੇ ਬੀ ਲੈਂਡਰ ਤੋਂ ਹੋਣੀ ਆ, ਜਾਂ ਤੁਹਾਡੀ ਪ੍ਰਾਈਵੇਟ ਹੋਣੀ ਆ। ਮੈਟਰ ਇੱਥੇ ਕਰਦਾ ਵੀ ਤੁਹਾਨੂੰ ਕਿਹੜੇ ਰੇਟ ਆਫ ਇੰਟਰਸਟ ਤੇ ਮਿਲ ਰਹੀ ਹੈ, ਕੀ ਤੁਹਾਨੂੰ ਲੈਂਡਿੰਗ ਫੀਸਾਂ ਲੱਗ ਰਹੀਆਂ। ਸੋ ਦੇਵ ਜੀ ਆਪਾਂ ਨੂੰ ਪਤਾ, ਆਪਾਂ ਪਿਛਲੇ 2-3 ਸਾਲਾਂ ਤੋਂ ਹੀ ਆਪਾਂ ਘੱਟ ਕੰਮ ਹਾਈ ਰੇਟ ਆਫ ਇੰਟਰਸਟ ਨਾਲ ਲੜਦੇ ਆ ਰਹੇ ਹਾਂ, ਹਨਾ। ਕਹਿਣ ਦਾ ਮਤਲਬ ਇੱਕ ਆਪਦਾ ਸਰਵਾਈਵ ਕਰਦੇ ਆ ਰਹੇ ਹਾਂ, ਪਰ ਹੁਣ ਕੰਡੀਸ਼ਨ ਉਹ ਆ ਗਈ ਆ, ਇਸ ਕੰਡੀਸ਼ਨ ਦੇ ਵਿੱਚ ਆ ਕੇ ਜੇ ਤੁਸੀਂ ਕਿਸੇ ਨਾ ਕਿਸੇ ਕਾਰਨ ਕਰਕੇ ਤੁਸੀਂ ਪ੍ਰਾਈਵੇਟ ਮੋੜਗੇ ਜਲ ਤੁਰ ਗਏ, ਜਾਂ ਤੁਹਾਨੂੰ ਘਰ ਕਲੋਜ਼ ਪ੍ਰਾਈਵੇਟ ਕਰਾਉਣਾ ਪੈ ਗਿਆ, ਤੇ ਉੱਥੇ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਆ, ਕਿਉਂਕਿ ਨਾ ਇਹ ਭਰਪਾਈ ਬਾਅਦ ਚ ਹੁੰਦੀ ਆ, ਇਹ ਭਰਪਾਈ ਬਾਅਦ ਚ ਨਾ ਤਾਂ $200-$200 ਦੀ ਆ, ਇੱਥੇ ਤੁਹਾਡਾ $30,000-$40,000 ਦਾ ਨੁਕਸਾਨ ਹੋ ਜਾਂਦਾ। ਸੋ ਦੇਵ ਜੀ ਮੈਂ ਇਹੀ ਕਹਿਣਾ ਚਾਹੂੰਗਾ, ਕਿਸੇ ਵੀ ਭੈਣ ਭਰਾ ਨੇ ਘਰ ਲੈਣਾ, ਜਾਂ ਉਹਨਾਂ ਦੇ ਕੋਲੇ ਘਰ ਲਿਆ, ਜਾਂ ਉਹ ਕਿਸੇ ਪ੍ਰਾਈਵੇਟ ਲੈਂਡਰ ਨਾਲ ਸਟੱਕ ਆ, ਜਾਂ ਕਿਸੇ ਕਾਰਨ ਕਰਕੇ ਉਹ ਬੀ ਲੈਂਡਰ ਨਾਲ ਸਟੱਕ ਆ, ਜਾਂ ਕਿਸੇ ਵੀ ਨੇ ਵੀ ਉਹਨਾਂ ਨੂੰ ਕਹਿਤਾ ਵੀ ਤੁਹਾਡੀ ਮੋਰਗੇਜ ਨਹੀਂ ਹੋਣੀ, ਯੂ ਕੈਨ ਕਾਲ ਮੀ ਐਨੀ ਟਾਈਮ। ਬਿਲਕੁਲ ਟਰਾਂਸਪੇਰੈਂਟ ਕੰਮ ਹੋਊਗਾ, ਮੋਰਗੇਜ ਬੈਂਕ ਤੋਂ ਹੋਊਗੀ, ਕੈਸ਼ ਬੈਕ ਵੀ ਹੋਊਗਾ, ਸਾਰੀਆਂ ਫੈਸਿਲਿਟੀਆਂ ਜੋ ਵੀ ਬੈਂਕ ਵੱਲੋਂ ਤੁਹਾਨੂੰ ਮਿਲਣਗੀਆਂ। ਸੋ ਸਾਰਾ ਕੰਮ ਬੈਂਕ ਤੋਂ ਕਰਵਾਉਣ ਲਈ ਮੋਰਗੇਜ ਦਾ ਪ੍ਰੋਸੈਸ ਨੰਬਰ 1416-356-1870-416-356-1870 ਨੰਬਰ ਫੇਰ ਬੋਲ ਦਿੰਦਾ ਜੀ, 416-356-1870-416-356-1870। ਤੇ ਜੇ ਕਿਸੇ ਵੀ ਮੇਰੇ ਭੈਣ ਭਰਾ ਦੀ ਰੀਨਿਊਲ ਆ ਰਹੀ ਆ, ਰੀਨਿਊਲ ਦੇ ਟਾਈਮ ਦੇ ਉੱਤੇ ਤੁਹਾਨੂੰ ਸਾਈਨ ਕਰਨ ਲਈ ਭੇਜਦੇ ਆ, ਤੁਸੀਂ ਉਹ ਸਾਈਨ ਕਰਕੇ ਆਪਦਾ ਰੇਟ ਆਫ ਇੰਟਰਸਟ ਕੋਈ ਵੀ ਗ੍ਰੈਬ ਕਰ ਸਕਦੇ ਜਿਹੜੇ ਉਹਨੇ ਤੁਹਾਨੂੰ ਆਪਸ਼ਨ ਦਿੱਤੀਆਂ। ਪਰ ਜੇ ਕਿਸੇ ਕਾਰਨ ਕਰਕੇ ਤੁਹਾਨੂੰ ਪੈਸੇ ਦੀ ਲੋੜ ਆ, ਜਾਂ ਤੁਹਾਡੇ ਸਿਰ ਕੋਈ ਹਾਈ ਰੇਟ ਆਫ ਇੰਟਰਸਟ ਦਾ ਕਰਜ਼ਾ ਨਾਲ ਚੱਲ ਰਿਹਾ, ਫਿਰ ਉਹ ਸਾਈਨ ਕਰਨ ਨਾ ਕਰੋ। ਇੱਕ ਵਾਰੀ ਤੁਸੀਂ ਮੌਰਗੇਜ ਨਾਲ ਕੰਸਲਟ, ਮੌਰਗੇਜ ਬ੍ਰੋਕਰ ਨਾਲ ਕੰਸਲਟ ਜ਼ਰੂਰ ਕਰ ਲਓ ਵੀ ਆਪਣੀ ਕਿਹੜੀ ਆਪਸ਼ਨ ਵਧੀਆ ਹੋ ਸਕਦੀ ਆ, ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਸਾਈਨ ਕਰ ਦਿੰਦੇ ਆ ਫਿਰ ਤੁਸੀਂ ਕੱਲ ਨੂੰ ਗਾਹ ਫਿਊਚਰ ਜਾ ਕੇ ਆਪਦੀ ਮੌਰਗੇਜ ਬ੍ਰੇਕ ਕਰਨੀ ਤੇ ਉੱਥੇ ਵੀ ਤੁਹਾਨੂੰ ਭਾਰੀ ਪੈਨਲਟੀ ਦੇਣੀ ਪੈ ਸਕਦੀ ਆ। ਸੋ ਰੀਨਿਊਲ ਦੇ ਟਾਈਮ ਦੇ ਉੱਤੇ ਤੁਸੀਂ ਸਾਰੇ ਆਪਦੇ ਨਿੱਕੇ ਮੋਟੇ ਕਰਜ਼ੇ ਮੌਰਗੇਜ ਦੇ ਵਿੱਚ ਪਾ ਕੇ ਇੱਕ ਪੇਮੈਂਟ ਕਰ ਸਕਦੇ ਆ, ਜਿਹੜੀ ਪੇਮੈਂਟ ਤੁਹਾਨੂੰ ਬਾਹਰ 2,2500 ਡਾਲਰ ਤੱਕ ਦੀ ਅਨਸਿਕਿਉਰਡ ਕ੍ਰੈਡਿਟ ਕਾਰਡ ਦੀ ਤੁਹਾਡੀਆਂ ਪੇਮੈਂਟਾਂ ਹੋਣਗੀਆਂ, ਉਹ ਕਿਸੇ ਨਾ ਕਿਸੇ ਹੱਦ ਤੱਕ ਆ ਕੇ ਤੁਹਾਡੀ 500-700 ਡਾਲਰ ਤੱਕ ਦੀਆਂ ਰਹਿ ਜਾਣਗੀਆਂ। ਸੋ ਮੁੱਖ ਦੀ ਗੱਲ, ਮੌਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਆ, ਕੋਈ ਵੀ ਕੰਸਰਨ ਆ, ਮੌਰਗੇਜ ਆਪਾਂ ਬੈਂਕ ਤੋਂ ਕਰਵਾਉਣੀ ਆ ਜਾਂ ਤੁਹਾਨੂੰ ਪ੍ਰਾਈਵੇਟ ਫੰਡ ਦੀ ਲੋੜ ਪੈ ਗਈ ਆ, ਜਾਂ ਤੁਹਾਡਾ ਕੋਈ ਬ੍ਰੋਕਰ ਫੋਨ ਨਹੀਂ ਚੱਕਦਾ, ਜਾਂ ਕਿਸੇ ਕਾਰਨ ਕਰਕੇ ਤੁਹਾਨੂੰ ਬੀ ਲੈਂਡਰ ਦੀ ਮੌਰਗੇਜ ਦੀ ਲੋੜ ਪੈ ਗਈ ਆ, ਸੋ ਮੌਰਗੇਜ ਦੀਆਂ ਸਾਰੀਆਂ ਸੇਵਾਵਾਂ ਦੇ ਲਈ, ਸਾਫ਼ ਸੁਥਰਾ ਕੰਮ ਕਰਵਾਉਣ ਦੇ ਲਈ, ਨੌਲੇਜ ਨਾਲ ਕੰਮ ਕਰਵਾਉਣ ਦੇ ਲਈ ਨੰਬਰ 1-1-416-356-1870 4-1-6-3-5-6-1-8-7-0। ਸੋ ਦੇਵ ਜੀ ਇਹਦੇ ਉੱਤੇ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਬੜੀ ਮਿਹਰਬਾਨੀ ਵੀਰੇ, ਥੈਂਕ ਯੂ। ਆਲਰਾਈਟ, ਇਸ ਤੋਂ ਪਹਿਲਾਂ ਅੱਗੇ ਚੱਲੀਏ, ਤੁਹਾਨੂੰ ਜੇ ਟਰੱਕ ਲੈਣਾ ਤਾਂ ਆਪਣੇ ਨਿਸਕੂ ਵਾਲਿਆਂ ਤੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਤਾਂ ਆ ਸੁਣੋ
8: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktruckloop.com।
1: ਬਿਕਾਜ਼ ਵੀ ਕੈਨ। ਹਰਪ੍ਰੀਤ ਵੀ ਬੁਲਾਉਂਦੇ ਸੀ।
9: ਦਾਦੀ ਮਾਂ, ਮੈਂ ਕੱਲ ਤੋਂ ਕਾਲਜ ਨਹੀਂ ਜਾਣਾ, ਮਹੱਲੇ ਦੇ ਮੁੰਡੇ ਮੈਨੂੰ ਛੇੜਦੇ ਆ।
10: ਜੀ ਬਹੁਤੇ ਬਹਾਨੇ ਨਾ ਬਣਨਾ ਨੀ।
9: ਕਿਉਂ?
10: ਮੈਂ ਵੀ ਤੇ ਦੋ ਦੋ ਸੇ ਰਾਤ ਤੋਂ ਲੰਘ ਕੇ ਜਾਂਦੀ ਹਾਂ, ਮੈਨੂੰ ਤਾਂ ਕਦੇ ਨੀ ਕਿਸੇ ਦੇ ਛੇੜਿਆ।
9: ਫਿੱਟੇ ਮੁਤੇਰੇ।
1: ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ। ਇਜ਼ ਯੋਰ ਪ੍ਰੋਬਲਮ। That's right, it's your problem.
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
11: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
12: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
12: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
5: News desk, locally covered, nationally connected.
1: ਗੱਲ ਇੱਦਾਂ ਬਾਈ, ਹੇਰਾ ਫੇਰੀ ਕਰਨ ਅਸੀਂ ਹਟਣਾ ਨੀ। ਹਿੰਦੁਸਤਾਨ ਦੇ ਵਿੱਚ ਛਾਪਾ ਮਾਰਿਆ ਗਿਆ, ਜਿੰਨੇ ਪ੍ਰੋਡਕਟ ਇੱਥੇ ਆਉਂਦੇ ਆ, ਚਾਹੇ ਖਾਣ ਵਾਲੇ ਆ ਜਾਂ ਕੋਈ ਹੋਰ ਆ, ਉਹਨਾਂ ਦੀ ਐਕਸਪਾਇਰੀ ਡੇਟਾਂ ਬਦਲੀਆਂ ਜਾ ਰਹੀਆਂ ਨੇ, ਸਟਿੱਕਰ ਜਿਹੜੇ ਹੋਰ ਲਾ ਦਿੰਦੇ ਆ ਨਵੀਆਂ ਡੇਟਾਂ ਪਾ ਕੇ। ਆਪਣੇ ਇੱਧਰ ਨੌਰਦਰਨ ਓਟੇਰੀਓ ਚ ਕਈ ਇਲਾਕੇ ਇਹੋ ਜਿਹੇ ਆ ਜਿੱਥੇ ਕੈਂਪ ਗਰਾਊਂਡ ਆ, ਤੁਸੀਂ ਜਾ ਕੇ ਕੈਂਪ ਲਾ ਸਕਦੇ ਹੋ, ਲੇਕਿਨ ਉਹਨਾਂ ਨੇ ਬੰਦ ਕਰਤੇ, ਉੱਥੇ ਰਿਛ ਬਹੁਤ ਆ ਗਏ। ਇਕਾਨਮੀ ਆ ਜਿਹੜੀ ਸਾਡੀ, ਅਗਸਤ ਮਹੀਨੇ ਚ 42,000 ਦੇ ਕਰੀਬ ਜਿਹੜੀਆਂ ਜੋਬ ਸੀਗੀਆਂ, ਨੌਕਰੀਆਂ ਸੀ, ਉਹ ਗੁੱਲ ਹੋ ਗਈਆਂ। ਸੁਰੱਖਿਆ ਬਲਾਂ ਨੇ 72 ਘੰਟਿਆਂ ਦੌਰਾਨ ਬਲੋਚਿਸਤਾਨ ਕਾਰਵਾਈਆਂ ਵਿੱਚ 48 ਅਤਵਾਦੀਆਂ ਨੂੰ ਮਾਰ ਦਿੱਤਾ। ਇੱਕ ਵਾਰ ਬਾਈ ਏਅਰ ਤੇ ਮੈਨੂੰ ਪੁੱਛਦਾ, ਅਤਵਾਦੀ ਕਿਹਨੂੰ ਸਮਝਦੇ ਤੁਸੀਂ? ਮੈਂ ਜਿਹੜਾ ਇਹਨੇ ਹੱਥਿਆਂ ਨੂੰ ਮਾਰੇ ਉਹ ਅਤਵਾਦੀ ਹੁੰਦਾ। ਖੈਰ, ਏਅਰ ਇੰਡੀਆ ਨੇ ਨਸ਼ੀਲੇ ਪਦਾਰਥਾਂ ਦੇ ਟੈਸਟ ਪਾਜ਼ਿਟਿਵ ਆਉਣ ਵਾਲੇ ਪਾਇਲਟਾਂ ਨੂੰ ਨੌਕਰੀ ਤੋਂ ਕੱਢਤਾ। ਲੁਧਿਆਣਾ 30,000 ਅਵਾਰਾ ਕੁੱਤਿਆਂ ਦੀ ਨਸਬੰਦੀ ਲਈ 5 ਕਰੋੜ ਦਾ ਪ੍ਰਸਤਾਵ। ਉਹ ਯਾਰ ਕਿਹੜੇ ਕੰਮਾਂ ਚ ਕੰਮ ਪਏ ਆ, ਇੱਥੇ ਕੁੱਤਾ ਬੰਦੇ ਨੂੰ ਵੱਡੇ ਕੁੱਤੇ ਦੇ ਟੀਕਾ ਲਾਉਂਦੇ ਆ, ਆਰਾਮ ਨਾਮ ਸੱਤਿਆ ਹੈ। 30,000 ਨੂੰ ਫੜੋ ਅੱਗੇ ਅੱਗੇ ਟੀਕਾ ਲਾਓ, ਆਰਾਮ ਨਾਮ ਸੱਤਿਆ ਹੈ। ਅਵਾਰਾ ਕੁੱਤੇ ਨੇ ਇਹ। ਪਰ ਸੁਖੀ ਜੀ, ਇਹ ਜਿਹੜੇ ਕੁੱਤੇ ਆ ਨਾ, ਉਹਨਾਂ ਦੀ ਇੱਕ ਖੂਬੀ ਬਹੁਤ ਆਪਣੇ ਇੰਡੀਆ ਚ
6: ਜੀ।
1: ਇੱਕ ਬਟਾਲੀਅਨ ਮੇਰੇ ਨਾਲ ਇੰਡੀਆ ਗਿਆ, ਮੁੱਲਾ ਪਰ ਬੈਠੇ, ਪਹਿਲਾਂ ਮੱਛੀ ਖਾਧੀ, ਫਿਰ ਚਿਕਨ ਮੰਗਾਲੇ, ਗੱਡੀ ਚ ਆ ਜਾਂਦਾ ਨਾ ਉੱਥੇ, ਤਾਂ ਨਾਲ ਪੈਗ ਪੁਗ ਲਾ ਰਹੇ ਸੀ। ਤੇ ਉਹ ਜਿਹੜਾ ਗੋਰਾ ਬਾਈ ਸੀ, ਅਟਾਲੀਅਨ ਬਾਈ, ਕਹਿੰਦਾ ਹੁਣ ਚਿਕਨ ਦੀ ਹੱਡੀ ਖਾ ਲਈ, ਕਹਿੰਦਾ ਹੁਣ ਹੱਡੀ ਦਾ ਕੀ ਕਰਾਂ ਮੈਂ, ਇੱਥੇ ਇੰਡੀਆ ਦੇ ਵਿੱਚ ਜਿਹੜਾ ਸਾਡਾ ਰੀਸਾਈਕਲ ਸਿਸਟਮ ਆ ਬਹੁਤ ਸਟਰੋਂਗ ਆ, ਕਹਿੰਦਾ ਉਹ ਕਿਵੇਂ, ਮੈਂ ਸੁੱਟ ਕੇ ਦੇਖ, ਉਹਨੇ ਸੁੱਟਿਆ ਕੁੱਤਾ ਚੱਕ ਕੇ ਲੈ ਗਿਆ। ਆਪਣੇ ਚੱਲਦਿਆਂ ਗ੍ਰੈਂਡ ਫਰਨੀਚਰ ਤੇ ਜਨਾਬ,
0: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਲਾਈਵ ਅਪਡੇਟ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ, ਲੇਬਰ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗੀ ਹੋਈ ਆ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਬਹੁਤ ਸਾਰੀ ਇਨਵੈਂਟਰੀ ਜਿਹੜੀ ਕੈਨੇਡੀਅਨ ਮੇਡ ਅਸੀਂ ਕਸਟਮਾਈਜ਼ ਉੱਪਰ ਸਪੈਸ਼ਲ ਜਿਹੜੇ ਆਫਰ ਇਸ ਲੇਵਰ ਡੇ ਲੌਂਗ ਵੀਕਐਂਡ ਉੱਪਰ ਲਾਏ ਹੋਏ ਆ, ਨਾਲ ਦੀ ਨਾਲ ਹਾਈਡ੍ਰੋਲਿਕ ਬੈਡਰੂਮ ਸੈੱਟ, ਪੇਟੀ ਵਾਲੇ ਬੈਡਰੂਮ ਸੈੱਟ, ਸੋਲਿਡ ਵੁੱਡ ਦੇ ਬੈਡਰੂਮ ਸੈੱਟ, ਸੋ ਡਾਇਨਿੰਗ ਟੇਬਲ ਦੇ ਉੱਪਰ ਵੀ ਭਾਰੀ ਜਿਹੜੇ ਡਿਸਕਾਊਂਟ ਤੇ ਤੋਹਫੇ ਚੱਲ ਰਹੇ ਆ, ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਕਮਾ ਲਓ। ਹੁਣ ਵੇਟ ਨਹੀਂ ਕਰਨੀ, ਹੁਣ ਤਾਂ ਫਟਾਫਟ ਪਹੁੰਚੋ ਤੇ ਡੀਲਾਂ ਤੇ ਤੋਹਫੇ ਤੁਸੀਂ ਆਪਣੇ ਘਰ ਗ੍ਰੈਬ ਲੈ ਕੇ ਜਾਣੇ ਆ, ਤੇ ਨਾਲ ਦੇ ਨਾਲ ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, ਜੀ ਹਾਂ ਬਹੁਤ ਭਾਰੀ ਡਿਮਾਂਡ ਸੀ ਵੀ ਪਾਵਰ ਰਿਕਲਾਈਨਰ ਸੋਫਾ ਸੈੱਟ ਹੋਵੇ ਪਰਿਵਾਰਾਂ ਲਈ, ਤੇ ਨਾਲ ਦੀ ਨਾਲ ਫੈਬਰਿਕ ਦੇ ਵਿੱਚ ਹੋਵੇ। ਜੀ ਹਾਂ, ਗ੍ਰੇ ਕਲਰ ਦਾ ਫੈਬਰਿਕ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਲਏ ਆ, 3 ਸੀਟਰ ਸੋਫਾ, 2 ਸੀਟਰ ਲੈਫਟ ਸੀਟ, 4 ਰਿਕਲਾਈਨਰ ਦੇ ਨਾਲ ਗ੍ਰੇ ਕਲਰ ਦਾ ਫੈਬਰਿਕ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, ਲੈਫਟ ਸੀਟ ਦੇ ਵਿੱਚ ਕੱਪ ਹੋਲਡਰ, ਡ੍ਰੌਪ ਡਾਊਨ ਟ੍ਰੇ, ਵਾਇਰਲੈਸ ਚਾਰਜਰ, USB C ਕੇਬਲ, ਫੁੱਲੀ ਲੋਡਡ ਫੈਬਰਿਕ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, ਸੋਫਾ ਐਂਡ ਲੈਫਟ ਸੀਟ ਜਿਹਦੀ ਰੈਗੂਲਰ ਕੀਮਤ $3,000 ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ $1,699 ਦਾ, ਜੀ ਹਾਂ 3,000 ਵਾਲਾ ਰਿਕਲਾਈਨਰ ਸੋਫਾ ਸੈੱਟ $1,699 ਦਾ ਮਿਲੂਗਾ, ਤੇ ਜਿੰਨੇ ਵੀ ਪਰਿਵਾਰ ਇਹਨੂੰ ਆ ਕੇ ਬਾਏ ਕਰਨਗੇ ਇਹਦੇ ਨਾਲ ਤੋਹਫਾ, ਵੱਡਾ ਤੋਹਫਾ ਦੇਣ ਜਾ ਰਹੇ ਹਾਂ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਬਿਲਕੁਲ ਫਰਕੀ ਫਰਕੀ, ਸੋ ਫੈਬਰਿਕ ਦਾ ਪਾਵਰ ਰਿਕਲਾਈਨਰ ਸੋਫਾ ਐਂਡ ਲੈਫਟ ਸੀਟ $1,699 ਦਾ, ਤੇ ਨਾਲ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਬਿਲਕੁਲ ਫ੍ਰੀ ਮਿਲੂਗਾ ਲੇਬਰ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗ ਚੁੱਕੀ ਆ ਲੇਬਰ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਦੇ ਭਾਜੀ।
1: ਥੈਂਕ ਯੂ ਸਰ। ਇੱਕ ਫਰਮਾ ਜਿਹਨਾਂ ਨੂੰ ਏਜ ਦੇ ਡਰਾਈਵਰ ਚਾਹੀਦੇ ਨੇ ਟੋਰਾਂਟੋ ਤੋਂ ਮੌਂਟਰੀਅਲ, ਟੋਰਾਂਟੋ ਤੋਂ US ਦੇ ਰਨ ਨੇ, ਪੇ ਚੰਗੀ ਟੌਪ ਦੀ ਮਿਲੇਗੀ, ਬਾਈ ਵੀਕਲੀ ਮਿਲੇਗੀ। ਕੁਲਦੀਪ ਮੰਗੜੋਰਾ ਨੂੰ ਫੋਨ ਕਰ ਲਓ 6479 972 5455 ਇਹਨਾਂ ਦਾ ਨੰਬਰ। ਖੰਨੇ ਚ ਆਪਣੇ ਸੁਖੀ ਜੀ,
6: ਹਾਂਜੀ,
1: ਖੰਨੇ ਸ਼ਹਿਰ ਆ ਪੰਜਾਬ ਚ, ਸਮੋਸੇ ਜੋ ਕਹਿੰਦੇ ਟਿੱਡਾ ਨਿਕਲਿਆ ਵਿੱਚੋਂ, ਹੁਣ ਹੱਥੇ ਨਿਕਲਣਾ ਸੀ ਡੇਗ ਸਮੋਸੇ ਟਿੱਡੇ ਟੁੱਡੇ ਪੈਣੇ ਆ ਖਾਣ ਮਗਰੋਂ, 2 ਜਣੇ ਦੀ ਵਿਗੜੀ ਸਿਹਤ। ਪੰਜਾਬ ਚ ਇੱਕ ਪਿੰਡ ਹੈ ਜਿਹਦਾ ਨਾਮ ਹੈ ਇਰਾਕ, ਅਵਾਰਾ ਕੁੱਤਿਆਂ ਨੇ 5 ਜਣਿਆਂ ਨੂੰ ਵੱਢਿਆ, ਹੁਣ ਟੀਕੇ ਲਾਉਣ ਦੀ ਲੋੜ ਆ ਨਾ ਇਹਨਾਂ ਨੂੰ। ਇੱਕ ਬੰਦਾ ਕਹਿੰਦਾ ਹਮ ਵਾਕ ਕੇ ਲਈ ਐਕਸਰਸਾਈਜ਼ ਕੇ ਲਈ ਜਾਤੇ ਹੈ, ਕਹਿੰਦੇ ਜਾਇਆ, ਉਧਰੋਂ ਆ ਗਿਆ ਰਿੱਛ, ਉਹਨੇ ਫੜ ਕੇ ਸੱਟ ਲਿਆ, ਉਹ ਮਸਾਂ ਬਚਿਆ। ਇਨਸਾਨ ਦੇ ਸਰੀਰ ਵਿੱਚ ਲੱਗੀ ਸੂਰ ਦੀ ਕਿਡਨੀ ਅਤੇ ਨਵਾਂ ਰਿਕਾਰਡ ਬਣ ਗਿਆ, 271 ਦਿਨ ਜਿਉਂਦਾ ਰਿਹਾ ਬੰਦਾ, ਅਜੇ ਉਹ ਜਾਰੀ ਆ ਜਾਣੀ ਰੈਕੋਰਡ, 270 ਦਿਨ ਦਾ, ਹੁਣ 271 ਹੋ ਗਿਆ। ਸੋ ਜਿਹੜੇ ਜਾਨਵਰ ਆ ਅਸੀਂ ਉਹਨਾਂ ਨੂੰ ਜਾਨਵਰ ਕਹਿੰਦੇ ਹਾਂ, ਵੱਢਦੇ ਹਾਂ, ਖਾਂਦੇ ਹਾਂ, ਪਰ ਜਿਹੜਾ ਬੰਦਾ ਬਿਮਾਰ ਹੈ ਜਿਹਨੂੰ ਕਿਡਨੀ ਦੀ ਲੋੜ ਆ, ਸੂਰ ਛੱਡ ਕੇ ਬਾਂਦਰ ਦੀ ਪਾ ਦਿਓ, ਕਹਿੰਦਾ ਪਾਓ ਸਹੀ ਮੇਰੇ ਅੰਦਰ, ਮੈਂ ਬਚਾਂ ਸਹੀ ਕਿਸੇ ਢੰਗ ਨਾਲ। ਦਿੱਲੀ ਵਿੱਚ ਭਾਰੀ ਮੀਂਹ, ਅੰਤਰਰਾਸ਼ਟਰੀ ਹਵਾਈ ਅੱਡੇ ਵਿੱਚ ਪਾਣੀ ਭਰਿਆ, ਉਡਾਨਾਂ ਵਿੱਚ ਵਿਘਨ, ਜੱਬਲਪੁਰ ਵਿੱਚ ਹੋਮਗਾਰਡ ਦੀ ਮੋਟਰਬੋਟ ਪਲਟੀ, ਯੂਪੀ ਦੇ 23 ਜ਼ਿਲ੍ਹਿਆਂ ਵਿੱਚ ਹੜ੍ਹ, 16,000 ਲੋਕਾਂ ਨੂੰ ਬਚਾਇਆ ਗਿਆ। ਸ਼੍ਰੀਨਗਰ ਹਵਾਈ ਅੱਡੇ ਤੇ ਇੰਡੀਗੋ ਦਾ ਜਹਾਜ਼ ਖੰਭੇ ਨਾਲ ਜਾ ਟਕਰਾਇਆ, ਮੈਂ ਕਿਹਾ ਸਾਡੇ ਇੱਥੇ ਬ੍ਰਹਮਟਨ 'ਚ ਖੰਭੇ ਨਾਲ ਗੱਡੀਆਂ ਵੱਜਦੀਆਂ। 36,000 ਕਿਲੋਮੀਟਰ ਤੋਂ ਤਸਵੀਰਾਂ ਲੈਣ ਵਾਲਾ ਪਹਿਲਾ ਭਾਰਤੀ ਸੈਟੇਲਾਈਟ ਲਾਂਚ ਕਰ ਦਿੱਤਾ ਗਿਆ ਹੈ। ਆਲਰਾਈਟ, ਗੁੱਡ ਫੋਰ ਦੈਮ। ਸਾਡੇ ਨਾਲ ਨੀਲਮ ਜੀ ਵੀ ਆਏ ਹੋਏ ਨੇ, ਨੀਲਮ ਜੀ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ।
13: ਥੈਂਕ ਯੂ ਸਰ।
1: ਨੀਲਮ ਜੀ, ਮੌਰਗੇਜ ਤਾਂ ਸਾਰੇ ਦਿੰਦੇ ਹੋ, ਤੁਸੀਂ ਵੀ ਦਿੰਦੇ
13: ਹੋ,
1: ਫਸਟ ਸੈਕੰਡ ਥਰਡ ਲੈ ਲਓ, ਬੈਂਕ ਤੋਂ ਲੈ ਲਓ, ਪ੍ਰਾਈਵੇਟ ਲੈ ਲਓ, ਅੱਜ ਸਾਨੂੰ ਮੌਰਗੇਜ ਮੂਰਗੇਜ ਨਾ ਛੱਡੋ, ਸਾਨੂੰ 2-3 ਟਿਕਟਾਂ ਟੁੱਟਣਾ ਦਿਓ, ਕਦੇ ਇੱਧਰ ਕਰੀਬਨ ਵਿੰਟਰ ਆ ਰਹੀ ਹੈ, ਫਿਰ ਗੇੜਾ ਗੁੜਾ ਕੱਢ ਕੇ ਆਵਾਂਗੇ ਨਾ, ਕਿਹੜਾ ਢੰਗ ਨਾਲ ਬਹਾਨਾ ਹੀ ਮਿਲ ਜਾਏਗਾ ਸਾਨੂੰ।
13: ਯੂ ਆਰ ਰਾਈਟ ਦੇਵ ਜੀ, ਇਫ ਤੁਸੀਂ ਫਸਟ ਟਾਈਮ ਬਾਇਰ ਹੋ, ਐਂਡ ਸਪੈਸ਼ਲੀ ਦ ਮਾਰਕੀਟ ਇਜ਼ ਡੂਇੰਗ ਵੈਰੀ ਵੈਲ ਫੋਰ ਫਸਟ ਟਾਈਮ ਬਾਇਰਸ, ਡਾਊਨ ਹੈਗੀ ਆ, ਗੁੱਡ ਓਪਰਚੁਨਿਟੀ ਹੈਗੀ ਟੂ ਮੂਵ ਇਨ ਫਸਟ ਹਾਊਸ, ਪਹਿਲਾ ਹਾਊਸ ਡ੍ਰੀਮ ਹਾਊਸ ਤਾਂ ਹੁੰਦਾ ਨਹੀਂ ਹੈ, ਵੈਰੀ ਛੋਟੀ ਜਿਹੀ ਤੁਸੀਂ 5-6 ਲੱਖ ਦੀ ਪਰਚੇਸ ਕਰਦੇ ਹੋ, ਉਹਦੇ ਤੇ ਤੁਸੀਂ ਥੋੜੀ ਜਿਹੀ ਡਾਊਨ ਪੇਮੈਂਟ, ਵਿਚ ਇਜ਼ 5% ਨਾਲ ਵੀ ਹੋ ਜਾਂਦਾ, ਮਿਨੀਮਮ ਡਾਊਨ ਪੇਮੈਂਟ ਨਾਲ, ਡਿਪੈਂਡਿੰਗ ਅਪੋਨ ਦੀ ਅਮਾਊਂਟ, ਸੋ ਮਿਨੀਮਮ ਡਾਊਨ ਪੇਮੈਂਟ ਨਾਲ ਤੁਸੀਂ ਘਰ ਲੈ ਲਓ, ਮੇਰੀਆਂ ਫੁੱਲ ਸਰਵਿਸਿਜ਼ ਯੂ ਕੈਨ ਗੇਨ ਵਿਚ ਇਜ਼ ਫਰੋਮ A to Z, ਜਦੋਂ ਤੁਸੀਂ ਘਰ ਲਓਗੇ ਮੇਰੀ ਟੀਮ ਤੋਂ ਘਰ ਲੈ ਕੇ, ਕਲੋਜ਼ ਕਰਾਉਂਗੇ ਮੇਰੇ ਲੋਇਰ ਤੋਂ ਕਰਾ ਕੇ, ਐਂਡ ਆਪਾਂ ਮੌਰਗੇਜ ਸਰਵਿਸ ਪ੍ਰੋਵਾਈਡ ਕਰਾਂਗੇ, ਤਾਂ ਯੈਸ ਵੀ ਵਿਲ ਗਿਵ ਯੂ 2 ਕੈਰੇਬੀਅਨ ਟਿਕਟਸ।
1: ਓਹ ਬਿਊਟੀਫੁਲ, ਥੈਂਕ ਯੂ। ਕੈਰੇਬੀਅਨ ਦੇ ਕਿਸੇ ਆਈਲੈਂਡ ਤੇ ਵੀ ਜਾ ਸਕਦੇ ਹਾਂ,
13: ਕਰੇਬੀਅਨ ਤੇ ਜਿੱਥੇ ਉਹ ਹਰਕਿਨਸ ਵਗੈਰਾ ਨਾਮ ਦੇ ਹੋਣ ਉਸ ਵੇਲੇ
1: ਹਾਂ ਇਹ ਵੀ ਗੱਲ ਠੀਕ ਆ ਮੁੜ ਕੇ ਇਹਨਾਂ ਨਾਲ ਬਾਵਰੋ ਜਦੋਂ ਉੱਤੇ ਹੀ ਹਵਾ ਜੀ ਤੁਰਿਆ ਫਿਰਾਂ
13: ਜਿਹੜਾ ਵਧੀਆ ਉਸ ਟਾਈਮ ਤੇ ਵਧੀਆ ਹੋਏਗਾ ਜਦੋਂ ਟ੍ਰਾਂਜੈਕਸ਼ਨ
1: ਡਿਪੈਂਡ ਕਰਦਾ ਜਾਣਾ ਕਦੋਂ
13: ਤੁਹਾਨੂੰ ਟਿਕਟਾਂ ਆਪਾਂ ਪਹਿਲਾਂ ਦੇਵਾਂਗੇ ਜੇ ਤੁਸੀਂ ਘਰ ਲੈ ਲਿਆ ਨਾ ਮਾਰਗੇਜ ਹੋਣ ਤੋਂ ਪਹਿਲਾਂ ਤੁਹਾਡੇ ਹੱਥ ਟਿਕਟਾਂ ਦੇ ਦਾਂਗੇ
1: ਆਲਰਾਈਟ ਆਲਰਾਈਟ ਆਲਰਾਈਟ ਨੰਬਰ ਦਿਓ ਆਪਣਾ ਜੀ
13: 6477 3 9 8710 again mortgage broker mortgage queen mortgage alliance neelam sarav 6477 3 9 8710 thank you sir
1: thank you ji rakhdi di sale chal rahi hai indian fruit land te jithe brad da dahi hai jehda eh 599 da balti hai 1.8 kilo wali ਗਰੇਵਾਲ ਸਾਹਿਬ ਕਹਿੰਦੇ ਗੁੜ ਵੀ ਬਾਲਟੀ ਜਾਣ ਲੱਗ ਗਿਆ 1199 ਦਾ 20 ਪਾਉਂਡ ਚੱਕੀ ਦਾ ਆਟਾ ਹੈ ਸਵਾਨਾ ਦਾ ਇੰਡੀਅਨ ਡੈਲੀ ਵਾਈਡ ਬਾਲਟੀ ਚ ਗੁੜ ਆਏਗਾ ਜੀ 5 ਕਿਲੋ ਦੀ ਬਾਲਟੀ ਹੈ ਇਹ 999 ਦੀ ਹੈ ਦੇਸੀ ਘਿਓ ਚੋਰੀ ਕਰਨ ਦੀ ਲੋੜ ਨਹੀਂ 2399 ਦਾ ਮਿਲ ਜਾਏਗਾ ਦਾਲਾਂ ਚੋਰੀ ਕਰਨ ਦੀ ਲੋੜ ਨਹੀਂ 399 ਦੀਆਂ 4 ਪਾਉਂਡ ਹੈ ਔਰ ਲਕਸ਼ਮੀ ਬੇਸਣ 399 ਦਾ 4 ਪਾਉਂਡ ਮਿਹਰਬਾਨ ਜੂਸ ਪੀਓ ਮਹਾਰਾਜ 399 ਦੇ 3 ਲੀਟਰ ਦੀ ਬੋਟਲ ਹੈ ਬ੍ਰੈਡ 249 ਦੀ ਹੈ ਤੇ ਹਲਦੀਰਾਮ ਦੇ ਜਿਹੜੇ ਸਨੈਕ ਨੇ $1.99 ਦੇ ਆ ਸ਼ਾਮ ਨੂੰ ਜਦੋਂ ਮੂਡ ਬਣਾਉਣਾ ਉਦੋਂ ਇਹ ਕੰਮ ਆਉਂਦੇ ਨੇ ਸੱਤ ਦੀਆਂ ਸੱਤੇ ਲੋਕੇਸ਼ਨ ਤੇ ਇਹ ਤੁਹਾਨੂੰ ਮਿਲੇਗਾ ਲਓ ਜੀ ਜਾਣੇ ਆਉਂਦੇ ਆ ਸਟੇ ਓ ਅਭਿਸ਼ੇਕ ਜੀ ਆ ਗਏ ਹਾਂਜੀ ਸਰ
14: ਸਤਿ ਸ੍ਰੀ ਅਕਾਲ ਦੇਵ ਭਾਜੀ ਮੈਂ ਅਭਿਸ਼ੇਕ ਰਿਐਲਟਰ ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ ਆਪਾਂ ਲੰਡਨ ਵਾਲਾ ਘਰ ਕਰਤਾ ਹੈ ਫਰਮ ਸੋਲਡ ਹੁਣ ਸੁਣੋ ਜੀ ਕਮਰਸ਼ੀਅਲ ਲਿਸਟਿੰਗਸ ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ ਜੀ ਟੀ ਏ ਦੇ ਅੰਦਰ ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ ਬਰਗਰ ਕਿੰਗ ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ ਹਾਈਲੀ ਪ੍ਰੋਫਿਟੇਬਲ ਐਕਸਲੈਂਟ ਲੋਕੇਸ਼ਨਸ ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ ਮਿਸਿਸ ਸਾਗਾ ਲੌਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ 5+3 ਬੈਡਰੂਮ ਦਾ 6500 ਸਕੁਆਇਰ ਫੁੱਟ ਲਿਵਿੰਗ ਸਪੇਸ 60x250 ਫੁੱਟ ਦਾ ਪ੍ਰੀਮੀਅਮ ਲੋਟ ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ ਕਿਪਲਿੰਗ ਸਟੇਸ਼ਨ ਦੇ ਨਾਲ ਇੱਕ ਬੈਡ ਇੱਕ ਬਾਥ ਦਾ ਕੌਂਡੋ ਨਵੀਂ ਬਿਲਡਿੰਗ ਸਿਰਫ ਔਰ ਸਿਰਫ 3,99,000 ਦੇ ਅੰਦਰ ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ 1 ਬੈਡਰੂਮ ਦੀ ਬੇਸਮੈਂਟ ਆਫ ਮਾਰਕੀਟ ਡੀਲ ਹੈ ਜੇਕਰ ਤੁਸੀਂ ਬਾਏ ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ ਮੈਨੂੰ ਹੁਣੇ ਕਾਲ ਕਰੋ ਅਭਿਸ਼ੇਕ ਰਿਐਲਟਰ 6477927,000 6479927,000
15: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ
16: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ 100 ਲੋਕਾਂ ਦੀ ਸੀਟਿੰਗ 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ
15: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ ਕਾਲ 6474294040 ਟਿੱਕਾ ਜੰਕਸ਼ਨ 2958 Queen Street East Unit 26 Brampton
1: All right ek average transport walean nu cross border driver chahide is a driver auto part de dedicated route ne naal di naal midwest and us east le vi driver chahide hai ji sunehri mauka hai vaddi firm nal kam karan da 905 846 2229 extension 4 sukhi end te ki kehna chahoge
6: dev ji as usual as always ਤੁਸੀਂ ਘਰ ਲੈਣਾ ਚਾਹੁੰਦੇ ਹੋ ਜਾਂ ਪਲੈਨਿੰਗ ਕਰਦੇ ਹੋ ਕਿ ਆਪਾਂ ਮੇ ਬੀ 3-4 ਮਹੀਨਿਆਂ ਨੂੰ ਜਾਂ ਡਾਊਨ ਦਾ ਰੋਡ ਨੈਕਸਟ ਈਅਰ ਲੈਣਾ ਉਹਦੇ ਲਈ ਸਭ ਤੋਂ ਇੰਪੋਰਟੈਂਟ ਗੱਲ ਹੁੰਦੀ ਕਿ ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰੋ ਤਾਂ ਕਿ ਲਾਈਕ ਐ ਸਰ ਤੁਸੀਂ ਬਾਅਦ ਦੇ ਵਿੱਚ ਆਪਣਾ ਡਿਪੋਜ਼ਿਟ ਦੇਣ ਤੋਂ ਬਾਅਦ ਯੂ ਆਰ ਨੋਟ ਇਨ ਵਰੀ ਕਿ ਨੀਂਦ ਨਹੀਂ ਆਉਂਦੀ ਜੀ ਸਾਡੀ ਕਲੋਜ਼ਿੰਗ ਨਹੀਂ ਹੋ ਰਹੀ ਆਪਣੇ ਆਪ ਨੂੰ ਪਹਿਲਾਂ ਪ੍ਰਿਪੇਅਰ ਕਰੋ ਵੈਦਰ ਇਟਸ ਇਨ ਰਿਗਾਰਡਸ ਟੂ ਕਿ ਤੁਹਾਡੀ ਇਨਕਮ ਦਾ ਕੋਈ ਇਸ਼ੂ ਆ ਜਾਂ ਤੁਹਾਡੇ ਕ੍ਰੈਡਿਟ ਸਕੋਰ 'ਚ ਇਸ਼ੂ ਆ ਬਿਕਾਜ਼ ਦਿਸ ਇਜ਼ ਸੱਚ ਅ ਬਿਗ ਕੰਸਰਨ ਆਪਾਂ ਸੋਚਦੇ ਹਾਂ ਕਿ ਜੇ ਸਾਡਾ ਕ੍ਰੈਡਿਟ ਬੈਡ ਆ ਤਾਂ ਆਪਾਂ ਘਰ ਨਹੀਂ ਲੈ ਸਕਦੇ We have solution to everything. I'll guide you ki how to make your credit score better taki appa tuhanu A lender ton mortgage di karwa ke diye.
1: ਗੱਲ ਕਰੋਗੇ ਤਾਂ ਹੱਲ ਨਿਕਲਣਾ
6: ਐਗਜੈਕਟਲੀ
1: ਉਹਦੇ ਲਈ ਤੁਹਾਨੂੰ ਸੁਖੀ ਨੂੰ ਫੋਨ ਕਰਨਾ ਪਏਗਾ ਸੁਖੀ ਜੀ ਨੰਬਰ ਦਿਓ
6: 6474087066 6474087066
1: ਥੈਂਕ ਯੂ ਜੀ ਥੈਂਕ ਯੂ ਸੋ ਮਚ
6: ਥੈਂਕ ਯੂ ਹੈਵ ਅ ਵੰਡਰਫੁਲ ਵੀਕਐਂਡ
1: ਯੂ ਟੂ
17: Fruitland, one stop for all your grocery needs. ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
18: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
1: ਸਾਡੇ ਕੋਲ ਕੁਝ ਇਹ ਟਾਈਮ ਅਵੇਲੇਬਲ ਹੈ, ਵੀਕਐਂਡ ਤੇ ਗੱਲਬਾਤ ਕਰਨੀ ਚਾਹੁੰਦੇ ਹੋ ਸਾਡੇ ਨਾਲ, ਆਪਣਾ ਰੇਡੀਓ ਪ੍ਰੋਗਰਾਮ ਸ਼ੁਰੂ ਕਰ ਸਕਦੇ ਹੋ। ਨੰਬਰ ਹੈ 416-677-0609। ਐਡਵਰਟਾਈਜ਼ ਵੀ ਕਰਨਾ ਚਾਹੁੰਦੇ ਹੋ 12 ਤੋਂ ਲੈ ਕੇ 2 ਵਜੇ ਤੱਕ ਤਾਂ ਨੰਬਰ ਨੇ 416-677-0609। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32। 905-460-9099 905-460-9099 ਇਹਨਾਂ ਦਾ ਨੰਬਰ ਹੈ।
19: ਹੈਲੋ
20: ਹੈਲੋ, ਕਟਾਰੀਆ ਟੂਰਸ ਐਂਡ ਟਰੈਵਲ।
19: ਹਾਂਜੀ, ਕਟਾਰੀਆ ਟੂਰ ਐਂਡ ਟਰੈਵਲ।
20: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ।
19: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ, ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
20: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ, ਕਟਾਰੀਆ ਟੂਰ ਐਂਡ ਟਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200 905-678-1200। ਕਟਾਰੀਆ ਟੂਰ ਐਂਡ ਟਰੈਵਲ।
1: ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. The opinions expressed in the following program are those of the host and their guests and do not reflect the views and opinions of the management and staff of CHLO AM 530.
2: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
3: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜ਼ੁਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
2: This is Vatnodur Radio.

ਸਤਿ ਸ਼੍ਰੀ ਅਕਾਲ ਜੀ, ਗੁਡ ਆਫਟਰਨੂਨ ਵਤਨੋ ਦੂਰ ਦੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨਿੱਘੀ ਜਿਹੜੀ ਜੀ ਸਤਿ ਸ਼੍ਰੀ ਅਕਾਲ ਆ। ਔਰ ਉਮੀਦ ਕਰਦੇ ਹਾਂ ਕਿ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹਾਂ, ਭਾਵੇਂ ਗੱਡੀਆਂ 'ਚੋਂ, ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ। ਅਤੇ ਉਮੀਦ ਕਰਦੇ ਹਾਂ ਕਿ ਸਾਰੇ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੋਣਗੇ, ਸਾਰੇ ਬਿਲਕੁਲ ਕੈਮੋ ਕੈਮ ਹੋਣਗੇ। ਬਿਲਕੁਲ ਜੀ, ਲੌਂਗ ਵੀਕਐਂਡ ਆ ਅਤੇ ਬਹੁਤ ਸਾਰੀਆਂ ਜਿਹੜੀਆਂ ਜੀ ਕਮਿਊਨਿਟੀ ਦੇ ਵਿੱਚ ਈਵੈਂਟਸ ਹੈਗੇ ਆ ਜਿੱਥੇ ਤੁਸੀਂ ਜਾ ਸਕਦੇ ਆ, ਜਿੱਥੇ ਤੁਸੀਂ ਈਵੈਂਟਸ ਨੂੰ ਜਿਹੜਾ ਜੀ ਇੰਜੋਏ ਕਰ ਸਕਦੇ ਆ। ਜੇ ਫੈਮਿਲੀਜ਼ ਦੇ ਨਾਲ ਟੋਰੋਂਟੋ ਡਾਊਨ ਟਾਊਨ ਜਾਣਾ ਆ ਤਾਂ ਬਿਲਕੁਲ ਜੀ CNE ਦੇ ਮੇਲੇ ਦਾ ਤੁਸੀਂ ਜਿਹੜਾ ਜੀ ਇੰਜੋਏ ਕਰ ਸਕਦੇ ਆ। ਵੈਦਰ ਵੀ ਜਿਹੜਾ ਜੀ ਕਾਫੀ ਵਧੀਆ ਹੈਗਾ ਆ। ਔਰ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ 18 ਡਿਗਰੀ, ਸ਼ਾਮ ਨੂੰ ਹੈਗਾ 19 ਡਿਗਰੀ, ਓਵਰਨਾਈਟ 16 ਡਿਗਰੀ, ਹਵਾ ਦੀ ਸਪੀਡ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਅਤੇ ਏਅਰ ਕੁਆਲਿਟੀ ਹੈਗੀ ਹੈ ਜੀ 2। ਅਤੇ ਜਿੱਥੇ ਕਿ ਦਿਨ ਚੜਿਆ ਸੀ 6:46 ਤੇ ਦਿਨ ਢਲ ਜਾਣਾ ਆ 7:50 ਤੇ। ਸੋ ਇਹ ਸੀਗੀ ਅੱਜ ਦੀ ਖੁਸ਼ਕ ਜਿਹੜੀ ਆ ਜੀ ਵੈਦਰ ਰਿਪੋਰਟ। ਔਰ ਬਿਲਕੁਲ ਜੀ, ਹਮੇਸ਼ਾ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕਿ ਠੀਕ ਆ, ਖੁਸ਼ ਰਹਿਣਾ ਚਾਹੀਦਾ ਆ, ਲਾਈਫ ਜਿਹੜੀ ਆ ਬਹੁਤ ਛੋਟੀ ਆ। ਸੋ ਬਿਲਕੁਲ ਕੋਸ਼ਿਸ਼ ਕਰਿਆ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ ਟਾਈਮ ਜਿਹੜਾ ਹੈ ਜੀ ਆਪਣੀ ਫੈਮਿਲੀਜ਼ ਦੇ ਨਾਲ ਸਪੈਂਡ ਕਰੋ, ਆਪਣੇ ਬੱਚਿਆਂ ਦੇ ਨਾਲ ਸਪੈਂਡ ਕਰੋ, ਉਹਨਾਂ ਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਵੀ ਜਿਹੜੀਆਂ ਜੀ ਆਪਾਂ ਨੂੰ ਜ਼ਰੂਰ ਇਹ ਜਿਹੜੀਆਂ ਜੀ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ। ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰ ਰਹੇ ਢਿੱਲੋ ਵੀਡੀਓ ਦੇ ਸੇਗ ਨਾਲ। ਤੁਸੀਂ ਗੁਰਬਾਣੀ ਰੇਡੀਓ ਲੈਣਾ, ਤੁਸੀਂ HD ਗੋਲਡ ਪ੍ਰੋਗਰਾਮ IPTV ਲੈਣਾ, ਜਾਂ ਤੁਸੀਂ ਕੋਈ ਹੋਰ ਡਿਜੀਟਲ ਸਰਵਿਸਿਜ਼ ਲੈਣੀਆਂ ਤੇ ਢਿੱਲੋ ਵੀਡੀਓ ਦੇ ਨਾਲ ਗੱਲਬਾਤ ਹੋ ਸਕਦੀ ਹੈ 905-204-1313 ਤੇ। ਔਰ ਅੱਜ ਦਾ ਪ੍ਰੋਗਰਾਮ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਤੇ ਨਾਲ ਦੀ ਨਾਲ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਸਾਥ ਹੈਗਾ ਆ ਜੀ। ਔਰ ਇੰਸ਼ੋਰੈਂਸ ਫੋਰ ਯੂ ਦੀ ਟੀਮ ਤੋਂ ਮੋਨਾ ਮਹਿੰਗੀ ਜੀ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਨਾਲ ਦੀ ਨਾਲ ਸਿੰਗਾਪੁਰ ਜਵੈਲਰ ਜਿੱਥੇ ਕਿ 70% ਆਫ ਜਿਹੜਾ ਹੈ ਜੀ ਡਾਇਮੰਡ ਦੀ ਜਵੈਲਰੀ ਤੇ ਲੱਗਿਆ ਹੋਇਆ। ਨਾਲ ਟੈਲੀਟਾਈਮ ਇਲੈਕਟ੍ਰੋਨਿਕਸ ਤੋਂ ਤੁਸੀਂ ਕਿਸੇ ਤਰੀਕੇ ਦੀ ਵੀ ਖਰੀਦਦਾਰੀ ਕਰਨੀ ਹੈ, ਟੀਵੀ ਅਪਲਾਈਂਸ, ਫਰਨੀਚਰ, ਮੈਟਰਸ ਤੇ, ਬਿਲਕੁਲ ਜੀ ਬੈਕ ਟੂ ਸਕੂਲ ਇਹਨਾਂ ਦੇ ਇਸ ਟਾਈਮ ਜਿਹੜੀ ਹੈ ਜੀ ਸੇਲ ਲੱਗੀ ਹੋਈ ਆ। ਔਰ ਤੁਸੀਂ ਪਹੁੰਚ ਸਕਦੇ ਹੋ 280 ਰਦਰਫੋਰਡ ਰੋਡ ਸਾਊਥ ਬ੍ਰੈਂਪਟਨ, ਇਹ ਜਿਹੜੀ ਹੈ ਜੀ ਡੀਲ ਗ੍ਰੈਬ ਕਰਨ ਦੇ ਲਈ। ਕੀਆ 427 QW ਤੇ ਵੀ ਅਸੀਂ ਦੱਸ ਕੇ ਹਟੇ ਸੀਗੇ ਕਿ ਅਗਸਤ ਦੇ ਪੂਰੇ ਮਹੀਨੇ ਇਹਨਾਂ ਨੇ ਜਿਹੜਾ ਜੀ ਗ੍ਰੈਂਡ ਓਪਨਿੰਗ ਦੇ ਖੁਸ਼ੀ ਦੇ ਵਿੱਚ ਬਹੁਤ ਸਾਰੀਆਂ ਕੀਆ ਦੀਆਂ ਗੱਡੀਆਂ ਸੇਲ ਤੇ ਲਾਈਆਂ ਸੀਗੀਆਂ ਤੇ ਸਟਿਲ ਜਿਹੜੀ ਜੀ ਕੁਛ ਸੇਲ ਵੈਲਿਡ ਹੈਗੀ ਆ। ਤੁਸੀਂ ਕਿਸੇ ਤਰੀਕੇ ਦੀ ਕੀਆ ਦੀਆਂ ਗੱਡੀਆਂ ਲੈਣੀਆਂ, ਭਾਵੇਂ EV9 ਲੈਣੀਆਂ ਜਾਂ ਕੋਈ ਹਾਈਬ੍ਰਿਡ ਗੱਡੀ ਲੈਣੀ ਆ, ਤੇ ਬਿਲਕੁਲ ਤੁਸੀਂ ਕੀਆ 427 QW ਜਿਹੜਾ ਜੀ ਪਹੁੰਚ ਸਕਦੇ ਆ। ਇਹਨਾਂ ਦਾ ਨੰਬਰ 6474615001 ਤੇ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਆ। ਔਰ ਆਪਾਂ ਥੋੜੇ ਜਿਹੇ ਜਿਹੜੇ ਜੇ ਇੱਕ ਪਿਆਰਾ ਜਿਹਾ ਗੀਤ ਲਾਉਂਦੇ ਹਾਂ ਤੇ ਉਹਦੇ ਬਾਅਦ ਆਪਾਂ ਅਗਲੀ ਗੱਲਬਾਤ ਕਰਦੇ ਹਾਂ।

0: ਬਿਲਕੁਲ ਜੀ, ਬੜਾ ਹੀ ਪਿਆਰਾ ਜਿਹੜਾ ਜੀ ਗੀਤ ਤੁਸੀਂ ਸੁਣ ਕੇ ਹਟੇ ਹੋ। ਔਰ ਬਿਲਕੁਲ ਜੀ, ਲੇਬਰ ਡੇ ਹੈਗਾ ਆ, ਤੁਸੀਂ ਇੰਜੋਏ ਕਰ ਸਕਦੇ ਆ ਲੇਬਰ ਡੇ ਨੂੰ। ਬਹੁਤ ਸਾਰੀਆਂ ਜਿਹੜੀਆਂ ਜੀ ਸਾਡੇ ਸਪੌਂਸਰਸ ਦੇ ਮੋਸਟਲੀ ਜਿਹੜੀਆਂ ਜੀ ਸੇਲ ਲੱਗੀ ਹੋਈ ਆ, ਤੁਸੀਂ ਕਿਤੇ ਵੀ ਜਾਓਗੇ ਤੇ ਵਤਨੂ ਦੂਰ ਦਾ ਹਵਾਲਾ ਦੇਣਾ ਤੇ ਤੁਹਾਨੂੰ ਜਿਹੜਾ ਜੀ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਜੀ ਡਿਸਕਾਊਂਟ ਜ਼ਰੂਰ ਮਿਲ ਸਕਦਾ ਆ। ਔਰ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਸਾਡੇ ਨਾਲ ਐਨੀ ਟਾਈਮ ਤੁਸੀਂ ਕਰ ਸਕਦੇ ਆ। ਸਾਡੀ ਸਟੂਡੀਓ ਦੀ ਲਾਈਨਸ ਜਿਹੜੀਆਂ ਜੀ ਇਸ ਟਾਈਮ ਤੁਹਾਡੇ ਲਈ ਓਪਨ ਆ। ਸਾਡਾ ਨੰਬਰ ਹੈਗਾ 9057990999 ਤੇ ਤੁਸੀਂ ਗੱਲਬਾਤ ਕਰ ਸਕਦੇ ਆ। ਔਰ ਸਟੂਡੀਓ ਦੇ ਵਿੱਚ ਸਾਥ ਦੇ ਰਹੇ ਨੇ ਸੁਖੀ ਜੀ, ਸੋ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੁਖੀ ਜੀ।
1: ਸਤਿ ਸ਼੍ਰੀ ਅਕਾਲ ਕਿਰਨ ਜੀ। ਔਰ ਅੱਜ ਦਾ ਪ੍ਰੋਗਰਾਮ ਜੇਡੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਤੁਸੀਂ ਹੋ ਸਕਦਾ ਇਸ ਟਾਈਮ ਤੁਹਾਨੂੰ ਇੰਸ਼ੋਰੈਂਸ ਦੇ ਵਿੱਚ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ, ਗੱਡੀ ਦੀ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ, ਜਾਂ ਫਿਰ ਜ਼ਿਆਦਾ ਇੰਸ਼ੋਰੈਂਸ ਪੇ ਕਰ ਰਹੇ ਹੋ, ਤਾਂ ਤੁਹਾਡੀ ਇੱਕ ਫੋਨ ਕਾਲ ਤੁਹਾਡਾ ਕਾਫੀ ਜਿਹੜਾ ਹੈਗਾ ਉਹ ਬਚਾਅ ਕਰ ਸਕਦੀ ਆ। 416-9020706 ਦੇ ਉੱਤੇ ਤੁਸੀਂ ਕਾਲ ਕਰੋ। ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਜਾਂ ਲਾਈਫ ਇੰਸ਼ੋਰੈਂਸ ਦੀ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਤੇ ਤੁਹਾਡੀ ਮਦਦ ਕਰਨਗੇ 416-9020706 ਦੇ ਉੱਤੇ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਇੱਕ ਇਹਨਾਂ ਦੀ ਬ੍ਰਾਂਚ ਹੈ, ਕਟੋਬੀਕੋਟ ਦੇ ਵਿੱਚ ਹੈ। ਕਾਫੀ ਤਰ੍ਹਾਂ ਦੇ ਕੋਰਸਿਸ ਜਿਹੜੇ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਗੌਰਮੈਂਟ ਵੀ ਤੁਹਾਨੂੰ ਫੰਡਿੰਗ ਦਿੰਦੀ ਆ, ਗ੍ਰਾਂਟ ਦਿੰਦੀ ਆ, ਤੁਹਾਡੀ ਫੀਸ ਗੌਰਮੈਂਟ ਪੇ ਕਰਦੀ ਆ, ਤੇ ਉਸ ਤੋਂ ਬਾਅਦ ਤੁਹਾਨੂੰ ਜੋਬ ਲੈਣ ਦੇ ਵਿੱਚ ਵੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਵਾਲੇ ਹੈਲਪ ਕਰਦੇ ਨੇ। ਨੰਬਰ ਹੈ 6474991009 6474991007 ਦੇ ਉੱਤੇ ਇਹਨਾਂ ਨਾਲ ਤੁਸੀਂ ਗੱਲਬਾਤ ਕਰਕੇ ਅਪੁਆਇੰਟਮੈਂਟ ਬਣਾ ਕੇ ਆ ਸਕਦੇ ਹੋ ਜੀ।
0: ਜੀ, ਔਰ ਅੱਜ ਦਾ ਪ੍ਰੋਗਰਾਮ ਅੰਜਮ ਕੁਰੇਸ਼ੀ ਜੀ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਹੈਗੇ ਹਾਂ, ਜਿਹੜਾ ਕਿ ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਪੂਰਾ ਪੂਰਾ ਜਿਹੜਾ ਜੀ ਸਾਥ ਦਿੰਦੇ ਹੈਗੇ। ਤੁਸੀਂ ਕਿਸੇ ਤਰੀਕੇ ਦੇ ਵੀ ਕਲੇਮ ਪ੍ਰੋਸੈਸ ਦੇ ਬਾਰੇ ਗੱਲਬਾਤ ਕਰਨੀ ਆ ਜਾਂ ਤੁਸੀਂ ਕੋਈ ਉੱਦਾਂ ਗੱਲਬਾਤ ਕਰਨੀ ਆ, ਤਾਂ ਤੁਸੀਂ ਅੰਜਮ ਕੁਰੇਸ਼ੀ ਜੀ ਦੇ ਨਾਲ ਜਿਹੜਾ ਜੀ ਕਰ ਸਕਦੇ। ਇਹਨਾਂ ਦਾ ਨੰਬਰ ਹੈਗਾ 416-5705707 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਬਿਲਕੁਲ ਜੀ, ਲੌਂਗ ਵੀਕਐਂਡ ਹੈਗਾ ਆ, ਤੁਸੀਂ ਵਧੀਆ ਸਵਾਦਲਾ ਪੀਜ਼ਾ ਖਾਣਾ ਆ ਤੇ ਤੁਸੀਂ ਆਪਣੇ ਗੂਗਲ ਮੈਪ ਤੇ ਨੇੜਲੀ ਲੋਕੇਸ਼ਨ ਜਿਹੜੀ ਆ ਜੀ ਪੀਜ਼ਾ ਡਿਪੂ ਦੀ ਪਾ ਕੇ ਵਧੀਆ ਸਵਾਦ ਪੀਜ਼ਾ ਜਿਹੜਾ ਜੀ ਟਰਾਈ ਕਰ ਸਕਦੇ ਹੈਗੇ ਆ। ਔਰ ਬਿਲਕੁਲ ਜੀ, ਤੁਸੀਂ ਦੱਸਣਾ ਕਿ ਅਸੀਂ ਵਤਨੋਂ ਦੂਰ ਜਿਹੜਾ ਜੀ ਰੇਡੀਓ ਸੁਣ ਕੇ ਆਏ ਹਾਂ, ਤਾਂ ਤੁਹਾਨੂੰ ਹੋਰ ਵੀ ਜਿਹੜਾ ਜੀ ਕੁਛ ਨਾ ਕੁਛ ਫਰਾਈਆਂ ਜਾਂ ਕੁਛ ਨਾ ਕੁਛ ਜਿਹੜਾ ਜੀ ਇਹਨਾਂ ਨੇ ਜ਼ਰੂਰ ਨਾਲ ਗਿਫਟ ਦਿਓਗੇ। ਔਰ ਜਿੱਥੇ ਕਿ ਹੁਣੇ ਦੱਸ ਕੇ ਹਟਿਆ ਕਿ ਪ੍ਰਾਈਮ ਇੰਟਰਨੈਸ਼ਨਲ ਕਾਲਜ, ਬਿਲਕੁਲ ਜੀ, ਪ੍ਰਾਈਮ ਇੰਟਰਨੈਸ਼ਨਲ ਕਾਲਜ ਤੇ ਤੁਸੀਂ ਕਿਸੇ ਤਰੀਕੇ ਦਾ ਵੀ PSW ਦਾ ਕੋਰਸ ਕਰਨਾ, ਕੋਈ ਤੁਸੀਂ ਜਿਹੜਾ ਜੀ ਮੈਡੀਕਲ ਆਫਿਸ ਅਸਿਸਟੈਂਟ, ਤੇ ਨਾਲ ਦੀ ਨਾਲ ਦੱਸ ਦਈਏ ਕਿ ਸੈਪਟੈਂਬਰ ਜਿਹੜਾ ਹੈ ਜੀ 19 ਤੱਕ ਇਹਨਾਂ ਨੇ ਇੱਕ ਜਿਹੜਾ ਜੀ ਓਪਨ ਹਾਊਸ ਲਾਇਆ ਹੈ, ਐਜੂਕੇਸ਼ਨ ਓਪਨ ਹਾਊਸ, ਤੇ ਜਿਹਦੇ ਵਿੱਚ ਕਿ ਇਹਨਾਂ ਨੇ ਦੱਸਿਆ ਹੈ ਕਿ ਤੁਸੀਂ ਕਿਸੇ ਤਰੀਕੇ ਦਾ ਵੀ ਕੋਰਸ ਲੈਣਾ ਹੈਗਾ ਸੈਪਟੈਂਬਰ 19 ਤੱਕ ਜਿਹੜਾ ਹੈ ਜੀ ਤੁਹਾਨੂੰ ਕੋਈ ਵੀ ਕੋਈ ਗਿਫਟ ਮਿਲ ਸਕਦਾ ਹੈ, ਆਈਪੈਡ ਮਿਲ ਸਕਦਾ ਹੈ, ਟੈਬਲੇਟ, ਲੈਪਟਾਪ ਜਾਂ ਹੋਰ ਵੀ ਕੋਈ ਮਹਿੰਗਾ ਜਿਹੜਾ ਜੀ ਗਿਫਟ ਤੁਸੀਂ ਜਿਹੜਾ ਜੀ ਗ੍ਰੈਬ ਕਰ ਸਕਦੇ। ਨਾਲ ਦੀ ਨਾਲ ਤੁਹਾਡੀ ਜਿਹੜੀ ਜੀ ਟਿਊਸ਼ਨ ਫੀਸ ਆ ਉਹਦੇ ਵਿੱਚ ਵੀ ਕੁਛ ਜਿਹੜਾ ਜੀ ਡਿਸਕਾਊਂਟ ਮਿਲ ਸਕਦਾ ਹੈ। ਸੋ ਇੱਕ ਵਾਰੀ ਫੇਰ ਇਹਨਾਂ ਦਾ ਨੰਬਰ 6474991009 ਤੇ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਦੇ ਨਾਲ, ਜਿਹੜੇ ਕਿ ਮੋਰਗੇ ਸੰਬੰਧੀ ਜਿਹੜੇ ਜੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਭਾਵੇਂ ਤੁਸੀਂ ਪਹਿਲੀ ਵਾਰੀ ਜਿਹੜਾ ਜੀ ਘਰ ਪਰਚੇਸ ਕਰ ਰਹੇ ਹੈਗੇ ਆ ਜਾਂ ਸੈਕਿੰਡ ਟਾਈਮ ਮੋਰਗੇਜ ਲੈਣੀ ਆ ਜਾਂ ਘਰਾਂ ਦੇ ਵਿੱਚੋਂ ਇਕੁਇਟੀ ਕੱਢਣੀ ਜਾਂ ਕੋਈ ਲੋਨ ਦੇ ਬਾਰੇ ਗੱਲਬਾਤ ਕਰਨੀ ਹੈਗੀ ਕਿਉਂਕਿ ਤੁਹਾਨੂੰ ਜੇ ਅਰਜੈਂਟਲੀ ਲੋਨ ਦੀ ਲੋੜ ਪੈ ਗਈ ਆ, ਸੋ ਗੱਲਬਾਤ ਹੋ ਸਕਦੀ ਆ ਮੁਕੇਸ਼ ਚੌਹਾਨ ਦੇ ਨਾਲ। ਇਹਨਾਂ ਦਾ ਨੰਬਰ 6474512700 ਤੇ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਆ। ਜੀ
1: ਜੀ, ਔਰ ਇਸ ਦੇ ਨਾਲ ਨਾਲ ਜੀ ਅੱਜ ਏਮਸ ਇਮੀਗ੍ਰੇਸ਼ਨ ਤੋਂ ਵੀ ਸਾਡੀ ਅਸੀਂ ਲਾਈਨ ਜੋੜਾਂਗੇ, ਕੁਝ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਤੁਹਾਨੂੰ ਟਿਪਸ ਦੇਵਾਂਗੇ। ਬਹੁਤ ਸਾਰੇ ਇਸ ਟਾਈਮ ਇਮੀਗ੍ਰੇਸ਼ਨ ਦੇ ਵਿੱਚ ਲਾਅ ਚੇਂਜ ਹੋਏ ਨੇ, ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਪੀਆਰ ਲੈਣ ਦੇ ਵਿੱਚ, ਸਿਟੀਜ਼ਨ ਲੈਣ ਦੇ ਵਿੱਚ ਜਾਂ ਫਿਰ ਵਰਕ ਪਰਮਿਟ ਐਕਸਟੈਂਡ ਕਰਨ ਦੇ ਵਿੱਚ। ਅਸੀਂ ਬਹੁਤ ਜਲਦੀ ਏਮਸ ਇਮੀਗ੍ਰੇਸ਼ਨ ਦੇ ਨਾਲ ਜੁੜਾਂਗੇ ਔਰ ਜਿਨ੍ਹਾਂ ਤੋਂ ਇਨਫੋਰਮੇਸ਼ਨ ਲਵਾਂਗੇ। ਤਾਂ ਤੁਸੀਂ ਅਗਰ ਚਾਹੁੰਦੇ ਹੋ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਜ਼ਰੂਰ ਆਪਣੇ ਆਪ ਨੂੰ ਰੇਡੀਓ ਸੁਣਨਾ ਔਰ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਕਹਿ ਦੇਣਾ ਜਿਨ੍ਹਾਂ ਨੂੰ ਪ੍ਰੋਬਲਮ ਹੈ ਕਿ ਉਹ ਰੇਡੀਓ ਦੇ ਨਾਲ ਜੁੜੇ ਰਹਿਣ। ਜੇ ਤੁਹਾਡਾ ਕੋਈ ਸਵਾਲ ਹੈ 9057990999 ਤੇ ਕਰ ਸਕਦੇ ਹੋ, 9057990999 ਦੇ ਉੱਤੇ। ਤੇ ਪ੍ਰੋਗਰਾਮ ਚ ਸਾਡੇ ਨਾਲ ਲਾਈਨ ਜਿਹੜੀ ਮਨਪ੍ਰੀਤ ਥੋੜਾ ਦੇ ਨਾਲ ਵੀ ਜੁੜ ਗਈ ਹੈ ਜਲੰਧਰ ਤੋਂ। ਮਨਪ੍ਰੀਤ ਜੀ, ਵੈਲਕਮ ਜੀ ਆਇਆਂ ਨੂੰ।
0: ਮੈਨੂੰ ਲੱਗ ਰਿਹਾ ਕਿ ਉਹਨਾਂ ਨੇ ਮਾਈਕ ਔਨ ਜਿਹੜਾ ਜੀ ਆਪਣਾ ਨਹੀਂ ਕੀਤਾ ਹੈਗਾ। ਸੋ ਕੋਈ ਗੱਲ ਨਹੀਂ, ਆਪਾਂ ਜਿਹੜੀ ਜੀ ਏਮਸ ਇਮੀਗ੍ਰੇਸ਼ਨ ਦੀ ਜਿਹੜੀ ਆ ਜੀ ਗੱਲਬਾਤ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ। ਮਨਪ੍ਰੀਤ ਜੀ,
2: ਬਹੁਤ ਬਹੁਤ ਸ਼ੁਕਰੀਆ ਕਿਰਨ, ਤੁਸੀਂ ਸੱਚ ਕਿਹਾ, ਮੈਂ ਮਾਈਕ ਔਨ ਕਰਨਾ ਭੁੱਲ ਗਈ, ਪਰ ਮੈਂ ਇਧਰੋਂ ਬੋਲੀ ਜਾਂਦੀ ਸੀ, ਤੁਹਾਡਾ ਫੁੱਲ ਜੋਸ਼ ਨਾਲ ਸਵਾਗਤ ਕਰੀ ਜਾਂਦੀ ਸੀ, ਮਾਈਕ ਮੇਰਾ ਮਿਊਟ ਰਹਿ ਗਿਆ। ਮਾਫੀ ਚਾਹੁੰਦੀ ਹਾਂ ਜੀ ਆਇਆਂ ਨੂੰ, ਤੁਹਾਨੂੰ ਵੀ ਤੇ ਸਾਡੇ ਲਿਸਨਰਸ ਨੂੰ ਵੀ।
1: ਜੀ ਮਨਪ੍ਰੀਤ ਜੀ, ਕੀ ਖਬਰਾਂ ਨੇ ਅੱਜ? ਫਰਾਈਡੇ ਇੱਥੇ ਹੋ ਗਿਆ, ਤੁਹਾਡੇ ਫਰਾਈਡੇ ਲੰਘ ਗਿਆ, ਵੀਕਐਂਡ ਆ ਗਿਆ, ਸੋ ਕਿਹੜੀ ਖਬਰ ਤੋਂ ਗੱਲਬਾਤ ਸ਼ੁਰੂ ਕਰਨੀ?
2: ਅੱਜ ਤੁਹਾਡਾ ਵੀਕਐਂਡ ਵੀ ਬੜਾ ਖਾਸ ਆ ਫਰਾਈਡੇ ਵਾਲਾ, ਤੇ ਅੱਜ ਸਾਡਾ ਵੀ ਬੜਾ ਖਾਸ ਸੀ ਸੁਖੀ ਜੀ, ਕਿਉਂਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਜਿਹੜੀ ਆ, ਜਿਸ ਨੂੰ ਗੋਕਲ ਅਸ਼ਟਮੀ ਵੀ ਕਿਹਾ ਜਾਂਦਾ ਹੈ, ਔਰ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਵਿੱਚ ਪੂਰੀ ਸ਼ਰਧਾ ਦੇ ਨਾਲ, ਉਤਸ਼ਾਹ ਦੇ ਨਾਲ ਅੱਜ ਮਨਾਈ ਗਈ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਮਥੁਰਾ ਦੇ ਵਿੱਚ ਅੱਧੀ ਰਾਤ ਨੂੰ ਹੋਇਆ ਸੀਗਾ, ਜੋ ਵੀ ਸਾਨੂੰ ਧਾਰਮਿਕ ਗ੍ਰੰਥ ਦੱਸਦੇ ਨੇ ਜਾਂ ਪੁਰਾਤਨ ਕਹਾਣੀਆਂ ਦੱਸਦੀਆਂ ਨੇ ਉਹਨਾਂ ਦੇ ਮੁਤਾਬਕ। ਔਰ ਜਨਮ ਅਸ਼ਟਮੀ ਦੇ ਮੌਕੇ ਤੇ ਸ਼ਰਧਾਲੂ ਵਰਤ ਰੱਖਦੇ ਨੇ, ਭਜਨ ਕੀਰਤਨ ਕਰਦੇ ਨੇ, ਮੰਦਰਾਂ ਦੇ ਵਿੱਚ ਦਰਸ਼ਨ ਕਰਦੇ ਨੇ। ਰਾਤ 12 ਵਜੇ ਤੱਕ ਜਿਹੜਾ ਇਹ ਐਵੇਂ ਹੀ ਪ੍ਰੋਗਰਾਮ ਜਾਂ ਪੂਜਾ ਅਰਚਨਾ ਜਿਹੜੀ ਚੱਲਦੀ ਹੈ ਸੁੱਖੀ ਜੀ, ਸ਼ਹਿਰਾਂ ਦੇ ਪੂਰੀ ਚਹਿਲ ਪਹਿਲ ਜਿਹੜੀ ਸੀਗੀ ਇਸ ਹਫਤੇ ਦੀ ਸ਼ੁਰੂਆਤ ਤੋਂ ਹੀ ਸੀਗੀ, ਤੇ ਅੱਜ ਪੂਰੇ ਸ਼ਹਿਰ ਚ ਰੌਣਕਾਂ ਸੀ, ਮੰਦਿਰ ਜਗਮਗਾ ਰਹੇ ਨੇ, ਮੰਦਿਰਾਂ ਦੇ ਵਿੱਚ ਰੌਣਕਾਂ ਨੇ। ਔਰ ਇਸ ਵਕਤ ਵੀ ਜਿਹੜੇ ਸ਼ਰਧਾਲੂ ਨੇ ਆਪਣੀ ਆਪਣੀ ਸ਼ਰਧਾ ਦੇ ਅਨੁਸਾਰ ਕੋਈ ਝਾਕੀਆਂ ਦੇਖ ਰਿਹਾ ਹੈ, ਕੋਈ ਮੰਦਿਰਾਂ ਦੇ ਵਿੱਚ ਜਾ ਕੇ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਜਿਨ੍ਹਾਂ ਦੀਆਂ ਮਾਨਤਾ ਪੂਰੀਆਂ ਹੋਈਆਂ ਨੇ ਜਾਂ ਕੋਈ ਵੀ ਗੁਰੂ ਦਾ ਆਪਣੇ ਆਪਣੇ ਦਾ ਨਾਮ ਲੈਣਾ ਚਾਹੁੰਦਾ ਹੈ, ਸੋ ਜਿਵੇਂ ਜਿਵੇਂ ਵੀ ਕਿਸੇ ਦਾ ਟਾਈਮ ਲੱਗ ਰਿਹਾ ਹੈ, ਸੋ ਪੂਰੀ ਚਹਿਲ ਪਹਿਲ ਇਸ ਵਕਤ। ਸੋ ਅਸੀਂ ਵੀ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਇਸ ਪਵਿੱਤਰ ਮੌਕੇ ਤੇ। ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਸੂਬਿਆਂ ਦੇ ਵੱਖ ਵੱਖ ਮੁੱਖ ਮੰਤਰੀ ਮੰਤਰੀਆਂ ਤੱਕ ਸਭ ਨੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਨੇ।
1: ਜੀ ਸਾਡੇ ਵੱਲੋਂ ਵੀ ਇੱਥੇ ਵੀ ਕਾਫੀ ਜਨਮ ਅਸ਼ਟਮੀ ਦੇ ਉੱਤੇ ਪ੍ਰੋਗਰਾਮ ਹੋਣ ਜਾ ਰਹੇ ਨੇ, ਅੱਜ ਵੀ ਇੱਕ ਜਾਗਰਣ ਹੋ ਰਿਹਾ ਹੈਗਾ, ਚੌਂਕੀ ਮਾਤਾ ਦੀ ਹੋਣ ਜਾ ਰਹੀ ਹੈ ਰੋਜ਼ ਕਨਵੈਨਸ਼ਨ ਸੈਂਟਰ ਦੇ ਵਿੱਚ, ਔਰ ਉਹਦੀ ਇਨਫੋਰਮੇਸ਼ਨ ਪਿਛਲੇ ਦਿਨ ਵੀ ਆਪਾਂ ਦਿੱਤੀ ਸੀ, ਤੇ ਸਾਰਿਆਂ ਨੂੰ ਉੱਥੇ ਸੱਦਾ ਵੀ ਹੈ, ਪਹੁੰਚੋ ਜੀ, ਬਿਲਕੁਲ ਫ੍ਰੀ ਹੈ, ਔਰ ਜਿੱਥੇ ਤੁਸੀਂ ਧਰਮ ਨਾਲ ਜੁੜੋਗੇ ਨਾਲ ਦੀ ਨਾਲ ਲੰਗਰ ਵਗੈਰਾ ਸਾਰਾ ਕੁਛ ਉੱਥੇ ਉਹਨਾਂ ਵੱਲੋਂ ਹੈਗਾ ਫ੍ਰੀ। ਸੋ ਇਸ ਦੇ ਨਾਲ ਨਾਲ ਦੱਸ ਦਈਏ ਮਨਪ੍ਰੀਤ ਜੀ, ਹੁਣ ਆਪਾਂ ਥੋੜੀ ਖਬਰਾਂ ਦੇ ਉੱਤੇ ਝਾਤ ਪਾਈਏ, ਤਾਂ ਚਲੋ ਤਿਉਹਾਰ ਤਾਂ 365 ਦਿਨ ਤਾਂ ਇੰਡੀਆ ਦੇ ਵਿੱਚ ਨਹੀਂ, ਪੂਰੇ ਵਰਲਡ ਦੇ ਵਿੱਚ ਹੀ ਆ ਸਾਲ ਦੇ, ਪਰ ਇੱਕ ਮੁਲਕ ਸਾਡਾ ਇੱਦਾਂ ਦਾ ਆ ਜਿੱਥੇ 365 ਤੋਂ ਉੱਪਰ ਤਿਉਹਾਰ ਨੇ, ਐਵਰੀ ਡੇ ਕੋਈ ਨਾ ਕੋਈ ਤਿਉਹਾਰ ਆਉਂਦਾ, ਐਵਰੀ ਡੇ, ਕਈ ਵਾਰੀ ਤਾਂ ਦਿਨ ਚ ਦੋ ਦੋ ਹੀ ਆ ਜਾਂਦੇ ਆ। ਸੋ ਪਰ ਹਰ ਤਿਉਹਾਰ ਨੂੰ ਬੜੇ ਸ਼ਰਧਾ ਨਾਲ ਲੋਕ ਮਨਾਉਂਦੇ ਨੇ, ਔਰ ਪਰ ਲੋਕ ਕੰਮ ਕਦੋਂ ਕਰਦੇ ਆ ਜੇ ਤਿਉਹਾਰ ਤੇ ਤਿਉਹਾਰ ਹੀ ਮਨਾਈ ਜਾਂਦੇ?
2: ਸੁਖੀ ਜੀ ਤੁਸੀਂ ਆ ਕੇ ਦੇਖ ਹੀ ਲਿਆ, ਤੁਹਾਨੂੰ ਵਿਹਲਾ ਵੀ ਇੱਥੇ ਕੋਈ ਨੀ ਮਿਲਦਾ, ਕਿਸੇ ਦੇ ਕੋਲ ਵੀ ਜਾਓ, ਸਾਰੇ ਆਪਣੇ ਆਪ ਨੂੰ ਪਤਾ ਨੀ ਵਿਹਲੇ ਹੁੰਦੇ ਆ ਜਾਂ ਨਹੀਂ, ਪਰ ਬੀਜੀ ਸਾਰੇ ਦੱਸਦੇ ਨੇ। ਸੋ ਖੈਰ ਗੱਲ ਇਹ ਆ ਵੀ ਸੁਖੀ ਜੀ, ਜਿੰਨੇ ਜਿਸ ਤਰੀਕੇ ਦੇ ਨਾਲ ਆਪਣੀ ਲਾਈਫ ਨੂੰ ਸੈਲੀਬ੍ਰੇਟ ਕਰਨਾ ਆ ਜਾਂ ਕਿਸੇ ਵੀ ਇਵੈਂਟ ਨੂੰ ਜਾਂ ਫੈਸਟੀਵਲ ਨੂੰ ਸੈਲੀਬ੍ਰੇਟ ਕਰਨਾ ਆ, ਸੋ ਉਸ ਤਰੀਕੇ ਦੇ ਨਾਲ ਹਰ ਕੋਈ ਆਪਣਾ ਹਿੱਲਾ ਵਸੀਲਾ ਜਾਂ ਟਾਈਮ ਟੇਬਲ ਬਣਾ ਹੀ ਲੈਂਦਾ ਆ, ਬਾਕੀ ਕੰਮ ਕਾਰ ਚੱਲੀ ਜਾਂਦੇ ਆ, ਚੱਲਦੀ ਦਾ ਨਾਮ ਜਿਹੜਾ ਜ਼ਿੰਦਗੀ ਆ, ਤੇ ਜ਼ਿੰਦਗੀ ਦੇ ਵਿੱਚ ਉਤਰਾਅ ਚੜਾਅ ਠਹਿਰਾਵ ਸਭ ਕੁਛ ਆਉਂਦਾ ਹੈ, ਪਰ ਲੋਕ ਜਿਹੜੇ ਨੇ ਉਹ ਰੌਣਕਾਂ ਵੀ ਦੇਖਦੇ ਨੇ, ਵਧੀਆ ਗੱਲ ਹੈ ਮੈਨੂੰ ਲੱਗਦਾ ਜੇ ਕੋਈ ਨਾਲ ਨਾਲ ਇੰਜੋਏ ਕਰ ਲੈਂਦਾ, ਨਹੀਂ ਇਹੋ ਜਿਹੇ ਮੌਕੇ ਛੱਡਦਾ। ਕਈ ਇਹੋ ਜਿਹੀਆਂ ਵੀ ਕਹਿ ਸਕਦੇ ਪਰਸਨੈਲਿਟੀਜ਼ ਹੈਗੀਆਂ ਸੁੱਖੀ ਜੀ, ਲੋਕੀ ਡਿਪਰੈਸ਼ਨ ਦੇ ਬਹੁਤ ਸ਼ਿਕਾਰ ਨੇ, ਲੋਕਾਂ ਦਾ ਪੈਸੇ ਪੱਖੋਂ ਹੱਥ ਬਹੁਤ ਟਾਈਟ ਆ, ਜਾਂ ਹੋਰ ਤਰ੍ਹਾਂ ਦੀਆਂ ਇੰਨੀਆਂ ਪਰੇਸ਼ਾਨੀਆਂ ਕਿ ਉਹ ਆਪਣੀ ਜ਼ਿੰਦਗੀ ਨੂੰ ਹੀ ਭੁੱਲੇ ਬੈਠੇ ਹੁੰਦੇ ਨੇ, ਉਹ ਬਾਹਰ ਨਿਕਲਣਾ ਹੀ ਪਸੰਦ ਨਹੀਂ ਕਰਦੇ, ਉਹ ਲੋਕਾਂ ਚ ਮਿਲਣਾ ਪਸੰਦ ਨਹੀਂ ਕਰਦੇ, ਹਨਾ, ਉਹ ਗੁਰੂ ਘਰਾਂ ਚ ਜਾਣਾ ਪਸੰਦ ਨਹੀਂ ਕਰਦੇ। ਸੋ ਇਸ ਤਰ੍ਹਾਂ ਦੇ ਵੀ ਦੁਨੀਆਂ ਦੇ ਲੋਕ ਹੈਗੇ ਨੇ, ਔਰ ਮੈਨੂੰ ਲੱਗਦਾ ਜਿਹੜੇ ਤਿਉਹਾਰ ਮਨਾ ਲੈਂਦੇ ਨੇ, ਜਿਹੜੇ ਇੱਕ ਦੂਜੇ ਦੇ ਕੋਲ ਆ ਜਾ ਕੇ ਦੁੱਖ ਸੁੱਖ ਸਾਂਝਾ ਕਰ ਲੈਂਦੇ ਨੇ, ਸੋ ਜੇ ਇਹੋ ਜਿਹੇ ਲੋਕ ਹੈਗੇ ਆ ਤੇ ਮਤਲਬ ਅਜੇ ਲੋਕਾਂ ਦਾ ਮਾਨਸਿਕ ਸੰਤੁਲਨ ਕਿਤੇ ਨਾ ਕਿਤੇ ਕਾਇਮ ਆ, ਤੇ ਉਹ ਵਧਾਈ ਦੇ ਪਾਤਰ ਨੇ, ਉਹ ਤੰਦਰੁਸਤ ਨੇ।
1: ਤੇ ਮੈਂ ਕਹਾਂਗਾ ਫਿਰ ਸਭ ਤੋਂ ਵਧੀਆ ਮੁਲਕ ਹੈ ਜੀ ਭਾਰਤ, ਹਿੰਦੁਸਤਾਨ, ਇੱਥੇ ਤਾਂ ਭਾਵੇਂ ਪਤਾ ਨਹੀਂ ਲੱਗਦਾ ਲੋਕਾਂ ਨੂੰ ਕਿ ਵੀਕਡੇ ਚ ਕਿਹੜਾ ਤਿਉਹਾਰ ਨਿਕਲ ਜਾਂਦਾ, ਔਰ ਵੀਕਐਂਡ ਦੀ ਵੇਟ ਕਰਦੇ ਰਹਿੰਦੇ ਆ, ਫਿਰ ਉਧਰੋਂ ਬਾਅਦ ਗਰੋਸਰੀ ਲੈਣ ਜਾਣਾ, ਉਧਰੋਂ ਬਾਅਦ ਕੰਮ ਤੇ ਜਾਣਾ, ਉਧਰੋਂ ਮੌਰਗੇਜ ਦੇਣੀ, ਬੜੇ ਸਟ੍ਰੈਸ ਆ। ਤੇ ਫਿਰ ਵਧੀਆ ਮੁਲਕ ਹੈ, ਸੋਨੇ ਦੀ ਚਿੜੀ ਵਾਕਈ ਹਿੰਦੁਸਤਾਨ ਹੈ, ਫਿਰ ਵੀ ਲੋਕ ਬਾਹਰਲੇ ਮੁਲਕਾਂ ਨੂੰ ਕਿਉਂ ਭੱਜਦੇ?
2: ਸੁੱਕੀ ਜੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿੰਨਾ ਨੇ ਤਿਉਹਾਰ ਮਨਾਉਣੇ ਮਨਾਉਣੇ ਆ, ਜਦੋਂ ਅਸੀਂ ਤੀਆਂ ਦਾ ਮੇਲਾ ਮਨਾਉਂਦੇ ਹਾਂ ਤੇ ਸਾਡੇ ਤੇ ਕਿੰਨੀਆਂ ਟੈਨਸ਼ਨਾਂ ਹੁੰਦੀਆਂ, ਭਾਵੇਂ ਅਸੀਂ ਟੈਨਸ਼ਨ ਚ ਉਹ ਵੀ ਮਨਾਉਂਦੇ ਹਾਂ ਕਿ ਸਾਡੇ ਸਪੋਂਸਰਸ ਵੀ ਨੇ, ਅਸੀਂ ਉਹਨਾਂ ਨੂੰ ਵੀ ਖੁਸ਼ ਰੱਖਣਾ, ਸਾਡੀ ਆਡੀਅੰਸ ਵੀ ਹੈ ਉਹਨਾਂ ਨੂੰ ਵੀ, ਸਾਡੇ ਕਲਾਕਾਰ ਵੀ, ਅਸੀਂ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ, ਪਰ ਉਹਦਾ ਚਾਅ ਵੀ ਜਿਹੜਾ ਸਾਰਿਆਂ ਨੂੰ ਵਿਆਹ ਜਿੰਨਾ ਹੁੰਦਾ ਆ। ਬਾਕੀ ਬਾਹਰ ਲੋਕ ਕਿਉਂ ਭੱਜਦੇ ਨੇ ਮੈਨੂੰ ਲੱਗਦਾ ਹੈ ਤੁਹਾਡੇ ਤੋਂ ਬੈਟਰ ਕੋਈ ਨੀ ਜਾਣ ਸਕਦਾ, ਕਿਉਂਕਿ ਤੁਸੀਂ ਨਵੀਂ ਯੰਗ ਜਨਰੇਸ਼ਨ ਨੂੰ ਵੀ ਦੇਖਦਾ ਹੈ, ਕਿਉਂਕਿ ਤੁਸੀਂ ਨਵੀਂ ਯੰਗ ਜਨਰੇਸ਼ਨ ਨੂੰ ਵੀ ਦੇਖ ਰਹੇ ਹੋ, ਤੇ ਤੁਸੀਂ ਆਪ ਵੀ ਗਏ ਹੋ ਤੇ ਆਪਣੇ ਹਾਣਦਿਆਂ ਨੂੰ ਵੀ ਜਾਂਦੇ ਹੋਏ ਦੇਖਿਆ, ਔਰ ਕਿੱਥੋਂ ਤੋਂ ਸਰਵਾਈਵ ਕਰਕੇ ਕਿਵੇਂ ਉਹ ਕਿੱਥੇ ਆਏ ਨੇ, ਹਨਾ। ਬਾਕੀ ਸਟਰਗਲ ਸੁੱਖੀ ਜੀ ਉਹ ਜਾਣ ਸਕਦਾ, ਕਿਉਂਕਿ ਤੁਸੀਂ ਨਵੀਂ ਯੰਗ ਜਨਰੇਸ਼ਨ ਨੂੰ ਵੀ ਦੇਖ ਰਹੇ ਹੋ, ਤੇ ਤੁਸੀਂ ਆਪ ਵੀ ਗਏ ਹੋ ਤੇ ਆਪਣੇ ਹਾਣਦਿਆਂ ਨੂੰ ਵੀ ਜਾਂਦੇ ਹੋਏ ਦੇਖਿਆ, ਔਰ ਕਿੱਥੋਂ ਤੋਂ ਸਰਵਾਈਵ ਕਰਕੇ ਕਿਵੇਂ ਉਹ ਕਿੱਥੇ ਆਏ ਨੇ ਹਨਾ। ਬਾਕੀ ਸਟਰਗਲ ਸੁੱਖੀ ਜੀ ਉਹ ਕਿਤੇ ਵੀ ਨਹੀਂ ਜ਼ਿੰਦਗੀ ਦੀ ਖਤਮ ਹੁੰਦੀ, ਬੰਦਾ ਸੰਤੁਸ਼ਟ ਨਹੀਂ ਹੁੰਦਾ ਭਾਵੇਂ ਇੱਥੇ ਆ ਭਾਵੇਂ ਉੱਥੇ ਆ, ਕਰਕੇ ਹਰ ਥਾਂ ਖਾਣਾ ਹੀ ਪੈਂਦਾ, ਕਿਤੇ ਥੋੜਾ ਕਰਕੇ ਖਾ ਲਓਗੇ, ਥੋੜਾ ਕਮਾ ਲਓਗੇ, ਕਿਤੇ ਬਹੁਤਾ ਕਰ ਲਓਗੇ। ਸੋ ਮੈਨੂੰ ਲੱਗਦਾ ਵੀ ਮੇਰੇ ਨਾਲੋਂ ਜ਼ਿਆਦਾ ਤੁਸੀਂ ਸਿਆਣੇ ਆ, ਮੈਂ ਤਾਂ ਸ਼ਾਇਦ ਪਤਾ ਨਹੀਂ ਸਹੀ ਆਂਸਰ ਦੇ ਪਾਵਾਂ ਜਾਂ ਨਾ ਦੇ ਪਾਵਾਂ, ਤੁਸੀਂ ਤਜਰਬੇਕਾਰ ਆ, ਤੁਸੀਂ ਵਧੀਆ ਦੇ ਸਕਦੇ।
1: ਨਹੀਂ ਜ਼ਰੂਰ ਆਪਾਂ ਇੱਥੇ ਗੱਲ ਕਰਾਂਗੇ, ਥੋੜ੍ਹੀ ਜਿਹੀ ਮੈਂ ਹੋਰ ਵਿਸਥਾਰ ਨਾਲ ਕਰਾਂਗਾ, ਪਰ ਉਸ ਤੋਂ ਪਹਿਲਾਂ ਸਾਡੀ ਇਸ ਟਾਈਮ ਲਾਈਨ ਜਿਹੜੀ ਆ ਉਹ ਢਿੱਲੋਂ ਵੀਡੀਓ ਦੇ ਨਾਲ ਜੁੜ ਚੁੱਕੀ ਆ। ਸੈਮੀ ਢਿੱਲੋਂ ਸਾਹਿਬ ਸਾਡੇ ਨਾਲ ਆ ਗਏ ਨੇ, ਔਰ ਸੈਮੀ ਢਿੱਲੋਂ ਸਾਹਿਬ ਦਾ ਵੀ ਸਾਰਿਆਂ ਨੂੰ ਪਤਾ ਹੀ ਹੈ ਜੀ, ਪਿਛਲੇ 40-45 ਸਾਲ ਤੋਂ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ, ਔਰ ਮਿਊਜ਼ਿਕ ਦੇ ਵਿੱਚ ਜਿੰਨੀਆਂ ਵੀ ਅਪਡੇਟ ਹੁੰਦੀਆਂ ਨਾਲ ਦੀ ਨਾਲ ਹੀ ਉਹਨੂੰ ਐਨ ਕਹਿੰਦੇ ਹੁੰਦੇ ਆ ਅਪ ਟੂ ਡੇਟ ਰਹਿੰਦੇ ਆ, ਭਾਵੇਂ ਜਿਹੜਾ ਮਰਜ਼ੀ ਸਿਸਟਮ ਚੇਂਜ ਹੋ ਜਾਵੇ। VHS ਉਸ ਤੋਂ ਪਹਿਲਾਂ ਪੱਥਰ ਦੇ ਰਿਕਾਰਡਾਂ ਤੋਂ ਸ਼ੁਰੂਆਤ ਹੋਈ, ਫਿਰ VHS ਆ ਗਈ, ਫਿਰ CD ਆ ਗਈ, ਫਿਰ ਪੈਨ ਡਰਾਈਵ ਆ ਗਈ, ਤਾਂ ਹੁਣ ਕਿਸੇ ਚੀਜ਼ ਦੀ ਲੋੜ ਹੀ ਨਹੀਂ, ਹੁਣ ਐਪ ਵਗੈਰਾ ਵੀ ਆ ਗਏ। ਸੋ ਢਿੱਲੋਂ ਵੀਡੀਓ ਇੱਕ ਇਹੋ ਜਿਹਾ ਭੰਡਾਰ ਹੈ ਜਿੱਥੋਂ ਤੁਸੀਂ ਅੱਜ ਤੋਂ 50-60 ਸਾਲ ਪੁਰਾਣਿਆਂ ਭੰਡਾ ਜਿਹੜਾ ਵੀਡੀਓ ਵੀ ਦੇਖ ਸਕਦੇ ਹੋ, ਲੈ ਸਕਦੇ ਹੋ, ਆਡੀਓ ਵੀ ਲੈ ਸਕਦੇ ਹੋ, ਅਤੇ ਕੁਛ ਗੱਲਬਾਤ ਸੈਮੀ ਢਿੱਲੋਂ ਨਾਲ ਕਰਦੇ ਹਾਂ। ਢਿੱਲੋਂ ਸਾਹਿਬ ਵੈਲਕਮ ਜੀ ਆਇਆਂ ਨੂੰ।
3: ਬਿਲਕੁਲ, ਥੈਂਕ ਯੂ ਸੋ ਮਚ ਜੀ। ਜਿੰਨੇ ਵੀ ਸਰੋਤੇ ਆਪਣੇ ਨਾਲ ਵਤਨੋਂ ਦੂਰ ਰੇਡੀਓ ਨਾਲ ਜੁੜੇ ਹੈਗੇ ਜੀ, AM 530 ਤੇ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ, ਯਾਦ ਹੈ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਕਿ ਵਿਆਹਾਂ ਸ਼ਾਦੀਆਂ ਤੇ ਜਾਣਾ ਤੇ ਕੋਠੇ ਤੇ ਸਪੀਕਰ ਲੱਗਾ ਹੁੰਦਾ ਸੀ, ਤੇ ਬੱਚਿਆਂ ਨੂੰ ਬੜਾ ਚਾਅ ਹੁੰਦਾ ਸੀ ਵੀ ਚਲੋ ਆਪਾਂ ਚਾਬੀ ਦੇ ਦਿੰਦੇ, ਉਹ ਚਾਬੀ ਨਾਲ ਚੱਲਦੇ ਸੀ ਪੱਥਰ ਦੇ ਰਿਕਾਰਡ।
3: ਬਿਲਕੁਲ ਜੀ, ਅਸੀਂ ਤਾਂ ਚਲੋ ਛੋਟੇ ਹੁੰਦੇ ਆਏ ਹਾਂ, ਪਰ ਉਹ ਜ਼ਮਾਨਾ ਦੇਖਿਆ ਆਪਾਂ। ਬਿਲਕੁਲ ਜੀ, ਚਾਬੀ ਦੇ ਨਾਲ ਜਿਹੜੇ ਹੈਗੇ ਆ ਰਿਕਾਰਡ ਚੱਲਦੇ ਹੁੰਦੇ ਸੀਗੇ, ਔਰ ਪਿੰਡਾਂ ਦੇ ਵਿੱਚ ਮੈਂ ਸਮਝਦਾ ਕਿ ਜਿਹੜੀਆਂ ਬਰਾਤਾਂ ਆ ਉਹ ਜਦੋਂ ਸਪੀਕਰ ਲੱਗਦੇ ਹੁੰਦੇ ਸੀਗੇ, ਉਹ ਦਿਨ ਆਪਾਂ ਨੂੰ ਸਾਰਿਆਂ ਨੂੰ ਯਾਦ ਨੇ ਜੀ।
1: ਬਿਲਕੁਲ ਜੀ, ਅੱਜ ਕੱਲ੍ਹ ਤਾਂ ਚਲੋ ਬਰਾਤ ਜਾਂ ਗੁਰਦੁਆਰਾ ਆਪਣੇ ਤਾਂ ਫਿਰ ਵੀ ਇੱਥੇ ਇਸ ਮੁਲਕ ਦੇ ਵਿੱਚ ਲੋਕ ਗੁਰਦੁਆਰਾ ਸਾਹਿਬ ਜਾਂਦੇ ਆ ਜਦੋਂ ਵਿਆਹ ਹੁੰਦਾ, ਪੂਰੇ ਪਰਿਵਾਰ ਪਹੁੰਚਦੇ ਆ। ਭਾਰਤ ਵਿੱਚ ਤਾਂ ਇਹ ਵੀ ਰਿਵਾਜ ਹਟ ਗਿਆ, ਸਿਰਫ 2-4 ਬੰਦੇ ਹੀ ਹੁੰਦੇ ਆ ਘਰ ਦੇ, ਤੇ ਉਹ ਕਰਕੇ ਵਿਆਹ ਤਾਂ ਚਲੋ ਬਾਕੀ ਦਾ ਬੈਂਕਟ ਹਾਲ 'ਚ ਕੰਮ ਕਹਾਣੀ ਖਤਮ, ਪਿੰਡ 'ਚ ਪਤਾ ਵੀ ਨਹੀਂ ਹੁੰਦਾ ਕਿ ਸ਼ਹਿਰ 'ਚ ਵਿਆਹ ਵੀ ਹੋ ਗਿਆ।
3: ਹਾਂ ਹਾਂ ਬਿਲਕੁਲ ਜੀ ਬਿਲਕੁਲ, ਔਰ ਤੁਸੀਂ ਦੇਖੋ ਜਦੋਂ ਈਵਨ ਬੈਂਕਟ ਹਾਲ ਦੇ ਵਿੱਚ ਐਂਟਰੀ ਮਾਰਦੇ ਆ ਨਾ, ਮੋਸਟਲੀ ਲੋਕ ਤਾਂ ਆਨੰਦ ਕਾਰਜ ਕਰਾਉਣ ਗਏ ਹੁੰਦੇ ਆ, ਜਿਹੜੇ ਫੈਮਿਲੀ ਮੈਂਬਰਸ ਹੁੰਦੇ ਆ, ਔਰ ਪਿੱਛੇ ਬੈਂਕਟ ਹਾਲਾਂ ਦੇ ਵਿੱਚ ਉਹ ਸਾਰਾ ਕੁਛ ਹੀ ਚੱਲ ਰਿਹਾ ਹੁੰਦਾ ਆ, ਜਿਹੜਾ ਕਿ ਕਹਿੰਦੇ ਹੁੰਦੇ ਵੀ ਦੁਪਹਿਰ ਤੋਂ ਬਾਅਦ ਚੱਲਣਾ ਚਾਹੀਦਾ।
1: ਦੇਖੋ ਜੀ ਫਿਰ ਉਹ ਜਾ ਕੇ ਮੈਨੂੰ ਨੀ ਸਮਝ, ਉਹ ਦੁਪਹਿਰ ਤੋਂ ਹੀ ਸ਼ੁਰੂ ਹੋ ਕੇ ਤੇ ਬਾਅਦ ਚੋਂ ਕੰਮ, ਮੈਂ ਉਹੀ ਗੱਲ ਮਨਪ੍ਰੀਤ ਤੁਹਾਡੇ ਨਾਲ ਕਰਦਾ ਸੀ ਕਿ ਇੰਨੇ ਤਿਉਹਾਰ ਨੇ, 365 ਦਿਨ ਤਾਂ ਸਾਲ ਦੇ ਵਿੱਚ ਹੈਗੇ ਪੂਰੀ ਦੁਨੀਆ 'ਚ, ਪਰ ਹਿੰਦੁਸਤਾਨ 'ਚ 365 ਤੋਂ ਵੱਧ ਤਿਉਹਾਰ ਨੇ, ਤੇ ਲੋਕ ਕੰਮ ਕਿਹੜੇ ਟਾਈਮ ਕਰਦੇ?
3: ਬਿਲਕੁਲ ਬਿਲਕੁਲ, ਕੰਮ ਨੀ ਕੋਈ ਕਰਦਾ ਜੀ, ਤੇ ਉੱਥੇ ਐਸ਼ ਪ੍ਰਸਤੀ ਥੋੜੀ ਜਿਹੀ ਜ਼ਿਆਦੇ,
1: ਪਰ ਫਿਰ ਵੀ ਦੇਖੋ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਨਾ, ਉਹਨਾਂ ਦੇ ਆਸ਼ੀਰਵਾਦ ਨਾਲ ਹੀ ਚੱਲੀ ਜਾਂਦਾ। ਦੇਖੋ ਕਿੰਨੀਆਂ, ਤੁਸੀਂ ਜੇ ਕਦੇ ਸੈਮੀ ਸਾਹਿਬ ਜਾ ਕੇ ਦੇਖੋ, ਟਰਾਲੀਆਂ ਟਰੱਕ ਭਰੇ ਜਾਂਦੇ ਆ ਯਾਤਰਾ ਨੂੰ, ਕੋਈ ਕਿੱਧਰ ਨੂੰ ਜਾ ਰਿਹਾ, ਕੋਈ ਕਿੱਧਰ ਨੂੰ ਜਾ ਰਿਹਾ, ਮਤਲਬ ਪੂਰਾ ਉਹਨਾਂ ਨੂੰ ਕੋਈ ਫਿਕਰ ਥੋੜੀ ਆ ਵੀ ਆਪਾਂ ਜਿੰਨਾ ਇੱਥੇ ਟੈਨਸ਼ਨ 'ਚ ਹੁੰਦੇ ਹਾਂ ਕਿ ਚਲੋ ਵੀ ਅੱਜ ਜੇ ਕਿਤੇ ਗਏ ਵੀ ਆ ਮੱਥਾ ਟੇਕ ਕੇ ਆ ਜਾਓ, ਹੁਣ ਆਹ ਕੰਮ ਕਰਨਾ, ਅੱਗੇ ਜਾਣਾ ਅੱਗੇ, ਪਰ ਮੈਂ ਕਹਾਂਗਾ ਵਧੀਆ ਮੁਲਕ ਹੈ ਸਾਡਾ। ਤੇ ਹੁਣ ਢਿੱਲੋਂ ਸਾਹਿਬ ਆਪਾਂ ਗੱਲ ਕਰਦੇ ਜਿਹੜੇ ਪੁਰਾਣੇ ਵਿਆਹਾਂ ਦੀ ਗੱਲ ਕੀਤੀ, ਕਿਉਂਕਿ ਅੱਜ ਦੇ ਬੱਚਿਆਂ ਨੇ ਪੁਰਾਣੇ ਵਿਆਹ ਦੇਖੇ ਨਹੀਂ, ਆਪਣੇ ਮਾਂ ਬਾਪ ਦੇ ਵਿਆਹ ਵੀ ਨਹੀਂ ਦੇਖੇ, ਉਹ VHS ਕਈ ਵਾਰੀ ਉਦਾਂ ਹੀ ਪਈਆਂ ਤੇ ਉਹਨਾਂ ਨੂੰ ਪਤਾ ਵੀ ਨਹੀਂ ਉਹਨਾਂ ਦਾ ਕਰਨਾ ਕੀ ਆ, ਪਰ ਮੈਨੂੰ ਜਿੰਨਾ ਕੁ ਪਤਾ ਕਿ ਢਿੱਲੋਂ ਵੀਡੀਓ ਉਹਨਾਂ ਨੂੰ ਡਿਜੀਟਲ ਬਣਾ ਸਕਦਾ ਤੇ ਉਹ ਬੱਚੇ ਆਪਣੇ ਮਾਂ ਬਾਪ ਦੇ ਵਿਆਹ ਵੀ ਦੇਖ ਸਕਦੇ ਕਿ ਉਸ ਟਾਈਮ 'ਚ ਕਿਹੜੇ ਅੰਦਾਜ਼ ਨਾਲ ਕਿਹੜੇ ਤਰੀਕੇ ਨਾਲ ਵਿਆਹ ਹੁੰਦੇ ਸੀ ਤੇ ਮਾਂ ਬਾਪ ਸਾਡੇ ਕਿੱਦਾਂ ਦੇ ਉਦੋਂ ਦੇ ਲੁੱਕ ਦੇਖਣ ਨੂੰ ਉਹਨਾਂ ਦੀ ਲੁੱਕ ਸੀ। ਸੋ ਉਹਦਾ ਪ੍ਰੋਸੀਜਰ ਕੀ ਆ?
3: ਉਹਦਾ ਇਹ ਹੈਗਾ ਜੀ ਕਿ ਜਿਹੜੀ ਤੁਸੀਂ VHS ਟੇਪ ਹੈਗੀ ਆ ਉਹ ਸਾਡੇ ਸਟੋਰ ਤੇ ਲਿਆਓ, ਸਾਡੇ ਕੋਲੇ ਟਾਈਮ ਅਸੀਂ 3 ਹਫਤੇ ਦਾ ਜਾਂ 4 ਹਫਤੇ ਦਾ ਜ਼ਰੂਰ ਲਾ ਕੇ ਚੱਲਦੇ ਹਾਂ, ਕਿਉਂਕਿ VHS ਟੇਪਾਂ ਦਾ ਪਹਿਲਾਂ ਹੀ ਲੋਕਾਂ ਦਾ ਜਿਹੜਾ ਆਰਡਰ ਆ ਉਹ ਆਇਆ ਹੁੰਦਾ ਆ। ਸੋ ਕੀ ਹੈਗਾ ਕਿ ਅੱਜ ਦੀ ਡੇਟ ਦੇ ਵਿੱਚ ਜਿੰਨੇ ਵੀ ਆਪਣੇ ਕੋਲੇ ਸਮਾਰਟ TVs ਆ, ਉਹਨਾਂ ਸਮਾਰਟ TVs ਦੇ ਨਾਲ ਨਾ ਤਾਂ ਕੋਈ VCR ਕਨੈਕਟ ਹੁੰਦਾ ਆ, ਕਿਉਂਕਿ VCR ਨੂੰ RCA ਕੇਬਲਸ ਲੱਗਦੀਆਂ ਆ, ਔਰ ਅੱਜ ਦੀ ਡੇਟ ਦੇ ਵਿੱਚ ਜਿੰਨੇ ਵੀ ਸਮਾਰਟ TVs ਆ ਉਹ ਸਿਰਫ ਤੇ ਸਿਰਫ HDMI ਨੂੰ ਸਪੋਰਟ ਕਰਦੇ ਆ, ਔਰ ਨਾ ਹੀ DVD ਪਲੇਅਰ ਲੱਗਦਾ ਹੈਗਾ ਆ। ਸੋ ਇਸ ਕਰਕੇ ਅਸੀਂ ਤੁਹਾਨੂੰ ਤੁਹਾਡੇ ਸਮਾਰਟ TV ਦੇ ਉੱਤੇ ਜਿਹੜੀਆਂ ਤੁਹਾਡੀਆਂ ਪੁਰਾਣੀਆਂ VHS ਟੇਪਾਂ ਹੈਗੀਆਂ, ਭਾਵੇਂ ਤੁਹਾਡੀਆਂ ਵਿਆਹ ਸ਼ਾਦੀ ਦੀਆਂ ਹੋਣ, ਸ਼ਾਇਦ ਜਿਹੜੇ ਬੱਚੇ ਇਸ ਵਕਤ ਆਪਾਂ ਨੂੰ ਸੁਣ ਰਹੇ ਆ, ਜਦੋਂ ਉਹ ਜੰਮੇ ਸੀਗੇ ਉਹਨਾਂ ਦੇ ਪੇਰੈਂਟਸ ਨੇ ਹਾਈਏਟ ਕੈਮਰੇ ਦੇ ਨਾਲ ਹੋਸਪਿਟਲ ਦੇ ਵਿੱਚ ਉਹਨਾਂ ਦੀ ਕਹਿੰਦੇ ਹੁੰਦੇ ਆ ਕਿ ਬਿਲਕੁਲ ਜਿੱਦਣ ਉਹਨਾਂ ਦਾ ਜਨਮ ਹੋਇਆ ਸੀ ਉਦਣ ਦੀ ਵੀਡੀਓ ਬਣਾਈ ਹੋਵੇ, ਔਰ ਸ਼ਾਇਦ ਤੁਸੀਂ ਉਹ ਵੀਡੀਓ ਕਦੇ ਦੇਖੀ ਨਾ ਹੋਵੇ, ਤਾਂ ਡੈਫੀਨਲੀ ਉਹਨਾਂ ਨੂੰ ਤੁਸੀਂ ਢਿੱਲੋਂ ਵੀਡੀਓ ਤਾਂ ਲੈ ਕੇ ਆਓ, ਅਸੀਂ ਤੁਹਾਨੂੰ ਉਹ ਵੀਡੀਓਜ਼ ਉਹ ਹਾਈਏਟ ਟੇਪਾਂ ਤੁਹਾਨੂੰ ਸਮਾਰਟ ਟੀਵੀ ਤੇ ਚੱਲਦੀਆਂ ਦੇਖਣ ਯੋਗ ਬਣਾਵਾਂਗੇ ਵਧੀਆ ਕੁਆਲਿਟੀ ਦੇ ਵਿੱਚ।
1: ਬਿਲਕੁਲ, ਮੈਂ ਢਿੱਲੋਂ ਸਾਹਿਬ ਪਿਛਲੇ ਦਿਨੀ ਇੱਕ ਵਿਆਹ ਤੇ ਜਾਣ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਜਿਹੜੀ ਉਹ ਕਿਉਂਕਿ ਅੱਜ ਕੱਲ ਤਾਂ ਰਿਵਾਜ ਇਹ ਹੋ ਗਿਆ ਕਿ ਉਹ ਪ੍ਰੀ ਵੈਡਿੰਗ ਦੀ ਕਲਿੱਪ ਦਿਖਾ ਲੈਣ ਲੱਗ ਪੈਂਦੇ ਆ ਜਾਂ ਸਵੇਰ ਜੋ ਹੋਇਆ ਉਹ ਦਿਖਾ ਲੈਣ, ਪਰ ਉਹਨਾਂ ਨੇ ਬੜਾ ਅੱਛਾ ਕੀਤਾ, ਉਹਨਾਂ ਨੇ ਨਾ ਉਹ ਬੱਚਿਆਂ ਦੇ ਜਨਮ ਤੋਂ ਜਿਹੜੀਆਂ ਵੀਡੀਓ ਕਲਿੱਪ ਬਣਾਈਆਂ ਸੀ ਜਾਂ ਫੋਟੋ ਸੀ ਉਹਨੂੰ ਉਹ ਦਿਖਾਈਆਂ ਲੋਕਾਂ ਨੂੰ ਕਿ ਦੇਖੋ ਬੱਚੇ ਕਿੱਦਾਂ ਕਿੱਦਾਂ ਗਰੋ ਹੋਏ
3: ਕਿੱਦਾਂ ਗਰੋ ਹੋਏ। ਬਿਲਕੁਲ ਜੀ ਬਿਲਕੁਲ,
1: ਇੱਕ ਯਾਦ ਹੁੰਦੀ ਹੈ ਬੜੀ
3: ਜਦੋਂ ਜਦੋਂ ਜਦੋਂ ਸੁੱਖੀ ਜੀ ਸੌਰੀ ਤੁਹਾਨੂੰ ਇੰਟਰਪਟ ਕਰ ਰਿਹਾ, ਜਦੋਂ ਇਹ ਬੱਚੇ ਜੰਮੇ ਸੀ ਨਾ ਤੁਹਾਡੇ ਬੱਚੇ ਵੀ ਮੇਰੇ ਬੱਚੇ ਦੀ ਏਜ ਦੇ ਹੀ ਆ ਔਰ ਇਨਫੈਕਟ ਇੱਕੋ ਹੀ ਸਕੂਲ ਚ ਪੜ੍ਹੇ ਆ,
1: ਹਨਾ,
3: ਤੇ ਸੋ ਉਦੋਂ ਆਪਣੇ ਕੋਲ ਟੈਕਨੋਲੋਜੀ

0: ਤੇ ਇਹਨਾਂ ਦਾ ਬਹੁਤ ਵੱਡਾ ਸਟੂਡੀਓ। ਸੋ ਹੁਣ ਆਪਾਂ ਢਿੱਲੋਂ ਸਾਹਿਬ ਗੱਲ ਕਰਾਂਗੇ ਕਿ ਜਿਹੜਾ ਆਈਪੀ ਬਾਕਸ ਜਾਂ ਆਈਪੀ ਐਪ ਜਿਹੜਾ ਹੈਗਾ ਉਹਦਾ ਸਿਸਟਮ ਥੋੜਾ ਜਿਹਾ ਦੱਸੋ।
1: ਹਾਂਜੀ, ਉਹ ਦੱਸਣ ਤੋਂ ਪਹਿਲਾਂ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਆਹ ਨਾ ਲੌਂਗ ਵੀਕੈਂਡ ਆ, ਸੋ ਲੇਬਰ ਡੇ ਲੌਂਗ ਵੀਕੈਂਡ ਮੰਡੇ ਦੀ ਆਪਾਂ ਨੂੰ ਸਾਰਿਆਂ ਨੂੰ ਛੁੱਟੀ ਆ। ਔਰ ਮੋਸਟਲੀ ਕੀ ਹੁੰਦਾ ਕਿ ਲੌਂਗ ਵੀਕੈਂਡ ਦੇ ਉੱਤੇ ਬਹੁਤ ਸਾਰੇ ਕਸਟਮਰਸ ਕਾਲ ਕਰਦੇ ਆ ਵੀ ਤੁਹਾਡਾ ਸਟੋਰ ਖੁੱਲਾ ਹੈਗਾ ਜੀ, ਕਿਉਂਕਿ ਨਾ ਲੌਂਗ ਵੀਕੈਂਡ ਤੇ ਦੂਰੋਂ ਦੂਰੋਂ ਲੋਕ ਕਸਟਮਰ ਬ੍ਰੈਂਪਟਨ ਚ ਔਰ ਜੀ ਟੀ ਏ ਦੇ ਵਿੱਚ ਆਉਂਦੇ ਆ, ਭਾਵੇਂ ਉਹ ਬ੍ਰੈਂਟਫੋਰਡ ਤੋਂ, ਕਿਚਨਰ ਤੋਂ, ਈਵਨ ਯੂ ਐਸ ਏ ਤੋਂ ਬਹੁਤ ਸਾਰੇ ਲੋਕ ਆਉਂਦੇ ਹੈਗੇ ਆ। ਸੋ ਡੈਫੀਨਟਲੀ ਜਿਹੜਾ ਸਾਡੇ ਸਟੋਰ ਆਵਰਸ ਆ ਮੈਂ ਪਹਿਲਾਂ ਉਹ ਸ਼ੇਅਰ ਕਰ ਦਿੰਦਾ ਜੀ। ਅਸੀਂ ਕੱਲ ਨੂੰ ਵੀ 11 ਤੋਂ ਲੈ ਕੇ 8 ਵਜੇ ਤੱਕ ਖੁੱਲੇ ਆ, ਸੰਡੇ ਨੂੰ ਵੀ 11 ਤੋਂ ਲੈ ਕੇ 8 ਵਜੇ ਤੱਕ ਖੁੱਲੇ ਆ, ਅਤੇ ਮੰਡੇ ਨੂੰ ਲੇਬਰ ਡੇ ਲੌਂਗ ਵੀਕਐਂਡ ਵਾਲੇ ਦਿਨ ਵੀ ਜਿਹੜਾ ਢਿੱਲੋਂ ਵੀਡੀਓ ਹੈਗਾ ਆ ਉਹ ਖੁੱਲਾ ਹੋਏਗਾ ਸੁਬਹਾ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ। ਕੋਈ ਵੀ ਇਨਫੋਰਮੇਸ਼ਨ ਲਈ ਤੁਸੀਂ ਸਾਨੂੰ ਜੇਕਰ ਆਉਣ ਤੋਂ ਪਹਿਲਾਂ ਕਾਲ ਕਰਨੀ ਆ ਡੈਫੀਨਟਲੀ ਤੁਸੀਂ ਕਾਲ ਕਰ ਸਕਦੇ ਹੋ 9052041313। ਬਾਕੀ ਇਸ ਲੌਂਗ ਵੀਕਐਂਡ ਤੇ ਜੇਕਰ ਤੁਹਾਡੇ ਘਰੇ ਆਈ ਪੀ ਟੀ ਵੀ ਬਾਕਸ ਹੈ ਨੀ ਗਾ, ਤੁਸੀਂ ਬ੍ਰੈਂਪਟਨ ਚ ਆਏ ਹੋਏ ਹੋ, ਇੱਕ ਰਿਲਾਇਬਲ ਔਰ ਮੋਸਟ ਟਰਸਟਡ ਕੰਪਨੀ ਜਿਹੜੀ ਹੈਗੀ ਆ ਢਿੱਲੋਂ ਵੀਡੀਓ ਤੋਂ ਤੁਸੀਂ ਆਪਣਾ ਆਈ ਪੀ ਟੀ ਵੀ ਬਾਕਸ ਪਿਕਅਪ ਕਰੋ। ਅਸੀਂ ਗਰੰਟੀ ਕਰਦੇ ਹਾਂ ਐਬਸੋਲੂਟਲੀ ਕੋਈ ਵੀ ਫ੍ਰੀਜ਼ਿੰਗ ਦੀ, ਬਫਰਿੰਗ ਦੀ ਅਤੇ ਜਿਹੜੀ ਸਰਵਿਸ ਆ ਉਹਦੇ ਵਿੱਚ ਇੰਟਰਪਸ਼ਨ ਨਹੀਂ ਆਊਗੀ, ਇਸ ਗੱਲ ਦੀ ਢਿੱਲੋਂ ਵੀਡੀਓ ਤੁਹਾਨੂੰ ਗਰੰਟੀ ਕਰੂਗਾ ਚੀਜ਼ ਵੇਚਣ ਤੋਂ ਪਹਿਲਾਂ। ਸੋ ਤੁਸੀਂ ਇਸ ਲੌਂਗ ਵੀਕੈਂਡ ਤੇ ਆਈ ਪੀ ਟੀ ਵੀ ਬਾਕਸ ਲੈਣਾ ਆ, ਗੁਰਬਾਣੀ ਰੇਡੀਓ ਲੈਣਾ ਹੈਗਾ ਆ, ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਕਿ ਇੱਕ ਨਵਾਂ ਪਲੱਗ ਐਂਡ ਪਲੇ ਗੁਰਬਾਣੀ ਰੇਡੀਓ ਆਪਣੇ ਕੋਲੇ ਪਹੁੰਚਿਆ ਜੀ, ਜਿਹਦੀ ਕਿ ਪ੍ਰਾਈਸ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਆ, ਸਿਰਫ ਤੇ ਸਿਰਫ $20 ਦੇ ਵਿੱਚ ਅਸੀਂ ਉਹ ਸੈੱਲ ਕਰ ਰਹੇ ਹਾਂ। ਉਹਦੇ ਵਿੱਚ ਕੋਈ ਬੈਟਰੀ ਨਹੀਂ ਪੈਂਦੀ ਗੀ, ਸਿਰਫ ਤੁਹਾਡੇ ਘਰ ਦੇ ਆਊਟਲੈਟ ਦੇ ਵਿੱਚ ਉਹਨੂੰ ਤੁਸੀਂ ਪਲੱਗ ਇਨ ਕਰਨਾ ਆ ਔਰ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਉਹ ਚੱਲੇਗਾ 24/7। ਸੁਖਮੀ ਸਾਹਿਬ ਨਿਤਨੇਮ ਜਾਂ ਤੁਸੀਂ ਆਪਣੇ ਮਨਪਸੰਦ ਦਾ ਕੋਈ ਸ਼ਬਦ ਉਹਦੇ ਵਿੱਚ ਰਿਕਾਰਡ ਕਰਾਉਣਾ ਆ ਤਾਂ ਡੈਫੀਨਲੀ ਉਹ ਰਿਕਾਰਡ ਕਰਵਾ ਸਕਦੇ ਹੋ। ਸੋ ਇਹ ਸਾਰੇ ਦੇ ਸਾਰੇ ਪ੍ਰੋਡਕਟਸ ਕਰੋ ਸਟ੍ਰੀਮ ਐਪ ਦੀ, ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਆਈ ਪੀ ਟੀਵੀ ਬਾਕਸ ਦੀ ਤਾਂ ਡੈਫੀਨਲੀ ਢਿੱਲੋਂ ਵੀਡੀਓ ਨਾਲ ਤਾਲਮੇਲ ਕਰੋ, ਜਿੱਦਾਂ ਆਪਾਂ ਪਹਿਲਾਂ ਦੱਸਿਆ ਆ ਨੰਬਰ ਇੱਕੋ ਇੱਕ ਹੈਗਾ ਸਾਡਾ 9052041313। ਔਰ ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ ਜੀ, ਬ੍ਰੈਂਪਟਨ ਈਸਟ ਗੋਰ ਮੰਦਰ ਵਾਲਾ ਏਰੀਆ ਵੱਜਦਾ ਆ, ਜਿੱਥੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੀ ਚਿੱਟੀ ਅਤੇ ਖੂਬਸੂਰਤ ਬਿਲਡਿੰਗ ਆ ਉਸ ਪਲਾਸੇ ਦੇ ਵਿੱਚ ਸਾਡਾ ਜਿਹੜਾ ਸਟੋਰ ਆ ਉਹ ਸਥਿਤ ਹੈਗਾ ਜੀ।
0: 9052041313 ਨੰਬਰ ਹੈਗਾ ਇਹਨਾਂ ਦੇ ਹੈੱਡ ਆਫਿਸ ਦਾ। ਸੋ ਢਿੱਲੋਂ ਸਾਹਿਬ ਜਿੱਥੇ ਲੌਂਗ ਵੀਕਐਂਡ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ, ਨਾਲ ਦੀ ਨਾਲ ਜਿਵੇਂ ਢਿੱਲੋਂ ਸਾਹਿਬ ਨੇ ਦੱਸਿਆ ਕਿ ਤੁਹਾਡੇ ਮਹਿਮਾਨ ਕੋਈ ਵੀ, ਕਿਉਂਕਿ ਇਸ ਵਾਰ ਇਹ ਲੌਂਗ ਵੀਕਐਂਡ ਜਿਹੜਾ ਹੈਗਾ CNE ਦੇ ਵਿੱਚ ਵੀ ਬੜੇ ਫੈਸਟੀਵਲ ਹੁੰਦੇ ਆ, ਲੋਕ ਬਾਹਰੋਂ ਆਣ ਕੇ ਬਾਹਰਲੇ ਮੁਲਕਾਂ ਤੋਂ ਵੀ ਆਣ ਕੇ ਉਸ ਨੂੰ ਫੈਸਟੀਵਲ ਨੂੰ ਦੇਖਦੇ ਆ, ਏਅਰ ਸ਼ੋਅ ਵੀ ਹੁੰਦਾ ਤੇ ਹੋਰ ਵੀ, ਤੇ ਉਹ ਬਾਹਰੋਂ ਆਏ ਹੋਏ ਲੋਕਾਂ ਲਈ ਬੜੀ ਵਧੀਆ ਗੱਲ ਹੈ ਕਿ ਉਹ ਆਈ ਪੀ ਬਾਕਸ।
1: ਔਰ ਸੁਖੀ ਜੀ ਮੈਂ ਇੱਕ ਗੱਲ ਜ਼ਰੂਰ, ਜਾਣ ਤੋਂ ਪਹਿਲਾਂ ਕਿਤੇ ਕੱਟ ਆਫ ਨਾ ਹੋ ਜਾਵੇ ਆਪਣਾ, ਡੈਫੀਨਲੀ ਲੌਂਗ ਵੀਕੈਂਡ ਦੀਆਂ ਸਾਰਿਆਂ ਨੂੰ ਮੁਬਾਰਕਾਂ, ਤੁਸੀਂ ਆਪਣੇ ਪਰਿਵਾਰਾਂ ਦੇ ਸਮੇਤ ਇਹ ਲੌਂਗ ਵੀਕੈਂਡ ਨੂੰ ਇੰਜੋਏ ਕਰੋ, ਡਰਾਈਵ ਵੈਰੀ ਕੇਅਰਫੁਲ। ਔਰ ਮੈਂ ਅੱਜ ਔਨ ਦੀ ਏਅਰ ਕਹਿਣਾ ਚਾਹੁੰਦਾ ਅਗਲੇ ਹਫ਼ਤੇ ਸ਼ਾਇਦ ਮੌਕਾ ਨਾ ਮਿਲੇ, ਤੁਸੀਂ ਬਿਜ਼ੀ ਹੋ ਜਾਣਾ ਆ, ਮੇਰੇ ਛੋਟੇ ਵੀਰ ਨੂੰ ਉਹਦੇ ਬੇਟੀ ਦੀਆਂ ਵਿਆਹ ਦੀਆਂ ਸ਼ਗਨ ਸ਼ੁਰੂ ਹੋ ਰਹੇ ਅਗਲੇ ਹਫ਼ਤੇ ਤੋਂ, ਸੋ ਤੁਹਾਨੂੰ ਸਾਡੇ ਪਰਿਵਾਰ ਵੱਲੋਂ, ਢਿੱਲੋਂ ਪਰਿਵਾਰ ਵੱਲੋਂ, ਜਿੰਨੇ ਵੀ ਵਤਨੋਂ ਦੂਰ ਦੇ ਸਰੋਤੇ ਆ ਉਹਨਾਂ ਵੱਲੋਂ ਮੈਂ ਤੁਹਾਨੂੰ ਹੈਡਸ ਆਨ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ।
0: ਥੈਂਕ ਯੂ ਸਰ, ਥੈਂਕ ਯੂ। ਔਰ ਸਾਰੇ ਸਾਰੇ ਉੱਥੇ ਪਹੁੰਚਣ, ਆਸ਼ੀਰਵਾਦ ਦੇਣ, ਤਾਂ ਹੀ ਫਾਇਦਾ ਹੈ ਨਾ, ਸਾਰੇ ਪਰਿਵਾਰ ਇਕੱਠੇ ਹੋਣਗੇ।
1: ਬਿਲਕੁਲ,
0: ਬਹੁਤ ਬਹੁਤ ਧੰਨਵਾਦ।
1: ਖੁਸ਼ੀਆਂ ਵਾਲਾ ਇਹ ਬਹੁਤ ਮੌਕੇ ਜਿਹੜੇ ਹੈਗੇ ਆ ਪਰਿਵਾਰਾਂ ਦੇ ਵਿੱਚ ਆਪਾਂ ਨੂੰ ਵਾਰ ਵਾਰ ਨਹੀਂ ਮਿਲਦੇ ਜੀ, ਔਰ ਤੁਸੀਂ ਬਹੁਤ ਖੁਸ਼ ਕਿਸਮਤ ਹੋ, ਮੈਂ ਤੁਹਾਨੂੰ, ਭੈਣ ਜੀ ਹੋਣਾ ਨੂੰ, ਆਪਣੀ ਬੀਜੀ ਹੋਣਾ ਨੂੰ, ਤੁਹਾਡੇ ਸਾਰੇ ਪਰਿਵਾਰ ਨੂੰ, ਨਿੱਜਰ ਪਰਿਵਾਰ ਨੂੰ, ਸਾਰਿਆਂ ਨੂੰ ਬਹੁਤ ਬਹੁਤ ਦਿਲੋਂ ਮੁਬਾਰਕਬਾਦ ਦਿੰਦਾ। ਵੈਸੇ ਤਾਂ ਚਲੋ ਹਜੇ ਟਾਈਮ ਹੈਗਾ ਆ, ਲੇਕਿਨ ਫਿਰ ਵੀ ਆਪਣਾ ਆਪਣੀਆਂ ਸ਼ੁਰੂਆਤਾਂ ਹੋ ਰਹੀਆਂ ਆ।
0: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਔਰ ਲੌਂਗ ਵੀਕਐਂਡ ਦੀਆਂ ਸਾਰਿਆਂ ਨੂੰ ਮੁਬਾਰਕਾਂ, ਤੇ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਕਿ ਜਿੰਨੇ ਵੀ ਬਾਹਰਲੇ ਮੁਲਕ ਤੋਂ ਵੀ, ਅਮਰੀਕਾ ਤੋਂ ਬਹੁਤ ਲੋਕ ਆਉਂਦੇ ਨੇ CNE ਦੇ ਵਿੱਚ ਫੈਸਟੀਵਲ ਦੇਖਣ, ਤੇ ਉਹਨਾਂ ਲਈ ਮੌਕਾ ਕਿ ਉਹ ਇਹ ਰੇਡੀਓ ਤੇ ਜਾਂ ਆਈ ਪੀ ਟੀ ਵੀ ਇੱਥੋਂ ਲੈ ਜਾਣ, ਬਾਕਸ ਲੈ ਜਾਣ, ਤੇ ਉੱਥੇ ਚੱਲੇਗਾ, ਕੋਈ ਪ੍ਰੋਬਲਮ ਨਹੀਂ ਹੋਊਗੀ, ਤੇ ਸਿਰਫ ਇੰਟਰਨੈਟ ਚਾਹੀਦਾ, ਭਾਵੇਂ ਇੰਡੀਆ ਲੈ ਜਾਣ, ਭਾਵੇਂ UK ਲੈ ਜਾਣ।
1: ਬਿਲਕੁਲ ਜੀ, ਜਿੱਥੇ ਮਰਜ਼ੀ ਲੈ ਜਾਣ, ਔਰ ਤੁਹਾਨੂੰ ਪ੍ਰੋਪਰ ਸਪੋਰਟ ਜਿਹੜੀ ਹੈਗੀ ਆ ਸਾਡੀ ਮਿਲੂਗੀ। ਜਦੋਂ ਵੀ ਕੋਈ ਬੰਦਾ ਈਵਨ ਇੰਡੀਆ ਤੋਂ ਵੀ ਇਸ ਵਕਤ ਸਾਨੂੰ ਕਾਲ ਕਰਦਾ ਆ, ਸਾਨੂੰ ਭਾਵੇਂ 10 ਮਿੰਟ ਲੱਗਣ, 20 ਮਿੰਟ ਲੱਗਣ, ਅੱਧਾ ਘੰਟਾ ਲੱਗੇ, ਭਾਵੇਂ 1 ਘੰਟਾ ਸਾਡੇ ਸਟਾਫ ਨੂੰ ਲੱਗੇ, ਲੇਕਿਨ ਜਿਹੜੀ ਵੀ ਟੈਕਨੀਕਲ ਪ੍ਰੋਬਲਮ ਆਈ ਹੁੰਦੀ ਆ ਅਸੀਂ ਉਹਨੂੰ ਸੋਲਵ ਕਰਕੇ ਕਸਟਮਰ ਨੂੰ ਸੈਟਿਸਫਾਈ ਕਰਕੇ ਫਿਰ ਹੈਂਗ ਅਪ ਕਰੀਦਾ ਫੋਨ।
0: ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ 90

0: 5204-1313 ਨੰਬਰ ਹੈ ਸੈਮੀ ਟੈਕਨੋਲੋਜੀ ਦਾ। ਸੋ ਬਹੁਤ ਬਹੁਤ ਸ਼ੁਕਰੀਆ ਸਰ
1: ਜੀ, ਸਤਿ
0: ਸ਼੍ਰੀ ਅਕਾਲ ਜੀ। ਸੋ ਇਸ ਦੇ ਨਾਲ ਨਾਲ ਜੀ ਵਤਨੋ ਦੂਰ ਦਾ ਜਿਹੜਾ ਇਹ ਹਿੱਸਾ ਹੈ ਪ੍ਰੋਗਰਾਮ ਉਹ ਵੁੱਡਵਾਈਨ ਬੈਂਕਟ ਹਾਲ ਦੇ ਸਹਿਯੋਗ ਦੇ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ। ਵੁੱਡਵਾਈਨ ਬੈਂਕਟ ਹਾਲ ਵਿੱਚ ਕੋਈ ਵੀ ਪਾਰਟੀ ਕਰਨੀ ਚਾਹੁੰਦੇ ਆ ਆਉਣ ਵਾਲੇ ਸਾਲ ਨੂੰ, ਤੇ ਤੁਸੀਂ ਜਿਹੜਾ ਹੈਗਾ ਨੰਬਰ ਨੋਟ ਕਰ ਲਓ 416-743-0003 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਤੇ ਨਾਲ ਦੀ ਨਾਲ ਜਿਹੜਾ ਪ੍ਰੋਗਰਾਮ ਹੈ ਉਹ ਮੋਨਾ ਮਹਿੰਗੀ ਹੋਰਾਂ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਇੰਸ਼ੋਰੈਂਸ ਸੰਬੰਧੀ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ, ਟਰੈਵਲ ਇੰਸ਼ੋਰੈਂਸ ਚਾਹੀਦੀ ਆ, ਔਰ ਬੱਚਿਆਂ ਦੇ ਤੁਸੀਂ ਆਰ ਈ ਐਸ ਪੀ ਕਰਾਉਣੀ ਆ ਜਾਂ ਸੇਵਿੰਗ ਪਲਾਨ ਦੇ ਬਾਰੇ ਇਨਫੋਰਮੇਸ਼ਨ ਲੈਣੀ ਆ, ਤੇ ਮੋਨਾ ਹੋਰਾਂ ਦਾ ਨੰਬਰ ਹੈ ਜੀ 416-509-1509 ਦੇ ਉੱਤੇ। ਔਰ ਇਸ ਲੌਂਗ ਵੀਕਐਂਡ ਦੇ ਉੱਤੇ ਸਿੰਗਾਪੁਰ ਜੁਲਰ ਤੇ ਜਾਣਾ, ਜੁਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਤੇ ਉੱਥੇ ਵੀ ਸੇਲ ਚੱਲ ਰਹੀ ਆ, 905-612-1500 ਤੇ ਗੱਲ ਕਰ ਲਓ। ਸਮੋਸਾ ਸਵੀਟ ਫੈਕਟਰੀ ਵੱਲੋਂ ਵੀ ਆਪ ਸਭ ਨੂੰ ਲੌਂਗ ਵੀਕਐਂਡ ਦੀਆਂ ਬਹੁਤ ਬਹੁਤ ਜਿਹੜੀਆਂ ਸ਼ੁਭਕਾਮਨਾਵਾਂ ਤੇ ਮੁਬਾਰਕਾਂ ਭੇਜੀਆਂ ਜਾ ਰਹੀਆਂ ਨੇ। ਤੇ ਨਾਲ ਹੀ ਅੱਜ ਦਾ ਪ੍ਰੋਗਰਾਮ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ। ਔਰ ਟਿੱਕਾ ਜੰਕਸ਼ਨ ਵਾਲੇ ਵੀ ਕਹਿੰਦੇ ਆ ਕਿ ਲੌਂਗ ਵੀਕਐਂਡ ਦੇ ਉੱਤੇ ਅਗਰ ਤੁਸੀਂ ਲਾਈਵ ਮਿਊਜ਼ਿਕ ਸੁਣਨਾ, ਲਾਈਵ ਸਟੇਜ ਹੈ, ਬਹੁਤ ਵਧੀਆ ਖਾਣਾ ਇਹਨਾਂ ਦਾ ਹੁੰਦਾ, ਤਾਂ ਫਿਰ ਟਿੱਕਾ ਜੰਕਸ਼ਨ ਤੇ ਪਹੁੰਚੋ। ਰਦਰਫੋਰਡ ਤੇ ਕੁਈਨ ਦਾ ਕਾਰਨਰ ਹੈ। ਤੇ ਇਸ ਲੌਂਗ ਵੀਕਐਂਡ ਤੇ ਅਗਰ ਤੁਸੀਂ ਨਿਆਗਰਾ ਫਾਲ ਜਾ ਰਹੇ ਹੋ ਫਿਰ ਢਾਬਾ ਆਨ ਦਾ ਫਾਲ ਜ਼ਰੂਰ ਜਾਣਾ। ਫਾਲ ਤੋਂ ਸਿਰਫ 2-3 ਮਿੰਟ ਦੂਰੀ ਦੇ ਉੱਤੇ ਹੀ ਬਹੁਤ ਵਧੀਆ ਖੂਬਸੂਰਤ ਬਣਿਆ ਰੈਸਟੋਰੈਂਟ ਵਿਦ ਬਾਰ ਐਵਰੀਥਿੰਗ, ਤੇ ਫ੍ਰੀ ਪਾਰਕਿੰਗ ਹੁੰਦੀ ਆ। ਜੇਕਰ ਤੁਸੀਂ ਹੋਰ ਕਿਤੇ ਫਾਲ ਦੇ ਲਾਗੇ ਛਾਗੇ ਪਾਰਕਿੰਗ ਲਾਓ ਤੁਹਾਨੂੰ $20-25 ਕਾਰ ਦੇ ਪਾਰਕਿੰਗ ਦੇ ਦੇਣੇ ਪੈਂਦੇ ਆ। ਇਹਨਾਂ ਵੱਲੋਂ ਫ੍ਰੀ ਪਾਰਕਿੰਗ ਹੈ ਬਿਲਕੁਲ ਢਾਬੇ ਦੇ ਸਾਹਮਣੇ ਤੇ ਬਿਲਕੁਲ ਫਾਲ ਦੇ ਸਾਹਮਣੇ, ਜਿਸ ਨੂੰ ਜਾ ਕੇ ਤੁਸੀਂ ਵਧੀਆ ਖਾਣਾ ਵੀ ਖਾ ਸਕਦੇ ਹੋ। ਸੋ ਨੰਬਰ ਤੁਸੀਂ ਨਾਗਰਾ ਫਾਲ ਦਾ ਲੈ ਲਓ 905-938-8083 ਦੇ ਉੱਤੇ ਗੱਲਬਾਤ ਹੋ ਸਕਦੀ ਹੈ। ਇਸ ਦੇ ਨਾਲ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਅੰਕਾਰ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਹੀ ਅੰਕਾਰ ਟੂਰ ਐਂਡ ਟਰੈਵਲ ਦਾ ਆਫਿਸ ਹੈ, 905-678-9555। ਸੋ ਪ੍ਰੋਗਰਾਮ ਚ ਖਬਰਾਂ ਹੋਰ ਵੀ ਨੇ, ਮਨਪ੍ਰੀਤ ਹੋਰਾਂ ਨਾਲ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਸਪੈਕਸ ਐਕਸਪ੍ਰੈਸ ਦੇ ਉੱਤੇ ਜਿਹੜਾ ਹੈਗਾ ਉਹ ਲਾਈਨ ਸਾਡੀ ਜੁੜ ਗਈ ਆ। ਇਸ ਟਾਈਮ ਰਾਜਨ ਜੀ ਆ ਗਏ ਨੇ। ਸੋ ਜੀ ਆਇਆਂ ਨੂੰ ਸਰ
1: ਬਹੁਤ ਬਹੁਤ ਧੰਨਵਾਦ ਜੀ, ਸੁਖੀ ਜੀ ਤੁਹਾਨੂੰ ਤੇ ਵਤਨ ਦੂਰ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਔਰ ਲੌਂਗ ਵੀਕਐਂਡ ਦੇ ਉੱਤੇ ਤੁਹਾਡੇ ਵੱਲੋਂ ਕੀ ਸਪੈਸ਼ਲ?
1: ਬਿਲਕੁਲ ਜੀ, ਲੌਂਗ ਵੀਕਐਂਡ ਲਈ ਹੈ ਤੇ ਖਾਸ ਕਰਕੇ ਬੈਕ ਟੂ ਸਕੂਲ ਸਪੈਸ਼ਲ ਸੇਲ ਵੀ ਚੱਲ ਰਹੀ ਹੈ, ਕਿਉਂਕਿ ਬੱਚਿਆਂ ਨੇ ਮੰਗਲਵਾਰ ਨੂੰ ਸਕੂਲ ਜਾਣਾ ਹੈ। ਜਿਹੜੇ ਵੀ ਸਾਡੇ ਬੱਚੇ ਜਿਨ੍ਹਾਂ ਨੇ ਹਾਲੇ ਤੱਕ ਗਲਾਸਿਸ ਨਵੀਆਂ ਆਰਡਰ ਨਹੀਂ ਕੀਤੀਆਂ, ਤੁਸੀਂ ਸਾਡੇ ਕੋਲ ਅੱਜ ਆ ਸਕਦੇ ਹੋ। ਅੱਜ ਸਾਡੇ ਕੋਲ ਡਾਕਟਰ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਹੈ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਡਾਕਟਰ ਸਾਡੇ ਕੋਲ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਹੈ। ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ, ਬੱਚਿਆਂ ਦਾ ਐਗਜ਼ਾਮ ਕਰਾ ਸਕਦੇ ਹੋ। ਤੇ ਜੇ ਬੱਚਿਆਂ ਨੇ ਗਲਾਸਿਸ ਲੈਣੀਆਂ ਨੇ ਤੇ ਉਹਨਾਂ ਵਾਸਤੇ ਸਪੈਸ਼ਲ ਡੀਲਸ ਵੀ ਹੈ। ਜਿੰਨੇ ਵੀ ਬੱਚੇ ਆ ਕੇ ਆਪਣੀਆਂ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਜੀ, ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਤੇ ਨਾਲ ਦੀ ਨਾਲ ਜਿਹੜਾ ਤੁਸੀਂ ਫਰੇਮ ਬਾਏ ਕਰਨੇ ਨੇ ਉਹਨਾਂ ਉੱਤੇ ਸੁੱਖੀ ਭਾਜੀ ਬਹੁਤ ਵਧੀਆ ਵਧੀਆ ਡਿਸਕਾਊਂਟ ਚੱਲ ਰਹੇ ਨੇ। ਰੇਵਨ ਦੇ ਫਰੇਮ ਲੈਣੇ ਹੋਣ, ਅਰਮਾਨੀ ਦੇ, ਜਾਂ ਫਿਰ ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੀਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਅੱਜ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਜੇ ਤੁਸੀਂ ਟੋਮੀ ਹਿਲ ਫਿਗਰ ਦੇ ਫਰੇਮ ਲੈਣੇ ਨੇ, ਕੈਲਵਿਨ ਕਲਾਈਨ ਦੇ, ਫੈਂਡੀ ਦੇ, ਜਾਂ ਫਿਰ ਵੈਲੈਂਟੀਨੋ ਦੇ, ਤੇ ਇਹ ਫਰੇਮ ਤੁਹਾਨੂੰ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਲੰਡਨ ਫੌਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਨ ਦੇ, ਐਡੀ ਬਾਵਰ ਦੇ, ਰੂਟਸ ਦੇ, ਆਈਜ਼ੋਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ। $299 ਦਾ ਫਰੇਮ ਹੈ ਜੀ, ਤੇ 90% ਆਫ ਕਰਕੇ ਸਿਰਫ $29 ਦਿੱਤਾ ਜਾ ਰਿਹਾ। ਤੇ ਸੁਖੀ ਭਾਜੀ ਇਹ ਨੀ ਕਿ ਕੋਈ 10-20-50 ਫਰੇਮ ਨੇ, ਤਕਰੀਬਨ 700-800 ਫਰੇਮ ਡਿਸਪਲੇ ਦੇ ਉੱਤੇ ਲੱਗਾ। ਤੁਸੀਂ ਇਹਦੇ ਚੋਂ ਜਿਹੜਾ ਮਰਜ਼ੀ ਫਰੇਮ ਚੂਜ਼ ਕਰ ਸਕਦੇ ਹੋ ਤੇ ਤੁਹਾਨੂੰ ਸਿਰਫ $29 ਚ ਫਰੇਮ ਮਿਲੇਗਾ। ਸੋ ਇਹ ਡੀਲਾਂ ਲੈਣ ਲਈ ਪਹੁੰਚ ਸਕਦੇ ਹੋ ਸਾਡੇ ਸਟੋਰ ਦੇ ਉੱਤੇ, ਸਪੈਕਸ ਐਕਸਪ੍ਰੈਸ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਹੈ ਸਾਡਾ 905-460-8888। ਤੇ ਸੇਮ ਡੀਲਾਂ ਤੁਹਾਨੂੰ ਸਾਡੀ ਦੂਜੀ ਲੋਕੇਸ਼ਨ ਜਿਹੜੀ ਕਿ ਹੈ 10635 ਕ੍ਰੈਡਿਟ ਵੀ ਰੋਡ, ਇਹ ਕ੍ਰੈਡਿਟ ਵੀ ਤੇ ਸੈਂਡਲ ਰੋਡ ਦੇ ਇੰਟਰਸੈਕਸ਼ਨ ਹੈ ਜੀ, ਤੁਹਾਨੂੰ ਇੱਥੇ ਵੀ ਸੇਮ ਡੀਲਾਂ ਮਿਲਣਗੀਆਂ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਅੱਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ। ਸੋ ਨੰਬਰ ਇੱਕ ਵਾਰੀ ਫਿਰ ਜੀ 905-460-8888। ਤੇ ਜਿਨ੍ਹਾਂ ਨੇ ਅੱਖਾਂ ਦੀ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ ਉਹ ਵੀ ਕਾਲ ਕਰ ਸਕਦੇ ਨੇ, ਡਾਕਟਰ ਅੱਜ ਸ਼ਾਮੀ 4-7 ਵਜੇ ਤੱਕ ਅਵੇਲੇਬਲ ਨੇ ਤੇ ਕੱਲ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ। 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ,
0: ਥੈਂਕ ਯੂ ਜੀ। ਲਿਸਨ ਲਾਈਵ ਵਤਨੋ ਦੋ ਰੇਡੀਓ ਵਿਦ ਸੁਖੀ ਨਿਚਰ। ਇਸ ਦੇ ਨਾਲ ਇੱਕ ਵਾਰੀ ਫਿਰ ਸੂਚਨਾ ਦੀ ਹੈ ਕਿ ਤੁਹਾਨੂੰ ਪਤਾ ਕਿ ਲੌਂਗ ਵੀਕਐਂਡ ਤਾਂ ਹੈ ਹੀ ਹੈ ਤੇ ਸਾਡੀ ਟੀਮ ਰੀਅਲ ਸਟੇਟ ਦਾ ਕੰਮ ਵੀ ਕਰਦੀ ਹੈ ਸਾਡੇ ਕੋਲ ਕੁਝ ਐਕਸਕਲੂਸਿਵ ਡੀਲਸ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਦੀ ਜਾਣਕਾਰੀ ਦੇਵਾਂਗੇ ਲੌਂਗ ਵੀਕਐਂਡ ਦੇ ਉੱਤੇ ਤੁਸੀਂ ਕੋਈ ਪ੍ਰੋਪਰਟੀ ਦੇਖਣ ਜਾਣਾ ਚਾਹੁੰਦੇ ਹੋ ਤੇ ਬਹੁਤ ਚੰਗਾ ਲੱਗੇਗਾ ਸਾਨੂੰ ਵੀ ਨਾਲੇ ਤੁਹਾਨੂੰ ਘੁਮਾ ਫਿਰਾ ਕੇ ਲਿਆਉਂਦੇ ਹਾਂ ਜੀ ਇੱਕ ਪ੍ਰੋਪਰਟੀ ਨਾਗਰਾ ਫਾਲ ਦੇ ਵਿੱਚ ਸਾਡੇ ਕੋਲ ਬਹੁਤ ਅੱਛੀ ਲੱਗੀ ਹੋਈ ਹੈ ਜਿਹਦੇ ਵਿੱਚੋਂ 8500 ਦੇ ਆਸ ਪਾਸ ਰੈਂਟ ਹਰ ਮਹੀਨੇ ਆਉਂਦਾ ਹੈ ਤੇ ਇਹਦੀ ਕੀਮਤ ਹੈ ਸਿਰਫ $12 lakh ਔਰ ਫਾਲ ਤੋਂ ਇਹ ਵੀ 5-6 ਮਿੰਟ ਦੀ ਦੂਰੀ ਦੇ ਉੱਤੇ ਆ ਔਰ ਬਹੁਤ ਵਧੀਆ ਇਹਦੇ ਚੋਂ ਇਨਕਮ ਆ ਰਹੀ ਹੈ ਕੋਈ ਇਹਦੀ ਹੋਰ ਕੋਈ ਮੇਨਟੇਨੈਂਸ ਫੀਸ ਹੋਰ ਕੋਈ ਖਰਚੇ ਨਹੀਂ ਹੈ ਜ਼ਿਆਦਾ ਸੋ ਨੰਬਰ ਹੈ ਸਾਡਾ 416-881-7070 ਦੂਜਾ ਜੀ ਤੁਹਾਨੂੰ ਪਤਾ ਕਿ ਇੱਕ ਪਲਾਜ਼ਾ ਬਣ ਜਾ ਰਿਹਾ ਹੈ ਹਾਈਵੇ 410 ਅਤੇ ਹਾਈਵੇ 10 ਦੇ ਕੋਰਨਰ ਦੇ ਉੱਤੇ ਜਿਹੜਾ 2 ਸਾਲ ਦੇ ਵਿੱਚ ਬਣ ਕੇ ਤਿਆਰ ਹੋਣਾ ਔਰ ਇੱਥੇ 700 square feet ਤੋਂ ਲੈ ਕੇ ਯੂਨਿਟ ਸ਼ੁਰੂ ਹੁੰਦੇ ਨੇ ਬਾਕੀ ਤੁਹਾਡੇ ਡਿਪੈਂਡ ਆ ਤੁਸੀਂ ਕਿਹੜਾ ਬਿਜ਼ਨਸ ਕਰਨਾ ਕਿੱਡਾ ਵੱਡਾ ਤੁਹਾਨੂੰ ਯੂਨਿਟ ਚਾਹੀਦਾ ਬੁੱਕ ਕਰਾਉਣਾ ਚਾਹੁੰਦੇ ਹੋ ਹੋਲਡ ਕਰਾਉਣਾ ਚਾਹੁੰਦੇ ਹੋ ਤੇ 416-881-7070 ਤੇ ਕਰ ਸਕਦੇ ਹੋ ਕੋਈ ਗ੍ਰੋਸਰੀ ਸਟੋਰ ਖੋਲ੍ਹਣਾ ਕੋਈ ਉੱਥੇ ਕੋਈ ਰੈਸਟੋਰੈਂਟ ਖੋਲ੍ਹਣਾ ਕੋਈ ਸਪਾ ਖੋਲ੍ਹਣਾ ਕੁਛ ਵੀ ਕਰਨਾ ਚਾਹੁੰਦੇ ਹੋ 416-881-7070 ਤੇ ਕਾਲ ਕਰ ਲਓ ਦੂਸਰਾ ਪਲਾਜ਼ਾ ਸਾਡੇ ਕੋਲ ਜੀ ਉਹ ਹੈ ਮਿਸਾਗਾ ਦੇ ਵਿੱਚ ਹੈਰੀਟੇਜ ਅਤੇ ਸਟੀਲ ਦੇ ਕਾਰਨਰ ਦੇ ਉੱਤੇ ਇਹ ਵੀ ਬਣਨ ਜਾ ਰਿਹਾ ਇਹ ਵੀ ਤਕਰੀਬਨ 1.5-2 ਸਾਲ ਚ ਬਣ ਕੇ ਕੰਪਲੀਟ ਹੋਣਾ ਇੱਥੇ ਵੀ ਤੁਸੀਂ ਕਿਸੇ ਬਿਜ਼ਨਸ ਲਈ ਵੀ ਆਪਣਾ ਯੂਨਿਟ ਹੋਲਡ ਕਰ ਸਕਦੇ ਹੋ 416-881-7070 ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਮਾਲਟਨ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਜਿਹੜਾ ਕਿ ਐਡਾ ਵੱਡਾ ਸ਼ਾਪਿੰਗ ਮਾਲ ਹੈ ਸੈਂਟਰ ਹੈ ਜਿੱਥੇ ਖੁੱਲੀ ਡੁੱਲੀ ਪਾਰਕਿੰਗ ਹੈ ਏਅਰਪੋਰਟ ਡਰੂ ਦਾ ਕਾਰਨਰ ਹੈ ਇੱਥੇ ਵੀ ਸਾਡੇ ਕੋਲ 2-3 ਯੂਨਿਟ ਨੇ ਕਿਰਾਏ ਦੇ ਲਈ ਖਾਲੀ ਜਿੱਥੇ ਤੁਸੀਂ ਕਿਸੇ ਤਰ੍ਹਾਂ ਦਾ ਆਫਿਸ ਕਿਸੇ ਤਰ੍ਹਾਂ ਦਾ ਕੋਈ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ ਤੇ ਰੈਂਟ ਲਈ ਵੀ ਅਵੇਲੇਬਲ ਨੇ ਤੇ ਸੇਲ ਲਈ ਵੀ ਅਵੇਲੇਬਲ ਨੇ ਔਰ ਰੈਡੀ ਟੂ ਗੋ ਹੈ ਨੰਬਰ ਹੈ 416-881-7070 ਤੇ ਜੇਕਰ ਤੁਸੀਂ ਆਟੋ ਰਿਪੇਅਰ ਦੇ ਲਈ ਕਾਰ ਰਿਪੇਅਰ ਦੇ ਲਈ ਜਗ੍ਹਾ ਲੱਭ ਰਹੇ ਹੋ ਬ੍ਰੈਂਪਟਨ ਦੇ ਇਲਾਕੇ ਚ ਕੈਨੇਡੀ ਕਲੀਅਰੈਂਸ ਦੇ ਏਰੀਆ ਦੇ ਵਿੱਚ ਸਾਡੇ ਕੋਲ ਇੱਕ ਜਗ੍ਹਾ ਹੈ ਜਿਹੜੀ ਤਕਰੀਬਨ 2000 square feet ਹੈ ਔਰ ਉਹ ਰੈਂਟ ਤੇ ਤੁਹਾਨੂੰ ਮਿਲ ਸਕਦੀ ਹੈ 416-881-7070 ਤੇ ਤੁਸੀਂ ਜਿਹੜੀ ਹੈ ਕਾਲ ਕਰ ਲੈਣੀ ਜੁੜਿਓ ਜੀ ਵਤਨੋ ਦੂਰ ਦੇ ਨਾਲ ਜਿੱਥੇ ਮਨਪ੍ਰੀਤ ਹੋਰੀ ਸਾਡੇ ਨਾਲ ਜੁੜੇ ਨੇ ਕਿਰਨ ਹੋਣੀ ਇੱਥੇ ਸਟੂਡੀਓ ਚ ਨੰਬਰ ਸਾਡਾ 9057990999 ਹੈ ਇਸ ਲੌਂਗ ਵੀਕਐਂਡ ਦੇ ਤੁਸੀਂ ਵੀ ਸਾਡੇ ਨਾਲ ਸਾਂਝ ਪਾਉਣੀ ਚਾਹੁੰਦੇ ਹੋ ਕਿ ਤੁਹਾਡਾ ਕੀ ਪਲਾਨ ਹੈ ਕਿੱਧਰ ਜਾ ਰਹੇ ਹੋ ਲੌਂਗ ਵੀਕਐਂਡ ਤੇ ਕੋਈ CNA ਜਾ ਰਹੇ ਹੋ ਕੋਈ ਨਾਗਰਾ ਫਾਲ ਜਾ ਰਹੇ ਹੋ ਜਾਂ ਕਿਤੇ ਫੈਮਿਲੀ ਦੇ ਵਿੱਚ ਕਿਤੇ ਫੰਕਸ਼ਨ ਹੈ ਉੱਥੇ ਜਾ ਰਹੇ ਹੋ ਤੇ ਜ਼ਰੂਰ ਥੋੜਾ ਜਿਹਾ ਆਪਣਾ ਐਕਸਪੀਰੀਅੰਸ ਸਾਂਝਾ ਕਰੋ 905-799-0999 ਦੇ ਉੱਤੇ ਕਿਰਨ ਜੀ ਲਈਏ ਫਿਰ ਮਨਪ੍ਰੀਤ ਹੋਰਾਂ ਨੂੰ
2: ਬਿਲਕੁਲ ਜੀ ਬਿਲਕੁਲ ਉਹਦੇ ਤੋਂ ਪਹਿਲਾਂ ਇੱਕ ਵਾਰੀ ਫਿਰ ਪ੍ਰਾਈਮ ਇੰਟਰਨੈਸ਼ਨਲ ਦਾ ਮੈਸੇਜ ਜ਼ਰੂਰ ਦੇ ਦਈਏ ਕਿਉਂਕਿ ਇਹਨਾਂ ਦੇ ਓਪਨ ਹਾਊਸ ਜਿਹੜਾ ਜੀ ਐਜੂਕੇਸ਼ਨ ਰਿਲੇਟਡ ਲੱਗਿਆ September 19 ਤੱਕ ਤੁਸੀਂ ਜਿਹੜੇ ਵੀ ਕੋਰਸਿਸ ਲਓਗੇ PSW ਦਾ ਜਾਂ ਕੋਈ ਅਰਲੀ ਚਾਈਲਡਹੁੱਡ ਅਸਿਸਟੈਂਟ ਜਾਂ ਮੈਡੀਕਲ ਆਫਿਸ ਅਸਿਸਟੈਂਟ ਤੇ ਬਿਲਕੁਲ ਜੀ ਤੁਹਾਨੂੰ ਜਿਹੜਾ ਜੀ ਕਾਫੀ ਆਫ ਮਿਲ ਸਕਦਾ ਸੋ ਨੰਬਰ 6474991009 ਤੇ ਤੁਸੀਂ ਜਿਹੜੀ ਜੀ ਗੱਲਬਾਤ ਕਰ ਸਕਦੇ ਹੋ
0: ਜੀ ਮਨਪ੍ਰੀਤ ਜੀ ਆਇਆਂ ਨੂੰ ਇੱਕ ਵਾਰੀ ਫਿਰ ਮਨਪ੍ਰੀਤ ਜੀ ਕਈ ਵਾਰੀ ਨਾ ਉਹ ਮਾਈਕ ਆਫ ਕਰਕੇ ਅੱਖ ਲੱਗ ਜਾਂਦੀ ਮੈਨੂੰ ਰਾਤ ਆ ਮਨਪ੍ਰੀਤ ਜੀ ਉੱਠੋ ਜਾਗੋ ਪਿਆਰਿਓ ਚਲੋ ਜੀ
3: ਮੈਂ ਚਾਹੁੰਦੀ ਹਾਂ ਮੇਰਾ ਸੱਚੀ ਮਾਈਕ ਫਿਰ ਮਿਊਟ ਸੀ ਔਰ ਮੈਂ ਫਿਰ ਬੋਲ ਰਹੀ ਸੀ ਮੇਰੇ ਫੋਨ ਦਾ ਲੌਕ ਹੀ ਨਹੀਂ ਸੀ ਖੁੱਲ ਰਿਹਾ ਸੋ ਅੱਖ ਮੇਰੀ ਬਿਲਕੁਲ ਨਹੀਂ ਲੱਗਦੀ ਮੈਂ ਤੁਹਾਡੇ ਸਾਰੇ ਸਪੌਂਸਰ ਦੀਆਂ ਗੱਲਾਂ ਬਾਤਾਂ ਖਬਰਾਂ ਬੜੇ ਧਿਆਨ ਦੇ ਨਾਲ ਸੁਣੀਆਂ ਨੇ ਤੇ ਪ੍ਰੋਗਰਾਮ ਬੜਾ ਘੈਂਟ ਚੱਲ ਰਿਹਾ ਬਸ ਸਾਡੇ ਲਿਸਨਰ ਦੀ ਕੋਈ ਕਾਲ ਨਹੀਂ ਆਈ ਆਪਾਂ ਉਹਨਾਂ ਦੇ ਲਈ ਵੀ ਇੱਕ ਗੱਲਾਂ ਬਾਤਾਂ ਚ ਸਵਾਲ ਛੱਡਿਆ ਸੀਗਾ ਪਰ ਐਨੀ ਵੀ ਆਪਾਂ ਅਗਲੀਆਂ ਖਬਰਾਂ ਦੇ ਵੱਲ ਵੱਧਦੇ ਹਾਂ
0: ਜੀ ਕਰੋ ਫੇ ਅਗਲੀ ਖਬਰ
3: ਹਾਂਜੀ ਸੁੱਖ ਜੀ ਅਗਲੀ ਖਬਰ ਇੱਕ ਤਾਂ ਇਹ ਆ ਕਿ ਜਲੰਧਰ ਨਾਕੇ ਤੋਂ ਇੱਕ ਵੀਡੀਓ ਜਿਹੜੀ ਆ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਜਲੰਧਰ ਕੈਂਟ ਥਾਣਾ ਖੇਤਰ ਦੇ ਵਿੱਚ ਚੈਕਿੰਗ ਦੇ ਦੌਰਾਨ ਇੱਕ ਨਾਕਾ ਲੱਗਿਆ ਸੀਗਾ ਜੋ ਰੈਗੂਲਰ ਅਕਸਰ ਹੀ ਲੱਗਦਾ ਔਰ ਇੱਕ ਟਰੱਕ ਡਰਾਈਵਰ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਆ ਮੁਲਾਜ਼ਮ ਤੇ ਪੁਲਿਸ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਆ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਜਿਸ ਤੋਂ ਬਾਅਦ ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਹੋਣਾ ਨੇ ਮਾਮਲੇ ਦਾ ਜਿਹੜਾ ਗੰਭੀਰ ਨੋਟਿਸ ਲੈਂਦਿਆਂ ਦੋਸ਼ੀ ਪੁਲਿਸ ਕਰਮਚਾਰੀ ਨੂੰ ਜਿਹੜਾ ਤੁਰੰਤ ਲਾਈਨ ਹਾਜ਼ਰ ਕਰ ਦਿੱਤਾ ਆ ਗੱਲਬਾਤ ਇਹ ਹੋਈ ਕਿ ਕਿਸੇ ਟਰੱਕ ਡਰਾਈਵਰ ਤੋਂ ਉਸ ਮੁਲਾਜ਼ਮ ਨੇ ਜਿਹੜਾ ਸੀ ਉਹਦਾ ਡਰਾਈਵਿੰਗ ਲਾਇਸੈਂਸ ਮੰਗਿਆ ਸੀ ਮੌਕੇ ਤੇ ਨਹੀਂ ਸੀ ਤਾਂ ਉਹ ਆਪਣੇ ਮੋਬਾਈਲ ਦੇ ਵਿੱਚ ਦਿਖਾ ਰਿਹਾ ਸੀ ਜਦੋਂ ਮੁਲਾਜ਼ਮ ਨੂੰ ਮੋਬਾਈਲ ਦੇਤਾ ਤਾਂ ਉਹ ਵਾਪਸ ਨਹੀਂ ਸੀ ਕਰ ਰਿਹਾ ਤਾਂ ਆਪਣਾ ਮੋਬਾਈਲ ਮੰਗ ਰਿਹਾ ਸੀ ਇਸ ਤੇ ਉਹਨੇ ਥੱਪੜ ਜੜ ਦਿੱਤਾ ਤੇ ਦੂਜੀ ਗੱਡੀ ਚ ਬੈਠਾ ਕੋਈ ਹੋਰ ਹੀ ਵੀਡੀਓ ਨੂੰ ਬਣਾ ਰਿਹਾ ਸੀ ਤੇ ਵੀਡੀਓ ਮਿੰਟਾਂ ਸਕਿੰਟਾਂ ਚ ਵਾਇਰਲ ਹੋ ਗਈ ਜਿਹਦਾ ਕਾਫੀ ਜ਼ਿਆਦਾ ਅਸਰ ਹੋਇਆ ਤੇ ਮੁਲਾਜ਼ਮ ਤੇ ਕਾਰਵਾਈ ਹੋਈ ਹੈ ACP ਨੇ ਜਿਹੜਾ ਸਪਸ਼ਟ ਕੀਤਾ ਹੈ ਕਿ ਜਨਤਾ ਦੇ ਨਾਲ ਇਹੋ ਜਿਹਾ ਕੋਈ ਵੀ ਅਣਉਚਿਤ ਦੁਰਵਿਵਹਾਰ ਜਿਹੜਾ ਆ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੁਲਿਸ ਮੁਲਾਜ਼ਮਾਂ ਤੋਂ ਡਿਊਟੀ ਦੇ ਦੌਰਾਨ ਸੰਜਮ ਦੀ ਜਿਹੜੀ ਆ ਉਹ ਚਾਹਤ ਕੀਤੀ ਜਾਂਦੀ ਆ, ਸ਼ਿਸ਼ਟਾਚਾਰ ਚ ਰਹਿ ਕੇ ਇਹ ਕੰਮ ਕਰਨ, ਇਹਨਾਂ ਤੋਂ ਉਮੀਦ ਕੀਤੀ ਜਾਂਦੀ ਆ। ਤੇ ਘਟਨਾ ਤੋਂ ਤੁਰੰਤ ਬਾਅਦ ਜਿਹੜਾ ਸੰਬੰਧਿਤ ਮੁਲਾਜ਼ਮ ਨੂੰ ਪੁਲਿਸ ਨੇ ਜਿਹੜਾ ਆ ਲਾਈਨ ਹਾਜ਼ਰ ਕਰਕੇ ਭੇਜ ਦਿੱਤਾ। ਨਿਯਮਾਂ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਬਣਦੀ ਇਹਨਾਂ ਤੇ ਕਾਰਵਾਈ ਵੀ ਹੋਊਗੀ ਤੇ ਅਨੁਸ਼ਾਸਨੀ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ।
0: ਜੀ, ਔਰ ਇਸ ਤੋਂ ਇਲਾਵਾ ਮਨਪ੍ਰੀਤ ਜੀ, ਮੁੱਖ ਮੰਤਰੀ ਸਾਹਿਬ ਸੁਨਾਮ ਦੇ ਵਿੱਚ ਇੱਕ ਨੌਜਵਾਨ ਨੇ ਉਹਨਾਂ ਨੂੰ ਬਲੈਕ ਝੰਡਾ ਦਿਖਾਇਆ ਤੇ ਉਹ ਮੁੰਡੇ ਨੂੰ ਮਹਿੰਗਾ ਪਿਆ। ਪਰ ਵੈਸੇ ਦੇਖਿਆ ਜਾਵੇ ਤੇ ਇਹ ਸਰਕਾਰ ਤਾਂ ਆਮ ਲੋਕਾਂ ਦੀ ਸਰਕਾਰ, ਇੱਥੇ ਜਿਹੜੇ ਮਰਜ਼ੀ ਝੰਡਾ ਮਤਲਬ ਇਹ ਕੀ ਸਮਝ ਨਹੀਂ ਆ ਰਹੀ ਕੀ ਕੁਛ ਹੋ ਰਿਹਾ ਉੱਥੇ।
3: ਵੈਸੇ ਤੇ ਜੇ ਇਹ ਮੁੱਦਾ ਇੰਨਾ ਗੰਭੀਰ ਨਹੀਂ ਆ, ਜੇ ਆਮ ਲੋਕਾਂ ਦੀ ਸਰਕਾਰ ਆ ਜਿਹੜਾ ਮਰਜ਼ੀ ਝੰਡਾ ਵਿਖਾ ਦਿੰਦਾ ਹੈ ਤੇ ਸਰਕਾਰ ਨੂੰ ਇੰਨਾ ਗੰਭੀਰਤਾ ਦੇ ਨਾਲ ਲੈਣਾ ਵੀ ਨਹੀਂ ਚਾਹੀਦਾ ਵੀ ਤੁਹਾਨੂੰ ਖਤਰਾ ਕਾਹਦਾ। ਤੇ ਬਾਕੀ ਜੇ ਫਿਰ ਤੁਹਾਨੂੰ ਖਤਰਾ ਆ ਤੇ ਫਿਰ ਤੁਸੀਂ ਉਹੋ ਜਿਹੇ ਕੰਮ ਕਿਉਂ ਕੀਤੇ ਵੀ ਲੋਕ ਤੁਹਾਨੂੰ ਝੰਡੇ ਦਿਖਾਉਣ। ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਸੁਨਾਮ ਦੇ ਵਿੱਚ ਪਿੰਡ ਸ਼ਹਿਰੋਂ ਦੇ ਸ਼ਹਿਰੋਂ ਪਿੰਡ ਪੈਂਦਾ ਹੈ, ਉੱਥੇ ਇੱਕ ਸੱਤ ਪ੍ਰੋਗਰਾਮ ਦੇ ਦੌਰਾਨ ਉਹ ਲੋਕ ਮਿਲਣੀ ਕਰ ਰਹੇ ਸੀਗੇ। ਇੱਕ ਸਿੱਖ ਨੌਜਵਾਨ ਪੁਲਿਸ ਦੇ ਵੱਲੋਂ ਕੁੱਟਮਾਰ ਦੇ ਮਾਮਲੇ ਚ ਹਸਪਤਾਲ ਦੇ ਵਿੱਚ ਦਾਖਲ ਆ। ਉਹਦਾ ਦੋਸ਼ ਇਹ ਹੈ ਕਿ ਉਹ ਝੰਡਾ ਦਿਖਾ ਰਿਹਾ ਸੀ ਤੇ ਉਸ ਨੂੰ ਜਿਹੜਾ ਉਹਦੇ ਪਰਿਵਾਰ ਨੂੰ ਘਰ ਜਾ ਕੇ ਬਹੁਤ ਤੰਗ ਪਰੇਸ਼ਾਨ ਇਸੇ ਮਾਮਲੇ ਦੇ ਵਿੱਚ ਕੀਤਾ ਗਿਆ। ਫਿਰ ਉਹਨੂੰ ਵੀ ਗ੍ਰਿਫ਼ਤਾਰ ਕਰਕੇ ਉਹਦੇ ਨਾਲ ਕੁੱਟਮਾਰ ਕੀਤੀ ਗਈ, ਬਦਸਲੂਕ ਕੀਤਾ ਗਿਆ, ਤਸ਼ੱਦਦ ਕੀਤੇ ਗਏ। ਹੁਣ ਉਹ ਜ਼ੇਰੇ ਇਲਾਜ ਹੈ। ਉਹਦਾ ਇਹ ਵੀ ਕਹਿਣਾ ਹੈ ਕਿ ਮੇਰੇ ਤੇ ਬਲੇਡ ਮਾਰੇ ਗਏ, ਜ਼ਖਮਾਂ ਤੇ ਲੂਣ ਛਿੜਕਿਆ ਗਿਆ। ਤੇ ਸੁੱਖੀ ਜੀ, ਉਸ ਤੋਂ ਬਾਅਦ ਜਿਹੜੀਆਂ ਵਿਰੋਧੀ ਪਾਰਟੀਆਂ ਜਾਂ ਵਿਰੋਧੀ ਪਾਰਟੀਆਂ ਦੇ ਨੇਤਾ ਨੇ ਉਹ ਲਗਾਤਾਰ ਉਸ ਨੌਜਵਾਨ ਦਾ ਹਾਲ ਚਾਲ ਪੁੱਛ ਰਹੇ ਨੇ, ਸੱਤਾ ਦੀ ਸਰਕਾਰ ਤੇ ਵਰ ਵੀ ਰਹੇ ਨੇ। ਔਰ ਦੇਖੋ ਕਿਹਦੇ ਖਿਲਾਫ਼ ਕੀ ਕਾਰਵਾਈ ਹੁੰਦੀ ਹੈ ਕੀ ਨਹੀਂ, ਪਰ ਘਟਨਾ ਨੂੰ ਦੇਖਦੇ ਹੋਏ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਵੀ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ ਤੇ ਆਮ ਜਨਤਾ ਵੀ ਨਿਖੇਧੀ ਕਰ ਰਹੀ।
4: ਲਿਸਨ ਲਾਈਵ ਵਤਨੋ ਦੋ ਰੇਡੀਓ ਵਿਦ ਸੁਖੀ ਨਿਜਰ।

0: ਦੱਸਦੀ ਹੈ ਦੋਸਤੋ ਕਿ ਇੱਕ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਕੁਇਕ ਫਿਕਸ ਮਾਸਟਰ ਦੇ ਸਲੋਗਨਾਂ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਇਹ ਜ਼ਰੂਰੀ ਸੁਨੇਹਾ ਤੁਹਾਡੇ ਤੱਕ ਇਸ ਕਰਕੇ ਪਹੁੰਚਾ ਰਹੇ ਹਾਂ ਕਿ ਜੇਕਰ ਤੁਹਾਡੇ ਘਰੇ ਕੋਈ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਮਾਈਕ੍ਰੋਵੇਵ ਕੁਛ ਵੀ ਖਰਾਬ ਹੋ ਗਿਆ, ਨਹੀਂ ਚੱਲਦਾ, ਥੋੜ੍ਹਾ ਬਹੁਤਾ ਢਿੱਲਾ ਮਿੱਠਾ ਹੋ ਗਿਆ, ਤੇ ਤੁਹਾਨੂੰ ਨਵਾਂ ਲੈਣ ਦੀ ਲੋੜ ਨਹੀਂ ਹੈ। ਤੁਹਾਡੇ ਘਰ ਆ ਕੇ ਇਹਨੂੰ ਰਿਪੇਅਰ ਕਰ ਦਿੰਦੇ ਨੇ ਔਰ ਸਰਟੀਫਾਈਡ ਜਿਹੜਾ ਉਹ ਮਿਸਤਰੀ ਕਹਿ ਦਈਏ ਪੂਰੇ ਵਧੀਆ ਮਕੈਨਿਕ ਨੇ ਔਰ ਤੁਹਾਨੂੰ ਕੋਈ ਉਹਦੇ ਵਿੱਚ ਐਸਾ ਖਰਚਾ ਵੀ ਨਹੀਂ ਹੈ, ਥੋੜੇ ਜਿਹੇ ਪੈਸਿਆਂ ਦੇ ਵਿੱਚ ਹੀ ਤੁਹਾਡੀ ਜਿਹੜੀ ਚੀਜ਼ ਹੈ ਉਹਨੂੰ ਠੀਕ ਕਰ ਦੇਣਗੇ। 905-226-2425 905-226-2425 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਇਹਨਾਂ ਦੇ ਨਾਲ, ਰਾਈਟ ਵੇ ਕਰੋ ਔਰ ਵੀਕਐਂਡ ਦੇ ਉੱਤੇ ਜਾਂ ਅੱਜ ਵੀ ਜੇਕਰ ਅਵੇਲੇਬਲ ਹੋਣਗੇ, ਕਿਉਂਕਿ ਇਹਨਾਂ ਦੀ ਟੀਮ ਜਿਹੜੀ ਹੈ ਉਹ ਆਸ ਪਾਸ ਤੁਹਾਡੇ ਘੁੰਮਦੀ ਰਹਿੰਦੀ ਆ, ਇੱਕ ਬੰਦਾ ਨਹੀਂ ਕਾਫੀ ਬੰਦੇ ਇਹਨਾਂ ਦੀ ਟੀਮ ਦੇ ਵਿੱਚ ਕੰਮ ਕਰਦੇ ਨੇ। ਉਹ ਜੇਕਰ ਤੁਸੀਂ ਬ੍ਰੈਂਪਟਨ ਚੋਂ, ਮਿਸਾਗਾ ਚੋਂ, ਓਕਵਿਲ ਦੇ ਵਿੱਚੋਂ, ਵੌਨ ਚੋਂ, ਮਿਲਟਨੋਂ ਕਿਤੇ ਵੀ ਹੋਵੋ, ਤੇ ਮੇਰੇ ਖਿਆਲ ਦੇ ਵਿੱਚ ਕੋਈ ਨਾ ਕੋਈ ਵਿਅਕਤੀ ਇਹਨਾਂ ਦਾ ਘੰਟੇ ਵਿੱਚ, ਦੋ ਘੰਟੇ 'ਚ ਤੁਹਾਡੇ ਕੋਲ ਅਪੁਆਇੰਟਮੈਂਟ ਲੈ ਕੇ ਤੇ ਉੱਥੇ ਪਹੁੰਚ ਜਾਵੇਗਾ ਤੇ ਤੁਹਾਡਾ ਮਾਈਕ੍ਰੋਵੇਵ, ਸਟੋਵ, ਫਰਿੱਜ, ਜੋ ਵੀ ਇਲੈਕਟ੍ਰੀਕਲ ਜਾਂ ਸਮਾਨ ਕੁਛ ਵੀ ਖਰਾਬ ਹੈ ਤੇ ਉਹਨੂੰ ਠੀਕ ਕਰ ਦੇਣਗੇ। 905-226-2425 ਦੇ ਉੱਤੇ ਗੱਲ ਹੋ ਸਕਦੀ ਹੈ ਜੀ। 905-226-2425। ਔਰ ਇਸ ਦੇ ਨਾਲ ਨਾਲ ਮੈਂ ਪਹਿਲਾਂ ਵੀ ਦੱਸ ਕੇ ਗਿਆ ਸੀ ਕਿ ਜੇਕਰ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦਾ, ਘਰ ਦੀ ਇੰਸ਼ੋਰੈਂਸ ਜ਼ਿਆਦਾ ਦੇ ਰਹੇ ਹੋ ਜਾਂ ਫਿਰ ਤੁਹਾਨੂੰ ਆਟੋ ਇੰਸ਼ੋਰੈਂਸ ਕਰਾਉਣ ਦੇ ਵਿੱਚ ਕੁਝ ਤਕਲੀਫ ਆ ਰਹੀ ਹੈ, ਤੁਹਾਡਾ ਲਾਇਸੈਂਸ ਦੇ ਵਿੱਚ ਨਵਾਂ ਲਾਇਸੈਂਸ ਹੈ ਜਾਂ ਕੋਈ ਵੀ ਪ੍ਰੋਬਲਮ ਹੈ ਜਾਂ ਬਹੁਤ ਜ਼ਿਆਦਾ ਪੇ ਕਰ ਰਹੇ ਹੋ, ਇੱਕ ਫੋਨ ਕਾਲ ਤੁਹਾਡਾ ਕਾਫੀ ਜ਼ਿਆਦਾ ਫਾਇਦਾ ਕਰ ਸਕਦੀ ਹੈ। ਉਹ ਹੈ JD ਇੰਸ਼ੋਰੈਂਸ ਨੂੰ ਕਾਲ ਕਰਨੀ, 416-902-0706 ਦੇ ਉੱਤੇ ਗੱਲ ਕਰ ਲਿਓ। ਪਰ ਆਲ ਆਫ ਮੈਂ ਥੋੜੀ ਜਿਹੀ ਗੱਲਬਾਤ ਇਹਨਾਂ ਦੇ ਨਾਲ ਵੀ ਕਰਦਾ। ਜੀ ਆਇਆਂ ਨੂੰ ਸਰ ਸਤਿ ਸ੍ਰੀ ਅਕਾਲ। ਔਰ ਮੈਂ ਨਾ ਭਾਜੀ ਵੀਕਐਂਡ ਪਿਛਲੇ ਵੀਕ ਕਿਤੇ ਇੱਦਾਂ ਦੋ ਚਾਰ ਫੰਕਸ਼ਨਾਂ ਦੇ ਉੱਤੇ ਗਿਆ ਤੇ ਉੱਥੇ ਪਤਾ ਲੱਗਿਆ ਕਿ ਜਿਹੜਾ ਹੈਗਾ ਕਾਫੀ ਲੋਕਾਂ ਨੂੰ ਪ੍ਰੋਬਲਮ ਆਉਂਦੀ ਕਈ ਵਾਰ, ਜਿਹੜੇ ਨਵੇਂ ਲਾਇਸੈਂਸ ਆ ਜਾਂ ਕਹਿ ਲਈਏ ਕਿ ਯੰਗ ਬੱਚੇ ਆ ਉਹਨਾਂ ਦੀ ਇੰਸ਼ੋਰੈਂਸ ਲੈਣ ਦੇ ਵਿੱਚ, ਉਹ 'ਚ ਕਿੱਦਾਂ ਹੈਲਪ ਕਰਦੇ ਹੋ ਤੁਸੀਂ?
1: ਸਾਡੇ ਕੋਲ 15 ਤੋਂ ਵੱਧ ਕੰਪਨੀਆਂ, ਕਈ ਕੰਪਨੀਆਂ ਹੈਗੀਆਂ ਜਿਹੜੀਆਂ ਇੰਡੀਆ ਦਾ ਐਕਸਪੀਰੀਅੰਸ ਐਸ ਲੌਂਗ MT ਉਹਨੇ ਦਿੱਤਾ ਤੇ ਉਹ ਆਨਰ ਕਰ ਦਿੰਦੀਆਂ। ਤੇ ਉਹਦੇ ਚ ਇੱਕ ਹੋਰ ਤਰੀਕਾ ਇਹ ਆ ਵੀ ਡਰਾਈਵਰ ਲਾਇਸੈਂਸ ਹਿਸਟਰੀ ਫਾਰਮ ਚਾਹੀਦਾ ਹੁੰਦਾ, ਜੇ ਤੁਸੀਂ ਡਰਾਈਵਰ ਟ੍ਰੇਨਿੰਗ ਕੰਪਲੀਟ ਕੀਤੀ ਆ ਉਹਦੇ ਨਾਲ ਵੀ ਇੱਕ 0 star ਨੂੰ 3 star ਬਣ ਜਾਂਦਾ। ਸੋ ਕਹਿਣ ਦਾ ਭਾਵ ਆ ਵੀ ਤਰੀਕੇ ਹੁੰਦੇ ਆ ਨਵੇਂ ਡਰਾਈਵਰ ਦਾ ਵੀ, ਉਹਨਾਂ ਨੂੰ ਟੈਨੈਂਟਸ ਇੰਸ਼ੋਰੈਂਸ ਵੀ ਨਾਲ ਲੈਣੀ ਚਾਹੀਦੀ ਆ, ਵਿੰਟਰ ਟਾਇਰ ਡਿਸਕਾਊਂਟ ਵੀ ਹੁੰਦਾ ਜੇ ਵਿੰਟਰ ਟਾਇਰਸ ਹੈਗੇ ਆ। ਥੋੜਾ ਸਟਾਰਟਿੰਗ ਚ ਵੱਧ ਤੇ ਹੁੰਦਾ ਪਰ ਇਵੈਂਚੁਅਲੀ ਜਦੋਂ ਰੈਕਡ ਬਿਲਡ ਹੋਈ ਜਾਂਦਾ ਉਦੋਂ ਤੋਂ ਘੱਟ ਹੁੰਦਾ, ਪਰ ਜੋ ਆਪਾਂ ਵੱਧ ਤੋਂ ਵੱਧ ਮਦਦ ਕਰ ਸਕਦੇ ਹਾਂ ਰਿਪੋਰਟ ਕਰਕੇ ਦੇ ਸਕਦੇ।
0: ਸੋ ਤੁਹਾਨੂੰ ਸਿਰਫ ਡਰਾਈਵਿੰਗ ਲਾਇਸੈਂਸ ਦੀ ਕਾਪੀ ਭੇਜ ਦੇਣ ਤੇ ਤੁਸੀਂ ਉਦੋਂ ਹੀ ਦੱਸ ਸਕਦੇ ਹੋ ਵੀ ਇਹਦਾ ਕੀ ਬਣ ਸਕਦਾ।
1: ਜੇ ਤਾਂ ਐਗਜ਼ਿਸਟਿੰਗ ਪਹਿਲਾਂ ਚੱਲ ਰਹੀ ਹੈ ਫਿਰ ਤਾਂ ਲਾਇਸੈਂਸ ਦੀ ਸਿਰਫ ਪਿਕਚਰ ਚਾਹੀਦੀ ਹੁੰਦੀ ਆ। ਜੇ ਉਹਨਾਂ ਨੇ ਪਹਿਲੀ ਵਾਰੀ ਲੈਣੀ ਹੈ ਤਾਂ ਵਿਨ ਨੰਬਰ ਜਿਹੜਾ ਗੱਡੀ ਦਾ ਤੇ ਡਰਾਈਵਰ ਲਾਇਸੈਂਸ ਦੀ ਫੋਟੋ। ਤੇ ਅਸੀਂ ਪਰਸਨ ਕੰਮ ਅਸੀਂ ਆਪ ਹੀ ਕਰਕੇ 5 ਮਿੰਟ ਵੀ ਲੱਗਦੇ ਉਹਨਾਂ ਨੂੰ ਕਾਲ ਬੈਕ ਕਰਕੇ ਦੱਸ ਸਕਦੇ ਹਾਂ ਕਿ।
0: ਤੇ ਇਹਦੇ ਵਿੱਚ ਇੱਕ ਹੋਰ ਜੀ ਸਵਾਲ ਆਉਂਦਾ ਕਿ ਬਹੁਤ ਸਾਰੇ ਲੋਕ ਬਹੁਤ ਇੰਸ਼ੋਰੈਂਸ ਪੇ ਕਰ ਰਹੇ ਆ, ਉਹਨਾਂ ਨੇ ਕਦੇ ਧਿਆਨ ਹੀ ਨਹੀਂ ਦਿੱਤਾ, ਉਹ ਕਹਿੰਦੇ ਨਹੀਂ ਜੀ ਉਹ ਸਾਨੂੰ ਟਿਕਟ ਮਿਲ ਗਈ ਸੀ ਤਾਂ ਇੰਸ਼ੋਰੈਂਸ ਵੱਧ ਗਈ ਆ, ਕਦੀ ਧਿਆਨ ਨਹੀਂ ਦਿੱਤਾ। ਉਹਦੇ ਚ ਵੀ ਹੱਲ ਹੈ ਕਿ ਤੁਸੀਂ ਇੰਸ਼ੋਰੈਂਸ ਵੀ ਉਹਨਾਂ ਦੀ ਜਿਹੜੀ ਆ ਘੱਟ ਹੋ ਸਕਦੀ ਆ ਪੈਸੇ ਉਹਨਾਂ ਦੀ ਮੰਥਲੀ ਪੇਮੈਂਟ।
1: ਰੂਲ ਆਫ ਥੰਬ ਭਾਜੀ ਇਹੋ ਜਿਹਾ ਵੀ ਇਹ ਤਾਂ ਰਿਨਿਊਅਲ ਤੇ ਸ਼ੋਪ ਅਰਾਊਂਡ ਕਰਨਾ ਚਾਹੀਦਾ, ਪਰ ਆਪਾਂ ਕੈਨੇਡਾ ਵਰਗੀ ਕੰਟਰੀ ਹਰ ਕੋਈ ਇੰਨਾ ਬਿਜ਼ੀ ਹੋ ਕਈ ਵਾਰੀ ਟਾਈਮ ਨਹੀਂ ਲੱਗਦਾ ਜਾਂ ਸ਼ਿਫਟ ਵਰਕ ਕਰਦੇ ਆ ਲੋਕ ਉੱਥੇ, ਫਿਰ ਜੇ ਬ੍ਰੋਕਰ ਨਾਲ ਤੁਸੀਂ ਡੀਲ ਕਰ ਰਹੇ ਹੋ ਸੋ ਅਸੀਂ ਆਪਣਾ ਹਰ ਕਲਾਇੰਟ ਦੇ ਨਾਲ ਹੋਮਵਰਕ ਕਰੀਦਾ। ਸੋ ਕਈ ਵਾਰੀ ਜੇ ਮੇਰੇ ਕੋਲ ਲੈਟਸ ਸੇ ਫਾਰ ਐਗਜ਼ਾਮਪਲ ABC ਕੰਪਨੀ ਨਾਲ ਵਾਅਦਾ ਹੀ ਹੈ ਤਾਂ ਮੈਂ ਆਪਣਾ ਬੈਕਗ੍ਰਾਉਂਡ ਦੇ ਵਿੱਚ ਉਹਨੂੰ ਚੈੱਕ ਕਰਕੇ ਵੀ ਜੇ ਉਹਦੇ ਪੈਸੇ ਬਚਦੇ ਪਏ ਆ ਅਸੀਂ ਫਿਰ ਦੂਸਰੀ ਕੰਪਨੀ ਚ ਵੀ ਮਾਰਕੀਟ ਕਰ ਲਈਦਾ। ਸੋ ਉਹਦੇ ਨਾਲ ਕਲਾਇੰਟ ਦੀ ਹੈਡੇਕ ਥੋੜੀ ਖਤਮ ਹੋ ਜਾਂਦੀ ਹੈ, ਪਰ ਉਹ ਬ੍ਰੋਕਰ ਦਾ ਕੰਮ ਆ ਵੀ ਮੇਕ ਸ਼ੋਰ ਪਏ ਆ ਜੀ। 2010 ਤੋਂ ਮੈਂ ਇਸੇ ਲਾਈਨ ਚ ਅਸੀਂ ਕਲਾਇੰਟ ਰੈਫਰਲ ਨਾਲ ਹੀ ਕੰਮ ਵਧਾਇਆ ਤੇ ਇਹੋ ਹੀ ਹੈ ਪਏ ਸ਼ੋਪ ਰਾਊਂਡ ਕਰਨਾ ਚਾਹੀਦਾ ਜੇ ਪੈਸੇ ਬਚਦੇ ਆ ਤੇ ਇੰਨੀ ਮਿਹਨਤ ਦਾ ਬਣਾਉਂਦਾ ਬੰਦਾ।
0: ਇੱਕ ਮੇਰਾ ਹੋਰ ਸਵਾਲ ਹੈ ਜੀ, ਬਹੁਤ ਸਾਰੇ ਲੋਕਾਂ ਨੇ ਉਹਨਾਂ ਘਰ ਦੀ ਇੰਸ਼ੋਰੈਂਸ ਵੀ ਆ ਤੇ ਆਟੋ ਦੀ ਵੀ ਆ ਇੰਸ਼ੋਰੈਂਸ, ਉਹਨਾਂ ਨੇ ਕਦੀ ਕਲੇਮ ਨਹੀਂ ਲਿਆ, ਕਦੀ ਵੀ ਪਿਛਲੇ 25 ਸਾਲ ਤੋਂ ਘਰ ਰਹਿ ਰਿਹਾ ਕਦੀ ਕੋਈ ਕਲੇਮ ਨਹੀਂ ਲਿਆ, ਪਰ ਉਹ ਇੰਸ਼ੋਰੈਂਸ ਉਹਨਾਂ ਦੀ ਵਧੀ ਜਾਂਦੀ, ਉਹ ਕੀ ਕਾਰਨ?
1: ਇੰਸ਼ੋਰੈਂਸ ਭਾਜੀ ਇੱਕ ਪੋਰਟ ਹੈ, ਪੋਰਟ ਪੋਰਟ ਇਨ ਦਾ ਸੈਂਸ ਵੀ ਅਸੀਂ ਸਾਰੇ ਕੰਟਰੀਬਿਊਟ ਕਰਦੇ ਹਾਂ, ਕਹਿ ਲਓ ਇੱਕ ਕਮੇਟੀ ਹੈ ਨਾ, ਜੇ ਕੋਈ ਜ਼ਿਆਦਾ ਲੋਕ ਚੁੱਕੀ ਜਾਂਦੇ ਬਾਕੀਆਂ ਨੂੰ ਕੰਟਰੀਬਿਊਟ ਕਰਨਾ ਪੈਂਦਾ। ਸੋ ਸੁਣਨ ਚ ਨਹੀਂ ਚੰਗਾ ਲੱਗਦਾ, ਪਰ ਜਿੱਦਾਂ ਇੱਕ ਪੋਸਟਲ ਕੋਡ ਚ ਜ਼ਿਆਦੀਆਂ ਗੱਡੀਆਂ ਚੋਰੀਆਂ ਹੋਣੀਆਂ, ਇੰਸ਼ੋਰੈਂਸ ਕੰਪਨੀਆਂ ਨੂੰ ਮੇਕ ਸ਼ੋਰ ਕਰਨਾ ਹੈ ਵੀ ਉਹ ਜਿਹੜਾ ਉਸ ਏਰੀਏ ਦੇ ਬੰਦੇ ਬਾਕੀ ਆ ਉਹ ਵੀ ਕੰਟਰੀਬਿਊਟ ਕਰਕੇ ਕਰਨ। ਜੇ ਐਕਸੀਡੈਂਟ ਜ਼ਿਆਦਾ ਹੁੰਦੇ ਆ, ਐਕਸੀਡੈਂਟ ਬੈਨੀਫਿਟਸ ਜ਼ਿਆਦਾ ਜਾ ਰਹੇ ਆ, ਸੋ ਕਿਤੋਂ ਨਾ ਕਿਤੇ ਇੰਸ਼ੋਰੈਂਸ ਕੰਪਨੀ ਇੱਕ ਪ੍ਰੋਫਿਟੇਬਲ ਬਿਜ਼ਨਸ ਹੈ ਉਹਦੇ ਉਹਨਾਂ ਨੇ ਮੇਕ ਸ਼ੋਰ ਕਰਨਾ ਵੀ ਆਪਾਂ ਆਪਣੇ ਖਰਚੇ ਪੂਰੇ ਕਰ ਲਈਏ, ਜਾਂ ਜਿਹੜਾ ਹੁਣ ਇੱਕ ਬੰਦੇ ਨੇ ਜੇ 5 ਲੱਖ ਦਾ ਕਲੇਮ ਕਰਤਾ ਤੇ ਉਹ ਬੰਦਾ ਤੇ 5 ਲੱਖ ਦੇ ਨੀ ਸਕਦਾ, 5 ਲੱਖ ਉਹਨਾਂ ਨੇ ਬਾਕੀਆਂ ਕੋਲ ਲੈਣਾ, ਸੋ ਉਹਦੇ ਨਾਲ ਸਾਰਿਆਂ ਦਾ ਵੱਧ ਜਾਂਦਾ ਰੇਟ। ਪਲੱਸ ਭਾਜੀ ਦੱਸਾਂ ਕਿ ਆਪਾਂ ਜਦੋਂ ਹੁਣ 25-25 ਸਾਲ ਪਹਿਲਾਂ ਆਏ ਉਦੋਂ ਮਿਨੀਮਮ ਵੇਜ ਕਿੰਨੀਆਂ ਘੱਟ ਹੁੰਦੀਆਂ ਸੀਗੀਆਂ, ਹੁਣ ਤੁਸੀਂ ਵੇਖ ਲਓ ਤੇ ਲੇਬਰ ਕੋਸਟ ਕਿੰਨੀ ਵੱਧ ਗਈ ਆ, ਈਵਨ ਜਿਹੜੇ ਕਾਰਾਂ ਦਾ ਐਕਸੀਡੈਂਟ ਹੁੰਦਾ ਪਾਰਟਸ ਕਿੰਨੇ ਮਹਿੰਗੇ ਆ, ਸੋ ਉਹ ਚੀਜ਼ਾਂ ਵੀ ਕੰਟਰੀਬਿਊਟ ਕਰਦੀਆਂ ਇਹਦੇ ਵਾਸਤੇ। ਸੋ ਈਵਨ ਘਰਾਂ ਵਾਸਤੇ ਵੀ ਰਿਪਲੇਸਮੈਂਟ ਕੋਸਟ ਕਿੰਨੀ ਜ਼ਿਆਦਾ ਆ,
0: ਓਵਰ ਸਪੀਡ ਦੀ ਟਿਕਟ ਮਿਲ ਜਾਂਦੀ ਆ ਜਾਂ ਰੈਡ ਲਾਈਟ ਦੀ ਟਿਕਟ ਮਿਲ ਜਾਂਦੀ ਆ ਤਾਂ ਉਹ ਰੈਕਡ ਤੇ ਆ ਜਾਂਦਾ, ਪਰ ਘਰਾਂ ਨੇ ਤਾਂ ਬਹੁਤ ਲੋਕ ਨੇ, ਬਹੁਤ ਜ਼ਿਆਦਾ ਲੋਕ ਨੇ ਜਿਨ੍ਹਾਂ ਨੇ ਕਲੇਮ ਕਦੀ ਲਿਆ ਹੀ ਨਹੀਂ ਪਰ ਉਹ ਕੰਪਲੇਂਟ ਕਰ ਰਿਹਾ ਕਿ ਫਿਰ ਵੀ ਸਾਡੀ ਇੰਸ਼ੋਰੈਂਸ ਵਧੀ ਜਾਂਦੀ ਆ, ਕੋਈ ਉਹਦੇ ਲਈ ਤੁਸੀਂ ਕੰਪਨੀਆਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਹੱਲ ਵੀ ਕਰ ਸਕਦੇ ਹੋ?
1: ਮੈਂ ਭਾਜੀ ਸ਼ੋਪ ਰਾਊਂਡ ਕਰਕੇ ਜੋ ਬੈਸਟ ਸੋਲੂਸ਼ਨ ਉਸ ਕਲਾਇੰਟ ਨੂੰ ਦੇ ਸਕਦੇ ਹਾਂ, ਪਰ ਮੇਕ ਸ਼ੋਰ ਕਈ ਵਾਰੀ ਨਾ ਇਹ ਹੁੰਦਾ ਵੀ ਗੱਲਾਂ ਸਸਤੇ ਦੇ ਚੱਕਰ ਦੇ ਵਿੱਚ ਵਾਟਰ ਸਭ ਤੋਂ ਜ਼ਿਆਦਾ ਜੇ ਕਲੇਮ ਹੁੰਦਾ, ਲੈਟ ਸੇ ਤੁਹਾਡੀ ਫਿਨਿਸ਼ ਬੇਸਮੈਂਟ ਆ ਤੇ ਤੁਸੀਂ 20-25 ਹਜ਼ਾਰ ਹੀ ਵਾਟਰ ਡੈਮੇਜ ਦਾ ਕਲੇਮ ਰੱਖਿਆ ਜਾਂ ਸੂਅਰ ਬੈਕਅਪ ਦਾ, ਤੇ ਉਹ ਕੱਲ ਨੂੰ $1,00,000 ਬੇਸਮੈਂਟ ਲਾਇਆ, ਸੋ ਕਈ ਵਾਰੀ ਇਹ ਆ ਵੀ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋ ਜਾਂਦੀਆਂ, ਵੀ ਕਹਿਣ ਦਾ ਭਾਵ ਆ ਵੀ ਮੇਕ ਸ਼ੋਰ ਵੀ ਤੁਹਾਡੀ ਕਵਰੇਜ ਕਰੈਕਟ ਹੋਵੇ, ਇਹ ਨਹੀਂ ਆ ਵੀ ਥੋੜੇ ਪੈਸੇ ਬਚਾਉਣ ਲਈ ਕਵਰੇਜ ਘਟਾ ਲਓ। ਘਰ ਦੇ ਕਲੇਮ ਜ਼ਿਆਦਾ ਕਾਮਨ ਨਹੀਂ ਹੁੰਦੇ, ਵੱਧ ਤੋਂ ਵੱਧ ਪੈਸੇ ਬਚਾਉਣ ਲਈ ਇਹ ਕਰ ਸਕਦੇ ਨਹੀਂ, ਡਿਡਕਟੇਬਲ ਵਧਾ ਲਓ ਤੇ ਉਹਦੇ ਨਾਲ ਫਰਕ ਪੈ ਜਾਂਦਾ। ਬਾਕੀ ਇੱਕੋ ਕੰਪਨੀ ਦੇ ਨਾਲ ਡੀਲ ਕਰੋ, ਉਹਦੇ ਨਾਲ ਇਹ ਆ ਕਿ ਹੋਮ ਡਿਸਕਾਊਂਟ ਵੀ ਮਿਲ ਜਾਂਦਾ, ਸੋਰੀ ਆਟੋ ਡਿਸਕਾਊਂਟ ਵੀ ਮਿਲ ਜਾਂਦਾ, ਤੁਹਾਡੀ ਆਟੋ ਇੰਸ਼ੋਰੈਂਸ ਵੀ ਉਹਨਾਂ ਨਾਲ ਚੱਲਦੀ ਹੈ।
0: ਅੱਛਾ, ਤੇ ਪਰ ਜਿਹੜਾ ਹੁਣ ਪਿਛਲੇ ਦਿਨੀ 2-4 ਦਿਨ ਪਹਿਲਾਂ ਐਡਾ ਵੱਡਾ ਸਟੋਰਮ ਆਇਆ, ਐਡਾ ਵੱਡਾ ਟੋਰਾਂਟੋ ਦੇ ਵਿੱਚ ਅਚਾਨਕ ਜਿਹੜਾ ਕਹਿ ਲਈਏ ਭੂਚਾਲ ਆਇਆ, ਉਹਦੇ ਨਾਲ ਵੀ ਬਹੁਤ ਕਈ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ, ਬੇਸਮੈਂਟਾਂ 'ਚ ਪਾਣੀ ਆ ਗਿਆ, ਕਈਆਂ ਦੀਆਂ ਛੱਤਾਂ ਉੜ ਗਈਆਂ, ਉਹ ਕੀ ਕਲੇਮ ਲੈ ਸਕਦੇ ਆ?
1: ਅਫਕੋਰਸ ਭਾਈ ਜੇ ਕਵਰੇਜ ਹੈਗੀ, ਕਵਰੇਜ ਦਾ ਮਤਲਬ ਵੀ ਇਹੋ ਹੀ ਤੁਹਾਡਾ ਪੀਸ ਆਫ ਮਾਇੰਡ, ਸੋ ਕਾਫੀ ਅਸੀਂ ਵੀ ਆਰ ਡੀਲਿੰਗ ਆਪਾਂ ਕਲਾਇੰਟਸ ਦੀ ਹੈਲਪ ਵੀ ਕਰਦੇ ਹਾਂ ਜਿਹੜੇ ਮੇਰੇ ਕਲਾਇੰਟਸ ਜਿਹੜੇ ਇਹਦੇ ਥਰੂ ਵਿਚਾਰਿਆਂ ਨੇ ਕਲੇਮ ਹੋ ਗਏ, ਪਰ ਮਤਲਬ ਕਵਰੇਜ ਪੀਸ ਆਫ ਮਾਇੰਡ ਹੀ ਹੈ ਨਾ, ਮਤਲਬ ਜੇ ਤੁਹਾਡਾ ਕੁਛ ਵੀ ਹੋਏ ਨਾ, ਸਭ ਤੋਂ ਮਹਿੰਗੀ ਤੁਹਾਡੀ ਆਪਣੀ ਜੇ ਵੇਖਿਆ ਜਾਵੇ ਇਨਵੈਸਟਮੈਂਟ ਘਰ ਹੀ ਹੁੰਦਾ ਬੰਦੇ ਦਾ, ਜਿਹਦੇ 'ਚ ਤੁਸੀਂ ਇੰਨੇ ਪੈਸੇ ਪਾਏ ਆ, ਤੇ ਉਹ ਇੰਸ਼ੋਰੈਂਸ ਦਾ ਮਤਲਬ ਹੀ ਇਹ ਉਹਦੀ ਰਾਤ ਨੂੰ 8 ਘੰਟੇ ਆਰਾਮ ਨਾਲ ਈਜ਼ੀਲੀ ਸੋ ਸਕੋ, ਜੇ ਕੁਛ ਹੋ ਗਿਆ ਤੇ ਹੋ ਗਿਆ।
0: ਜੀ ਮੈਂ ਨੰਬਰ ਦੇ ਦਵਾਂ ਇੱਕ ਵਾਰੀ, 416-9020706, 416-902-0706 ਤੇ ਕਾਲ ਕਰ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਜੀ ਵੀਕਐਂਡ ਦੀਆਂ, ਬਹੁਤ ਬਹੁਤ ਤੁਹਾਨੂੰ ਸ਼ੁਭਕਾਮਨਾਵਾਂ।
1: ਥੈਂਕ ਯੂ ਭਾਜੀ ਟਾਈਮ ਦੇਣ ਲਈ, ਥੈਂਕ
0: ਯੂ, ਸਤਿ ਸ੍ਰੀ ਅਕਾਲ ਜੀ। ਸੋ ਸਾਡੇ ਨਾਲ ਇੱਕ ਕਾਲਰ ਨੇ, ਜੀ ਆਇਆਂ ਨੂੰ ਸਰ।
2: ਹਾਂਜੀ ਨਿਜਰ ਸਾਹਿਬ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
0: ਪੁਰੇਵਾਲ ਸਾਹਿਬ ਇੰਨੇ ਦਿਨ ਕਿੱਥੇ ਰਹਿ ਗਏ?
2: ਮੈਂ ਅੱਜ ਹਾਜ਼ਰੀ ਲਾਉਣ ਆਇਆ, ਮੈਂ ਕਿਹਾ ਭਈ ਹਾਜ਼ਰੀ ਲਾ ਕੇ ਆਵਾਂ, ਤੇ ਮਨਪ੍ਰੀਤ ਜੀ ਦੀ ਗੱਲ ਬਹੁਤ ਸੋਹਣੀ ਲੱਗੀ ਮੈਨੂੰ, 35-40 ਸਾਲ ਪਿੱਛੇ ਲੈ ਗਏ ਆ।
0: ਹਾਂ ਹਾਂ,
2: ਪ੍ਰੋਗਰਾਮ ਬੜਾ ਘੈਂਟ ਚੱਲ ਰਿਹਾ।
0: ਅੱਛਾ ਜੀ,
2: ਅਸੀਂ ਵੀ ਘੈਂਟ ਕਹਿੰਦੇ ਹੁੰਦੇ ਉਹਨਾਂ ਟਾਈਮਾਂ 'ਚ, ਯਾਦ ਆ?
0: ਹਾਂ ਹਾਂ, ਘੈਂਟ
2: ਕਾਲਜ ਦੇ ਵਿੱਚ ਕੋਈ ਮੁੰਡਾ ਜਾਵੇ ਲੜਾਕਾ ਲੜੂ ਕਹਿਣਾ, ਉਹਨੂੰ ਕਹਿਣਾ ਬੰਦਾ ਬੜਾ ਘੈਂਟ ਵਾ।
0: ਅੱਛਾ,
2: ਤੇ ਮੀਂਹ ਪੈ ਰਿਹਾ ਜੀ ਮਿਲਟਨ 'ਚ, ਗੋਲਫ ਨੂੰ ਜਾ ਰਿਹਾ।
0: ਅੱਛਾ, ਮੀਂਹ ਸ਼ੁਰੂ ਹੋ ਗਿਆ ਇੱਧਰ?
2: ਹਾਂਜੀ ਹਾਂਜੀ, ਮਿਲਟਨ 'ਚ ਚਾਲੂ ਆ ਜੀ।
0: ਸੋ ਟ੍ਰੈਫਿਕ ਕਿੱਦਾਂ ਹੈ?
2: ਟ੍ਰੈਫਿਕ ਈਸਟ ਨੂੰ ਦਾ ਜਾਮ ਲੱਗਾ ਪਿਆ, ਮਾੜਾ ਮੋਟਾ ਤੁਰੀ ਜਾਂਦਾ ਜੀ ਤੇ ਆ ਕਿਤੇ।
0: ਓਕੇ, ਚੰਗੀ
2: ਗੱਲ। ਹਾਂਜੀ ਹਾਂਜੀ, ਤੇ ਬਹੁਤ ਵਧੀਆ ਪ੍ਰੋਗਰਾਮ ਆ ਜੀ।
0: ਥੈਂਕ ਯੂ ਸਰ, ਥੈਂਕ ਯੂ,
2: ਥੈਂਕ ਯੂ,
0: ਬਹੁਤ ਬਹੁਤ ਧੰਨਵਾਦ।
3: Wait is finally over. Gordy Kumin of Remax Gold Realty proudly presents another golden opportunity to own premium retail and office space in South Caledon. Introducing Caledon Commercial Center, a new 15-acre commercial development located at the prime intersection of Highway 10 and Highway 410. Retail and office units are now available for sale. Secure your space in Caledon's next commercial destination. Contact our team at Remax Gold Realty to book your unit today.
4: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
5: ਚੱਲ ਕੇ ਰਹੇ ਆ ਪਰ
4: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
6: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾ ਮੁਮਕਿਨ ਹੈ।
4: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
0: ਸੋ ਦੋਸਤੋ ਆਲਮੋਸਟ ਸਮਾਂ ਸਮਾਪਤੀ ਵੱਲ ਨੂੰ ਜਾ ਰਿਹਾ ਹੈਗਾ ਔਰ ਜਾਂਦੇ ਜਾਂਦੇ ਇੱਕ ਬੜਾ ਪਿਆਰਾ ਜਿਹਾ ਗੀਤ ਵੀ ਤੁਹਾਡੇ ਨਾਲ ਸਾਂਝਾ ਕਰਨਾ ਦੱਸ ਦਵਾਂ ਇੱਕ ਵਾਰੀ ਫਿਰ ਕਿ ਅੱਜ ਦਾ ਸਾਡਾ ਪ੍ਰੋਗਰਾਮ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਸੀਗੇ ਉਹਨਾਂ ਵੱਲੋਂ ਵੀ ਸੂਚਨਾ ਹੈ ਕਿ ਫਰਾਈਡੇ ਦਾ ਦਿਨ ਹੈ ਜਾਓ ਟਿੱਕਾ ਜੰਕਸ਼ਨ ਤੇ ਲੌਂਗ ਵੀਕਐਂਡ ਦੇ ਉੱਤੇ ਬੜਾ ਮਿਊਜ਼ਿਕ ਲਾਈਵ ਚੱਲੇਗਾ ਕਾਫੀ ਉਹਨਾਂ ਨੇ ਉਪਰਾਲੇ ਕੀਤੇ ਨੇ ਤੁਹਾਡੇ ਲਈ ਔਰ ਵਧੀਆ ਖਾਣਾ ਨੇ ਔਰ ਟਿੱਕਾ ਜੰਕਸ਼ਨ ਦਾ ਐਡਰੈਸ ਹੈ ਰਦਰਫੋਰਡ ਤੇ ਕੁਈਨ ਦਾ ਕਾਰਨਰ ਬ੍ਰੈਂਪਟਨ ਦੇ ਵਿੱਚ ਤੇ ਕੁਇਕ ਫਿਕਸ ਮਾਸਟਰ ਦਾ ਸੁਨੇਹਾ ਇੱਕ ਵਾਰੀ ਫਿਰ ਦੇਦਾ ਤੁਹਾਡੇ ਘਰੇ ਕੋਈ ਵੀ ਜਿਹੜੀ ਫਰਿੱਜ ਸਟੋਵ ਵਾਸ਼ਰ ਡਰਾਇਰ ਮਾਈਕਰੋਵੇਵ ਕੁਛ ਵੀ ਖਰਾਬ ਹੋ ਗਿਆ ਜਾਂ ਤੁਸੀਂ ਨਵਾਂ ਲਿਆਂਦਾ ਤੇ ਇੰਸਟਾਲ ਕਰਵਾਉਣਾ ਹੈ ਤੇ ਤੁਸੀਂ ਹੈਲਪ ਲੈ ਸਕਦੇ ਹੋ ਇਹਨਾਂ ਦੀ 9052264225 ਦੇ ਉੱਤੇ 905-226-2425 ਦੇ ਉੱਤੇ ਗੱਲਬਾਤ ਕਰ ਸਕਦੇ ਹੋ
5: ਬਿਲਕੁਲ ਜੀ ਔਰ ਇੱਕ ਵਾਰੀ ਫਿਰ ਪ੍ਰਾਈਮ ਇੰਟਰਨੈਸ਼ਨਲ ਦਾ ਮੈਸੇਜ ਆਪਾਂ ਤੁਹਾਡੇ ਤੱਕ ਜ਼ਰੂਰ ਸਾਂਝਾ ਕਰ ਦਈਏ ਜੀ ਦੇਖੋ ਜੀ ਕਿਸੇ ਨੇ ਵੀ ਪੀਐਸਡਬਲਿਊ ਦੇ ਵਿੱਚ ਜਾਂ ਕੋਈ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਕਰਨਾ ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਜਾਂ ਪੇਰੋਲ ਦੇ ਬਾਰੇ ਤੇ ਬਿਲਕੁਲ ਜੀ ਤੁਸੀਂ ਪ੍ਰਾਈਮ ਇੰਟਰਨੈਸ਼ਨਲ ਦੇ ਨਾਲ ਗੱਲਬਾਤ ਕਰ ਸਕਦੇ ਹਾਂ 6474991009 ਤੇ ਔਰ ਨਾਲ ਦੀ ਨਾਲ ਮੁਕੇਸ਼ ਚੌਹਾਨ ਜੀ ਦੇ ਨਾਲ ਤੁਸੀਂ ਕਿਸੇ ਤਰੀਕੇ ਦੀ ਵੀ ਮੋਰਗੇਜ ਸੰਬੰਧੀ ਗੱਲਬਾਤ ਕਰਨੀ ਹੋਵੇ ਪਹਿਲੀ ਵਾਰੀ ਮੋਰਗੇਜ ਲੈਣੀ ਆ ਸੈਕਿੰਡ ਟਾਈਮ ਮੋਰਗੇਜ ਲੈਣੀ ਆ ਜਾਂ ਤੁਸੀਂ ਘਰਾਂ ਦੇ ਵਿੱਚੋਂ ਇਕੁਇਟੀ ਕੱਢਣੀ ਆ ਜਾਂ ਤੁਹਾਡੇ ਤੇ ਜਿਹੜੀ ਆ ਜੀ ਕ੍ਰੈਡਿਟ ਕਾਰਡ ਡੈਥਸ ਹੈਗੀ ਆ ਤੇ ਬਿਲਕੁਲ ਗੱਲਬਾਤ ਹੋ ਸਕਦੀ ਆ ਮੁਕੇਸ਼ ਚੌਹਾਨ ਦੇ ਨਾਲ ਇਹਨਾਂ ਦਾ ਨੰਬਰ ਹੈ 6474-512-7000 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਹੋ ਔਰ ਅੱਜ ਦਾ ਪ੍ਰੋਗਰਾਮ ਅਸੀਂ ਮੋਨਾ ਮਹਿੰਗੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ ਮੋਨਾ ਮਹਿੰਗੀ ਜੀ ਫਰੋਮ ਇੰਸ਼ੋਰ੸ੈਂਸ ਫੋਰ ਯੂ ਇੰਸ਼ੋਰੈਂਸ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਆ ਜੀ ਕਰ ਸਕਦੇ ਹੋ 416-509-1509 ਦੇ ਨਾਲ
0: ਸਿੰਗਾਪੁਰ ਜੁਵਲਰ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਲੌਂਗ ਵੀਕਐਂਡ ਦੇ ਉੱਤੇ ਉੱਥੇ ਵੀ ਜੁਵਲਰੀ ਦੀ ਸੇਲ ਚੱਲ ਰਹੀ ਹੈਗੀ ਆ 905-612-1500 ਤੇ ਤੁਸੀਂ ਕਾਲ ਕਰ ਲੈਣੀ ਹੈਗੀ ਆ ਏਅਰਪੋਰਟ ਰੋਡ ਦੇ ਉੱਤੇ ਸਿੰਗਾਪੁਰ ਜੁਵਲਰ ਹੈ ਤੇ ਸਮੋਸਾ ਸਵੀਟ ਫੈਕਟਰੀ ਵੱਲੋਂ ਵੀ ਆਪ ਸਭ ਨੂੰ ਲੌਂਗ ਵੀਕਐਂਡ ਦੀਆਂ ਸ਼ੁਭਕਾਮਨਾਵਾਂ ਤਿੰਨ ਲੋਕੇਸ਼ਨਾਂ ਨੇ ਜਿੱਥੋਂ ਵਧੀਆ ਫਰੈਸ਼ ਫੂਡ ਲੈ ਸਕਦੇ ਹੋ ਤੇ ਵੁੱਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਵੱਲੋਂ ਵੀ ਲੌਂਗ ਵੀਕਐਂਡ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਔਰ ਆਉਣ ਵਾਲੇ ਸਮੇਂ 'ਚ ਕੋਈ ਪਾਰਟੀ ਕਰਨੀ ਚਾਹੁੰਦੇ ਹੋ ਕੋਈ ਬਰਥਡੇ ਪਾਰਟੀ ਆ ਕੋਈ ਵੈਡਿੰਗ ਪਾਰਟੀ ਆ ਜਾਂ ਫਿਰ ਤੁਸੀਂ ਕਿਸੇ ਆਪਣੇ ਕੰਪਨੀ ਦੀ ਕ੍ਰਿਸਮਸ ਪਾਰਟੀ ਬੁੱਕ ਕਰਾਉਣੀ ਆ ਤੇ ਹੁਣ ਤੋਂ ਹੀ ਕਰਾ ਸਕਦੇ ਹੋ ਔਰ ਬਾਹਰੋਂ ਆਏ ਮਹਿਮਾਨ ਵੀ ਤੁਹਾਡੇ ਉਸ ਹੋਟਲ ਦੇ ਵਿੱਚ ਵੀ ਰੁਕ ਸਕਦੇ ਨੇ ਤੇ ਨਾਲ ਪਾਰਟੀ ਦਾ ਮਜ਼ਾ ਵੀ ਲੈ ਸਕਦੇ ਨੇ ਨੰਬਰ 416-743-0003 ਇੱਕ ਵਾਰੀ ਫਿਰ ਜਾਂਦੇ ਜਾਂਦੇ ਦੱਸਦੀ ਹੈ ਸਾਡੀ ਟੀਮ ਜਿਹੜੇ ਰੀਅਲ ਸਟੇਟ ਦਾ ਕੰਮ ਕਰਦੀ ਹੈ ਅਗਰ ਤੁਸੀਂ ਕੋਈ ਪ੍ਰੋਪਰਟੀ ਆਪਣੀ ਵੀ ਵੇਚਣੀ ਆ ਸਾਡੇ ਕੋਲ ਕਲਾਇੰਟ ਹੈ ਮਾਲਟਨ ਦੇ ਵਿੱਚ ਬੰਗਲੋ ਘਰ ਲੱਭ ਰਹੇ ਨੇ ਅਗਰ ਤੁਹਾਡਾ ਮਾਲਟਨ ਦੇ ਇਲਾਕੇ ਦੇ ਵਿੱਚ ਬੰਗਲੋ ਘਰ ਹੈ ਤੁਸੀਂ ਲੈਣਾ ਵੇਚਣਾ ਚਾਹੁੰਦੇ ਹੋ ਤੇ ਤੁਹਾਨੂੰ ਅਸੀਂ ਜਿਹੜਾ ਉਹ ਕਲਾਇੰਟ ਦੀ ਮੋਰਗੇਜ ਵੀ ਅਪਰੂਵ ਹੈ ਤੁਹਾਨੂੰ ਉਸ ਦੀ ਜਿਹੜੀ ਰੀਜਨੇਬਲ ਕੀਮਤ ਹੈ ਉਹ ਲੈ ਕੇ ਦੇ ਸਕਦੇ ਹਾਂ ਨੰਬਰ ਹੈ 416-888-7070 ਤੇ ਗ੍ਰੇਟ ਪੰਜਾਬ ਮਾਲਟਨ ਦੇ ਵਿੱਚ ਹੀ ਸਾਡੇ ਕੋਲ ਕੁਝ ਯੂਨਿਟ ਕਿਰਾਏ ਵਾਸਤੇ ਤੇ ਸੈਲ ਕਰਨ ਲਈ ਅਵੇਲੇਬਲ ਨੇ ਨੰਬਰ 416-881-7070 ਤੇ ਕਾਲ ਕਰ ਲੈਣਾ ਤੇ ਲੌਂਗ ਵੀਕਐਂਡ ਦੀਆਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਰੱਬ ਨੇ ਚਾਹਿਆ ਤੇ ਫਿਰ ਸੋਮਵਾਰ ਨੂੰ ਆਵਾਜ਼ ਦੇ ਰਾਹੀਂ ਮੁਲਾਕਾਤ ਹੋਵੇਗੀ ਤਦ ਤੱਕ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ ਫੋਨ ਨੰਬਰ ਬੜਾ ਈਜ਼ੀ ਆ 9057990999

0: ਬੰਦੇ ਨੇ ਇੰਸ਼ੋਰੈਂਸ ਕਰਵਾਈ ਹੁੰਦੀ ਆ, ਵਿੱਚ ਗੈਪ ਪੈ ਜਾਂਦਾ, ਦੋ ਵਾਰ ਦਾ ਪੈ ਗਿਆ, ਤਿੰਨ ਵਾਰ ਦਾ ਪੈ ਗਿਆ, ਤਾਂ ਬਾਅਦ ਚ ਉਹਨੂੰ ਲੱਗਦਾ ਕਿ ਯਾਰ ਹੁਣ ਤਾਂ ਛੱਡੋ ਪਰੇ, ਦੁਬਾਰੇ ਕੀ ਕਰਾਉਣੀ ਆ, ਜਾਂ ਕਟਾ ਦਿੰਦੇ ਆ। ਕਈ ਵਾਰ ਕਿਸੇ ਨੂੰ ਕੋਈ ਕਹਿ ਦਿੰਦਾ ਅੱਛਾ ਤੂੰ ਤਾਂ ਮਹਿੰਗੀ ਕਰਾ ਲਈ ਹੋਣੀ ਆ, ਤੂੰ ਕਟਾ ਦੇ, ਪਰ ਤੁਹਾਡੇ ਕੋਲੇ ਜਦੋਂ ਤੁਸੀਂ ਰਿਵਿਊ ਕਰਦੇ ਹੋ ਤੁਸੀਂ ਦੱਸ ਦਿੰਦੇ ਹੋ ਕਿ ਭਾਈ ਤੇਰੀ ਇੰਸ਼ੋਰੈਂਸ ਵਧੀਆ ਹੋਈ ਹੋਈ ਆ, ਇਹਨੂੰ ਏਦਾਂ ਹੀ ਰੱਖ, ਲੋੜ ਨਹੀਂ ਹੈ ਕਟਾਉਣ ਦੀ। ਜ਼ਰੂਰੀ ਨਹੀਂ ਕਿ ਜੇ ਤੁਹਾਡੇ ਕੋਲ ਕੋਈ ਬੰਦਾ ਆਪਣੀ ਪਾਲਿਸੀ ਲਿਆਇਆ ਕਿ ਤੁਸੀਂ ਉਹਨੂੰ ਕਹੋਗੇ ਨਹੀਂ ਨਹੀਂ ਤੂੰ ਕੱਟ ਕਰਾ ਕੇ ਸਾਤੋਂ ਕਰਾ, ਇਹ ਤੁਹਾਡੀ ਖਾਸੀਅਤ ਆ। ਪਰ ਦਿਖਾਉਣੀ ਜ਼ਰੂਰ ਚਾਹੀਦੀ ਹੈ, ਮੈਨੂੰ ਲੱਗਦਾ ਅਸੀਂ ਕਈ ਵਾਰ ਦਿਖਾ ਹੀ ਨਹੀਂ ਪਾਉਂਦੇ, ਅਸੀਂ ਗਲਤ ਕਰਾਈ ਫਿਰਦੇ ਰਹਿੰਦੇ ਹਾਂ। ਜੀ
1: ਬਿਲਕੁਲ ਰਾਜਵੀਰ ਜੀ, ਜਦੋਂ ਵੀ ਪਾਲਿਸੀ ਰਿਵਿਊ ਕਰਨ ਦਾ ਗੱਲ ਹੁੰਦੀ ਹੈਗੀ ਹੈ, ਕਾਫੀ ਵਾਰ ਪਰਸਨ ਦੇ ਮਾਇੰਡ ਦੇ ਵਿੱਚ ਇਹੀ ਚੀਜ਼ ਆ ਜਾਂਦੀ ਹੈ ਕਿ ਸ਼ਾਇਦ ਜਦੋਂ ਰਿਵਿਊ ਕਰਨੀ ਹੈ ਤਾਂ ਸ਼ਾਇਦ ਸਾਡੀ ਪਾਲਿਸੀ ਦੇ ਵਿੱਚ ਕੁਝ ਚੇਂਜਸ ਕਰ ਦੂਗੇ, ਸ਼ਾਇਦ ਸਾਡੀ ਪਾਲਿਸੀ ਦੇ ਵਿੱਚ ਕੋਈ ਨਾ ਕੋਈ ਚੀਜ਼ ਨਾ ਕੈਂਸਲ ਕਰ ਦੇਣ। ਪਰ ਇਹਦੇ ਲਈ ਮੈਂ ਡੈਫੀਨੇਟਲੀ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਸਾਡੇ ਕੋਈ ਵੀ ਕਲਾਇੰਟ ਆਉਂਦੇ ਹੈਗੇ ਆ ਤਾਂ ਉਹਨਾਂ ਨੂੰ ਕਲੀਅਰ ਦੱਸਿਆ ਜਾਂਦਾ ਕਿ ਜੇ ਤੁਹਾਡੀ ਪਾਲਿਸੀ ਬਿਲਕੁਲ ਠੀਕ ਹੈ, ਬਿਲਕੁਲ ਇਹਨੂੰ ਟੱਚ ਨਾ ਕੀਤਾ ਜਾਵੇ। ਜੇ ਕੋਈ ਉਹਦੇ ਵਿੱਚ ਕੋਈ ਚੇਂਜਸ ਕਰਨ ਵਾਲੀਆਂ ਵੀ ਹੁੰਦੀਆਂ ਨੇ, ਤੁਹਾਡੇ ਸਿਗਨੇਚਰ ਤੋਂ ਬਿਨਾਂ ਕੋਈ ਵੀ ਚੇਂਜਸ ਨਹੀਂ ਹੁੰਦੀਆਂ। ਕੋਈ ਵੀ ਐਡਵਾਈਜ਼ਰ ਤੁਹਾਡੇ ਚੇਂਜਸ ਤੁਹਾਡੇ ਸਿਗਨੇਚਰ ਤੋਂ ਬਿਨਾਂ ਚੇਂਜਸ ਨਹੀਂ ਕਰ ਸਕਦੇ ਹੁੰਦੇ। ਪਰ ਕੁਝ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਖੁਦ ਵੀ ਦੇਖ ਸਕਦੇ ਹੋ ਆਪਣੀ ਪਾਲਿਸੀਜ਼ ਖੋਲ ਕੇ। ਜੇ ਤੁਹਾਨੂੰ ਨਹੀਂ ਪਤਾ ਲੱਗਦਾ, ਡੈਫੀਨੇਟਲੀ ਐਡਵਾਈਜ਼ਰ ਦੇ ਨਾਲ ਸਾਡੇ ਨਾਲ ਗੱਲ ਕਰ ਸਕਦੇ ਹੁੰਦੇ ਹੋ, ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਦੋ ਤਰ੍ਹਾਂ ਦੀਆਂ ਪਾਲਿਸੀਜ਼ ਦੇ ਵਿੱਚ ਹੀ ਆਪਾਂ ਨੂੰ ਥੋੜੀ ਚੇਂਜਸ ਕਰਨੀਆਂ ਹੁੰਦੀਆਂ ਨੇ। ਇੱਕ ਪਾਲਿਸੀ ਹੁੰਦੀ ਹੈਗੀ ਜਿਹੜੀ ਕਿ YRT ਪਾਲਿਸੀਜ਼ ਹੁੰਦੀਆਂ, ਈਅਰਲੀ ਰਿਨਿਊਏਬਲ ਟਰਮ। ਕਈ ਵਾਰ ਹੁੰਦਾ ਹੈ ਕਿ ਕਈ ਪਰਸਨ ਵੱਲੋਂ ਇੱਦਾਂ ਦੀਆਂ ਪਾਲਿਸੀਜ਼ ਕੀਤੀਆਂ ਜਾਂਦੀਆਂ YRT ਪਾਲਿਸੀ, ਜਿਹਦੇ ਵਿੱਚ ਕਿ ਤੁਹਾਡਾ ਇਨੀਸ਼ੀਅਲ ਸਟੇਜ 'ਤੇ ਪ੍ਰੀਮੀਅਮਸ ਬਹੁਤ ਘੱਟ ਹੁੰਦਾ ਹੈ, ਪਰ ਲੇਟਰ ਸਟੇਜਿਸ 'ਤੇ ਆ ਕਦੇ 10-15 ਸਾਲ ਨਿਕਲ ਗਏ, 20 ਸਾਲ ਨਿਕਲ ਗਏ, ਉਸ ਤੋਂ ਬਾਅਦ ਪ੍ਰੀਮੀਅਮਸ ਵੱਧਣੇ ਸ਼ੁਰੂ ਹੋ ਜਾਂਦੇ ਹੈ। ਐਂਡ ਮੈਂ ਇੱਦਾਂ ਦੀਆਂ ਵੀ ਪਰਸਨ ਦੇਖੇ ਨੇ ਜਿਨ੍ਹਾਂ ਨੇ 20-25 ਸਾਲ ਪ੍ਰੀਮੀਅਮ ਪੇ ਕੀਤਾ ਐਟ ਦੀ ਏਜ ਆਫ 60-62 'ਤੇ, ਉਹਨਾਂ ਨੂੰ ਆਪਣੀਆਂ ਪਾਲਿਸੀਜ਼ ਬੰਦ ਕਰਨੀਆਂ ਪਈਆਂ ਕਿਉਂਕਿ ਪ੍ਰੀਮੀਅਮਸ ਅਨਅਫੋਰਡੇਬਲ ਹੋ ਗਏ ਸੀਗੇ। ਸੋ ਮੇਕ ਸ਼ੋਰ ਕਰੋ ਕਿ ਤੁਹਾਡੀਆਂ ਪਾਲਿਸੀਜ਼ YRT ਕੈਟੇਗਰੀ ਵਿੱਚ ਤਾਂ ਨਹੀਂ ਆ ਰਹੀਆਂ, ਕਿਉਂਕਿ ਜਿੰਨਾ ਜ਼ਿਆਦਾ ਤੁਹਾਡੀਆਂ ਲੈਵਲ ਕੋਸਟ ਆਫ ਇੰਸ਼ੋਰੈਂਸ ਹੁੰਦੀ ਹੈਗੀ ਆ ਉਹੀ ਤੁਹਾਡੇ ਲਈ ਬੈਸਟ ਰਹਿੰਦਾ, ਤਾਂ ਕਿ ਤੁਹਾਨੂੰ ਪਤਾ ਕਿ ਅੱਜ ਦੇ ਡੇਟ ਦੇ ਵਿੱਚ ਜੋ ਅਸੀਂ ਪ੍ਰੀਮੀਅਮ ਲੌਕ ਇਨ ਕਰ ਲਿੱਤਾ ਹਮੇਸ਼ਾ ਓਨਾ ਹੀ ਦੇਣਾ। ਜੇ ਉਹ ਪੇਡ ਅਪ ਪਾਲਿਸੀ ਹੈ 10-20 ਸਾਲ ਦੀ ਪੇਡ ਅਪ ਹੈ, ਓਨੇ ਟਾਈਮ ਤੱਕ ਹੀ ਪੇਮੈਂਟ ਕਰਨੀ ਹੈ। ਜੇ ਹੋਲ ਲਾਈਫ ਵੀ ਹੈਗਾ, ਜੋ ਪ੍ਰੀਮੀਅਮ ਅੱਜ ਸ਼ੁਰੂ ਹੋ ਗਿਆ ਉਹੀ ਰਹਿਣਾ, ਕਦੇ ਉਹਦੇ ਵਿੱਚ ਕੋਈ ਚੇਂਜਸ ਨਹੀਂ ਆਉਣੀਆਂ। ਸੋ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਜ਼ਰੂਰ ਧਿਆਨ ਦੇ ਵਿੱਚ ਰੱਖੋ। ਦੂਜੀ ਚੀਜ਼ ਇਹ ਜ਼ਰੂਰ ਹੁੰਦਾ ਕਿ ਜਦੋਂ ਰਿਵਿਊ ਕਰਦੇ ਹੈਗੇ ਆ, ਕਾਫੀ ਵਾਰ ਇਹ ਹੁੰਦਾ ਕਿ ਜਦੋਂ ਅਸੀਂ ਰਿਵਿਊ ਨਹੀਂ ਕਰਦੇ ਤਾਂ ਉਸ ਟਾਈਮ ਤੇ ਕੀ ਪ੍ਰੋਬਲਮਸ ਆਉਂਦੀਆਂ ਕਿ ਟਰਮ ਇੰਸ਼ੋਰੈਂਸ ਕਰਵਾਈ ਸੀ 10-20 ਸਾਲ ਦੀ, ਉਸ ਟਾਈਮ ਤੇ ਇੱਕਦਮ ਆਪਾਂ ਨੂੰ ਰਿਅਲਾਈਜ਼ ਹੁੰਦਾ ਕਿ ਕੁਝ ਚੇਂਜਸ ਹੋਈਆਂ, ਜਦੋਂ ਪ੍ਰੀਮੀਅਮ ਡਬਲ ਟ੍ਰਿਪਲ ਹੋ ਕੇ ਨਿਕਲ ਜਾਂਦਾ, ਕਿਉਂਕਿ ਇੰਸ਼ੋਰੈਂਸ ਕੰਪਨੀ ਨੇ ਤੁਹਾਡਾ ਜਦੋਂ ਟਰਮ ਇੰਸ਼ੋਰੈਂਸ ਐਕਸਪਾਇਰ ਹੋਣੀ ਹੈ ਉਸ ਟਾਈਮ ਤੇ ਤੁਹਾਨੂੰ ਇੱਕ ਲੈਟਰ ਜ਼ਰੂਰ ਭੇਜਣੀ ਹੈ ਕਿ ਤੁਹਾਡੀ ਪਾਲਿਸੀ ਖਤਮ ਹੋ ਰਹੀ ਹੈ, ਪਰ ਵਿਦਆਊਟ ਐਨੀ ਮੈਡੀਕਲ ਕੁਐਸਚਨ ਤੁਹਾਨੂੰ ਰਿਨਿਊਅਲ ਬੇਸ ਤੇ ਉਹ ਪ੍ਰੀਮੀਅਮਸ ਕੱਢਣਾ ਸ਼ੁਰੂ ਕਰ ਦਿੰਦੇ ਨੇ। ਜੇ ਤੁਸੀਂ ਆਲਰੇਡੀ ਕੋਈ ਨਵੀਂ ਪਾਲਿਸੀ ਲੈ ਲਿੱਤੀ ਹੈ ਜੋ ਕਿ ਉਸ ਤੋਂ ਵੇ ਲੈਸ ਪ੍ਰੀਮੀਅਮ ਹੋਊਗਾ, ਤਾਂ ਤੁਸੀਂ ਉਸ ਪਾਲਿਸੀ ਨੂੰ ਕੈਂਸਲ ਕਰ ਸਕਦੇ ਹੁੰਦੇ। ਪਰ ਜੇ ਆਪਾਂ ਉਸ ਲੈਟਰ ਦਾ ਜਵਾਬ ਨਹੀਂ ਦਿੰਦੇ ਤਾਂ ਆਟੋਮੈਟਿਕਲੀ ਪ੍ਰੀਮੀਅਮ ਵੱਧ ਕੇ ਨਿਕਲਣ ਲੱਗ ਜਾਂਦਾ। ਸੋ ਇਹ ਚੀਜ਼ਾਂ ਹੁੰਦੀਆਂ ਨੇ ਜਦੋਂ ਤੁਸੀਂ ਟਾਈਮ ਨਾਲ ਰਿਵਿਊ ਕਰਦੇ ਹੋ, ਤੁਹਾਨੂੰ ਸੈਕਿੰਡ ਓਪੀਨੀਅਨ ਮਿਲ ਜਾਂਦੀ ਹੈਗੀ ਹੈ ਤਾਂ ਕਿ ਤੁਸੀਂ ਟਾਈਮ ਸਿਰ ਐਕਸ਼ਨ ਲੈ ਸਕਦੇ ਹੈਗੇ ਹੋ। ਬਹੁਤ ਵਾਰ ਇੱਦਾਂ ਦੀ ਵੀ ਸਿਚੁਏਸ਼ਨਸ ਹੁੰਦੀਆਂ ਕਿ ਜਦੋਂ ਆਪਾਂ ਪਾਲਿਸੀ ਰਿਵਿਊ ਕਰਦੇ ਹਾਂ ਆਲਰੇਡੀ ਹਾਲਤ ਦੇ ਵਿੱਚ ਚੇਂਜਸ ਆ ਚੁੱਕੀਆਂ ਨੇ, ਤਾਂ ਉਸ ਟਾਈਮ ਤੇ ਆਪਾਂ ਕੁਛ ਕਰ ਵੀ ਨਹੀਂ ਸਕਦੇ ਹੁੰਦੇ। ਸੋ ਮੇਕ ਸ਼ੋਰ ਕਰੋ ਜਦੋਂ ਹੈਲਥ ਵਧੀਆ ਹੈਗੀ ਆ ਤਾਂ ਉਸ ਟਾਈਮ ਤੇ ਪਾਲਿਸੀਜ਼ ਨੂੰ ਰਿਵਿਊ ਕੀਤਾ ਜਾਵੇ, ਤਾਂ ਕਿ ਉਹਦੇ ਵਿੱਚ ਜਿਹੜੀਆਂ ਵੀ ਆਪਸ਼ਨਸ ਤੁਹਾਨੂੰ ਮਿਲ ਸਕਦੀਆਂ, ਪ੍ਰੋਵੀਜ਼ਨਸ ਮਿਲ ਸਕਦੀਆਂ, ਉਹਨਾਂ ਨੂੰ ਤੁਸੀਂ ਐਕਸਪਲੋਰ ਕਰ ਸਕੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਆ, ਪਾਲਿਸੀ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਆਲਵੇਜ਼ ਇਹੀ ਚੀਜ਼ ਹੁੰਦੀ ਹੈ ਕਿ ਆਪਣਾ ਹਰੇਕ ਕੋਈ ਪਰਸਨ ਇਹ ਕਹਿੰਦਾ ਕਿ ਟਾਈਮ ਘੱਟ ਹੈ, ਹੁਣ ਲੌਂਗ ਵੀਕਐਂਡ ਆ ਰਿਹਾ ਹੈਗਾ, ਥੋੜ੍ਹਾ ਜਿਹਾ ਟਾਈਮ ਆਪਾਂ ਡੈਫੀਨੇਟਲੀ ਸੈਲੀਬ੍ਰੇਸ਼ਨ ਇੰਜੋਇਮੈਂਟ ਜ਼ਰੂਰ ਕਰਨੀ ਹੁੰਦੀ ਹੈ, ਪਰ ਥੋੜ੍ਹਾ ਜਿਹਾ ਟਾਈਮ ਕੱਢ ਕੇ ਆਪਣੀ ਪਾਲਿਸੀਜ਼ ਨੂੰ ਜ਼ਰੂਰ ਰਿਵਿਊ ਕਰੋ, ਤਾਂ ਕਿ ਉਹਦੇ ਵਿੱਚ ਕੋਈ ਵੀ ਅਪਡੇਟ, ਕੋਈ ਬੈਨੀਫਿਸ਼ਰੀ ਅਪਡੇਟ ਹੈ, ਐਡਰੈਸ ਅਪਡੇਟ ਹੈ, ਬੈਂਕਿੰਗ ਡਿਟੇਲਸ ਹੈਗੀਆਂ, ਜਾਂ ਜਦੋਂ ਪਾਲਿਸੀ ਕਰਵਾਈ ਸੀ ਤੁਸੀਂ ਰਿਫਿਊਜੀ ਸੀਗੇ ਜਾਂ ਵਰਕ ਪਰਮਿਟ 'ਤੇ ਸੀ, ਅੱਜ PR ਹੈਗੇ ਹੋ, ਉਹ ਸਾਰੀਆਂ ਜਿਹੜੀਆਂ ਇਨਫੋਰਮੇਸ਼ਨ ਹੈਗੀਆਂ ਉਹਨਾਂ ਨੂੰ ਅਪਡੇਟ ਕਰ ਸਕਦੇ ਹੁੰਦੇ ਹੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਜਾਂ ਕਿਸੇ ਵੀ ਇੰਸ਼ੋਰੈਂਸ ਕੰਪਨੀ ਨਾਲ ਪਾਲਿਸੀ ਚੱਲਦੀ ਉਸਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ। ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-416-509-1509।
0: ਬਿਲਕੁਲ ਜੀ, 416-509-1509 ਤੇ ਤੁਸੀਂ ਸੰਪਰਕ ਕਰ ਲੈਣਾ ਮੋਨਾ ਮਹਿੰਗੀ ਜੀ ਨਾਲ। ਸਵਰਨ ਸਿੰਘ ਟਹਿਣਾ ਸਾਹਿਬ, ਮਾਲ ਸਾਹਿਬ ਬਿਲਕੁਲ ਰੈਡੀ ਨੇ ਜੀ?
2: ਜੀ ਬਿਲਕੁਲ ਰੈਡੀ ਹੈ ਜੀ, ਫੋਨ ਤੇ ਨੇ।
0: ਟਹਿਣਾ ਸਾਹਿਬ ਨੂੰ ਫਿਰ ਆਪਾਂ ਜੀ ਆ ਕੇ ਪੰਜਾਬ ਦੀ ਧਰਤੀ ਤੋਂ ਸਵਰਨ ਸਿੰਘ ਟਹਿਣਾ ਸਾਹਿਬ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਨੇ। ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ ਵੈਲਕਮ।
3: ਬਹੁਤ ਮਿਹਰਬਾਨੀ ਜੀ, ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੇ ਨੇ ਕਿ ਸਤਿ ਸ੍ਰੀ ਅਕਾਲ ਬੋਪਾ ਰਾਏ ਸਾਹਿਬ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਤੇ ਬਹੁਤ ਸਾਰੀਆਂ ਖਬਰਾਂ ਨੇ, ਉਹਦੇ ਵਿੱਚੋਂ ਪਹਿਲੀ ਸਭ ਤੋਂ ਵੱਡੀ ਖਬਰ ਇਹ ਆ ਕਿ ਪਿਛਲੇ ਕੁਝ ਦਿਨਾਂ ਤੋਂ ਮੋਹਨਜੀਤ ਸਿੰਘ ਨਾਂ ਦੇ ਇੱਕ ਨੌਜਵਾਨ ਦੇ ਉੱਤੇ ਪੁਲਸੀਆ ਤਸ਼ੱਦਦ ਦੇ ਬਹੁਤ ਵੱਡੇ ਪੱਧਰ ਤੇ ਚਰਚੇ ਆ, ਤੇ ਇਸ ਖਬਰ ਨੂੰ ਨੈਸ਼ਨਲ ਮੀਡੀਆ ਨੇ ਤਾਂ ਨਹੀਂ ਪਰ ਪੰਜਾਬ ਦੇ ਮੀਡੀਆ ਦੇ ਇੱਕ ਹਿੱਸੇ ਨੇ ਜ਼ਰੂਰ ਚੱਕਿਆ। ਅਸਲ ਵਿੱਚ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸੰਗਰੂਰ ਦੇ ਪਿੰਡ ਸ਼ੇਰੋਂ ਦੇ ਵਿੱਚ ਗਏ ਸੀ ਮਿਲਣੀ ਕਰਨ ਦੇ ਲਈ, ਤੇ ਉੱਥੇ ਇੱਕ ਨੌਜਵਾਨ ਮੋਹਨਜੀਤ ਸਿੰਘ ਸਿੱਖੋਂ ਉਹਨੇ ਛੱਤ ਦੇ ਉੱਤੇ ਚੜ ਕੇ 200 ਮੀਟਰ ਦੂਰੀ ਤੋਂ ਮੁੱਖ ਮੰਤਰੀ ਨੂੰ ਕਾਲਾ ਝੰਡਾ ਦਿਖਾਇਆ ਵੀ ਪੰਜਾਬ ਦੇ ਵਿੱਚ ਨਸ਼ੇ ਹਾਲੇ ਵੀ ਕਿੰਨੇ ਆ। ਜਦੋਂ ਫਿਰ ਸਭ ਦਾ ਧਿਆਨ ਉਧਰਲੇ ਪਾਸੇ ਨੂੰ ਖਿੱਚਿਆ ਗਿਆ ਵੀ ਭਾਈ ਝੰਡਾ ਦਿਖਾਇਆ ਜਾ ਰਿਹਾ, ਤੇ ਪੁਲਿਸ ਨੇ ਛੱਤ ਦੇ ਉੱਤੇ ਪਹੁੰਚ ਕੇ ਤੇ ਉਹਨੂੰ ਦਬੋਚਿਆ, ਤੇ ਫਿਰ ਪੁਲਿਸ ਦੇ ਉੱਤੇ ਦੋਸ਼ ਲੱਗੇ ਵੀ ਭਾਈ ਉਹਨੇ ਕੁੱਟਮਾਰ ਵੀ ਬਹੁਤ ਕੀਤੀ ਆ। ਉਸ ਤੋਂ ਬਾਅਦ ਨੌਜਵਾਨ ਦੇ ਉੱਤੇ ਦਬਾਅ ਬਣਾਇਆ ਗਿਆ ਵੀ ਭਾਈ ਤੂੰ ਆਪਦੀ ਸ਼ਿਕਾਇਤ ਵਾਪਸ ਲੈ ਲਾ। ਹੁਣ ਜਾਣਕਾਰੀ ਇਹ ਪ੍ਰਾਪਤ ਹੋਈ ਜੀ ਕਿ ਇਹ ਨੌਜਵਾਨ ਮੋਹਨਜੀਤ ਸਿੰਘ ਹਸਪਤਾਲ ਦੇ ਵਿੱਚ ਦਾਖਲ ਆ, ਤੇ ਪੁਲਿਸ ਇਹ ਚਾਹੁੰਦੀ ਜੀ ਕਿ ਇਹ ਮਾਮਲਾ ਰਫਾ ਦਫਾ ਹੋ ਜੇ। ਨੌਜਵਾਨ ਨੇ ਗੱਲ ਕਹੀ ਕਿ ਪੁਲਿਸ ਨੇ ਮੇਰੇ ਉੱਤੇ ਅੰਨਾ ਕਹਿਰਟ ਆਇਆ, ਤੇ ਮੇਰਾ ਕਸੂਰ ਕੀ ਸੀਗਾ? ਕੀ ਪੰਜਾਬ ਦੇ ਵਿੱਚੋਂ ਨਸ਼ੇ ਮੁੱਕ ਗਏ ਤੇ ਕੀ ਸਾਨੂੰ ਆਵਾਜ਼ ਚੁੱਕਣੀ ਨਹੀਂ ਚਾਹੀਦੀ? ਮੋਹਨਜੀਤ ਨੇ ਗੱਲ ਕਹੀ ਵੀ ਸਾਡੇ ਗੋਲੀਆਂ ਮਾਰ ਦਿਓ, ਅਸੀਂ ਪੰਜਾਬ ਦੇ ਮੁੱਦੇ ਤਾਂ ਚੁੱਕਦੇ ਰਹਿਣਾ। ਪਰ ਦੂਜੀ ਮਹੱਤਵਪੂਰਨ ਗੱਲ ਹੈ ਜੀ, ਪੰਜਾਬ ਦੀ ਪੁਲਿਸ ਨੇ ਕਿਹਾ ਜੀ ਕਿ ਇਹਦੇ ਉੱਤੇ ਲਗਭਗ 7-8 ਪਰਚੇ ਪਹਿਲਾਂ ਦਰਜ ਆ, ਡੋਪ ਟੈਸਟ ਪੋਜ਼ਿਟਿਵ ਆਉਂਦਾ, ਇਰਾਦਾ ਕਤਲ ਦਾ ਪਰਚਾ ਦਰਜ ਆ, ਕਈ ਹੋਰ ਤਰ੍ਹਾਂ ਦੇ ਅਪਰਾਧਕ ਮਾਮਲਿਆਂ ਦੇ ਵਿੱਚ ਸ਼ਾਮਿਲ ਆ, ਤੇ ਝੂਠ ਬੋਲਿਆ ਜਾ ਰਿਹਾ, ਇਹਦੇ ਉੱਤੇ ਕੋਈ ਤਸ਼ੱਦਦ ਨਹੀਂ ਹੋਇਆ। ਮੈਨੂੰ ਪੁਲਿਸ ਦੀ ਗੱਲ ਦੇ ਉੱਤੇ ਹੈਰਾਨੀ ਹੁੰਦੀ ਆ ਵੀ ਚਲੋ ਬੀਤੇ ਦੇ ਵਿੱਚ ਜੇ ਉਹਨੇ ਗਲਤ ਕੰਮ ਕੀਤੇ, ਪਰਚਾ ਦਰਜ ਹੋਇਆ, ਕਾਨੂੰਨ ਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਆ। ਪਰ ਜੇ ਆਪਾਂ ਇਹ ਗੱਲ ਕਰੀਏ ਵੀ ਭਾਈ 8 ਪਰਚੇ ਦਰਜ ਇਹਦੇ ਉੱਤੇ, ਇਸ ਕਰਕੇ ਇਹਦੇ ਉੱਤੇ ਤਾਂ ਤਸ਼ੱਦਦ ਹੋਇਆ ਹੀ ਨਹੀਂ, ਤੇ ਜਾਂ ਇਹਨੂੰ ਝੰਡਾ ਦਿਖਾਉਣਾ ਹੀ ਨਹੀਂ ਸੀ ਚਾਹੀਦਾ। ਇੱਥੇ ਪੁਲਿਸ ਗਲਤ ਆ, ਕਿਉਂਕਿ ਜੇ ਉਹਦੇ ਉੱਤੇ ਨਵੇਂ ਸਿਰੇ ਤੋਂ ਨਵੀਂ ਗੱਲ ਦੇ ਵਿੱਚ ਕੋਈ ਤਸ਼ੱਦਦ ਹੋਇਆ ਤੇ ਫਿਰ ਸੰਬੰਧਿਤ ਪੁਲਿਸ ਅਧਿਕਾਰੀਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ, ਨਾ ਕਿ ਇਸ ਬੰਦੇ ਨੂੰ ਗਲਤ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਪੈਣਾ ਚਾਹੀਦਾ। ਸੋ ਵੀਨੇ ਕੀ ਬਣਦਾ ਜੀ ਆਉਂਦੇ ਸਮੇਂ ਦੇ ਵਿੱਚ? ਪਰ ਕੁੱਲ ਮਿਲਾ ਕੇ 100 ਹੱਥ ਰਸਾ ਤੇ ਸਿਰੇ ਤੇ ਗੱਡ ਗੱਲ ਇਹ ਆ ਵੀ ਇਹ ਮਾਮਲਾ ਬਹੁਤ ਵੱਡਾ। ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ ਤੇ ਕਈ ਹੋਰ ਵੱਖ ਵੱਖ ਪਾਰਟੀਆਂ ਦੇ ਆਗੂ ਮੋਹਨਜੀਤ ਨੂੰ ਹਸਪਤਾਲ ਦੇ ਵਿੱਚ ਮਿਲ ਕੇ ਆਏ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਤੁਹਾਡੇ ਨਾਲ ਹਾਂ, ਤੇ ਸੂਬੇ ਦੀ ਸਰਕਾਰ ਨੂੰ ਉਹਨਾਂ ਨੇ ਘੇਰਿਆ ਵੀ ਆਹ ਦੇਖੋ ਜੀ ਇਹ ਜਨਰਲ ਡਾਇਰ ਵਾਲਾ ਕੰਮ ਕਰਦੇ ਆ, ਇਹ ਤਾਂ ਮੁਗਲਾਂ ਵਾਲਾ ਕੰਮ ਸ਼ੁਰੂ ਕਰਤਾ ਇਹਨਾਂ ਨੇ ਵੀ ਬੇਕਸੂਰ ਲੋਕਾਂ ਦੇ ਉੱਤੇ ਅੰਨਾ ਤਸ਼ੱਦਦ ਧਾਉਂਦੇ ਆ, ਤੇ ਇਹਨਾਂ ਨੇ ਆਪਦੀ ਪੁੱਠੀ ਗਿਣਤੀ ਆਪ ਹੀ ਸ਼ੁਰੂ ਕਰ ਲਈ ਆ। ਹੁਣ ਇਹ ਵੀ ਪਤਾ ਲੱਗਾ ਵੀ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਭੇਜਿਆ ਗਿਆ ਨੋਟਿਸ ਜਿਹੜਾ ਮਾਣਹਾਨੀ ਵਾਲਾ, ਉਹਨੂੰ ਮੀਡੀਆ ਦੇ ਮੂਹਰੇ ਪਾੜਤਾ। ਇਹ ਗੱਲ ਕਹੀ ਵੀ ਜੋ ਮੇਰੇ ਤੇ ਕਾਰਵਾਈ ਕਰਨੀ ਕਰ ਲਓ, ਪਰਚਾ ਪਾਉਣਾ ਪਰਚਾ ਪਾ ਲਓ, ਮੈਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੇ ਵਿੱਚ, ਅਸੀਂ ਸੱਚ ਦੀ ਲੜਾਈ ਲੜਾਂਗੇ। ਤੇ ਇਹ ਵੀ ਗੱਲ ਕਹੀ ਆ ਵੀ ਭਾਈ ਅਸੀਂ ਅਦਾਲਤ ਦੇ ਵਿੱਚ ਉੱਤਰ ਦੇਵਾਂਗੇ, ਅਸੀਂ ਕਿਸੇ ਨੋਟਿਸ ਨਾਟਸ ਦਾ ਉੱਤਰ ਨਹੀਂ ਦੇਣਾ ਗਾ। ਡਾਕਟਰ ਗੁਰਪ੍ਰੀਤ ਕੌਰ ਨੇ ਪਿਛਲੇ ਦਿਨੀ ਇਸ ਕਰਕੇ ਵਿਕਰਮ ਮਜੀਠੀਆ ਨੂੰ ਤੇ ਸੁਖਪਾਲ ਖਹਿਰਾ ਨੂੰ ਨੋਟਿਸ ਜਾਰੀ ਕੀਤਾ ਸੀ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਜੀ ਕਿ 5 ਕਰੋੜ ਦਾ ਕਥਿਤ ਮਾਮਲਾ ਜਿਹੜਾ ਜਿਹਦੇ ਵਿੱਚ ਮੁੱਖ ਮੰਤਰੀ ਦੀ ਘਰਵਾਲੀ ਦੇ ਤਾਂ ਦੋਸ਼ ਸੀਗੇ ਵੀ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਬੰਦਿਆਂ ਨੂੰ ਬਚਾਉਣ ਦੇ ਲਈ ਪੈਸੇ ਮੰਗੇ ਗਏ ਆ, ਇਹ ਮਾਮਲਾ ਸੀਗਾ। ਤੇ ਜਦੋਂ ਇਹ ਮੁੱਦਾ ਚੁੱਕਿਆ ਤੇ ਫਿਰ ਡਾਕਟਰ ਗੁਰਪ੍ਰੀਤ ਕੌਰ ਨੇ ਭੇਜਿਆ ਸੀਗਾ ਜੀ ਨੋਟਿਸ, ਇਹ ਗੱਲ ਕਹੀ ਸੀ ਮਾਫੀ ਮੰਗੋ ਜਾਂ ਉੱਤਰ ਦਿਓ ਤੇ ਜਾਂ ਫਿਰ ਕਾਨੂੰਨੀ ਕਾਰਵਾਈ ਵਾਸਤੇ ਤਿਆਰ ਰਹੋ। ਸੋ ਪਤਾ ਲੱਗਾ ਜੀ ਕਿ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਖੈਰੀ ਹੋਰਾਂ ਨੇ ਗੱਲ ਕਹੀ ਹੈ ਕਿ ਸਾਡੇ ਤੇ ਕਾਨੂੰਨੀ ਕਾਰਵਾਈ ਕਰ ਲਓ, ਸਾਨੂੰ ਇਸ ਗੱਲ ਦੇ ਵਿੱਚ ਕੋਈ ਪਰਵਾਹ ਨਹੀਂ ਆ। ਉਸ ਤੋਂ ਅਗਲੀ ਗੱਲ ਹੈ ਜੀ ਕਿ ਗੁਰਪ੍ਰੀਤ ਸਿੰਘ ਸਿੱਖੋਂ 6 ਤਰੀਕ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਗੇ, ਇਸ ਗੱਲ ਦੀ 100% ਸੰਭਾਵਨਾ ਬਣੀ ਆ। ਗੁਰਪ੍ਰੀਤ ਸਿੱਖੋਂ ਕਿਸੇ ਵੇਲੇ ਗੈਂਗਸਟਰਾਂ ਦੇ ਵਿੱਚ ਵੀ ਰਹੇ ਆ, ਜੇਲ੍ਹ ਵੀ ਕੱਟੀ ਆ, ਪਰ ਪਿਛਲੇ ਕੁਝ ਕੁ ਸਮੇਂ ਤੋਂ ਸਾਰੇ ਕੇਸਾਂ ਦੇ ਵਿੱਚੋਂ ਬਰੀ ਹੋ ਕੇ ਤੇ ਉਹਨੇ ਹੁਣ ਆਪਣੀ ਜ਼ਿੰਦਗੀ ਨੂੰ ਸਮਾਜ ਸੇਵਾ ਦੇ ਖੇਤਰ ਨਾਲ ਜੋੜਿਆ। ਤੁਹਾਨੂੰ ਚੇਤੇ ਹੋਣਾ ਬਲਾਕ ਪ੍ਰੀਸ਼ਦ ਬਲਾਕ ਸਮਿਤੀ ਦੀਆਂ ਚੋਣਾਂ ਦੇ ਵਿੱਚ ਇਹਨਾਂ ਦੀਆਂ 2 ਪਤਨੀਆਂ, ਦੋਵੇਂ ਪਤਨੀਆਂ ਜਿੱਤ ਗਈਆਂ ਸੀ, ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਨਵਾਂ ਵਿਸ਼ਾ ਉੱਠਿਆ ਸੀ ਕਿ ਇੱਦਾਂ ਕਿਵੇਂ ਸਿਆਸਤ ਹੋ ਰਹੀ ਆ। ਹੁਣ ਪਤਾ ਲੱਗਾ ਜੀ ਕਿ ਡਾਕਟਰ ਰਜਨੀਸ਼ ਦਾਗਿਆ ਜਿਹੜੇ ਕਿ ਜੀਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆ, ਉਹ ਤੇ ਉਹਨਾਂ ਦੇ ਖੇਮੇ ਦੇ ਵਿੱਚ ਨਿਰਾਸ਼ਾ ਚੱਲ ਰਹੀ ਆ ਵੀ ਜਦੋਂ ਹੁਣ ਡਾਕਟਰ ਦਾਹੀਆ ਹੋਰੀ ਪਰੇ ਕਰ ਦਿੱਤੇ ਜਾਣਗੇ ਤੇ ਸੇਖੋ ਹੋਰਾਂ ਨੂੰ ਟਿਕਟ ਦੀ ਗੱਲ ਚੱਲ ਪਈ ਗੁਰਪ੍ਰੀਤ ਹੋਰਾਂ ਨੂੰ, ਤੇ ਫਿਰ ਜੀਰੋ ਤੋਂ ਟਿਕਟ ਜੇਕਰ ਲੈ ਗਏ ਜੀ ਗੁਰਪ੍ਰੀਤ ਹੋਰੀ ਤੇ ਫਿਰ ਡਾਕਟਰ ਦਾਹੀਆ ਹੋਰੀ ਕਿੱਧਰ ਜਾਣਗੇ, ਇਹ ਇੱਕ ਸਵਾਲ ਚੱਲਿਆ। ਸੋ ਮਤਲਬ ਇਹ ਜੀ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਈ ਤਰ੍ਹਾਂ ਦੇ ਨਵੇਂ ਰੌਲੇ ਨਵੀਆਂ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ। ਉੱਧਰ ਪਤਾ ਲੱਗਾ ਜੀ ਕਿ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਆ, ਉਹਨਾਂ ਦੀ ਵੋਟ ਕੱਟੀ ਗਈ ਸੀ ਐਸ ਆਈ ਆਰ ਦੇ ਤਹਿਤ। ਉਹਨਾਂ ਨੇ ਮੀਡੀਆ ਦੇ ਵਿੱਚ ਇਹ ਗੱਲ ਕਹੀ ਹੈ ਕਿ ਜੇਕਰ ਮੈਂਬਰ ਪਾਰਲੀਮੈਂਟ ਦੀ ਵੋਟ ਕੱਟੀ ਜਾ ਸਕਦੀ ਹੈ ਤੇ ਆਮ ਲੋਕਾਂ ਦਾ ਕੀ ਬਣਦਾ ਹੋਊਗਾ। ਉਹਨਾਂ ਨੇ ਇਹ ਗੱਲ ਕਹੀ ਵੀ ਸਾਨੂੰ ਇਸ ਗੱਲ ਦਾ ਦੁੱਖ ਆ ਵੀ ਭਾਈ ਇਹਨਾਂ ਨੇ ਬਿਨਾਂ ਕੋਈ ਪੁੱਛ ਪੜਤਾਲ ਕੀਤਿਆਂ, ਬਿਨਾਂ ਕੋਈ ਜਾਂਚ ਪੜਤਾਲ ਕੀਤਿਆਂ ਤੇ ਕਿਸ ਤਰੀਕੇ ਦੇ ਨਾਲ ਮੇਰੀ ਵੋਟ ਕੱਟਤੀ। ਉਹਨਾਂ ਨੇ ਗੱਲ ਕਹੀ ਹੈ ਕਿ ਸਾਲ 2000 ਤੋਂ ਅਸੀਂ ਇਸੇ ਘਰ ਦੇ ਵਿੱਚ ਰਹਿੰਦੇ ਹਾਂ ਪਟਿਆਲੇ, ਇੱਥੋਂ ਹੀ ਅਸੀਂ ਵੋਟਾਂ ਪਾਉਂਦੇ ਹਾਂ, ਇੱਥੋਂ ਹੀ ਅਸੀਂ ਚੋਣਾਂ ਲੜੀਆਂ, ਪਰ ਐਸ ਆਈ ਆਰ ਦੇ ਨਾਂ ਦੇ ਉੱਤੇ ਮੇਰੀ ਵੋਟ ਕੱਟਤੀ। ਉਹ ਤਾਂ ਸ਼ੁਕਰ ਕਰੋ ਵੀ ਆਈ ਪੀ ਕੋਟੇ ਦੇ ਵਿੱਚ ਹੋਣ ਕਰਕੇ ਮੇਰੀ ਵੋਟ ਬਚ ਗਈ, ਪਰ ਮੇਰੇ ਸਾਰੇ ਟੱਬਰ ਦੀ ਵੋਟ ਕੱਟੀ ਗਈ ਤੇ ਸਾਰੇ ਟੱਬਰ ਨੇ ਹੁਣ ਦਸਤਾਵੇਜ਼ ਜਮ੍ਹਾਂ ਕਰਵਾਏ ਆ ਤਾਂ ਜੋ ਦੱਸਿਆ ਜਾ ਸਕੇ ਕਿ ਅਸੀਂ ਇੱਥੋਂ ਦੀ ਵਸਨੀਕ ਹਾਂ ਤੇ ਸਾਡੀ ਵੋਟ ਕਿਉਂ ਕੱਟੀ ਗਈ ਆ। ਬਿਲਕੁਲ ਇਹੀ ਗੱਲ ਪਿਛਲੇ ਦਿਨ ਰਾਘਵ ਚੱਡਾ ਨੇ ਕਹੀ ਸੀ ਤੇ ਹੁਣ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਕੀਤੀ ਗਈ ਇਹੀ ਗੱਲ। ਉਹਨਾਂ ਨੇ ਕਿਹਾ ਜੀ ਕਿ ਐਸ ਆਈ ਆਰ ਦੀ ਪ੍ਰਕਿਰਿਆ ਸੌਖੀ ਹੋਣੀ ਚਾਹੀਦੀ ਸੀ ਵੀ ਜੇਕਰ ਕਿਸੇ ਨੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਜਾਂ ਕੁਝ ਵੀ, ਨਾ ਕਿ ਉਹਨੂੰ ਜਾ ਕੇ ਕਦੇ ਡੀਸੀ ਦਫ਼ਤਰ ਕਦੇ ਕਿਤੇ ਬੰਦੇ ਨੂੰ ਧੱਕੇ ਖਾਣੇ ਪੈਣ। ਉਹਨਾਂ ਨੇ ਇਸ ਮਹੱਤਵਪੂਰਨ ਨੁਕਤੇ ਨੂੰ ਚੁੱਕਿਆ ਜੀ।
2: ਜੀ ਬਿਲਕੁਲ
0: ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਜਿਹੜਾ ਹੈ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ ਤੇ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਮਾਨ ਸਾਹਿਬ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਸੁਨੇਹਾ ਦੇਣਾ ਬਣਦਾ
2: ਜੀ,
0: ਸੁਨੇਹਾ ਦੇਈਏ
2: ਜੀ। ਬਿਲਕੁਲ ਤੁਹਾਡੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਆਗਾ, ਤੁਹਾਨੂੰ ਡਿਸਪੋਜ਼ੇਬਲ ਪ੍ਰੋਡਕਟ ਚਾਹੀਦੇ ਨੇਗੇ, ਟੇਕ ਆਊਟ ਕੰਟੇਨਰ ਚਾਹੀਦੇ ਆ, ਕੱਪ ਪਲੇਟਾਂ ਚਮਚੇ, ਤੁਹਾਨੂੰ ਕਲੀਨਿੰਗ ਦੇ ਪ੍ਰੋਡਕਟ ਚਾਹੀਦੇ ਨੇ, ਤੁਸੀਂ ਕੋਈ ਰੈਸਟੋਰੈਂਟ ਰਨ ਕਰ ਰਹੇ ਹੋਗੇ ਜਾਂ ਕੋਈ ਤੁਸੀਂ ਟਿਫਨ ਸਰਵਿਸ ਕਰ ਰਹੇ ਹੋਗੇ ਜਾਂ ਤੁਹਾਡੇ ਘਰ ਕੋਈ ਪਾਰਟੀ ਆ, ਕੋਈ ਬਰਥਡੇ ਪਾਰਟੀ ਹੈਗੀ, ਤਾਂ ਤੁਸੀਂ ਇਹਨਾਂ ਨੂੰ ਜਾ ਕੇ ਸਿਰਫ ਇਹ ਦੱਸਣਾ ਵੀ ਸਾਡੇ ਘਰ ਦੇ ਵਿੱਚ ਇੰਨੇ ਬੰਦਿਆਂ ਦਾ ਇਕੱਠਾ ਜੀ। ਉਸ ਤੋਂ ਬਾਅਦ ਤੁਹਾਨੂੰ ਸਾਰੇ ਕੱਪ ਪਲੇਟਾਂ ਕੌਲੀਆਂ ਏ ਟੂ ਜੈੱਡ ਸਮਾਨ ਬਿਲਕੁਲ ਰੈਡੀ ਕਰਕੇ ਦੇ ਦੇਣਗੇ, ਜਿਸ ਦੇ ਨਾਲ ਕੀ ਹੋਏਗਾ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਤੇ ਤੁਸੀਂ ਇਹਨਾਂ ਤੋਂ ਕੋਲੋਂ ਸਮਾਨ ਬਹੁਤ ਹੀ ਵਧੀਆ ਵਾਜਬ ਰੇਟਾਂ ਉੱਪਰ ਖਰੀਦ ਸਕਦੇ ਹੋ। ਤੇ ਇਹਨਾਂ ਦਾ ਨੰਬਰ ਨੋਟ ਕਰ ਲਓ 416-748-2116, 416-748-2116, 416-748-2116। ਤੇ ਪ੍ਰੋਗਰਾਮ ਦਾ ਇਹ ਸਰ ਦਬਾਬਾ ਟੂਰ ਐਂਡ ਟਰੈਵਲਸ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ ਹੈਗਾ। ਤੁਸੀਂ ਇੰਡੀਆ ਨੂੰ ਜਾਣਾ ਗਾ ਜਾਂ ਇੰਡੀਆ ਤੋਂ ਤੁਹਾਡਾ ਕੋਈ ਰਿਸ਼ਤੇਦਾਰ, ਕੋਈ ਭੈਣ ਭਰਾ ਜਾਂ ਤੁਸੀਂ ਆਪ ਆ ਰਹੇ ਹੋ, ਕੋਈ ਹੋਲੀਡੇ ਪੈਕੇਜ ਬਣਵਾਉਣਾ ਗਾ ਤਾਂ ਤੁਸੀਂ ਦਬਾਬਾ ਟੂਰ ਐਂਡ ਟਰੈਵਲਸ ਨੂੰ ਕੰਟੈਕਟ ਕਰ ਸਕਦੇ ਹੋਗੇ। ਇਹਨਾਂ ਦਾ ਨੰਬਰ ਹੈਗਾ 905-673-1400, 905-673-1400 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰਕੇ ਆਪਣੀਆਂ ਬੜੀਆਂ ਹੀ ਵਾਜਬ ਤੇ ਬਹੁਤ ਵਧੀਆ ਟਿਕਟਾਂ ਤੁਸੀਂ ਲੈ ਸਕਦੇ ਹੋ ਜੀ। ਬਾਪਾ ਰਾਏ ਸਾਹਿਬ ਕੀ ਅਪਡੇਟ ਆ ਜੀ?
0: ਨਾਲ ਹੀ ਮਾਲ ਸਾਹਿਬ ਨਾਲ ਹੀ ਇੱਕ ਤੁਹਾਨੂੰ ਹੋਰ ਘੈਂਟ ਡੀਲ ਲੈ ਕੇ ਦੇਵਾਂ ਜਿਹੜੀ ਕੱਲ।
2: ਹਾਂ ਬਿਲਕੁਲ, ਮੈਂ ਇਹੀ ਕਹਿਣ ਲੱਗਿਆ ਸੀਗਾ ਵੀ 2:30 ਵੱਜ ਚੁੱਕੇ ਆ ਜੀ, 2:30 ਦੇ ਕਰੀਬ ਹੋਰ ਟਾਈਮ ਹੋ ਗਿਆ ਵੀ ਇੱਕ ਡੀਲ ਹੋਰ ਆਉਂਦੋ ਜੀ।
0: 2:30 ਵੱਜ ਗਏ ਭਾਜੀ
1: ਜੀ,
0: ਤੇ 2:30 ਜਦੋਂ ਵੱਜ ਜਾਂਦੇ ਆ ਤਾਂ ਫਿਰ ਆਹ ਜਿਹੜਾ ਨੱਕ ਦੀ ਸੇਧ ਮੇਰੇ ਬੈੱਡ ਪਿਆ, ਇਹਦੀ ਡੀਲ ਕੋਈ ਬਣਾ ਕੇ ਦਿਓਗੇ?
4: ਬਿਲਕੁਲ ਉੱਪਰ ਸਾਹਿਬ, ਪਹਿਲਾਂ ਐਕਸਪਲੇਨ ਕਰ ਦਵਾਂ ਪਰਿਵਾਰਾਂ ਨੂੰ, ਸਾਡੀਆਂ ਭੈਣਾਂ ਵੀਰ ਸੁਣ ਰਹੇ ਜਿਹੜੇ, ਐਕਸਪਲੇਨ ਕਰਕੇ ਮੈਂ ਤੁਹਾਨੂੰ ਦੱਸਾਂ ਫੀਚਰ ਕੀ ਆ ਇਹਦੇ
0: ਚ। ਇਹ ਪੱਕ ਕੇ ਆਇਆ ਭੈਣੇ ਮੁੰਡਾ ਇਹ ਐਕਸਪਲੇਨ ਕਰਦਾ,
4: ਇਹ ਬੈੱਡ ਪਹਿਲਾਂ ਵੀ ਆ ਸਕਦਾ ਸੀ,
0: ਇਹ ਬੈੱਡ ਅੱਜ ਤੋਂ 5 ਸਾਲ ਪਹਿਲਾਂ ਆ ਸਕਦਾ ਸੀ, ਪਹਿਲਾਂ ਤਾਂ ਪੱਕਾ ਹੀ ਆ
2: ਸਕਦਾ ਸੀ,
0: ਪਰ ਇਹ ਪੱਕ ਕੇ ਆਇਆ ਭੈਣੇ ਬੈੱਡ, ਬਹੁਤ
2: ਪੱਕਣ ਨੂੰ ਬਹੁਤ ਟਾਈਮ ਲੱਗਿਆ।
0: ਮੈਨੂੰ ਲੱਗਦਾ ਵੀ ਇਹ ਜਰਮਨ, ਨਿਊਜ਼ੀਲੈਂਡ, ਆਸਟ੍ਰੇਲੀਆ, ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਬੈੱਡ ਨੇ ਜਾਣਾ, ਪਰ ਮੈਂ ਤੁਹਾਨੂੰ ਦੱਸਦੀ ਇਹ ਗੱਲ ਕਹਿਤੀ ਆ,
4: ਪਹਿਲਾਂ ਸਾਰੇ ਰੇਡੀਓ ਦੇ ਜਿੰਨੇ ਵੀ ਸਰੋਤੇ ਆ ਉਹਨਾਂ ਨੇ ਘਰੇ ਜਾਣਾ।
0: ਹਾਂ
4: ਔਰ ਮੈਂ ਦੱਸਦਾ ਡੀਲ ਬਾਈ ਜੀ, ਲਾਈਟ ਬੇਜ ਕਲਰ ਦਾ ਬੈਡਰੂਮ ਸੈੱਟ, ਲੈਕਰ ਫਿਨਿਸ਼, ਲੈਕਰ ਫਿਨਿਸ਼ ਨੂੰ ਆਪਾਂ ਕਹਿੰਦੇ ਆ, ਲੈਕਰ ਫਿਨਿਸ਼ ਆ, ਬੇਜ ਕਲਰ ਦਾ ਰੰਗ ਆ, ਹੈਡਫੋਨ ਦੇ ਵਿੱਚ ਯੈਲੋ ਕਲਰ ਦੀ ਐਲਈਡੀ ਲਾਈਟ ਤੇ ਨਾਲ ਪਰਫਾਰਮੈਂਸ ਫੈਬਰਿਕ ਬੰਪਰ ਵਾਲਾ ਹੈਡਫੋਨ ਦੇ ਵਿੱਚ ਲੱਗੀ ਹੋਈ, ਇੰਨੇ ਵਾਲੇ ਦਰਜੇ ਦਾ, ਪਲੱਸ ਮਾੜਾ ਜਿਹਾ ਸਾਰਾ ਦੇਣਾ, ਮੈਟਰ ਸੁਪਰ ਚੱਲ ਜਾਣਾ, ਥੱਲੇ ਸਾਰੀ ਸਟੋਰੇਜ ਬਣ ਜਾਣੀ ਆ, ਸੋ ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ ਦੇ ਨਾਲ ਕਿੰਗ ਦਾ ਬੈੱਡ ਹੋ ਗਿਆ। ਹੁਣ ਡਰੈਸਰ ਵਾਲੇ ਪਾਸੇ ਆਉਂਦੇ ਆ, ਡਰੈਸਰ ਤੇ ਡਰੋਰ ਜਿਹੜੇ ਸੌਫਟ ਕਲੋਜ਼ਰ ਨੇ,
0: ਗੋਲਡਨ ਕਲਰ
4: ਨਾਲ ਗੋਲਡਨ ਹੈਂਡਲ ਲੱਗੇ ਹੋਏ ਨੇ, ਵੈਲਵਟ ਲੱਗੀ ਹੋਈ ਆ, ਮਿਰਰ ਦੇ ਵਿੱਚ ਐਲਈਡੀ ਲਾਈਟ ਆ, ਨਾਈਟ ਸਾਈਡ ਦੇ ਉੱਪਰ ਉੱਪਰ ਸਾਰੇ ਇੱਕ ਪਲੱਸ
2: ਇੱਕੀ ਸੌ ਤੋਂ ਪੰਦਰਾਂ ਸੌ ਤੱਕ ਆ ਜਾਓ।

0: ਬਿਲਕੁਲ ਬਿਲਕੁਲ ਜੀ, ਬਹੁਤ ਵਧੀਆ, ਬਹੁਤ ਵਧੀਆ ਡੀਲ ਆ।
1: ਨਹੀਂ ਹਜੇ ਨੀ ਵਧੀਆ।
0: ਅੱਛਾ,
1: ਹਜੇ ਨੀ ਵਧੀਆ। ਹਾਂ, ਇਹ ਪੱਕ ਕੇ, ਮੈਂ ਤੈਨੂੰ ਪਹਿਲਾਂ ਦੱਸਿਆ ਨੀ, ਪੱਕ ਕੇ।
0: ਹਾਂ, ਇਹ ਪੱਕ ਕੇ ਆਇਆ,
1: ਪੱਕ ਕੇ ਆਇਆ।
2: ਬੜੇ ਦੂਰੋਂ ਆਇਆ,
1: ਬਹੁਤ ਦੂਰੋਂ
2: ਚਲ ਕੇ ਆਇਆ।
1: ਹਾਂ, ਹੁਣ ਮੈਂ ਤੈਨੂੰ ਦੱਸਦਾ ਵੀ ਇਹ ਤਾਂ ਕਰਕੇ ਦੂਜਿਆਂ ਜਿਹੜੇ ਕੰਟਰੀ ਵੀ ਤਾਂ ਹੀ ਜਾਣਾ, ਇਹਦੇ ਨਾਲ ਜਿਹੜੇ ਕੈਨੇਡਾ ਵਾਸੀ ਆ ਆਸੇ ਪਾਸੇ, ਇਹ ਬੈਡ ਲੈਣ ਆਓਗੇ ਤੁਸੀਂ। 1999 ਤੱਕ ਵੀਰੇ ਮੈਂ ਲੈ ਆਇਆ
2: ਜੀ,
1: ਇਹ ਤੋਂ ਬਾਅਦ ਹੁਣ ਜਿਹੜੀ ਮੈਂ ਚੇਂਜ ਕਰਵਾਉਣ ਲੱਗਿਆ PS5 ਬਿਲਕੁਲ ਫ੍ਰੀ ਫ੍ਰੀ ਫ੍ਰੀ
2: ਡਨ
1: ਆਈਆਂ ਬੇਟਾ ਦੇ ਨਾਲ ਚੱਕ ਲਓ। ਏਦੋ ਵਧੀਆ ਡੀਲ ਪੂਰੀ ਕੈਨੇਡਾ ਕੀ ਕਿਤੋਂ ਵੀ ਨੀ ਮਿਲ ਸਕਦੀ
2: ਜੀ,
1: ਦਊਗੇ ਨਾ PS5 ਦੋਨਾਂ ਚੋਂ ਜਿਹੜਾ ਮਰਜ਼ੀ ਚੱਕ ਲਓ।
0: ਨਜ਼ਾਰੇ ਫੇਰ ਆਉਂਦਾ ਜੀ, ਲਾਈਵ ਲੋਕੇਸ਼ਨ ਦਾ ਜੇ ਵਧੀਆ ਡੀਲ ਮਿਲੇ ਤਾਂ।
1: ਹਾਂ, ਇੱਕ ਗੀਤ ਲਾਓ ਥੋੜਾ ਜਿਹਾ ਤੇ ਉਹ ਤੋਂ ਬਾਅਦ ਤੁਹਾਨੂੰ ਮੈਂ ਅਪਲਾਈਸੈਂਸ ਤੇ ਵੀ ਲੈ ਕੇ ਜਾਊਂਗਾ, ਬ੍ਰੈਂਟਨ ਟੀਵੀ ਐਂਡ ਅਪਲਾਈਸੈਂਸ ਤੇ, ਉੱਥੋਂ ਵੀ ਅੱਜ ਡੀਲ ਤੁਹਾਨੂੰ ਸੋਨੇ ਤੇ ਸੁਹਾਗ ਵਾਲੀ ਲੈ ਕੇ ਦੇਵਾਂਗੇ। ਮੋਹਨਾ ਜੀ ਸਾਡੇ ਨਾਲ ਨੇ, ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜਨ ਇੰਸ਼ੋਰੈਂਸ ਕਰਵਾਉਣੀ ਆ ਤਾਂ ਨੰਬਰ ਮੋਹਨਾ ਜੀ ਦਾ 416-509-1509 ਤੇ ਸੰਪਰਕ ਕੀਤਾ ਜਾ ਸਕਦਾ ਭਾਈ ਜੀ। ਚੱਲਦੇ ਹਾਂ ਖੂਬਸੂਰਤ ਗੀਤ ਦੁਆਰਾ।

0: ਨੇ ਉਹ ਲਾਵਾਂਗੇ ਗੀਤ ਤੇ ਗੀਤ ਠਾ ਗੀਤ ਸੁਲਤਾਨ ਜੀ ਲੱਗਿਆ ਜੀ ਆਇਆਂ ਨੂੰ ਵੈਲਕਮ
1: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ
0: ਸੁਲਤਾਨ ਜੀ ਕੱਲ ਮੈਂ ਗੱਲ ਕਰਦਾ ਸੀ ਕਿ ਭਾਈ ਜਿਹੜੇ ਟੈਰਿਫ ਲੱਗਣੇ ਆ ਉਹਨਾਂ ਨੂੰ ਆਪਾਂ ਤੁਸੀਂ ਜਾਂ ਮੈਂ ਤਾਂ ਨੀ ਆਪਾਂ ਰੋਕ ਸਕਦੇ ਆਪਣੇ ਹੱਥ ਵਸ ਤਾਂ ਹੈ ਨੀ ਪਰ ਆਪਣੇ ਹੱਥ ਵਸ ਇਹ ਆ ਕਿ ਉਹ ਲੱਗਣ ਤੋਂ ਪਹਿਲਾਂ ਸੇਵਿੰਗ ਦਾ ਆਪਾਂ ਕਰ ਸਕਦੇ ਆ ਉਹਨਾਂ ਤੋਂ ਬਚ ਸਕਦੇ ਆ ਉਹਦੇ ਬਾਰੇ ਦੱਸੋ ਥੋੜਾ ਜਿਹਾ
1: ਇਹ 25% ਟੈਰਿਫ ਆ ਜੀ ਜਿਹੜਾ ਹੋਮ ਅਪਲਾਈਸਿਸ ਤੇ ਲੱਗਿਆ 30% ਫਰੇਟ ਇਨਕਰੀਜ਼ ਹੋਇਆ 5% ਸੋਰੀ ਤੇ ਟੋਟਲ 30% ਬਣਿਆ ਜੀ ਇਸ ਟਾਈਮ ਜਿਹੜੀ ਨਵੀਂ ਪ੍ਰਾਈਸ ਲਿਸਟ ਆਈ ਹੈ ਉਹਦੇ ਚ 30% ਪ੍ਰਾਈਸ ਇਨਕਰੀਜ਼ ਹੋਈਆਂ ਜਿਹੜੀਆਂ ਕਿ 8 ਸਪਤੰਬਰ ਤੋਂ ਇੰਪਲੀਮੈਂਟ ਹੋਣ ਜਾ ਰਹੀਆਂ ਸੋ 30% ਦਾ ਮਤਲਬ ਇਹ ਹੋਇਆ ਜਿਹੜਾ ਫਰਿੱਜ $1000 ਦਾ ਅਸੀਂ ਦਿੰਦੇ ਸੀ ਉਹ ਹੁਣ 8 ਤੋਂ ਬਾਅਦ $1300 ਦਾ ਹੋ ਜਾਏਗਾ ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2000 ਦਾ ਸੀ 8 ਸਪਤੰਬਰ ਤੋਂ ਬਾਅਦ $2600 ਦਾ ਹੋ ਜਾਏਗਾ ਜਿਹੜਾ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਐਜ਼ ਆਫ ਟੂਡੇ ਅਸੀਂ ਦੇ ਰਹੇ ਹਾਂ ਜੀ $2999 ਦਾ ਇਹ ਪੈਕੇਜ $5000 ਵਾਲਾ ਇਹਦੇ ਚ ਕਸਟਮਰ $2000 ਸੇਵ ਕਰ ਰਹੇ ਆ ਪਰ ਇਹ 8 ਸਪਤੰਬਰ ਤੋਂ ਬਾਅਦ $3899 ਦਾ ਹੋ ਜਾਏਗਾ ਸੋ 30% ਪ੍ਰਾਈਸ ਇਨਕਰੀਜ਼ ਹੋਣ ਜਾ ਰਹੀਆਂ 8 ਸਪਤੰਬਰ ਤੋਂ ਬਾਅਦ ਦੀ ਨਵੀਂ ਪ੍ਰਾਈਸ ਲਿਸਟ ਸਾਡੇ ਕੋਲ ਪਹੁੰਚ ਗਈ ਹੈ ਜੇ ਤੁਸੀਂ ਉਹਦੇ ਤੋਂ ਕੁਇਕ ਐਂਡ ਸਮਾਰਟ ਡਿਸੀਜਨ ਲਵੋਗੇ ਤੇ ਡਬਲ ਡਿਸਕਾਊਂਟ ਕਰ ਜਾਓਗੇ ਇੱਕ ਤਾਂ 30% ਤੋਂ ਬਚ ਜਾਓਗੇ ਜੀ ਇਨਕਰੀਜ਼ ਜਿਹੜੀ ਹੋਈ ਹੈ ਦੂਸਰਾ ਅੱਜ ਦਾ ਡਿਸਕਾਊਂਟ ਲੈ ਲਓਗੇ ਕਿਉਂਕਿ $5000 ਵਾਲਾ ਬੰਡਲ ਪੈਕੇਜ ਤੁਹਾਨੂੰ $2999 ਚ ਮਿਲ ਰਿਹਾ ਤੇ $2999 ਵੀ 6 ਮਹੀਨੇ ਚ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਮਿਲਣੀ ਹੈ ਇਸੇ ਤਰ੍ਹਾਂ ਜੇ ਆਪਾਂ

0: ਦੇਖਦੇ ਹਾਂ ਜੀ, ਤੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਇਹ ਵੀ $2200 ਵਾਲਾ ਅੱਜ $1499 ਦਾ ਮਿਲਣਾ, ਤੇ $1499 ਵੀ ਛੇ ਮਹੀਨੇ ਚ ਪੇ ਕਰਨਾ। ਜੇ ਆਪਾਂ ਦੇਖਦੇ ਹਾਂ ਜੀ ਸਿੰਗਲ ਪੀਸ ਵਾਸ਼ਰ ਕੱਲਾ ਲੈਣਾ ਤੇ ਸਿੰਗਲ ਪੀਸ $1000 ਵਾਲਾ ਵਾਸ਼ਰ $599 ਦਾ ਮਿਲਣਾ, $400 ਤੁਸੀਂ ਸੇਵ ਕਰਨੇ ਆ। ਤੇ ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਨਾਲ ਦੇਖੀਏ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ $2600 ਵਾਲਾ $1799 ਦਾ ਮਿਲ ਰਿਹਾ, ਤੁਸੀਂ $800 ਸੇਵ ਕਰ ਰਹੇ ਹੋ ਤੇ $1799 ਵੀ ਛੇ ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜਦਕਿ 8 ਸਪਤੰਬਰ ਤੋਂ ਬਾਅਦ ਇਹੀ ਤੁਹਾਨੂੰ $2499 ਦਾ ਵਾਸ਼ਰ ਐਂਡ ਡਰਾਇਰ ਮਿਲਣਾ। ਸੋ ਮਿਸ ਨਾ ਕਰਨਾ, $600 ਜਿਹੜਾ ਪ੍ਰਾਈਸ ਇੰਕਰੀਜ਼ ਹੋਣ ਜਾ ਰਹੀ ਹੈ ਬੰਡਲ ਪੈਕੇਜਿਸ ਦੇ ਉੱਪਰ, ਤੇ ਤਕਰੀਬਨ $800 ਤੋਂ $900 ਪ੍ਰਾਈਸ ਇੰਕਰੀਜ਼ ਹੋਏਗੀ 3-piece ਕਿਚਨ ਬੰਡਲ ਤੇ। ਬਿਲਕੁਲ ਇਸੇ ਤਰ੍ਹਾਂ ਰਾਜਵੀਰ ਜੀ ਟੀਵੀ ਸੈਕਸ਼ਨ ਦੇ ਵਿੱਚ ਵੀ ਬੈਕ ਟੂ ਸਕੂਲ ਸੇਲ ਹੋਣ ਕਰਕੇ ਜਿਹੜੀਆਂ ਡੀਲਾਂ ਹੈ ਉਹ ਤੁਸੀਂ ਮੈਚ ਨਹੀਂ ਕਰ ਸਕਦੇ, ਕਿਉਂਕਿ 50-inch ਦਾ ਟੀਵੀ ਸਿਰਫ $299 ਦਾ ਦੇ ਰਹੇ ਜੀ। 40-inch ਦਾ ਜੇ ਕੋਈ ਕਸਟਮਰ ਆਪਣੇ ਬੱਚਿਆਂ ਨੇ ਕਮਰੇ ਚ ਰੱਖਣਾ ਹੁੰਦਾ ਬੈਡਰੂਮ ਵਾਸਤੇ ਚਾਹੀਦਾ, 40-inch $199 ਦਾ ਦੇ ਰਹੇ ਹਾਂ ਜੀ ਬੈਕ ਟੂ ਸਕੂਲ ਸੇਲ ਚ। ਤੇ ਜੇ ਕੋਈ ਕਸਟਮਰ ਚਾਹੁੰਦੇ ਆ ਕਿ ਇਸ ਟਾਈਮ ਬਿਗ ਸਕਰੀਨ ਟੀਵੀ ਤੇ ਜਾਈਏ ਤੇ ਬੈਕ ਟੂ ਸਕੂਲ ਸੇਲ ਦਾ ਫਾਇਦਾ 85-inch ਟੀਵੀ ਵਾਲੇ ਵੀ ਚੱਕ ਸਕਦੇ, ਕਿਉਂਕਿ $2200 ਵਾਲਾ ਸੋਨੀ ਬਰੇਵੀਆ ਮਾਡਲ ਜਾਂ ਸੈਮਸੰਗ ਮਿੰਨੀ LED ਐਨੀ ਆਫ ਵਨ ਬ੍ਰਾਂਡ ਸਿਲੈਕਟ ਕਰ ਲੈਣਾ, $1599 ਦਾ ਮਿਲੇਗਾ, $700 ਸੇਵ ਵੀ ਕਰੋਗੇ ਤੇ $1599 ਛੇ ਮਹੀਨੇ ਚ ਪੇ ਕਰਨਾ। 75-inch ਲੈਣਾ ਸੈਮਸੰਗ ਕੰਪਨੀ ਦਾ $799 ਦਾ ਮਿਲੇਗਾ ਤੇ $799 ਛੇ ਮਹੀਨੇ ਚ ਪੇ ਕਰਨਾ। ਬਸ ਤੁਸੀਂ ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, 905-450-2828 ਸਾਡਾ ਨੰਬਰ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ, ਤਾਂ ਕਿ ਉਹ ਵੀ ਇਲੈਕਟ੍ਰੋਨਿਕਸ ਹੋਮ ਅਪਲਾਈਸਿਸ ਤੇ ਲਾਂਡਰੀ ਸੈਕਸ਼ਨ ਚ 25-30% ਦੀ ਸੇਵਿੰਗ ਇਸ ਲੌਂਗ ਵੀਕੈਂਡ ਲੇਬਰ ਡੇ ਵੀਕੈਂਡ ਤੇ ਬੈਕ ਟੂ ਸਕੂਲ ਸੇਲ ਵੀਕੈਂਡ ਦਾ ਫਾਇਦਾ ਚੁੱਕ ਸਕਣ ਜੀ। 905-450-2828 905-450-2828 ਜੀ।
1: ਬਹੁਤ ਬਹੁਤ ਸ਼ੁਕਰੀਆ ਸੁਲਤਾਨ ਜੀ, ਧੰਨਵਾਦ, ਥੈਂਕ ਯੂ,
0: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ
1: ਜੀ। ਗੀਤ ਵੱਲ ਲੈ ਕੇ ਗੀਤ ਸੁਣ ਕੇ ਫਿਰ ਮੋਨਾ ਜੀ ਨਾਲ ਵੀ ਗੱਲਬਾਤ ਕਰਾਂਗੇ। ਮਿਰਜ਼ਾ ਮਿਰਜ਼ਾ ਗੁਰਲੇਜ ਅਖਤਰ ਵਾਲਾ ਕੱਢ ਕੇ ਲਾ ਦਿਓ ਬਾਈ ਜੀ, ਜਦੋਂ ਟਾਈਮ ਲੱਗਿਆ ਤੇ ਮਿਰਜ਼ਾ ਸੁਣਨਾ ਇਹਨਾਂ ਨੇ, ਸੁਖਣਾ ਨੇ, ਕਹਿੰਦੇ ਭਰ ਦਿਓ ਜੋਸ਼।
2: ਬਿਲਕੁਲ ਬਿਲਕੁਲ ਜੀ, ਅਗਲਾ ਗੀਤ ਮਿਰਜ਼ਾ ਹੀ ਹੋਏਗਾ ਆਪ ਗੀਤ ਤੋਂ ਬਾਅਦ।
1: ਆਹ ਲਵਾ ਇੱਥੇ ਰੱਖ।

0: ਜੀ ਬਿਲਕੁਲ, ਵਹਿਮ ਲੋਕਾਂ ਨੂੰ ਬਹੁਤ ਜ਼ਿਆਦਾ ਹੁੰਦੇ ਨੇ ਕਿ ਕੈਨੇਡਾ ਦੇ ਵਿੱਚ ਲੋਕਾਂ ਨੂੰ ਸਭ ਤੋਂ ਵੱਡਾ ਵਹਿਮ ਆ ਵੀ ਸਾਡੀ ਸੇਵਿੰਗ ਨਹੀਂ ਹੁੰਦੀ ਜੀ, ਕਿ ਅਸੀਂ ਘਰ ਕਿਵੇਂ ਲਵਾਂਗੇ, ਅਸੀਂ ਆਪਣੀ ਹੋਰ ਜੇ ਕੋਈ ਸੇਵਿੰਗ ਕਰਨੀ ਉਹ ਕਿੱਦਾਂ ਕਰਾਂਗੇ, ਬੱਚਿਆਂ ਦੀ ਪੜ੍ਹਾਈ ਚਲੋ ਛੋਟੇ ਹੁੰਦਿਆਂ ਦੀ ਤਾਂ ਫਰੀ ਹੁੰਦੀ ਆ, ਜਦੋਂ ਵੱਡੇ ਹੋ ਗਏ ਯੂਨੀਵਰਸਿਟੀ ਕਾਲਜ ਜਾਣਾ ਫਿਰ ਉਹਨਾਂ ਦੀ ਪੜ੍ਹਾਈ ਦਾ ਕੀ ਕਰਾਂਗੇ, ਅਤੇ ਇੱਦਾਂ ਦੇ ਪਲੈਨ ਵੀ ਆਪਾਂ ਮੋਨਾ ਮਹਿੰਗੀ ਜਦੋਂ ਪੁੱਛਦੇ ਹਾਂ ਵੀ ਇੱਦਾਂ ਦੇ ਕੋਈ ਪਲੈਨ ਹੈਗੇ ਆ ਕਿ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੇ ਪੇਰੈਂਟਸ ਨੂੰ ਬੜੀ ਟੈਨਸ਼ਨ ਨਾ ਰਹੇ, ਅਤੇ ਜਿਹੜੇ ਨਵੇਂ ਆਉਂਦੇ ਨੇ ਉਹ ਆਪਣੇ ਘਰ ਵਾਸਤੇ ਪਹਿਲੇ ਘਰ ਵਾਸਤੇ ਕਿੱਦਾਂ ਦੀ ਕੋਈ ਸੇਵਿੰਗ ਦੇ ਪਲੈਨ ਹੁੰਦੇ ਹੈਗੇ ਜੀ ਮੋਨਾ ਜੀ?
1: ਬਿਲਕੁਲ, ਡੈਫੀਨੇਟਲੀ ਜੀ, ਇਸ ਤਰੀਕੇ ਦੀ ਆਪਸ਼ਨ ਹੁੰਦੀਆਂ ਨੇ। ਐਂਡ ਜਦੋਂ ਵੀ ਸੇਵਿੰਗਸ ਦੀ ਗੱਲ ਆਉਂਦੀ ਹੈ ਤਾਂ ਮੈਂ ਹਮੇਸ਼ਾ ਇਹ ਕਹਿੰਦੀ ਹਾਂ ਕਿ ਜੇ ਅਸੀਂ ਡਿਸਿਪਲਿਨਡ ਤਰੀਕੇ ਦੇ ਨਾਲ ਸੇਵਿੰਗਸ ਕਰੀਏ ਤਾਂ ਜ਼ਰੂਰ ਸੇਵਿੰਗਸ ਹੋ ਸਕਦੀਆਂ ਨੇ। ਉਹਦੇ ਲਈ ਤੁਸੀਂ ਜ਼ਰੂਰ ਇੱਕ ਟੂਲ ਯੂਜ ਕਰੋ ਤਾਂ ਕਿ ਤੁਹਾਡੀਆਂ ਇੱਕ ਪ੍ਰੋਪਰ ਸੇਵਿੰਗਸ ਵੀ ਹੋ ਸਕਣ। ਦੂਜੀ ਚੀਜ਼, ਇੱਕ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਜਿੰਨੇ ਵੀ ਕੈਨੇਡਾ ਦੇ ਵਿੱਚ ਹੈਗੇ ਹਾਂ, ਹਰ ਜਗ੍ਹਾ ਤੇ ਟੈਕਸੇਸ਼ਨ ਅਕਰ ਹੁੰਦਾ ਹੈ। ਕਿਤੇ ਵੀ ਆਪਾਂ ਨੂੰ ਬੈਂਕ ਦੇ ਵਿੱਚ ਕਿਤੇ ਗਰੋਥ ਹੋ ਜਾਂਦੀ ਹੈ, ਕਿਸੇ ਹੋਰ ਮਨੀ ਦੇ ਉੱਤੇ ਗਰੋਥ ਹੋ ਜਾਂਦੀ ਹੈ, ਹਰੇਕ ਜਗ੍ਹਾ ਤੇ ਆਪਾਂ ਨੂੰ ਟੈਕਸ ਪੇ ਕਰਨਾ ਪੈਂਦਾ। ਜਦੋਂ ਇਨਕਮ ਅਰਨ ਕਰਦੇ ਹਾਂ ਉਦੋਂ ਵੀ, ਜਦੋਂ ਗਰੋਥ ਹੁੰਦੀ ਹੈ ਉਦੋਂ ਵੀ। ਇੰਸਟੈਡ ਆਫ ਦੈਟ, ਜੇ ਅਸੀਂ ਰਜਿਸਟਰਡ ਜਿਹੜੇ ਸੇਵਿੰਗ ਟੂਲਸ ਹੈਗੇ ਆ ਉਹਨਾਂ ਨੂੰ ਯੂਜ ਕਰੀਏ। ਜਿੱਦਾਂ ਕਿ ਜੇ ਘਰ ਲੈਣਾ ਹੈਗਾ, ਡੈਫੀਨੇਟਲੀ ਫਸਟ ਹੋਮ ਸੇਵਿੰਗਸ ਅਕਾਊਂਟ ਦੀ ਗੱਲ ਕਰੀਏ ਕਿ ਤੁਸੀਂ ਫਸਟ ਹੋਮ ਸੇਵਿੰਗਸ ਅਕਾਊਂਟ ਦੇ ਵਿੱਚ ਜ਼ਰੂਰ 8,000 ਪਰ ਈਅਰ ਦੀ ਕੰਟਰੀਬਿਊਸ਼ਨ ਕਰ ਸਕਦੇ ਹੁੰਦੇ ਹੋ। ਐਂਡ ਮਹਾਲ ਜੀ, ਇਸ ਟਾਈਮ ਤੇ ਬਹੁਤ ਸਾਰੇ ਬੱਚੇ ਹੈ ਜਿਨ੍ਹਾਂ ਨੇ 18 ਸਾਲ ਦੇ 19 ਸਾਲ ਦੇ ਜਦੋਂ RESP ਦੇ ਵਿਦਡਰੋਲ ਹੁੰਦੇ ਨੇ, ਨਾਲ ਦੀ ਨਾਲ ਥੋੜੀ ਬਹੁਤ ਪਾਰਟ ਟਾਈਮ ਜੋਬ ਕਰ ਰਹੇ ਹੁੰਦੇ ਨੇ, ਤਾਂ ਮੈਂ ਸਾਰਿਆਂ ਨੂੰ ਇਹ ਰਿਕਮੈਂਡ ਕਰਦੀ ਹਾਂ ਕਿ ਪੇਰੈਂਟਸ, ਐਜ਼ ਅ ਪੇਰੈਂਟ, ਐਜ਼ ਅ ਗ੍ਰੈਂਡ ਪੇਰੈਂਟ, ਉਹਨਾਂ ਨੂੰ ਜ਼ਰੂਰ ਅਸੀਂ ਰਿਕਮੈਂਡ ਕਰੀਏ ਕਿ ਥੋੜ੍ਹੀ ਥੋੜ੍ਹੀ ਸੇਵਿੰਗਸ ਕਰਨ ਜ਼ਰੂਰ, ਕਿਉਂਕਿ ਜਦੋਂ ਥੋੜ੍ਹੀ ਥੋੜ੍ਹੀ ਸੇਵਿੰਗਸ ਜਦੋਂ ਇਨੀਸ਼ੀਅਲ ਸਟੇਜ ਤੋਂ ਬੱਚੇ ਵੀ ਸ਼ੁਰੂ ਕਰ ਦਿੰਦੇ ਨੇ ਤਾਂ ਉਹਨਾਂ ਨੂੰ ਇੱਕ ਹੈਬਿਟ ਪੈ ਜਾਂਦੀ ਹੈਗੀ ਸੇਵਿੰਗਸ ਕਰਨ ਦੀ। ਤੁਸੀਂ ਚਾਹੇ $25, $50 ਕੋਈ ਵੀ ਅਮਾਊਂਟ, ਚਾਹੇ ਤੁਸੀਂ ਆਪਣੇ TFSA ਦੇ ਵਿੱਚ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਦੇ ਵਿੱਚ ਥੋੜ੍ਹਾ ਥੋੜ੍ਹਾ ਕੰਟਰੀਬਿਊਟ ਕਰਦੇ ਹੈਗੇ ਹੋ, ਉਹਦੇ ਨਾਲ ਬੈਨੀਫਿਟ ਕੀ ਹੁੰਦਾ, ਜਦੋਂ ਵੀ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਦੇ ਵਿੱਚ ਤੁਸੀਂ ਉਹਦੇ ਵਿੱਚ ਕੰਟਰੀਬਿਊਸ਼ਨ ਕਰ ਰਹੇ ਹੋ ਤਾਂ ਤੁਹਾਡੀ ਜੋ ਵੀ ਗਰੋਥ ਹੋਈ ਹੈ ਕੋਈ ਟੈਕਸ ਨਹੀਂ ਪੇ ਕਰਨਾ ਪੈਣਾ। ਸਾਲ, 2 ਸਾਲ, 4 ਸਾਲ, 5 ਸਾਲਾਂ ਬਾਅਦ ਕਦੇ ਵੀ ਤੁਹਾਡਾ ਮਾਇੰਡ ਬਣਦਾ ਕਿ ਸਾਨੂੰ ਜ਼ਰੂਰਤ ਹੈਗੀ ਮਨੀ ਦੀ, ਕਿਤੇ ਇਨਵੈਸਟ ਕਰ ਰਹੇ ਹੈਗੇ, ਕਿਤੇ ਘਰ ਲੈਣਾ ਹੈਗਾ, ਉਸ ਟਾਈਮ ਤੇ ਜਦੋਂ ਤੁਸੀਂ ਇਹ FHSA ਵੱਲੋਂ TFSA ਵੱਲੋਂ ਪੈਸੇ ਜਦੋਂ ਕਢਾਉਣੇ ਹੈਗੇ ਆ, ਮਨੀ ਵਿਦਡਰਾਅ ਕਰਨੀ ਹੈ, ਤੁਹਾਨੂੰ ਕੋਈ ਟੈਕਸੇਸ਼ਨ ਨਹੀਂ ਪਊਗੀ। ਦੋਨੋਂ ਹੀ ਟੂਲਸ ਤੁਸੀਂ ਯੂਜ ਕਰ ਸਕੋਗੇ। ਐਂਡ FHSA ਵੱਲੋਂ ਇੱਕ ਹੋਰ ਬੈਨੀਫਿਟ ਹੋ ਜਾਂਦਾ ਕਿ ਅੱਜ ਦੀ ਡੇਟ ਦੇ ਵਿੱਚ ਜੋ ਵੀ ਤੁਸੀਂ ਕੰਟਰੀਬਿਊਸ਼ਨ ਕਰ ਰਹੇ ਹੈਗੇ ਹੋ ਉਸ ਅਮਾਊਂਟ ਤੇ ਤੁਹਾਨੂੰ ਟੈਕਸ ਡਿਡਕਸ਼ਨ ਮਿਲਣਗੀਆਂ। ਜੋ 8,000 ਦੀ ਅਮਾਊਂਟ 1 ਸਾਲ ਦੀ ਪਾ ਦਿੱਤੀ ਤਾਂ ਤੁਹਾਡੀ ਜਿਹੜੀ ਇਨਕਮ ਜਿੱਥੇ ਤੁਹਾਨੂੰ ਪੂਰਾ ਟੈਕਸ ਪੇ ਕਰਨਾ ਪੈਣਾ ਸੀ ਉੱਥੋਂ 8,000 ਦੇ ਉੱਤੇ ਟੈਕਸ ਨਹੀਂ ਪਊਗਾ, 8,000 ਮਾਈਨਸ ਹੋ ਜਾਣਾ ਉਸ ਅਮਾਊਂਟ ਦੇ ਵਿੱਚੋਂ। ਸੋ ਅੱਜ ਦੀ ਡੇਟ ਦੇ ਵਿੱਚ ਵੀ ਤੇ ਫਿਊਚਰ ਦੇ ਵਿੱਚ ਟੈਕਸੇਸ਼ਨ ਦੇ ਬੈਨੀਫਿਟਸ ਵੀ ਹੋ ਜਾਣੇ, ਸੇਵਿੰਗਸ ਵੀ ਹੋ ਜਾਣੀਆਂ। ਇਸੇ ਤਰੀਕੇ ਦੇ ਨਾਲ ਜੇ ਸੇਵਿੰਗਸ ਦੀ ਜਦੋਂ ਗੱਲ ਹੁੰਦੀ ਹੈ, ਖਾਸ ਕਰ ਜਦੋਂ ਘਰ ਦੇ ਵਿੱਚ ਬੱਚੇ ਹੈਗੇ ਆ, ਬੱਚਿਆਂ ਦੇ ਲਈ ਸਭ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ RESP। RESP ਦੀ ਵੈਲਿਊ ਉਹਨਾਂ ਪੇਰੈਂਟਸ ਨੂੰ ਜ਼ਰੂਰ ਅੱਜ ਦੀ ਡੇਟ ਦੇ ਵਿੱਚ ਪਤਾ ਲੱਗੀ ਹੋਣੀ ਹੈ ਜਿਨ੍ਹਾਂ ਨੇ ਹੁਣ ਤੱਕ ਵਿਦਡਰਾਅ ਕਰ ਚੁੱਕੇ ਨੇ ਪੈਸੇ। ਡੈਫੀਨੇਟਲੀ ਬਹੁਤ ਹੀ ਵੱਡੀ ਹੈਲਪ, ਐਜ਼ ਅ ਮੋਮ, ਐਜ਼ ਅ ਐਡਵਾਈਜ਼ਰ ਵੀ ਕਹਿ ਸਕਦੀ ਹੈ, ਐਜ਼ ਅ ਮੋਮ ਵੀ ਕਹਿ ਸਕਦੀ ਹਾਂ ਕਿ ਜਦੋਂ ਬੱਚਿਆਂ ਦੇ ਤੁਸੀਂ RESP ਦੇ ਪੈਸੇ ਵਿਦਡਰਾਅ ਕਰਦੇ ਹੈਗੇ ਹੋ, ਬਹੁਤ ਵੱਡੀ ਹੈਲਪ ਹੁੰਦੀ ਹੈ। ਯੂਨੀਵਰਸਿਟੀ ਜਾਣਾ, ਫੰਡਿੰਗ ਇਕੱਠੀ ਹੋਈ ਵੀ ਸੀ, $1,000s ਇਕੱਠੇ ਮਿਲਦੇ ਨੇ, ਤੁਹਾਨੂੰ ਵੀ ਪਤਾ ਲੱਗਦਾ ਹੈ ਕਿ ਹਾਂ ਅਸੀਂ ਕਿਸੇ ਟਾਈਮ ਤੇ ਚੰਗਾ ਕੰਮ ਕੀਤਾ ਸੀਗਾ ਤੇ ਅੱਜ ਸਾਨੂੰ ਸੌਖਾ ਹੋਇਆ ਹੈਗਾ। ਸੋ ਮੇਕ ਸ਼ੋਰ ਕਰੋ ਬੱਚੇ ਜਦੋਂ ਬੋਰਨ ਹੁੰਦੇ ਆ RESP ਦੇ ਵਿੱਚ ਕੰਟਰੀਬਿਊਸ਼ਨ ਕਰੋਗੇ, ਨਾਟ ਓਨਲੀ ਕਿ ਤੁਹਾਡੇ ਪੈਸੇ ਤੇ ਗਰੋਥ ਹੋਣੀ, ਨਾਲ ਦੀ ਨਾਲ ਗੌਰਮੈਂਟ ਦੀ ਗ੍ਰਾਂਟ ਜਿਹੜੀ ਮਿਲ ਰਹੀ ਹੁੰਦੀ ਹੈ ਉਹਦੇ ਉੱਤੇ ਵੀ ਤੁਹਾਨੂੰ ਗਰੋਥ ਤੇ ਕੰਪਾਊਂਡਿੰਗ ਇੰਟਰਸਟ ਮਿਲਦਾ ਹੈ। ਸੋ ਮੇਕ ਸ਼ੋਰ ਕਰੋ ਇੱਦਾਂ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਸੇਵਿੰਗਸ ਜਿਹੜੀਆਂ ਕਿ ਫਿਊਚਰ ਦੇ ਵਿੱਚ ਤੁਹਾਨੂੰ ਵੱਡੀ ਹੈਲਪ ਦੇ ਸਕਦੀਆਂ ਹੁੰਦੀਆਂ ਨੇ। ਜ਼ਰੂਰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਆਲਰੇਡੀ ਕਿਤੇ ਵੀ ਕੰਟਰੀਬਿਊਸ਼ਨ ਕਰ ਰਹੇ ਸੀਗੇ, ਗਰੋਥ ਨਹੀਂ ਮਿਲ ਪਾ ਰਹੀ ਜਾਂ ਪਤਾ ਨਹੀਂ ਲੱਗ ਰਿਹਾ ਕਿ ਕਿੰਨੀ ਗਰੋਥ ਹੋਣੀ ਹੈਗੀ ਹੈ, ਉੱਥੇ ਸਟੇਟਮੈਂਟਸ ਦਾ ਨਹੀਂ ਪਤਾ ਲੱਗ ਰਿਹਾ, ਰਿਵਿਊ ਨਹੀਂ ਕਰ ਪਾ ਰਹੇ ਹੈਗੇ ਹੋ, ਇੱਦਾਂ ਦਾ ਕੋਈ ਵੀ ਕੰਸਰਨ ਹੈਗਾ, ਫੀਲ ਫ੍ਰੀ ਟੂ ਕੰਟੈਕਟ ਮੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-5091-5094
0: ਬਹੁਤ ਬਹੁਤ ਧੰਨਵਾਦ ਜੀ। ਅੱਗੇ ਜਾ ਕੇ ਆਪਾਂ ਫਿਰ ਹੋਰ ਵੀ ਇੱਦਾਂ ਦੇ ਪਲਾਨ ਬਾਰੇ ਸਮਝਦੇ ਰਹਾਂਗੇ, ਤੇ ਇੱਕ ਛੋਟਾ ਜਿਹਾ ਗੀਤ ਤੇ ਉਸ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ।

0: ਜੀ ਬਿਲਕੁਲ ਜੀ, ਬੈਕ ਟੂ ਸਕੂਲ ਬੱਚੇ ਜਾ ਰਹੇ ਨੇ ਸਕੂਲਾਂ ਨੂੰ। ਹੁਣ ਬੱਚਿਆਂ ਦੀਆਂ ਬਹੁਤ ਸਾਰੀਆਂ ਰਿਕੁਆਇਰਮੈਂਟਸ ਹੁੰਦੀਆਂ ਨੇ ਕਿ ਅਸੀਂ ਸਕੂਲ ਕੀ ਲੈ ਕੇ ਜਾਣਾ ਕੀ ਨਹੀਂ ਲੈ ਕੇ ਜਾਣਾ। ਬਹੁਤ ਸਾਰੇ ਬੱਚੇ ਇਹ ਚੀਜ਼ ਚਾਹੁੰਦੇ ਆ ਵੀ ਅਸੀਂ ਨਵੀਂ ਚੀਜ਼ ਸਕੂਲ ਲੈ ਕੇ ਜਾਈਏ। ਕਈ ਬੱਚਿਆਂ ਦੇ ਐਨਕਾਂ ਲੱਗੀਆਂ ਹੁੰਦੀਆਂ ਨੇਗੀਆਂ ਜਾਂ ਛੁੱਟੀਆਂ ਦੇ ਵਿੱਚ ਐਨਕਾਂ ਗੁੰਮ ਜਾਂਦੀਆਂ ਜਾਂ ਟੁੱਟ ਜਾਂਦੀਆਂ ਨੇਗੀਆਂ। ਅਤੇ ਰਾਜਨ ਜੀ ਸਾਡੇ ਨਾਲ ਅਪੈਕਸ ਐਕਸਪ੍ਰੈਸ ਤੋਂ ਜੁੜ ਚੁੱਕੇ ਨੇ। ਜੀ ਰਾਜਨ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦੱਸਣਾ ਚਾਹਾਂਗੇ ਜੀ, ਜਿਹੜੇ ਵੀ ਸਾਡੇ ਭੈਣ ਭਰਾ ਬੱਚੇ ਆਪਣੇ ਸਕੂਲ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਸਪੈਸ਼ਲ ਸਪੈਸ਼ਲ ਡੀਲ ਬੈਕ ਟੂ ਸਕੂਲ ਸੇਲ ਜਿਹੜੀ ਹੈ ਜੀ ਉਹ ਸਪੈਕਸ ਐਕਸਪ੍ਰੈਸ ਦੇ ਉੱਤੇ ਆਨ ਹੋ ਚੁੱਕੀ ਹੈ। ਜਿੰਨੇ ਵੀ ਬੱਚੇ ਆ ਕੇ ਆਪਣੀਆਂ ਐਨਕਾਂ ਬਣਵਾ ਰਹੇ ਨੇ, ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਡਿੰਗ ਬਾਏ ਕਰਨੀ ਹੈ, ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਡਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ। ਸੋ ਆਮ ਤੌਰ ਦੇ ਉੱਤੇ ਹਮੇਸ਼ਾ ਵੀ ਜਦੋਂ ਹੁੰਦਾ ਕਿ ਬਲੂ ਲਾਈਟ ਪ੍ਰੋਟੈਕਸ਼ਨ ਕੋਡਿੰਗ ਦੇ ਪੇ ਕਰਨੇ ਪੈਂਦੇ ਨੇ, ਕਈ ਵਾਰੀ ਪੇਰੈਂਟਸ ਅਫੋਰਡ ਨਹੀਂ ਕਰ ਪਾਉਂਦੇ, ਉਹਨਾਂ ਹੁੰਦਾ ਵੀ ਸਕਿਪ ਕਰ ਦਿਓ ਕਿਉਂਕਿ ਬੱਚੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ ਸਕਰੀਨ ਦੇ ਉੱਤੇ, ਕੰਪਿਊਟਰ, ਲੈਪਟਾਪ, ਟੈਬਲੇਟ। ਇਸ ਕਰਕੇ ਜ਼ਰੂਰੀ ਹੋ ਜਾਂਦਾ ਹੈ ਕਿ ਉਹਨਾਂ ਦੀਆਂ ਅੱਖਾਂ ਪ੍ਰੋਟੈਕਟਡ ਰਹਿਣ। ਅਸੀਂ ਵੈਂਡਰਸ ਦੇ ਨਾਲ ਸਪੈਸ਼ਲੀ ਨੈਗੋਸ਼ੀਏਟ ਕੀਤਾ ਕਿ ਬੈਕ ਟੂ ਸਕੂਲ ਸੇਲ 'ਚ ਸਾਨੂੰ ਇਹੀ ਸਪੈਸ਼ਲ ਫੀਚਰ ਦਿਓ ਵੀ ਜਿੰਨੇ ਵੀ ਬੱਚੇ ਆ ਕੇ ਆਪਣੀਆਂ ਐਨਕਾਂ ਬਣਵਾਉਣਗੇ ਐਂਟੀ ਗਲੇਅਰ ਕੋਡਿੰਗ ਬਾਏ ਕਰਨ, ਅਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਡਿੰਗ ਅਸੀਂ ਬਿਲਕੁਲ ਫ੍ਰੀ ਦੇਵਾਂਗੇ। ਅਤੇ ਜਿਹੜੇ ਤੁਸੀਂ ਫਰੇਮ ਬਾਏ ਕਰਨੇ ਨੇ ਉਹਨਾਂ ਦੇ ਉੱਤੇ ਵੀ ਤੁਹਾਨੂੰ ਬਹੁਤ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰੇਵਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਸ ਦੇ, ਕੋਚ ਦੇ, ਕੇਟ ਸਪੇਡ ਦੇ, ਟੋਰੀ ਬਰਡਸ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਅੱਜ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੰਟੀਨੋ ਦੇ ਫਰੇਮ, ਇਹ ਤੁਹਾਨੂੰ ਅੱਜ ਫਲੈਟ 75% ਡਿਸਕਾਊਂਟ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਲੰਡਨ ਫੌਗ ਦੇ ਫਰੇਮ, ਡਿਵਾਈਸ ਦੇ, ਰੈਂਗਲਰ ਦੇ, ਵੈਨ ਹਿਲਸਨ ਦੇ, ਐਡੀ ਬਾਵਰ ਦੇ, ਰੂਟਸ ਦੇ, ਆਈਜੋਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ ਜੀ। $299 ਦਾ ਫਰੇਮ ਹੈ, $299 ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਦੇ ਵਿੱਚ ਦਿੱਤਾ ਜਾ ਰਿਹਾ ਜੀ। ਤੇ ਤਕਰੀਬਨ 700 to 800 ਫਰੇਮ ਡਿਸਪਲੇ ਦੇ ਉੱਤੇ ਲੱਗਾ ਹੋਇਆ। ਸੋ ਤੁਸੀਂ ਆਪਣੀ ਮਰਜ਼ੀ ਦਾ ਆ ਕੇ ਫਰੇਮ ਚੂਜ਼ ਕਰ ਸਕਦੇ ਹੋ ਤੇ ਇਹ ਡੀਲ ਲੈ ਸਕਦੇ ਹੋ। ਤੇ ਜੇ ਤੁਸੀਂ ਅੱਜ ਅਵੇਲੇਬਲ ਨਹੀਂ ਹੈਗੇ ਤੇ ਸਾਨੂੰ ਕਾਲ ਕਰਕੇ ਆਪਣਾ ਨਾਮ ਲਿਖਾ ਦਿਓ, ਤੇ ਜਿਹੜੇ ਵੀ ਸਾਨੂੰ ਸਰੋਤੇ ਕਾਲ ਕਰਕੇ ਆਪਣਾ ਨਾਮ ਲਿਖਾਣਗੇ ਉਹਨਾਂ ਨੂੰ ਇਹ ਸੇਮ ਡੀਲ ਅਸੀਂ ਨੈਕਸਟ ਵੀਕ ਵੀ ਦਿਆਂਗੇ। ਸੋ ਨੰਬਰ ਕਾਲ ਕਰਨ ਦੇ ਲਈ 905-460-8888, 905-460-8888। ਤੇ ਜਿਹੜੇ ਸਾਡੇ ਭੈਣ ਭਰਾ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਡਾਕਟਰ ਸਾਡੇ ਕੋਲ ਅੱਜ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ। ਜੇ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਰਹਿਣਗੇ। ਸੋ ਪਹੁੰਚਣਾ ਕਿੱਥੇ ਜੀ ਡੀਲਸ ਲੈਣ ਦੇ ਲਈ? 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨਾਲ ਸਾਡੀ ਦੂਜੀ ਲੋਕੇਸ਼ਨ ਜਿਹੜੀ ਕੀ ਹੈ, 10635 ਕ੍ਰੈਡਿਟ ਵਿਊ ਰੋਡ, ਕ੍ਰੈਡਿਟ ਵਿਊ ਤੇ ਸੈਂਡਲ ਰੋਡ ਦੀ ਇੰਟਰਸੈਕਸ਼ਨ ਹੈ, ਉੱਥੇ ਪਹੁੰਚ ਕੇ ਵੀ ਸੇਮ ਡੀਲ ਦਾ ਫਾਇਦਾ ਲੈ ਸਕਦੇ ਹੋ। ਨੰਬਰ 1-1-905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸੀਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤਾਂ ਡਾਇਗਰਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇੱਕ ਨੰਬਰ ਜੀ, 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ।

0: ਡੀਲ ਲੈ ਦੋ ਜੀ ਹੁਣ ਵਧੀਆ ਜੀ ਫਿਰ ਜਿੰਨਾ ਵਧੀਆ ਗਾਣਾ ਸੀ ਨਾ ਜਿੰਨਾ ਵਧੀਆ ਮਿਰਜ਼ਾ ਸੀ ਓਨੀ ਵਧੀਆ ਡੀਲ ਲੈ ਦੋ ਨਾ ਨਾ ਬੈਠਣਾ ਨੀ ਬੈਠਣਾ ਨੀ ਬੈਠਣਾ ਨੀ ਬੈਠਣਾ ਨੀ ਨਾ ਨਾ ਨਾ
1: ਰਿਕਲਾਈਨਰ ਲੈਣਾ ਪਰ ਲੈਦਰ ਨੀ ਲੈਣਾ ਫੈਬਰਿਕ ਦਾ ਪਾਵਰ ਰਿਕਲਾਈਨਰ ਲੈਣਾ
2: ਓਕੇ
1: ਫੈਬਰਿਕ ਵੀ ਲੈ ਆ ਮੈਂਬਰੀ ਫੋਮ ਸਿਟਿੰਗ ਨਾਲ ਲੈ ਆ ਪਾਵਰ ਰਿਕਲਾਈਨਰ ਲੈ ਆ ਬਿਜਲੀ ਵਾਲਾ ਰਿਕਲਾਈਨਰ ਲੈ ਗਏ
2: ਬਾਈ ਖਰਾਬ ਹੋ ਹੁਣ ਤਾਂ ਚਾਂਸ ਹੀ ਨੇ ਨਾ
1: ਬਿਲਕੁਲ ਖਰਾਬ ਬਾਈ ਜੀ 10 ਸਾਲ ਮੋਟਰ ਦੀ ਵਾਰੰਟੀ ਹੈ ਜੀ
2: 10 ਸਾਲ
1: ਹਾਂ ਫੈਬਰਿਕ ਦਾ ਪਾਵਰ ਰਿਕਲਾਈਨਰ ਫੈਬਰਿਕ ਦਾ ਪਾਵਰ ਰਿਕਲਾਈਨਰ ਸੋਫਾ ਦੋ ਪਾਵਰ ਰਿਕਲਾਈਨਰ ਇੱਥੇ ਆ ਇੱਥੇ ਚਾਹ ਦਾ ਕੱਪ ਰੱਖ ਲਓ
2: ਕਿੰਨੇ ਦਾ ਦੇਣਾ
1: ਇੱਥੇ ਬਾਹਰਲੇ ਚਾਰਜਰ ਰੁਕ ਜਾਓ ਇੱਥੇ ਦੋ ਕੱਪ ਚਾਹ ਦੇ ਰੱਖ ਲਓ ਸਟੋਰੇਜ ਰੱਖ ਲਓ ਇੱਧਰ ਵੀ ਦੋ ਰਿਕਲਾਈਨਰ
2: ਉਹ ਵੀ ਨਾਲ ਦਿਓ
1: ਸੋਫਾ ਲੈਫਟ ਸਾਈਡ ਤੇ ਚੇਅਰ ਸੋਫਾ ਲੈਫਟ ਸਾਈਡ ਤੇ ਚੇਅਰ ਗ੍ਰੇ ਕਲਰ ਦਾ ਫੈਬਰਿਕ ਦਾ ਬਿਜਲੀ ਵਾਲਾ ਪਾਵਰ ਰਿਕਲਾਈਨਰ ਪੰਜ ਪਾਵਰ ਰਿਕਲਾਈਨਰ ਕੰਪਲੀਟ ਸੋਫਾ ਸੈੱਟ ਬੋਪਰਾ ਸਾਹਿਬ
2: ਕਿੰਨੇ ਦਾ
1: $5,500 ਦਾ ਟੈਗ ਲੱਗਾ $5,999
2: ਮੈਨੂੰ ਰੋਕਿਆ ਨਾ ਗੱਡੀ ਪਹਿਲਾਂ ਬ੍ਰੇਕਾਂ ਦਾ ਨਹੀਂ ਬ੍ਰੇਕ ਲਵਾਉਣੀ ਸੀ ਪਹਿਲਾਂ 80,000 ਦਾ ਲੱਖਾਂ ਦਾ ਫਾਇਦਾ ਕਰ ਸਕਦੇ ਹਾਂ ਮਤਲਬ ਕੀ ਆ ਬਿਨਾਂ ਕੋਈ ਗਰੰਟੀ ਬਿਨਾਂ ਕੋਈ ਗੱਲਬਾਤ ਬਿਨਾਂ ਕੋਈ ਗਰੰਟਰ ਬਿਨਾਂ ਕੋਈ ਘਰ ਬਿਨਾਂ ਕੋਈ ਐਕਟੀ ਤੇ ਤੁਹਾਨੂੰ ਲੋਨ ਦੇ ਦੋ ਉਹ ਦਊ ਸਰਕਾਰ ਗੌਰਮੈਂਟ ਨਾਗਪਾਲ ਸਾਹਿਬ ਨੇ ਆਪਣੀ ਜੇਬ ਚੋਂ ਨਹੀਂ ਦੇਣੇ ਹੈ ਸਰਕਾਰ ਕੋਲ ਪੈਸੇ ਆ ਸਰਕਾਰ ਨੇ ਤੁਹਾਨੂੰ ਦੇਣੇ ਆ ਨਾਗਪਾਲ ਸਾਹਿਬ ਨੂੰ ਨਹੀਂ ਦੇਣੇ ਇਹ ਵੀ ਗੱਲ ਆ ਮਾਲ ਸਾਹਿਬ ਐ ਨੀ ਵੀ ਵਿੱਚੋਂ ਇਹ ਕੁੱਡੀ ਲਾ ਜਾਣਗੇ ਵੀ ਤੁਹਾਨੂੰ ਕਹਿਣਗੇ ਕੁਛ ਕਰਨਗੇ ਕੁਛ ਪਤਾ ਨੀ ਪਿੱਛੋਂ ਪਤਾ ਨੀ ਕਿੰਨੇ ਕੁ ਲੈ ਕੇ ਵਿੱਚੋਂ ਖਾ ਲੈਣੇ ਮਤਲਬ ਇੱਕ ਪੈਸੇ ਦਾ ਨੀ ਕਿਉਂਕਿ ਇਹਨਾਂ ਨੂੰ ਤਾਂ ਆਉਣਾ ਹੀ ਕੱਖ ਨੀ ਇਹਨਾਂ ਨੂੰ ਆਪਣੀ ਮਰਜ਼ੀ ਮੁਤਾਬਕ ਤੁਸੀਂ $200 ਦੇਣਾ, ਉਹ ਵੀ ਤੁਹਾਡੇ ਅਕਾਊਂਟ 'ਚ ਆਉਣ ਤੋਂ ਬਾਅਦ, ਪਹਿਲਾਂ ਨਹੀਂ, ਪਹਿਲਾਂ ਨਹੀਂ ਲੈਣਾ, ਪਹਿਲਾਂ ਚਾਹੇ ਮਹੀਨਾ ਲੱਗ ਜਾਵੇ ਚਾਹੇ 2 ਮਹੀਨੇ ਲੱਗ ਜਾਣ, ਜਿੰਨਾ ਚਿਰ ਤੁਹਾਡੇ ਅਕਾਊਂਟ 'ਚ ਜੇ ਨਹੀਂ ਆਏ ਤਾਂ ਦੇਣਾ ਹੀ ਨਹੀਂ,
0: ਦੇਣੀ ਨਹੀਂ ਆ, ਬਿਲਕੁਲ।
2: ਹੁਣ ਤੁਸੀਂ ਕਹੋਗੇ ਚੱਲ ਜੇ ਨਾ ਆਏ, ਮਤਲਬ ਤੁਸੀਂ ਤਾਂ ਵਿਨ-ਵਿਨ ਸਿਚੁਏਸ਼ਨ 'ਚ ਹੋ, ਪਰ ਤੁਸੀਂ ਕਹੋਗੇ ਲੈ ਯਾਰ ਜੇ ਨਾ ਵੀ ਆਏ, ਜੇ ਨਾ ਆਏ ਤਾਂ ਪਹਿਲਾਂ ਮਤਲਬ ਹੀ ਨਹੀਂ, ਪਰ ਫਿਰ ਵੀ 1% ਤੁਹਾਡੀ ਮੰਨ ਲਈਏ ਵੀ ਜੇ ਨਾ ਆਏ ਨਾ ਅਪਰੂਵਲ ਆਈ, ਪਰ ਤੁਹਾਡਾ ਕਿਹੜਾ ਕ੍ਰੈਡਿਟ ਚੈੱਕ ਹੋਣਾ ਵੀ ਤੁਹਾਡਾ ਕ੍ਰੈਡਿਟ ਹਿੱਟ ਹੋ ਜੂ, ਤੁਹਾਡਾ ਨੁਕਸਾਨ ਤਾਂ ਫਿਰ ਵੀ ਜ਼ੀਰੋ ਆ, ਪੈਸਾ ਤੁਸੀਂ ਕੋਈ ਨਹੀਂ ਦਿੱਤਾ, ਕ੍ਰੈਡਿਟ ਤੁਹਾਡਾ ਹਿੱਟ ਨਹੀਂ ਹੋਣਾ, ਕ੍ਰੈਡਿਟ ਤੁਹਾਡਾ ਚੈੱਕ ਨਹੀਂ ਹੋਣਾ, ਕ੍ਰੈਡਿਟ ਤੁਹਾਡਾ ਚਾਹੀਦਾ ਹੀ ਨਹੀਂ ਇਹਨਾਂ ਨੂੰ, ਇਹਨਾਂ ਨੂੰ ਤੁਹਾਡੇ ਸਿਰਫ ਡਾਕੂਮੈਂਟ ਚਾਹੀਦੇ ਆ, ਇਹਨਾਂ ਨੂੰ ਸਿਰਫ ਤੁਹਾਡੇ ਜਿਹੜੇ ਹੈਗੇ ਡਾਕੂਮੈਂਟ ਦੇ ਵਿੱਚ ਕੀ ਆ, ਮੈਰਿਜ ਸਰਟੀਫਿਕੇਟ ਚਾਹੀਦਾ, ਇਹਨਾਂ ਨੂੰ ਸਿਰਫ ਤੁਹਾਡੇ ਬੱਚਿਆਂ ਦੇ ਬਰਥ ਸਰਟੀਫਿਕੇਟ ਚਾਹੀਦੇ ਆ, ਤੇ ਤੁਹਾਡੀ ਨੋਟਿਸ ਆਫ ਅਸੈਸਮੈਂਟ ਚਾਹੀਦੀ ਆ, ਐਜ਼ ਇਟ ਇਜ਼ ਜਿਹੜੀ ਉਹ ਫਾਈਲ ਇਹਨਾਂ ਨੇ ਤੁਹਾਡੀ ਲਾ ਦੇਣੀ ਆ, ਤੁਸੀਂ ਆਪ ਵੀ ਐਕਸੈਸ ਲੈ ਸਕਦੇ ਹੋ ਸਿੱਧਾ ਗਵਰਨਮੈਂਟ ਨਾਲ, ਆਪ ਵੀ ਗੱਲਬਾਤ ਕਰ ਸਕਦੇ ਹੋ, ਇਹਨਾਂ ਨੂੰ ਤੁਸੀਂ $200 ਦੇਣਾ ਬਾਅਦ ਚ
0: ਜੀ।
2: ਨਾਗਪਾਲ ਸਾਹਿਬ ਏਦਾਂ ਹੀ ਆ,
3: ਬਿਲਕੁਲ ਆਪਣੇ ਹੋਮੋਪੈਥਿਕ ਕੀ ਦਵਾਈ ਹੈ, ਕੋਈ ਸਾਈਡ ਇਫੈਕਟ ਨਹੀਂ ਹੈ ਇਸਕਾ, ਔਰ ਆਪਕਾ ਕਾਮ ਹੋ ਹੀ ਜਾਤਾ ਤਭੀ ਹਮਨੇ ਆਪਣੀ ਛੋਟੀ ਸੀ ਚੀਜ਼ ਕਾਮ ਹੋਣੇ ਕੇ ਬਾਅਦ ਰੱਖੀ ਹੈ $199, ਆਪਕਾ ਫਾਇਦਾ ਹਾਥੀ ਜਿਤਨਾ ਹੈ, ਆਪਕੋ 50 ਲੱਖ ਸੇ 1,70,000 ਡਾਲਰ $170,000 ਤੱਕ ਕਾ ਲੋਨ ਮਿਲਤਾ ਹੈ 0% ਪੇ ਬਿਨਾ ਗਾਰੰਟੀ ਕੇ, ਬੈਂਕ ਇਤਨੇ ਮਿਹਰਬਾਨ ਨਹੀਂ ਹੈ, ਆਪਕੋ ਗਵਰਨਮੈਂਟ ਦੇ ਰਹੀ ਹੈ, ਪੀਛੇ ਨਾ ਰਹੀਏ, ਕਾਮ ਹੋਣੇ ਕੇ ਬਾਅਦ ਹਮਾਰੀ ਫੀਸ $199 ਹੈ, ਸਕਿੱਲ ਡਿਵੈਲਪ ਕਰੇ, ਆਸਾਨ ਸੇ ਕੋਰਸਿਸ ਕਰੇ, ਸੈਲਫ ਸਟੱਡੀ ਵਾਲੇ ਕੋਰਸਿਸ ਹੈ, ਤੋ ਯੇ ਨਹੀਂ ਆਪਨੇ 3 ਘੰਟੇ ਕਲਾਸ ਲਗਾਣੀ, ਕਭੀ ਵੀ ਲੌਗਇਨ ਕਰੇ, ਬਿਜ਼ਨਸ ਕਾ ਸਰਟੀਫਿਕੇਟ ਮਿਲ ਗਿਆ, ਆਪਕੋ ਅਕਾਊਂਟਿੰਗ ਕਾ ਮਿਲ ਗਿਆ ਜੋ ਆਪ ਸਿੱਖ ਰਹੇ ਹੈ, ਸਕਿੱਲ ਵੀ ਆ ਗਿਆ, ਔਰ ਸਾਥ ਮੇਂ ਫੈਮਿਲੀ ਸਾਈਜ਼ ਕੇ ਬੇਸ ਪੇ 50,000 ਸੇ 1,70,000 ਤੱਕ ਲੋਨ 0% ਪੇ ਆ ਗਿਆ, ਕਹੀਂ ਵੀ ਖਰਚ ਕਰੇ, ਔਰ 2.5 ਸਾਲ ਬਾਅਦ ਇਸ ਲੋਨ ਕੀ ਪਹਿਲੀ ਕਿਸ਼ਤ ਸਟਾਰਟ ਹੈ, $100 ਪੇ ਸਿਰਫ $200 ਮਹੀਨੇ ਕਾ ਵਿਆਜ, ਐਸਾ ਲੋਨ ਕੌਣ ਸਾ ਜਿਸਕੀ ਕਿਸ਼ਤ 2.5 ਸਾਲ ਬਾਅਦ ਸਟਾਰਟ ਹੋਤੀ ਹੈ, ਐਸਾ ਲੋਨ ਕੌਣ ਸਾ ਜੋ ਬਿਨਾਂ ਗਾਰੰਟੀ ਕੇ ਮਿਲਤਾ ਹੈ, ਪੀਛੇ ਨਾ ਰਹੀਏ, ਫੰਡਿੰਗ ਹਾਸਿਲ ਕਰੇ, ਕਾਲ ਕਰੇ 437-234-3175 437-234-3175, 8 ਸਾਲ ਮੇਂ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ, ਪ੍ਰੋਪਰ ਆਫਿਸ ਹੈ 218 ਐਕਸਪੋਰਟ ਬੁਲੇਵਰਡ ਪੇ, ਹਰਨ ਟੋਰੀ ਡੈਰੀ ਪੇ, ਨੰਬਰ 437-234-3175 437-234-3175
2: 437-234-3175 437-234-3175 ਤੇ 437-234-3175 ਹੁਣੇ ਕਾਲ ਕਰ ਸਕਦੇ ਹੋ। ਨਾਗਪਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਚੱਲਦੇ ਹਾਂ ਬੈਕ ਟੂ ਸਟੂਡੀਓ।

0: ਜੀ ਰੱਬ ਜੀ ਉੱਪਰ ਆਏ ਜੀ
1: ਬਿਲਕੁਲ ਜੀ ਜਾਂਦੇ ਜਾਂਦੇ ਮੋਨਾ ਜੀ ਤੋਂ ਆਪਾਂ ਸੁਨੇਹਾ ਲਈਏ ਮੋਨਾ ਜੀ ਜਾਂਦੇ ਜਾਂਦੇ ਕੀ ਐਡ ਕਰਨਾ ਚਾਹੁੰਦੇ ਹੋ ਜੀ
2: ਜ਼ਰੂਰ ਰਾਜਵੀਰ ਜੀ ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹਾਂਗੇ ਜਿੱਦਾਂ ਕਿ ਲੌਂਗ ਵੀਕਐਂਡ ਆ ਰਿਹਾ ਬਹੁਤ ਸਾਰੇ ਫੈਮਿਲੀ ਇਸ ਟਾਈਮ ਤੇ ਕਈ ਵਾਰ ਸ਼ਾਰਟ ਟ੍ਰਿਪਸ ਲਈ ਟਰੈਵਲ ਕਰ ਰਹੇ ਹੁੰਦੇ ਨੇ ਕਿਸੇ ਦੂਜੇ ਪ੍ਰੋਵਿੰਸ ਦੇ ਵਿੱਚ ਜਾ ਰਹੇ ਹੋ USA ਜਾ ਰਹੇ ਹੋ ਕਿਤੇ ਵੀ ਜਾਣਾ ਹੈਗਾ ਤਾਂ ਮੇਕ ਸ਼ੁਰ ਕਰੋ ਜਾਣ ਤੋਂ ਪਹਿਲਾਂ ਆਪਣੀ ਟਰੈਵਲ ਇੰਸ਼ੋਰੈਂਸ ਜ਼ਰੂਰ ਕਰਵਾ ਕੇ ਜਾਓ ਓਵਰ ਦਾ ਫੋਨ ਵਿਦ ਇਨ 5 ਮਿੰਟਸ ਪਾਲਿਸੀ ਦੀ ਕਨਫਰਮੇਸ਼ਨ ਤੁਹਾਨੂੰ ਮਿਲ ਜਾਂਦੀ ਹੈ ਓਵਰ ਦਾ ਫੋਨ ਹੀ ਇਨਫੋਰਮੇਸ਼ਨ ਲੈ ਕੇ ਤੁਹਾਨੂੰ ਪਾਲਿਸੀ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਸੋ ਇਹਦੇ ਬਾਰੇ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਓਨਟੇਰੀਓ ਲੀਵ ਕਰਨ ਤੋਂ ਪਹਿਲਾਂ ਪਹਿਲਾਂ ਜ਼ਰੂਰ ਟਰੈਵਲ ਇੰਸ਼ੋਰੈਂਸ ਕਰਵਾਓ ਜੇ ਓਨਟੇਰੀਓ ਤੋਂ ਬਾਹਰ ਚਲੇ ਜਾਂਦੇ ਹੋ ਫਿਰ ਕੋਈ ਵੀ ਐਡਵਾਈਜ਼ਰ ਨਹੀਂ ਕਰ ਸਕਦਾ ਹੈਗਾ ਤੁਹਾਡੀ ਪਾਲਿਸੀ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਟਰੈਵਲ ਇੰਸ਼ੋਰੈਂਸ ਵਿਜ਼ਿਟਰ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਕਿਸੇ ਨੇ ਤੁਹਾਡੇ ਕੋਲ ਆਉਣਾ ਹੈਗਾ ਇਸ ਟਾਈਮ ਤੇ ਸੁਪਰ ਵੀਜ਼ਾ ਦੇ ਬੇਸ ਤੇ ਵਿਜ਼ਿਟਰ ਵੀਜ਼ਾ ਦੇ ਬੇਸ ਤੇ ਉਹਨਾਂ ਦੀ ਵੀ ਮੇਕ ਸ਼ੋਰ ਕਰੋ ਉਹਨਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਦੀ ਪਾਲਿਸੀ ਕਰਵਾਈ ਜਾਵੇ ਤਾਂ ਕਿ ਕੋਈ ਵੀ ਵੇਟਿੰਗ ਪੀਰੀਅਡ ਨਾ ਆਵੇ ਤੇ ਕੋਈ ਵੀ ਐਕਸਕਲੂਜਨ ਨਾ ਆਵੇ ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509 ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਇਨ ਬ੍ਰੈਂਟਨ ਤੁਹਾਨੂੰ ਕੋਈ ਵੀ ਇੰਸ਼ੋਰੈਂਸ ਦੇ ਰਿਲੇਟਿਡ ਕੋਈ ਕੰਸਰਨ ਹੈਗਾ ਪਾਲਿਸੀ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਸੀਨੀਅਰ ਦੇ ਲਈ ਫਾਈਨਲ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੋਵੇ ਜਾਂ ਫਿਰ ਤੁਸੀਂ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ LLQP ਲਾਇਸੈਂਸ ਹੈਗੇ ਹੋ ਕਈ ਵਾਰ ਪ੍ਰੋਪਰ ਸਪੋਰਟ ਨਹੀਂ ਮਿਲ ਪਾਈ ਤਾਂ ਵੀ ਜਾਂ ਫਿਰ ਲਾਇਸੈਂਸ ਲੈ ਕੇ ਸਾਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਵੀ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਜੀ ਐਟ 416-509-1509 ਥੈਂਕ ਯੂ ਸੋ ਮਚ ਰਾਜਵੀਰ ਜੀ ਟਾਈਮ ਦੇਣ ਲਈ
1: ਬਹੁਤ ਬਹੁਤ ਧੰਨਵਾਦ ਮੋਨਾ ਜੀ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਸੋ ਮਾਲ ਸਾਹਿਬ ਇੱਕ ਵਾਰ ਆਪਣਾ ਨੰਬਰ ਵੀ ਜ਼ਰੂਰ ਸਾਂਝਾ ਕਰ ਦਿਓ ਕਿ ਭਾਈ ਜੇਕਰ ਕਿਸੇ ਨੇ ਕਾਰਾਂ ਦੀ ਇੰਸ਼ੋਰੈਂਸ ਕਰਵਾਉਣੀ ਆ ਗੱਡੀਆਂ ਦੀ ਇੰਸ਼ੋਰੈਂਸ ਕਰਵਾਉਣੀ ਆ ਵੀਕਐਂਡ ਤੇ ਆ ਕੇ ਤੁਹਾਨੂੰ ਮਿਲ ਸਕਦੇ ਆ ਤੇ ਰੇਟ ਜਿਨ੍ਹਾਂ ਦੇ ਘੱਟ ਹੋਏ ਆ ਉਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ ਬ੍ਰੈਂਪਟਨ ਚ ਰਹਿ ਕੇ ਵੀ ਤੁਸੀਂ ਰੇਟ ਘੱਟ ਪੇ ਕਰ ਸਕਦੇ ਹੋ ਕਾਰਾਂ ਦੇ ਇੰਸ਼ੋਰੈਂਸ ਦਾ ਘਰਾਂ ਦੇ ਇੰਸ਼ੋਰੈਂਸ ਇੱਕ ਵਾਰ ਮਾਲ ਸਾਹਿਬ ਨਾਲ ਸੰਪਰਕ ਕਰ ਲਓ ਮਾਲ ਸਾਹਿਬ ਦੱਸੋ ਨੰਬਰ
0: ਜੀ ਬਿਲਕੁਲ ਜੀ ਸਾਡੇ ਕੋਲੇ ਨਾ ਬਹੁਤ ਕਈ ਵਾਰ ਸਮਾਲ ਬਿਜ਼ਨਸ ਹੁੰਦਾ ਉਹਦੇ ਵੀ ਬਹੁਤ ਸਾਰੇ ਪੈਕੇਜ ਹੁੰਦੇ ਨੇ ਕੋਈ ਹੋਰ ਕਾਰਪੋਰੇਸ਼ਨ ਆ ਉਹਨਾਂ ਦੇ ਬਹੁਤ ਸਾਰੇ ਪੈਕੇਜ ਹੁੰਦੇ ਹੈਗੇ ਗਰੁੱਪ ਡਿਸਕਾਊਂਟ ਹੁੰਦੇ ਆ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 647-88-20 647-627-8820 ਉੱਪਰ ਤੁਸੀਂ ਮੈਨੂੰ
1: 647-88-20 ਇਸ ਨੰਬਰ ਤੇ ਕਾਲ ਕਰ ਲਿਓ ਤਾਂ ਤੁਹਾਡੀ ਸੇਵਿੰਗ ਹੋ ਸਕਦੀ ਆ ਘਰ ਦੀ ਜਾਂ ਕਾਰਾਂ ਦੀ ਇੰਸ਼ੋਰੈਂਸ ਬਾਬਤ
3: ਜੀ
1: ਸੋ ਮਾਲ ਸਾਹਿਬ ਆਪ ਤੁਹਾਨੂੰ ਮਿਲਣਗੇ ਵੀਕਐਂਡ ਤੇ ਬਾਈ
3: ਬਿਲਕੁਲ
1: ਇੱਕ ਜਾਂਦਾ ਜਾਂ ਘੈਂਟ ਜੀ
0: ਜੀ ਬਿਲਕੁਲ ਜੀ ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਚੁੱਕਿਆ ਸਾਨੂੰ ਉਦੋਂ ਇੱਥੇ ਇਜਾਜ਼ਤ ਸਾਰਿਆਂ ਦਾ ਲੌਂਗ ਵੀਕਐਂਡ ਬੜਾ ਖੁਸ਼ੀਆਂ ਭਰਿਆ ਹੋਵੇ ਪਰਮਾਤਮਾ ਸਾਰਿਆਂ ਉੱਪਰ ਮੇਰਾ ਭਰੇ ਹੱਥ ਰੱਖੇ ਸੋਮਵਾਰ ਨੂੰ ਫਿਰ 2 ਵਜੇ ਮੁਲਾਕਾਤ ਹੋਵੇਗੀ ਤਦ ਤੱਕ ਲਈ ਰੱਬ ਰੱਖਾ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: Friday, September 18, 7 PM at the Living Arts Center, Mississauga.
1: Pehla aaya si badi mohabbat dikhti, ummeed kar raha is baar bhi kisi aashirwad doge.
2: Ve aaja do me nal nachiye, nachiye baach baapa. Ve aaja do me nal nachiye.
0: For tickets, visit Ticketmaster. For information, call Singh Harjeet at 647-448-1000.
3: तू अपनी इंश्योरेंस किस्तों करवांदा यार?
4: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
3: वाह यार, नंबर ता दई मोना जी दा।
4: हां जी, तुसी भी नोट करो, इंश्योरेंस कोई भी होवे, इंश्योरेंस फॉर यू दी मोना मेंगी जी। जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
5: याद रखो, मोना मेंगी फ्रॉम इंश्योरेंस फॉर यू,
4: 416-509-1509
5: और विजिट insuranceforyou.ca।
6: दोस्तों, देश प्रदेश प्राइम टाइम रेडियो नूं या चलो AM 530 ते 24/7 जिन्ने भी प्रोग्राम आउंदे ने उन्हां नूं सुनन वास्ते जां देश प्रदेश नूं लाइव देखण वास्ते लॉगिन करो साडी वेबसाइट नूं www.deshpradeshradio.com या www.deshpradeshtv.com। लाइव सुनना चाहुंदे लाइव ते क्लिक कर लो, जे वाच करना चाहुंदे आ तां ओह ते क्लिक करो, जां फिर अपने IPTV बॉक्स दे उत्ते ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
7: ਦੇਰ ਆਰ ਸਿੰਗਰਸ, ਦੇਰ ਆਰ ਪਰਫਾਰਮਰਸ, ਐਂਡ ਦੈਨ ਦੇਰ ਆਰ ਲੈਜੈਂਡਸ। Has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
6: Hello, AM 530 to tusi sun rahe ho apna Harman Pyara radio program Desh Pradesh Prime Time Radio. Pichle 30 varhyan to tuhade ang sang Desh Pradesh hun apne sham de program de vich vadha kar chuka. Pehla tu sunde si Monday to Friday 4 to 6, lekin hun tu sunde ho 3 to 6 shami, jani ke Desh Pradesh ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫਰਾਈਡੇ ਦਾ ਦਿਨ ਹੈ, 4 ਸਪਟੰਬਰ ਅੱਜ ਹੋ ਚੁੱਕੀ ਹੈ, 3:07 ਅਤੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਹੋ ਗਏ ਨੇ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ ਬਹੁਤ ਹੀ ਖੂਬਸੂਰਤ ਦਿਨਾਂ ਨੂੰ, ਅਤੇ ਸਾਰਿਆਂ ਦੀ ਲਾਈਫ ਦੇ ਵਿੱਚ ਬਹੁਤ ਵਧੀਆ ਵਧੀਆ ਦਿਨ ਅੱਗੇ ਆ ਰਹੇ ਨੇ ਅਤੇ ਉਹਦੇ ਲਈ ਵੀ ਆਪਾਂ ਅੱਗੇ ਲਈ ਉਮੀਦ ਕਰਦੇ ਹਾਂ। ਅਤੇ ਨਾਲ ਦੀ ਨਾਲ ਹੀ ਪ੍ਰੋਗਰਾਮ ਦੇ ਨਾਲ ਤੁਸੀਂ ਸਾਂਝ ਪਾ ਸਕਦੇ ਹੋ, ਮੇਰੇ ਨਾਲ ਗੱਲਬਾਤ ਹੋਏਗੀ ਪੂਰੇ 3 ਘੰਟੇ ਦੇ ਲਈ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਅੱਜ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਗੀਤ ਸੰਗੀਤ ਬਹੁਤ ਸਾਰਾ ਹੋਏਗਾ ਤੁਹਾਡੀ ਪਸੰਦ ਦਾ, ਅਤੇ ਨਾਲ ਦੀ ਨਾਲ ਹੀ ਕੁਝ ਸਪੋਂਸਰ ਦੇ ਮੈਸੇਜ ਵੀ ਹੋਣਗੇ। ਅਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸਾਂਝ ਪਾ ਸਕਦੇ ਹੋ, ਕਿਉਂਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਕਰਾਂਗੇ ਇੱਕੋ ਇੱਕ ਪਲੇਸ ਗ੍ਰੈਂਡ ਹੋਮ ਫਰਨੀਚਰ 'ਤੇ, ਜਿੱਥੇ ਕਿ ਇਸ ਲੌਂਗ ਵੀਕਐਂਡ ਦੇ ਲਈ ਬਹੁਤ ਹੀ ਕਮਾਲ ਦੀ ਤੁਹਾਡੇ ਲਈ ਸੇਲ ਲੱਗ ਚੁੱਕੀ ਹੈ। ਅਤੇ ਤੁਸੀਂ ਜ਼ਰੂਰ ਅੱਜ ਪਹੁੰਚਣਾ 6685 ਟੋਮਕੈਨ ਰੋਡ ਦੇ ਉੱਪਰ, 6685 ਟੋਮਕੈਨ ਰੋਡ ਮਿਸਿਸ ਸਾਗਰ ਵਿੱਚ ਤੁਸੀਂ ਪਹੁੰਚਣਾ, ਡੈਰੀ ਐਂਡ ਟੋਮਕੈਨ ਦੇ ਇੰਟਰਸੈਕਸ਼ਨ 'ਤੇ, ਜਿੱਥੇ ਕਿ ਲੇਬਰ ਡੇ ਲੌਂਗ ਵੀਕਐਂਡ ਦੇ ਲਈ ਬਹੁਤ ਹੀ ਵਧੀਆ ਕਹਿ ਲਓ ਕਿ ਸੇਲ ਅੱਜ ਲੱਗ ਚੁੱਕੀ ਹੈ। ਅਤੇ ਉਹਦੇ ਲਈ ਤੁਸੀਂ ਅੱਜ ਜ਼ਰੂਰ ਪਹੁੰਚਣਾ। ਅੱਜ ਬੜੀ ਜਲਦੀ ਆਪਾਂ ਉਹਨਾਂ ਦੇ ਨਾਲ ਜੁੜਾਂਗੇ ਅਤੇ ਗੱਲਬਾਤ ਵੀ ਕਰਾਂਗੇ, ਡੀਲਸ ਵੀ ਦਵਾਵਾਂਗੇ। ਡੀਲਸ ਤਾਂ ਮਿਲਦੀਆਂ ਤੁਹਾਨੂੰ, ਬਟ ਤੁਹਾਨੂੰ ਬਹੁਤ ਹੀ ਕਮਾਲ ਦੇ ਤੋਹਫੇ ਵੀ ਅੱਜ ਮਿਲਣਗੇ ਪ੍ਰੋਗਰਾਮ ਦੇ ਵਿੱਚ। ਅਤੇ ਇਸ ਕਰਕੇ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹੋ। ਅਤੇ ਸਭ ਤੋਂ ਪਹਿਲਾਂ ਆਪਾਂ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹਾਂ, ਸਰਵਣ ਕਰਦੇ ਹਾਂ ਆਪਾਂ ਬਹੁਤ ਹੀ ਮਿੱਠਾ ਸ਼ਬਦ, ਅਤੇ ਉਸ ਤੋਂ ਬਾਅਦ ਫਿਰ ਵਾਪਸ ਆਵਾਂਗੇ ਅਤੇ ਪ੍ਰੋਗਰਾਮ ਦੇ ਵਿੱਚ ਅੱਗੇ ਵੱਧ ਕੇ ਆਪਾਂ ਚੱਲਾਂਗੇ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਅਤੇ ਲਓ ਫਿਰ ਸਭ ਤੋਂ ਪਹਿਲਾਂ ਸ਼ਬਦ ਸਰਵਣ ਕਰੀਏ ਅਤੇ ਵਾਪਸ ਆਉਂਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹੋਏ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਤੁਹਾਡਾ ਤੇ ਸਾਡਾ ਸਾਥ 3 ਘੰਟੇ ਦਾ ਬਣ ਚੁੱਕਿਆ ਐਵਰੀ ਡੇ ਦੀ ਤਰ੍ਹਾਂ। 3:13 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੇ ਘੜੇ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਪੂਰੇ 6 ਵਜੇ ਤੱਕ ਤੁਹਾਡਾ ਤੇ ਸਾਡਾ ਸਾਥ ਰਹੇਗਾ। ਸਟੂਡੀਓ ਦਾ ਨੰਬਰ 905-5564-5444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਹੋਵੇ, ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਜਾਂ ਕੋਈ ਕਈ ਵਾਰ ਨੰਬਰ ਕੋਈ ਜਲਦੀ 'ਚ ਬੋਲ ਜਾਂਦੇ ਆ, ਮਿਸ ਹੋ ਜਾਂਦਾ, ਤਾਂ ਤੁਸੀਂ ਦੁਬਾਰਾ ਤੋਂ ਪੁੱਛ ਸਕਦੇ ਹੋ ਕਾਲ ਕਰਕੇ 905-564-6444, 905-564-5444, ਸਟੂਡੀਓ ਦਾ ਨੰਬਰ ਹੈ। ਸ਼ੁਰੂਆਤ ਦੇ ਵਿੱਚ ਚੱਲਦੇ ਹਾਂ ਆਪਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਲੇਬਰ ਡੇ ਲੌਂਗ ਵੀਕਐਂਡ ਸੇਲ ਲੱਗ ਚੁੱਕੀ ਹੈ, ਬਹੁਤ ਹੀ ਸਪੈਸ਼ਲ ਇਹ ਵੀਕਐਂਡ ਹੈ ਕਿਉਂਕਿ ਤੁਸੀਂ ਜ਼ਰੂਰ ਪਹੁੰਚਣਾ ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ ਤੇ। ਬਹੁਤ ਹੀ ਵਧੀਆ ਇੱਕ ਤੋਂ ਇੱਕ ਡੀਲਸ ਅੱਜ ਤੁਹਾਨੂੰ ਮਿਲਣ ਲੱਗੀਆਂ ਨੇ। 6685 ਟੋਮਕਿਨ ਰੋਡ ਮਿਸਿਸਾਗਾ ਦੇ ਵਿੱਚ ਤੁਸੀਂ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਤੇ। ਤਜਿੰਦਰ ਸਿੱਧੂ ਸਰ ਪਹੁੰਚ ਚੁੱਕੇ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਤੇ ਨਾਲ ਸੁੱਖ ਜੀ ਬਹੁਤ ਹੀ ਕਮਾਲ ਦੀਆਂ ਡੀਲਸ ਦੇਣ ਦੇ ਲਈ ਤੁਹਾਨੂੰ ਤਿਆਰ ਬਰਤਿਆਰ ਨੇ। ਤੇ ਚਲੋ ਫਿਰ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਤੇ ਪਹਿਲੇ ਲਿੰਕ ਦੇ ਵਿੱਚ ਪਹਿਲੀ ਡੀਲ ਲੈਂਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ।
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਸਰੋਤੇ ਨੇ, ਤੇਜਿੰਦਰ ਸਿੰਘ ਸਿੱਧੂ ਸਿੱਧਮਾ ਬਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ। ਕਿਰਤੀਆਂ ਦਾ ਵੀਕਐਂਡ ਹੈ, ਕਾਮਿਆਂ ਦਾ ਵੀਕਐਂਡ ਆ, ਬੜੀ ਮਿਹਨਤ ਨਾਲ ਅਸੀਂ ਪੈਸੇ ਕਮਾਉਂਦੇ ਹਾਂ ਸੱਚੇ ਕੈਨੇਡਾ ਦੇ ਵਿੱਚ, ਪਰ ਅੱਜ ਅਸੀਂ ਤੁਹਾਨੂੰ ਸਪੈਸ਼ਲ ਪਹੁੰਚੇ ਹਾਂ ਸਾਡੇ ਪੱਤਰ ਦੱਸੋ ਕਰਨ ਦੇ। ਤੁਹਾਡਾ ਅਸੀਂ ਬਹੁਤ ਸਾਰੀ ਸੇਵਿੰਗ ਕਰਾਵਾਂਗੇ, ਜਿਹਨਾਂ ਨੇ ਫਰਨੀਚਰ ਲੈਣਾ, ਬਹੁਤ ਸਾਰੇ ਬੱਚਿਆਂ ਨੇ ਯੂਨੀਵਰਸਿਟੀ ਜਾਣਾ, ਉਹਨਾਂ ਵਾਸਤੇ ਵੀ ਫਰਨੀਚਰ ਅਸੀਂ ਰੱਖਿਆ ਸਪੈਸ਼ਲ ਆ, ਕਿਉਂਕਿ ਬੈਕ ਟੂ ਸਕੂਲ ਸੇਲ ਆ, ਉਹਨਾਂ ਵਾਸਤੇ ਵੀ ਬੱਚਿਆਂ ਵਾਸਤੇ ਬੈੱਡ ਰੱਖੇ ਨੇ, ਅਤੇ ਬਹੁਤ ਸਾਰੀਆਂ ਗਿਫਟਾਂ ਵੀ ਦੇਵਾਂਗੇ ਅੱਜ ਦੇ ਪਲਾਨ ਦੇ ਵਿੱਚ। ਨਾ ਪਰ ਸਭ ਤੋਂ ਪਹਿਲਾਂ ਡੀਲ ਲਈ ਹੈ ਸੁਖਰਨ ਨੂੰ ਨਾਲ ਜੋੜ ਲਈਏ। ਸੁਖ ਜੀ ਨੂੰ ਨਿੱਘਾ ਸਵਾਗਤ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਸਾਹਿਬ, ਬਿਲਕੁਲ ਕਿਰਤੀ ਕਾਮਿਆਂ ਨੂੰ ਸਲਾਮ ਹੈ ਜੀ। ਕਿਰਤੀ ਕਾਮਿਆਂ ਦਾ ਲੌਂਗ ਵੀਕਐਂਡ ਆ ਤੇ ਪਹਿਲੀ ਡੀਲ ਸਿੱਧੂ ਸਾਹਿਬ, ਅੱਜ ਆਪਾਂ ਸਟਾਰਟ ਹੀ ਵੱਡੀ ਚੀਜ਼ ਤੋਂ ਕਰਨਾ, ਪੂਰੇ ਘਰ ਦਾ ਫਰਨੀਚਰ ਜਿਹਨਾਂ ਪਰਿਵਾਰਾਂ ਨੇ ਲੈਣਾ ਇਸ ਲੌਂਗ ਵੀਕਐਂਡ ਦੇ ਉੱਪਰ, ਸਿੱਧੂ ਸਾਹਿਬ ਪੂਰੇ ਘਰ ਦੇ ਫਰਨੀਚਰ ਦੀ ਡੀਲ ਦਿੰਦੇ ਆ। ਕਿੰਗ ਮਾਸਟਰ ਬੈੱਡ ਤੋਂ ਆਪਾਂ ਸ਼ੁਰੂਆਤ ਕਰਨੀ ਆ, ਕਿੰਗ ਸਾਈਜ਼ ਦਾ ਬੈੱਡ ਬਾਏ ਕਰ ਲੈਣਾ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ। ਦੂਸਰੇ ਰੂਮ ਦੇ ਵਿੱਚ ਚੱਲਦੇ ਆ ਜੀ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ।
1: ਵੈਰੀ ਗੁੱਡ।
2: ਤੀਜੇ ਰੂਮ 'ਚ ਚੱਲਦੇ ਸਿੱਧੂ ਸਾਹਿਬ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਸੋ ਤਿੰਨੋਂ ਹੀ ਬੈੱਡਰੂਮ ਕੰਪਲੀਟ ਹੋ ਗਏ ਵਿਦ ਮੈਟਰਸ ਦੇ ਨਾਲ। ਹੁਣ ਡਾਈਨਿੰਗ ਟੇਬਲ ਵਾਲੇ ਪਾਸੇ ਚੱਲਦੇ ਆ, ਡਾਈਨਿੰਗ ਟੇਬਲ ਤੇ 6 ਚੇਅਰਾਂ ਤੁਸੀਂ ਬਾਏ ਕਰ ਲੈਣੀਆਂ ਤੇ ਨਾਲ ਮਾਈਕ੍ਰੋਵੇਵ ਫ੍ਰੀ। ਹੁਣ ਫੈਮਿਲੀ ਰੂਮ ਦੇ ਵਿੱਚ ਚੱਲਦੇ ਆ ਜੀ, ਐਲ ਸ਼ੇਪ ਦਾ ਸੋਫਾ ਤੁਸੀਂ ਬਾਏ ਕਰ ਲੈਣਾ ਤੇ ਨਾਲ ਕਾਫੀ ਟੇਬਲ ਫ੍ਰੀ। ਸੋ ਪੂਰੇ ਘਰ ਦਾ ਫਰਨੀਚਰ, ਕਿੰਗ ਸਾਈਜ਼ ਦਾ ਬੈੱਡ, ਕਿੰਗ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ ਦੇ ਲਈ
1: ਕਰਦੇ ਆਪਾਂ ਐਲ ਸ਼ੇਪ ਦਾ ਸੋਫਾ ਸੈੱਟ ਲਾਇਆ ਨਾ
2: ਜੀ ਭਾਜੀ,
1: ਉਹਦੇ ਨਾਲ ਤੁਸੀਂ ਕਾਫੀ ਟੇਬਲ ਫ੍ਰੀ ਦੇ ਰਹੇ ਹੋ
2: ਜੀ,
1: ਪਰ ਮੈਂ ਕਹਿੰਦਾ ਕੋਈ ਚੁਆਇਸ ਦੇ ਦਈਏ।
2: ਓਕੇ,
1: ਕਿਹੜਾ ਟੀਵੀ ਲੈਣਾ ਟੀਵੀ ਲੈ ਲੈ,
2: ਡਨ ਹੋ ਗਿਆ।
1: ਤੇ ਜੀ ਕਿਸੇ ਨੇ ਕਾਫੀ ਟੇਬਲ ਲੈਣਾ ਉਹਦੀ
2: ਮਾਈ ਹੋਰ ਕੀ ਕਰ ਦਈਏ,
1: ਕਰਦੇ ਹੋ
2: ਦੋਨੇ ਚੀਜ਼ਾਂ ਫ੍ਰੀ ਕਰ ਦਈਏ।
1: ਚਲੋ ਇਹ ਹੋ ਗਿਆ ਗੱਲ, ਸਹੀ ਆ,
2: ਡਨ ਹੋ ਗਿਆ।
1: ਤੁਹਾਨੂੰ ਲੇਬਰ ਜੋ
2: ਦੇਸ਼ ਦਾ ਲਾਈਵ ਹੋਵੇ ਤਾਂ ਮੈਂ ਵੱਡੀ ਗੱਲ ਹੀ ਕਰੀ।
1: ਬਿਲਕੁਲ ਸੇਵਿੰਗ ਕਰਾਉਣ ਤਾਂ ਆਪਾਂ ਆਏ ਆ ਸਾਡੇ ਸੋਚ ਦੇ
2: ਬਿਲਕੁਲ ਸਿੱਧੂ ਸਾਹਿਬ, ਚਾਹ ਕੇ ਦੇਸ਼ ਪ੍ਰਦੇਸ਼ ਸਿੱਧੂ ਭਾਜੀ ਨੂੰ ਆ ਕੇ ਤੁਸੀਂ ਮਿਲੋ।
1: ਲਓ ਜੀ, ਕਾਫੀ ਟੇਬਲ ਵੀ ਫ੍ਰੀ ਤੇ ਟੀਵੀ ਵੀ ਫ੍ਰੀ,
2: ਟੀਵੀ ਵੀ ਫ੍ਰੀ। ਸੋ ਹੁਣ ਹੁਣ ਤੁਸੀਂ ਪਰਿਵਾਰ ਇਹ ਨਾ ਸੋਚਣਾ ਵੀ ਟੀਵੀ ਫ੍ਰੀ ਕਰਤਾ, ਪ੍ਰਾਈਜ਼ ਹੀ 8000 ਆਉਣੀ ਆ। ਨਹੀਂ,
1: ਅੱਛਾ,
2: ਪ੍ਰਾਈਜ਼ ਵੀ ਸਿੱਧੂ ਸਾਹਿਬ ਨਾ 8000, ਨਾ 7000, ਨਾ 6000, ਨਾ 5000, ਨਾ 4000, ਨਾ 3500, ਨਾ 3000, ਨਾ 2500, ਨਾ 2200, ਨਾ 2000। ਪੂਰੇ ਘਰ ਦਾ ਫਰਨੀਚਰ 1999 ਡਰਦਾ, ਪੂਰੇ ਘਰ ਦਾ ਫਰਨੀਚਰ,
1: ਇਹਨੂੰ ਕਹਿੰਦੇ ਡੀਲ।
2: ਬਿਲਕੁਲ, ਤੇ ਮੈਨੂੰ
1: ਗ੍ਰੈਂਡ ਵਾਲੀ ਦੇ ਸਕਦੇ ਆ।
2: ਬਿਲਕੁਲ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਤੁਸੀਂ ਮੈਨੂੰ ਖਾਤਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ। ਹੁਣ ਸਾਰੀਆਂ ਡੀਲਾਂ ਲੈਣ ਵਾਸਤੇ ਫਟਾਫਟ ਗੱਡੀਆਂ ਘੁਮਾ ਲਓ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ
1: ਰੋਡ।
2: ਬਿਲਕੁਲ ਸਿੱਧੂ ਸਾਹਿਬ, ਨੰਬਰ ਟੂ ਕਾਲ 6427-2600-00-642-00-00, ਜਾਂ ਪਹੁੰਚੋ 6085 ਟੋਮਕਨ ਰੋਡ ਦੇ ਉੱਪਰ ਜੀ।
1: ਬਿਲਕੁਲ ਜੀ, ਔਰ ਆਓ ਔਰ ਇੱਥੇ ਆ ਕੇ ਫਾਇਦਾ ਉਠਾਓ ਸੇਲ ਦਾ, ਔਰ ਜਿਹੜੇ ਵੀ ਕੈਂਬਰਿਜ ਤੋਂ ਆਉਣਾ ਉਹਨਾਂ ਵਾਸਤੇ ਵੀ ਦੱਸ ਦਈਏ ਕਿ ਬਿਲਕੁਲ 401-403 ਲੈ ਲਿਓ, 410 ਲੈ ਲਿਓ, ਔਰ 410 ਚੋਂ ਸਿੱਧਾ ਦਿਨ ਕੱਢ ਕੇ ਇੱਥੇ ਆਓ। ਜਿੱਧਰ ਕੋਲ ਵੀ ਆ ਰਹੇ ਹੋ, ਮਿਸਾਗਾ ਵੱਲੋਂ ਆ ਰਹੇ ਹੋ, ਓਕਮਿਲ ਵੱਲੋਂ ਆ ਰਹੇ ਹੋ, ਤੇ ਸਾਡੇ ਕੋਲ ਪਹੁੰਚੋ ਅੱਜ ਟੋਮਕਨ ਰੋਡ ਤੇ, 6085 ਟੋਮਕਨ ਰੋਡ, ਔਰ ਬਿਲਕੁਲ ਹਾਈਵੇ ਦੇ ਨਾਲ ਆ, 410 ਦੇ 403 ਦੇ ਨਾਲ ਆ
2: ਜੀ,
1: ਪਹੁੰਚ ਸਕਦੇ ਹੋ ਫਟਾਫਟ ਜੀ।
2: ਤੇ ਸਿੱਧੂ ਸਾਹਿਬ ਇੱਕ ਚੀਜ਼ ਹੋਰ ਕਰ ਦਿੰਦੇ ਹਾਂ, ਤੁਸੀਂ ਹੁਣ ਕੈਂਬਰਿਜ ਕਿਚਨ ਦਾ ਨਾਮ ਲਿਆ, ਜਿਹੜੇ ਪਰਿਵਾਰ ਕੈਂਬਰਿਜ ਕਿਚਨ ਵੱਲੋਂ ਆਉਣਗੇ ਆ ਕੇ ਤੁਹਾਨੂੰ ਮਿਲਣ ਵੀ ਅਸੀਂ ਕੈਂਬਰਿਜ ਕਿਚਨਰ ਤੋਂ ਆਏ ਹਾਂ ਗੈਸ ਕਾਰਡ ਜਿੰਨੇ ਵੀ ਗੈਸ ਲੱਗੀ ਗੈਸ ਕਾਰਡ ਵੀ ਫ੍ਰੀ
1: ਅੱਜ
2: ਅਸੀਂ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਉਪਲਬਧ
1: ਮੇਰੇ ਕੋਲ ਆ ਜਾਓ ਅੱਗੇ ਆ ਕੇ ਤੇ ਆਪਣਾ ਕਾਰਡ ਲੈ ਜਾਓ ਫਿਊਲ ਦਾ ਕਾਰਡ ਲੈ ਜਾਓ ਕੋਈ ਕਾਫੀ ਮਹਿੰਗੇ ਹੋਈ ਆ ਪਰ ਅਸੀਂ ਤੁਹਾਨੂੰ ਭਰਾ ਕੇ ਦੇਵਾਂਗੇ ਆਓ ਜਦੋਂ ਦੋ ਦਿਨ ਤੁਸੀਂ ਆ ਰਹੇ ਹੋ ਜੀ ਮਨਪ੍ਰੀਤ
0: ਜੀ ਬਿਲਕੁਲ ਜ਼ਰੂਰ ਤੁਸੀਂ ਪਹੁੰਚੋ ਅੱਜ 6685 ਟੋਮਕਨ ਰੋਡ ਦੇ ਉੱਪਰ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਮੈਕਸੀਮਮ ਅਸੀਂ ਡੀਲਸ ਦਵਾਵਾਂਗੇ ਅੱਜ ਬਹੁਤ ਹੀ ਵਧੀਆ ਕਮਾਲ ਦੀਆਂ ਡੀਲਸ ਤੇ ਤੁਹਾਡਾ ਮੈਕਸੀਮਮ ਫਾਇਦਾ ਕਰਾਵਾਂਗੇ ਅੱਜ ਕਿਉਂਕਿ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਇਹ ਡੀਲਸ ਲਗਾ ਰਹੇ ਨੇ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ ਗ੍ਰੈਂਡ ਹੋਮ ਫਰਨੀਚਰ ਤੇ ਨੰਬਰ ਤੁਸੀਂ ਜ਼ਰੂਰ ਨੋਟ ਕਰ ਲਓ 6047200006472000 ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਹੈ।

0: ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਜੇਕਰ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਤਾਂ ਦਿਓਲ ਟਰੈਵਲਸ ਨੇ ਬੜੀਆ ਵਧੀਆ ਅੱਜ ਦੀ ਡੇਟ ਵਿੱਚ ਤੁਹਾਡੇ ਲਈ ਟਿਕਟਸ ਭੇਜੀਆਂ ਨੇ। ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਆਪਣੀ ਟਿਕਟਸ ਨੂੰ ਬੁੱਕ ਕਰਵਾਉਣਾ। ਟੋਰਾਂਟੋ ਤੋਂ ਬੈਂਗਲੌਰ ਕਿਸੇ ਨੇ ਜਾਣਾ ਹੋਵੇ ਨਵੰਬਰ ਦੇ ਵਿੱਚ ਜਾ ਕੇ ਦਸੰਬਰ ਦੇ ਵਿੱਚ ਵਾਪਸੀ ਕਰਨੀ ਹੈ, ਰਾਊਂਡ ਟ੍ਰਿਪ ਦੀ ਟਿਕਟ ਅਤੇ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰਨਾ, $1400 ਦੇ ਟਿਕਟਸ ਨੇ। $1400 ਦੇ ਵਿੱਚ ਤੁਸੀਂ ਟੋਰਾਂਟੋ ਤੋਂ ਬੈਂਗਲੌਰ, ਬੈਂਗਲੌਰ ਤੋਂ ਵਾਪਸੀ ਟੋਰਾਂਟੋ ਦੀ ਨਵੰਬਰ 'ਚ ਜਾ ਕੇ ਦਸੰਬਰ 'ਚ ਵਾਪਸੀ ਕਰ ਸਕਦੇ ਹੋ $1400 ਦੇ ਵਿੱਚ। ਵੈਨਕੂਵਰ ਤੋਂ ਕਿਸੇ ਨੇ ਦਿੱਲੀ ਜਾਣਾ ਹੋਵੇ 16 ਨਵੰਬਰ ਤੋਂ ਲੈ ਕੇ 19 ਮਾਰਚ ਤੱਕ ਦੀ ਰਾਊਂਡ ਟ੍ਰਿਪ ਦੀ ਟਿਕਟ ਹੈ ਵੈਨਕੂਵਰ ਤੋਂ ਦਿੱਲੀ, ਦਿੱਲੀ ਤੋਂ ਫਿਰ ਵੈਨਕੂਵਰ ਵਾਪਸੀ $1990 ਦੀ, $1990 ਦੇ ਵਿੱਚ ਆਉਣ ਜਾਣ ਹੋ ਸਕਦਾ। ਦੋ ਬੈਗਸ ਦੇ ਨਾਲ ਟਰੈਵਲ ਕਰੋਗੇ ਵੈਨਕੂਵਰ ਤੋਂ ਦਿੱਲੀ ਅਤੇ ਦਿੱਲੀ ਤੋਂ ਫਿਰ ਵੈਨਕੂਵਰ ਦੀ ਵਾਪਸੀ। ਟੋਰਾਂਟੋ ਤੋਂ ਦਿੱਲੀ 1-way ਟਿਕਟ ਲੈ ਕੇ ਤੁਸੀਂ ਜਾਣਾ ਹੋਵੇ ਇੰਡੀਆ ਨੂੰ, ਟੋਰਾਂਟੋ ਤੋਂ ਦਿੱਲੀ 1-way ਟਿਕਟ ਦੋ ਬੈਗਸ ਦੇ ਨਾਲ ਟਰੈਵਲ ਕਰਨਾ ਨਵੰਬਰ ਮਹੀਨੇ ਦੇ ਵਿੱਚ, ਤਾਂ $1150 ਦੀ ਟਿਕਟ ਹੋਏਗੀ। ਇੱਕ ਸਾਈਡ ਦੀ ਟਿਕਟ ਹੈ $1150। ਟੋਰਾਂਟੋ ਤੋਂ ਦਿੱਲੀ ਰਾਊਂਡ ਟ੍ਰਿਪ ਦੀ ਟਿਕਟ ਕੋਈ ਦੇਖ ਰਹੇ ਹੋ ਤਾਂ 25 ਅਕਤੂਬਰ ਨੂੰ ਜਾ ਕੇ 26 ਦਸੰਬਰ ਨੂੰ ਵਾਪਸੀ ਕਰੋ। 25 ਅਕਤੂਬਰ ਨੂੰ ਜਾ ਕੇ 26 ਦਸੰਬਰ ਨੂੰ ਵਾਪਸੀ, $1890 ਦੀਆਂ ਟਿਕਟਸ ਨੇ ਆਉਣ ਜਾਣ ਦੀਆਂ, ਅਤੇ ਤੁਸੀਂ ਦੋ ਬੈਗਸ ਆਪਣੇ ਨਾਲ ਲੈ ਕੇ ਜਾ ਸਕਦੇ ਹੋ $1890 ਦੇ ਵਿੱਚ। ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ 25 ਅਕਤੂਬਰ ਨੂੰ ਜਾ ਕੇ 26 ਦਸੰਬਰ ਨੂੰ ਵਾਪਸੀ ਕਰਨੀ ਹੈ $1890। ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰੋ ਅਤੇ ਆਪਣੀਆਂ ਟਿਕਟਸ ਤੁਸੀਂ ਬੁੱਕ ਕਰਵਾਓ। ਈਟੋਬੀ ਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬ੍ਰਾਂਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200, 905-588-4200 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਦਿਓਲ ਟਰੈਵਲਸ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਨਾਲੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਇੰਡੀਅਨ ਫਰੂਟ ਲੈਂਡ ਦੀ ਹਰ ਲੋਕੇਸ਼ਨ ਦੇ ਉੱਪਰ ਰੱਖੜੀ ਸੇਲ ਹਜੇ ਤੱਕ ਚੱਲ ਰਹੀ ਹੈ, ਥੋੜ੍ਹੇ ਜਿਹੇ ਦਿਨ ਰਹਿ ਗਏ ਨੇ। ਅਤੇ ਇਸ ਵੀਕਐਂਡ ਦੇ ਵਿੱਚ ਤੁਸੀਂ ਜਾਓ, ਆਪਣੀ ਸਸਤੀਆਂ ਕੀਮਤਾਂ ਦੇ ਵਿੱਚ ਗਰੋਸਰੀਜ਼ ਕਰਕੇ ਆਓ। ਬਹੁਤ ਹੀ ਵਧੀਆ ਇਹਨਾਂ ਨੇ ਤੁਹਾਡੇ ਲਈ ਪ੍ਰਾਈਸਿਸ ਲਗਾਈਆਂ ਨੇ, ਤੁਸੀਂ ਆਪਣੇ ਘਰਾਂ 'ਚ ਗਰੋਸਰੀਜ਼ ਕਰਕੇ ਲੈ ਕੇ ਆਓ। ਅਤੇ ਨਾਲ ਹੀ ਇਹਨਾਂ ਦੇ ਤੰਦੂਰੀ ਗ੍ਰਿਲ ਮੀਟ ਸ਼ੋਪ ਜਿਹੜੀ ਕਿ ਇਹਨਾਂ ਦੇ ਹਰ ਲੋਕੇਸ਼ਨ ਦੇ ਉੱਪਰ ਅਵੇਲੇਬਲ ਹੈ, ਉੱਥੋਂ ਤੁਸੀਂ ਬਹੁਤ ਹੀ ਲਾਜਵਾਬ ਖਾਣਾ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ ਲੈ ਕੇ ਆ ਸਕਦੇ ਹੋ। ਅਤੇ ਕੁਝ ਕੁ ਪ੍ਰਾਈਸਿਸ ਮੈਂ ਤੁਹਾਨੂੰ ਨਾਲ ਸਾਂਝੀਆਂ ਕਰ ਲੈਂਦੀ ਹਾਂ, ਜਿਵੇਂ ਕਿ ਬਲੈਕ ਜਾਂ ਵਾਈਟ ਚਨੇ ਦੇ ਜਿਹੜੇ ਸਬਜ਼ੀ ਆਪਾਂ ਬਣਾਉਂਦੇ ਹਾਂ, ਬਲੈਕ ਜਾਂ ਵਾਈਟ ਚਨਾ ਤੁਸੀਂ ਲੈ ਕੇ ਆਓ। 4 ਪਾਉਂਡ ਵਾਲੇ ਬੈਗ $399 ਈਚ ਤੁਹਾਨੂੰ ਮਿਲ ਜਾਣਗੇ। ਇਸ ਤੋਂ ਇਲਾਵਾ ਜੇ ਬੰਸੀ ਗੁੜ ਲੈ ਕੇ ਆਉਣਾ ਹੋਵੇ 5 ਕਿਲੋ ਵਾਲਾ ਪੈਕ ਹੈ $799 ਦਾ। ਅਤੇ ਜੇਕਰ ਤੁਸੀਂ ਆਪਣੇ ਘਰਾਂ 'ਚ ਪੋਹਾ ਬਣਾਉਣਾ ਚਾਹੁੰਦੇ ਹੋ, ਪੋਹਾ ਬਹੁਤ ਵਧੀਆ ਚੀਜ਼ ਹੈ, ਪੋਹਾ ਥਿੱਕ ਜਾਂ ਥਿੰਨ ਕੋਈ ਵੀ ਲੈ ਕੇ ਆਓ, 2 ਪਾਉਂਡ ਵਾਲੇ ਬੈਗਸ $199 ਦੇ ਵਿੱਚ। ਅਤੇ ਮੂੰਗ ਦਾਲ ਲੈ ਕੇ ਆਉਣੀ ਹੋਵੇ, ਦਾਲਾਂ ਕਾਫੀ ਸਾਰੀਆਂ ਇਹਨਾਂ ਦੇ ਕੋਲ ਅਵੇਲੇਬਲ ਨੇ, ਆਲਮੋਸਟ ਸਾਰੀਆਂ ਹੀ 4-4 ਪਾਉਂਡ ਵਾਲੇ ਬੈਗ ਜਿਹੜੇ ਹੈਗੇ $399 ਦੇ ਵਿੱਚ ਲੱਗੇ ਹੋਏ ਨੇ। ਅਤੇ ਇਸ ਤੋਂ ਇਲਾਵਾ ਤੁਸੀਂ ਬਰਾਡ ਦਹੀਂ ਲੈ ਕੇ ਆਉਣਾ ਹੋਵੇ 2% ਜਾਂ ਫਿਰ 3.25%, 1.8 kg ਵਾਲਾ ਵੱਡਾ ਬਾਕਸ ਹੈ ਜਿਹੜਾ $599 ਦਾ। ਬਰਾਡ ਦੇਸੀ ਘਿਓ ਲੈ ਕੇ ਆਓ 1.6 kg ਵਾਲਾ $23.99। ਇੰਡੀਅਨ ਡੈਲੀਬਾਈਟਸ ਦੀ ਬਰਾਊਨ ਸ਼ੂਗਰ ਲੈ ਕੇ ਆਓ 8 ਪਾਉਂਡ ਵਾਲਾ ਬੈਗ $699 ਦਾ। ਕਾਫੀ ਸਾਰੀਆਂ ਹੋਰ ਵੀ ਪ੍ਰਾਈਸਿਸ ਲੱਗੀਆਂ ਹੋਈਆਂ ਨੇ, ਅੱਗੇ ਜਾ ਕੇ ਥੋੜ੍ਹੀ ਜਿਹੀ ਹੋਰ ਦੱਸ ਦੂੰਗੀ। ਅਤੇ ਤੰਦੂਰੀ ਗ੍ਰਿਲ ਮੀਟ ਸ਼ੋਪ ਤੋਂ ਤੁਸੀਂ ਵੈਜੀਟੇਰੀਅਨ ਥਾਲੀ $499 ਦੇ ਵਿੱਚ ਲੈ ਕੇ ਆਓ, ਵੈਜੀ ਬਰਗਰ $399, ਵੈਜ ਬਿਰਿਆਨੀ ਖਾਣੀ ਹੋਵੇ $499, ਸਟਫਡ ਕੁਲਚਾ ਜਿਹੜਾ ਇੱਕ ਰੇਡੀ ਵਾਲੇ ਕੁਲਚੇ ਨਹੀਂ ਮਿਲਦੇ ਹੁੰਦੇ ਸੀ ਇੰਡੀਆ, ਉਹ ਵਾਲਾ ਕੁਲਚਾ $299 ਦੇ ਵਿੱਚ, ਆਲੂ ਕੁਲਚਾ $499, ਵੈਜੀ ਨੂਡਲਸ ਖਾਣਾ ਚਾਹੁੰਦੇ ਹੋ $699 ਦੇ ਵਿੱਚ, ਚਿਕਨ ਕਰੀ ਵਿਦ ਨਾਨ $999, ਚਿਕਨ ਬਿਰਿਆਨੀ $699, ਵੈਜ ਮੀਡੀਅਮ ਪੀਜ਼ਾ 2 ਟੋਪਿੰਗਸ ਵਾਲਾ ਇਹਨਾਂ ਦੀਆਂ ਕੁਛ ਲੋਕੇਸ਼ਨਸ ਵਿੱਚ ਅਵੇਲੇਬਲ ਹੈ $699 ਈਚ, ਤੁਸੀਂ ਪੀਜ਼ਾ ਲੈ ਕੇ ਆ ਸਕਦੇ ਹੋ। ਗਲਫ ਕੇਮਬ੍ਰਿਜ ਐਂਡ ਜਿਹੜੀ ਸੈਂਡਲਵੁੱਡ ਵਾਲੀ ਲੋਕੇਸ਼ਨ ਹੈ 25 ਸੈਂਡਲਵੁੱਡ ਪਾਰਕਵੇ, ਇਹ ਵਾਲੀ ਲੋਕੇਸ਼ਨ 'ਤੇ ਤੁਹਾਨੂੰ ਪੀਜ਼ਾ ਵੀ ਅਵੇਲੇਬਲ ਮਿਲਦਾ। ਅਤੇ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਬ੍ਰੈਂਪਟਨ ਦੇ ਵਿੱਚ ਹੈਗੀਆਂ ਨੇ, 4 ਲੋਕੇਸ਼ਨਸ, ਇੱਕ ਲੋਕੇਸ਼ਨ ਇਹਨਾਂ ਦੀ ਗਲਫ ਦੇ ਵਿੱਚ ਹੈ, ਇੱਕ ਇਹਨਾਂ ਦੀ ਕੇਮਬ੍ਰਿਜ ਦੇ ਵਿੱਚ ਹੈ, ਅਤੇ 5ਵੀਂ ਲੋਕੇਸ਼ਨ ਜਿਹੜੀ ਹੈਗੀ ਇਹਨਾਂ ਦੀ, ਸੋਰੀ 7th ਲੋਕੇਸ਼ਨ ਜਿਹੜੀ ਇਹਨਾਂ ਦੀ ਹੈਗੀ ਸੈਰੇਮਨੀ ਐਕਸਪ੍ਰੈਸ, ਉਹ ਵੀ ਬ੍ਰੈਂਪਟਨ ਦੇ ਵਿੱਚ ਹੀ ਹੈ, ਮਿਸਾਗਰ ਰੋਡ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ। ਸਾਰੀਆਂ ਲੋਕੇਸ਼ਨਸ ਐਵਰੀ ਡੇ ਓਪਨ ਨੇ, 10-11 ਵਜੇ ਤੱਕ ਓਪਨ ਰਹਿੰਦੇ ਨੇ, ਤੁਸੀਂ ਇਹਨਾਂ ਦੀ ਸਾਰੀਆਂ ਲੋਕੇਸ਼ਨਸ 'ਤੇ ਜਾ ਕੇ ਲਾਜਵਾਬ ਖਾਣਾ ਖਾਓ ਅਤੇ ਨਾਲ ਹੀ ਸਸਤੀਆਂ ਕੀਮਤਾਂ ਦੇ ਵਿੱਚ ਗਰੋਸਰੀਜ਼ ਕਰਿਓ, ਕਿਉਂਕਿ ਇਹ ਜਿਹੜੀ ਸੇਲ ਲੱਗੀ ਹੋਈ ਹੈ ਇਹ 6 ਸਪਟੰਬਰ ਤੱਕ ਹੈਗੀ ਹੈ, 2 ਦਿਨ ਮੀਨਸ ਹੋਰ ਹੈਗੇ ਨੇ ਤੁਹਾਡੇ ਕੋਲ, ਅਤੇ ਤੁਸੀਂ ਆਪਣੀ ਬਹੁਤ ਹੀ ਵਧੀਆ ਗਰੋਸਰੀ ਆਈਟਮ ਲੈ ਕੇ ਆਓ। ਇੰਡੀਅਨ, ਪਾਕਿਸਤਾਨੀ, ਕੈਨੇਡੀਅਨ ਗਰੋਸਰੀਜ਼ ਤੁਹਾਨੂੰ ਸਾਰੀਆਂ ਮਿਲਦੀਆਂ ਨੇ ਇੰਡੀਅਨ ਫਰੂਟ ਲੈਂਡ ਦੇ ਉੱਪਰ। ਚਲੋ ਫਿਰ ਪਹਿਲਾ ਗਾਣਾ ਸੁਣੀਏ ਕਰਨ ਔਜਲੇ ਦੀ ਆਵਾਜ਼ ਦੇ ਵਿੱਚ, ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: Oh, so.

ਕਿੱਦਾਂ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਅਤੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 905-564-44, 905-564-6444 ਦੇ ਉੱਪਰ ਤੁਹਾਡੇ 'ਤੇ ਸਾਡੀ ਗੱਲਬਾਤ ਹੋਏਗੀ ਪੂਰੇ 6 ਵਜੇ ਤੱਕ। ਅਤੇ ਆਪਣੀ ਪਸੰਦ ਦਾ ਕੋਈ ਵੀ ਗਾਣਾ ਤੁਸੀਂ ਪ੍ਰੋਗਰਾਮ 'ਚ ਸੁਣਨਾ ਹੋਵੇ ਜਾਂ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਨਾਲ ਹੀ ਤੁਸੀਂ ਏਬਲ ਟਰੱਕਿੰਗ ਦੇ ਨਾਲ ਜ਼ਰੂਰ ਗੱਲਬਾਤ ਕਰੋ। ਇਹਨਾਂ ਨੂੰ ਡਰਾਈਵਰਸ ਚਾਹੀਦੇ ਨੇ, ਏਜ਼ ਐਡ ਡਰਾਈਵਰਸ, ਜਿਨ੍ਹਾਂ ਦੇ ਕੋਲ 2 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਹੋਵੇ, ਕਲੀਨ ਐਬਸਟ੍ਰੈਕਟ ਹੋਵੇ ਅਤੇ ਸਿਟੀ ਰੋਡ ਦੀ ਨੌਲੇਜ ਹੋਵੇ। ਕਿਉਂਕਿ ਜਿਹੜੀ ਇਹ ਜੋਬ ਤੁਹਾਨੂੰ ਦੇ ਰਹੇ ਨੇ ਲੋਕਲ ਪਿਕਅਪ ਐਂਡ ਡਰੋਪ ਆਫਸ ਦੀ ਹੋਏਗੀ, ਤਾਂ ਤੁਹਾਨੂੰ ਲੋਕਲ ਜਿਹੜਾ ਕੰਮ ਤੁਸੀਂ ਕਰਨਾ ਹੋਊਗਾ ਤਾਂ ਉਹਦੇ ਬਾਰੇ ਤੁਹਾਨੂੰ ਨੌਲੇਜ ਹੋਣੀ ਜ਼ਰੂਰੀ ਹੈ। ਇਸ ਕਰਕੇ ਏਬਲ ਟਰੱਕਿੰਗ ਦੇ ਮੋਹਿੰਦਰ ਗਰੇਵਾਲ ਜੀ ਨੂੰ ਕਾਲ ਕਰੋ। 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਵੇ, ਕਲੀਨ ਐਬਸਟ੍ਰੈਕਟ ਹੋਵੇ ਅਤੇ ਸਿਟੀ ਰੋਡ ਦੀ ਨੌਲੇਜ ਹੋਵੇ। ਨੰਬਰ 905-838-43-46, 905-838-4346, 905-838-4346।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਤੇ ਲੋ ਫਿਰ ਚੱਲੀਏ ਨਾਲ ਦੀ ਨਾਲ ਹੀ ਗਾਣੇ ਤੋਂ ਜਸਟ ਬਾਅਦ ਲਾਈਵ ਲੋਕੇਸ਼ਨ ਪ੍ਰੋਗਰਾਮ ਤੋਂ ਲੈਂਦੇ ਹਾਂ ਆਪਾਂ ਵਧੀਆ ਜੀ ਡੀਲ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਮਿਹਰਬਾਨੀ ਵਿੱਚ ਮਿਰਜਾ ਯਾਰ ਫਿਰੇ ਸੁੱਖ ਜੀ ਹਾਲ ਆ।
2: ਬਿਲਕੁਲ
1: ਆਪਾਂ ਉੱਚੀ ਕਰਕੇ ਸੁਣਿਆ ਕਿ
2: ਬਿਲਕੁਲ ਬਿਲਕੁਲ ਜਦੋਂ
1: ਐਨਰਜੀ ਆ ਗਈ,
2: ਐਨਰਜੀ ਤੋਂ ਸੁਣਦੇ ਹਾਂ ਬਾਪਾ ਜੀ, ਵੈਸੇ ਹੀ ਬੰਦੇ ਚ ਨਾ ਐਨਰਜੀ ਆ ਜਾਂਦੀ ਹੈ। ਹੁਣ ਐਨਰਜੀ ਵਾਲੀ ਡੀਲ ਹੀ ਪਰਿਵਾਰਾਂ ਵਾਸਤੇ ਆਉਣ ਲੱਗੀ ਆ। ਸੋ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਸੋ ਸਾਹਿਬ ਤੁਹਾਡੇ ਪਿੱਛੇ ਦੋ ਬੈਡਰੂਮ ਸੈੱਟ ਲੱਗੇ, ਜਿਹੜਾ ਮਰਜ਼ੀ ਆ ਕੇ ਚੂਜ਼ ਕਰ
1: ਸਕਦੇ। ਖੂਬਸੂਰਤ ਆ
2: ਬਿਲਕੁਲ, ਚਾਹੇ ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਲਾਈਟ ਬੇਜ ਕਲਰ ਦਾ, ਲਾਈਟ ਬੇਜ ਕਲਰ ਦਾ ਕਿੰਗ ਸਾਈਜ਼ ਦਾ ਬੈੱਡ ਦੀ ਐਲਈਡੀ ਲਾਈਟਾਂ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਸਿਰ ਸਾਹਿਬ,
1: ਬਹੁਤ ਪਿਆਰਾ ਪੀਸ ਆ
2: ਬਿਲਕੁਲ। ਤੇ ਹੈੱਡਬੋਰਡ ਦੇ ਵਿੱਚ ਫੈਬਰਿਕ ਲੱਗੀ ਹੋਈ ਆ, ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ ਦੇ ਨਾਲ ਐਲਈਡੀ ਲਾਈਟਾਂ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਤੇ ਵਾਇਰਲੈਸ ਚਾਰਜਰ। ਇਹਦੀ ਰੈਗੂਲਰ ਕੀਮਤ ਜਿਹੜੀ $3700 ਸੀ।
1: ਇਹਦਾ ਜਿਹੜਾ ਡਰੈਸਰ ਆ ਨਾ, ਮੈਨੂੰ ਇਹ ਬਹੁਤ ਸੋਹਣਾ ਨਾ, ਗੋਲਡਨ ਨਵੀਂ ਦਿਖ ਚ ਆਇਆ ਨਾ।
2: ਜੀ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ ਸਾਹਿਬ।
1: ਜੀ ਜੀ,
2: ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਕਿੰਗ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਜਿਹੜੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ ਤੁਸੀਂ ਦੇਖ ਲਓ $3600-3700 ਦਾ ਟੈਗ ਲੱਗਾ ਹੋਇਆ, ਘਟਾ ਕੇ ਸੀ ਸੇਲ ਪ੍ਰਾਈਸ $2700 ਲੱਗੀ ਆ। ਜਿਹੜਾ ਪਰਿਵਾਰ ਰਾਈਟ ਵੇਲ ਸਟੋਰ ਆ ਜਾਊਗਾ, ਕਿੰਗ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, $1999 ਦਾ ਪੂਰਾ ਬੈਡਰੂਮ।
1: ਗੱਲਬਾਤ
2: ਕੀਤੀ ਸੀ, ਬੱਚਿਆਂ ਦੀ ਗੇਮ ਹੁੰਦੀ ਆ, ਮਨਪ੍ਰੀਤ ਜੀ ਨੂੰ ਵੀ ਪਤਾ ਹੋਣਾ, ਤੁਹਾਨੂੰ ਵੀ ਪਤਾ ਹੋਣਾ, PS5
1: ਪਲੇਅਸਟੇਸ਼ਨ
2: 6-7 ਦੀ ਆਉਂਦੀ ਆ। ਪਰਿਵਾਰ ਸਾਡੇ ਕੋਲ ਰਾਈਟ ਵਿਨ ਸਟੋਰ ਆ ਜਾਣਗੇ, ਨਾਲ ਬਿਲਕੁਲ ਫ੍ਰੀ ਆਪਣੇ ਬੱਚੇ ਨੂੰ ਲੈ ਆਓ
1: ਗਿਫਟ, ਬੱਚੇ ਵਾਸਤੇ
2: ਆਪਣੇ ਬੱਚੇ ਨੂੰ ਲੈ ਆਓ। ਕਿੰਗ ਸਾਈਜ਼ ਦਾ ਬੈੱਡ, ਲਾਈਟ ਵੇਟ ਕਰਦਾ, ਹਾਈਡ੍ਰੋਲਿਕ ਸਟੋਰੇਜ ਦੇ ਨਾਲ,
1: ਇਹ ਤਾਂ ਜਿਹੜੇ ਘਰ ਚ ਜਾਊਗਾ ਨਾ, ਇਹ ਚਾਨਣ ਚਾਨਣ ਹੋ ਜਾਊਗਾ ਬੈੱਡਰੂਮ ਸੈੱਟ।
2: ਐਲਈਡੀ ਲਾਈਟਾਂ ਨਹੀਂ ਆ, ਸੋ ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ, ਐਲਈਡੀ ਲਾਈਟਾਂ, ਡਰੈਸਰ ਮਿਰਰ ਲਾਈਟ,
1: ਬੜਾ ਸੋਲਿਡ ਹੈ
2: ਬੈੱਡ ਹੈਗਾ। ਸੋ ਕਿੰਗ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਹਾਈਡ੍ਰੋਲਿਕ ਸਟੋਰੇਜ ਦਾ ਬੈੱਡਰੂਮ ਸੈੱਟ, $1999 ਦਾ, $2000 ਦਾ।
1: ਜਿਹੜੀਆਂ ਸਾਡੀਆਂ ਸੁਆਣੀਆਂ ਨੇ ਘਰਾਂ ਦੀਆਂ ਨਾ,
2: ਜੀ ਭਾਜੀ,
1: ਵੁਮਨ ਹੈਗੀ, ਵਿਮਨ ਹੈਗੀਆਂ
2: ਜੀ,
1: ਉਹਨਾਂ ਨੇ ਡਰੈਸ ਨਹੀਂ ਲਾਈਕ ਕਰਨਾ।
2: ਬਿਲਕੁਲ, ਕਿਉਂਕਿ ਐਲਈਡੀ ਲਾਈਟਾਂ,
1: ਸ਼ਿੰਗਾਰ ਕਰਨ ਦਾ ਵੀ ਸਵਾਲ ਆਊਗਾ ਮੂਰੇ,
2: 100% ਨਾਲੇ ਭਾਜੀ। ਦਰਵਾਜ਼ਿਆਂ ਦੇ ਵਿੱਚ ਬੈਲਵਟ ਲੱਗੀ ਹੋਈ ਆ, ਤੇ ਗੋਲਡਨ ਕਲਰ ਦੇ ਹੈਂਡਲ ਨੇ, ਐਲਈਡੀ ਲਾਈਟਾਂ, ਮਿਰਰ ਦੇ ਵਿੱਚ ਨਾਈਟ ਸਟੈਂਡ ਪਰਵਾਲ, ਪੂਰਾ ਬੈੱਡਰੂਮ ਸੈੱਟ $1999 ਦਾ। ਤੇ ਨਾਲ ਬੱਚੇ ਆਪਣੇ ਨੂੰ ਲੈ ਕੇ ਆਉਣਾ, ਤਿਆਰ ਕਰਕੇ ਲੈ ਕੇ ਆਇਓ ਸੋਹਣੇ ਸੋਹਣੇ ਨਿਆਣਿਆਂ ਨੂੰ, ਨਾਲ PS5 ਗੇਮ ਬਿਲਕੁਲ ਫ੍ਰੀ।
1: ਚੁਆਇਸ ਦੇ ਦਿੰਦੇ ਆ, ਜਿਹਨੇ ਗੇਮ ਲੈਣੀ ਗੇਮ ਲੈ ਲਵੇ
2: ਜੀ,
1: ਜਿਨ੍ਹਾਂ ਨੇ ਟੀਵੀ ਲੈਣਾ ਉਹ ਟੀਵੀ ਲੈ
2: ਲੈਣਾ, ਡਨ, ਜਿੱਦਾਂ ਮਰਜ਼ੀ ਲੈ, ਟੀਵੀ ਲੈਣਾ ਟੀਵੀ ਲੈ ਲਓ, PS5 ਪਲੇਅਸਟੇਸ਼ਨ ਲੈਣੀ ਉਹ ਲੈ ਲਓ, ਦੋਨੇ ਚੁਆਇਸਾਂ ਤੁਹਾਨੂੰ ਮਿਲ ਰਹੀਆਂ। ਤੇ ਨਾਲ ਸਾਹਿਬ ਇੱਕ ਚੀਜ਼ ਮੈਂ ਹੋਰ ਐਡ ਨੂੰ ਕਰ ਦਿੰਦਾ
1: ਜੀ,
2: ਇੱਕ ਤਾਂ ਉਹ ਤੁਸੀਂ ਆ ਕੇ ਦੇਖੀ ਹੋਣੀ, ਪੂਰੀ ਇਨਵੈਂਟਰੀ ਸ਼ੋਰੂਮ ਦੀ ਚੇਂਜ ਕਰਤੀ ਹੈ ਜੀ। ਬੈਡਰੂਮ ਸੈੱਟ, ਡਰੈਸਰ ਮਿਰਰ, ਸਾਈਡ ਟੇਬਲ, ਕੈਨੇਡੀਅਨ ਮੇਡ ਸੋਫਾ ਸੈੱਟ, ਪਾਵਰ ਰਿਕਲਾਈਨਰ, ਫਰੰਟ ਤੇ ਟਰਕੀ ਦੇ ਸੋਫੇ ਨਵੇਂ ਲੱਗ ਚੁੱਕੇ ਨੇ।
1: ਮੈਂ ਵੀ ਦੇਖ ਰਹੀ ਸੀ ਬੜਦੇ ਸਾਰੇ, ਇੰਨੇ ਚੇਂਜ ਕੀਤੇ ਤੁਸੀਂ
2: ਜੀ ਜੀ। ਲੇਬਰ ਡੇ ਲੌਂਗ ਵੀਕਐਂਡ ਸੇਲ ਜਿਹੜੀ ਚੱਲ ਰਹੀ ਹੈ, ਤੇ ਨਾਲ ਤੋਹਫੇ ਮਿਲ ਰਹੇ ਆ, ਸੋ ਘੁਮਾ ਲਓ ਗੱਡੀਆਂ ਫਟਾਫਟ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ। ਸਿੱਧੂ ਸਾਹਿਬ
1: ਮਿਹਰਬਾਨੀ, ਔਰ ਮਨਪ੍ਰੀਤ ਚੱਲਦੇ ਬਾਬਾ ਤੁਹਾਡੇ ਪਾਸ, ਤੇ ਵਾਕਈ ਮਿਰਜਾ ਸੁਣ ਕੇ ਇਹਨਾਂ ਨੇ ਬੜੀ ਅੱਛੀ ਡੀਲ ਦਿੱਤੀ ਹੈ, ਦਿਲ ਖੋਲ ਕੇ ਗਿਫਟ ਦਿੱਤੇ ਆ ਮਨਪ੍ਰੀਤ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ, ਬਿਲਕੁਲ। ਤੁਸੀਂ ਵੀ ਇੰਨੀਆਂ ਵਧੀਆ ਵਧੀਆ ਡੀਲਸ ਲੈਣੀਆਂ ਹੋਣ ਤਾਂ ਇੱਕ ਚੱਕਰ ਜ਼ਰੂਰ ਲਗਾਓ। ਸਾਰੀ ਨਵੀਂ ਇਨਵੈਂਟਰੀ ਪਹੁੰਚ ਚੁੱਕੀ ਹੈ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਸੇਲ ਚੱਲ ਰਹੀ ਹੈ ਗ੍ਰੈਂਡ ਹੋਮ ਫਰਨੀਚਰ ਦੇ। ਜ਼ਰੂਰ ਪਹੁੰਚੋ ਡੈਰੀ ਐਂਡ ਟੋਮਕੈਨ ਦੀ ਇੰਟਰਸੈਕਸ਼ਨ ਤੇ। ਜੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ, ਕੋਈ ਵੀ ਡੀਲ ਤੁਸੀਂ ਲੌਕ ਕਰਾਉਣਾ ਚਾਹੁੰਦੇ ਹੋ, ਨੰਬਰ 6472620000 6472620000 ਦੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪੂਰੇ 6 ਵਜੇ ਤੱਕ। 8227 ਜੀ, ਸਤਿ ਸ਼੍ਰੀ ਅਕਾਲ।
3: ਧੰਨਵਾਦ ਕਰਦਾ ਮਹਾਰਾਜ, ਮੋਰ ਤਰੱਕੀਆਂ ਚੜ੍ਹਦੀਆਂ ਗੱਲਾਂ ਭਾਈ, ਇੱਦਾਂ ਹੀ ਬਸ ਮੈਂ ਕਹਿੰਦਾ ਬਹਿਜਾ ਬਹਿਜਾ ਕਰ ਦਿੰਦੇ ਆ, ਬਾਜਾਂ ਇੱਦਾਂ ਸੁਣਦੀਆਂ, ਮੈਂ ਕਹਿੰਦਾ ਡੀਲਾਂ ਦੀਆਂ ਡੀਲਾਂ ਹੀ ਸੁਣਦੀਆਂ ਜੀ, ਬਹੁਤ ਵਧੀਆ ਪ੍ਰੋਗਰਾਮ। ਬਾਕੀ ਜਿੰਨੇ ਭੈਣ ਭਰਾ ਆਪਣੇ ਬਜ਼ੁਰਗ ਆ ਜਾਂ ਤੁਹਾਡੀ ਟੀਮ ਆ ਜਾਂ ਬਿਜ਼ਨਸ, ਮੈਂ ਭੈਣਾਂ ਵੀ ਬਿਜ਼ਨਸ ਕਰਦੀਆਂ, ਬਾਕੀ ਦੇਸ਼ ਪ੍ਰਦੇਸ਼ ਦੀ ਟੀਮ ਆ, ਸਾਰਿਆਂ ਦਾ ਦਿਲੋਂ ਮੈਂ ਧੰਨਵਾਦ ਕਰਦਾ ਮਹਾਰਾਜ, ਤਰੱਕੀਆਂ ਚੜ੍ਹਦੀਆਂ ਕਲਾਂ।
0: ਹਾਂਜੀ, ਥੈਂਕ ਯੂ, ਬਹੁਤ ਸ਼ੁਕਰੀਆ। ਤੁਸੀਂ ਵੀ ਹਮੇਸ਼ਾ ਚੜ੍ਹਦੀ ਕਲਾ ਚ ਰਹੋ, ਸਾਡੀ ਟੀਮ ਨੂੰ ਇੰਨਾ ਜ਼ਿਆਦਾ ਹੌਸਲਾ ਅਫਜ਼ਾਈ ਕਰਦੇ ਹੋ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 9873 ਜੀ, ਸਤਿ ਸ਼੍ਰੀ ਅਕਾਲ।
4: ਜੀ ਮਨਪ੍ਰੀਤ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
4: ਜੀ ਕੈਸੇ ਹੈ? ਠੀਕ ਹੈ।
0: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
4: ਅੱਲਾਹ ਕਾ ਸ਼ੁਕਰ ਅਲਹਮਦੁਲਿਲ੍ਲਾਹ।
0: ਮੌਸਮ ਬਹੁਤ ਅੱਛਾ ਹੈ, ਧੁੱਪ ਨਿਕਲੀ ਹੋਈ ਹੈ ਪੂਰੀ।
4: ਹਮਾਰੇ ਜੀ ਉਧਰ ਬਾਦਲ ਬਾਦਲ ਛਾਏ ਹੋਏ ਹੈ। ਜੈਕਸ ਕਿੱਧਰ
0: ਹੋ? ਓ ਅੱਛਾ, ਨਹੀਂ ਨਹੀਂ ਯਹਾਂ ਪੇ ਤੋ ਪੂਰੀ ਧੁੱਪ ਹੈ।
4: ਹਾਂ ਇਧਰ ਤੋ ਥੋੜੇ ਬਾਦਲ ਛਾਏ ਹੋਏ।
0: ਓਕੇ ਚਲੋ ਕੋਈ ਗੱਲ ਨਹੀਂ।
4: ਕੱਲ ਪਰਸੋਂ ਜੋ ਠੰਡਾ ਸਟੋਰਮ ਆਇਆ ਤਾਂ ਹਮਾਰੇ ਤੋਂ ਬਸ ਅੱਲਾਹ ਕਾ ਕਰਮ ਰਹਾ, ਕੁਛ ਵੀ ਨਹੀਂ ਹੋਇਆ।
0: ਓ ਥੈਂਕ ਗੋਡ, ਬਟ ਇੱਥੇ ਤਾਂ ਬਹੁਤ ਜ਼ਿਆਦਾ ਕਾਫੀ ਡੈਮੇਜਸ ਹੋਏ। ਹਾਂਜੀ
4: ਲੇਕਿਨ ਹਵਾ ਵਗੈਰਾ ਵੀ ਨਹੀਂ ਇਧਰ ਆਈ, ਉਸ ਤਰ੍ਹਾਂ ਵੀ ਰਹੀ ਹੈ ਆਪਕੀ ਤਰ੍ਹਾਂ।
0: ਚਲੋ ਕੋਈ ਬਾਤ ਨਹੀਂ। ਹਾਂਜੀ ਹਾਂਜੀ ਸਭ ਖੈਰੀਅਤ।
4: ਗਾਣਾ ਇੱਕ ਲਗਾ ਦੇਣਾ ਜੇ ਟਾਈਮ ਤਾਂ ਬਹੁਤ ਹੈ ਆਪਕੇ ਪਾਸ।
0: ਹਾਂਜੀ ਹਾਂਜੀ ਬਿਲਕੁਲ।
4: ਜੱਟੀ ਮਿਲੀ ਜੱਟ ਨੂੰ ਪਤੰਗ ਵਰਗੀ,
0: ਜੱਟੀ ਮਿਲੀ ਜੱਟ ਨੂੰ ਪਤੰਗ ਵਰਗੀ। ਠੀਕ ਹੈ ਓਕੇ, ਠੀਕ ਹੈ ਜੀ ਮੈਂ ਸੁਣਾਉਂਦੀ ਹਾਂ, ਥੋੜਾ ਜਿਹਾ ਟਾਈਮ ਦਿਓ ਪਲੀਜ਼। ਪ੍ਰੋਗਰਾਮ ਚ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟੂਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44 905-564-44 ਸਟੂਡੀਓ ਦਾ ਨੰਬਰ ਹੈ। ਅਤੇ ਮੈਂ ਤੁਹਾਨੂੰ ਜਾਣਕਾਰੀ ਦਿਆਂ ਟੀਮ ਸਿੱਧੂ ਦੇ ਬਾਰੇ, ਜੋ ਕਿ ਤੁਹਾਡੇ ਲਈ ਬਹੁਤ ਵਧੀਆ, ਤੁਹਾਨੂੰ ਪਤਾ ਕਿ ਹਮੇਸ਼ਾ ਪ੍ਰੋਜੈਕਟਸ ਹਮੇਸ਼ਾ ਬੜੇ ਵਧੀਆ ਵਧੀਆ ਲੈ ਕੇ ਆਉਂਦੇ ਨੇ। ਅਤੇ ਇਸ ਸਮੇਂ ਟੀਮ ਸਿੱਧੂ ਤੁਹਾਡੇ ਲਈ ਲੈ ਕੇ ਆਏ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਮਿਸਿਸਾਗਾ ਰੋਡ ਐਂਡ ਸੈਂਡਲਵੁੱਡ ਪਾਰਕਵੇ ਵੈਸਟ ਦੇ ਉੱਪਰ ਨਵੇਂ ਘਰਾਂ ਦਾ ਇੱਕ ਪ੍ਰੋਜੈਕਟ ਹੈ। ਫ੍ਰੀ ਹੋਲ ਟਾਊਨ ਹਾਊਸਿਸ ਨੇ ਜਿਨ੍ਹਾਂ ਦੀ ਪ੍ਰਾਈਸ 600 ਤੋਂ ਸਟਾਰਟ ਹੁੰਦੀ ਹੈ। ਬਿਲਕੁਲ ਤੁਸੀਂ ਸਹੀ ਸੁਣਿਆ, 600,000 ਤੋਂ ਪ੍ਰਾਈਸ ਸਟਾਰਟ ਹੋ ਜਾਂਦੀ ਹੈ। ਅਤੇ ਨਾਲੇ ਡਬਲ ਕਾਰ ਗਰਾਜ ਦੇ ਡਿਟੈਚਡ ਕਾਰ ਆ ਰਹੇ ਨੇ ਜਿਨ੍ਹਾਂ ਦੀ ਪ੍ਰਾਈਸ 900 ਤੋਂ ਸ਼ੁਰੂ ਹੋ ਰਹੀ ਹੈ, 9,00,000 ਤੋਂ। ਅਤੇ ਕਲੋਜ਼ਿੰਗ ਇਹਨਾਂ ਦੀ ਹੋ ਜਾਣੀ ਹੈ ਐਂਡ ਆਫ 2027 ਜਾਂ ਸਟਾਰਟਿੰਗ ਆਫ 2028 ਦੀ। ਅਤੇ ਪਹਿਲੇ ਫੇਜ਼ ਦੇ ਵਿੱਚ ਸਿਰਫ ਲਿਮਿਟਡ ਲੋਟਸ ਹੀ ਰਿਲੀਜ਼ ਹੋਣਗੇ। VIP ਐਕਸੈਸ ਦੇ ਲਈ, ਸਭ ਤੋਂ ਲੋਐਸਟ ਪ੍ਰਾਈਸਿਸ ਦੇ ਲਈ ਤੁਸੀਂ ਟੀਮ ਸਿੱਧੂ ਦੇ ਨਾਲ ਅੱਜ ਹੀ ਕੰਟੈਕਟ ਕਰ ਲਓ। ਨੰਬਰ ਹੈ 416-302-0016-416-302-0016। ਥੋੜ੍ਹੀ ਜਿਹੀ ਮੈਂ ਜਾਣਕਾਰੀ ਦੇ ਦਿਆਂ ਤੁਹਾਨੂੰ। ਫ੍ਰੀ ਹੋਲ ਟਾਊਨ ਹਾਊਸਿਸ ਨੇ ਜਿਹੜੇ ਇਹ 600,000 ਤੋਂ ਸਟਾਰਟ ਹੋ ਰਹੇ ਨੇ, 600,000 ਦੀ ਰੇਂਜ ਦੇ ਵਿੱਚ ਆ ਰਹੇ ਨੇ। 3 ਤੋਂ 5 ਬੈਡਰੂਮਸ ਹੋਣਗੇ ਇਹਨਾਂ ਦੇ ਵਿੱਚ, 2.5 ਤੋਂ 3.5 ਬਾਥਰੂਮਸ ਹੋਣਗੇ। ਟ੍ਰੈਡੀਸ਼ਨਲ 2 ਫਲੋਰ ਦੇ ਟਾਊਨ ਹਾਊਸਿਸ ਨੇ, ਜਿਹਦੇ ਨਾਲੇ ਨਵੇਂ ਜਿਹੜੇ 3 ਫਲੋਰ ਦੇ ਟਾਊਨ ਹਾਊਸਿਸ ਨੇ ਡਬਲ ਕਾਰ ਗਰਾਜ ਦੇ ਨਾਲ। ਇਹਨਾਂ ਦੇ ਬਾਰੇ ਪੂਰੀ ਜਾਣਕਾਰੀ ਲਓ 416-302-0016 ਦੇ ਉੱਪਰ ਕਾਲ ਕਰਕੇ। ਇਸ ਤੋਂ ਇਲਾਵਾ ਜਿਹੜੇ ਡਿਟੈਚਡ ਘਰ ਆ ਰਹੇ ਨੇ, ਇਹਨਾਂ ਦੀ ਪ੍ਰਾਈਸ 9,00,000 ਤੋਂ ਸਟਾਰਟ ਹੁੰਦੀ ਹੈ, 900 ਤੋਂ। ਇਹਦੇ ਵਿੱਚ 33 ਫੁੱਟ ਦੇ ਲੋਟਸ ਹੋਣਗੇ ਐਂਡ 36 ਫੁੱਟ ਦੇ ਲੋਟਸ ਹੋਣਗੇ। 4 ਤੋਂ 5 ਬੈਡਰੂਮਸ ਬਣਨਗੇ, 3.5 ਬਾਥਰੂਮਸ ਹੋਣਗੇ ਅਤੇ ਸਾਰਿਆਂ ਦੇ ਵਿੱਚ ਡਬਲ ਕਾਰ ਗਰਾਜ ਹੋਣਗੇ। ਇਹਨਾਂ ਘਰਾਂ ਦੇ ਬਾਰੇ ਵੀ ਜਾਣਕਾਰੀ ਤੁਸੀਂ ਲਓ। ਇਹ ਪ੍ਰੋਜੈਕਟ ਕਾਫੀ ਜਲਦੀ ਰਿਲੀਜ਼ ਹੋਣ ਵਾਲੇ ਨੇ। ਤੇ VIP ਐਕਸੈਸ ਲੈਣੀ ਹੋਵੇ, ਗਰੰਟੀਡ ਐਲੋਕੇਸ਼ਨ ਤੇ ਪਹਿਲੇ ਫੇਜ਼ ਦੇ ਵਿੱਚ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਲਈ ਕਾਲ ਕਰੋ, ਟੈਕਸਟ ਕਰੋ ਜਾਂ ਵਟਸਐਪ ਕਰੋ। ਟੀਮ ਸਿੱਧੂ ਦੇ ਨਾਲ ਤੁਹਾਡਾ ਕੰਟੈਕਟ ਹੋਏਗਾ। ਨੰਬਰ ਹੈ 416-302-0016-416-302-0016। ਟੀਮ ਸਿੱਧੂ ਦੇ ਨਾਲ ਤੁਸੀਂ ਅੱਜ ਹੀ ਗੱਲਬਾਤ ਕਰ ਸਕਦੇ ਹੋ। ਸਟੂਡੀਓ ਨੰਬਰ 905-564-6444-905-564-6444 ਸਟੂਡੀਓ ਦਾ ਨੰਬਰ ਹੈ। ਅਤੇ 9042 ਤੁਸੀਂ ਆਪਣੀ ਲਾਈਨ ਛੱਡ ਕੇ ਦੁਬਾਰਾ ਤੋਂ ਕਾਲ ਕਰ ਲਓ। 905-564-6444 ਸਟੂਡੀਓ ਦਾ ਨੰਬਰ ਹੈ।

0: ਜੇਕਰ ਕਿਸੇ ਨੂੰ ਵੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਐਂਡ ਇੰਡਸਟਰੀਅਲ ਰੀਫਾਈਨੈਂਸ ਕਰਨਾ ਹੋਵੇ ਜਾਂ ਪ੍ਰੋਪਰਟੀ ਰੀਪਰਚੇਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰਾਹੁਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ। ਕੋਈ ਵੀ ਰੀਫਾਈਨੈਂਸ ਕਰਨੀ ਹੋਵੇ ਜਾਂ ਪਰਚੇਸਿਸ ਹੋਣ, ਹੋਮ ਐਕਟੀ ਜਾਂ ਕਮਰਸ਼ੀਅਲ ਐਕਟੀ ਹੋਵੇ, ਤੁਸੀਂ 90% ਫੰਡਿੰਗ ਤੁਹਾਨੂੰ ਇਹ ਲੈ ਕੇ ਦੇਣਗੇ ਬ੍ਰਾਂਡ ਨਿਊ ਕਮਰਸ਼ੀਅਲ ਬਿਲਡਿੰਗਸ ਦੇ ਉੱਪਰ। ਪ੍ਰਾਈਵੇਟ ਮੋਰਗੇਜ ਤੁਸੀਂ ਕਰਵਾਉਣੀ ਹੋਵੇ ਐਜ ਸੂਨ ਐਜ ਪੋਸੀਬਲ ਕਰਾ ਦੇਣਗੇ। ਕਿਸੇ ਦੀ ਮੋਰਗੇਜ ਹੋ ਨਹੀਂ ਰਹੀ, ਚਾਹੇ ਘਰ ਦੀ ਪਹਿਲੀ ਮੋਰਗੇਜ ਹੋਵੇ ਚਾਹੇ ਦੂਸਰੀ ਮੋਰਗੇਜ ਹੋਵੇ, ਡਜ਼ਨਟ ਮੈਟਰ, ਤੁਹਾਨੂੰ ਇਹ ਫਟਾਫਟ ਤੁਹਾਡੀ ਮੋਰਗੇਜਿਸ ਅਪਰੂਵ ਕਰਵਾ ਕੇ ਦੇਣਗੇ ਰਾਹੁਲ ਗਰੇਵਾਲ ਜੀ। ਕਾਫੀ ਲੰਬਾ ਤਜਰਬਾ ਹੈ ਇਹਨਾਂ ਦਾ ਤੇ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ, ਚਾਹੇ ਰੈਜ਼ੀਡੈਂਸ਼ੀਅਲ, ਚਾਹੇ ਕਮਰਸ਼ੀਅਲ, ਚਾਹੇ ਇੰਡਸਟਰੀਅਲ ਮੋਰਗੇਜ ਕਰਵਾਉਣੀ ਹੋਵੇ। ਨੰਬਰ 6476042511 6476042211 ਰਾਹੁਲ ਗਰੇਵਾਲ ਜੀ ਦਾ ਨੰਬਰ ਹੈ ਤੇ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਤੇ ਨਾਲ ਦੀ ਨਾਲ ਹੀ ਤੁਸੀਂ ਜ਼ਰੂਰ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ ਵੀ, ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟਸ ਘੱਟ ਚਾਹੁੰਦੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਬੈਨੀਫਿਟਸ ਵੀ ਮਿਲਣ, ਯਾਨੀ ਕਿ ਸਹੀ ਕਵਰੇਜ ਵੀ ਮਿਲੇ, ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਸੰਪਰਕ ਕਰੋ। ਓਨਟੈਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਕਾਫੀ ਸਾਰੀਆਂ ਚੇਂਜਿਸ ਆਈਆਂ ਨੇ, ਜਿਹੜੇ ਐਕਸੀਡੈਂਟ ਬੈਨੀਫਿਟਸ ਨੇ ਤੇ ਹੋਰ ਵੀ ਕਵਰੇਜਿਸ ਵਗੈਰਾ ਮਿਲਦੇ ਨੇ, ਉਹਦੇ ਲਈ ਤੁਸੀਂ ਨਵੇਂ ਤੁਹਾਨੂੰ ਡਿਸੀਜਨਸ ਲੈਣੇ ਪੈ ਸਕਦੇ ਆ। ਜਦੋਂ ਵੀ ਹੁਣ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਂਦੀ ਹੈ ਤਾਂ ਤੁਸੀਂ ਜ਼ਰੂਰ ਯਾਦ ਰੱਖੋ ਮਨੂ ਸ਼ਰਮਾ ਜੀ ਦਾ ਨੰਬਰ। ਸਹੀ ਕਵਰੇਜ ਦਾ ਹੋਣਾ ਤੁਹਾਡੀ ਪਾਲਿਸੀ ਦੇ ਵਿੱਚ ਕਾਫੀ ਜ਼ਿਆਦਾ ਇੰਪੋਰਟੈਂਟ ਹੈ, ਨੋ ਮੈਟਰ ਕਿ ਤੁਹਾਡਾ ਪ੍ਰੀਮੀਅਮ ਕਿੰਨਾ ਆ ਰਿਹਾ। ਇਸ ਲਈ ਬੈਟਰ ਕਵਰੇਜ ਦੇ ਲਈ, ਬੈਟਰ ਰੇਟਸ ਤੁਸੀਂ ਲੱਭ ਰਹੇ ਹੋ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਆਟੋ ਇੰਸ਼ੋਰੈਂਸ ਹੋਵੇ, ਘਰ ਦੀ ਇੰਸ਼ੋਰੈਂਸ ਹੋਵੇ ਜਾਂ ਬਿਜ਼ਨਸ ਇੰਸ਼ੋਰੈਂਸ ਹੈ, ਬੈਸਟ ਡੀਲ ਤੁਹਾਨੂੰ ਦੇਣਗੇ। ਨੰਬਰ 2899952 9532 2899952 9532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਅਗਲੇ ਕਾਲਰ 6643। ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਮਨਪ੍ਰੀਤ ਜੀ, ਤੁਹਾਨੂੰ ਤਜਰਬੇ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਤੇ ਈਵਨਿੰਗ, ਕਲਰ ਚੜ੍ਹਦੀ ਕਲਾ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਗਾਣੇ ਦੀ ਫਰਮਾਇਸ਼ ਸੀ ਜੀ, ਪੁਰਾਣਾ ਤੇ ਟਾਈਮ ਵੀ ਥੋੜਾ ਆਪਣੇ ਕੋਲ, ਮੈਂ ਤੇਰੇ ਮੁੰਡੇ ਲੱਗਿਆ ਪ੍ਰੋਗਰਾਮ ਦਾ ਉਹਦਾ ਸੁਣਦਾ ਜੀ। ਇਹਦਾ ਹੈਗਾ ਆਪਣੇ ਸੋਨੀ ਪਾਵਲੇ ਦਾ ਜੀ, ਪੈਣਾ ਚ ਪੰਜਾਬੀ ਯਾਰ ਦੀ,
0: ਪੈਰਾਂ ਚ ਪੰਜਾਬੀ ਯਾਰ ਦੀ। ਮੈਨੂੰ ਪਹਿਲਾਂ ਵੀ ਇੱਕ ਸਾਡੇ ਲਿਸਨਰ ਨੇ ਨਾ ਸੋਨੀ ਪਾਵਲੇ ਜੀ ਦਾ ਗਾਣਾ ਦੱਸਿਆ ਸੀ ਤੇ ਮੈਂ ਹਜੇ ਮੈਂ ਸੋਚ ਰਹੀ ਸੀ ਕਿਹੜਾ ਸੁਣਾਵਾਂ ਮੈਂ, ਤੇ ਫਿਰ ਪੰਜਾਬੀ ਸੁਣਾ ਦਿੰਦੇ
1: ਪਹਿਲਾਂ ਮੈਂ ਸੋਚਦਾ ਫਿਰ ਰਹਿਣੇ ਦਿੰਦੇ ਆ, ਹੁਣ ਲੇਟ ਆ ਫਿਰ ਵੀ ਇੰਨੇ ਟਾਈਮ ਤਾਂ ਲੱਗਣਾ ਨਹੀਂ ਹੈਗਾ।
0: ਨਹੀਂ ਕੋਈ ਗੱਲ ਨਹੀਂ,
1: ਡਰਾਈਵਰ ਤੇ ਵੇਟ ਕਰਨੀ ਪਊ ਫਿਰ।
0: ਅੱਛਾ ਕੋਈ ਗੱਲ ਨਹੀਂ, ਗਾਣਾ ਤੁਸੀਂ ਹੁਣੇ ਸੁਣ ਲਓ, ਗਾਣੇ ਦੀ ਕੋਈ ਗੱਲ
1: ਨਹੀਂ ਜੀ। ਬਾਬਾ ਜੀ ਚੜ੍ਹਦੀ ਕਲਾ ਰੱਖਣ ਤੇ ਬਾਕੀ ਵੀ ਸਾਰਿਆਂ ਨੂੰ ਹੈਵ ਅ ਨਾਈਸ ਲੌਂਗ ਵੀਕਐਂਡ ਤੇ ਵੱਡੇ ਆ ਰਹੇ ਮੰਡੇ ਨੂੰ।
0: ਨਹੀਂ ਮੇਰੀ ਤਾਂ ਫਿਰ ਰੇਡੀਓ ਤਾਂ ਫਿਰ ਕਰਨਾ ਹੀ ਆ ਨਾ, ਛੁੱਟੀ ਤਾਂ ਚਲੋ ਉਦਾਂ ਹੋ ਜਾਂਦੀ ਹੁੰਦੀ ਹੈ, ਬਟ ਲੌਂਗ ਵੀਕਐਂਡ ਚਾਹੇ ਹੋਵੇ ਚਾਹੇ ਨਾਰਮਲ ਵੀਕਐਂਡ ਹੋਵੇ, ਰੇਡੀਓ ਤਾਂ ਫਿਰ ਕਰਨਾ ਹੀ ਕਰਨਾ ਹੁੰਦਾ ਆ।
1: ਹਾਂਜੀ ਹਾਂਜੀ ਹਾਂਜੀ
0: ਹਾਂਜੀ
1: ਹਾਂਜੀ ਤਾਂ ਪਲਾਨ ਹੀ ਛੁੱਟੀ ਦਾ ਹੀ ਆ, ਪਰ ਪਤਾ ਨਹੀਂ ਜੇ ਮੂਡ ਬਣ ਕੇ ਨਿਕਲ ਜਾਈਏ ਜਨਾ ਕੇ ਦੇਖ।
0: ਓਕੇ ਓਕੇ, ਨਹੀਂ ਵਧੀਆ, ਹੁਣ ਤਾਂ ਅੱਜ ਕੱਲ ਸਮਰ ਕਹਿ ਲਓ ਕਿ ਥੋੜੀ ਜਿਹੀ ਰਹਿ ਗਈ ਹੈ ਨਾ, ਤੇ ਫਿਰ ਇਹ ਦਿਨਾਂ 'ਚ ਤਾਂ ਪੂਰਾ ਪੂਰਾ ਕਰਨਾ ਚਾਹੀਦਾ ਇੰਜੋਏ। ਸੋਨੀ ਪਾਵਲਾ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ ਇੰਜੋਏ ਕਰੋ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸਟੂਡੈਂਟ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਤੇ ਚਲੋ ਫਿਰ ਚੱਲਾਂਗੇ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। 6085 ਟੌਮਕਨ ਰੋਡ ਮਿਸਿਸਾਗਾ ਤੇ ਤੁਸੀਂ ਜ਼ਰੂਰ ਪਹੁੰਚੋ ਅੱਜ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਤੁਹਾਡੇ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਸੇਲ ਚੱਲ ਰਹੀ ਹੈ। ਸਾਰੇ ਘਰ ਦਾ ਫਰਨੀਚਰ ਤੁਸੀਂ ਇੱਕੋ ਇੱਕ ਛੱਤ ਥੱਲੋਂ ਲੈ ਕੇ ਆਉਣਾ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਸਾਰਿਆਂ ਨੂੰ ਸੱਦਾ ਪੱਤਰ ਦੇ ਰਹੇ ਹਾਂ, ਅੱਜ ਅਸੀਂ ਪਹੁੰਚੇ ਹੋਏ ਲਾਈਵ ਲੋਕੇਸ਼ਨ ਤੁਹਾਡੇ ਬਹੁਤ ਸਾਰੀ ਬਚਤ ਕਰਾ ਰਹੇ ਹਾਂ। 6085 ਟੌਮਕਨ ਰੋਡ ਤੇ ਗ੍ਰੈਂਡ ਫਰਨੀਚਰ ਤੇ ਪਹੁੰਚੇ ਹੋਏ ਹਾਂ। ਔਰ ਗ੍ਰੈਂਡ ਫਰਨੀਚਰ ਦੇ ਸੁਖਵਾਰਾਂ ਵੱਲੋਂ ਜਿੰਨੇ ਘਰਾਂ ਵਿੱਚ ਵੀ ਅੱਜ ਬਹੁਤ ਸਾਰੀਆਂ ਸ਼ਾਦੀਆਂ ਨੇ, ਬਹੁਤ ਸਾਰੇ ਫੰਕਸ਼ਨ ਨੇ, ਉਹਨਾਂ ਸਭ ਵਾਸਤੇ ਸ਼ੁਭ ਇਛਾਵਾਂ ਸਾਰੇ ਪਰਿਵਾਰਾਂ ਵਾਸਤੇ ਭੇਜ ਰਹੇ ਨੇ, ਸ਼ੁਭ ਇਛਾਵਾਂ ਆਪਦੀਆਂ। ਜੀ, ਅਸੀਂ ਵੀ ਦੇਸ਼ ਪ੍ਰਦੇਸ਼ ਵੱਲੋਂ ਸਾਰਿਆਂ ਨੂੰ ਸ਼ੁਭ ਇਛਾਵਾਂ ਦਿੰਦੇ ਹਾਂ ਤੇ ਆਪਣੇ ਲੌਂਗ ਵੀਕਐਂਡ ਨੂੰ ਤੁਸੀਂ ਖੂਬ ਇੰਜੋਏ ਕਰ ਰਹੇ ਹੋ ਵੱਖੋ ਵੱਖਰੇ ਤਰੀਕੇ ਦੇ ਨਾਲ। ਪਰ ਸਾਡੇ ਕੋਲ ਆਓ ਜਿਨ੍ਹਾਂ ਨੇ ਫਰਨੀਚਰ ਲੈਣਾ, ਕਿਉਂਕਿ ਬੈਕ ਟੂ ਸਕੂਲ ਵੀ ਜਾਣਾ ਬੱਚਿਆਂ ਨੇ, ਯੂਨੀਵਰਸਿਟੀ ਵੀ ਜਾਣਾ, ਤੇ ਵਧੀਆ ਫਰਨੀਚਰ ਦੀ ਚੋਣ ਫਿਰ ਕਰ ਲਓ। ਅੱਜ ਕਾਫੀ ਸੇਵਿੰਗ ਕਰਾਵਾਂਗੇ ਤੁਹਾਡੀ।
2: ਜੀ ਬਹੁਤ ਸ਼ੁਕਰੀਆ, ਧੰਨਵਾਦ ਸਰ ਸਾਹਿਬ। ਬਿਲਕੁਲ, ਲੇਬਰ ਡੇ ਲੌਂਗ ਵੀਕਐਂਡ ਦੇ ਨਾਲ ਬਹੁਤ ਸਾਰੇ ਬੱਚੇ ਜਿਹੜੇ ਬੈਕ ਟੂ ਸਕੂਲ ਜਾ ਰਹੇ ਆ, ਤੇ ਸੁਖ ਸਾਹਿਬ ਅਸੀਂ ਵੀ ਐਤਕੀ ਉਪਰਾਲਾ ਕੀਤਾ ਕਿ ਬਹੁਤ ਸਾਰੇ ਸ਼ੋਰੂਮ ਨੇ ਚੇਂਜ ਕਰ ਦਿੱਤਾ ਜੀ। 20-25 ਬੈਡਰੂਮ ਸੈੱਟ ਜਿਹੜੇ ਨਵੇਂ ਡਿਸਪਲੇ ਦੇ ਉੱਪਰ ਲਾਤੇ ਆ, ਡਾਇਨਿੰਗ ਟੇਬਲ ਸੋਲਿਡ ਵੁੱਡ ਦੇ, ਮਾਰਬਲ ਦੇ, ਵੁਡਨ ਬੇਸ ਦੇ ਨਾਲ, ਕੈਨੇਡੀਅਨ ਮੇਡ ਸੋਫਾ ਸੈੱਟ, ਤੁਰਕੀ ਦੇ ਸੋਫਾ ਸੈੱਟ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਸਾਰੀ ਇਨਵੈਂਟਰੀ ਜਿਹੜੀ ਚੇਂਜ ਕਰ ਦਿੱਤੀ ਗਈ ਆ। ਸੋ ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਤਾਂ ਫਟਾਫਟ ਹੁਣ ਗੱਡੀਆਂ ਨੇ ਸਟੇਅਰਿੰਗ ਘੁੰਮਾ ਲਓ ਤੇ ਪਹੁੰਚ ਜਾਓ 6085 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਦੇ ਵੱਲ ਆ ਦੋ। ਤੇ ਸਿੱਧੂ ਸਾਹਿਬ, ਇੱਕ ਡਾਇਨਿੰਗ ਟੇਬਲ ਦੀ ਡੀਲ ਦਿੰਦੇ ਹਾਂ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਉੱਤੇ ਗ੍ਰੇ ਕਲਰ ਦਾ ਟੌਪ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, ਜਿਹੜੀ ਫਲੋਰ ਦੀ ਪ੍ਰਾਈਸ $1500 ਲੱਗੀ ਸੀ। ਕਿਰਤੀ ਕਾਮਿਆਂ ਨੂੰ ਸਲਾਮ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, ਜਿਹਦੀ ਰੈਗੂਲਰ ਕੀਮਤ $1200-1500 ਹੁੰਦੀ ਆ, ਪਰ ਜਿੰਨੇ ਵੀ ਪਰਿਵਾਰ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਆਉਣਗੇ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $399 ਦਾ ਟੇਬਲ ਵੀ, ਰੀਅਲ ਮਾਰਬਲ ਦਾ 6 ਚੇਅਰਾਂ ਵੀ ਮਿਲਣਗੀਆਂ ਸਿਰਫ
1: $399 ਨਾਲ ਮਾਈਕ੍ਰੋਵੇਵ ਫ੍ਰੀ
2: ਡਨ
1: ਹੋ ਗਿਆ।
2: ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $399 ਦਾ ਤੇ ਨਾਲ ਮਾਈਕ੍ਰੋਵੇਵ ਫ੍ਰੀ ਫ੍ਰੀ ਫ੍ਰੀ। ਲੌਂਗ ਵੀਕਐਂਡ ਲੌਂਗ ਵੀਕਐਂਡ ਲੌਂਗ ਵੀਕਐਂਡ ਲੇਬਰ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਚੱਲ ਰਹੀ ਹੈ ਫਰਨੀਚਰ ਦੀ, ਸੋ ਜ਼ਰੂਰ ਇੱਥੇ
1: ਆਪਣੇ ਗੱਡੀਆਂ ਦੇ ਮੂੰਹ ਕਰ ਲਓ 6085 ਟੌਮਕਨ ਵੱਲ, ਹਾਈਵੇ ਲੈ ਲਓ ਜੇ ਬ੍ਰੈਂਪਟਨ ਵੱਲੋਂ ਵੀ ਆਉਣਾ ਤਾਂ ਡੈਰੀ ਕਰ ਲਓ ਤੇ ਰਾਡੀ ਪੇ ਪਹੁੰਚ ਜਾਓਗੇ।
2: ਜੀ ਬਿਲਕੁਲ,
1: ਚਾਹੇ ਮਿਸ ਅਗਰ ਆਉਣਾ ਕਿੱਥੋਂ ਵੀ ਆਉਣਾ
2: ਜੀ,
1: ਤੁਸੀਂ ਫਾਸਟ ਪਹੁੰਚ ਸਕਦੇ ਹੋ ਤੇ ਚੱਲਦੇ ਆਪਾਂ ਸਟੂਡੀਓ ਬਨਫਰੀ ਦੇ ਪਾਸ, ਕਿਉਂਕਿ ਸਟੇਸ਼ਨ ਅੱਜ ਵੀ ਰਹਿਣੀ, ਉਸ ਤੋਂ ਬਾਅਦ ਫਿਰ ਆਪਾਂ ਵਾਪਸ ਹੋਣਾ।
0: ਜੀ ਬਿਲਕੁਲ, ਜ਼ਰੂਰ ਤੁਸੀਂ ਨੋਟ ਕਰ ਲਓ ਨੰਬਰ ਗ੍ਰੈਂਡ ਹੋਮ ਫਰਨੀਚਰ ਦਾ, 6472600006472200 ਤੇ ਤੁਸੀਂ ਕਾਲ ਕਰ ਲਓ। ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਤੁਹਾਡੇ ਲਈ ਡੀਲਸ ਲੱਗੀਆਂ ਹੋਈਆਂ ਨੇ ਗ੍ਰੈਂਡ ਹੋਮ ਫਰਨੀਚਰ ਤੇ। ਤੇ ਲੋ ਫਿਰ ਲਈਏ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੇ ਸਟੇਸ਼ਨ ਆਈਡੀ ਤੋਂ ਬਾਅਦ ਜਲਦ ਵਾਪਸ ਆਵਾਂਗੇ। ਸੁੰਦਰ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਮੈਨੂੰ ਪਤਾ ਤੁਹਾਨੂੰ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟ੍ਰੈਵਲ ਇੰਸ਼ੋਰੈਂਸ ਆਰੀਐਸ।
4: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਵੈਕੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011 905-239-7711 ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dust Drive Pendrabay Brampton 9985 McQueen Drive Brampton 1465 Mayfield Road Brampton 33 Farley Drive Guelph ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
0: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
6: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444
6: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ।

0: ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। 1 ਘੰਟਾ ਜਿਹਦੇ ਵਿੱਚੋਂ ਨਿਕਲ ਚੁੱਕਾ ਹੈ ਤੇ 2 ਘੰਟੇ ਦਾ ਤੁਹਾਡਾ ਤੇ ਸਾਡਾ ਸਾਥ ਹਜੇ ਹੋਰ ਹੈ, ਯਾਨੀ ਕਿ ਪੂਰੇ 6 ਵਜੇ ਤੱਕ। ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਨੰਬਰ ਇੱਕ ਵਾਰ ਫਿਰ 905-564-6444 ਇਸ ਨੰਬਰ ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਜਾਣਕਾਰੀ ਦਿਆਂ ਮਨੀਤ ਗਿਰੀ ਜੀ ਦੇ ਬਾਰੇ, ਜੋ ਕਿ ਗਿਰੀ ਲੀਗਲ ਲਾਅ ਆਫਿਸ ਤੋਂ ਨੇ। ਜੇ ਤੁਹਾਡੇ ਖਿਲਾਫ ਕਿਸੇ ਨੇ ਕੋਰਟ ਦੇ ਵਿੱਚ ਕੇਸ ਕੀਤਾ ਤੇ ਤੁਹਾਨੂੰ ਕੋਈ ਲੀਗਲ ਕਲੇਮ ਮਿਲੀ ਹੈ, ਤੁਹਾਡੇ ਕੇਸ ਕੋਰਟ ਦੇ ਵਿੱਚ ਚੱਲ ਰਿਹਾ ਹੋਵੇ, ਜਾਂ ਤੁਹਾਨੂੰ ਆਪਣੀ ਜੌਬ ਜਾਂ ਵਰਕ ਪਲੇਸ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲੀਗਲ ਪ੍ਰੋਬਲਮ ਆ ਰਹੀ ਹੋਵੇ, ਤੁਸੀਂ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਗੱਲਬਾਤ ਕਰੋ। ਇਹ ਤੁਹਾਡੀ ਪੂਰੀ ਮਦਦ ਕਰ ਸਕਦੇ ਨੇ। ਮਨੀਤ ਗਿਰੀ ਜੀ, ਬੈਰਿਸਟਰ ਐਂਡ ਸੋਲਿਸਟਰ, ਸਿਵਲ ਕੋਰਟ ਕੇਸਿਸ, ਲੀਗਲ ਡਿਸਪਿਊਟਸ ਐਂਡ ਇੰਪਲੋਇਮੈਂਟ ਲਾਅ ਮੈਟਰਸ ਦੇ ਵਿੱਚ ਇੰਡੀਵਿਜੁਅਲਸ ਅਤੇ ਬਿਜ਼ਨਸਿਸ ਦੀ ਪੂਰੀ ਹੈਲਪ ਕਰਦੇ ਆ। ਚਾਹੇ ਤੁਹਾਨੂੰ ਕਿਸੇ ਕਲੇਮ ਦਾ ਜਵਾਬ ਦੇਣਾ ਹੋਵੇ, ਕੋਰਟ ਕੇਸ ਦੇ ਵਿੱਚ ਆਪਣਾ ਡਿਫੈਂਸ ਕਰਨਾ ਹੋਵੇ, ਕਿਸੇ ਲੀਗਲ ਡਿਸਪਿਊਟ ਦਾ ਤੁਹਾਨੂੰ ਹੱਲ ਲੱਭਣਾ ਹੋਵੇ, ਜਾਂ ਆਪਣੀ ਜੋਬ ਜਾਂ ਵਰਕ ਪਲੇਸ ਰਿਲੇਟਡ ਕੋਈ ਵੀ ਲੀਗਲ ਮੈਟਰ ਦੇ ਵਿੱਚ ਤੁਹਾਨੂੰ ਕੋਈ ਵੀ ਮਦਦ ਚਾਹੀਦੀ ਹੋਵੇ, ਗਿਰੀ ਲੀਗਲ ਤੁਹਾਡੇ ਲਈ ਸਾਰੇ ਕੇਸ ਨੂੰ ਸਮਝਣਗੇ ਅਤੇ ਤੁਹਾਨੂੰ ਅੱਗੇ ਦੇ ਲੀਗਲ ਆਪਸ਼ਨਸ ਬਾਰੇ ਵੀ ਪੂਰੀ ਗਾਈਡੈਂਸ ਦੇਣਗੇ ਅਤੇ ਤੁਹਾਡੀ ਪੂਰੀ ਹੈਲਪ ਕਰਨਗੇ। ਆਪਣੇ ਸਿਵਲ ਲਾਸੂਟਸ, ਲੀਗਲ ਕਲੇਮਸ, ਕੰਟਰੈਕਟ ਡਿਸਪਿਊਟਸ, ਪ੍ਰੋਪਰਟੀ ਡਿਸਪਿਊਟ, ਡੈਟ ਕਲੇਮਸ ਹੋਣ, ਬਿਜ਼ਨਸ ਡਿਸਪਿਊਟਸ ਹੋਣ ਜਾਂ ਕੋਰਟ ਕੇਸਿਸ ਹੋਣ, ਇੰਪਲੋਇਮੈਂਟ ਜਾਂ ਹੋਰ ਲੀਗਲ ਡਿਸਪਿਊਟ ਸੰਬੰਧੀ ਕੋਈ ਵੀ ਮੈਟਰ ਦੇ ਲਈ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਤੁਸੀਂ ਸੰਪਰਕ ਕਰੋ। ਮਨੀਤ ਗਿਰੀ ਜੀ ਤੁਹਾਡੇ ਹਰ ਲੀਗਲ ਮੈਟਰ ਨੂੰ ਸਮਝ ਕੇ ਤੁਹਾਨੂੰ ਅੱਗੇ ਦੇ ਆਪਸ਼ਨਸ ਬਾਰੇ ਪੂਰੀ ਸਲਾਹ ਦੇ ਸਕਦੇ ਨੇ, ਪੂਰੀ ਹੈਲਪ ਕਰਨਗੇ ਤੁਹਾਡੀ। ਇਹਨਾਂ ਦਾ ਆਫਿਸ ਓਕਵਿਲ ਦੇ ਵਿੱਚ ਹੈ, ਮੰਡੇ ਟੂ ਫਰਾਈਡੇ, ਜਿੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਬਰੈਂਪਟਨ ਦੇ ਵਿੱਚ ਇਹਨਾਂ ਦੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦਾ ਆਫਿਸ ਬਰੈਂਪਟਨ ਦੇ ਵਿੱਚ ਹੀ ਹੈ, ਬਟ ਉੱਥੇ ਤੁਹਾਨੂੰ ਅਪੁਆਇੰਟਮੈਂਟ ਲੈਣੀ ਪਏਗੀ ਅਤੇ ਤੁਸੀਂ ਫਿਰ ਇਹਨਾਂ ਦੇ ਨਾਲ ਮਿਲ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ, 4371-5518-0037-551-8000 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਗਿਰੀ ਲੀਗਲ ਲਾਅ ਆਫਿਸ ਤੋਂ ਨੇ ਮਨੀਤ ਗਿਰੀ ਜੀ, ਜੋ ਕਿ ਤੁਹਾਨੂੰ ਹਰ ਲੀਗਲ ਮੈਟਰ ਦੇ ਵਿੱਚ ਪੂਰੀ ਹੈਲਪ ਕਰਦੇ ਆ। 4371-5518-0037 ਮਨੀਤ ਗਿਰੀ ਜੀ ਦਾ ਨੰਬਰ ਹੈ। ਜੇਕਰ ਤੁਸੀਂ ਆਪਣੇ ਲਈ ਇੱਕ ਜੋਬ ਲੱਭ ਰਹੇ ਹੋ ਤਾਂ ਮੈਂ ਦੱਸ ਦਿਆਂ ਕਿ ਏਬਲ ਟਰੱਕਿੰਗ ਵਾਲਿਆਂ ਨੂੰ ਇੱਕ ਫੀਮੇਲ ਵਰਕਰ ਦੀ ਲੋੜ ਹੈ। ਇਹਨਾਂ ਨੂੰ ਆਫਿਸ ਦੇ ਲਈ ਵਰਕਰ ਚਾਹੀਦੇ ਆ। ਕਲੀਰੀਕਲ ਵਰਕ ਹੈ, ਸਾਰਾ ਕਲੈਰੀਕਲ ਕੰਮ ਹੋਏਗਾ, ਜਿਵੇਂ ਕਿ ਕੋਈ ਅਕਾਊਂਟਸ, ਬੁੱਕ ਕੀਪਿੰਗ, ਸਾਰਾ ਤੁਸੀਂ ਆਫਿਸ ਦਾ ਕੰਮ ਕਰਨਾ ਹੋਏਗਾ। ਬਹੁਤ ਵਧੀਆ ਤੁਹਾਨੂੰ ਸੈਲਰੀ ਦੇਣਗੇ, ਅੱਛਾ ਪੇ ਰੇਟ ਹੈ, ਅਤੇ ਇਹਨਾਂ ਨੂੰ ਫੀਮੇਲ ਹੈਲਪਰ ਦੀ ਲੋੜ ਹੈ ਆਫਿਸ ਦੇ ਵਿੱਚ ਕੰਮ ਕਰਨ ਦੇ ਲਈ। ਏਬਲ ਟਰੱਕਿੰਗ ਦੇ ਮੋਹਿੰਦਰ ਗਰੇਵਾਲ ਜੀ ਨੂੰ ਤੁਸੀਂ ਕਾਲ ਕਰੋ। ਨੰਬਰ ਹੈ 905-838-4346, 905-838-4346 ਦੇ ਉੱਪਰ ਤੁਸੀਂ ਕਾਲ ਕਰ ਲਓ। ਏਬਲ ਟਰੱਕਿੰਗ ਵਾਲਿਆਂ ਨੂੰ ਫੀਮੇਲ ਆਫਿਸ ਹੈਲਪਰ ਦੀ ਲੋੜ ਹੈ ਕਲੈਰੀਕਲ ਵਰਕ ਦੇ ਲਈ। ਅਕਾਊਂਟਿੰਗ ਐਂਡ ਬੁੱਕ ਕੀਪਿੰਗ ਦਾ ਕੰਮ ਹੋਏਗਾ, ਵਧੀਆ ਸੈਲਰੀ ਦੇਣਗੇ। ਏਬਲ ਟਰੱਕਿੰਗ ਦੇ ਤੁਸੀਂ ਮਹਿੰਦਰ ਗਰੇਵਾਲ ਜੀ ਨੂੰ ਕਾਲ ਤੁਸੀਂ ਕਰ ਸਕਦੇ ਹੋ। ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਤਾਂ ਜ਼ਰੂਰ ਤੁਸੀਂ ਕਾਲ ਕਰੋ। ਅਤੇ ਨਾਲ ਦੀ ਨਾਲ ANJ ਆਟੋਮੋਟਿਵ ਰਿਪੇਅਰ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜੋ ਕਿ ਤੁਹਾਡੇ ਕਾਰਜ਼ ਨੂੰ ਰਿਪੇਅਰ ਕਰਨ ਦਾ ਪੂਰਾ ਕੰਮ ਕਰਦੇ ਨੇ। ਤੁਹਾਨੂੰ ਨਵੇਂ ਟਾਇਰਸ ਪ੍ਰੋਵਾਈਡ ਕਰਦੇ ਨੇ ਆਪਣੀ ਗੱਡੀਆਂ ਦੇ ਵਿੱਚ। ਸਮਰ ਟਾਇਰ, ਵਿੰਟਰ ਟਾਇਰ ਜਾਂ ਆਲ ਸੀਜ਼ਨ ਟਾਇਰਸ ਤੁਸੀਂ ਪੁਆਉਣੇ ਹੋਣ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰਦੇ ਆ। ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਵਾਉਣ ਦੀ ਲੋੜ ਹੈ, ਆਇਲ ਚੇਂਜ ਕਰਵਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਇਹਨਾਂ ਦੇ ਕੋਲ ਪਹੁੰਚੋ। 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ, ਹੋਮ ਡਿਪੂ ਦੇ ਬਿਲਕੁਲ ਨਜ਼ਦੀਕ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ। ਅਤੇ ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਕੋਈ ਲੈਂਗੁਏਜ ਬੈਰੀਅਰਸ ਨਹੀਂ ਹੈਗੇ। ANJ ਆਟੋਮੋਟਿਵ ਰਿਪੇਅਰ, ਨੰਬਰ ਹੈ 905-857-7596, 905-857-7596 ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਅਗਲੇ ਕਾਲਰ 5094 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਹੈਪੀ ਫਰਾਈਡੇ।
0: ਹਾਂਜੀ, ਹੈਪੀ ਫਰਾਈਡੇ
1: ਮਨਪ੍ਰੀਤ ਜੀ, ਥੈਂਕ ਯੂ ਵੈਰੀ ਮਚ, ਲਾਸਟ ਯੂ ਗੁੱਡ ਸੌਂਗ ਫਾਰ ਮਾਈ ਗ੍ਰੈਂਡਸਨ, ਥੈਂਕ ਯੂ ਸੋ ਮਚ।
0: ਨੋ ਪ੍ਰੋਬਲਮ।
1: ਉਹਦਾ ਅੱਜ ਹੀ ਬਰਥਡੇ ਪਤਾ ਕਿਸ ਤਰ੍ਹਾਂ ਹੈ?
0: ਹਾਂਜੀ
1: 27 ਬਟ ਉਹਦਾ ਰਿਸ਼ਤਾ ਉਧਰ ਸੀਗੀ, ਜਨਮ ਅਸ਼ਟਮੀ ਸੀਗੀ।
0: ਓਕੇ ਹਾਂਜੀ ਠੀਕ ਹੈ,
1: ਫਿਰ ਜਨਮ ਅਸ਼ਟਮੀ ਹੈਗੀ ਹੈ।
0: ਹਾਂਜੀ
1: ਅੱਜ ਆਪਣੇ ਨੂੰ ਤੁਸੀਂ ਕੋਈ ਗਾਣਾ ਲਾ ਦੋ ਜਿਹੜਾ ਲਾਣਾ ਚ
0: ਤੁਸੀਂ ਦੱਸ ਦੋ, ਕਿਹੜੇ ਸਿੰਗਰ ਦਾ ਜਾਂ ਕੋਈ ਵੀ ਦੱਸ ਦੋ, ਮੈਂ ਉਹੀ ਲਗਾ ਦੂੰਗੀ।
1: ਜੋੜਾ ਤੁਹਾਡੀ ਚਾਹ ਦਾ ਗਾਣਾ ਹੋਗਾ, ਬਰਥਡੇ ਕੋਈ ਬਰਥਡੇ ਸੌਂਗ ਵਿਚ ਇਜ਼ ਯੂ ਲਾਈਕ ਇਟ,
0: ਬਰਥਡੇ ਸੌਂਗ। ਓਕੇ ਠੀਕ ਹੈ,
1: ਥੈਂਕ ਯੂ ਵੈਰੀ ਮਚ, ਹੈਵ ਅ ਵੰਡਰਫੁਲ ਲੌਂਗ ਵੀਕਐਂਡ।
0: ਹਾਂਜੀ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਤੇ ਮੈਂ ਜ਼ਰੂਰ ਸੁਣਾਉਣੀ ਤੁਹਾਨੂੰ ਗਾਣਾ ਬੜੀ ਜਲਦੀ। ਬਟ ਫਿਲਹਾਲ ਅਸੀਂ ਚੱਲਾਂਗੇ ਅਪਲਾਇੰਸ ਜੰਕਸ਼ਨ ਦੇ ਉੱਪਰ, ਜਿੱਥੇ ਕਿ ਤੁਹਾਡੇ ਲਈ ਬਹੁਤ ਵਧੀਆ ਇਸ ਲੌਂਗ ਵੀਕਐਂਡ ਦੇ ਲਈ ਸੇਲ ਲੱਗ ਚੁੱਕੀ ਹੈ, ਡੀਲਸ ਲੱਗ ਚੁੱਕੀਆਂ ਨੇ ਬੜੇ ਵਧੀਆ ਅਪਲਾਇੰਸ ਜੰਕਸ਼ਨ ਦੇ ਉੱਪਰ। ਤੁਸੀਂ ਵੀ ਆਪਣੇ ਘਰਾਂ ਦੇ ਲਈ ਨੰਬਰ 1 ਅਪਲਾਇੰਸਿਸ ਚਾਹੁੰਦੇ ਹੋ ਤਾਂ ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ ਰਿਵਰਬੋਨ ਪਲਾਜ਼ਾ ਦੇ ਅੰਦਰ, ਦੂਸਰੀ ਲੋਕੇਸ਼ਨ ਹੈ ਏਅਰਪੋਰਟ ਰੋਡ ਐਂਡ ਕਲਾਰਕ ਦੀ ਇੰਟਰਸੈਕਸ਼ਨ ਤੇ। ਦੋਨੇ ਲੋਕੇਸ਼ਨਸ ਐਵਰੀ ਡੇ ਤੁਹਾਡੇ ਲਈ ਓਪਨ ਨੇ, ਤੇ ਇਸ ਲੌਂਗ ਵੀਕਐਂਡ ਤੇ ਤੁਸੀਂ ਜ਼ਰੂਰ ਚੱਕਰ ਲਗਾਓ ਅਪਲਾਇੰਸ ਜੰਕਸ਼ਨ। ਨਵੀਆਂ ਡੀਲਸ ਦੀ ਜਾਣਕਾਰੀ ਲੈ ਕੇ ਮਨਜੀਤ ਗਿੱਲ ਜੀ ਲਾਈਨ ਤੇ ਜੁੜੇ ਨੇ। ਮਨਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ।
2: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, 5 ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਟੋਲ ਟੌਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਸੈਮਸੰਗ ਬ੍ਰਾਂਡ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੌਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 ਚ ਤੁਸੀਂ ਲਗਾ ਸਕਦੇ ਹਾਂ। ਸਾਡੇ ਲਾਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ, ਜਿਹੜਾ ਕਿ $1500 ਦੀ ਪ੍ਰਾਈਸ ਤੋਂ ਘਟਾ ਕੇ $9.99 ਤੇ ਨਾਲ $300 ਦੀ ਸੈਮਸੰਗ ਦੀ ਸਾਊਂਡ ਬਾਰ ਬਿਲਕੁਲ ਫ੍ਰੀ ਐਜ਼ ਅ ਗਿਫਟ ਦਿੱਤੀ ਜਾ ਰਹੀ। ਸੋ ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054, 950-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਦੇ ਨਾਲ, ਮਨਜੀਤ ਗਿੱਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਨੰਬਰ ਹੈ 905-450-0054, 905-450-0054, ਅਪਲਾਇੰਸ ਜੰਕਸ਼ਨ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਤੇ ਐਵਰੀਡੇ ਡੀਲਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਮੁਲਾਕਾਤ ਵੀ ਕਰ ਸਕਦੇ ਹੋ।

0: ਗਿਲਸ ਸਵੀਟ ਫੈਕਟਰੀ ਦੇ ਉੱਪਰ ਇੱਕ ਚੱਕਰ ਜ਼ਰੂਰ ਲਗਾਓ ਤੁਸੀਂ, ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ। ਪਿਓਰ ਵੈਜੀਟੇਰੀਅਨ ਨੇ, ਤੁਹਾਡੇ ਲਈ ਲਾਈਵ ਕੇਟਰਿੰਗ ਕਰਦੇ ਨੇ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ। ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ ਤੇ 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ। ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ। ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਆਪਣੇ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ ਤੇ ਇਹਨਾਂ ਦੇ ਮਸ਼ੀਨ ਮੇਡ ਸਮੋਸੇ, ਹੈਂਡ ਮੇਡ ਸਮੋਸੇ ਜਿਹੜੇ ਮਰਜ਼ੀ ਖਾਓ, ਬੜੇ ਲਾਜਵਾਬ ਨੇ ਤੇ ਕਾਫੀ ਦੂਰ ਦੂਰ ਤੱਕ ਸਟੋਰ ਦੇ ਵਿੱਚ ਇਹਨਾਂ ਦਾ ਖਾਣਾ ਪਹੁੰਚਾਇਆ ਜਾਂਦਾ। ਇਹਨਾਂ ਦਾ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ, ਤੇ ਨੰਬਰ 905-799-2616, 905-799-2616 ਗਿਲਸ ਸਵੀਟ ਫੈਕਟਰੀ ਦਾ ਨੰਬਰ ਹੈ। ਅਗਲੇ ਕਾਲਰ 6075 ਜੀ, ਸਤਿ ਸ੍ਰੀ ਅਕਾਲ
1: ਭਾਈ। ਮੈਨੂੰ ਨਾ ਕਨਵਰ ਗਰੇਵਾਲ ਦਾ ਜੀ ਸੁਣਾ ਦਿਓ, ਦੁੱਧਾਂ ਨਾਲ ਬੁੱਤ ਪਾ ਕੇ।
0: ਕਨਵਰ ਗਰੇਵਾਲ ਦਾ,
1: ਹਾਂ, ਦੁੱਧਾਂ ਨਾਲ ਬੁੱਤ ਪਾ ਕੇ ਵਿੱਚੋਂ ਪਾਣੀ ਨੂੰ ਤਰਸ ਰਹੀਆਂ ਵਾਂ।
0: ਠੀਕ ਹੈ ਜੀ, ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ
1: ਹਾਂ। ਕੋਈ ਨਾ ਬੈਠਿਆ ਵਾ
0: ਜੀ। ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਲੇਬਰ ਡੇ ਲੌਂਗ ਵੀਕਐਂਡ ਦੀ ਸਪੈਸ਼ਲ ਡੀਲਸ ਲੱਗੀਆਂ ਹੋਈਆਂ ਨੇ। 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ ਜ਼ਰੂਰ ਪਹੁੰਚੋ। ਅੱਜ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ ਮੈਕਸੀਮਮ ਤੁਹਾਡੀ ਡੀਲਸ ਦਵਾ ਕੇ ਤੁਹਾਡਾ ਮੈਕਸੀਮਮ ਫਾਇਦਾ ਕਰਾਵਾਂਗੇ। ਤੇ ਸੁੱਖ ਜੀ ਅੱਜ ਤੁਹਾਡੇ ਲਈ ਪੂਰੇ ਤਿਆਰ ਨੇ ਤੁਹਾਨੂੰ ਵਧੀਆ ਵਧੀਆ ਡੀਲਸ ਦੇਣ ਦੇ ਲਈ। ਤਜਿੰਦਰ ਸਿੱਧੂ ਜੀ ਪਹੁੰਚੇ ਹੋਏ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਗ੍ਰੈਂਡ ਹੋਮ ਫਰਨੀਚਰ ਤੇ। ਜੀ ਸਿੱਧੂ ਸਰ,
2: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ। ਜੀ ਆਨੋ ਜੀ, ਅਸੀਂ ਕਿਰਤੀਆਂ ਦਾ ਵੀਕਐਂਡ ਹੈਗਾ, ਕਾਮਿਆਂ ਦਾ ਵੀਕਐਂਡ ਹੈਗਾ, ਤੇ ਖਾਸ ਤੌਰ ਤੇ ਪਹੁੰਚੇ ਹੋਏ ਹਾਂ ਗ੍ਰੈਂਡ ਫਰਨੀਚਰ ਤੇ ਬੜਾ ਸੋਹਣਾ ਇਹਨਾਂ ਨੇ ਡਿਸਪਲੇ ਕੀਤਾ ਨਵੇਂ ਢੰਗ ਦੇ ਨਾਲ ਸਾਰੇ ਸਟੋਰ ਨੂੰ, ਤੇ ਕਹਿੰਦਾ ਫਰਨੀਚਰ ਵੀ ਬਹੁਤ ਸੋਹਣੇ ਢੰਗ ਨਾਲ ਡਿਸਪਲੇ ਕੀਤਾ ਹੋਇਆ। ਮਤਲਬ ਬੈਡਰੂਮ ਸੈੱਟ ਦੇਖ ਕੇ ਨਾ ਬੜੀ ਖੁਸ਼ੀ ਹੋਈ
3: ਜੀ,
2: ਇੰਨੀ ਜ਼ਿਆਦਾ ਵਰਾਇਟੀ ਤੁਹਾਡੇ ਕੋਲ ਹੈਗੀ ਆ
3: ਜੀ।
2: ਤੇ ਅੱਜ ਅਸੀਂ ਤੁਹਾਡੀ ਸੇਵਿੰਗ ਵੀ ਕਰਾ ਰਹੇ ਹਾਂ 6085 ਟੋਮਕਨ ਰੋਡ ਤੇ
3: ਜੀ ਭਾਜੀ।
2: ਤੇ ਫਿਰ ਅਗਲੀ ਡੀਲ ਦਈਏ ਕੋਈ ਭਾਜੀ?
3: ਬਿਲਕੁਲ ਸਰ ਸਾਹਿਬ, ਅਗਲੀ ਡੀਲ ਮੈਂ ਜਿਹੜੀ ਲੈ ਕੇ ਆਇਆ ਰਿਕਲਾਈਨਰ, ਜਿਹੜੇ ਪਰਿਵਾਰਾਂ ਨੇ ਲੈਣਾ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ, ਜਿਹੜੀ ਡਿਸਕਾਊਂਟ ਦਾ ਪੂਰੇ ਸ਼ੋਰੂਮ ਤੇ ਚੱਲ ਰਿਹਾ, ਚਾਹੇ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਕਾਫੀ ਟੇਬਲ ਦੇਖ ਰਹੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ, ਲੋਐਸਟ ਪ੍ਰਾਈਸ ਤਾਂ ਮਿਲਣੀਆਂ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਹੁਣ ਰਿਕਲਾਈਨਰ ਸੋਫਾ ਜਿਹੜੀ ਡੀਲ ਦਿੰਦੇ ਹਾਂ, ਸਭ ਪਰਿਵਾਰਾਂ ਦੀ ਬਹੁਤ ਡਿਮਾਂਡ ਸੀ ਕਿ ਫੈਬਰਿਕ ਦੇ ਵਿੱਚ ਰਿਕਲਾਈਨਰ ਲੈਣਾ। ਬਹੁਤ ਪਰਿਵਾਰ ਕਹਿੰਦੇ ਸੀ ਲੈਦਰ ਨਹੀਂ ਲੈਣਾ, ਫੈਬਰਿਕ ਦਾ ਕੱਪੜੇ ਵਾਲਾ ਰਿਕਲਾਈਨਰ ਲੈਣਾ, ਬਿਜਲੀ ਵਾਲਾ ਪਾਵਰ ਰਿਕਲਾਈਨਰ ਚਾਹੀਦਾ, ਵੀ ਬਟਨ ਨੱਪੀ ਆਪਣੇ ਆਪ ਹੀ ਰਿਕਲਾਈਨਰ ਖੁੱਲ ਜਾਵੇ। ਚਲੋ ਪਾਵਰ ਰਿਕਲਾਈਨਰ, 3-ਸੀਟਰ ਸੋਫਾ, 2-ਸੀਟਰ ਲਪਸਡ, 4 ਰਿਕਲਾਈਨਰ ਦੇ ਨਾਲ ਪਾਵਰ ਰਿਕਲਾਈਨਰ ਫੁੱਲੀ ਲੋਡਡ, ਲਪਸਡ ਦੇ ਵਿੱਚ ਕੱਪ ਹੋਲਡਰ ਵੀ ਰੱਖੇ ਆ, ਲੱਗੇ ਹੋਏ ਆ, ਚਾਹ ਦਾ ਕੱਪ ਰੱਖਣਾ ਤੁਸੀਂ, ਡਰਿੰਕ ਉਹ ਰੱਖਣੀ ਉਹ ਵੀ ਰੱਖ ਸਕਦੇ ਹੋ, ਸਟੋਰੇਜ ਵੀ ਆ, ਫੋਨ ਚਾਰਜਰ, ਵਾਇਰਲੈਸ ਚਾਰਜਰ, ਸਾਈਡਾਂ ਦੇ USB-C ਕੇਬਲ, ਫੁੱਲੀ ਲੋਡਡ ਸੋਫਾ ਐਂਡ ਲਪਸਡ, ਗ੍ਰੇ ਕਲਰ ਦਾ ਫੈਬਰਿਕ ਦਾ ਪਾਵਰ ਰਿਕਲਾਈਨਰ, ਜਿਹਦੀ ਰੈਗੂਲਰ ਕੀਮਤ 3500-3000 ਡਾਲਰ ਸੀ। ਜਿੰਨੇ ਵੀ ਪਰਿਵਾਰ ਲੌਂਗ ਵੀਕਐਂਡ ਦੇ ਉੱਪਰ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਆਉਣਗੇ, 3500 ਵਾਲਾ ਰਿਕਲਾਈਨਰ ਸੋਫਾ ਸੈੱਟ 1699 ਡਾਲਰ ਦਾ, 1699 ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੇ ਨਾਲ
2: ਆਉਣ ਦੇ ਕੋਈ ਤੋਹਫਾ?
3: ਮੈਂ ਸਮਝ ਗਿਆ, ਤੁਸੀਂ ਮੈਨੂੰ ਇਸ਼ਾਰਾ ਕਰਤਾ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ
2: ਬੋਲਦੀਆਂ,
3: ਟੈਲੀਵਿਜ਼ਨ ਟੀਵੀ ਮੋਰੇ ਬਿਲਕੁਲ ਸਾਡੇ ਵੱਲੋਂ ਫ੍ਰੀ ਆ ਕੇ ਦੇਸ਼ ਪ੍ਰਦੇਸ਼ ਰੇਡੀਓ ਦਾ ਤੁਸੀਂ ਰੈਫਰੈਂਸ ਹਵਾਲਾ ਦੇਣਾ, ਪਾਵਰ ਰਿਕਲਾਈਨਰ ਸੋਫਾ ਐਂਡ ਲਪਸਡ, ਗ੍ਰੇ ਕਲਰ ਦਾ ਫੈਬਰਿਕ ਦਾ ਰਿਕਲਾਈਨਰ, 1699 ਡਾਲਰ ਦਾ, 1699 ਦਾ, 1700 ਡਾਲਰ ਦਾ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲ।
2: ਆ ਜਾਓ, ਲੰਘ ਜਾਓ 6085 ਟੋਮਕਨ ਰੋਡ, ਡੈਰੀ ਦੇ ਟੋਮਕਨ ਦੇ ਨੇੜੇ
3: ਜੀ
2: ਪਹੁੰਚੋ। ਹਾਈਵੇ ਬਿਲਕੁਲ ਨਾਲ ਲੱਗਦਾ, ਕਿਸੇ ਪਾਸੇ ਵੀ ਆਉਣਾ ਪਹੁੰਚਣਾ,
3: ਬਿਲਕੁਲ ਜਿੱਦਾਂ ਮਰਜ਼ੀ ਤੁਸੀਂ ਪਹੁੰਚ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ, ਚਾਹੇ ਤੁਸੀਂ ਬੈੱਡ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਲੈਣਾ, 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ। ਜੇ ਵਧੇਰੇ ਜਾਣਕਾਰੀ ਜਾਂ ਡਾਇਰੈਕਸ਼ਨ ਲੈਣੀ ਹੈ ਤਾਂ ਸਾਨੂੰ ਕਾਲ ਵੀ ਕਰ ਸਕਦੇ ਹੋ, 647-200-00-6472-6622, ਪਿੱਛੇ 4-0 ਲਾ ਕੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਧੰਨਵਾਦ ਜੀ।
2: ਵਾਪਸ ਚੱਲਦੇ ਸਟੂਡੀਓ, ਮਨਪ੍ਰੀਤ ਕੌਰ ਟੂਰ ਪਾਸ ਜੀ। ਮਨਪ੍ਰੀਤ
0: ਜੀ, ਬਿਲਕੁਲ ਜ਼ਰੂਰ ਤੁਸੀਂ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਬਹੁਤ ਸਾਰੀਆਂ ਡੀਲਸ ਦਵਾ ਰਹੇ ਹਾਂ, ਤੇ ਜ਼ਰੂਰ ਤੁਸੀਂ ਵੀ ਇਹਨਾਂ ਦੇ ਨਾਲ ਗੱਲਬਾਤ ਕਰੋ। ਨੰਬਰ ਹੈ 6472-600-00, 647-200-00-00 ਤੇ ਤੁਸੀਂ ਕਾਲ ਕਰ ਸਕਦੇ ਹੋ। ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਡੀਲਸ ਤੁਹਾਡੇ ਲਈ ਲੱਗੀਆਂ ਨੇ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਤੇ ਉੱਪਰ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲਵਾਂਗੇ, ਨੈਕਸਟ ਫਰਮਾਇਸ਼ੀ ਗਾਣਾ ਫਲਕ ਇਜਾਜ਼ ਐਂਡ ਰਿਜ਼ੀ ਜੀ ਦੀ ਆਵਾਜ਼ ਦੇ ਵਿੱਚ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
1: 416-509-1509
2: ਔਰ ਵਿਜ਼ਿਟ insuranceforyou.ca।
3: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
4: ਦੇਰ ਆਰ ਸਿੰਗਰਸ, ਦੇਰ ਆਰ ਪਰਫਾਰਮਰਸ, ਐਂਡ ਦੈਨ ਦੇਰ ਆਰ ਲੈਜੈਂਡਸ। Defined generations, the one and only Rahat Fateh Ali Khan, live in Toronto with Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
5: Malli Tent Services tuhade special events se har ek size de waterproof tents provide karde ne. 10 by 10 feet to leke 40 by 100 feet de tambu ne. Tables te kursiyan vi naal leke aunde ne te tuhade backyard nu banquet hall vaangu banaunde ne. Fancy chairs vi available han. LED glow in the dark badi banaiyan bars, tables te kursiyan vi tusi rent kar sakde ho. Aaj hi Malli Tent Services nu call karo 647-999-2569, 647-999-2569।
6: Impossible is nothing. ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਆਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ @ 416-725-2551।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44 ਸਟੂਡੀਓ ਦਾ ਨੰਬਰ ਹੈ ਤੇ ਤੁਸੀਂ ਇਸੇ ਨੰਬਰ ਦੇ ਉੱਪਰ ਮੇਰੇ ਨਾਲ ਗੱਲਬਾਤ ਕਰ ਰਹੇ ਹੋ। ਇੱਕੋ ਇੱਕ ਨੰਬਰ ਜਿਹਦੇ ਉੱਪਰ ਤੁਹਾਡੀ ਤੇ ਸਾਡੀ ਹਮੇਸ਼ਾ ਹੀ ਗੱਲਬਾਤ ਹੁੰਦੀ ਹੈ। ਜਦੋਂ ਵੀ ਲਾਈਵ ਪ੍ਰੋਗਰਾਮ ਚੱਲਦੇ ਨੇ ਤੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। 905-564-6444 ਸਟੂਡੀਓ ਦਾ ਨੰਬਰ ਹੈ।

0: ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦਿਆਂ ਕੋਮਲ ਟਰੈਵਲਸ ਦੇ ਬਾਰੇ, ਜਿਨ੍ਹਾਂ ਦੇ ਕੋਲ ਬਹੁਤ ਵਧੀਆ ਤੁਹਾਡੇ ਲਈ ਏਅਰ ਟਿਕਟਸ ਲੱਗੀਆਂ ਹੋਈਆਂ ਨੇ ਇਸ ਟਾਈਮ ਦੇ ਉੱਪਰ। ਜੇ ਤੁਸੀਂ ਇੰਡੀਆ ਜਾਣਾ ਹੋਵੇ ਜਾਂ ਤੁਸੀਂ ਆਲ ਓਵਰ ਦਾ ਵਰਲਡ ਘੁੰਮਣਾ ਚਾਹੁੰਦੇ ਹੋ, ਤੁਹਾਡੇ ਲਈ ਬੈਸਟ ਵਕੇਸ਼ਨ ਪੈਕੇਜਸ ਬਣਾਉਂਦੇ ਨੇ, ਬਹੁਤ ਵਧੀਆ ਡੀਲਸ ਤੁਹਾਨੂੰ ਬਣਾ ਕੇ ਦਿੰਦੇ ਨੇ ਕੋਮਲ ਟਰੈਵਲਸ। ਇਹਨਾਂ ਦੇ ਕੋਲ ਤੁਸੀਂ ਗੱਲਬਾਤ ਕਰੋ ਟੋਰੋਂਟੋ ਤੋਂ ਦਿੱਲੀ ਅਕਤੂਬਰ ਦੇ ਵਿੱਚ ਜਾ ਕੇ ਨਵੰਬਰ ਦੇ ਵਿੱਚ ਵਾਪਸੀ ਕਰਨੀ ਚਾਹੁੰਦੇ ਹੋ ਤਾਂ $1490 ਦੀ ਟਿਕਟਸ ਨੇ, ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ ਅਕਤੂਬਰ 'ਚ ਜਾ ਕੇ ਨਵੰਬਰ 'ਚ ਵਾਪਸੀ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ, $1490। ਜੇ ਤੁਸੀਂ ਅਕਤੂਬਰ ਦੇ ਵਿੱਚ 1 ਵੇ ਟਿਕਟ ਲੈ ਕੇ ਜਾਣਾ ਹੋਵੇ ਇੰਡੀਆ ਨੂੰ, ਦੋ ਬੈਗਸ ਦੇ ਨਾਲ ਟੋਰੋਂਟੋ ਤੋਂ ਦਿੱਲੀ $1150 ਦੀ ਟਿਕਟ ਹੋਏਗੀ, $1150 ਦੇ ਵਿੱਚ ਤੁਸੀਂ ਇਹਨਾਂ ਦੇ ਨਾਲ ਇਹ ਵਾਲੀ ਟਿਕਟ ਲੈ ਸਕਦੇ ਹੋ ਗੱਲਬਾਤ ਕਰਕੇ। ਟੋਰੋਂਟੋ ਤੋਂ ਬੰਬੇ ਕਿਸੇ ਨੇ ਜਾਣਾ ਹੋਵੇ ਅਕਤੂਬਰ ਦੇ ਵਿੱਚ ਅਤੇ ਜਾਂ ਅਕਤੂਬਰ ਜਾਂ ਨਵੰਬਰ ਕਿਸੇ ਵੀ ਟਾਈਮ ਤੁਸੀਂ ਜਾਣਾ ਹੋਵੇ ਤਾਂ $1550 ਦੀਆਂ ਟਿਕਟਸ ਹੋਣਗੀਆਂ। ਟੋਰੋਂਟੋ ਤੋਂ ਅੰਮ੍ਰਿਤਸਰ 1 ਵੇ ਟਿਕਟ ਅਕਤੂਬਰ ਐਂਡ ਨਵੰਬਰ ਦੇ ਵਿੱਚ $1380 ਦੀ ਤੁਹਾਨੂੰ ਮਿਲੇਗੀ, $1380 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਟੋਰੋਂਟੋ ਤੋਂ ਅੰਮ੍ਰਿਤਸਰ 1 ਵੇ ਟਿਕਟ ਅਕਤੂਬਰ ਐਂਡ ਨਵੰਬਰ ਦੇ ਲਈ। ਅਤੇ ਇਸ ਤੋਂ ਇਲਾਵਾ ਦਿੱਲੀ ਤੋਂ ਟੋਰੋਂਟੋ ਕਿਸੇ ਨੇ ਆਉਣਾ ਹੋਵੇ 1 ਵੇ ਟਿਕਟ ਲੈ ਕੇ ਅੰਮ੍ਰਿਤਸਰ ਤੋਂ ਤਾਂ ਫਿਰ $1150 ਦੀ ਟਿਕਟ ਹੋਏਗੀ, $1150 ਦੇ ਵਿੱਚ ਦਿੱਲੀ ਤੋਂ ਟੋਰੋਂਟੋ 1 ਵੇ ਟਿਕਟ ਤੁਸੀਂ ਲੈ ਕੇ ਆ ਸਕਦੇ ਹੋ ਅਕਤੂਬਰ ਜਾਂ ਨਵੰਬਰ ਮਹੀਨੇ ਦੇ ਲਈ। ਬਿਜ਼ਨਸ ਕਲਾਸ ਲੈ ਕੇ ਤੁਸੀਂ ਅੰਮ੍ਰਿਤਸਰ ਨੂੰ ਜਾਣਾ ਹੋਵੇ ਆਉਣ ਜਾਣ ਦੀ ਟਿਕਟ $4950 ਦੀ ਹੋਏਗੀ, $4950 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਬਿਜ਼ਨਸ ਕਲਾਸ ਦੇ ਵਿੱਚ ਅੰਮ੍ਰਿਤਸਰ ਤੱਕ। ਕੋਮਲ ਟਰੈਵਲਸ ਦੇ ਨਾਲ ਗੱਲਬਾਤ ਕਰੋ, ਨੰਬਰ ਹੈ 905-239-7711, 905-239-7711, 905-239-7711 ਕੋਮਲ ਟਰੈਵਲਸ ਦਾ ਨੰਬਰ ਹੈ। ਅਗਲੇ ਕਾਲਰ 0096, ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਗੀਤਾਂ ਦੀ ਦੋ ਦੀ ਫਰਮਾਇਸ਼ ਆ ਜੀ, ਜਿਹੜਾ ਮਰਜ਼ੀ ਸੁਣਾ ਦਿਓ।
0: ਹਾਂਜੀ ਹਾਂਜੀ ਦੱਸੋ।
1: ਇੱਕ ਤਾਂ ਦਿੰਦੇ ਆ ਜੀ ਨਛੱਤਰ ਗਿੱਲ ਦਾ 40 ਦਿਨ ਮੂਵੀ ਦਾ ਗਾਣਾ,
0: ਨਛੱਤਰ ਗਿੱਲ ਦਾ, ਠੀਕ ਹੈ।
1: ਹਾਂਜੀ, ਤੇ ਇੱਕ ਹੈਗਾ ਰੁਤਬਾ ਜੀ ਸਤਿੰਦਰ ਸਰਤਾਜ ਜੀ ਦਾ।
0: ਰੁਤਬਾ, ਠੀਕ ਹੈ ਜੀ, ਮੈਨੂੰ ਥੋੜ੍ਹਾ ਟਾਈਮ ਦਿਓ ਫਿਰ ਮੈਂ ਕੋਸ਼ਿਸ਼ ਕਰੂੰਗੀ, ਜੇ ਦੋਨੇ ਹੀ ਸੁਣਾਏ ਗਏ ਨਹੀਂ ਇੱਕ ਤਾਂ ਪੱਕਾ ਲੱਗ ਹੀ ਜਾਊਗਾ।
1: ਚਲੋ ਠੀਕ ਹੈ ਜੀ, ਓਕੇ, ਥੈਂਕ ਯੂ।
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-4444, 905-564-6444। ਬਲਕਾਰ ਸਿੱਧੂ ਐਂਡ ਜੈਨੀ ਜੋਹਲ ਜੀ ਦੀ ਆਵਾਜ਼ ਵਿੱਚ ਨੈਕਸਟ ਗਾਣਾ ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਹਾਫ ਟਾਈਮ ਹੋ ਚੁੱਕਾ ਹੈ, ਯਾਨੀ ਕਿ ਡੇਢ ਘੰਟਾ ਨਿਕਲ ਚੁੱਕਾ ਹੈ, ਤੇ ਡੇਢ ਘੰਟੇ ਦਾ ਸਾਥ

0: ਤੁਹਾਡਾ ਸਾਡਾ ਹੋਰ ਹੈ ਸਟੂਡੀਓ ਨੰਬਰ 905-564-6444-905-564-6444 ਸਟੂਡੀਓ ਦਾ ਨੰਬਰ ਹੈ ਤੇ ਲੋ ਫਿਰ ਚੱਲਾਂਗੇ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਗ੍ਰੈਂਡ ਹੋਮ ਫਰਨੀਚਰ ਜਿੱਥੇ ਕਿ ਤੁਹਾਡੇ ਲਈ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਅੱਜ ਚੱਲ ਰਿਹਾ ਤੇ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਡੀਲਸ ਦੇ ਨਾਲ ਬਹੁਤ ਹੀ ਕਮਾਲ ਦੇ ਫ੍ਰੀ ਗਿਫਟਸ ਤੁਹਾਨੂੰ ਮਿਲ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਦੀ ਲੋਕੇਸ਼ਨ 6685 ਟੋਮਕੈਨ ਰੋਡ ਦੇ ਉੱਪਰ ਡੈਰੀ ਐਂਡ ਟੋਮਕੈਨ ਦੇ ਇੰਟਰਸੈਕਸ਼ਨ ਤੇ ਤੁਸੀਂ ਵੀ ਇੱਕ ਚੱਕਰ ਜ਼ਰੂਰ ਲਗਾਓ ਤੇ ਬਹੁਤ ਹੀ ਕਮਾਲ ਦੀ ਨਵੀਂ ਇਨਵੈਂਟਰੀ ਆਈ ਹੋਈ ਹੈ ਇਹਨਾਂ ਦੇ ਕੋਲ ਬਹੁਤ ਹੀ ਵਧੀਆ ਮਾਡਰਨ ਫਰਨੀਚਰ ਤੁਸੀਂ ਆਪਣੇ ਘਰਾਂ 'ਚ ਲੈ ਕੇ ਆਓ ਗ੍ਰੈਂਡ ਹੋਮ ਫਰਨੀਚਰ ਤੋਂ ਜੀ ਸਿੱਧੂ ਸਰ
1: ਮਿਹਰਬਾਨੀ ਮਨਪ੍ਰੀਤ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਇਆਂ ਨੂੰ ਜੀ ਅਸੀਂ ਅਰਦਾਸ ਕਰ ਰਹੇ ਹਾਂ ਅੱਜ ਲੌਂਗ ਵੀਕਐਂਡ ਦਾ ਕਿਰਤੀਆਂ ਦਾ ਲੌਂਗ ਵੀਕਐਂਡ ਹੈਗਾ ਜਿਹੜੇ ਕਿ ਮਿਹਨਤਕਸ਼ ਲੋਕ ਨੇ ਉਹਨਾਂ ਵਾਸਤੇ ਅਸੀਂ ਕਿਸ ਸੇਲ ਲੈ ਕੇ ਆਏ ਹਾਂ ਗ੍ਰੈਂਡ ਫਰਨੀਚਰ ਤੋਂ ਕਿ ਤੁਹਾਡੀ ਬਹੁਤ ਸੇਵਿੰਗ ਕਰਾਈ ਜਾਵੇ ਅਤੇ ਅਸੀਂ ਪਹੁੰਚੇ ਹੋਏ ਹਾਂ 6685 ਟੋਮਕਨ ਰੋਡ ਤੋਂ ਲਾਈਵ ਪ੍ਰੋਗਰਾਮ ਪੇਸ਼ ਕਰਦੇ ਹਾਂ ਸਟੂਡੀਓ ਵਿੱਚੋਂ ਮਨਪ੍ਰੀਤ ਕੌਰ ਹੋਣੀ ਸਾਥ ਦੇ ਰਹੇ ਨੇ ਸਾਡਾ ਅਤੇ ਅਸੀਂ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ ਗ੍ਰੈਂਡ ਫਰਨੀਚਰ ਤੋਂ ਬਹੁਤ ਪਿਆਰੀਆਂ ਡੀਲਾਂ ਦੇਣੀਆਂ ਨੇ ਤੁਹਾਨੂੰ ਅਤੇ ਮੇਰੇ ਨਾਲ ਸੁਖੀ ਇੱਕ ਵਾਰੀ ਫਿਰ ਜੀ
2: ਬਹੁਤ ਸ਼ੁਕਰੀਆ ਧੰਨਵਾਦ ਸਾਹਿਬ ਬਿਲਕੁਲ ਕਿਰਤੀ ਕਾਮਿਆਂ ਨੂੰ ਸਲਾਮ ਹੈ ਜੀ ਲੇਬਰ ਡੇ ਲੌਂਗ ਵੀਕਐਂਡ ਲਈ ਅਸੀਂ ਤੁਹਾਡੇ ਲਈ ਸੇਲ ਲੈ ਕੇ ਆਏ ਹਾਂ ਫਰਨੀਚਰ ਦੇ ਉੱਪਰ ਜਿਹੜੇ ਅਸੀਂ ਤੁਹਾਨੂੰ ਡਿਸਕਾਊਂਟ ਵੱਡੇ ਵੱਡੇ ਦੇ ਰਹੇ ਹਾਂ ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਹਾਨੂੰ ਦਿੱਤੇ ਜਾ ਰਹੇ ਆ 6685 ਟੋਮਕਨ ਰੋਡ ਦੇ ਉੱਪਰ ਸਭ ਫਰਾਈਡੇ ਸੈਟਰਡੇ ਸੰਡੇ ਮੰਡੇ ਚਾਰੋਂ ਦਿਨ ਪਰਿਵਾਰ ਸਾਡੇ ਕੋਲ ਪਹੁੰਚ ਸਕਦੇ ਨੇ ਸੋ 6685 ਟੋਮਕਨ ਰੋਡ ਦੇ ਉੱਪਰ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ ਹਾਈ ਐਂਡ ਇੰਨੇ ਸੋਹਣੇ ਸੋਹਣੇ ਬੈਡਰੂਮ ਸੈੱਟ ਆਉਣੇ ਰਸਨੀ ਅਸੀਂ ਦੱਸ ਸਕਦੇ ਤੁਸੀਂ ਆ ਕੇ ਦੇਖੋ ਹੈੱਡਬੋਰਡਾਂ ਡਿਜ਼ਾਈਨਰ ਲੈਦਰ ਵਾਲੀਆਂ ਸ਼ੀਸ਼ੇ ਵਾਲੀਆਂ ਜਾਂ ਹਾਈਡ੍ਰੋਲਿਕ ਸਟੋਰ ਜੇ ਪੇਟੀ ਵਾਲੇ ਬੈਡਰੂਮ ਸੈੱਟ ਕੈਨੇਡੀਅਨ ਮੇਡ ਸੋਫਾ ਸੈੱਟ ਨਾਲ ਦੀ ਨਾਲ ਰੀਅਲ ਮਾਰਬਲ ਦੇ ਡਾਈਨਿੰਗ ਸਿਰਫ 20,000 ਸਕੁਅਰ ਫੁੱਟ ਸ਼ੋਰੂਮ ਦੇ ਵਿੱਚ ਲੇਬਰ ਡੇ ਲੌਂਗ ਵੀਕਐਂਡ ਦੇ ਜਿਹੜੇ ਡਿਸਕਾਊਂਟ ਦੇ ਨਾਲ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਪੇਟੀ ਵਾਲਾ ਸਟੋਰੇਜ ਵਾਲਾ ਬੈਡਰੂਮ ਸੈੱਟ ਲੈਣਾ ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਤੁਸੀਂ ਆਪਣੇ ਟੈਚੀ ਡੋਚੀ ਰੱਖਣੇ ਆ ਰਜਾਈਆਂ ਰੱਖਣੀਆਂ ਜੋ ਮਰਜ਼ੀ ਸਟੋਰੇਜ ਕਰੋ
1: ਹੈੱਡਬੋਰਡ ਸਟਾਕ ਹੋ ਜਾਂਦਾ
2: ਜੀ ਬਿਲਕੁਲ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਹੈੱਡਬੋਰਡ ਫੋਟੋ ਰੇਲ ਦੇ ਨਾਲ ਕੁਈਨ ਸਾਈਜ਼ ਵਾਲਾ ਪੇਟੀ ਵਾਲਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ ਰੰਗ ਤੁਹਾਡੀ ਮਰਜ਼ੀ ਦਾ ਤੁਸੀਂ ਆਪਣੇ ਕਮਰੇ ਦਾ ਲੈ ਕੇ ਆਓ ਇੰਟੀਰੀਅਰ ਵਾਈਟ ਚਾਹੀਦਾ ਗ੍ਰੇ ਬਲੈਕ ਬਰਾਊਨ ਜਿੱਦਾਂ ਦਾ ਵੀ ਕਲਰ ਬਣਾਉਣਾ ਚਾਹੁੰਦੇ ਹੋ ਸੋ ਫੁੱਲੀ ਕਸਟਮਾਈਜ਼ ਕਲਰ ਵੀ ਤੁਹਾਨੂੰ ਜਿਹੜਾ ਮਿਲੂਗਾ ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਹੈਂਡਲ ਵੀ ਤੁਸੀਂ ਗੋਲਡਨ ਸਿਲਵਰ ਲਵਾ ਸਕਦੇ ਹੋ ਚੋਇਸ ਆਫ ਕਲਰ ਦੇ ਨਾਲ ਜਿਹਦੀ ਰੈਗੂਲਰ ਕੀਮਤ 1500 ਡਾਲਰ ਸੀ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ 799 ਦਾ ਕੱਲਾ ਬੈੱਡ ਨਹੀਂ ਪੂਰਾ ਬੈਡਰੂਮ ਸੈੱਟ ਪੇਟੀ ਵਾਲਾ 799 ਡਾਲਰ ਦੇ ਵਿੱਚ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਜੀ ਹਾਂ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ ਬਿਲਕੁਲ ਫ੍ਰੀ ਮਿਲੂਗਾ ਤੇ ਨਾਲ ਇੱਕ ਇਲੈਕਟ੍ਰੋਨਿਕ ਤੋਹਫਾ ਦੇਸ ਪਰਦੇਸ ਵੱਲੋਂ ਲੈਣਾ ਨਾ ਭੁੱਲਿਓ ਸੋ ਸਾਰੀਆਂ ਡੀਲਾਂ ਲੈਣ ਵਾਸਤੇ ਫਟਾਫਟ ਗੱਡੀਆਂ ਦੇ ਸਟੀਅਰਿੰਗ ਘੁਮਾ ਲਓ ਗੱਡੀਆਂ ਸਿੱਧੀਆਂ ਕਰ ਲਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 14 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਸਿਸਟਮ ਫਿਰ ਵੀ ਕੋਈ ਜਾਣਕਾਰੀ ਪਰਿਵਾਰ ਲੈਣਾ ਚਾਹੁੰਦੇ ਹੋ
1: ਟੈਕਸੀ ਲੈਣਾ ਚਾਹੁੰਦੇ ਹੋ ਤਾਂ ਹਾਈਵੇ
2: ਨੰਬਰ ਤੇ ਘੰਟੀ ਸਾਨੂੰ ਖੜਕਾ ਸਕਦੇ ਹੋ 6472200 647-262 ਪਿੱਛੇ 4 0 ਲਾ ਕੇ ਕਾਲ ਕਰ ਸਕਦੇ ਹੋ 6685 ਟੋਮਕਨ ਰੋਡ ਦੇ ਉੱਪਰ ਲੇਬਰ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਤੁਸਾਂ
1: ਮਿਹਰਬਾਨੀ ਸੁਖ ਬਹੁਤ ਬਹੁਤ ਸ਼ੁਕਰੀਆ ਦੋਸਤੋ ਤੁਸੀਂ ਸੁਣ ਰਹੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਤੇ ਅਸੀਂ ਵੀ ਤੁਹਾਡੇ ਨਾਲ ਲਾਈਵ ਲੋਕੇਸ਼ਨ ਤੋਂ ਪੂਰਾ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ ਨੂੰ ਗੀਤ ਸੰਗੀਤ ਨੂੰ ਗੱਲਾਂ ਬਾਤਾਂ ਨੂੰ ਇਸ ਸਟੂਡੀਓ ਵਿੱਚ ਮਨਪ੍ਰੀਤ ਥੋੜੀ ਸਾਥ ਦੇ ਰਹੇ ਨੇ ਮਨਪ੍ਰੀਤ ਸਾਡੇ ਪਾਸ ਹੁਣ ਕਾਫੀ ਆ ਗਏ ਕਿਵੇਂ ਦੀ ਅਸੀਂ ਕਰਦੇ ਹਾਂ ਕਾਫੀ ਇੰਜੋਏ ਚੁਸਕੀਆਂ ਲੈਂਦੇ ਹਾਂ ਤੇ ਵਾਪਸ ਚੱਲਦੇ ਤੁਹਾਡੇ ਪਾਸ ਹੁਣ
0: ਜੀ ਬਿਲਕੁਲ ਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਪਹੁੰਚ ਸਕਦੇ ਹੋ 6685 ਟੋਮਕਨ ਰੋਡ ਦੇ ਉੱਪਰ ਤੇ ਨੰਬਰ 6472600 647-262-00 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਵੀ ਕਰ ਸਕਦੇ ਹੋ ਅਗਲੇ ਕਾਲਰ 0080 ਜੀ ਸਤਿ ਸ਼੍ਰੀ ਅਕਾਲ
3: ਸਲਾਮੇ
0: ਇਸ਼ਕ ਮੇਰੀ ਜਾਨ ਠੀਕ ਹੈ ਜੀ ਮੈਂ ਲਗਾਉਂਦੀ ਹਾਂ ਵੈਸੇ ਵੀ ਹਿੰਦੀ ਸੌਂਗ ਲਗਾਇਆ ਨੀ ਹਜੇ ਤੱਕ ਕੋਈ ਤੇ ਜ਼ਰੂਰ ਸੁਣਾਉਂਦੀ ਹਾਂ ਮੈਂ ਥੋੜਾ ਜਿਹਾ ਟਾਈਮ ਦਿਓ ਪਲੀਜ਼ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਤੇ ਮੈਂ ਬੜੀ ਜਲਦੀ ਸੁਣਾਉਣੀ ਹੈ ਗਾਣਾ, ਬਟ ਫਿਲਹਾਲ ਮੁਹੰਮਦ ਸਦੀਕ ਐਂਡ ਰਣਜੀਤ ਕੌਰ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਇੱਕ ਕਾਲਰ ਜੁੜ ਗਏ ਨੇ, ਪਹਿਲਾਂ ਉਹਨਾਂ ਨਾਲ ਗੱਲ ਕਰ ਲਈਏ। 6162 ਜੀ ਸਤਿ ਸ੍ਰੀ ਅਕਾਲ।
3: ਹਾਂਜੀ ਮਰਮੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ ਸਤਿ ਸ੍ਰੀ ਅਕਾਲ
3: ਸਿੱਧੂ ਸਾਹਿਬ ਜੀ ਨੂੰ ਸਤਿ ਸ੍ਰੀ ਅਕਾਲ।
0: ਹਾਂਜੀ
3: ਗਾਣਾ ਲਵਾਉਣਾ ਸੀ, ਨਸੀਬਾ ਗਾਣਾ ਹੈ ਜੀ, ਸਰਦੂਲ ਸਿਕੰਦਰ ਸਲੀਮ ਤੇ ਫਿਰੋਜ਼ ਖਾਨ ਦਾ ਕੋਲੈਬੋਰੇਸ਼ਨ ਹੈ।
0: ਨਸੀਬਾ ਸਰਦੂਲ ਸਿਕੰਦਰ ਤੇ ਹੋਰ ਕੌਣ ਨੇ?
3: ਮਾਸਟਰ ਸਲੀਮ ਤੇ ਫਿਰੋਜ਼ ਖਾਨ।
0: ਮਾਸਟਰ ਸਲੀਮ ਐਂਡ ਫਿਰੋਜ਼ ਖਾਨ, ਠੀਕ ਹੈ ਜੀ। ਮੈਨੂੰ ਥੋੜਾ ਟਾਈਮ ਦਿਓ ਫਿਰ ਸੁਣਾਉਂਦੀ ਹਾਂ ਮੈਂ।
3: ਓਕੇ ਜੀ, ਥੈਂਕ ਯੂ।
0: ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਚਲੋ ਫਿਰ ਤੁਸੀਂ ਪਹਿਲਾਂ ਇੱਕ ਮੁਹੰਮਦ ਸਦੀਕ ਜੀ ਦਾ ਗਾਣਾ ਸੁਣੋ ਫਟਾਫਟ, ਤੇ ਉਸ ਤੋਂ ਬਾਅਦ ਫਿਰ ਫਟਾਫਟ ਕੋਸ਼ਿਸ਼ ਰਹੇਗੀ ਕਿ ਜਲਦੀ ਜਲਦੀ ਤੁਹਾਡੇ ਸਾਰੇ ਗਾਣੇ ਮੈਂ ਸੁਣਾਵਾਂ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਸਿਟਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਟਾਟਾ ਟਰਾਂਸਫਰਾਈਡ ਵਾਲਿਆਂ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਇਹਨਾਂ ਨੂੰ ਅਰਜੈਂਟਲੀ ਏਜ਼ਡ ਡਰਾਈਵਰਸ ਦੀ ਲੋੜ ਹੈ ਯੂਐਸ ਦੇ ਲਈ। ਸ਼ਾਰਟ ਹੌਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਮੰਡੇ ਟੂ ਫਰਾਈਡੇ ਤੁਹਾਨੂੰ ਕੰਮ ਮਿਲਦਾ ਆ ਅਤੇ ਤੁਹਾਡੇ ਕੋਲ ਜੇਕਰ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, 23 ਸਾਲ ਦੀ ਤੁਹਾਡੀ ਏਜ ਹੈ ਅਤੇ ਤੁਹਾਡੇ ਕੋਲ ਕਲੀਨ ਰੈਕਡ ਹੈਗਾ, ਤਾਂ ਜ਼ਰੂਰ ਤੁਸੀਂ ਕਾਲ ਕਰੋ। ਡਰਾਈਵਰ ਜਿੰਨੇ ਵੀ ਹੋਣਗੇ $1600 ਤੋਂ ਲੈ ਕੇ $2200 ਵੀਕਲੀ ਕਮਾ ਸਕਦੇ ਨੇ। ਇੱਕ ਵੀਕ ਦੀ ਸੈਲਰੀ $2200 ਤੋਂ ਜ਼ਿਆਦਾ ਵੀ ਹੋ ਸਕਦੀ ਹੈ ਤੁਹਾਡੀ, ਡਿਪੈਂਡ ਕਰਦਾ ਕਿ ਤੁਹਾਨੂੰ ਕੰਮ ਕਿੰਨਾ ਮਿਲ ਰਿਹਾ ਵਾ। ਮੰਡੇ ਟੂ ਫਰਾਈਡੇ ਤੁਹਾਨੂੰ ਲਾਜ਼ਮੀ ਕੰਮ ਦੇਣਗੇ, ਉਸ ਤੋਂ ਜ਼ਿਆਦਾ ਵੀ ਹੋ ਸਕਦਾ। ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਸੁਖੀ ਢੱਟ ਜੀ ਦੇ ਨਾਲ। ਨੰਬਰ ਹੈ 416-6695-416-6695-2। ਟਾਟਾ ਟਰਾਂਸਫਰਾਈਡ ਦੇ ਸੁਖੀ ਢੱਟ ਜੀ ਦਾ ਨੰਬਰ ਹੈ। ਅਤੇ ਇਹਨਾਂ ਦੇ ਕੋਲ ਰੋਇਲ ਇਨਫੀਲਡ ਬੁਲੇਟ ਐਂਡ ਕਲਾਸਿਕ ਦੇ ਪੁਰਾਣੇ ਮਾਡਲਸ ਵੀ ਅਵੇਲੇਬਲ ਨੇ। 1951 ਤੋਂ ਲੈ ਕੇ 2020 ਦੇ ਇਹਨਾਂ ਦੇ ਕੋਲ ਮਾਡਲਸ ਅਵੇਲੇਬਲ ਨੇ। ਸੁਖੀ ਢੱਟ ਜੀ ਦਾ ਨੰਬਰ 416-6695-2। 416-6695-2 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਟਾਟਾ ਟਰਾਂਸਫਰ ਦੇ ਨਾਲ। ਕੇਅਰ ਪਹੁੰਚੋ, ਇਹਨਾਂ ਦੇ ਕੋਲ ਤੁਸੀਂ ਜਾਓ। ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ, ਇਹ ਦੋਵੇਂ ਆਪ ਹੀ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਇਹ ਕਲੀਨਿਕ ਹੈ, ਕਲੀਅਰ ਵਿਊ ਆਈ ਕੇਅਰ, ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਹੈ। 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ ਲੋਕੇਟਡ ਨੇ। ਕੰਪਲੀਟ ਪੇਅਰ ਆਫ ਗਲਾਸਿਸ ਇਹਨਾਂ ਦੇ ਕੋਲੋਂ $99 ਦੇ ਵਿੱਚ ਤੁਹਾਨੂੰ ਮਿਲ ਜਾਂਦੇ ਹੈ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ ਅਤੇ ਤੁਹਾਨੂੰ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ। ਅਤੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਤੁਸੀਂ ਜਾ ਕੇ ਦਿਓ। ਮਾਇਓਪੀਆ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ। ਤੁਸੀਂ ਨਾਲੇ ਤਾਂ ਆਈਸਾਈਟ ਚੈੱਕ ਕਰਵਾਓ, ਨਾਲੇ ਆਪਣੀ ਪਸੰਦ ਦੀਆਂ ਐਨਕਾਂ ਜਾਂ ਸਨਗਲਾਸਿਸ ਲੈ ਆਓ। ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਕਿਉਂਕਿ ਇਹਨਾਂ ਦਾ ਆਪਣਾ ਹੀ ਕਲੀਨਿਕ ਹੈ ਇਹ, ਅਤੇ 6 ਦਿਨ ਤੁਹਾਨੂੰ ਡਾਕਟਰਸ ਮਿਲਦੇ ਨੇ ਸਿਰਫ ਮੰਡੇ ਵਾਲੇ ਦਿਨ ਛੱਡ ਕੇ। ਮੰਡੇ ਨੂੰ ਵੈਸੇ ਵੀ ਛੁੱਟੀ ਹੈ ਅਤੇ ਮੰਡੇ ਨੂੰ ਇਹਨਾਂ ਦੀ ਵੀ ਛੁੱਟੀ ਹੁੰਦੀ ਹੈ। ਅਤੇ ਤੁਸੀਂ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਸਵੇਰੇ 11 ਤੋਂ ਸ਼ਾਮ ਨੂੰ 7 ਵਜੇ ਤੱਕ ਓਪਨ ਮਿਲਦੇ ਨੇ। ਸੈਟਰਡੇ ਜਾਣਾ ਚਾਹੁੰਦੇ ਹੋ ਤਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਡਾਕਟਰਸ ਮਿਲਣਗੇ। ਸੰਡੇ ਵਾਲੇ ਦਿਨ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਡਾਕਟਰਸ ਦੇ ਨਾਲ ਮੁਲਾਕਾਤ ਕਰ ਸਕਦੇ ਹੋ। ਕਲੀਅਰ ਵਿਊ ਆਈ ਕੇਅਰ ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਨੰਬਰ 905-913-4545-905-913-4545 ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। ਅਤੇ ਲੋ ਫਿਰ ਇੱਕ ਗਾਣਾ ਸਾਡੇ ਲਿਸਨਰ ਨੇ ਫਰਮਾਇਸ਼ ਕੀਤਾ ਸੀ, ਬਰਥਡੇ ਸੌਂਗ, ਅਤੇ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: 30 ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
2: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticket.

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-564-4444 ਸਟੂਡੀਓ ਦਾ ਨੰਬਰ ਹੈ। ਵੇਲਾ ਹੋ ਗਿਆ, ਚੱਲੀ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਤੇ ਤੁਹਾਨੂੰ ਦਵਾਉਂਦੇ ਹਾਂ ਨੈਕਸਟ ਡੀਲ ਬੜੇ ਕਮਾਲ ਦੀ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਬਿਲਕੁਲ ਮਨਪ੍ਰੀਤ, ਬੜੇ ਹੀ ਅੱਛੇ ਮਾਹੌਲ ਦੇ ਵਿੱਚ ਲੋਕ ਆ ਰਹੇ ਨੇ, ਔਰ ਕਿਉਂਕਿ ਲੌਂਗ ਵੀਕਐਂਡ ਹੈ ਤੇ ਛੁੱਟੀਆਂ ਵੀ ਨੇ ਲੋਕਾਂ ਨੂੰ, ਕਾਫੀ ਮੰਡੇ ਵੀ ਛੁੱਟੀ ਹੈ ਲੋਕਾਂ ਨੂੰ
0: ਜੀ।
1: ਤੇ ਤੁਸੀਂ ਇਹ ਜਿਹੜੀ ਸੇਲ ਆ, ਤੁਹਾਨੂੰ ਬਹੁਤ ਜ਼ਬਰਦਸਤ ਸੇਲ ਦੇ ਰਹੇ ਹਾਂ, ਬਹੁਤ ਸਾਰੀਆਂ ਪ੍ਰਾਈਜ਼ਾਂ ਤੁਹਾਨੂੰ ਦੇ ਰਹੇ ਹਾਂ। 6685 ਟਾਮ ਕਟੋਲ ਤੇ ਪਹੁੰਚਣਾ, ਡੈਰੀ ਦੀ ਟਾਮਕਨ ਦੇ ਨੇੜੇ, ਗ੍ਰੈਂਡ ਫਰਨੀਚਰ ਤੇ। ਜੀ ਸੁਖਜੀਤ,
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸਾਹਿਬ। ਬਿਲਕੁਲ ਕਿਰਤੀ ਕਾਮਿਆਂ ਨੂੰ ਸਲਾਮ ਹੈ। ਲੇਬਰ ਡੇ ਲੌਂਗ ਵੀਕਐਂਡ ਸੇਲ ਜਿਹੜੀ ਚੱਲ ਰਹੀ ਆ, ਸੋ ਨਾਲ ਦੀ ਨਾਲ ਸਾਰੀ ਇਨਵਰਟੋਰੀ ਜਿਹੜੀ ਅਸੀਂ ਨਵੀਂ ਡਿਸਪਲੇ ਦੇ ਉੱਪਰ ਲਾ ਚੁੱਕੇ ਹਾਂ ਸਰ, ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਪੂਰੀ ਐਕਸਾਈਟਮੈਂਟ ਹੈ ਸਾਡੇ ਦੇ ਵਿੱਚ। ਸੋ ਪਰਿਵਾਰ ਸਾਡੇ ਕੋਲ ਪਹੁੰਚਿਆ, ਨਵੇਂ ਨਵੇਂ ਬੈਡਰੂਮ ਸੈੱਟ ਆਪਣੇ ਘਰ ਲੈ ਕੇ ਜਾਣ, ਸੋਹਣੇ ਸੋਹਣੇ ਸੋਫੇ ਸੈੱਟ, ਸੋਹਣੇ ਸੋਹਣੇ ਡਾਇਨਿੰਗ ਟੇਬਲ, ਕਾਫੀ ਟੇਬਲ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਹੁਣ ਵੀ ਤੁਸੀਂ ਸਾਹਮਣੇ ਦੇਖ ਲਓ, ਸੋਫਾ ਸੈੱਟ ਪਰਿਵਾਰ ਬਾਏ ਕਰ ਰਹੇ ਆ। ਬ੍ਰਦਰ, ਇਫ ਦੇ ਬਾਏ ਸੋਫਾ ਸੈੱਟ, ਗਿਵ ਹਿਮ ਕੰਫਰਟੇਬਲ ਫ੍ਰੀ, ਓਕੇ, ਕੰਫਰਟੇਬਲ ਫ੍ਰੀ। ਸੋ ਦੇਖੋ ਜਿੱਦਾਂ ਪਰਿਵਾਰ ਆ ਰਹੇ ਆ, ਦੇ ਨਾਲ ਦੀ ਨਾਲ ਅਸੀਂ ਕੰਫਰਟੇਬਲ ਗਿਫਟ ਨਾਲ ਦੀ ਨਾਲ ਸਭ ਅਸੀਂ ਫ੍ਰੀ ਦੇ ਰਹੇ ਹਾਂ। ਸੋ ਪਰਿਵਾਰ ਆਉਂਦੇ ਜਾਣ ਦੇ ਨਾਲ ਦੀ ਨਾਲ ਆਪਣੇ ਤੋਹਫੇ ਲੈ ਕੇ ਜਾਂਦੇ ਜਾਣ, ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 4 ਚੇਅਰ ਤੇ ਨਾਲ ਸਾਈਡ ਤੇ ਬੈਂਚ ਲੱਗਾ ਹੋਇਆ। ਸੋ 6 ਸੀਟਾਂ ਵਾਲਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, 4 ਚੇਅਰਾਂ ਸਾਈਡਾਂ ਤੇ ਬੈਂਚ ਲੱਗਾ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $1,200 ਸੀ। ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 4 ਚੇਅਰ, ਸਾਈਡ ਤੇ ਬੈਂਚ ਲੱਗਾ ਹੋਇਆ ਪ੍ਰੋਪਰ, ਸਿਰਫ $399 ਦਾ ਸੋਲਿਡ ਵੁੱਡ ਦਾ ਟੇਬਲ, 4 ਚੇਅਰਾਂ ਬੈਂਚ ਦੇ ਨਾਲ $399 ਦਾ। ਤੇ ਹੁਣ ਮੈਨੂੰ
1: ਸ਼ਾਰਟ ਕੋਈ ਵਧੀਆ ਜਿਹਾ,
2: ਓਕੇ, ਜਿੰਨੇ ਵੀ ਪਰਿਵਾਰ ਆਉਣਗੇ ਸਾਹਿਬ, ਚਾਹੇ ਮਾਈਕਰੋਵੇਵ ਫ੍ਰੀ ਲੈ ਲੈਣ, ਚਾਹੇ ਏਅਰ ਫਰਾਇਰ ਫ੍ਰੀ ਲੈ ਲੈਣ, ਸੋਲਿਡ ਵੁੱਡ ਦਾ ਟੇਬਲ 4 ਚੇਅਰਾਂ ਨਾਲ ਬੈਂਚ $399 ਦਾ, ਚਾਹੇ ਮਾਈਕਰੋਵੇਵ ਫ੍ਰੀ।
1: ਅੱਜ ਆਪਾਂ ਰਾਤ ਦੇ 8 ਵਜੇ ਖੁੱਲਦੇ ਹਾਂ,
2: ਬਿਲਕੁਲ ਅੱਜ,
1: ਔਰ 8 ਵਜੇ ਤੱਕ ਜਿਹੜੀ ਅੱਜ ਡੀਲਾਂ ਬੋਲ ਰਹੇ ਹਾਂ ਇਹ ਅੱਜ ਹੀ ਮਿਲਣਗੀਆਂ,
2: ਬਿਲਕੁਲ ਸਾਹਿਬ,
1: ਠੀਕ ਹੈ ਨਾ। ਕੱਲ ਨੂੰ ਜਿਹੜੀਆਂ ਡੀਲਾਂ ਹੋਣੇ, ਨਵੀਆਂ ਗੁੱਡੀਆਂ, ਨਵੇਂ ਪਟੋਲੇ,
2: ਬਿਲਕੁਲ ਕੱਲ ਦੀਆਂ ਡੀਲਾਂ ਕੱਲ, ਸੋ ਅੱਜ ਅਸੀਂ 8 ਵਜੇ ਤੱਕ ਓਪਨ ਆ। ਸੋ ਸੋਲਿਡ ਵੁੱਡ ਦਾ ਟੇਬਲ 4 ਚੇਅਰਾਂ ਬੈਂਚ ਦੇ ਨਾਲ $399 ਦਾ, ਮਾਈਕਰੋਵੇਵ ਫ੍ਰੀ ਮਿਲ ਰਿਹਾ। ਸੋ ਚਾਹੇ ਤੁਸੀਂ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਏਦਾਂ ਦੀਆਂ ਪ੍ਰਾਈਜ਼ਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ। ਸੋ ਫਟਾਫਟ ਗੱਡੀਆਂ ਘੁਮਾ ਲਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
1: ਮਿਹਰਬਾਨੀ ਸੁੱਖ, ਅੱਗੇ ਜਾ ਕੇ ਹੋਰ ਤੁਹਾਡੇ ਡੀਲ ਲੈਂਦੇ ਹਾਂ, ਤੇ ਵਾਪਸ ਚੱਲਦੇ ਹਾਂ ਅੰਮ੍ਰਿਤ ਤੁਹਾਡੇ ਪਾਸ ਹੁਣ ਸਟੂਡੀਓ ਵਿੱਚ, ਤੇ ਅਸੀਂ ਜੁੜੇ ਰਹਾਂਗੇ ਤੁਹਾਡੇ ਨਾਲ। ਸ਼ੁਕਰੀਆ
0: ਜੀ, ਬਿਲਕੁਲ ਜ਼ਰੂਰ ਤੁਸੀਂ ਗੱਲਬਾਤ ਕਰ ਲਓ ਗ੍ਰੈਂਡ ਹੋਮ ਫਰਨੀਚਰ ਦੇ ਨਾਲ। ਨੰਬਰ ਇਹਨਾਂ ਦਾ 6472600000, 6472600000 ਦੇ ਉੱਪਰ ਤੁਸੀਂ ਜ਼ਰੂਰ ਕਾਲਸ ਕਰ ਸਕਦੇ ਹੋ। ਅਗਲੇ ਕਾਲਰ 0490, ਹਾਂਜੀ ਸਤਿ ਸ਼੍ਰੀ ਅਕਾਲ, 0490, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ,
0: ਸਤਿ ਸ਼੍ਰੀ ਅਕਾਲ ਜੀ।
3: ਇੱਕ ਕਿਸ਼ੋਰ ਦਾ ਗਾਣਾ ਸੁਣਾ ਦਿਓ ਜੀ।
0: ਹਾਂਜੀ,
3: ਡਾਕੀਆ ਡਾਕ ਲਾਇਆ,
0: ਡਾਕੀਆ ਡਾਕ ਲਾਇਆ।
3: ਹਾਂਜੀ
0: ਠੀਕ ਹੈ ਜੀ, ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਫਿਰ ਤੁਹਾਨੂੰ।
3: ਓਕੇ,
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਨੈਕਸਟ ਫਰਮਾਇਸ਼ੀ ਗਾਣਾ ਕਨਵਰ ਗਰੇਵਾਲ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ, ਤੇ ਸਟੇਸ਼ਨ ID ਲੈ ਕੇ ਵਾਪਸ ਆਵਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ 1:30 to ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ? ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524, 416-710-7524 ਤੇ ਪ੍ਰਭਦੀਪ ਸਿੰਘ।

0: ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 2 ਘੰਟੇ ਨਿਕਲ ਚੁੱਕੇ ਨੇ ਤੇ ਤੁਹਾਡਾ ਤੇ ਸਾਡਾ ਸਾਥ ਅਜੇ 1 ਘੰਟੇ ਦਾ ਹੋਰ ਹੈ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ 1 ਘੰਟੇ ਦੇ ਸਾਥ ਦੇ ਵਿੱਚ ਕੋਸ਼ਿਸ਼ ਰਹੇਗੀ ਕਿ ਤੁਹਾਡੇ ਜਿਹੜੇ ਸਾਰੇ ਗਾਣੇ ਨੇ ਮੈਂ ਫਟਾਫਟ ਸੁਣਾਵਾਂ ਤੇ ਤੁਹਾਨੂੰ ਮੈਕਸੀਮਮ ਡੀਲਸ ਵੀ ਦਵਾਈਏ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਅੱਜ ਲੇਬਰ ਡੇ ਸੇਲ ਚੱਲ ਰਹੀ ਹੈ ਤੁਹਾਡੇ ਲਈ। ਲੌਂਗ ਵੀਕਐਂਡ ਸਪੈਸ਼ਲ ਲੇਬਰ ਡੇ ਦੇ ਲਈ ਤੁਹਾਡੇ ਲਈ ਅੱਜ ਵੀ ਤੇ ਕੱਲ੍ਹ ਨੂੰ ਵੀ 2 ਦਿਨ ਅਸੀਂ ਇਹ ਛੋਟਾ ਜਿਹਾ ਉਪਰਾਲਾ ਕੀਤਾ ਹੈ ਕਿ ਤੁਹਾਡੇ ਲਈ ਮੈਕਸੀਮਮ ਡੀਲਸ ਦਵਾ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ ਮਾਡਰਨ ਫਰਨੀਚਰ ਦੇ ਵਿੱਚ। ਤੁਸੀਂ ਵੀ ਜ਼ਰੂਰ ਪਹੁੰਚੋ ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ ਤੇ, 6685 ਟੋਮਕਿਨ ਰੋਡ ਮਿਸਿਸਾਗਾ ਦੇ ਵਿੱਚ ਲੋਕੇਟਡ ਨੇ ਗ੍ਰੈਂਡ ਹੋਮ ਫਰਨੀਚਰ। ਨੰਬਰ 6472600000 00 00 ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਜ਼ਰੂਰ ਗੱਲਬਾਤ ਕਰ ਸਕਦੇ ਹੋ। ਅਤੇ ਸਟੂਡੀਓ ਦਾ ਨੰਬਰ 905-5564-44, 905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਆਲ ਲਿੰਕ ਟਰੈਵਲ ਮਿਸਿਸਾਗਾ 'ਤੇ ਤੁਸੀਂ ਕੰਟੈਕਟ ਕਰੋ ਰਿਤੂ ਧਾਲੀਵਾਲ ਜੀ ਨੂੰ, ਜੇਕਰ ਤੁਸੀਂ ਆਪਣੇ ਇੰਡੀਆ ਜਾਣ ਦੇ ਲਈ ਵਧੀਆ ਟਿਕਟਸ ਚਾਹੁੰਦੇ ਹੋ। ਸੈਪਟੈਂਬਰ ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ ਦਿੱਲੀ ਤੋਂ ਟੋਰਾਂਟੋ ਡਾਇਰੈਕਟ ਫਲਾਈਟ ਤੇ। 1 ਵੇ ਟਿਕਟ ਹੋਏਗੀ $790 ਦੀ ਦਿੱਲੀ ਤੋਂ ਟੋਰਾਂਟੋ ਦੀ, $790। ਜੇ ਤੁਸੀਂ ਰਿਟਰਨ ਟਿਕਟ ਦੇਖ ਰਹੇ ਹੋ ਸੈਪਟੈਂਬਰ ਦੇ ਵਿੱਚ ਇੰਡੀਆ ਤੋਂ ਕੋਈ ਇੱਥੇ ਆ ਜਾਵੇ ਤੇ ਵਾਪਸੀ ਕਰਨੀ ਹੋਵੇ ਫੈਬਰੀ ਜਾਂ ਮਾਰਚ ਦੇ ਵਿੱਚ ਤਾਂ $1400 ਦੀ ਰਿਟਰਨ ਟਿਕਟ ਦੀ ਪ੍ਰਾਈਸ ਹੈ, $1400 ਦੀ। ਟੋਰਾਂਟੋ ਤੋਂ ਦਿੱਲੀ ਤੁਸੀਂ ਅਕਤੂਬਰ ਦੇ ਵਿੱਚ ਜਾ ਕੇ ਦਿੱਲੀ ਤੋਂ ਟੋਰਾਂਟੋ ਦਸੰਬਰ ਦੇ ਵਿੱਚ ਵਾਪਸੀ ਕਰਨੀ ਹੋਵੇ ਦੀਵਾਲੀ ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ 2 ਬੈਗਸ ਦੇ ਨਾਲ $1890 ਦੀ, $1890 ਦੇ ਵਿੱਚ ਤੁਸੀਂ ਆਉਣ ਜਾਣ ਵੀ ਕਰ ਸਕਦੇ ਹੋ। ਅਤੇ ਨਾਲ ਹੀ ਮੈਂ ਦੱਸਦਿਆਂ ਕਿ ਸੈਪਟੈਂਬਰ ਮੰਥ ਦੇ ਲਈ ਮੈਕਸੀਕੋ ਤੁਸੀਂ ਜਾਣਾ ਹੋਵੇ ਸੈਪਟੈਂਬਰ ਮੰਥ ਦੇ ਲਈ ਪੈਕੇਜ ਇਹਨਾਂ ਨੇ ਤਿਆਰ ਕੀਤਾ ਹੈ ਜਿਹਦੇ ਵਿੱਚ 3 nights and 4 days ਦਾ ਇਹ ਪੈਕੇਜ ਹੋਏਗਾ $890 ਦਾ। $890 ਦੇ ਵਿੱਚ ਤੁਸੀਂ ਇਸੇ ਮਹੀਨੇ ਸੈਪਟੈਂਬਰ ਮੰਥ ਦੇ ਵਿੱਚ ਮੈਕਸੀਕੋ ਆਪਣੇ 3-4 ਦਿਨ ਲਗਾ ਕੇ ਆ ਸਕਦੇ ਹੋ। ਆਲ ਲਿੰਕ ਟਰੈਵਲ ਮਿਸਿਸਾਗਾ ਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ, ਨੰਬਰ ਹੈ 905-565-8704, 905-565-8704। ਆਲ ਲਿੰਕ ਟਰੈਵਲ ਮਿਸਿਸਾਗਾ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਸਤਿੰਦਰ ਸਰਤਾਜ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਤੇ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਮੈਂ ਕਿੱਥੇ ਲਾਵਾਂ ਆ

ਸੁਣਦੇ ਹੋਏ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਪੰਜਾਬੀ ਬਾਈ ਨੇਚਰ ਤੁਸੀਂ ਜ਼ਰੂਰ ਇੱਕ ਚੱਕਰ ਲਗਾਓ। ਜੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਫੰਕਸ਼ਨ ਕਰ ਰਹੇ ਹੋ, ਇਹਨਾਂ ਦੇ ਕੋਲੋਂ ਨੰਬਰ 1 ਕੇਟਰਿੰਗ ਕਰਵਾਓ। ਬਹੁਤ ਹੀ ਕਮਾਲ ਦਾ, ਬਹੁਤ ਹੀ ਲਾਜਵਾਬ ਖਾਣਾ ਪੰਜਾਬੀ ਬਾਈ ਨੇਚਰ ਦਾ ਹੈਗਾ ਆ, ਜੋ ਕਿ ਕਹਿ ਲਓ ਕਿ ਹਰ ਪਾਰਟੀ ਦੀ ਸ਼ਾਨ ਬਣਦਾ ਆ। ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ ਅਤੇ ਆਪਣੇ ਘਰਾਂ ਦੇ ਵਿੱਚ ਲਾਈਵ ਫੂਡ ਟਰੱਕ ਕੇਟਰਿੰਗ ਵੀ ਕਰਵਾ ਸਕਦੇ ਹੋ। ਅਤੇ ਜੇਕਰ ਤੁਸੀਂ ਵਿਆਹ ਸ਼ਾਦੀ ਦੇ ਮੌਕੇ 'ਤੇ ਭਾਜੀ ਵਗੈਰਾ ਤਿਆਰ ਕਰਵਾਉਣੀ ਹੋਵੇ ਤਾਂ ਇਹਨਾਂ ਨੂੰ ਯਾਦ ਰੱਖੋ। ਅਤੇ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀ ਡੇ ਤੁਹਾਡੇ ਲਈ ਕੱਢੀਆਂ ਜਾਂਦੀਆਂ ਨੇ, ਸਪੈਸ਼ਲੀ ਸ਼ਾਮ ਦੇ ਟਾਈਮ। ਤੁਸੀਂ ਇਹਨਾਂ ਦੀ ਹਰ ਲੋਕੇਸ਼ਨ 'ਤੇ ਜਾ ਕੇ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਖਾ ਸਕਦੇ ਹੋ। ਅਤੇ ਇਹਨਾਂ ਦੀਆਂ ਸ਼ੁੱਧ ਖੋਏ ਦੀਆਂ ਮਿਠਾਈਆਂ, ਡਰਾਈ ਫਰੂਟਸ ਵਾਲੀਆਂ ਮਿਠਾਈਆਂ ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਅਵੇਲੇਬਲ ਨੇ, ਤੁਸੀਂ ਜ਼ਰੂਰ ਲੈਣ ਦੇ ਲਈ ਪਹੁੰਚੋ। ਅਤੇ ਇਹਨਾਂ ਦੀ ਨਵੀਂ ਲੋਕੇਸ਼ਨ 58 ਕੁਐਰੀ ਐਜ ਡਰਾਈਵ ਬਰੈਂਪਟਨ ਦੇ ਵਿੱਚ ਬਵੇਡ ਐਂਡ ਹਰਨਟਾਰੀਓ ਦੇ ਉੱਪਰ ਲੋਕੇਟਡ ਹੈ। ਇੱਕ ਸਾਈਡ ਦੇ ਉੱਪਰ ਫੋਰਟੀਨੋਜ਼ ਹੈ, ਇੱਕ ਸਾਈਡ ਦੇ ਉੱਪਰ ਵਾਲਮਾਰਟ ਹੈ। ਇਨ ਬਿਟਵੀਨ ਪੰਜਾਬੀ ਬਾਈ ਨੇਚਰ ਵਾਲੇ ਤੁਹਾਨੂੰ ਮਿਲਣਗੇ। ਖੁੱਲ੍ਹੀ ਡੁੱਲੀ ਪਾਰਕਿੰਗ ਹੈ, ਤੁਸੀਂ ਜਾਓ ਬੈਠ ਕੇ ਡਾਈਨ ਇਨ ਕਰੋ। ਟੇਕ ਆਊਟ ਡੀਲਸ ਵੀ ਤੁਹਾਡੇ ਲਈ ਬਹੁਤ ਸਾਰੀਆਂ ਅਵੇਲੇਬਲ ਨੇ। ਇਨ ਸਾਈਡ ਤੁਸੀਂ ਜਾਓਗੇ ਬਹੁਤ ਵਧੀਆ ਵਧੀਆ ਤੁਹਾਨੂੰ ਡੀਲਸ ਮਿਲਣਗੀਆਂ, ਉਹਦਾ ਤੁਸੀਂ ਜ਼ਰੂਰ ਫਾਇਦਾ ਲਓ। ਅਤੇ ਕੋਈ ਵੀ ਆਰਡਰ ਪਲੇਸ ਕਰਨਾ ਹੋਵੇ ਨੰਬਰ 905-793-5300 905-793-5300 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਹੈ, ਅਤੇ ਤੁਸੀਂ ਆਪਣੇ ਫਰੈਂਡਸ ਆਪਣੀ ਫੈਮਿਲੀ ਦੇ ਨਾਲ ਜਾਓ ਬੈਠ ਕੇ ਡਾਈਨ ਇਨ ਕਰੋ ਅਤੇ ਇਹਨਾਂ ਦਾ ਲਾਜਵਾਬ ਖਾਣਾ ਤੁਸੀਂ ਇੰਜੋਏ ਕਰ ਸਕਦੇ ਹੋ।

0: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, ਹੰਡ ਅਨੁਸਾਰ 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 9057928056, 9057928056। ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
1: ਹਾਏ ਰੱਬਾ, ਹੁਣ ਕੀ ਬਣੂ?
2: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
3: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
2: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪ ਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਬਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਵਰਾ ਨੂੰ 416-991-4939-1-59-39। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ,
0: 6980 Marty's Drive, Unit 9, Mississauga. ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8575-7596, 9058577-5596। ANJ Auto Repair, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
4: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
5: ਹੈ ਫੇਰ ਕਾਕਰੋਚ ਤੇ ਚੂਹੇ, ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
4: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
5: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
6: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ, 647-515-8000।

ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਉਮੀਦ ਹੈ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਮੱਲੀ ਟੰਡ ਸਰਵਿਸਿਸ ਦੇ ਨਾਲ ਤੁਸੀਂ ਜ਼ਰੂਰ ਯਾਦ ਰੱਖੋ ਇਹਨਾਂ ਦਾ ਨਾਮ, ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰੋ। ਜੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਫੰਕਸ਼ਨ ਕਰ ਰਹੇ ਹੋ, ਤੁਹਾਨੂੰ ਟੈਂਟ ਦੀ ਲੋੜ ਹੈ, ਇਹਨਾਂ ਦੇ ਕੋਲ ਸਾਰੇ ਵਾਟਰ ਪਰੂਫ ਟੈਂਟਸ ਹੁੰਦੇ ਨੇ। ਮੌਸਮ ਕੋਈ ਵੀ ਹੋਵੇ, ਜਿੱਦਾਂ ਦਾ ਮਰਜ਼ੀ ਹੋਵੇ, ਬਟ ਟੈਂਟ ਬਹੁਤ ਵਧੀਆ ਤੁਹਾਡੇ ਲਈ ਲਗਾ ਕੇ ਜਾਣਗੇ ਸਾਰੇ ਵਾਟਰ ਪਰੂਫ ਟੈਂਟਸ। ਚਾਹੇ ਤੁਸੀਂ ਕਲੀਅਰ ਟੈਂਟ ਲਗਾਉਣਾ ਹੋਵੇ, ਚਾਹੇ ਤੁਸੀਂ ਵਾਈਟ ਟੈਂਟ ਲਗਾਉਣਾ ਚਾਹੁੰਦੇ ਹੋ, ਦੋਵੇਂ ਤਰ੍ਹਾਂ ਦੇ ਅਵੇਲੇਬਲ ਨੇ। ਤੇ ਟੈਂਟ ਸਾਈਜ਼ 10x10 feet ਤੋਂ ਸਟਾਰਟ ਹੋ ਕੇ 40x160 ਤੱਕ ਦੇ ਜਾਂ ਉਸ ਤੋਂ ਵੀ ਵੱਡੇ ਵੱਡੇ ਟੈਂਟਸ ਇਹਨਾਂ ਦੇ ਕੋਲ ਅਵੇਲੇਬਲ ਨੇ। ਸਾਰੇ ਸਾਈਜ਼ ਦੇ ਟੈਂਟਸ ਤੁਹਾਨੂੰ ਮਿਲਣਗੇ। ਇਸ ਤੋਂ ਇਲਾਵਾ ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ ਲਾਈਨਰ ਵਿਦ ਡ੍ਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਤੁਹਾਨੂੰ ਅਵੇਲੇਬਲ ਮਿਲੂਗਾ, ਬਹੁਤ ਹੀ ਵਧੀਆ ਵਧੀਆ ਖੂਬਸੂਰਤ। ਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ। ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟ ਮੈਨ ਐਂਡ ਵੈਮਨ ਦੇ ਲਈ। ਤੇ ਤੁਸੀਂ ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਵਾ ਸਕਦੇ ਹੋ ਟੈਂਟ ਦੇ ਵਿੱਚ, ਹੀਟਰਸ ਐਂਡ ਫੈਨਸ ਲਗਵਾ ਸਕਦੇ ਹੋ ਮੌਸਮ ਦੇ ਅਕੋਰਡਿੰਗਲੀ। ਤੇ ਤੁਸੀਂ ਇੰਡੀਆ ਵਾਂਗੂ ਲੰਬੇ ਲੰਬੇ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸਿਸ ਤੋਂ। ਨੰਬਰ ਤੁਸੀਂ ਨੋਟ ਕਰ ਲਓ, 6479-2569-6479-999-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2
ਐਸਐਸ ਲੋਨ ਕੇਅਰ ਐਂਡ ਸਨੋ ਰਿਮੂਵਲ ਵਾਲਿਆਂ ਦੀ ਮੈਂ ਤੁਹਾਨੂੰ ਜਾਣਕਾਰੀ ਦਿਆਂ, ਕੋਈ ਵੀ ਮੌਸਮ ਹੋਵੇ ਪੂਰਾ ਕਲੀਨਅਪ ਕਰਕੇ ਜਾਣਗੇ। ਸਪਰਿੰਗ ਕਲੀਨਅਪ ਕਰਾਓ, ਫਾਲ ਕਲੀਨਅਪ ਕਰਾਓ, ਜਿਵੇਂ ਕਿ ਹੁਣ ਪਤਾ ਹੀ ਪੱਤੇ ਵਗੈਰਾ ਝੜਦੇ ਨੇਗੇ ਜਾਂ ਨਵੇਂ ਪੱਤੇ ਆਉਂਦੇ ਨੇ, ਤਾਂ ਜਦੋਂ ਵੀ ਉਹ ਆਪਣੇ ਗਾਰਡਨਿੰਗ ਦੇ ਵਿੱਚ ਕੋਈ ਵੀ ਤਰ੍ਹਾਂ ਦਾ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਐਸਐਸ ਲੋਨ ਕੇਅਰ ਨੂੰ ਯਾਦ ਰੱਖੋ। ਫਲਾਵਰ ਬੈੱਡ ਤਿਆਰ ਕਰਾਉਣਾ ਹੋਵੇ, ਨਵੀਂ ਸੋਡ ਇੰਸਟਾਲੇਸ਼ਨ ਕਰਾਉਣੀ ਹੋਵੇ, ਲੋਨ ਦੀ ਕਟਿੰਗ ਕਰਵਾਉਣੀ ਹੋਵੇ, ਗਾਰਡਨਿੰਗ ਦਾ ਕੋਈ ਵੀ ਕੰਮ ਕਰਾਉਣਾ, ਲੋਨ ਮੇਨਟੇਨੈਂਸ, ਟ੍ਰੀ ਟ੍ਰਿਮਿੰਗ ਕਰਾਉਣੀ ਹੋਵੇ, ਦਰਖਤ ਬਹੁਤ ਜ਼ਿਆਦਾ ਵਧੇ ਆਉਂਦੇ ਨੇਗੇ ਕਈ ਵਾਰ, ਉਹਨਾਂ ਨੂੰ ਟ੍ਰਿਮ ਕਰਾਉਣਾ ਚਾਹੁੰਦੇ ਹੋ, ਜਾਂ ਤੁਹਾਡੇ ਯਾਰਡ ਦੇ ਵਿੱਚ ਕਾਫੀ ਸਾਰਾ ਵੇਸਟ ਇਕੱਠਾ ਹੋ ਗਿਆ, ਬਾਅਦ ਕਾਫੀ ਐਵੇਂ ਕਹਿ ਲਓ ਕਿ ਜਿਹੜੀਆਂ ਬੂਟੀਆਂ ਜਿਹੀਆਂ ਇਕੱਠੀਆਂ ਹੋ ਗਈਆਂ ਨੇ, ਉਹਨਾਂ ਨੂੰ ਤੁਸੀਂ ਰਿਮੂਵ ਕਰਾਉਣਾ ਹੋਵੇ, ਸਾਰਾ ਕੰਮ ਤੁਹਾਡਾ ਕਰਨਗੇ ਐਸਐਸ ਲੋਨ ਕੇਅਰ ਵਾਲੇ। ਤੇ ਹੁਣ ਅੱਗੇ ਵਿੰਟਰ ਸੀਜ਼ਨ ਆ ਜਾਣਾ ਆ, ਸਨੋ ਵਗੈਰਾ ਪਊਗੀ ਓਬਵੀਅਸਲੀ ਗੱਲ ਆ, ਤੇ ਸਨੋ ਰਿਮੂਵਲ ਦੇ ਲਈ ਵੀ ਤੁਸੀਂ ਇਹਨਾਂ ਨੂੰ ਅੱਜ ਤੋਂ ਹੀ ਬੁਕਿੰਗ ਕਰਵਾ ਸਕਦੇ ਹੋ, ਬੁਕਿੰਗਸ ਓਪਨ ਨੇ। ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ, ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਸਾਰੇ ਜਗ੍ਹਾ ਦੇ ਵਿੱਚ ਸਨੋ ਰਿਮੂਵ ਕਰਦੇ ਨੇ, ਪੂਰਾ ਫਾਸਟ ਐਂਡ ਰਿਲਾਇਬਲ ਕੰਮ ਕਰਦੇ ਨੇ ਸਨੋ ਕਲੀਅਰਿੰਗ ਦਾ, ਤੁਹਾਡੀ ਪ੍ਰੋਪਰਟੀ ਨੂੰ ਸੇਫ ਐਂਡ ਐਕਸੈਸਬਲ ਬਣਾ ਦੇਣਗੇ। ਸਾਲਟਿੰਗ ਕਰਦੇ ਨੇ, ਡੀ ਆਈਸਿੰਗ ਕਰਦੇ ਨੇ ਜਿੱਥੇ ਕਿਤੇ ਵੀ ਆਈਸ ਜੰਮ ਜਾਂਦੀ ਹੈ ਸਨੋ ਤੋਂ ਬਾਅਦ, ਅਤੇ ਉਹ ਸਾਰੇ ਰਿਮੂਵ ਕਰਨਗੇ। ਪ੍ਰੋਫੈਸ਼ਨਲ ਗ੍ਰੇਡ ਦੇ ਇਹਨਾਂ ਦੇ ਕੋਲ ਇਕਵਿਪਮੈਂਟਸ ਨੇ ਜਿਹੜੇ ਤੁਹਾਨੂੰ ਸੁਪੀਰੀਅਰ ਰਿਜ਼ਲਟਸ ਦਿੰਦੇ ਨੇ। ਇਹਨਾਂ ਦੀ ਟੀਮ ਪੂਰੀ ਐਕਸਪੀਰੀਅੰਸਡ ਹੈ, ਪੂਰਾ ਯੂਨੀਫਾਰਮਡ ਕਰਿਊ ਆਉਂਦਾ ਤੁਹਾਡੇ ਲਈ, ਸਾਰਾ ਕੰਮ ਕਰਕੇ ਜਾਂਦੇ ਨੇ। ਫਲੈਕਸੀਬਲ ਸਕੈਡਿਊਲ ਅਵੇਲੇਬਲ ਹੈ, ਤੁਸੀਂ ਇਹਨਾਂ ਦੇ ਨਾਲ ਬੁਕਿੰਗ ਕਰਵਾਓ, ਚਾਹੇ ਤੁਸੀਂ ਵੀਕਲੀ ਕੰਮ ਕਰਾਉਣਾ, ਚਾਹੇ ਤੁਸੀਂ ਬਾਈ ਵੀਕਲੀ ਕੰਮ ਕਰਾਉਣਾ ਚਾਹੁੰਦੇ ਹੋ, ਚਾਹੇ ਤੁਸੀਂ ਚਾਹੁੰਦੇ ਹੋ ਕਿ ਜਦੋਂ ਸਨੋ ਪੈਂਦੀ ਹੈ ਉਦੋਂ ਹੀ ਆ ਕੇ ਆਪਣੀ ਕਲੀਅਰੈਂਸ ਕਰਕੇ ਜਾਣ। ਕਸਟਮਾਈਜ਼ਡ ਟਾਈਮਿੰਗਸ ਵੀ ਅਵੇਲੇਬਲ ਨੇ, ਪੂਰਾ ਕੰਪੀਟੀਟਿਵ ਪ੍ਰਾਈਸ ਹੋਏਗਾ, ਕੋਈ ਹਿਡਨ ਫੀਸ ਨਹੀਂ ਹੈਗੀ, ਅਤੇ 100% ਸੈਟਿਸਫੈਕਸ਼ਨ ਗਰੰਟੀ ਹੈ। ਅਤੇ ਤੁਸੀਂ ਫ੍ਰੀ ਐਸਟੀਮੇਟ ਲਓ ਐਸਐਸ ਲੋਨ ਕੇਅਰ ਐਂਡ ਸਨੋ ਰਿਮੂਵਲ ਵਾਲਿਆਂ ਨੂੰ ਕਾਲ ਕਰਕੇ, ਨੰਬਰ ਹੈ 4376551984376559 1984 ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ, 4376551984 ਐਸਐਸ ਲੋਨ ਕੇਅਰ ਐਂਡ ਸਨੋ ਰਿਮੂਵਲ ਵਾਲਿਆਂ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਫਟਾਫਟ ਤੁਸੀਂ ਇੰਜੋਏ ਕਰੋ, ਅਤੇ ਵਾਪਸ ਆ ਕੇ ਚੱਲਾਂਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 9055564444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਹੋਵੇ ਤਾਂ ਇਸੇ ਨੰਬਰ 'ਤੇ ਕਾਲ ਹੋਏਗੀ। ਅੱਧੇ ਘੰਟੇ ਦਾ ਟਾਈਮ ਸਾਡੇ ਕੋਲ ਹੋਰ ਹੈ। 9055564444 ਸਟੂਡੀਓ ਦਾ ਨੰਬਰ ਹੈ। ਤੇ ਲੋ ਫਿਰ ਚੱਲਾਂਗੇ ਨੈਕਸਟ ਲਿੰਕ ਦੇ ਲਈ, ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਚੱਲ ਰਿਹਾ ਤੁਹਾਡੇ ਲਈ ਤੇ ਵਧੀਆ ਵਧੀਆ ਡੀਲਸ ਤੁਹਾਨੂੰ ਦਵਾ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਦੋਸਤੋ, ਇੱਕ ਵਾਰੀ ਫਿਰ ਤੁਹਾਨੂੰ ਸੱਦਾ ਪੱਤਰ ਦੇਈਏ ਕਿ 6685 ਟਾਮਕਨ ਰੋਡ ਤੇ ਗ੍ਰੈਂਡ ਫਰਨੀਚਰ ਵਾਲੇ ਮਿਸਿਸ ਸਾਗਰ ਦੇ ਵਿੱਚ ਬਹੁਤ ਵੱਡੀ ਸੇਲ ਆਈ ਆ। ਟਾਮਕਨ ਤੇ ਆਪਣਾ ਡੈਰੀ ਦਾ ਮੇਨ ਇੰਟਰਸੈਕਸ਼ਨ ਪੈਂਦਾ, ਆਹ ਵਿੱਚ ਬਿਲਕੁਲ ਨਜ਼ਦੀਕ ਹੈ ਤੇ ਮੇਰੇ ਨਾਲ ਸੁਖਰ ਹੀ ਨੇ ਆ ਔਰ ਆਪ ਦਿਨ ਤੁਹਾਨੂੰ ਆਪਾਂ ਅਗਲੀ ਡੀਲ ਸੁਖਪੁਰਾ ਨਾਲ ਜੋੜਦੇ ਹਾਂ। ਪੰਜ ਸੁਖ ਤੜਕਾ ਕੇ ਦੇਖੋ ਡੀਲ ਵਧੀਆ ਜੀ।
2: ਡਨ ਸਰ ਸਾਹਿਬ, ਇੱਕ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਬੇਸਮੈਂਟ ਨੂੰ ਫਰਨਿਸ਼ ਕਰਨਾ, ਅਪਾਰਟਮੈਂਟ ਨੂੰ ਫਰਨਿਸ਼ ਕਰਨਾ, ਜਾਂ ਤੁਸੀਂ ਆਪਣੇ ਘਰ ਨੂੰ ਵੀ ਚਾਹੇ ਫਰਨਿਸ਼ ਕਰਨਾ ਚਾਹੁੰਦੇ ਹੋ, ਇੱਕ ਡੀਲ ਦਿੰਦੇ ਹਾਂ ਅਪਾਰਟਮੈਂਟ ਬੇਸਮੈਂਟ ਫਰਨਿਸ਼ ਕਰਨ ਦੇ ਲਈ। ਦੋ ਬੈਡਰੂਮ ਤੇ ਸੋਫਾ ਨਾਲ ਡਾਇਨਿੰਗ, ਸੋ ਕੁਈਨ ਸਾਈਜ਼ ਦਾ ਬੈੱਡ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ ਦੇ ਵਿੱਚ ਚੱਲਦੇ ਹਾਂ, ਕੁਈਨ ਸਾਈਜ਼ ਦਾ ਬੈੱਡ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਸੋ ਦੋਨੇ ਬੈਡਰੂਮ ਫਰਨਿਸ਼ ਹੋ ਗਏ ਜੀ। ਹੁਣ ਆਪਾਂ ਲਿਵਿੰਗ ਰੂਮ ਦੇ ਵਿੱਚ ਚੱਲਦੇ ਹਾਂ, ਐਲ ਸ਼ੇਪ ਦਾ ਸੋਫਾ ਸੈੱਟ ਤੇ ਨਾਲ ਕੰਫਰਟੇਬਲ ਫ੍ਰੀ। ਡਾਇਨਿੰਗ ਟੇਬਲ ਵਿਦ 6 ਚੇਅਰ ਵੀ ਦਵਾਂਗੇ, ਟੇਬਲ ਤੇ 6 ਚੇਅਰਾਂ ਨਾਲ ਮਾਈਕ੍ਰੋਵੇਵ ਫ੍ਰੀ। ਸੋ ਪੂਰੀ ਬੇਸਮੈਂਟ ਦੀਆਂ ਅਪਾਰਟਮੈਂਟ ਨੂੰ ਫਰਨਿਸ਼ ਕਰਨਾ ਚਾਹੁੰਦੇ ਹੋ, 2 ਕੁਈਨ ਦੇ ਬੈੱਡ, 2 ਕੁਈਨ ਦੇ ਮੈਟਰਸ, ਡਾਇਨਿੰਗ ਟੇਬਲ ਤੇ 6 ਚੇਅਰਾਂ ਨਾਲ ਮਾਈਕ੍ਰੋਵੇਵ, ਐਲ ਸ਼ੇਪ ਦਾ ਸੋਫਾ ਨਾਲ ਕੰਫਰਟੇਬਲ, ਇਹ ਪੂਰੇ ਦਾ ਪੂਰਾ ਫਰਨੀਚਰ ਤੁਸੀਂ ਸੋਚ ਰਹੇ ਹੋਣੇ ਵੀ 3,000, 3,500, 4,000 ਤੋਂ ਘੱਟ ਨਹੀਂ ਹੁੰਦਾ।

0: ਸਾਰਾ ਹੀ ਫਰਨੀਚਰ ਸਤੂ ਸਾਹਿਬ 999 ਦਾ
1: ਵਿੱਚ,
0: ਦੋ ਬੈਡ, ਦੋ ਮੈਟਰਸ, ਡਾਇਨਿੰਗ ਟੇਬਲ, ਛੇ ਚੇਅਰਾਂ, ਮਾਈਕ੍ਰੋਵੇਵ, ਸੋਫਾ ਸੈੱਟ, ਕੰਫਰਟੇਬਲ, 999 ਦਾ ਹਜ਼ਾਰ ਡਾਲਰ ਦਾ ਮਿਲੂਗਾ, ਤੇ ਨਾਲ ਇੱਕ ਇਲੈਕਟ੍ਰੋਨਿਕ ਤੋਹਫਾ ਵੀ ਦਿੱਤਾ ਜਾਊਗਾ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਬੈਡਰੂਮ ਸੈੱਟ ਤੇ, ਸੋਫਾ ਸੈੱਟ ਤੇ, ਕਸਟਮਾਈਜ਼ ਸੋਫਾ ਸੈੱਟ ਬਣਾਉਣਾ ਚਾਹੁੰਦੇ ਹੋ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ, ਟਰਕੀ ਵਾਲੇ ਸੋਫਾ ਸੈੱਟ ਚਾਹੀਦੇ ਨੇ, ਹਾਰਡ ਫੋਨ ਦੇ ਮੈਟਰ ਚਾਹੀਦੇ ਨੇ, ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਲੋਵੈਸਟ ਪ੍ਰਾਈਸ ਜਿਹੜੀਆਂ ਗਰੰਟੀ ਮਿਲ ਰਹੀਆਂ, ਨਾਲ ਜਿਹੜੀ ਲੇਬਰ ਡੇ ਲੌਂਗ ਵੀਕਐਂਡ ਸੇਲ ਲੱਗੀ ਹੋਈ ਆ, ਪ੍ਰਾਈਜ਼ਾਂ ਲੋ ਲੋ ਮਿਲਣੀਆਂ ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਾਓ, 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੇਬਰ ਡੇ ਜਿਹੜੀ ਲੌਂਗ ਵੀਕਐਂਡ ਸੇਲ ਲੱਗੀ ਹੋਈ ਆ। ਕੋਈ ਜਾਣਕਾਰੀ ਚਾਹੁੰਦੇ ਹੋ, ਡਾਇਰੈਕਸ਼ਨ ਚਾਹੀਦੀ ਹੈ, ਤਾਂ ਰਾਈਟ ਵੇ ਕਾਲ ਕਰ ਸਕਦੇ ਹੋ 6472600000, 647-262-0000, ਲੇਬਰ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਤੁਸੀਂ
1: ਇਹਨੂੰ ਕਹਿੰਦੇ ਚੱਕ ਲਓ ਡੀਲ ਹੈ। ਆਓ ਬਈ 6685 ਟੋਮਕਨ ਰੋਡ ਦੇ ਉੱਤੇ, ਰਾਤ ਦੇ 8 ਵਜੇ ਤੱਕ ਖੁੱਲੇ ਨੇ ਗ੍ਰੈਂਡ ਫਰਨੀਚਰ ਵਾਲੇ। ਵਾਪਸ ਚੱਲਦੇ ਆ ਸਟੂਡੀਓ ਵਿੱਚ ਮਨਪ੍ਰੀਤ ਦੇ ਪਾਸ।
2: ਜੀ ਬਿਲਕੁਲ, ਜ਼ਰੂਰ ਤੁਸੀਂ ਕਾਲ ਕਰ ਲਓ 6472-0000। ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ, ਤਾਂ ਤੁਹਾਨੂੰ ਅਸੀਂ ਦਵਾ ਰਹੇ ਹਾਂ ਮਾਡਰਨ ਫਰਨੀਚਰ ਦੇ ਉੱਪਰ ਬੈਸਟ ਡੀਲਸ ਦੇ ਨਾਲ, ਬਹੁਤ ਹੀ ਵਧੀਆ ਵਧੀਆ ਤੁਹਾਨੂੰ ਤੋਹਫੇ ਦਵਾ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ। ਤੇ ਨਾਲੇ ਤੁਸੀਂ ਮੋਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਨੂੰ ਜ਼ਰੂਰ ਯਾਦ ਰੱਖੋ, ਜਿਹੜੇ ਕਿ ਤੁਹਾਡੀ ਮੋਰਗੇਜ ਹਰ ਹਾਲ ਦੇ ਵਿੱਚ ਕਰਾ ਕੇ ਦਿੰਦੇ ਨੇ। ਫਸਟ ਮੋਰਗੇਜ ਹੋਵੇ ਤੁਹਾਨੂੰ ਬੈਸਟ ਰੇਟਸ ਆਫਰ ਕਰਦੇ ਆ, ਸੈਕਿੰਡ ਮੋਰਗੇਜ ਹੋਵੇ ਤੁਸੀਂ ਪ੍ਰੋਪਰਟੀ ਰੀਫਾਈਨਾਂਸ ਕਰਨ ਬਾਰੇ ਸੋਚ ਰਹੇ ਹੋ, ਲਾਈਨ ਆਫ ਕ੍ਰੈਡਿਟ ਬਣਾਉਣਾ ਚਾਹੁੰਦੇ ਹੋ, ਮੋਰਗੇਜ ਤੁਹਾਡੀ ਰਿਨਿਊਅਲ ਤਿਆਰੀ ਹੈ, ਐਕੁਇਟੀ ਟੇਕ ਆਊਟ ਹੋਵੇ, ਪ੍ਰਾਈਵੇਟ ਫੰਡਸ ਦੀ ਲੋੜ ਹੋਵੇ ਤੁਹਾਨੂੰ, ਜਾਂ ਤੁਸੀਂ ਸੇਮ ਡੇ ਕਲੋਜ਼ਿੰਗ ਕਰਵਾਉਣਾ ਚਾਹੁੰਦੇ ਹੋ, ਜ਼ਰੂਰ ਤੁਸੀਂ ਕੰਟੈਕਟ ਕਰੋ ਮੋਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਨੂੰ। ਇਹਨਾਂ ਦਾ ਆਫਿਸ ਲੋਕੇਟਡ ਹੈ 1200 ਡੈਰੀ ਰੋਡ ਈਸਟ, ਯੂਨਿਟ ਨੰਬਰ 22, ਮਿਸਿਸਾਗਾ ਦੇ ਵਿੱਚ, ਤੇ ਨੰਬਰ 416-804-2015-416-804-2015। ਮੋਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ। ਅਗਲੇ ਕਾਲਰ 8680। ਜੀ ਸਤਿ ਸ਼੍ਰੀ ਅਕਾਲ, 8680 ਤੁਸੀਂ ਆਪਣੇ ਰੇਡੀਓ ਦੀ ਆਵਾਜ਼ ਥੋੜੀ ਜਿਹੀ ਘੱਟ ਕਰ ਲਓ ਪਲੀਜ਼, 8680। ਸਤਿ ਸ਼੍ਰੀ ਅਕਾਲ ਜੀ, ਹਾਂਜੀ ਦੱਸੋ ਕਿਹੜਾ ਗਾਣਾ ਸੁਣਨਾ? ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਆ।
3: ਕਿੰਨਾ ਚਿਰ ਲੱਗੂਗਾ?
2: 10 ਮਿੰਟ ਦੇ ਦੋ, ਫਿਰ ਲਗਾ ਦਿੰਦੀ ਆ।
3: ਚਲੋ 10 ਮਿੰਟ ਮੈਂ ਪਾਰਕਿੰਗ ਹੀ ਖੜੇ ਹੋ ਜਾਣਾ, ਮੁੜ ਕੇ ਮੈਂ ਕਦੀ ਚਲ ਜਾਣਾ।
2: ਓ ਅੱਛਾ ਅੱਛਾ ਅੱਛਾ, ਤੁਸੀਂ ਪਾਰਕਿੰਗ ਚ ਖੜੇ ਹੋ, ਫਿਰ ਤੁਸੀਂ ਥੋੜਾ,
3: ਮੈਂ ਰੋਡ ਤੇ ਆ ਤੇ ਮੈਂ ਖੜ ਜਾਣਾ ਕਿਤੇ।
2: ਓ ਅੱਛਾ, ਫਿਰ ਤੁਸੀਂ ਰੁਕੋ 2 ਮਿੰਟ ਰੁਕੋ, ਮੈਂ ਤੁਹਾਡਾ ਪਹਿਲਾਂ ਲਗਾ ਦਿੰਦੀ ਗਾਣਾ।
3: ਥੈਂਕ ਯੂ ਵੈਰੀ ਮਚ,
2: ਨੋ ਪ੍ਰੋਬਲਮ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਮੇਰੇ ਕੋਲ 1-2 ਗਾਣੇ ਬਚੇ ਨੇ ਵੈਸੇ ਵੀ, ਜਿਹੜੇ ਕਿ ਮੈਂ ਫਰਮਾਇਸ਼ੀ ਲਗਾਉਣੇ ਆ ਹਜੇ, ਤੇ ਆਪਾਂ ਤੁਹਾਡਾ ਗਾਣਾ ਪਹਿਲਾਂ ਲਗਾ ਦਿੰਦੇ ਹਾਂ, ਦੈਟਸ ਫਾਈਨ। ਤੇ ਤੁਸੀਂ ਸੁਣੋ ਤੇ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ ਤੇ ਚੱਲ ਰਹੇ ਹਾਂ ਆਪਾਂ ਫਿਰ ਤੋਂ ਇੱਕ ਵਾਰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵਿੱਚ ਗ੍ਰੈਂਡ ਹੋਮ ਫੋਰ ਨੇਚਰ, ਜਿੱਥੇ ਕਿ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਤੁਹਾਡੇ ਲਈ ਡੀਲਸ ਲੱਗੀਆਂ ਹੋਈਆਂ ਨੇ ਬੜੇ ਕਮਾਲ ਦੀਆਂ। ਅੱਜ ਵੀ ਤੇ ਕੱਲ੍ਹ ਨੂੰ ਵੀ ਸਾਡੀ ਟੀਮ ਪਹੁੰਚੇਗੀ ਤੇ ਬਹੁਤ ਹੀ ਕਮਾਲ ਦੀਆਂ ਤੁਹਾਨੂੰ ਡੀਲਸ ਅਸੀਂ ਦਵਾ ਰਹੇ ਹਾਂ। ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ ਤੇ ਪਹੁੰਚੋ, 6685 ਟੋਮਕਿਨ ਰੋਡ, ਮਿਸਿਸਾਗਾ ਦੇ ਵਿੱਚ। ਤੇ ਜੇਕਰ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ 6472600000 6472200000 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਸੁਖਜੀਤ ਸਾਨੂੰ ਬਹੁਤ ਹੀ ਵਧੀਆ ਵਧੀਆ ਡੀਲਸ ਅੱਜ ਦੇ ਰਹੇ ਨੇ ਤੇ ਆਪਾਂ ਲੈਂਦੇ ਹਾਂ ਹੁਣ ਨੈਕਸਟ ਡੀਲ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ। ਜੀ ਸੁਖ ਜੀ,
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਮਨਪ੍ਰੀਤ ਜੀ, ਬਿਲਕੁਲ ਲਾਈਵ ਅਪਡੇਟ ਦੇ ਰਹੇ ਹਾਂ ਜੀ। ਲੇਬਰ ਡੇ ਲੌਂਗ ਵੀਕਐਂਡ ਜਿਹੜੀ ਸੇਲ ਚੱਲ ਰਹੀ ਆ, ਪਰਿਵਾਰ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਈਂਗ ਕਰਨੀ ਚਾਹੁੰਦੇ ਹੋ, ਮਨਪ੍ਰੀਤ ਜੀ ਪਹਿਲਾਂ ਤਾਂ ਪੂਰਾ ਸ਼ੋਰੂਮ ਹੀ ਅਸੀਂ ਚੇਂਜ ਕਰਤਾ ਜੀ। ਮੈਂ ਤੁਹਾਨੂੰ ਪਿਕਚਰਸ ਭੇਜਦਾ, ਸਾਰੇ ਬੈਡਰੂਮ ਸੈੱਟ ਜਿਹੜੇ ਅਸੀਂ ਚੇਂਜ ਕਰ ਦਿੱਤੇ ਆ, ਫਰੰਟ ਵਾਲੇ ਸੋਫਾ ਸੈੱਟ, ਟਰਕੀ ਵਾਲੇ, ਸਾਰੀ ਇਨਵੈਂਟਰੀ ਨਵੀਂ, ਕੰਫਰਟੇਬਲ ਨਵੇਂ ਜਿਹੜੇ ਆ ਚੁੱਕੇ ਆ। ਪਰਿਵਾਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਚਾਹੁੰਦੇ ਆ ਤਾਂ ਲੇਬਰ ਡੇ ਲੌਂਗ ਵੀਕਐਂਡ ਨੂੰ ਮਿਸ ਨਾ ਕਰਿਓ। ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ, ਲੋਐਸਟ ਪ੍ਰਾਈਸ ਦੇ ਉੱਪਰ ਲੈ ਕੇ ਜਾਣਾ, ਵੱਡੇ ਵੱਡੇ ਤੋਹਫੇ ਦੇ ਨਾਲ ਲੈ ਕੇ ਜਾਣਾ। ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਸਿਰਫ 299 ਦਾ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ, ਕੁਈਨ ਸਾਈਜ਼ ਦਾ ਮੈਟਰਸ ਤੁਹਾਨੂੰ ਫ੍ਰੀ ਮਿਲਣਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ। ਲੇਬਰ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਹੀ ਕਮਾਲ ਦੀਆਂ ਡੀਲਸ ਜੋ ਕਿ ਤੁਹਾਨੂੰ ਡੀਲਸ ਬਹੁਤ ਘੱਟ ਕਈ ਵਾਰ ਮਿਲਦੀਆਂ ਨੇ, ਬਟ ਗ੍ਰੈਂਡ ਹੋਮ ਫਰਨੀਚਰ ਤੋਂ ਤੁਹਾਨੂੰ ਇਹ ਸਾਰੀਆਂ ਡੀਲਸ ਮਿਲ ਰਹੀਆਂ ਨੇ ਅੱਜ ਵੀ ਤੇ ਕੱਲ੍ਹ ਨੂੰ ਵੀ। ਤੁਸੀਂ ਜ਼ਰੂਰ ਪਹੁੰਚਣਾ ਗ੍ਰੈਂਡ ਹੋਮ ਫਰਨੀਚਰ, 6685 ਟੋਮਕਿਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ। ਅਗਲੇ ਕਾਲਰ 8680, ਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ
2: ਭੈਣੇ, ਖੁਸ਼ੀ ਕਰਤਾ ਜੀ ਮੈਨੂੰ।
0: ਅੱਛਾ ਤਾਂ ਠੀਕ
2: ਹੈ,
0: ਨੋ ਪ੍ਰੋਬਲਮ, ਤੁਸੀਂ ਇੰਜੋਏ ਕੀਤਾ?
2: ਤੁਹਾਡਾ ਬਹੁਤ ਵਧੀਆ ਭੈਣੇ।
0: ਹਾਂਜੀ ਥੈਂਕ ਯੂ ਸੋ ਮਚ। ਚਲੋ ਤੁਸੀਂ ਹੁਣ ਆਪਣਾ ਧਿਆਨ ਨਾਲ ਡਰਾਈਵ ਕਰਦੇ ਹੋਏ ਘਰ ਨੂੰ ਪਹੁੰਚੋ।
2: ਘਰ ਪਹੁੰਚ ਗਿਆ ਮੈਂ।
0: ਚਲੋ ਠੀਕ ਹੈ, ਥੈਂਕ ਯੂ
2: ਸੋ ਮਚ ਭੈਣੇ,
0: ਨੋ ਪ੍ਰੋਬਲਮ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਨੈਕਸਟ ਫਰਮਾਇਸ਼ੀ ਗਾਣਾ ਕੁਲਦੀਪ ਮਾਣਕ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ। ਤੇ ਕੁਝ ਕੁ ਸਮਾਂ ਸਾਡੇ ਕੋਲ ਹੋਰ ਹੈ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਣੇ ਰਹੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਉਸ ਸਮੇਂ ਦੀ ਗੱਲ ਹੈ ਜਿਸ ਵੇਲੇ ਮਿਰਜ਼ਾ ਜੱਟ ਨੂੰ ਸਾਹਿਬਾਂ ਦਾ ਸੁਨੇਹਾ ਪਹੁੰਚ ਗਿਆ। ਮਿਰਜ਼ਾ ਜੱਟ ਆਪਣੀ ਬੱਕੀ ਸ਼ਿੰਗਾਰ ਕੇ ਸਾਹਿਬਾਂ ਦੇ ਪਿੰਡ ਵੱਲ ਤੁਰ ਪੈਂਦਾ।

0: ਸਬਸਟੀਟਿਊਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਕੁਝ ਕੁ ਸਮੇਂ ਦਾ ਹੋਰ। ਸਟੂਡੀਓ ਨੰਬਰ 9055546444 ਦੇ ਉੱਪਰ ਤੁਸੀਂ ਪ੍ਰੋਗਰਾਮ ਤਲ ਚੱਲਦੇ ਹੋਏ ਗੱਲਬਾਤ ਕਰ ਸਕਦੇ ਹੋ, ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ। ਕੁਝ ਕੁ ਸਮਾਂ ਹੋਰ ਬਚਿਆ ਤੇ ਮੈਂ ਤੁਹਾਨੂੰ ਦੱਸਦਾ ਕਿ ਪ੍ਰੋਗਰਾਮ ਤੋਂ ਬਾਅਦ ਜਦੋਂ ਵੀ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਰੇਡੀਓ ਦੇ ਰਿਗਾਰਡਿੰਗ, ਜਾਂ ਤੁਸੀਂ ਆਪਣੀ ਕੋਈ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ, ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਜ਼ਰੂਰ ਹੈੱਡ ਆਫਿਸ 'ਤੇ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਨੰਬਰ 416-725-2551, 416-725-2551, ਜਾਂ ਫਿਰ 416-457-3381, 416-457-3381। ਇਹਨਾਂ ਦੋਨਾਂ ਨੰਬਰ 'ਤੇ ਤੁਸੀਂ ਰੇਡੀਓ ਤੋਂ ਬਾਅਦ ਕਦੇ ਵੀ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਕਿਸੇ ਵੀ ਤੁਸੀਂ ਆਪਣੇ ਸਪੋਂਸਰ ਦੀ ਜਾਣਕਾਰੀ ਲੈਣੀ ਹੋਵੇ ਜਾਂ ਰੇਡੀਓ ਦੇ ਉੱਪਰ ਆਪਣਾ ਕੋਈ ਬਿਜ਼ਨਸ ਦੀ ਪ੍ਰਮੋਸ਼ਨ ਕਰਨੀ ਹੋਵੇ ਤਾਂ ਤੁਸੀਂ ਇਹਨਾਂ ਦੋ ਨੰਬਰਸ 'ਤੇ ਐਨੀ ਟਾਈਮ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਚੱਲਾਂਗੇ ਇੱਕ ਵਾਰ ਲਾਸਟ ਲਿੰਕ ਦੇ ਲਈ, ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਅਤੇ ਤੁਹਾਨੂੰ ਅਸੀਂ ਦਿਵਾ ਰਹੇ ਹਾਂ ਬਹੁਤ ਹੀ ਕਮਾਲ ਦੀਆਂ ਡੀਲਸ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸੁਖ ਜੀ,
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਕਮਾਲ ਦੀਆਂ ਡੀਲਾਂ ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਲੇਬਰ ਡੇ ਲੌਂਗ ਵੀਕਐਂਡ ਸੇਲ ਜਿਹੜੀ ਫਰਨੀਚਰ ਦੇ ਉੱਪਰ ਲੱਗੀ ਹੋਈ ਆ, ਲੋਵੈਸਟ ਪ੍ਰਾਈਸ ਜਿਹੜੀਆਂ ਗਰੰਟੀ ਤੁਹਾਨੂੰ ਦੇ ਰਹੇ ਹਾਂ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਨੂੰ ਦੇ ਰਹੇ ਹਾਂ ਤੇ ਨਾਲ ਲੇਟੈਸਟ ਮਾਡਲ ਜਿਹੜੇ ਫਰਨੀਚਰ ਦੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ, ਕਿਉਂਕਿ ਸਾਰੀ ਇਨਵੈਂਟਰੀ ਲੇਬਰ ਡੇ ਲੌਂਗ ਵੀਕਐਂਡ ਦੇ ਲਈ ਚੇਂਜ ਕਰ ਦਿੱਤੀ ਗਈ ਆ। ਟਰਕੀ ਦੇ ਸੋਫਾ ਸੈੱਟ ਸਾਰੇ ਚੇਂਜ ਕਰ ਦਿੱਤੇ ਗਏ ਆ, ਕੈਨੇਡੀਅਨ ਮੇਡ ਸੋਫਾ ਸੈੱਟ ਸਾਰੇ ਨਵੇਂ ਨਿਊ ਅਰਾਈਵਲ ਆ ਚੁੱਕੇ ਆ, ਈਵਨ 25-30 ਬੈਡਰੂਮ ਸੈੱਟ ਜਿਹੜੇ ਨਵੇਂ ਡਿਸਪਲੇ ਦੇ ਉੱਪਰ ਲੱਗ ਚੁੱਕੇ ਆ। ਸੋ ਬਹੁਤ ਸਾਰੀ ਵਰਾਇਟੀ, 20,000 ਸਕੁਅਰ ਫੁੱਟ ਸ਼ੋਰੂਮ ਦੇ ਵਿੱਚ ਤੁਹਾਡਾ ਵੈਲਕਮ ਕੀਤਾ ਜਾਣਾ ਇਸ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਲੋਵੈਸਟ ਪ੍ਰਾਈਸਿਸ ਦੇ ਨਾਲ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਹਾਈਟੋਨਿਕ ਸਟੋਰੀ ਵਾਲਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈੱਡ, ਲਾਈਟ ਬੇਜਕਰ ਦਾ ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟ, ਯੈਲੋ ਕਲਰ ਦੀ ਐਲਈਡੀ ਲਾਈਟ, ਹਾਈਟੋਨਿਕ ਸਟੋਰੇਜ, ਕਿੰਗ ਸਾਈਜ਼ ਦਾ ਬੈੱਡ ਹਾਈਟੋਨਿਕ ਸਟੋਰੇਜ ਦੇ ਨਾਲ, ਡਰੈਸਰ ਦੇ ਡਰੋਰ ਸੋਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਪਲੱਸ ਗੋਲਡਨ ਕਲਰ ਦੇ ਜਿਹੜੇ ਹੈਂਡਲ ਲੱਗੇ ਹੋਏ ਨੇ। ਡਿਜ਼ਾਈਨਰ ਬੈੱਡਰੂਮ ਸੈੱਟ, ਲੇਟੈਸਟ ਬੈੱਡਰੂਮ ਸੈੱਟ, ਨਿਊ ਅਰਾਈਵਲ ਬੈੱਡਰੂਮ ਸੈੱਟ, ਜਿਹਦੀ ਫਲੋਰ ਦੀ ਪ੍ਰਾਈਸ $4,500 ਲੱਗੀ ਆ। ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਕੰਪਲੀਟ ਬੈੱਡਰੂਮ ਸੈੱਟ $1,999 ਦਾ। ਜੀ ਹਾਂ, $4,500 ਬੈੱਡਰੂਮ ਸੈੱਟ $2,000 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਜਿੰਨੇ ਵੀ ਪਰਿਵਾਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣਗੇ, ਤੁਹਾਡੇ ਬੱਚੇ ਨੂੰ ਇੱਕ PS5 ਪਲੇ ਸਟੇਸ਼ਨ ਗੇਮ, PS5 ਪਲੇ ਸਟੇਸ਼ਨ ਗੇਮ ਬਿਲਕੁਲ ਫ੍ਰੀ, PS5 ਪਲੇ ਸਟੇਸ਼ਨ ਬਿਲਕੁਲ ਗੇਮ ਜਿਹੜੀ ਫ੍ਰੀ ਦਿੱਤੀ ਜਾਊਗੀ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲ ਰਹੇ ਨੇ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਇੱਦਾਂ ਦੀਆਂ ਕਮਾਲ ਦੀਆਂ ਡੀਲਸ ਲੈਣੀਆਂ ਹੋਣ ਤਾਂ ਅੱਜ ਤੁਸੀਂ ਜ਼ਰੂਰ ਪਹੁੰਚੋ ਰਾਤ ਦੇ 8 ਵਜੇ ਤੱਕ ਗ੍ਰੈਂਡ ਹੋਮ ਫਰਨੀਚਰ, ਤੇ ਕੱਲ ਨੂੰ ਵੀ ਸਾਡੀ ਟੀਮ ਜ਼ਰੂਰ ਪਹੁੰਚੇਗੀ ਸੇਮ ਲੋਕੇਸ਼ਨ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ, ਗ੍ਰੈਂਡ ਹੋਮ ਫਰਨੀਚਰ। ਕੱਲ ਨੂੰ 1 ਤੋਂ ਲੈ ਕੇ 4 ਵਜੇ ਤੱਕ ਮੇਰੀ ਮੁਲਾਕਾਤ ਤੁਹਾਡੇ ਨਾਲ ਹੋਏਗੀ ਸਟੂਡੀਓ ਚੋਂ, ਤੇ ਸਿੱਧੂ ਸਰ ਪਹੁੰਚਣਗੇ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਗ੍ਰੈਂਡ ਹੋਮ ਫਰਨੀਚਰ ਤੇ। ਅਗਲੇ ਕਾਲਰ 0096, ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਕੌਰ ਤੂਰ ਜੀ, 10 ਚੋਂ 10 ਹੀ ਨੰਬਰ ਲੈ ਗਏ ਅੱਜ ਤੁਸੀਂ।
0: 10 ਚੋਂ 10 ਨੰਬਰ ਕਿਵੇਂ?
2: ਬਹੁਤ ਵਧੀਆ, ਮਜ਼ਾ ਆ ਗਿਆ ਜੀ। ਕੁਲਦੀਪ ਮਾਣਕ ਸਾਹਿਬ ਨੇ ਤਾਂ ਮਿਰਜ਼ਾ ਜਿਉਂਦਾ ਹੀ ਕਰ ਦਿੱਤਾ।
0: ਹਾਂਜੀ, ਇਹ ਵੀ ਫਰਮਾਇਸ਼ੀ ਗਾਣਾ ਹੀ ਸੀਗਾ। ਕੱਲ ਸੁਣਾ ਦਾਂਗੇ, ਕੱਲ 1 ਤੋਂ 4 ਫੇਰ ਆਉਣਾ ਮੈਂ ਤੇ ਫੇਰ ਆਪਾਂ ਕੱਲ ਨੂੰ ਸੁਣਾਂਗੇ ਗੱਲ,
2: ਫੇਰ ਕੱਲ ਨੂੰ ਕਰੂੰਗਾ ਫਰਮਾਇਸ਼।
0: ਠੀਕ ਹੈ ਜੀ,
2: ਓਕੇ ਜੀ, ਓਕੇ, ਧੰਨਵਾਦ ਜੀ।
0: ਹਾਂਜੀ, ਥੈਂਕ ਯੂ ਸੋ ਮਚ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਅੱਜ ਦਾ ਇੰਜੋਏ ਕੀਤਾ ਹੋਏਗਾ। ਮੇਰੀ ਮੁਲਾਕਾਤ ਹੁਣ ਤੁਹਾਡੇ ਨਾਲ ਕੱਲ ਨੂੰ ਹੋਏਗੀ ਦੁਪਹਿਰ ਦੇ 1 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ। ਉਦੋਂ ਤੱਕ ਮੈਂ ਮਨਪ੍ਰੀਤ ਕੌਰ ਤੂਰ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਲਾਸਟ ਫਰਮਾਇਸ਼ੀ ਗਾਣਾ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੀ ਦੀ ਆਵਾਜ਼ ਦੇ ਵਿੱਚ ਛੱਡ ਕੇ ਜਾ ਰਹੀ ਹਾਂ। ਗੈਰੀ ਗਿੱਲ ਜੀ ਹੈਮਿਲਟਨ ਤੋਂ ਇਹਨਾਂ ਨੇ ਫਰਮਾਇਸ਼ ਕੀਤੀ ਸੀ, ਅਤੇ ਤੁਸੀਂ ਇੰਜੋਏ ਕਰੋ ਅਤੇ ਮੈਨੂੰ ਇੱਥੇ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ T.Water ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ T.Water ਟੈਕਸੀ 6 4 7 3 7 0 8 3 6 8 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ T.Water ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 4166552000।
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।

0: ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਨ ਨਵੀ ਸਿੱਧੂ ਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ ਸ਼ੁਭਇੱਛਾਵਾਂ ਗੁੱਡ ਈਵਨਿੰਗ ਤੇ ਢੇਰ ਸਾਰੀਆਂ ਨੇਕ ਦੁਆਵਾਂ ਤੇ ਇਸ ਖੂਬਸੂਰਤ ਸ਼ਾਮ ਨੂੰ ਹੋਰ ਵੀ ਸ਼ਾਮ ਬਣਾਉਣ ਲਈ ਤੁਸੀਂ ਸਾਡੇ ਨਾਲ ਜੁੜਨਾ ਤੇ ਜੁੜੇ ਹੋਏ ਹੋ ਪਰ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹਿਣਾ ਤੇ ਟੈਲੀਫੋਨ ਤੁਹਾਨੂੰ ਪਤਾ ਹੀ ਸਾਡੇ ਸਟੂਡੀਓ ਦੇ 905-673-3337 905-673-3337 ਸਟੂਡੀਓ ਦਾ ਫੋਨ ਨੰਬਰ ਹੈ ਤੇ ਤੁਹਾਡੀ ਦੁਆ ਸਲਾਮ ਤੁਹਾਡੀ ਸਤਿ ਸ੍ਰੀ ਅਕਾਲ ਤੁਹਾਡਾ ਕੀਮ ਛੋ ਮਜ਼ਾ ਮਾਂ ਔਰ ਤੁਹਾਡੇ ਵੱਲੋਂ ਭੇਜਿਆ ਹੋਇਆ ਸੁੱਖ ਸੁਨੇਹਾ ਸਾਨੂੰ ਵੀ ਆਕਸੀਜਨ ਦਾ ਕੰਮ ਦਿੰਦਾ ਤੇ ਇਸ ਲਈ ਤੁਸੀਂ 905-673-3337 ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਔਰ ਕਹਿੰਦੇ ਨੇ ਕਿ ਜਬ ਲੱਗ ਦੁਨੀਆ ਰਹੀ ਹੈ ਨਾਨਕ ਕੁਛ ਸੁਣੀਏ ਕੁਛ ਕਹੀਏ ਸੁਣਨਾ ਵੀ ਚਾਹੀਦਾ ਤੇ ਕਹਿਣਾ ਵੀ ਚਾਹੀਦਾ ਔਰ ਇਹ ਕੁਦਰਤ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਭਗਵਾਨ ਅੱਲਾ ਗੋਡ ਇਹ ਕੇਵਲ ਇਨਸਾਨ ਨੂੰ ਬਖਸ਼ਿਸ਼ ਦਿੱਤੀ ਆ ਕਿ ਉਹ ਕੁਝ ਬੋਲ ਸਕਦਾ ਉਹ ਕੁਝ ਕਹਿ ਸਕਦਾ ਉਹ ਕੁਝ ਸਮਝ ਸਕਦਾ ਔਰ ਉਹ ਮਹਿਸੂਸ ਕਰ ਸਕਦਾ ਸੋ ਤੁਸੀਂ ਪਿਆਰ ਮਹਿਸੂਸ ਕਰਦੇ ਹੋ ਖੁਸ਼ੀਆਂ ਮਹਿਸੂਸ ਕਰਦੇ ਹੋ ਤੇ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਪਿਆਰ ਅਤੇ ਸਤਿਕਾਰ 13 ਸਪਤੰਬਰ ਨੂੰ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਥਮ ਪ੍ਰਕਾਸ਼ ਉਤਸਵ ਨੂੰ ਲੈ ਕੇ ਮਹਾਨ ਨਗਰ ਕੀਰਤਨ ਹੋ ਰਿਹਾ ਔਰ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਸਿੱਖ ਸੰਗਤਾਂ ਪੂਰੇ ਓਨਟੈਰੀਓ ਭਰ ਵਿੱਚੋਂ ਪਹੁੰਚਦੀਆਂ ਨੇ ਅਤੇ ਤੁਹਾਨੂੰ ਸਾਰਿਆਂ ਨੂੰ ਸ਼ੁਭ ਪਿਆਰ ਸਤਿਕਾਰ ਇਸ ਨਾਲ ਬੇਨਤੀ ਹੈ ਕਿ ਤੁਸੀਂ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਔਰ ਖਾਲਸਾ ਪੰਥ ਦੇ ਵਿਰਸੇ ਅਤੇ ਇਤਿਹਾਸ ਨਾਲ ਜੁੜਨ ਵਾਸਤੇ ਜ਼ਰੂਰ ਵੱਧ ਚੜ੍ਹ ਕੇ ਪਹੁੰਚਣਾ 13 ਸਪਤੰਬਰ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਤੇ ਤੁਸੀਂ ਕਾਲ ਕਰ ਸਕਦੇ ਹੋ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਤੇ 905-671-16-62 ਤੇ ਪ੍ਰੋਗਰਾਮ ਵਿੱਚ ਗੀਤ ਦੇ ਕੁਝ ਬੋਲ ਤਾਂ ਤੁਹਾਨੂੰ ਮਿਊਜ਼ਿਕ ਤਾਂ ਸਮਝ ਆ ਹੀ ਗਈ ਹੋਣੀ ਹੈ ਪਰ ਪਹਿਲੀ ਕਾਲ ਲੈਂਦੇ ਹਾਂ ਕਿਉਂਕਿ ਜਿਹੜੀ ਫਸਟ ਕਾਲ ਹੁੰਦੀ ਹੈ ਆਗਾਜ਼ ਤੋਂ ਅੱਛਾ ਹੈ ਔਰ ਉਸ ਕਾਲ ਦੇ ਨਾਲ ਹੀ ਪ੍ਰੋਗਰਾਮ ਨੂੰ 0096 ਜੀ ਵੈਲਕਮ ਪਹਿਲੀ ਕਾਲ ਖੜਕਾ ਤੀ ਘੰਟੀ
1: ਠੀਕ ਆ ਠੀਕ ਆ ਅੱਜ ਨਾ ਇੱਕ ਗੀਤ ਚੱਲ ਰਿਹਾ ਸੀ ਦਿਮਾਗ ਚ ਉਹ ਕਰਨੀ ਸੀ ਮੈਨੂੰ ਜਿੱਥੋਂ ਤੱਕ ਉਮੀਦ ਆ ਵੀ ਤੁਸੀਂ ਉਹ ਪੂਰੀ ਕਰ ਸਕਦੇ ਹੋ
0: ਪਹਿਲਾਂ ਗਾ ਕੇ ਸੁਣਾਓ ਮੈਨੂੰ ਗੀਤ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ
1: ਕਹਿੰਦਾ ਸੱਸੀ ਸੁੱਤੀ ਉੱਠੀ ਆ ਸੇਜ ਤੋਂ ਪੁੰਨੂ ਯਾਰ ਨਜ਼ਰ ਨਹੀਂ ਆਇਆ ਤੇ ਉਹਦੇ ਵਿਛੋੜੇ ਵਿੱਚ ਸੱਸੀ ਕੀ ਕਹਿੰਦੀ ਆ ਦੱਸੀ ਖਾ ਭਾਈ ਦਲੀਪ ਸਿਆ
0: ਕੀ ਬਾਤ ਆ ਸੱਸੀ ਸੁੱਤੀ ਉੱਠ ਕੇ ਸੇਜ ਤੋਂ ਕਲੀ ਆ ਔਰ ਉਦੇ ਸਿੰਘ ਮੁੰਡੀਆਂ ਵਾਲਿਆਂ ਨੇ ਤੇ ਦਲੀਪ ਸਿੰਘ ਮਸਤ ਜੋ ਬਹੁਤ ਵਧੀਆ ਢਾਡੀ ਸੀਗੇ ਸਮਰਾਵਾਂ ਦੇ ਉਹਨਾਂ ਦੀ ਗਾਈ ਹੋਈ ਆ ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਪ੍ਰੋਗਰਾਮ ਵਿੱਚ ਗੀਤ ਸੰਗੀਤ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਅਤੇ ਤੁਹਾਡੇ ਨਾਲ ਅਸੀਂ ਸਾਡੇ 2 ਲਾਈਵ ਲੋਕੇਸ਼ਨ ਹੋ ਰਹੇ ਨੇ ਅੱਜ ਇੱਕ ਨਹੀਂ 2 ਪੰਜਾਬੀ ਲਹਿਰਾਂ ਤੁਹਾਨੂੰ ਪਤਾ ਲਾਈਵ ਲੋਕੇਸ਼ਨ ਦੀ ਸ਼ੁਰੂਆਤ ਪੰਜਾਬੀ ਲਹਿਰਾਂ ਨੇ ਕੀਤੀ ਆ ਔਰ ਜਿੰਨਾ ਕੁ ਅੱਜ ਕਈ ਵਾਰੀ ਵੱਡੇ ਵੱਡੇ ਸ਼ੋਆਂ 'ਤੇ ਇਕੱਠ ਹੁੰਦਾ ਇੱਕ ਵੇਲਾ ਸੀਗਾ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ 'ਤੇ ਇੰਨਾ ਇਕੱਠ ਹੋ ਜਾਂਦਾ ਹੁੰਦਾ ਸੀਗਾ ਤੋ ਹੁਣ ਬਹੁਤ ਵੱਡੇ ਲੈਵਲ ਉੱਤੇ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਕਾਮਯਾਬ ਹੋ ਰਹੇ ਨੇ ਅਤੇ ਸਾਡੇ ਇਸ ਲਾਈਵ ਔਨ ਲੋਕੇਸ਼ਨ 'ਤੇ ਰੋਡ ਸ਼ੋਅ ਹੋਏਗਾ 2 ਲੋਕੇਸ਼ਨ ਤੋਂ ਇੱਕ ਤਾਂ ਤੁਹਾਨੂੰ ਪਤਾ ਕਿ ਗ੍ਰੈਂਡ ਹੋਮ ਫਰਨੀਚਰ ਤੋਂ ਤੁਹਾਡੇ ਨਾਲ ਜੁੜ ਰਹੇ ਹਾਂ ਅਸੀਂ ਅਤੇ ਦੂਸਰਾ ਰੋਇਲ ਜਿਹੜੀ ਗਰੋਸਰਸ ਉਹਨਾਂ ਦੀ ਗ੍ਰੈਂਡ ਓਪਨਿੰਗ ਹੋ ਰਹੀ ਆ ਅਤੇ ਮੈਂ ਉਡੀਕ ਕਰ ਰਿਹਾ ਕਿ ਮੇਰੇ ਟੀਮ ਦੇ ਮੈਂਬਰ ਪ੍ਰਭ ਅਤੇ ਸਰਵਜੀਤ ਉਹ ਜਲਦ ਤੋਂ ਜਲਦ ਕਾਲ ਕਰਨ ਅਤੇ ਅਸੀਂ ਤੁਹਾਡੇ ਨਾਲ ਗੱਲਬਾਤਾਂ ਕਰ ਸਕੀਏ ਹਾਂ ਪਤਾ ਲੱਗ ਗਿਆ ਕਿਹੜੇ ਗੀਤ ਦਾ ਮਿਊਜ਼ਿਕ ਚੱਲ ਰਿਹਾ। ਲੈ ਵੀ ਦੇਖਦੇ ਹਾਂ ਕਿੰਨੇ ਕੁ ਸੱਜਣ ਨੇ ਜਿਹਨਾਂ ਨੂੰ ਪਤਾ ਲੱਗ ਗਿਆ। 905-673-3337 905-673-3337 ਸੀਐਨਈ ਦੇ ਵਿੱਚ ਬਹੁਤ ਵੱਡਾ ਇੱਕ ਕੌਂਸਰਟ ਹੋ ਰਿਹਾ। ਸੀਐਨਈ ਵੈਸੇ ਅਟਰੈਕਸ਼ਨ ਖਿੱਚ ਦਾ ਕੇਂਦਰ ਬਣੀ ਹੋਈ ਆ, ਤੇ ਅੱਜ ਜਿਹੜਾ ਕੌਂਸਰਟ ਹੋ ਰਿਹਾ ਸੀਐਨਈ ਦੇ ਵਿੱਚ, ਉੱਥੇ ਰੌਫ ਸਪੇਰਾ, ਇੱਕ ਕਿਆ ਬਾਤ ਆ ਯਾਰ, ਮੈਂ ਇਸ ਨੌਜਵਾਨ ਕਲਾਕਾਰ ਨੂੰ ਸੁਣਿਆ, ਬਹੁਤ ਹੀ ਕਮਾਲ ਦਾ ਰੌਫ ਸਪੇਰਾ, ਅਤੇ ਉਸ ਸ਼ੋਅ ਨੂੰ ਹੋਸਟ ਕਰ ਰਿਹਾ ਤੁਹਾਡਾ ਆਪਣਾ ਨਵੀਂ ਸਿੱਧੂ। ਅਤੇ ਤੁਸੀਂ ਇਸ ਸ਼ੋਅ ਨੂੰ ਅਗਰ ਇੰਜੋਏ ਕਰਨ ਚੱਲੇ ਹੋ ਤਾਂ ਪਲੀਜ਼ ਡਰਾਈਵ ਵੈਰੀ ਵੈਰੀ ਕੇਅਰਫੁਲੀ, ਅਤੇ ਬਹੁਤ ਆਰਾਮ ਨਾਲ ਗੱਡੀ ਚਲਾਇਓ। ਔਰ ਤੁਹਾਨੂੰ ਪਤਾ ਕਿ ਕਾਫੀ ਰਸ਼ ਹੁੰਦਾ, ਅਤੇ ਸੀਐਨਈ ਇੰਜੋਏ ਕਰਨ ਵਾਲਾ ਹੈ, ਅਤੇ ਤੁਸੀਂ ਜ਼ਰੂਰ 147 ਸਾਲ, ਪਿਛਲੇ ਦਿਨੀ ਮੈਂ ਨਵੀਂ ਨੂੰ ਸੁਣ ਰਿਹਾ ਸੀਗਾ ਕਿ 147 ਈਅਰਸ ਹੋ ਗਏ ਸੀਐਨਈ ਨੂੰ ਚੱਲਦਿਆਂ, ਅਤੇ ਸੀਐਨਈ ਦੇ 147ਵੇਂ ਵਰ੍ਹੇ ਵਿੱਚ ਇੱਕ ਹਿਸਟਰੀ ਬਣ ਜਾ ਰਹੀ ਆ ਕਿ ਜਦੋਂ ਰੌਫ ਸਪੇਰਾ ਸੀਐਨਈ ਦੇ ਵਿੱਚ ਪਰਫੋਰਮ ਕਰ ਰਿਹਾ ਤਾਂ ਉਹਦਾ ਮਾਸਟਰ ਆਫ ਸੈਰੇਮਨੀ ਤੁਹਾਡਾ ਅਤੇ ਸਾਡਾ ਸਭ ਦਾ ਹਰਦਿਲ ਅਜ਼ੀਜ਼ ਨਵੀਂ ਸਿੱਧੂ ਆ। ਅਤੇ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ, ਐਡੇ ਵੱਡੇ ਸ਼ੋਅ ਨੂੰ ਹੋਸਟ ਕਰਨਾ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਆ, ਅਤੇ ਨਵੀਂ ਨੂੰ ਤੁਸੀਂ ਵੱਖ ਵੱਖ ਪ੍ਰੋਗਰਾਮਾਂ 'ਚ ਸੁਣਦੇ ਹੋ, ਅਤੇ ਬੜਾ ਜਿੱਥੇ ਕਿਤੇ ਵੀ ਜਾਈਦਾ ਬਹੁਤ ਸ਼ਾਬਾਸ਼ੀ ਮਿਲਦੀ ਆ ਉਹਨੂੰ। ਅਤੇ ਅੱਜ ਸੀਐਨਈ ਵਿੱਚ ਜਾਣ ਵਾਲੇ ਜਿਹੜੇ ਜਿੰਨੇ ਵੀ ਸਾਡੇ ਲਿਸਨਰ ਨੇ, ਉਹ ਪਲੀਜ਼ ਤੁਸੀਂ ਸਮੇਂ ਸਿਰ ਪਹੁੰਚ ਜਾਣਾ, ਅਤੇ ਤੁਹਾਨੂੰ ਰੌਫ ਸਪੇਰਾ ਦੇ ਸ਼ੋਅ ਦੀ ਹੋਸਟ ਕਰਦੇ ਹੋਏ ਨਵੀਂ ਸਿੱਧੂ ਉੱਥੇ ਮਿਲਣਗੇ। ਪ੍ਰੋਗਰਾਮ ਪੰਜਾਬੀ ਲਹਿਰਾਂ,
2: ਬੜੀ ਰੂਹ ਖੁਸ਼ ਹੁੰਦੀ ਜਦੋਂ ਤੁਸੀਂ ਏਅਰ ਤੇ ਆ ਜਾਂਦੇ ਕਿਤੇ ਕਿਤੇ।
0: ਅੱਛਾ,
2: ਤੇ ਬਹੁਤ ਵਧੀਆ ਲੱਗਦਾ
0: ਚੀਮਾ ਸਾਹਿਬ, ਹਾਣ ਨੂੰ ਹਾਣ ਹਾਣ ਨੂੰ ਹਾਣ ਪਿਆਰਾ ਹਾਣ ਨੂੰ ਹਾਣ ਪਿਆਰਾ
2: ਮੈਂ ਆਇਆ ਸੀਗਾ ਲੇਕਿਨ ਟਾਈਮ ਨੀ ਲੱਗਾ ਜ਼ਿਆਦਾ।
0: ਅੱਛਾ, ਜਲਦੀ
2: ਬਿਮਾਰ ਸੀ,
0: ਕੋਈ ਗੱਲ ਨੀ, ਕੋਈ ਗੱਲ ਨੀ, ਆਲ ਦਾ ਬੈਸਟ। ਤੁਹਾਡਾ ਗੀਤ ਵੀ ਲਾਉਂਦੇ ਹਾਂ ਕੋਈ, ਕਿ ਅਮਰਜੀਤ ਚੀਮਾ ਬਹੁਤ ਅੱਛੇ ਲਿਰਿਸਿਸਟ ਨੇ, ਗੀਤ ਲਿਖਦੇ ਨੇ, ਇਹਨਾਂ ਦੇ ਗੀਤ ਬਹੁਤ ਸਾਰੇ ਕਲਾਕਾਰਾਂ ਨੇ ਗਾਏ ਨੇ। ਤੋ ਅੱਜ ਦੇ ਪ੍ਰੋਗਰਾਮ ਵਿੱਚ ਕੁਛ ਹੋਰ ਬਫਲੋ ਤੋਂ, ਰੋਚੈਸਟਰ ਤੋਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
2: ਸਤਿੰਦਰਪਾਲ ਜੀ, ਇੱਕ ਗਾਣਾ ਤਾਂ ਬਹੁਤ ਵਧੀਆ, ਮੇਰੇ ਮਨ ਪਸੰਦ ਦਾ ਗਾਣਾ, ਕਨਕਰ ਗੱਲ ਸੁਣ ਮੱਖਣਾ
0: ਪਿਆਰ ਦਾ
2: ਤੈਨੂੰ ਮੈਂ ਦੱਸਣਾ,
0: ਕੀ ਬਾਤ ਆ,
2: ਓ ਮਾਈ ਗੋਡ। ਜਦੋਂ ਗਾਣਾ ਸੁਣਦਾ ਸਤਿੰਦਰਪਾਲ ਜੀ, ਮੈਂ 83 ਦੇ ਵਿੱਚ ਲਬਨਾਨ ਸੀ, ਜਦੋਂ ਸਭ ਤੋਂ ਪਹਿਲੇ ਕੈਸੇਟ ਆਈ ਹੈ ਸਾਡੀ, ਸਵੇਰ ਨੂੰ ਵੀ ਇਹ ਲੱਗੀ ਰਹਿੰਦੀ ਸੀ ਧਰਮ ਦੇ ਟਾਈਮ ਵੀ ਤੇ ਰਾਤ ਦੇ ਵੀ।
0: ਇਹਦਾ ਮਤਲਬ ਸਵੇਰੇ ਵੀ ਤੇ ਸ਼ਾਮ ਵੀ ਇੱਕੋ ਹੀ ਨਾਮ, ਚਮਕੀਲਾ ਜੀ ਦੇ ਨਾਮ ਹੈ। ਆਪਣੇ ਇੱਕ ਖਸੂਸੀ ਅੰਦਾਜ਼ ਦੇ ਨਾਲ ਉਹਦੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ, ਤੇ ਬਹੁਤ ਬਹੁਤ ਮਿਹਰਬਾਨੀ। ਹਾਂਜੀ
2: ਸਤਿੰਦਰਪਾਲ ਜੀ, ਪਹਿਲਾਂ ਤੁਸੀਂ ਕੱਟ ਜਾਓ ਫੋਨ, ਉਹਨੂੰ ਹੰਸਰਾਜ ਹੰਸ ਨੇ ਮੇਰਾ ਗਾਣਾ ਗਾਇਆ ਸੀ ਯਾਰਾ ਉਹ ਯਾਰਾ, ਜੇ ਉਹਦੇ ਦੋ ਬੋਲ ਕਿਤੇ ਸੁਣਾ ਦਿਓ।
0: ਅੱਜ ਹੀ ਸੁਣਾ ਦਾਂਗੇ, ਕਿਤੇ ਕਿਉਂ ਸੁਣਾਉਣੇ ਆ, ਨਾਲੇ ਸਟੇਜ ਤੇ ਜੇ ਹੋ ਸਕਿਆ ਤੁਸੀਂ ਗੇੜਾ ਮਾਰਿਓ, ਉਦਣ ਹੰਸਰਾਜ ਹੰਸ ਕਹਾਂਗੇ, ਸਟੇਜ ਤੇ ਵੀ ਸੁਣਾ ਦੇਵੇ। ਤੋ ਹੰਸਰਾਜ ਹੰਸ ਬੜਾ ਪੁਖਤਾ ਗਾਇਕ ਹੈ ਔਰ ਵਰਸਟਾਈਲ ਗਾਇਕ ਹੈ, ਬਹੁਤ ਪੱਖੀ ਇੱਕ ਸ਼ਖਸੀਅਤ ਹੈ, ਔਰ ਭਾਵੇਂ ਹੰਸ ਤੋਂ ਕਹਿੰਦੇ ਆ ਕਿ ਸੂਫੀ ਸੁਣ ਲਓ, ਰੈਪ ਸੁਣ ਲਓ, ਭਾਵੇਂ ਹੰਸ ਤੋਂ ਪਤੇ ਦੀਆਂ ਗੱਲਾਂ ਸੁਣ ਲਓ, ਔਰ ਭਾਵੇਂ ਨੁਸਰਤ ਫਤਿਹ ਅਲੀ ਖਾਨ ਸੁਣ ਲਓ। ਤੇ ਅੱਛਾ, ਕੀ ਸੀ ਗੀਤ ਦੇ ਬੋਲ?
2: ਯਾਰਾ ਉਹ ਯਾਰਾ,
0: ਯਾਰਾ ਉਹ ਯਾਰਾ, ਤੇ ਇਦੋਂ ਅੱਗੇ ਕੀ ਸੀ?
2: ਛੱਡ ਕੇ ਨਾ ਜਾਵੇ ਯਾਰਾ, ਮਰ ਜਾਵਾਂਗੇ ਯਾਰਾ, ਉਹ ਯਾਰਾ ਟਾਈਟਲ ਸੌਂਗ ਸੀ।
0: ਅੱਛਾ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਤੇ ਸੰਗੀਤ ਚਰਨਜੀਤ ਉਜਾ ਦਾ ਸੀ? ਸਪਟੰਬਰ ਨੂੰ ਲਿਵਿੰਗ ਆਰਟ ਸੈਂਟਰ ਵਿੱਚ ਪੇਸ਼ ਹੋ ਰਿਹਾ ਹੰਸ ਰਾਜ ਹੰਸ ਚਮਕੀ ਆਪਣੇ ਬਹੁਤ ਬਹੁਤ ਮਿਹਰਬਾਨੀ ਚੀਮਾ ਸਾਹਿਬ ਤੁਹਾਨੂੰ ਇਸ ਤੋਂ ਪਹਿਲਾਂ ਕਿ ਮੈਂ ਗੱਲ ਕਰਾਂ ਕਹਿੰਦੇ ਨੇ ਤੁਹਾਨੂੰ ਕੁਛ ਕੁ ਪਤੇ ਦੀਆਂ ਗੱਲਾਂ ਸੁਣਾ ਦਈਏ ਕਹਿੰਦੇ ਨੇ ਕਿ ਤੂੰ ਖੁਸ਼ ਰਿਹਾ ਕਰ ਤੂੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨਾ ਕਰ ਤੂੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨਾ ਕਰ ਆਪਣੇ ਹੀ ਕੰਢੇ ਖੋਰ ਕੇ ਇਉਂ ਗਣਲਿਆ ਨਾ ਕਰ ਅੱਗ ਬਥੇਰੀ ਜ਼ਹਿਰ ਹੈ ਫੈਲੀ ਜਹਾਨ ਅੰਦਰ ਗੁੱਸੇ ਚ ਬੋਲ ਬੋਲ ਕੇ ਗੁੱਸੇ ਚ ਬੋਲ ਕੌੜੇ ਬੋਲਿਆ ਨਾ ਕਰ ਕੁਦਰਤ ਵੀ ਕਾਇਮ ਰੱਖਦੀ ਏ ਸਮਤੋਲ ਸੋਹਣਿਆ ਕੁਦਰਤ ਵੀ ਬੈਲੈਂਸ ਕੁਦਰਤ ਵੀ ਰੱਖਦੀ ਏ ਸਮਤੋਲ ਸੋਹਣਿਆ ਰਾਤਾਂ ਦਿਨਾਂ ਦੇ ਗੇੜ ਨੂੰ ਤੂੰ ਰੋਕਿਆ ਨਾ ਕਰ ਦੁਨੀਆਂ ਨੇ ਵਸਦੀ ਰਹਿਣਾ ਦੇਖੋ ਕਿੰਨੀਆਂ ਸੋਹਣੀਆਂ ਲਾਈਨਾਂ ਨੇ ਦੁਨੀਆਂ ਨੇ ਵਸਦੀ ਰਹਿਣਾ ਸਾਡੇ ਬਗੈਰ ਵੀ ਬੰਦੇ ਨੂੰ ਵਹਿਮ ਹੁੰਦਾ ਜੇ ਮੈਂ ਨਾ ਹੋਇਆ ਪਤਾ ਨਹੀਂ ਕੀ ਹੋ ਜੂਗਾ ਉਹ ਬਾਬੂ ਸਿੰਘ ਮਾਨ ਕਹਿੰਦੇ ਨੇ ਕੁਝ ਨਹੀਂ ਹੋਣਾ ਬਸ ਲੈ ਦੇ ਕੇ ਚਾਰ ਘੜੀ ਦਾ ਰੋਣਾ ਦੁਨੀਆਂ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ ਤੂੰ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰ ਜੇ ਤੂੰ ਸੋਚਣਾ ਤਾਂ ਸੋਚ ਇਉਂ ਕਿ ਖੁਦ ਤੋਂ ਪਾਰ ਹੋ ਜੇ ਤੂੰ ਸੋਚਣਾ ਤਾਂ ਸੋਚ ਇਉਂ ਕਿ ਖੁਦ ਤੋਂ ਪਾਰ ਹੋ ਆਪਣੇ ਹੀ ਦਿਲ ਵਿਚਕਾਰ ਐਵੇਂ ਰੜਕਿਆ ਨਾ ਕਰ ਆਪਣੇ ਹੀ ਦਿਲ ਵਿਚਕਾਰ ਐਵੇਂ ਰੜਕਿਆ ਨਾ ਕਰ ਤੂੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨਾ ਕਰ ਆਪਣੇ ਹੀ ਕੰਢੇ ਖੋਰ ਕੇ ਇਉਂ ਗੰਧਲਿਆ ਨਾ ਕਰ ਕਿਆ ਬਾਤ ਹੈ ਨਹੀਂ ਰੀਸਾਂ ਕਿਉਂ ਬਈ ਪਸੰਦ ਆਈ ਗੱਲਬਾਤ

ਤਾਂ ਸੁਣਾਉਣਾ ਤੁਹਾਨੂੰ ਪੂਰਾ, ਪਰ ਗੱਲ ਇਹ ਆ ਕਿ ਸਾਡੀ ਲਾਈਨ ਜੁੜ ਗਈ ਹੈ ਰੋਇਲ ਗਰੋਸਰਸ 'ਤੇ, ਅਤੇ ਮੇਰੇ ਨਾਲ ਸਰਵਜੀਤ ਹਾਜ਼ਰ ਨੇ ਔਰ ਬੜੀ ਮਿੱਠੀ ਪਿਆਰੀ ਅਤੇ ਸ਼ੀਰੀ ਆਵਾਜ਼ ਲੈ ਕੇ। ਜੀ ਵੈਲਕਮ। ਹੈਲੋ ਸਰਵਜੀਤ, 6454, ਹੈਲੋ ਸਤਿ ਸ਼੍ਰੀ ਅਕਾਲ। ਕੀ ਹੋ ਗਿਆ? 6454, ਹੈਲੋ, ਦੁਬਾਰਾ ਕਰੋ ਤਾਂ ਕਾਲ, ਦੁਬਾਰਾ ਪਲੀਜ਼ ਕਾਲ ਅਗੇਨ। ਆਹ ਆਉਣ ਦਿਓ ਜੀ,

0: ਆ ਢੋਲਕੀ ਵੱਜੀ ਆ, ਕੈਸਾ ਮਿਊਜ਼ਿਕ ਆ, ਨਹੀਂ ਰੀਸਾ ਜੀ ਵੈਲਕਮ ਆਪਣੇ ਸਰਬਜੀਤ, ਸਰਬਜੀਤ ਤੁਹਾਡੀ ਲਾਈਨ ਦੁਬਾਰਾ ਮਿਲਾਓ ਤੁਸੀਂ, ਕੁਛ ਸਮਥਿੰਗ ਰੋਂਗ ਔਨ ਯੋਰ ਐਂਡ, ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਔਰ ਮੇਰੇ ਨਾਲ ਸਾਡੀ ਟੀਮ ਦੇ ਮੈਂਬਰ ਪ੍ਰਭ ਸੰਧੂ ਹਾਜ਼ਰ ਨੇ ਔਰ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਪ੍ਰਭ ਵੈਲਕਮ।
1: ਆਪਣਾ ਫਰਨੀਚਰ ਸਟੋਰ ਆ, ਸੋ ਅੱਜ ਤਾਂ ਇੱਥੇ ਕਮਾਲ ਹੋਈ ਪਈ ਆ ਭਾਜੀ, ਐਸੀਆਂ ਸੇਲਾਂ ਐਸੀਆਂ ਡੀਲਾਂ ਹਮੇਸ਼ਾ ਦੀ ਤਰ੍ਹਾਂ, ਵੈਸੇ ਤਾਂ ਜਦੋਂ ਵੀ ਪੰਜਾਬੀ ਲਹਿਰਾਂ ਪਹੁੰਚਦਾ ਹੈ ਗ੍ਰੈਂਡ ਹੋਮ ਫਰਨੀਚਰ ਤੇ। ਸੁੱਖ ਬਾਈ ਜੀ ਕੁਛ ਵੱਖਰਾ ਕਰਦੇ ਆ,
2: ਬਿਲਕੁਲ
1: ਅੱਜ ਕੀ ਵੱਖਰਾ ਹੋ ਰਿਹਾ?
2: ਬਿਲਕੁਲ ਭਾਜੀ ਸੰਧੂ ਸਾਹਿਬ, ਪਹਿਲਾਂ ਤਾਂ ਜਿੰਨੇ ਵੀ ਸਾਡੇ ਨਾਲ ਇਸ ਟਾਈਮ ਸਰੋਤ ਸਾਡੇ ਜੁੜੇ ਹੋਏ ਨੇ ਉਹਨਾਂ ਨੂੰ ਮੈਂ ਦੱਸ ਦਵਾਂ ਜੀ, ਪੂਰਾ ਸੰਧੂ ਸਾਹਿਬ ਤੁਸੀਂ ਵੀ ਦੇਖੋ ਸ਼ੋਰੂਮ ਸਾਰਾ ਚੇਂਜ ਕਰ ਦਿੱਤਾ, ਕਿਉਂਕਿ ਲੇਬਰ ਡੇ ਕਿਰਤੀ ਕਾਮਿਆਂ ਨੂੰ ਸਲਾਮ ਅਸੀਂ ਪਹਿਲਾਂ ਕਰਦੇ ਹਾਂ, ਲੇਬਰ ਡੇ ਲੌਂਗ ਵੀਕਐਂਡ ਦੇ ਕਰਕੇ ਸਾਰੀ ਇਨਵੈਂਟਰੀ ਜਿਹੜੀ ਅਸੀਂ ਚੇਂਜ ਕਰਦੀ ਆ। ਤੁਸੀਂ ਈਵਨ ਬੈਡਰੂਮ ਸੈੱਟ ਚੈੱਕ ਕਰੋ, ਸਾਰੇ ਨਵੇਂ ਸੋਫਾ ਸੈੱਟ, ਸਾਰੇ ਨਵੇਂ ਡਾਇਨਿੰਗ ਟੇਬਲ, ਸਾਰੀ ਇਨਵੈਂਟਰੀ ਚੇਂਜ ਕਰ ਦਿੱਤੀ, ਪਰ ਗਰੰਟੀ ਪ੍ਰਾਈਜ਼ਾਂ ਸਾਰੀ ਮਾਰਕੀਟ ਦਾ ਲੋਐਸਟ ਮਿਲਣੀਆਂ ਇਸ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ, ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਜਿਹੜੇ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ ਆ। ਤੇ ਤੁਸੀਂ ਕਿਹਾ ਕੁਛ ਵੱਖਰਾ ਕਰਦੇ ਆ, ਅੱਜ ਵੱਖਰਾ ਹੀ ਹੋਣ ਜਾ ਰਿਹਾ। ਜਿਹਨਾਂ ਪਰਿਵਾਰਾਂ ਨੇ ਬਹੁਤ ਸਾਰੀ ਡਿਮਾਂਡ ਸੀ ਪਰਿਵਾਰਾਂ ਦੀ, ਮੈਂ ਰਿਕਲਾਈਨਰ ਸੋਫਾ ਸੈੱਟ ਲੈਣਾ ਪਰ ਲੈਦਰ ਦਾ ਨਹੀਂ ਲੈਣਾ, ਫੈਬਰਿਕ ਦੇ ਵਿੱਚ ਲੈਣਾ, ਬਿਜਲੀ ਵਾਲਾ ਪਾਵਰ ਰਿਕਲਾਈਨਰ ਸੋਫਾ ਸੈੱਟ, ਸੋਫਾ ਐਂਡ ਲਫਟਡ, ਚਾਰ ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਡ੍ਰੌਪ ਡਾਊਨ ਕੱਪ ਹੋਲਡਰ ਵੀ ਆ, ਵਾਇਰਲੈਸ ਚਾਰਜਰ ਵੀ ਆ, ਫੈਬਰਿਕ ਦਾ ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ, ਸੋਫਾ ਐਂਡ ਲਫਟਡ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ, ਜਿਹਦੀ ਰੈਗੂਲਰ ਕੀਮਤ ਭਾਜੀ 3500 ਸੀ। ਜਿੰਨੇ ਵੀ ਪਰਿਵਾਰ ਇਸ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਆਉਣਗੇ, ਫੈਬਰਿਕ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, ਬਿਜਲੀ ਵਾਲਾ ਪਾਵਰ ਰਿਕਲਾਈਨਰ ਸੋਫਾ ਸੈੱਟ $3500 ਵਾਲਾ ਸਿਰਫ $1899 $1899 ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਸੈੱਟ ਲੈ ਕੇ ਜਾਣਾ। ਤੇ ਭਾਜੀ ਬਹੁਤ ਸਾਰੇ ਬੱਚੇ ਜਿਹੜੇ ਬੈਕ ਟੂ ਸਕੂਲ ਜਾ ਰਹੇ ਆ, ਪਰਿਵਾਰ ਪਾਵਰ ਰਿਕਲਾਈਨਰ ਸੋਫਾ ਸੈੱਟ $1899 ਦਾ ਬਾਏ ਕਰ ਲੈਣ, ਬੱਚੇ ਨੂੰ ਨਾਲ ਲੈ ਕੇ ਆਉਣ, ਨਾਲ PS5 ਪਲੇ ਸਟੇਸ਼ਨ ਗੇਮ, PS5 ਪਲੇ ਸਟੇਸ਼ਨ ਗੇਮ ਫ੍ਰੀ, PS5 ਪਲੇ ਸਟੇਸ਼ਨ ਗੇਮ ਬਿਲਕੁਲ ਫ੍ਰੀ ਮਿਲੂਗੀ ਲੇਬਰ ਡੇ, ਲੇਬਰ ਡੇ, ਲੇਬਰ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਪਾਵਰ ਰਿਕਲਾਈਨਰ ਸੋਫਾ ਸੈੱਟ ਫੈਬਰਿਕ ਦਾ ਗ੍ਰੇ ਕਲਰ ਦਾ $1899 ਦਾ $1899 ਦਾ ਮਿਲੂਗਾ, ਤੇ ਨਾਲ PS5 ਪਲੇ ਸਟੇਸ਼ਨ ਗੇਮ, ਪਰ ਤੁਸੀਂ ਬੱਚੇ ਨੂੰ ਨਾਲ ਲੈ ਕੇ ਆਉਣਾ, PS5 ਪਲੇ ਸਟੇਸ਼ਨ ਗੇਮ ਜਿਹੜੀ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣੀ ਆ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਤੇ ਲੇਟੈਸਟ ਫਰਨੀਚਰ, ਈਵਨ ਤੁਸੀਂ ਵੱਡੇ ਵੱਡੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣੇ ਆ, ਟਰਕੀ ਦੇ ਸੋਫਾ ਸੈੱਟ ਲੈਣੇ ਆ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਲੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ। ਲੇਬਰ ਡੇ, ਲੇਬਰ ਡੇ ਲੌਂਗ ਵੀਕਐਂਡ ਸੇਲ, ਸੇਲ, ਸੇਲ ਸਭ ਤੋਂ ਸਾਰਾ।
0: ਕੀ ਬਾਤ ਹੈ, ਬਹੁਤ ਬਹੁਤ ਸ਼ੁਭ ਇਛਾਵਾਂ। ਤੇ ਮੈਂ ਅਸੀਂ ਕੇਵਲ ਤੇ ਕੇਵਲ ਇੱਕੋ ਫਰਨੀਚਰ ਸਟੋਰ ਨੂੰ ਤੁਹਾਡੇ ਤੱਕ ਪਹੁੰਚਾਉਣੇ ਆ, ਉਹ ਆ ਗ੍ਰੈਂਡ ਹੋਮ ਫਰਨੀਚਰ ਐਕਸਕਲੂਸਿਵ। ਹਾਂਜੀ
1: ਬਿਲਕੁਲ ਜੀ,
0: ਠੀਕ ਹੈ ਨਾ ਪ੍ਰਭ?
1: ਔਰ ਭਾਜੀ ਹਮੇਸ਼ਾ ਦੀ ਤਰ੍ਹਾਂ ਭਾਜੀ, ਜਿਵੇਂ ਆਪਾਂ ਤੋਹਫੇ ਆਪਣੇ AM530 ਦੇ ਸਰੋਤਿਆਂ ਨੂੰ, ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ, ਅਸੀਂ ਕਹਿ ਕਹਿ ਕੇ ਬਾਈ ਹੁਣਾਂ ਤੋਂ ਆਪਣੇ ਹੱਥੀ ਤੋਹਫੇ ਦਿੰਨੇ ਆ,
0: ਤੇ
1: ਸੁੱਖ ਬਾਈ ਵੀ ਕਦੀ ਵੀ ਮਨਾ ਨਹੀਂ ਕਰਦੇ ਕਿ ਬਾਈ ਨਹੀਂ ਦੇਣੇ। ਸੋ ਅੱਜ ਜਿੰਨੇ ਵੀ ਸਰੋਤੇ ਭਾਜੀ ਆਉਣਗੇ, ਸਾਡੀ ਟੀਮ ਨੂੰ ਮਿਲੋ, ਪੰਜਾਬੀ ਲਹਿਰਾਂ ਦੀ ਟੀਮ ਵੱਲੋਂ ਮੈਂ ਇੱਥੇ ਆ ਜੀ, ਸਾਨੂੰ ਮਿਲੋ, ਨਾਲ ਫਰਨੀਚਰ ਦਵਾਵਾਂਗੇ, ਤੁਹਾਡੀ ਸੇਵਿੰਗ ਵੀ ਕਰਾਵਾਂਗੇ, ਤੇ ਵੱਡੇ ਵੱਡੇ ਤੋਹਫੇ ਆਪਾਂ ਗ੍ਰੈਂਡ ਹੋਮ ਫਰਨੀਚਰ ਤੋਂ, ਸੁੱਖ ਬਾਈ ਤੋਂ ਲੈ ਕੇ
0: ਦੇਵਾਂਗੇ। ਕੀ ਬਾਤ ਹੈ, ਇੰਡੀਅਨ ਫਰੂਟ ਲੈਂਡ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਹੈ, 7 ਲੋਕੇਸ਼ਨਸ ਨੇ ਤੇ ਵੱਖ ਵੱਖ ਲੋਕੇਸ਼ਨਸ ਤੇ ਬਹੁਤ ਵੱਡੀ ਸੇਲ ਲੱਗੀ ਹੋਈ ਆ ਇੰਡੀਅਨ ਫਰੂਟ ਲੈਂਡ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ, ਢਿੱਲੋਂ ਵੀਡੀਓ, ਔਰ IPTV ਬਾਕਸ ਲਈ ਢਿੱਲੋਂ ਵੀਡੀਓ, ਕੋਠੇ ਤੇ ਸਪੀਕਰ ਖੜ ਕੇ ਢਿੱਲੋਂ ਵੀਡੀਓ। ਪਿਛਲੇ ਦਿਨੀ ਅਸੀਂ ਪ੍ਰਭ ਸੰਧੂ ਦੇ ਨਾਲ ਜਰਨੈਲ ਸਿੰਘ ਜੀ, ਪ੍ਰਸਿੱਧ ਫਿਲਮ ਐਕਟਰ ਨੇ, ਉਹਨਾਂ ਨੂੰ ਉਹ ਰੇਡੀਓ ਦਿੱਤਾ, ਇੰਨੇ ਖੁਸ਼ ਹੋਏ ਔਰ ਉਹ ਆਸਟ੍ਰੇਲੀਆ ਨੂੰ ਆਪਣੇ ਨਾਲ ਲੈ ਕੇ ਗਏ ਨੇ। ਔਰ ਤੁਸੀਂ ਜ਼ਰੂਰ ਕੋਠੇ ਤੇ ਸਪੀਕਰ ਖੜ ਕੇ ਰੇਡੀਓ ਢਿੱਲੋਂ ਵੀਡੀਓ ਦਾ ਲਾਓ, 905-204-1313। ਹਾਰਡਵੁੱਡ ਜਾਇੰਟ ਤੋਂ ਹਰ ਤਰ੍ਹਾਂ ਦਾ ਤੁਹਾਨੂੰ ਹਾਰਡਵੁੱਡ ਫਲੋਰਿੰਗ ਅਤੇ ਨਾਲ ਵਾਈਨਲ ਤੇ ਪੂਰੇ ਪਿੰਡ ਜਿੱਦਾਂ ਸ਼ੋਰੂਮ ਹੈ ਇਹਨਾਂ ਦਾ, ਹਾਰਡਵੁੱਡ ਜਾਇੰਟ, ਟੋਰ ਪ੍ਰੋਬਲਮ ਤੇ ਸਟੀਲ ਤੇ 647-925-3609 ਤੁਹਾਡੀ ਬਹੁਤ ਸਾਰੀਆਂ ਕਾਲਸ ਆ ਰਹੀਆਂ, ਥੈਂਕ ਯੂ ਵੈਰੀ ਮੱਚ। ਪਰ ਹਾਲ ਦੀ ਘੜੀ ਇੱਕ ਵਾਰ ਫਿਰ ਅਸੀਂ ਜੁੜ ਕੇ ਦੇਖਦੇ ਹਾਂ ਰਾਇਲ ਗਰੋਸਰਸ ਤੋਂ, ਜਿੱਥੇ ਗਰੋਸਰੀ ਦੀਆਂ ਕੀਮਤਾਂ ਵਿੱਚ ਬਿਲਕੁਲ ਕਟੌਤੀ ਕਰ ਦਿੱਤੀ ਹੈ ਕਿਉਂਕਿ ਗ੍ਰੈਂਡ ਓਪਨਿੰਗ ਕਰ ਰਹੇ ਨੇ। ਔਰ ਕੱਲ੍ਹ ਵੀ ਮੈਂ ਨਵੀਂ ਨੂੰ ਸੁਣ ਰਿਹਾ ਸੀਗਾ ਕਿ ਬਹੁਤ ਸਾਰੀਆਂ ਆਈਟਮਸ ਉੱਤੇ ਸੇਲ ਹੈ, ਅਤੇ ਵੇਖਦੇ ਹਾਂ ਕਿ ਸਾਡੇ ਨਾਲ ਸਰਬਜੀਤ ਜੁੜ ਚੁੱਕੇ ਨੇ। ਜੀ ਸਰਬਜੀਤ
1: ਜੀ, ਬਾਈ ਜੀ ਬਹੁਤ ਸ਼ੁਕਰੀਆ ਪਹਿਲਾਂ ਤੇ ਹੱਥ ਜੋੜ ਕੇ ਪਿਆਰ ਭਰੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਰਾਇਲ ਗਰੋਸਰਸ ਤੋਂ, ਬਸ ਫਿਰ ਅੱਜ ਕੜਾਕੇ ਕੱਢ ਸੇਲ ਲਵਾ ਦਿਓ ਤੇ ਸਭ ਨੂੰ ਤੋਹਫੇ ਦਵਾ ਦਿਓ। ਪੰਜਾਬੀ ਲਹਿਰਾ ਲਾਈਵ ਆਨ ਲੋਕੇਸ਼ਨ ਹੈ ਰਾਇਲ ਗਰੋਸਰਸ ਤੇ, ਇਹਦੀ ਪੂਰੀ ਜਾਣਕਾਰੀ ਤੇ ਨਾਲੇ ਇਹਨਾਂ ਦਾ ਐਡਰੈਸ ਸਭ ਕੁਝ ਜਾਣਕਾਰੀ ਦਿਓ ਭਲਾ।
1: ਜਰੂਰ ਜੀ ਜਰੂਰ, ਜਿਵੇਂ ਤੁਸੀਂ ਸ਼ੇਰੋ ਸ਼ਾਇਰੀ ਕਰ ਰਹੇ ਸੀ ਵੀ ਖੁਸ਼ ਰਿਹਾ ਕਰ, ਤੇ ਗਰੋਸਰੀ ਦੇ ਪ੍ਰਾਈਸ ਇੰਨੇ ਸ਼ਾਨਦਾਰ ਹੈ ਤੇ ਬੰਦੇ ਨੇ ਖੁਸ਼ ਕਿਉਂ ਨੀ ਹੋਣਾ, ਤੇ ਲੌਂਗ ਵੀਕਐਂਡ ਤੇ ਐਡੇ ਸ਼ਾਨਦਾਰ ਰਾਇਲ ਇੰਡੀਆ ਗਰੋਸਰਸ ਤੇ ਆਪਾਂ ਲਾਈਵ ਲੋਕੇਸ਼ਨ ਕਰ ਰਹੇ ਹਾਂ ਬਾਈ ਜੀ, ਤੇ ਮੈਂ ਕਹਿੰਦਾ ਐਡੇ ਕੁ ਸ਼ਾਨਦਾਰ ਸਪੈਸ਼ਲ ਉਹ ਗਰੰਟੀ ਕਰ ਰਹੇ ਹਾਂ ਵੀ ਇਹ ਪ੍ਰਾਈਸ ਜਿਹੜੇ ਅਸੀਂ ਅਨਾਊਂਸ ਕਰਾਂਗੇ ਤੁਹਾਨੂੰ ਹੋਰ ਕਿਤੇ ਵੀ ਨਹੀਂ ਲੱਭਣੇ। ਤੇ ਮੇਰੇ ਨਾਲ ਹੈ ਜੀਤ। ਜੀਤ ਫਿਰ ਦੱਸੋ ਯਾਰ ਕਿਹੜੇ ਕਿਹੜੇ ਸ਼ਾਨਦਾਰ ਪ੍ਰਾਈਸ ਆਪਾਂ ਆਫਰ ਕਰ ਰਹੇ ਹਾਂ। ਤਾਂ ਮੈਂ ਪਿਆਜ਼ ਦੇਖ ਰਿਹਾ ਸਾਹਮਣੇ ਲਾਲ ਰੰਗ ਦੇ ਲਾਲ ਬੈਗ, ਇਹ ਕਿੰਨੇ ਪਾਉਂਡ ਤੇ ਕੀ ਆਫਰ ਕਰ ਰਹੇ ਹਾਂ ਆਪਾਂ ਇੱਥੇ? ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਆਪਾਂ ਰੈਡ ਅਨੀਅਨ ਦੇ ਰਹੇ ਹਾਂ 10 ਪਾਉਂਡ ਵਾਲੇ 499 ਦੇ, ਜਿਹੜੇ ਕਿ ਕਿਤੇ ਵੀ ਬ੍ਰੈਂਪਟਨ ਚ ਇਸ ਪ੍ਰਾਈਸ ਤੇ ਨਹੀਂ ਅਵੇਲੇਬਲ। ਪਲੱਸ ਆਪਾਂ ਬਰਾਊਨ ਸ਼ੂਗਰ ਦੇ ਰਹੇ ਹਾਂ ਇਸ ਟਾਈਮ 10 ਪਾਉਂਡ ਵਾਲੀ 799 ਦੀ। ਉਸ ਤੋਂ ਬਾਅਦ ਚ ਆਪਾਂ ਵਾਘ ਬੱਕਰੀ ਦੇ ਰਹੇ ਹਾਂ 1 ਕਿਲੋ ਵਾਲੀ 799 ਦੀ।
0: ਕੀ ਬਾਤ ਹੈ!
1: ਜਿਹੜਾ ਸੀਲ ਟੈਸਟ 4 ਲੀਟਰ ਵਾਲਾ ਦੁੱਧ ਹੈਗਾ ਆਪਣਾ, ਉਹ ਹੈਗਾ ਜਸਟ ਆਪਣੇ ਕੋਲ 699, ਤੇ ਜਿਹੜਾ 2% ਹੈ 4 ਲੀਟਰ ਉਹ ਹੈਗਾ 644 ਦਾ।
0: ਕਿਆ ਬਾਤ ਹੈ, ਬਹੁਤ
1: ਕਿਆ ਬਾਤ ਹੈ। ਨਾਲੇ ਇੱਕ ਹੋਰ ਚੀਜ਼ ਦੇਖ ਰਿਹਾ ਸੀ ਮੈਂ, ਆ ਜਿਹੜਾ ਮਸਟਰਡ ਆਇਲ ਆ, ਬਾਹਰ ਦੇਖ ਰਹੇ ਹਾਂ ਆਪਾਂ 1 ਲੀਟਰ ਤੋਂ ਵੀ ਘੱਟ ਹੁੰਦਾ, $10-12 ਦਾ, ਪਰ ਇੱਥੇ 5 ਲੀਟਰ ਦੀ ਪੈਕਿੰਗ ਮੈਨੂੰ ਲੱਗਦਾ ਇਹ ਆਪਾਂ ਆਫਰ ਕਰ ਰਹੇ ਹਾਂ $23 ਦੇ ਵਿੱਚ, $23.99 ਦੇ ਵਿੱਚ, ਤੇ ਇਹੋ ਜਿਹੇ ਪ੍ਰਾਈਜ਼ ਵਾਕਈ ਤੁਹਾਨੂੰ ਹੋਰ ਵੀ ਬੜਾ ਕੁਛ ਅੱਜ ਇੱਥੇ ਆ। ਤੁਸੀਂ ਆਓ, ਤੁਹਾਨੂੰ ਫ੍ਰੀ ਸੈਂਪਲਿੰਗ ਮਿਲੇਗੀ ਜੂਸ ਦੇ ਉੱਤੇ, ਚਾਹ ਪਕੌੜੇ ਸਭ ਕੁਝ ਤੁਹਾਨੂੰ ਇਨ ਹਾਊਸ ਮਿਲੇਗਾ, ਬਸ ਤੁਸੀਂ ਸਾਡੇ ਕੋਲ ਪਹੁੰਚੋ। ਰਾਇਲ ਇੰਡੀਆ ਗਰੋਸਰਸ, ਇਹ ਇੰਟਰਸੈਕਸ਼ਨ ਦੱਸੋ ਆਪਣਾ ਕਿਹੜਾ, ਗੋਰਵੇ ਐਂਡ ਆਪਣਾ ਇੰਟਰਸੈਕਸ਼ਨ ਹੈਗਾ ਗੋਰਵੇ ਐਂਡ ਕੰਟਰੀ ਸਾਈਡ ਡਰਾਈਵ,
0: ਗੋਰਵੇ ਐਂਡ ਕੰਟਰੀ ਸਾਈਡ
1: ਵੀ ਆਪਣਾ ਜ਼ਰੂਰ ਇੱਕ ਵਾਰ। ਜੀ ਜੀ ਜੀ ਜੀ,
0: ਗੋਰਵੇ ਐਂਡ ਕੰਟਰੀ ਸਾਈਡ ਡਰਾਈਵ, ਬਹੁਤ ਹੀ ਕਮਾਲ ਦੀ ਲੋਕੇਸ਼ਨ ਇੱਥੇ, ਲੋੜ ਸੀ ਇੱਕ ਵਧੀਆ ਗਰੋਸਰੀ ਸਟੋਰ ਦੀ। ਔਰ ਗੋਰਵੇ ਤੇ ਕੰਟਰੀ ਸਾਈਡ ਤੁਹਾਨੂੰ ਪਤਾ ਚਾਰੇ ਪਾਸੇ ਸਾਡੀ ਕਮਿਊਨਿਟੀ ਬਹੁਤ ਜ਼ਿਆਦਾ ਹੈ, ਔਰ ਬਹੁਤ ਹੋਰ ਆਪਣੇ ਕਮਾਲ ਦੀ ਜਿਹੜੀ ਗਰੋਸਰੀ ਤੁਹਾਨੂੰ ਉੱਥੇ ਮਿਲੇਗੀ, ਅਤੇ ਨਾਲ ਦੀ ਨਾਲ ਬਹੁਤ ਸਾਰੇ ਗਿਫਟ ਮਿਲਣਗੇ। ਅੱਜ ਤੁਸੀਂ ਪਹੁੰਚਣਾ ਉੱਥੇ ਅਤੇ ਤੁਹਾਨੂੰ ਕੋਈ ਲਿਮਿਟ ਨਹੀਂ ਹੈ ਕਿਸੇ ਗੱਲ 'ਤੇ ਵੀ, ਅਤੇ ਤੁਸੀਂ ਦੱਬ ਕੇ ਉੱਥੋਂ ਗਰੋਸਰੀ ਕਰ ਸਕਦੇ ਹੋ। ਰਾਇਲ ਇੰਡੀਆ ਗਰੋਸਰ, ਨੰਬਰ ਕੀ ਹੈ?
1: ਜੀ ਬਿਲਕੁਲ, ਨੰਬਰ ਹੈ ਜੀ 905-794-8600, ਤੇ ਤੁਸੀਂ ਕਾਲ ਕਰੋ, ਕੋਈ ਵੀ ਜਾਣਕਾਰੀ ਲੈਣੀ ਹੈ, ਡੀਲ ਬਾਰੇ ਪੁੱਛਣਾ ਹੈ 905-794-8600, 905-794-8600 ਨੰਬਰ ਹੈ ਜੀ।
0: ਕੀ ਬਾਤ ਹੈ, ਥੈਂਕ ਯੂ ਵੈਰੀ ਮੱਚ ਸਰ, ਥੋੜੀ ਜਿਹੀ ਦੇਰ ਬਾਅਦ ਫਿਰ ਮਿਲਦੇ ਹਾਂ।

ਪਿਆਰ ਦਾ ਵੱਲ ਵੀ ਦੱਸਣਾ ਪੈਂਦਾ। ਵੱਲ ਤੁਸੀਂ ਸਮਝਦੇ ਹੋ ਨਾ ਕਿ ਕਿਸ ਗੱਲ ਨੂੰ ਕਹਿੰਦੇ ਆ। ਕਿੰਨੇ ਕੁ ਸੱਜਣਾ ਜਿਹੜੇ ਸਮਝਦੇ ਵੱਲ ਪਿਆਰ ਦਾ, ਤੈਨੂੰ ਮੈਂ ਵੱਲ ਦੱਸਣਾ। ਕਈ ਲੋਕ ਤਾਂ ਜਿਹੜੀ ਬੂਟਿਆਂ ਦੀ ਵੇਲ ਹੁੰਦੀ ਆ ਉਹਨੂੰ ਵੱਲ ਕਹਿ ਦਿੰਦੇ ਆ। ਇਹ ਸਮਝਦੇ ਹੋ ਨਾ ਕੀ ਆ ਵੱਲ ਦਾ ਮਤਲਬ ਕੀ ਆ, ਥੋੜਾ ਜਿਹਾ ਸਮਝਾਇਓ ਮੈਨੂੰ। ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ, ਇਹ ਪਲੀਜ਼ ਜਿਹੜੇ ਸੱਜਣ ਸਮਝਦੇ ਇਸ ਗੱਲ ਨੂੰ ਉਹ ਜ਼ਰੂਰ 905

0: 500 जी वेलकम
1: जी।
0: हाँ जी
1: मतलब ये तो लगता जी बल मतलब जो अपना कहते हैं कि जोर ओहदे बारे ना क्या हो
0: जोर नू कहा गड्डा खिचना उसे हद हो गई यार प्रोफेसर पंजाबी लहरा आ पंजाबी साड़ी हजे कहिंदा जी पंजाबी पढ़िया करो पंजाबी सुनाया करो वल दा मतलब नहीं दस सकिया बंदा यार की करिया जावे रब। 2825 कहिंदे वल जोर जोर दसना वाह बल्ले तेरे भरावा आ तां भाई खिचता काटा वल दसना
1: मतलब मैं जेड़ा समझदा आ भी तरीका जोगत कोई ढंग कह सकदे आ ना।
0: अच्छा चलो ठीक है देख लेने आ बाई जी जेड़े कहिंदे जोर जोर दसना झटका लाउणा कोई ओहना बारे भी दसो चलो एक होर कॉल लेने आ 8198 जी वेलकम 8398 हैलो हैलो हैलो सत श्रीकाल जी कौन बोलदे हो?
2: मैं सतनाम बोल रहा हूं कुस्से तों।
0: अच्छा कुस्से वाले की हाल आ बड़िया कुश्तियां लड़िया उन्होंने। अच्छा वल तो की भाव आ?
2: नहीं हुण तां तूं सानूं दसना पैणा जागत दस गए हुण तां सानूं दसना पैणा मैं तां इही गल कहना सी।
0: अच्छा चलो मैं भी दसदा
2: क्योंकि तुसीं साडे तों वड्डे आ जी।
0: थैंक यू भाई नहीं भी इन्ने वड्डे वधी जिन्ने कही जाने हो। ओके प्रोग्राम पंजाबी लहरा 905-673-3337 स्टूडियो दा नंबर है ते वल दसना। हां जी हैलो वेलकम सत श्री अकाल 7220 ਓਦੋ ਤੋਂ ਵੀ ਸੁਣਦੇ ਹੋ ਤੇ ਹੁਣ ਨਵੀਂ ਨੂੰ ਵੀ ਸੁਣਦੇ ਹੋ ਬਹੁਤ ਮਿਹਰਬਾਨੀ।
1: ਨਵੀਂ ਨੂੰ ਵੀ ਸੁਣਦਿਆ ਤੇ ਤੁਹਾਡਾ ਵੀ ਓਹੋ ਹੀ ਵਾਲ ਲਿਆ ਜੀ ਜਿਹੜਾ ਉਹਦਾ ਵਾਲ ਲਿਆ।
0: ਅੱਛਾ ਨਵੀਂ ਦਾ ਵਾਲ ਵੀ ਓਹੀ ਹੈ ਜਿਹੜਾ ਮੇਰੇ ਵਾਲਾ ਵਾਲ ਆ। ਹਾਂ
1: जोर
0: पता नहीं कित्थों लाउण लगे ओ ਮਨਜੀਤ ਗਿੱਲ ਸਾਹਿਬ ਹੋਲਡ ਇੱਕ ਸੈਕਿੰਡ ਕਰਿਓ ਮੈਂ ਇੱਕ ਦੋ ਕਾਲਾਂ ਲੈ ਲਵਾਂ ਤੇ ਫਿਰ ਉਦੋਂ ਬਾਅਦ ਆਪਾਂ ਵੱਲ ਕੱਢਦੇ ਹਾਂ ਤੁਹਾਡੀ ਜਿਹੜੀ ਸੇਲ ਤੁਸੀਂ ਲਾਉਣੀ ਹੈ ਉਹਦੇ ਵੀ ਵੱਲ ਕੱਢ ਦੇਣੇ ਆਪਾਂ ਜੀ 4635 ਚਮਕੀਲਾ ਸਾਹਿਬ ਕਹਿੰਦੇ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
3: ਉਹ ਅਗਲੇ ਟੱਪੇ ਜਿਹਨੂੰ ਦੱਸੇ ਤਾਰਿਆਂ ਦੇ ਲੋਈ ਬਾਤਾਂ ਪਾਈਏ ਬਹਿ ਕੇ ਦੋਏ ਤੈਨੂੰ ਇੱਕ ਦੇ ਤਵੀਤ ਵਾਂਗੂ ਰੱਖਣਾ।
0: ਕਿਆ ਬਾਤ ਆ ਤੁਸੀਂ ਦੱਸੀ ਅਸਲੀ ਗੱਲ ਤੇ ਬਹੁਤ ਸੋਹਣਾ ਤੇ ਤੁਹਾਡੇ ਵਾਸਤੇ ਵੀ ਸ਼ੁਭ ਇਛਾਵਾਂ ਤੇ ਕਿਸ ਤਰ੍ਹਾਂ ਬਾਲ ਬੱਚਾ ਠੀਕ ਆ ਸਭ ਬੜੀ ਮਿਹਰਬਾਨੀ ਪ੍ਰੋਗਰਾਮ ਇੱਕ ਕਾਲ ਹੋਰ ਲੈ ਲਈਏ ਫਿਰ ਮਨਜੀਤ ਜੀ ਨੂੰ ਲੈਂਦੇ ਹਾਂ ਫਿਰ ਆਪਾਂ ਅੱਗੇ ਵੱਧਦੇ ਹਾਂ 1297 ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
4: ਹਾਂਜੀ ਦੱਸਦਾ ਸੁਣ ਰਹੇ ਸੀਗੇ ਪ੍ਰੋਗਰਾਮ ਬੜਾ ਮਜ਼ੇਦਾਰ ਆ ਚਮਕੀਲਾ ਸਾਹਿਬ ਸਾਡੇ ਫੇਵਰੇਟ ਆ ਅਸੀਂ ਛੋਟੇ ਛੋਟੇ ਹੁੰਦੇ ਸੀਗੇ 7-8-9 ਸਾਲ ਦੇ ਉਦੋਂ ਦੇ ਸੁਣਦੇ ਆ
0: ਕਿਆ ਬਾਤ
4: ਚਮਕੀਲਾ ਸਾਹਿਬ ਨੂੰ ਤੇ ਉਹ ਤੁਹਾਡੀ ਗੱਲ ਸਹੀ ਜਿਹੜੇ ਲੋਕ ਉਹ ਜ਼ੋਰ ਲਾਉਣ ਵਾਲਾ ਗੱਲ ਕਹਿ ਰਹੇ ਨੇ ਉਹ ਬਲ ਉਹ ਦੂਜਾ ਵਾ ਹਿੰਦੀ ਚ ਜਾਂ ਪੰਜਾਬੀ ਚ ਬਲ ਲਾਉਂਦੇ ਜ਼ੋਰ ਲਾਉਣਾ ਬਲ ਇਹ ਜਿਹੜਾ ਪਿਆਰ ਦਾ ਵਾਲਾ ਤਾਂ ਉਹ ਜਿਹੜੇ ਪਹਿਲੇ ਗੱਲ ਕਰੇ ਮੇਰੀ ਵੀ ਉਹੀ ਅੰਡਰਸਟੈਂਡਿੰਗ ਆ ਪਤਾ ਵੀ ਪਿਆਰ ਕਰਨ ਦਾ ਤਰੀਕਾ

0: ਵੀ ਆ ਜਾ ਮੈਂ ਤੈਨੂੰ ਦੱਸਣਾ ਮੈਂ ਪਿਆਰ ਕਰਨ ਦਾ ਕੀ ਤਰੀਕਾ ਹੁੰਦਾ।
1: ਕਿਆ ਬਾਤ ਆ, ਕਈਆਂ ਨੂੰ ਸੱਚੇ ਬਾਹਲੀ ਦੁਨੀਆਂ ਨੂੰ ਪਿਆਰ ਕਰਨ ਦਾ ਤਰੀਕਾ ਆਉਂਦਾ ਹੀ ਨਹੀਂ, ਹਨਾ।
0: ਹਾਂਜੀ ਹਾਂਜੀ ਹਾਂਜੀ, ਨਹੀਂ ਸਾਨੂੰ ਆਉਂਦਾ ਹੈ ਪਰ ਕੋਈ ਮੌਕਾ ਦੇਵੇ।
1: ਅੱਛਾ, ਕੋਈ ਮੌਕਾ, ਕੋਈ ਮੌਕਾ ਦਿੰਦਾ ਨਹੀਂ, ਇਕੱਲਾ ਮੌਕਾ ਤਾਂ ਲੈਣਾ ਪੈਂਦਾ।
0: ਹਾਂਜੀ ਹਾਂਜੀ, ਉਹ ਫਿਰ ਪਿਆਰ ਕਰਨ ਦਾ ਫਿਰ ਵਲ ਹੀ ਏਦਾਂ ਦਾ ਤੁਹਾਨੂੰ ਵਲ ਵਗਣਾ ਪੈਣਾ ਨਾ, ਫਿਰ ਮੌਕਾ ਫਿਰ ਵਾਪੀ ਬਣ ਜਾਂਦਾ।
1: ਕਿਆ ਬਾਤ ਆ, ਦੇਖ ਲਓ ਵਲ, ਦੇਖੋ ਵਲ ਕਿੱਥੇ ਤੱਕ ਵਲਿਆ ਜਾਂਦਾ, ਵਲ ਬਲਿਆ ਜਾਂਦਾ, ਵਲ ਦੱਸਿਆ ਜਾਂਦਾ, ਵਲ ਕੱਢੇ ਜਾਂਦੇ ਆ। ਦੇਖੋ ਵਲ ਸ਼ਬਦ ਕਿੰਨੇ ਸਾਈ ਵਰਤਿਆ ਜਾਂਦਾ, ਹਨਾ। ਥੈਂਕ ਯੂ, ਦੇਖਦੇ ਹਾਂ ਹੋਰ ਵੀ ਸੱਜਣ ਇਸ ਵਲ ਬਾਰੇ। ਪਿਆਰ ਦਾ ਤੈਨੂੰ ਮੈਂ ਵਲ ਦੱਸਣਾ, ਇਹ ਵਲ ਕਿੱਧਰਲੇ ਪਾਸੇ ਜ਼ਿਆਦਾ ਯੂਜ਼ ਕੀਤਾ ਜਾਂਦਾ ਇਹ ਸ਼ਬਦ, ਮਾਲਵੇ 'ਚ, ਦੁਆਬੇ 'ਚ, ਮਾਝੇ 'ਚ, ਕਿ ਸਾਰੇ ਥਾਂ ਯੂਜ਼ ਕੀਤਾ ਜਾਂਦਾ? ਪ੍ਰੋਗਰਾਮ ਪੰਜਾਬੀ ਲਾਣਾ 905-600-7373-37। ਜਿਹੜੇ ਬੱਚੇ PhD ਕਰਦੇ ਇਹ 'ਚ ਵਕੀਲੇ, ਅਤੇ ਉਹ ਵੀ ਮੇਰਾ ਖਿਆਲ ਆ ਸਵਾਲ ਆ ਜਿਹੜਾ ਇਹਦਾ ਜਵਾਬ ਨਹੀਂ ਦੇ ਸਕਦੇ ਹੁਣੇ, ਕਿ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ।

0: ਸਾਰੀਆਂ ਲਾਈਨਾਂ ਤੁਸੀਂ ਬਿਜ਼ੀ ਕਰ ਦਿੱਤੀਆਂ, ਥੈਂਕ ਯੂ ਵੈਰੀ ਮੱਚ। ਔਰ ਮੇਰੇ ਨਾਲ ਇਸ ਵੇਲੇ ਸਾਡੇ ਬਹੁਤ ਹੀ ਪ੍ਰਾਊਡ ਸਪੋਂਸਰ ਅਤੇ ਘਰ ਘਰ ਦੇ ਵਿੱਚ ਅਪਲਾਇੰਸ ਦਾ ਜੰਕਸ਼ਨ ਲਾਉਣ ਵਾਲੇ ਮਿਸਟਰ ਮਨਜੀਤ ਗਿੱਲ ਨੇ, ਔਰ ਉਹ ਤੁਹਾਨੂੰ ਕੁਛ ਐਸੀਆਂ ਡੀਲਸ ਦੇਣਗੇ ਜਿਹੜੀਆਂ ਡੀਲਸ ਤੁਹਾਡਾ ਲੌਂਗ ਵੀਕਐਂਡ ਬਣਾ ਦੇਣਗੀਆਂ। ਮਨਜੀਤ ਗਿੱਲ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਕਿ 7 ਤਾਰੀਖ ਨੂੰ ਸਾਡੇ ਵੀਰ ਗੁਰਮੇਲ ਸੱਗੂ ਸਾਹਿਬ, ਬਹੁਤ ਵੱਡਾ ਮੇਲਾ ਹਰ ਸਾਲ ਕਿਰਤੀਆਂ ਕਾਮਿਆਂ ਵਰਕਰਸ ਜਿਹੜੇ ਲੋਕ ਆ ਆਪਾਂ ਸਾਰੇ, ਆਪਣਾ ਇੱਕ ਮੇਲਾ ਹੋ ਰਿਹਾ ਅਤੇ ਉਹਦੇ 'ਚ ਨੌਜਵਾਨ ਕਲਾਕਾਰ ਹਰਿੰਦਰ ਸੰਧੂ ਅਤੇ ਬੀਬੀ ਇੱਕ ਬਹੁਤ ਪਿਆਰਾ ਗੀਤ ਸੰਗੀਤ ਜੋੜੀ ਹੈ ਔਰ ਉਹ ਆ ਰਹੇ ਨੇ। ਅਤੇ ਹਰਿੰਦਰ ਸੰਧੂ ਬੜਾ ਬੀਬਾ ਨੌਜਵਾਨ ਆ, ਬੜਾ ਅੱਛਾ ਕਲਾਕਾਰ ਹੈ, ਔਰ ਇਹ ਵਾਈਲਡਵੁੱਡ ਪਾਰਕ ਦੇ ਵਿੱਚ ਹੋ ਰਿਹਾ। ਅਤੇ ਤੁਹਾਨੂੰ ਮੇਰੀ ਬੇਨਤੀ ਆ ਕਿ ਤੁਸੀਂ ਸਾਰੇ ਕਾਮੇ ਹੋ ਅਤੇ ਕਾਮਿਆਂ ਨੂੰ ਆਪਦੇ ਮੇਲੇ 'ਤੇ ਜ਼ਰੂਰ ਜਾਣਾ ਚਾਹੀਦਾ। ਸੋ ਇਹ ਵਾਈਲਡਵੁੱਡ ਪਾਰਕ ਡੇਅਰੀ ਅਤੇ ਏਅਰਪੋਰਟ ਰੋਡ ਦੇ ਨੇੜੇ ਆ, ਡੇਅਰੀ ਅਤੇ ਗੋਰਵੇ ਦੇ ਨੇੜੇ, ਉੱਥੇ ਤੁਸੀਂ ਜ਼ਰੂਰ ਪਹੁੰਚਣਾ। ਅਤੇ 7 ਤਾਰੀਖ ਨੂੰ ਕਿਰਤੀ ਡੇ, ਲੇਬਰ ਡੇ ਵਾਲੇ ਦਿਨ। ਅਤੇ ਮਨਜੀਤ ਵੈਲਕਮ,
1: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲੀ ਡੀਲ ਹੈ 5 ਪੀਸ ਦਾ ਅਪਲਾਇੰਸ ਬੰਡਲ ਹੈ, ਜਿਹਦੇ ਵਿੱਚ ਜੇ ਤੁਸੀਂ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ, ਪੁਰਾਣੇ ਅਪਲਾਇੰਸਸ ਕੱਢ ਕੇ ਨਵੇਂ ਪਾਉਣੇ ਨੇ, ਇਹ 5 ਪ੍ਰੀਮੀਅਮ ਸਟੇਨਲੈਸ ਸਟੀਲ ਅਪਲਾਇੰਸਸ ਦਾ ਕੋਂਬੋ ਹੈ, ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਟੌਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6,500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਇੰਸਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਦੇ ਵਿੱਚ ਇਸ ਸੰਡੇ ਲੌਂਗ ਵੀਕਐਂਡ ਤੱਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਸੈਮਸੰਗ ਬ੍ਰਾਂਡ ਦਾ ਪੂਰਾ ਪ੍ਰੋਪਰ ਬਿਲਟ ਇਨ ਅਪਲਾਇੰਸਸ ਦਾ ਕੋਂਬੋ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟਾਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $69.99 $6,999 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ,
0: ਸਾਨੂੰ ਤੋਹਫੇ ਮਿਲਣਗੇ ਪੰਜਾਬੀ ਲਹਿਰਾਂ ਵੱਲੋਂ ਵੀ, ਤੇ ਅਪਲਾਇੰਸ ਜੰਕਸ਼ਨ ਤੇ ਪਹੁੰਚਣਾ ਤੁਸੀਂ। ਥੈਂਕ ਯੂ ਸਰ।

0: ਰਾਇਲ ਗਰਾਸਸ ਜਿੱਥੇ ਸਾਡਾ ਲਾਈਵ ਆਨ ਲੋਕੇਸ਼ਨ ਹੋ ਰਿਹਾ ਨਾ ਉੱਥੇ ਤੁਹਾਨੂੰ ਸ਼ੂਗਰ ਮਿਲ ਰਹੀ ਹੈ 249 ਦੀ, ਪਿਆਜ਼ ਮਿਲ ਰਹੇ ਨੇ 499 ਦੇ, ਲਾਲ ਪਿਆਜ਼ ਜ਼ਰੂਰ ਖਾਣੇ ਚਾਹੀਦੇ, ਸਿਹਤ ਵਾਸਤੇ ਬਹੁਤ ਫਾਇਦੇਮੰਦ ਹੁੰਦੇ ਨੇ। ਤੇ ਸਭ ਨੂੰ ਚਾਹ ਬਿਲਕੁਲ ਤੋਹਫੇ ਦੇ ਵਿੱਚ ਪਿਲਾਈ ਜਾ ਰਹੀ ਹੈ, ਸ਼ਾਮ ਦਾ ਵਕਤ ਹੈ। ਰਾਇਲ ਗਰੋਸਰਸ ਤੇ ਗੋਰ ਰੋਡ ਗੋਰਵੇ ਐਂਡ ਕੰਟਰੀ ਸਾਈਡ ਦੇ ਨੇੜੇ, ਔਰ ਬਹੁਤ ਸਾਰੀਆਂ ਆਈਟਮ ਜਿਹੜੀਆਂ ਨੇ ਉਹ 99 ਸੈਂਟ ਨੂੰ ਸਬਜ਼ੀਆਂ ਮਿਲ ਰਹੀਆਂ ਤੁਹਾਨੂੰ। ਜ਼ਰੂਰ ਤੁਸੀਂ ਇਸ ਇਹ ਸਾਰੀ ਇਨਫੋਰਮੇਸ਼ਨ ਮੈਨੂੰ ਨਵੀਂ ਨੇ ਭੇਜੀ ਹੈ, ਬਹੁਤ ਹੀ ਆਈਟਮਾਂ ਨੇ। ਐਪਲ ਜਿਹੜੇ 199 'ਚ ਮਿਲ ਰਹੇ ਆ, ਔਰ ਮਸ਼ਰੂਮਸ 299 'ਚ ਮਿਲ ਰਹੀਆਂ, ਫਲ ਵੀ ਬੜੇ ਸਸਤੇ ਆ, ਔਰ ਇੱਕ ਵੱਡਾ ਬੂਰਾ ਪਿਆਜ਼ ਦਾ ਉਹ ਤੁਹਾਨੂੰ 29.99 ਵਿੱਚ ਮਿਲ ਰਿਹਾ, ਔਰ ਬਹੁਤ ਕਮਾਲ ਦੀ ਸੇਲ ਆ, 50 ਪਾਊਂਡ। ਅਤੇ ਮੇਰੇ ਨਾਲ ਇੱਕ ਕਾਲਰ ਨੇ, ਉਦੋਂ ਬਾਅਦ ਤੁਹਾਡੀ ਅਗਲੀ ਕਾਲ ਲੈਂਦੇ ਹਾਂ। 905-6733337-2844 ਜੀ, ਵੈਲਕਮ। ਸਤਿ ਸ਼੍ਰੀ ਅਕਾਲ ਜੀ।
1: ਭਾਜੀ ਇਹ ਨਾ ਇਹ ਵਾਹਵਾ ਤੇ ਬੱਬਾ ਹੈ ਨਾ, ਖਾਸ ਕਰਕੇ ਦੁਆਬੀਆਂ ਨੂੰ ਬੜੀ ਪ੍ਰੋਬਲਮ ਹੈ ਇਹ। ਮੈਂ ਵੀ ਬਾਬੇ ਨੂੰ ਬਿਲੋਂਗ ਕਰਦਾ।
0: ਅੱਛਾ,
1: ਉਹਦੇ ਵਿੱਚ ਕੀ ਹੁੰਦਾ, ਵੱਲ ਤਾਂ ਹੋ ਗਿਆ ਤਰੀਕਾ ਹੈ ਨਾ, ਉਹ ਜਿਹੜੇ ਕਈ ਬੰਦੇ ਸੱਜਣ ਹੈਗੇ ਆ ਉਹ ਵੱਲ ਨੂੰ ਬੱਬੇ ਨਾਲ ਪ੍ਰੋਨਾਊਂਸ ਕਰ ਲੈਂਦੇ, ਉਹ ਵੱਲ ਹੋ ਗਿਆ, ਉਹ ਹੋ ਗਿਆ ਜ਼ੋਰ। ਅੱਛਾ, ਵੱਲ ਦੇ ਉੱਤੇ ਜੇ ਅੱਧਕ ਪਾ ਦਿਓ ਉਹ ਡਾਇਰੈਕਸ਼ਨ ਹੋ ਜਾਂਦੀ ਆ, ਯੂ ਆਰ ਗੋਇੰਗ ਟੁਵਰਡ ਦੇਅਰ, ਹੈ ਨਾ, ਕਿ ਵੱਲ ਉਸ ਵੱਲ ਨੂੰ ਜਾ ਰਹੇ ਆ। ਠੀਕ ਆ, ਵੱਲ ਇਹ ਹੈਗਾ ਤਰੀਕਾ।
0: ਤੇਰੇ ਵਾਲ ਕੱਢ ਦੂ ਮੈਂ,
1: ਬਿਲਕੁਲ ਚਿਪ, ਤੇਰੇ ਚਿਪ ਕੱਢ ਦੂ ਮੈਂ।
0: ਦੇਖੋ ਕਿੰਨਾ ਪਰ ਚਮਕੀਲੇ ਨੇ,
1: ਤੁਹਾਨੂੰ ਪੰਜਾਬੀ ਲੈਂਗੁਏਜ ਦੀ ਬਹੁਤ ਨੌਲੇਜ ਆ, ਪਰ ਪੰਜਾਬੀ ਏਦਾਂ ਆ ਕਿ ਜਿੰਨੀ ਪੜ੍ਹੀ ਜਾਓ ਵਿਆਕਰਨ ਜਿੰਨੀ ਓਨਾ ਬੰਦਾ ਸ਼ੁੱਧ ਹੋਈ ਜਾਂਦਾ ਹਨਾ। ਪਰ ਇਹ ਆ ਕਿ ਇਲਾਕੇ ਦੀ ਫਰਕ ਆ, ਜਿੱਦਾਂ ਹੁਣ ਸੰਗਰੂਰ ਚ ਸੀ ਨੂੰ ਤੀ ਬੋਲੀ ਜਾਂਦੇ ਆ ਹਨਾ,
0: ਹਰ ਬੋਲੀ ਜਿਹੜੀ ਆ ਨਾ ਉਹ ਤੁਹਾਡਾ ਰੰਗ ਜਿਹੜੀ ਆ ਉਹ ਪੰਜਾਬ ਔਰ ਪੰਜਾਬੀਅਤ ਨਾਲ ਜੋੜਦੀ ਆ, ਤੇ ਆਪਾਂ ਨੂੰ ਵੱਧ ਚੜ ਕੇ ਦੇਖੋ ਵੱਲ ਇੱਕ ਇੱਕ ਸ਼ਬਦ ਜਿਹੜਾ ਉਹਦੇ ਪ੍ਰੋਨਾਂਸੀਏਸ਼ਨਾਂ ਵੀ ਫਰਕ ਪੈਂਦਾ ਉਹਨੂੰ
1: ਬਿਲਕੁਲ
0: ਵਰਤਣ ਵੇਲੇ ਵੀ। ਇਹ ਜਿਹੜੀਆਂ ਸਿੰਬਲੀਆਂ ਨੇ ਨਾ, ਇਹ ਆਪਣੇ ਪੰਜਾਬੀ ਲੇਖਕ ਜਿਹੜੇ ਗੀਤਕਾਰ ਉਹੀ ਵਰਤ ਸਕਦੇ ਆ। ਕਿੰਨਾ ਸੋਹਣਾ ਵਰਤਿਆ ਵੱਲ ਨੂੰ ਚਮਕੀਲੇ ਨੇ, ਤੇ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਤੁਸੀਂ ਬੜੀ ਪਿਆਰੀ ਗੱਲ ਕੀਤੀ ਹੈ, ਥੈਂਕ ਯੂ। ਤੋਂ 905-6733337 ਦੁਆਬਾ ਟਰੈਵਲ, ਇੰਡੀਆ ਨੂੰ ਜਾਣ ਵਾਲੇ ਹੋ, ਟਿਕਟਾਂ ਹੁਣੇ ਬੁੱਕ ਕਰ ਲਓ ਦੁਆਬਾ ਟਰੈਵਲ ਤੋਂ। ਫਿਰ ਤੁਸੀਂ ਕਹਿਣਾ ਕਿ ਸਤਿੰਦਰਪਾਲ ਜੀ, ਨਵੀਂ ਜੀ ਕੋਈ ਵਧੀਆ ਵਧੀਆ ਡੀਲ ਦਿਓ, ਤੇ ਨੇੜੇ ਆ ਕੇ ਫਿਰ ਡੀਲਾਂ ਤੁਹਾਨੂੰ ਅਸੀਂ ਇੱਕੋ ਹੀ ਦੇਣੀ ਆ। ਦੇਖੋ ਇੱਕ ਤੇਰਾ ਲੱਖ ਵਰਗਾ, ਦੂਜਾ ਮੋੜ ਕੇ ਜੇਬ ਵਿੱਚ ਪਾ ਲਾ। ਅਸੀਂ ਇਕੱਲੀ ਦੁਆਬਾ ਟਰੈਵਲ ਦੀ ਇਨਫੋਰਮੇਸ਼ਨ ਕਿਉਂ ਦਿੰਦੇ ਹਾਂ, ਕਿਉਂਕਿ ਸਾਨੂੰ ਦੁਆਬਾ ਟਰੈਵਲ ਦੀਆਂ ਸਰਵਿਸਿਸ ਤੇ ਭਰੋਸਾ, ਕੀਮਤਾਂ ਤੇ ਭਰੋਸਾ, ਉਹਨਾਂ ਦੇ ਐਟੀਚਿਊਡ ਤੇ ਭਰੋਸਾ। 905-796-7800 ਸਾਨੂੰ ਕਈ ਸਾਲ ਹੋ ਗਏ ਦੁਆਬਾ ਟਰੈਵਲ ਨੂੰ ਪ੍ਰਮੋਟ ਕਰਦਿਆਂ, ਅੱਜ ਤੱਕ ਸਿੰਗਲ ਕੋਈ ਕਿਸੇ ਕਿਸਮ ਦੀ ਕੰਪਲੇਂਟ ਨਹੀਂ ਆਈ ਕਿਸੇ ਕਸਟਮਰ ਦੀ। ਦੁਆਬਾ ਟਰੈਵਲ 905-796-7800 ਟੈਲੀਫੋਨ ਨੰਬਰ ਹੈ। ਇੱਕ ਕਾਲ ਲੈਂਦੇ ਹਾਂ, 8363-6839 ਜੀ, ਵੈਲਕਮ।
2: ਹਾਂਜੀ
0: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਯਾਰ ਉੱਥੇ ਮਿਲਦੇ ਹੁੰਦੇ ਪੁਰਾਣੇ ਬੰਦੇ ਬਹੁਤ, ਤੇ ਹੁਣ ਅੱਜ ਕੱਲ ਰੈਕਸ ਦੇ ਹੁੰਦੇ ਹੋ, ਠੀਕ ਹੈ, ਕੀ ਹਾਲ ਆ ਹੋਰ?
2: ਠੀਕ ਹੈ, ਸਭ ਕੁਝ ਵਧੀਆ।
0: ਅੱਛਾ,
2: ਵਧੀਆ ਚੱਲਦਾ।
0: ਹਾਂ, ਲੋਕਾਂ ਨੂੰ ਵੀ ਦੱਸਣਾ ਨਾ, ਇੱਕ ਬੰਦਾ ਕਹਿੰਦਾ ਵੱਲ
2: ਦੀ ਭਾਸ਼ਾ, ਵੱਲ ਦੀ ਭਾਸ਼ਾ ਤੁਸੀਂ ਆਪੇ ਦੱਸ ਦੇਣੀ, ਪੰਜਾਬੀ ਤੁਹਾਡੇ ਤੋਂ ਵੱਧ ਕੌਣ ਜਾਣਦਾ।
0: ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਇਹ ਤਾਂ
2: ਛੋਟੇ ਵੀਰ,
0: ਇਹ ਤਾਂ ਪੰਜਾਬੀ ਪੰਜਾਬੀ ਦਾ
2: ਬਹੁਤ ਸਲਾਮ ਹੈ ਤੈਨੂੰ,
0: ਇਹ ਤਾਂ ਪੰਜਾਬੀ ਦਾ ਅਹਿਸਾਨ ਆ ਆਪਣੇ ਸਿਰ ਉੱਤੇ, ਆਪਾਂ ਰੋਟੀ ਪੰਜਾਬੀ ਕਰਕੇ ਖਾਂਦੇ ਆ। ਬੋਲੀ ਕਰਕੇ ਜਿਹੜੀ ਆ ਜੀਂਦੇ ਆ, ਉਹ ਤਾਂ ਰੋਟੀ ਵੀ ਉਹਦੇ ਕਰਕੇ ਖਾ ਰਹੇ ਆ। ਬੜੀ ਮਿਹਰਬਾਨੀ, ਪ੍ਰੋਗਰਾਮ ਪੰਜਾਬੀ ਲੈ ਰਹਾ। ਔਰ ਇੱਕ ਹੋਰ ਕਾਲ ਲੈਂਦੇ ਆ, 4391 ਜੀ, 4391 ਹੈਲੋ
3: ਹੈਲੋ, ਆਵਾਜ਼ ਆ ਰਹੀ ਹੈ?
0: ਬਹੁਤ ਮਿੱਠੀ ਆਵਾਜ਼ ਆ ਰਹੀ ਹੈ। ਆਵਾਜ਼ ਨਹੀਂ ਆ ਰਹੀ, ਬਹੁਤ ਮਿੱਠੀ ਮਿੱਠੀ ਮਿੱਠੀ ਮਿੱਠੀ ਆਵਾਜ਼ ਆ ਰਹੀ ਹੈ। ਹਾਂ
3: ਜੀ, ਉਰਦੂ ਮੇਂ ਵੀ ਇੱਕ ਮਿਸਾਲ ਹੈ, ਰੱਸੀ ਟੁੱਟ ਗਈ ਲੇਕਿਨ ਬਲ ਨਾ ਗਿਆ।
0: ਹਾਂ ਹਾਂ ਹਾਂ, ਰੱਸੀ ਟੁੱਟ ਗਈ ਪਰ ਵੱਲ ਨਹੀਂ ਗਿਆ। ਸਹੀ ਗੱਲ ਆ, ਵੱਲ ਕਿਆ ਬਾਤ ਆਪਨੇ
3: ਪੰਜਾਬੀ
0: ਆਪਨੇ ਤੋਂ ਮੁਝੇ ਆਪਨੇ ਯੇ ਆਪਨੇ ਆਪਨੇ ਤੋਂ ਮੁਝੇ ਵੋ ਯਾਦ ਕਰਵਾ ਦੀਆ ਕਿ ਕੈਸੇ ਰੱਸੀ ਜੋ ਹੋਤੀ ਹੈ ਉਸਕੋ ਵੱਲ ਦੇ ਕੇ ਬਣਾਇਆ ਜਾਤਾ ਹੈ। ਬਹੁਤ ਸੇ ਬਜ਼ੁਰਗ ਹੱਥੋਂ ਸੇ ਬਣਾਤੇ ਥੇ, ਅਬ ਤੋ ਖੈਰ ਫੈਕਟਰੀਆਂ ਲੱਗ ਗਈਆਂ ਵੱਲ ਵਾਲੀ ਲੱਸੀ ਬਣਾਉਣ ਦੀ।
3: ਹਾਂ ਹਾਂ ਹਾਂ ਹਾਂ, ਬਿਲਕੁਲ ਬਿਲਕੁਲ।
0: ਬਲ ਨਹੀਂ ਜਾਤਾ।
3: ਪੰਜਾਬੀ ਦੀ ਮਿਸਾਲ ਹੈ, ਕੁੱਤੇ ਦੀ ਦੁਮ ਕੋ 10 ਸਾਲ ਬੰਦ ਕਰਕੇ ਰੱਖਾ ਕਿ ਯੇ ਸੀਧੀ ਹੋ ਜਾਏ, ਲੇਕਿਨ ਉਸਕਾ ਬਲ ਨਹੀਂ ਗਿਆ।
0: ਹਾਂ, ਆਪਨੇ ਤੋ ਆਪਨੇ ਕਮਾਲ ਕਰ ਦਿਆ ਕਿ ਐਸੀ ਬਾਤ ਬਤਾਈ ਹੈ ਔਰ ਸਭੀ ਕੇ ਵੱਲ ਨਿਕਾਲ ਦੀਏ ਆਪਨੇ।
3: ਨਹੀਂ,
0: ਅਗਰ ਤੋ ਕੋਈ ਬਿਜ਼ਨਸ ਕੀ ਬਾਤ ਕਰਨੀ ਹੈ ਯਾ ਕੋਈ ਔਰ, ਤੋ ਵੋ ਤੋ ਮੈਂ ਆਪਕੋ ਨੰਬਰ ਦੇ ਸਕਤਾ ਹੂੰ। ਅਗਰ ਕੋਈ ਪ੍ਰੋਗਰਾਮ ਕੇ ਸੰਬੰਧ ਮੇ ਯਾ ਫਿਰ ਇੱਕ ਤੋ ਹਮਾਰੇ ਹੈਡ ਆਫਿਸ ਕਾ
3: ਕੰਮ ਕਰਵਾਉਣਾ ਹੋ, ਬਾਜ਼ੂ ਕਾ ਕੁਝ ਡਿਫਰੈਂਟ ਕਿਸਮ ਕਾ ਕੰਮ ਹੋਤਾ ਹੈ, ਤੇ ਫਿਰ ਉਹ ਉਸ ਕਾ ਕੋਈ ਟੈਲੀਫੋਨ ਆ ਰਿਹਾ ਕਿ ਨਹੀਂ ਸੁਣਾਉਂਦਾ ਰਹਾ।
0: ਹਾਂ, ਆਪ ਨਾ ਹਮਾਰੇ ਆਪ ਹਮਾਰੇ ਇੰਸਟਾਗ੍ਰਾਮ ਪੇ ਵੋ ਹੈ ਪੰਜਾਬੀ ਲਹਿਰਾਂ, PUNJABILEHRAN, ਉਸ ਪੇ ਹਮਕੋ ਕਰ ਦੇਣਾ ਤੋ ਜ਼ਰੂਰ। ਔਰ ਇੱਕ ਹਮਾਰਾ ਹੈਡ ਆਫਿਸ ਕਾ ਫੋਨ ਨੰਬਰ ਵੀ ਹੈ, 6475045 1557 ਜੀ। ਬਹੁਤ ਬਹੁਤ ਅੱਲਾ ਹਾਫਿਜ਼, ਬਹੁਤ ਬਹੁਤ ਖੁਸ਼ ਰਹੋ ਔਰ ਕਭੀ ਵੀ ਵੱਲ ਨਾ ਪੜੇ ਕਿਸੀ ਬਾਤ ਕਾ ਵੀ। ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337। ਤੋ ਇੱਕ ਵਾਰੀ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਰੋਇਲ ਗਰੋਸਰਸ ਤੇ, ਬਹੁਤ ਸਾਰੀਆਂ ਆਈਟਮਾਂ ਸੇਲ ਉੱਤੇ ਲੱਗੀਆਂ ਹੋਈਆਂ ਨੇ, ਉਹਦੀ ਪੂਰੀ ਜਾਣਕਾਰੀ ਲੈ ਕੇ ਸਰਬਜੀਤ ਹਾਜ਼ਰ ਹੈ ਜੀ। ਵੈਲਕਮ
4: ਜੀ ਬਾਜੀ, ਬਹੁਤ ਸ਼ੁਕਰੀਆ। ਤੇ ਆਵਾਜ਼ ਆ ਰਹੀ ਹੈ ਜੀ?
0: ਬਿਲਕੁਲ ਪੂਰੀ ਬੜੀ ਵਧੀਆ ਮਿੱਠੀ, ਮੈਨੂੰ ਲੱਗਦਾ ਤੁਸੀਂ ਚਾਹ ਚੂ ਪੀ ਲਈ ਹੁਣ
4: ਜੀ? ਹਜੇ ਜੂਸ ਪੀ ਲਿਆ, ਚਾਹ ਹੁਣ ਪੀਨੇ ਆ, ਤੇ ਆਵਾਜ਼ ਫਿਰ ਹੋਰ ਵੀ ਸੁਰੀਲੀ ਹੋ ਜਾਣੀ ਆ।
0: ਤੇ
4: ਰੋਇਲ ਇੰਡੀਆ ਗਰੋਸਰ ਤੇ ਆਪਾਂ ਪਹੁੰਚੇ ਹੋਏ ਆ ਜੀ ਬਾਈ, ਬੜਾ ਹੀ ਸ਼ਾਨਦਾਰ ਸਪੈਸ਼ਲ ਪ੍ਰਾਈਜ਼ਿੰਗ ਆਪਾਂ ਪਹਿਲੇ ਵੀ ਗਏ ਆ ਤੇ ਹੁਣ ਵੀ ਅਸੀਂ ਅਨਾਊਂਸ ਕਰਦੇ ਆ ਰਹੇ ਹਾਂ। ਸਭ ਤੋਂ ਮੇਨ, ਤੁਸੀਂ ਜੂਸ ਲੈਣਾ ਹੋਵੇ ਨਾ ਡਾਬਰ ਦਾ, 399-299 ਤੇ ਪਰ ਇੱਥੇ ਜੋ ਸਪੈਸ਼ਲ ਲੱਗਿਆ ਸਿਰਫ 99 ਸੈਂਟ ਦਾ, $1 ਤੋਂ ਵੀ ਘੱਟ, ਤੇ ਐਡੇ ਕੁ ਸ਼ਾਨਦਾਰ ਪ੍ਰਾਈਸ ਨੇ। ਤੁਸੀਂ ਪਹੁੰਚੋ ਸਾਡੇ ਕੋਲ ਇੱਥੇ ਰੋਇਲ ਇੰਡੀਆ ਗਰੋਸਰਸ ਤੇ। ਜੇ ਹਲਦੀ ਰਾਮ ਦੀ ਗੱਲ ਕਰੀਏ ਤੇ 299 ਦੇ ਬੈਗ ਲੱਗੇ ਹੋਏ ਨੇ ਸਪੈਸ਼ਲ ਪ੍ਰਾਈਸਿੰਗ ਦੇ ਉੱਤੇ। ਤੇ ਪਿਆਜ਼ ਦੀ ਗੱਲ ਹੋਈ ਸੀ, 10 LB ਸਿਰਫ 499 ਦੇ ਵਿੱਚ। ਬਰਾਊਨ ਸ਼ੂਗਰ ਤੁਸੀਂ ਲੈਣੀ ਹੈ, 10 LB ਦਾ ਬੈਗ ਸਿਰਫ 799, ਜੋ ਬਾਹਰ ਤੁਹਾਨੂੰ $13 ਦਾ ਮਿਲਦਾ, $14 ਦਾ ਮਿਲਦਾ। ਤੇ ਮਸਟਰਡ ਆਇਲ 23.99 ਦਾ, ਜੋ ਕਿ $30 ਤੋਂ ਘੱਟ ਨੀ ਕਿਤੇ ਵੀ। ਤੇ ਤੁਸੀਂ ਆਓ, ਪਹੁੰਚੋ ਇੱਥੇ, ਸ਼ਾਨਦਾਰ ਡੀਲ ਦਾ ਫਾਇਦਾ ਲਓ।
0: ਰੋਇਲ ਇੰਡੀਆ ਗਰੋਸਰ ਜਿਹੜਾ ਨਾ ਗੋਰਵੇ ਅਤੇ ਕੰਟਰੀ ਸਾਈਡ ਦੇ ਕਾਰਨਰ ਦੇ ਵਿੱਚ ਨਵਾਂ ਖੁੱਲਿਆ ਔਰ ਅੱਜ ਚਾਹ ਪਾਣੀ ਸਭ ਨੂੰ ਫ੍ਰੀ ਪਿਲਾਇਆ ਜਾ ਰਿਹਾ ਗਿਫਟ ਵਿੱਚ, ਤੇ ਨਾਲ ਦੀ ਨਾਲ ਤੋਹਫੇ ਦਿੱਤੇ ਜਾ ਰਹੇ ਆ। ਔਰ ਬਹੁਤ ਸਾਰੀਆਂ ਆਈਟਮਾਂ, ਰੈੱਡ ਪਿਆਜ਼ 499 ਦਾ, ਸ਼ੂਗਰ ਜਿਹੜੀ 299 ਦੀ, ਦੁੱਧ ਉੱਤੇ ਬੜੀ ਵੱਡੀ ਸੇਲ ਹੈ, ਹੋਰ ਬਹੁਤ ਸਾਰੀਆਂ ਆਈਟਮਾਂ ਤੇ ਸੇਲ ਹੈ।
4: ਦੁੱਧ ਦੀ ਗੱਲ ਕਰਨ ਲੱਗਾ ਸੀ, ਬੜਾ ਸ਼ਾਨਦਾਰ, ਇੱਥੇ ਆਪਾਂ ਦੁੱਧੀ ਕਹਿ ਦਿੰਦੇ ਹਾਂ ਜਾਂ ਮਿਲਕਮੈਨ, ਬੜਾ ਹੀ ਸ਼ਾਨਦਾਰ ਪ੍ਰੋਡਕਟ ਇੱਥੇ ਬਾਈ ਜੀ, ਤੁਸੀਂ ਆਪਣੇ ਹਿਸਾਬ ਨਾਲ ਆਓ, ਜਿੰਨਾ ਦੁੱਧ ਤੁਹਾਨੂੰ ਚਾਹੀਦਾ ਤੇ ਓਨਾ ਤੁਸੀਂ ਬਟਨ ਦਬਣਾ ਤੇ ਮਸ਼ੀਨ ਦੇ ਵਿੱਚੋਂ ਸਿੱਧਾ ਤੁਹਾਡੇ ਜੱਗ ਦੇ ਵਿੱਚ। ਤੇ ਮਿਲਕਮੈਨ ਤੋਂ ਸਾਡੇ ਨਾਲ ਇੱਕ ਬੰਦੇ ਨੇ, ਕਹਿੰਦੇ ਯਾਰ ਤੁਹਾਡੀ ਆਪਾਂ ਗੱਲ ਕਰਵਾਉਂਦੇ ਹਾਂ, ਦੱਸਦੇ ਹਾਂ ਪ੍ਰੋਡਕਟ ਕਿਹੜਾ ਮਿਲਕ ਦਾ। ਜੀ ਬਾਈ ਜੀ,
0: ਕੀ ਬਾਤ ਹੈ?
4: ਹਾਂਜੀ ਹਾਂਜੀ ਵੀਰੇ, ਸਾਡੇ ਕੋਲ ਇਹ ਭਾਜੀ ਹੈਗੀ ਹੈ ਵੈਂਡਿੰਗ ਮਸ਼ੀਨ, ਜਿਹਦੇ ਵਿੱਚ ਤੁਸੀਂ ਗਾਈ ਦਾ ਦੁੱਧ ਲੈ ਸਕਦੇ ਹਾਂ ਤੇ ਗਾਈ ਵੀ ਰੈਗੂਲਰ ਗਾਈ, ਜਰਜੀ ਗਾਈ ਜਿਹੜਾ 5-6% ਫੈਟ ਹੈ, ਤੇ ਜੀ ਬਫਲੋ ਵੀ ਹੈਗਾ ਸਾਡੇ ਕੋਲ, ਮੱਝ ਦਾ ਦੁੱਧ, ਬੜੇ ਲੋਕੀ ਇੰਡੀਆ ਤੋਂ ਮਿਸ ਕਰਦੇ ਜੀ, ਮੱਝ ਦਾ ਦੁੱਧ ਪੀਣਾ ਆਪਾਂ 8% ਫੈਟ ਸਾਡੇ ਕੋਲ ਅਵੇਲੇਬਲ ਹੈ। ਤੇ ਉਹ ਤੋਂ ਟੋਪ ਜਿਹੜੇ ਆਪਣੇ ਬਲਕ ਵਾਲੇ ਵੀਰ ਭਰਾ ਨੇ, ਜਿਹਨਾਂ ਦੀਆਂ ਫੈਮਲੀਆਂ ਵੱਡੀਆਂ ਨੇ, ਮੰਨ ਲਓ ਵੱਧ ਦੁੱਧ ਲੈਂਦੇ ਆ, 4 ਗੈਲਾਂ ਲੈਂਦੇ ਆ ਹਫ਼ਤੇ ਦੀਆਂ, ਉਹਨਾਂ ਲਈ ਆਪਾਂ ਸਪੈਸ਼ਲ ਡਿਸਕਾਊਂਟ ਪ੍ਰਾਈਸਿੰਗ ਲਾਏ ਆ, ਤੁਸੀਂ ਕਿਸੇ ਵੀ ਟਾਈਮ ਤੇ ਆ ਕੇ ਲੈ ਸਕਦੇ ਆ, ਜੋ ਚੈੱਕਆਊਟ ਕਰੋ ਮਿਲਕਮੈਨ ਫਾਰਮ, ਤੁਸੀਂ ਸਾਡੀ ਵੈਬਸਾਈਟ ਵੀ ਚੈੱਕ ਕਰ ਸਕਦੇ ਆ, ਮਿਲਕਮੈਨ ਫਾਰਮ MENFARM.com। ਗੱਲ ਕੀਤੀ ਤੁਸੀਂ ਮੱਝਾਂ ਦਾ ਦੁੱਧ ਇੱਥੇ, ਬਿਲਕੁਲ ਭਾਜੀ ਮੱਝਾਂ ਦਾ ਜੀ ਹੈਗਾ ਜੀ, ਕਿਆ ਬਾਤ ਹੈ, 8-10% ਫੈਟ ਦੇ ਵਿੱਚ ਆਓ, ਜਿੰਨਾ ਚਾਹੀਦਾ ਬਾਈ ਜੀ, ਗਲਾਸ ਦੇ ਕੰਟੇਨਰ ਨੇ ਜਾਂ ਪਲਾਸਟਿਕ ਦੀਆਂ ਬੋਟਲਾਂ ਨੇ, ਜਿੰਨਾ ਚਾਹੀਦਾ, ਵੈਂਡਿੰਗ ਮਸ਼ੀਨ ਤੇ ਆ ਕੇ ਬਟਨ ਦੱਬੋ ਤੇ ਓਨਾ ਦੁੱਧ ਤਾਜ਼ਾ ਇੱਥੋਂ ਤੁਸੀਂ ਲੈ ਕੇ ਜਾਓ, ਤੇ ਸ਼ਾਨਦਾਰ ਚੀਜ਼ਾਂ ਘਰ ਜਾ ਕੇ ਬਣਾਓ, ਇਹਦੇ ਲਈ ਤੁਹਾਨੂੰ ਪਹੁੰਚਣਾ ਪੈਣਾ। ਤੇ ਬਾਈ ਜੀ ਇਹ ਕਹਿੰਦੀ ਆ ਵੀ ਪਹਿਲੀ ਮਸ਼ੀਨ ਇਹ ਲਾਂਚ ਹੋਈ ਹੈ ਇੱਥੇ, ਤੇ ਤੁਸੀਂ ਵੀ ਆ ਕੇ ਟ੍ਰਾਈ ਆਪਣਾ ਜ਼ਰੂਰ ਕਰਨਾ।
0: ਸਰਬਜੀਤ, ਅੱਜ ਗੱਲ ਚੱਲ ਰਹੀ ਹੈ, ਚਮਕੀਲਾ ਸਾਹਿਬ ਦਾ ਮੈਂ ਗਾਣਾ ਲਾਇਆ ਸੀ, ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ, ਤੇ ਇਹ ਵੱਲ ਸ਼ਬਦ ਬਹੁਤ ਸਾਰੇ ਥਾਈਂ ਵਰਤਿਆ ਜਾਂਦਾ ਹੈ, ਤੇ ਮੇਰੀ ਰਾਇਲ ਗਰੋਸਰਸ ਨੂੰ ਬੇਨਤੀ ਪਹੁੰਚਾ ਦਿਓ ਕਿ ਸਿੱਧਵਾ ਜੀ ਨੇ ਕਿਹਾ ਕਿ ਅੱਜ ਕੀਮਤਾਂ ਦੇ ਵੱਲ ਕੱਢ ਦਿਓ, ਇੰਨੀਆਂ ਘੱਟ ਕਰ ਦਿਓ ਕਿ ਪਤਾ ਲੱਗੇ ਕਿ ਯਾਰ ਰਾਇਲ ਇੰਡੀਆ ਗਰੋਸਰ ਖੁੱਲਿਆ ਤੇ ਉਹਨਾਂ ਨੇ ਕੀਮਤਾਂ ਦੇ ਵੱਲ ਕੱਢਤੇ।
4: ਬਿਲਕੁਲ, ਲੌਂਗ ਵੀਕਐਂਡ ਦੇ ਧੁੰਮਾਂ ਪਾ ਦੀਆਂ
0: ਹੁਣੇ ਇੱਕ ਮੁਹਤਰਮਾ ਉਹਨਾਂ ਨੇ ਪਾਕਿਸਤਾਨ ਤੋਂ ਬੜੀ ਖੂਬਸੂਰਤ, ਉਹਨਾਂ ਨੇ ਕਿਹਾ ਕਿ ਮੈਂ ਪਾਕਿਸਤਾਨ ਤੋਂ ਹਾਂ, ਉਹਨਾਂ ਨੇ ਕਿਹਾ ਕਿ ਜੀ ਜੈਸੇ ਰੱਸੀ ਹੋਤੀ ਹੈ ਉਸਕਾ ਵੱਲ ਨਹੀਂ ਜਾਤਾ, ਇਹ ਜੋ ਵੱਲ ਕੇ ਉੱਪਰ ਇਤਨੇ ਸ਼ਬਦ ਆ ਗਏ ਯਾਰ, ਕਮਾਲ ਹੋ ਗਈ। ਤੋ ਕੀ ਮੈਨੂੰ ਵੀ ਯਾਦ ਆ ਗਿਆ ਕਿ ਰਾਇਲ ਗਰੋਸਰ ਨੂੰ ਕਹੀਏ ਕਿ ਅੱਜ ਕੀਮਤਾਂ ਦੇ ਵੱਲ ਕੱਢ ਦਿਓ।
4: ਬਿਲਕੁਲ ਵੱਲ ਕੱਢਦੇ ਬਾਈ ਜੀ, ਨਾਲੇ ਪਿਛਲੇ ਸਾਲ ਆਪਾਂ ਹੀ ਇੱਥੇ ਸੀ ਜਦੋਂ ਗ੍ਰੈਂਡ ਓਪਨਿੰਗ ਹੋਈ ਸੀ ਰਾਇਲ ਇੰਡੀਆ ਗਰੋਸਰ ਦੀ, ਤੇ ਅੱਜ ਆਪਾਂ ਪਹਿਲੀ ਐਨੀਵਰਸਰੀ ਵੀ ਮਨਾ ਰਹੇ
0: ਹਾਂ,
4: ਪ੍ਰਾਈਜ਼ ਤਾਂ ਕਰਕੇ ਵੀ ਸਪੈਸ਼ਲ ਨੇ ਜੀ।
0: ਬਹੁਤ ਅੱਛੇ, ਬਹੁਤ ਬਹੁਤ ਮਿਹਰਬਾਨੀ, ਥੋੜੀ ਦੇਰ ਤੋਂ ਬਾਅਦ ਫਿਰ ਅਸੀਂ ਜੁੜਦੇ ਹਾਂ। ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਲਗਾ, ਇੱਕ ਕਾਲ ਮੈਂ ਕਿਹਾ ਦੁਬਾਰਾ ਆਈ ਹੈ, 7220। ਜੀ ਵੈਲਕਮ
5: ਸਿਧਵਾ ਸਾਹਿਬ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਤੁਸੀਂ ਦੁਬਾਰਾ ਕਾਲ ਕੀਤੀ ਹੈ ਮੈਨੂੰ ਲੱਗਦਾ।
5: ਮੈਂ ਦੁਬਾਰਾ ਕਾਲ ਕੀਤੀ ਆ ਜੀ।
0: ਨਾਮ ਕੀ ਆ?
5: ਮੈਂ ਢਿੱਲੋਂ ਜੀ।
0: ਅੱਛਾ ਢਿੱਲੋਂ ਸਾਹਿਬ, ਹਾਂ, ਵੱਲ ਤੇ ਵੱਲ
5: ਜਿਹੜੇ ਉਹ ਵੱਲ ਦੱਸਣਾ ਸੀਗਾ, ਜਿਹੜਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਕਿ ਤੁਸੀਂ ਤੇ ਤੁਹਾਡਾ ਪੁੱਤਰ
0: ਸੇਮ
5: ਵੱਲ ਕਰ ਲੈ,
0: ਸੇਮ ਵੱਲ ਹੈ।
5: ਹਾਂ, ਇਹ ਵਾਲ ਕੱਢਣਾ ਵੱਖਰੀ ਗੱਲ ਹੁੰਦੀ ਹੈ, ਜਿਹੜੀ ਤੁਸੀਂ ਹੁਣ ਕਹਿੰਦੇ ਕਿ ਵਾਲ ਕੱਢ ਦਿਓ,
0: ਜਿਹੜੇ ਤਕਰੀਬਨ ਸੇਮ ਜਿਹਾ ਉਹਦੇ ਵਿੱਚ ਨਹੀਂ, ਮੈਂ ਅੱਗੇ ਲੈ ਗਿਆ ਨਾ ਹੁਣ ਉਹਨੂੰ, ਹੁਣ ਆਤਾ ਦੱਸਤਾ ਆਪਾਂ ਵੱਲ ਦੱਸਣਾ, ਉਹ ਤਾਂ ਹੋ ਗਿਆ ਕਿ ਤੈਨੂੰ ਤਰੀਕਾ ਦੱਸਣਾ ਵੀ ਕਿਵੇਂ ਕੋਈ ਕੰਮ ਕਰਨਾ, ਪਿਆਰ ਕਿਵੇਂ ਕਰਨਾ, ਉਹਦੇ ਵੱਲ ਦੇ। ਹਾਂ,
5: ਇੱਕ ਤਾਂ ਵੱਲ ਦੱਸਣਾ ਮੀਨਸ ਕੇ ਤੈਨੂੰ ਤਰੀਕਾ ਦੱਸਣਾ, ਇੱਕ ਨਾ ਵਾਲ ਕੱਢਣਾ,
0: ਵਾਲ
5: ਲੱਲੇ ਦੇ ਪੈਰ ਚ,
0: ਚਲੋ
5: ਵਾਲ ਇਹ ਵਾਲ ਕੱਢਣ, ਇਹ ਵਾਲ ਕੱਢਣ, ਇਹ ਵਾਲ ਕੱਢਣ ਦੇ ਨੀ, ਤੁਸੀਂ ਵਾਲ ਕੱਢਣ ਦੇ ਹੀ ਪਏ।
0: ਚਲੋ ਨੇੜੇ ਚੜੀ ਫਿਰਦੇ ਆ ਆਪਾਂ, ਤੇ ਕਿਤੇ ਕਿਤੇ ਵਾਲ ਵੀ ਕੱਢ, ਕਿਤੇ ਕਿਤੇ ਵਾਲ ਦੱਸਣਾ ਵੀ ਪੈਂਦਾ, ਕਿਤੇ ਕਿਤੇ ਵਾਲ ਕੱਢਣੇ ਵੀ ਪੈਂਦੇ ਆ
5: ਜੀ। ਮੈਂ ਮੈਂ ਮੈਂ ਮੈਂ ਤੇ ਇੰਜੀਨੀਅਰ ਸਟੂਡੈਂਟ ਆ ਜੀ, ਮੈਂ ਤੇ ਸਾਇੰਸ ਦਾ ਸਟੂਡੈਂਟ, ਮੈਨੂੰ ਪੰਜਾਬੀ
0: ਚੱਕ ਤੋਂ
5: ਪੰਜਾਬੀ ਨਹੀਂ ਆਉਂਦੀ।
0: ਨਹੀਂ ਆਉਂਦੀ, ਆਉਂਦੀ ਹੈ ਪੂਰੀ ਪੂਰੀ
5: ਨਹੀਂ, ਵਾਲ ਤੇ ਵਾਲ
0: ਆਪਣੀ ਐਨਵਰਸਰੀ ਮਨਾ ਰਿਹਾ, ਉਹ ਹੈ ਗੋਰਵੇ ਅਤੇ ਕੰਟਰੀ ਸਾਈਡ ਤੇ, ਪਹੁੰਚੋ ਉੱਥੇ ਜ਼ਰੂਰ। ਤੇ ਫਰਨੀਚਰ ਲੈਣ ਲਈ ਕੇਵਲ ਇੱਕੋ ਇੱਕ ਨਾਮ ਅਸੀਂ ਰਿਕਮੈਂਡ ਕਰਦੇ ਹਾਂ, ਉਹ ਆ ਗ੍ਰੈਂਡ ਹੋਮ ਫਰਨੀਚਰ ਦਾ ਜੀ। ਪਲੀਜ਼ ਗੋ ਅਹੈਡ।
6: ਥੈਂਕ ਯੂ ਸੋ ਮਚ ਭਾਜੀ। ਔਰ ਜਿਵੇਂ ਸਾਰੇ ਸਾਡੇ ਸਰੋਤਿਆਂ ਨੂੰ ਪਤਾ ਹੈ ਕਿ ਅੱਜ ਪੰਜਾਬੀ ਲਹਿਰ ਦੀ ਟੀਮ ਪਹੁੰਚੀ ਹੋਈ ਆ ਗ੍ਰੈਂਡ ਹੋਮ ਫਰਨੀਚਰ ਤੇ। ਲੇਬਰ ਡੇ ਸੇਲਾਂ ਲੱਗੀਆਂ ਹੋਈਆਂ ਨੇ, ਉਹ ਸੇਲਾਂ ਕਾਹਦੀਆਂ ਨੇ ਭਾਜੀ? ਐਸੇ ਤੋਹਫੇ ਨੇ ਜਿੰਨੇ ਦਾ ਫਰਨੀਚਰ ਉਹਨੇ ਦੀਆਂ ਵੱਡੀਆਂ ਵੱਡੀਆਂ ਤੋਹਫੇ ਦੀਆਂ ਡੀਲਾਂ ਨੇ। ਔਰ ਤੁਸੀਂ ਬਾਏ ਕਰਨਾ ਇੱਕ ਫਰਨੀਚਰ, ਦੋ ਪ੍ਰੋਡਕਟ, ਤਿੰਨ ਪ੍ਰੋਡਕਟ, ਚਾਰ ਪ੍ਰੋਡਕਟ, ਤੋਹਫੇ ਵੀ ਅਸੀਂ ਚਾਰ ਚਾਰ ਹੀ ਲੈ ਕੇ ਦੇਣੇ ਆ। ਤੁਸੀਂ ਅੱਜ ਆਓ, ਸਾਨੂੰ ਮਿਲੋ 6085 ਟੋਮਕੋਨ ਰੋਡ ਡੇਰੀ ਤੇ ਟੋਮਕੋਨ ਵਾਲੇ ਇੰਟਰਸੈਕਸ਼ਨ ਤੇ। ਗ੍ਰੈਂਡ ਹੋਮ ਫਰਨੀਚਰ ਤੇ ਸੇਲਾਂ ਦੀ ਬਾਈ ਨੇ ਕਮਾਲ ਲਾਈ ਹੋਈ ਆ। ਅਸੀਂ ਪਹਿਲਾਂ ਦੇਖਿਆ ਸੀਗਾ ਬਾਈ ਨੇ ਡੀਲ ਦਿੱਤੀ ਹੈ ਜਿਹੜੀ। ਸੁੱਖ ਬਾਈ ਜੀ, ਆਪਣੇ ਕੋਲ ਇੱਕ ਹੀ ਰਿਕਲਾਈਨਰ ਆ?
7: ਨਹੀਂ ਬਾਈ ਜੀ, ਘੱਟੋ ਘੱਟ 10 ਤੋਂ 12 ਸੈੱਟ ਪਏ ਜੀ।
6: ਬਾਈ ਜੀ, ਹੁਣ ਤੁਹਾਡੇ ਰਿਕਲਾਈਨਰ ਦੀ ਡੀਲ ਤਾਂ ਆ ਗਈ, ਐਸੀ ਡੀਲ ਦਿਓ ਜਿਹੜੀ ਘਰ ਘਰ ਵਿੱਚ ਜ਼ਰੂਰਤ ਆ। ਬੈਡਰੂਮ ਸੈੱਟ ਤੇ ਕੋਈ ਡੀਲ ਦਿਓ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਇੱਥੇ ਅੱਜ ਲੇਬਰ ਡੇ ਦੀ ਸੇਲ ਲੱਗੀ ਹੋਈ ਆ, ਤੇ ਨਾਲ ਤੋਹਫੇ ਦੱਸੋ ਵੀ ਕੀ ਮਿਲਦੇ।
7: ਬਿਲਕੁਲ ਬਾਈ ਜੀ, ਇੱਕ ਡੀਲ ਦਿੰਦੇ ਆ, ਪੂਰੇ ਘਰ ਨੂੰ ਫਰਨਿਸ਼ ਕਰ ਦਿੰਦੇ ਆ। ਪਰਿਵਾਰਾਂ ਨੇ ਬੇਸਮੈਂਟ ਨੂੰ ਫਰਨਿਸ਼ ਕਰਨਾ, ਪੂਰੇ ਘਰ ਨੂੰ ਫਰਨਿਸ਼ ਕਰਨਾ, ਅਪਾਰਟਮੈਂਟ ਨੂੰ ਫਰਨਿਸ਼ ਕਰਨਾ, ਇੱਕ ਡੀਲ ਦਿੰਦੇ ਆ ਅਸੀਂ ਕੜਾਕੇ ਕੱਢਣੀ। ਸੋ ਪਰਿਵਾਰ ਧਿਆਨ ਨਾਲ ਸੁਣ ਲੈਣ, ਕੋਈ ਪਹਿਲੇ ਬੈਡਰੂਮ ਦੇ ਵਿੱਚ ਆਪਾਂ ਕੁਈਨ ਸਾਈਜ਼ ਦਾ ਬੈੱਡ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ ਦੇ ਵਿੱਚ ਕੁਈਨ ਸਾਈਜ਼ ਦਾ ਬੈੱਡ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਚੱਲ ਡਾਇਨਿੰਗ ਟੇਬਲ ਏਰੀਆ ਦੇ ਵਿੱਚ ਡਾਇਨਿੰਗ ਟੇਬਲ ਤੇ 6 ਚੇਅਰਾਂ, ਡਾਇਨਿੰਗ ਟੇਬਲ ਤੇ 6 ਚੇਅਰਾਂ ਨਾਲ ਮਾਈਕ੍ਰੋਵੇਵ ਫ੍ਰੀ। ਹੁਣ ਫੈਮਿਲੀ ਰੂਮ ਦੇ ਵਿੱਚ ਚੱਲਦੇ ਆ, ਐਲ ਸ਼ੇਪ ਦਾ ਸੈਕਸ਼ਨਲ ਤੇ ਨਾਲ ਕਾਫੀ ਟੇਬਲ ਫ੍ਰੀ। ਹੁਣ ਪੂਰੀ ਚਾਹੇ ਅਪਾਰਟਮੈਂਟ ਫਰਨਿਸ਼ ਕਰ ਲਓ, ਘਰ ਨੂੰ ਫਰਨਿਸ਼ ਕਰ ਲਓ, ਚਾਹੇ ਤੁਸੀਂ ਬੇਸਮੈਂਟ ਨੂੰ ਫਰਨਿਸ਼ ਕਰ ਲਓ, ਦੋ ਕੁਈਨ ਸਾਈਜ਼ ਦੇ ਬੈੱਡ, ਦੋ ਕੁਈਨ ਸਾਈਜ਼ ਦੇ ਮੈਟਰਸ, ਡਾਇਨਿੰਗ ਟੇਬਲ 6 ਚੇਅਰਾਂ ਨਾਲ ਮਾਈਕ੍ਰੋਵੇਵ ਫ੍ਰੀ, ਐਲ ਸ਼ੇਪ ਦਾ ਸੋਫਾ ਸੈੱਟ ਤੇ ਨਾਲ ਕਾਫੀ ਟੇਬਲ ਬਿਲਕੁਲ ਫ੍ਰੀ। ਹੁਣ ਇਹ ਪੂਰੀ ਘਰ ਦਾ ਸਮਾਨ ਜਾਂ ਅਪਾਰਟਮੈਂਟ ਦਾ ਜਾਂ ਬੇਸਮੈਂਟ ਦਾ ਸਰੋਤੇ ਸਾਡੇ ਸੋਚ ਜਾਣ ਵੀ 3,350 ਤੋਂ ਘੱਟ ਨਹੀਂ ਦੇਣਗੇ। ਨਾ 3,000, ਨਾ 2,500, ਨਾ 2,000, ਨਾ 1,500, ਨਾ 1,200, ਨਾ 1,100, ਨਾ $1,000 ਸਰ ਤੋਂ ਵੀ ਅੱਗੇ 3-4 ਦਿੱਤੇ, ਇੱਕ ਹੋਰ ਲੱਗਾ। ਸਾਰਾ ਸਮਾਨ 999 ਦਾ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ 999, 999। ਇੱਥੇ ਬਸ ਨਹੀਂ, ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਆ, ਮੈਨੂੰ ਟੈਲੀਵਿਜ਼ਨ ਲੈ ਕੇ ਵੇ ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਫ੍ਰੀ, ਟੈਲੀਵਿਜ਼ਨ ਟੀਵੀ ਫ੍ਰੀ।
0: ਕੀ ਬਾਤ ਹੈ,
7: ਪੂਰੇ ਘਰ ਦਾ ਸਮਾਨ $999 ਦਾ ਤੇ ਨਾਲ ਤੇ ਮੈਨੂੰ ਟੈਲੀਵਿਜ਼ਨ ਲੈ ਕੇ ਵੇ ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਬਾਈ ਜੀ ਫ੍ਰੀ। ਸੋ ਇਹੋ ਸਾਰੀਆਂ ਡੀਲਾਂ, ਬਹੁਤ ਸਾਰੀ ਇਨਵੈਂਟਰੀ ਜਿਹੜੀ ਆ, ਬੈਡਰੂਮ ਸੈੱਟ, ਟਰਕੀ ਦੇ ਸੋਫਾ ਸੈੱਟ, ਈਵਨ ਤੁਸੀਂ ਕਸਟਮ ਸੋਫਾ ਸੈੱਟ ਬਣਾਉਣਾ ਚਾਹੁੰਦੇ ਹੋ, ਵੱਡੇ ਸਾਈਜ਼ ਦੇ 10 ਸੀਟਰ, 8 ਸੀਟਰ, 12 ਸੀਟਰ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ, ਹਾਰਡ ਫੋਮ ਦੇ ਮੈਟ ਚਾਹੀਦੇ ਨੇ। ਤਾਂ ਲੇਬਰ ਡੇ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ, ਲੋਐਸਟ ਪ੍ਰਾਈਸਸ ਫਰਨੀਚਰ ਦੇ ਉੱਪਰ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 6 ਟੋਮਕਨ ਰੋਡ ਦੇ ਉੱਪਰ, 6635 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਲੇਬਰ ਡੇ ਲੌਂਗ ਵੀਕਐਂਡ ਸੇਲ। ਸਮਝੋ
0: ਕੀ ਬਾਤ ਹੈ ਨਹੀਂ ਰਿਸ਼ਾ।

ਅਖਮਲੀ ਆਵਾਜ਼ ਹੈ ਹੰਸਰਾਜ ਹੰਸ ਦੀ, ਕੋਕ ਸਟੂਡੀਓ ਚ ਗਾ ਰਹੇ ਹੰਸਰਾਜ ਹੰਸ ਤੇ ਹੁਣ ਆ ਰਹੇ ਤੁਹਾਡੇ ਸ਼ਹਿਰ ਦੇ ਵਿੱਚ। ਤੇ ਮੇਰੀ ਬਿਜ਼ਨਸਮੈਨ ਭਰਾਵਾਂ ਨੂੰ ਜਿਹੜੇ ਸਾਡੇ ਸੁਣਦੇ ਆ ਰੋਜ਼, ਉਹਨਾਂ ਨੂੰ ਵੀ ਬੇਨਤੀ ਹੈ ਤੇ ਲਿਸਨਰਸ ਪੰਜਾਬੀ ਲਹਿਰਾਂ ਦੇ, ਔਰ ਤੁਹਾਨੂੰ ਪਤਾ ਕਿ ਮੈਂ ਕਦੇ ਕਦੇ ਹੀ ਤੁਹਾਨੂੰ ਕਹਿੰਦਾ ਤੇ ਹੰਸ ਰਾਜ ਹੰਸ ਨੂੰ ਮੈਂ ਸਮਝਦਾ ਕਿ ਉਹਨਾਂ ਦੀ ਜਿੰਨੀ ਦੇਣ ਹੈ ਪੰਜਾਬੀ ਗੀਤ ਸੰਗੀਤ ਨੂੰ, ਭਾਵੇਂ ਕੁਝ ਸਮਾਂ ਉਹ ਸਿਆਸਤ ਦੇ ਵਿੱਚ ਕਹਿੰਦੇ ਨੇ ਕਿ ਧੱਕਮ ਧੱਕੀ ਹੁੰਦੇ ਰਹੇ, ਪਰ ਜੋ ਉਹਨਾਂ ਦੇ ਗਲੇ ਦੇ ਵਿੱਚ ਸੋਜ਼ ਹੈ ਔਰ ਗਲੇ ਦੇ ਵਿੱਚ ਜੋ ਸੰਗੀਤ ਹੈ, ਜੋ ਗਿਫਟਡ ਬੰਦਾ ਔਰ ਜੋ ਪੇਸ਼ਕਾਰੀ ਹੈ, ਅਤੇ ਹੰਸ ਨੇ ਭਾਵੇਂ ਸਿਆਸਤ ਦੀਆਂ ਵੱਡੀਆਂ ਪੌੜੀਆਂ ਵੀ ਚੜ੍ਹ ਲਈਆਂ, ਪਰ ਉਹਨੇ ਧਰਤੀ ਤੋਂ ਪੈਰ ਨਹੀਂ ਛੱਡੇ ਔਰ ਉਹ ਪੰਜਾਬ ਔਰ ਪੰਜਾਬੀਅਤ ਤੋਂ ਕਦੇ ਮੁਨਕਰ ਨਹੀਂ ਹੋਇਆ। ਅਤੇ ਬਹੁਤ ਪਿਆਰ ਨਾਲ ਉਹਨੇ ਪੰਜਾਬ ਦੇ ਦੁੱਖ ਦਰਦ ਨੂੰ ਵੀ ਗਾਇਆ, ਪੰਜਾਬ ਦੇ ਰੋਮੈਂਸ ਨੂੰ ਵੀ ਗਾਇਆ, ਪੰਜਾਬ ਦੇ ਜਿਹੜਾ ਸਾਡਾ ਵਿਰਸਾ ਉਹਨੂੰ ਵੀ ਗਾਇਆ। ਤਾਂ ਤੁਸੀਂ 18 ਸਪਟੰਬਰ ਨੂੰ ਹੰਸ ਰਾਜ ਹੰਸ ਲਾਈਵ ਇਨ ਕੌਨਸਰਟ ਜਿਹੜਾ ਲਿਵਿੰਗ ਆਰਟ ਸੈਂਟਰ ਦੇ ਵਿੱਚ ਬਹੁਤ ਹੀ ਖੂਬਸੂਰਤ ਪ੍ਰਬੰਧ ਕੀਤਾ ਗਿਆ, ਔਰ ਉਹਦੀ ਜਾਣਕਾਰੀ ਜ਼ਰੂਰ ਲਓ, ਟਿਕਟਾਂ ਬੜੀਆਂ ਰੀਜ਼ਨੇਬਲ ਰੇਟ 'ਤੇ ਆ। ਕਾਲ ਕਰੋ, ਅੱਜ ਜਿਹੜੇ ਪਹਿਲੇ 10 ਕਾਲਰ ਕਾਲ ਕਰਨਗੇ ਉਹਨਾਂ ਨੂੰ ਇੱਕ ਸਪੈਸ਼ਲ ਤੋਹਫਾ ਟਿਕਟਾਂ ਦੇ ਹਿਸਾਬ ਨਾਲ ਦਿੱਤਾ ਜਾਵੇਗਾ। ਤਾਂ ਤੁਸੀਂ ਕਾਲ ਕਰਨੀ ਸਿੰਘ ਹਰਜੀਤ ਨੂੰ 647-448-1000। ਇਹ ਲੌਂਗ ਵੀਕਐਂਡ ਦੇ ਸਪੈਸ਼ਲ ਕੇਵਲ ਪੰਜਾਬੀ ਲਹਿਰਾਂ ਵਾਸਤੇ ਐਕਸਕਲੂਸਿਵ ਮੇਰੇ ਵੱਲੋਂ ਇਹ ਤੁਹਾਨੂੰ ਔਫਰ ਆ। ਇਹ ਹੋਰ ਕਿਤੋਂ ਇਹ ਔਫਰ ਨਹੀਂ ਮਿਲਣੀ, ਇਹ ਹਰਜੀਤ ਤੋਂ ਵੀ ਨਹੀਂ ਮਿਲਣੀ। ਅਤੇ ਜਿਹੜੇ ਸੱਜਣ ਵਧੀਆ ਸੰਗੀਤ ਕੰਨਾਂ 'ਚ ਰਸ ਘੋਲਣ ਵਾਲਾ ਸੰਗੀਤ ਔਰ ਸਾਡਾ ਓਰਿਜਨਲ ਵਿਰਸਾ ਸੁਣਨਾ ਚਾਹੁੰਦੇ ਨੇ, ਸਕੂਨ ਦੇਣ ਵਾਲਾ ਸੰਗੀਤ, ਉਹ ਕਾਲ ਕਰਨ। ਨੰਬਰ ਇੱਕ ਵਾਰੀ ਫੇਰ ਦੇ ਦਿੰਦਾ, 647-448-1000 ਕਾਲ ਕਰਕੇ ਦੇਖੋ।

ਤੇ ਪ੍ਰਵਾਸੀਆਂ ਨੂੰ ਹੂਕ ਹੈ ਕਿ ਪ੍ਰਵਾਸੀ ਵਿਚਾਰੇ ਫਸ ਜਾਂਦੇ ਕਈ ਵਾਰ, ਚਿੱਤ ਬਥੇਰਾ ਕਰਦਾ ਹੁੰਦਾ ਤੇ ਆਪਣੇ ਘਰ ਨੂੰ ਵਤਨਾਂ ਨੂੰ ਫੇਰਾ ਜਿਹੜਾ ਬੜਾ ਮੁਸ਼ਕਿਲ ਨਾਲ ਪੈਂਦਾ।

0: ਆਰਟ ਸੈਂਟਰ ਚ ਸੰਗੀਤ ਦੀਆਂ ਹੋਣਗੀਆਂ ਤੇ ਪ੍ਰੋਡਕਸ਼ਨ ਦਾ ਬੜਾ ਚੋਟੀ ਦਾ ਕੰਮ ਹੋਊਗਾ। ਹੰਸਰਾਜ ਹੰਸ ਦਾ ਕਮ ਬੈਕ ਹੋ ਰਿਹਾ ਔਰ ਇਹ ਕਮ ਬੈਕ ਟੋਰਾਂਟੋ ਵਿੱਚ ਹੀ ਹੋਣਾ, ਤੁਹਾਡੇ ਕਰਕੇ ਹੋਣਾ। ਤਾਂ ਤੁਸੀਂ ਜ਼ਰੂਰ ਇਹਦੀਆਂ ticketmaster.ca ਤੋਂ ਟਿਕਟਾਂ ਲਓ। ਕੋਈ ਜਾਣਕਾਰੀ ਚਾਹੀਦੀ ਆ 647-448-1000 ਤੇ ਕਾਲ ਕਰੋ ਅੱਜ। ਜਿਹੜੇ ਕਾਲਰ ਨੇ 10 ਉਹਨਾਂ ਨੂੰ ਇੱਕ ਅਸੀਂ ਸਪੈਸ਼ਲ ਆਫਰ ਦੇ ਰਹੇ ਹਾਂ ਔਰ ਉਹ ਆਫਰ ਕੀ ਆ ਇਹ ਤੁਹਾਨੂੰ ਫੋਨ ਕਰਕੇ ਪਤਾ ਲੱਗੂਗੀ। 647-448-1000 ਪਤਾ ਲੱਗਣਾ ਚਾਹੀਦਾ ਕਿ ਪੰਜਾਬੀ ਲਹਿਰਾਂ ਦੇ ਸਰੋਤੇ ਜਿਹੜੇ ਆ ਉਹ ਹੰਸ ਰਾਜ ਹੰਸ ਨੂੰ ਸੁਣਨ ਵਹੀਰਾਂ ਕੱਤ ਕੇ ਪਹੁੰਚਣਗੇ। ਫੈਸ਼ਨ IQ ਤੋਂ ਐਚਕਨਾ ਕੁੜਤੇ ਪਜਾਮੇ, ਲੇਡੀਜ਼ ਦਾ ਫੈਸ਼ਨ, ਲੇਡੀਜ਼ ਦੇ ਸ਼ੂਜ਼, ਕਲੋਥਿੰਗ, ਸ਼ੂਟਿੰਗ, ਸ਼ਰਟਿੰਗ, ਲਗੇਜ, ਪਰਫਿਊਮ, ਵਾਹ ਫੈਸ਼ਨ IQ 905-453-2225 ਫੋਨ ਨੰਬਰ ਹੈ, 905-453-2225। ਕੋਈ ਅਪਲਾਇੰਸ ਖਰਾਬ ਹੋ ਗਿਆ ਸੁੱਟਣ ਤੋਂ ਪਹਿਲਾਂ ਇੱਕ ਹੋਕਾ ਟੈਲੀਫੋਨ ਖੜਕਾਓ ਪ੍ਰਦੀਪ ਜੀ ਨੂੰ। ਬਿਮਾਰ ਹਸਪਤਾਲ ਤੁਹਾਡੇ ਵਾਸਤੇ ਅਪਲਾਇੰਸਿਸ ਦਾ, ਬਿਮਾਰ ਅਪਲਾਇੰਸਿਸ ਦਾ ਹਸਪਤਾਲ ਪ੍ਰਦੀਪ, 647-622-3203 647-622-3203। ਪ੍ਰੋਗਰਾਮ ਪੰਜਾਬੀ ਲਹਿਰਾਂ, ਖਾਣਾ ਸਿੰਪਲੀ ਇੰਡੀਅਨ ਕੁਜ਼ੀਨ ਦਾ ਖਾਓ, ਬਹੁਤ ਚੋਟੀ ਦਾ ਪਕਵਾਨ ਔਰ ਚਨਾ ਭਟੂਰਾ ਖਾਓ, ਚਾਹੇ ਪੂਰੀਆਂ ਛੋਲੇ ਖਾਓ, ਚਾਹੇ ਤੁਸੀਂ ਨੌਨ ਵੈਜ ਖਾਓ, ਪਰ ਖਾਓ ਸਿੰਪਲੀ ਇੰਡੀਅਨ ਕੁਜ਼ੀਨ ਦੇ ਖੂਬਸੂਰਤ ਡਾਇਨਿੰਗ ਲਾਊਂਜ ਵਿੱਚ ਜਾ ਕੇ। 905-794-8111 905-794-8111 ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ 2865 ਜੀ ਵੈਲਕਮ।
1: ਨਹੀਂ
0: ਬਿਲਕੁਲ, ਮੈਂ ਵੀ ਜਾ ਕੇ ਆਇਆ ਅੱਜ, ਥੋੜਾ ਜਿਹਾ ਮੈਂ ਗਿਆ ਸੀ ਤੇ ਬਹੁਤ ਰਸ਼ ਹੈ ਕਿਉਂਕਿ ਲੌਂਗ ਵੀਕਐਂਡ ਹੈ। ਔਰ ਪਲੀਜ਼ ਆਪਣੇ ਆਪ ਨੂੰ ਬਿਲਕੁਲ ਤੁਸੀਂ ਠੀਕ ਡਰਾਈਵਿੰਗ ਕਰੋ। ਦੇਖੋ ਇਹਦੇ ਨਾਲ ਨਾ ਸਾਡੀ ਡਰਾਈਵਿੰਗ ਦਿਨ ਬ ਦਿਨ ਇੰਨੀ ਭੈੜੀ ਹੁੰਦੀ ਜਾ ਰਹੀ ਆ, ਪਤਾ ਹੀ ਨਹੀਂ ਲੱਗਦਾ ਹੈ ਨਾ ਕੋਈ ਕਿੱਧਰੋਂ ਟਰਨ ਮਾਰ ਦਿੰਦਾ, ਕੋਈ ਕਿੱਧਰੋਂ, ਕਈ ਵਾਰੀ ਲੈਫਟ ਟਰਨ 'ਚ ਮੁੜਨਾ ਹੁੰਦਾ ਅਤੇ ਚੌਥੀ ਪੰਜਵੀਂ ਲੇਨ 'ਚ ਜਾ ਕੇ ਅਗਲੇ ਸਿਰ ਕੱਢ ਲੈਂਦੇ ਆ। ਸਿਆਣੀ ਗੱਲ ਕੀਤੀ ਹੈ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ। ਤੇ ਹੰਸ ਰਾਜ ਹੰਸ ਛੈਬਰਾਂ ਲਾਉਣਗੇ ਤੇ ਤਿਆਰੀ ਕਰੋ। ਹੋ ਹੰਸ ਜੀ ਐ ਨੀ ਕਰਨਾ ਫਿਰ, ਦੇਖੋ।

0: ਸਾਂ ਹੰਸ ਜੀ ਤੇਰੇ ਸਾਹਮਣੇ ਬੈਠ ਕੇ ਰੋਣਾ, ਦੁੱਖ ਤੈਨੂੰ ਨਹੀਂ ਓ ਦੱਸਣਾ, ਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਔਰ ਟਿਕਟਾਂ ਜਿਹੜੀਆਂ ਹੰਸ ਹੋਰਾਂ ਦੇ ਸ਼ੋਅ ਦੀਆਂ ਜ਼ਰੂਰ ਲਓ। ਇੱਕ ਸਾਡੇ ਮਿੱਤਰ ਸਾਡੀ ਟੀਮ ਦੇ ਮੈਂਬਰ ਹਰਜੀਤ ਜੰਜੂਆ ਕੱਲ੍ਹ ਨੂੰ ਉਹਨਾਂ ਵੱਲੋਂ ਪਿਕਨਿਕ ਕਰਵਾਈ ਜਾ ਰਹੀ ਹੈ, ਬੱਲੇ ਬੱਲੇ ਪਿਕਨਿਕ, ਔਰ ਉਸ ਪਿਕਨਿਕ 'ਚ ਸੱਚੀ ਮੁੱਚੀ ਬੱਲੇ ਬੱਲੇ ਹੋਊਗੀ। ਅਤੇ ਹਰਜੀਤ ਜੰਜੂਆ ਸਵੇਰੇ 4 ਵਜੇ ਅੰਮ੍ਰਿਤ ਵੇਲੇ ਤੁਹਾਨੂੰ ਪੰਜਾਬੀ ਲਹਿਰਾਂ ਔਰ ਸਾਡੇ ਸਾਂਝਾ ਵਿਰਸਾ ਪ੍ਰੋਗਰਾਮ ਨਾਲ ਜੋੜਦੇ ਆ AM 530 ਤੋਂ, ਅਤੇ ਉਹਨਾਂ ਵੱਲੋਂ ਪਿਕਨਿਕ ਕਰਵਾਈ ਜਾ ਰਹੀ ਹੈ ਕੱਲ੍ਹ ਨੂੰ। ਅਤੇ ਕੋਸ਼ਿਸ਼ ਕਰਾਂਗੇ ਕਿ ਥੋੜ੍ਹੇ ਚਿਰ ਲਈ ਮੈਂ ਵੀ ਆਵਾਂ, ਅਤੇ ਤੁਹਾਡੇ ਵਾਸਤੇ ਸਪੈਸ਼ਲ ਇਹ ਸੱਦਾ ਪੱਤਰ ਹੈ, ਉਸ ਨੂੰ ਤੁਸੀਂ ਪ੍ਰਵਾਨ ਕਰ ਲੈਣਾ। ਇਸ ਤੋਂ ਪਹਿਲਾਂ ਇੱਕ ਹੋਰ ਕਾਲ ਲੈ ਲਈਏ, ਫਿਰ ਆਪਾਂ ਅੱਗੇ ਵੱਧਦੇ ਹਾਂ। 8-4-8-3-9-4-8-3-9 ਜੀ
1: ਜੀ, ਗੁੱਡ ਈਵਨਿੰਗ।
0: ਗੁੱਡ ਈਵਨਿੰਗ ਸਰ, ਕਿਵੇਂ ਆ?
1: ਹਾਂਜੀ ਕਾਲ ਜੀ, ਮੈਂ ਵੈਲ, ਥੈਂਕ ਯੂ ਸੋ ਮਚ ਸਰ ਦੀ ਕਲਾ
0: ਜੀ।
1: ਮੈਂ ਸਿਰਫ ਤੁਹਾਨੂੰ ਇਹ ਦੱਸਣਾ ਸੀ ਕਿ ਯੂ ਹੈਵ ਏ ਨਾਈਸ ਵੋਇਸ, ਬਿਊਟੀਫੁਲ ਵੋਇਸ। ਤੁਸੀਂ ਉਹਨੇ ਨਾਲ ਗਾਉਂਦੇ ਸਨ ਨਾ ਹੰਸਰਾਜ ਸਾਹਿਬ ਦੇ ਨਾਲ, ਤੁਸੀਂ ਆਵਾਜ਼ ਲਾਈ ਬੜੀ ਸੋਹਣੀ ਲੱਗੀ, ਮਾਸ਼ਾਅੱਲਾ,
0: ਕੀ ਬਾਤ
1: ਹੈ, ਖੁਸ਼ ਰਹੋ, ਆਬਾਦ ਰਹੋ, ਔਰ ਇੰਜ ਹੀ ਗਾਉਂਦੇ ਰਹੋ।
0: ਕੀ ਬਾਤ ਹੈ, ਥੈਂਕ ਯੂ ਸਰ, ਥੈਂਕ ਯੂ, ਬਹੁਤ ਮਿਹਰਬਾਨੀ ਸਰ, ਸ਼ੁਕਰੀਆ।

ਜਦ ਮੈਂ ਵੇਖਾਂ ਆਪਣੇ ਵੱਲੇ ਤੇ ਕੁਝ ਨਹੀਂ ਮੇਰੇ ਪੱਲੇ, ਜਦ ਵੇਖਾਂ ਮੈਂ ਉਸ ਦੀ ਰਹਿਮਤ ਫਿਰ

0: स्टूडियो, बड़ा पॉपुलर स्टूडियो है और बहुत ही कमाल दा हंसराज जी उत्थे गा रहे ने। 8428 जी वेलकम। हेलो 8428 हेलो
1: हेलो सत श्री अकाल सिद्धवान साहब।
0: ओ सत श्री अकाल जी, की हाल चाल?
1: ठीक है भाई जी, गुरमीत गिल भाई जी बोल रहे हैं।
0: गिल भाई जी की हाल चाल है? बल्ले बल्ले आर्टिस्ट आदमी है गिल भाई, साडा कलाकार।
1: ਮੈਂ ਪ੍ਰੋਗਰਾਮ ਸੁਣ ਰਿਹਾ ਸੀ ਤੇ ਮੈਂ ਵੀ ਜਿਹੜੇ ਵੀ ਆਪਣੇ ਲਿਸਨਰ ਸੁਣ ਰਹੇ ਹੈਗੇ ਨੇ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਕਿਉਂਕਿ ਲਾਸਟ ਟਾਈਮ ਮੈਨੂੰ ਮੌਕਾ ਮਿਲਿਆ ਸੀ ਜਦੋਂ ਹੰਸਰਾਜ ਜੀ ਆਏ ਸੀਗੇ ਇੱਥੇ ਤੇ ਉਦੋਂ ਸੁਣਨ
0: ਬਾਈ ਜੀ, ਤੁਸੀਂ ਖੁਦ ਕਲਾ ਦੇ ਪਾਰਖੂ ਆ ਤੇ ਜ਼ਰੂਰ ਤੁਹਾਡੀ ਜਿਹੜੀ ਕਹੀ ਹੋਈ ਗੱਲ ਆ ਉਹਦਾ ਬੜਾ ਵੱਡਾ ਵਜ਼ਨ ਆ, ਉਹਦਾ ਮੁੱਲ ਹੈ। ਤੇ ਮੈਂ ਚਾਹੂੰਗਾ ਕਿ ਤੁਸੀਂ ਵੀ ਆਪਣਾ ਤੁਸੀਂ ਆ ਹੀ ਰਹੇ ਹੋ ਤੇ ਹੋਰਾਂ ਯਾਰਾਂ ਦੋਸਤਾਂ ਨੂੰ ਵੀ ਇਹਦੀ ਹੋਰ ਜਾਣਕਾਰੀ ਵੀ ਦੇਣੀ ਹੈ। ਤੇ ਆਉਣ ਜਦੋਂ ਆਏ ਹੰਸ ਜੀ ਤੁਹਾਨੂੰ ਮਿਲਾਵਾਂਗੇ।
1: ਜ਼ਰੂਰ ਜੀ ਜ਼ਰੂਰ, ਸਿੱਧਵਾਂ ਸਾਹਿਬ ਮਿਲਦੇ ਹਾਂ ਫਿਰ ਆਪਾਂ।
0: ਓਕੇ ਜੀ, ਥੈਂਕ ਯੂ, ਗੁੱਡ ਲੱਕ ਐਂਡ ਗੁੱਡ ਵਿਸ਼ਸ। ਗਿਲਬਾਈ ਜੀ ਬਹੁਤ ਵੱਡੇ ਰਿਐਲਟਰ ਨੇ, ਆਪਣਾ ਨੰਬਰ ਦੇ ਦਿਓ ਕਈ ਸੱਜਣਾ ਕੋਈ ਰਿਐਲਿਟੀ ਦੀ ਕੋਈ ਰੀਅਲ ਸਟੇਟ ਦੀ ਜਾਣਕਾਰੀ ਲੈਣਾ ਚਾਹੁੰਦੇ ਹੁੰਦੇ ਆ। ਤੁਸੀਂ ਇੰਨੀਆਂ ਸੋਹਣੀਆਂ ਵੀਡੀਓਜ਼ ਪਾਉਂਦੇ ਹੋ, ਇੰਨਾ ਇਨਸਪਾਇਰ ਕਰਦੇ ਹੋ ਲੋਕਾਂ ਨੂੰ, ਤੇ ਆਪਦਾ ਨੰਬਰ ਜ਼ਰੂਰ ਦਿਓ
1: ਜੀ। ਸਿੱਧਵਾਂ ਸਾਹਿਬ ਥੈਂਕ ਯੂ, ਮੇਰਾ ਨੰਬਰ ਹੈਗਾ ਜੀ 416-417-8428
0: ਕਿਸੇ ਵੇਲੇ ਵੀ ਗਿੱਲਬਾਈ ਜੀ ਦਾ ਨੰਬਰ ਸਾਡੇ ਕੋਲੋਂ ਲੈ ਸਕਦੇ ਹੋ। ਰੀਅਲ ਸਟੇਟ ਦੀ ਤੁਹਾਨੂੰ ਨਾ ਬਿਲਕੁਲ ਟ੍ਰਾਂਸਪੇਰੈਂਸੀ ਨਾਲ ਜਾਣਕਾਰੀ ਦੇਣਗੇ। ਨੰਬਰ ਹੈ 416-417-8428। So nice of you. Thank you, brother.
1: Thank you, thank you.
0: Thank you, thank you. ਹਾਲ ਵੇ ਰੱਬਾ, ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ 9057890 99-0333।
2: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।
0: ਅਭਿਲਾ ਯੂਨੀ ਗਲੋਬ ਤੋਂ ਸਾਰਾਂਸ਼ ਮੈਨੂੰ ਕਾਲ ਕਰ ਰਹੇ ਸੀ। ਸਾਰਾਂਸ਼ ਤੁਸੀਂ ਕਾਲ ਕਰਿਓ ਦੁਬਾਰਾ, ਲਾਈਨ ਕਿਸੇ ਕਾਰਨ ਤੁਹਾਡੀ ਕੱਟੀ ਗਈ। ਪ੍ਰੋਗਰਾਮ ਵਿੱਚ ਇੱਕ ਵਾਰ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਗਿੱਲ ਫਾਰਮ ਤੇ ਜ਼ਰੂਰ ਜਾ ਕੇ ਆਓ ਬਈ, ਵੀਕਐਂਡ ਆ। ਗਿੱਲ ਫਾਰਮ ਵਾਲਿਆਂ ਨੇ ਸਰੋਂ ਦਾ ਸਾਗ ਪੂਰਾ ਐਨ ਕਰਾਂ ਕਹਿੰਦੇ ਹੁੰਦੇ ਆ, ਬੜਾ ਚੋਟੀ ਦਾ ਸਰੋਂ ਦਾ ਸਾਗ, ਐਂ ਗੰਦਲਾਂ ਗੰਦਲ ਵਰਗੀ ਕੁੜੀ ਤੇ ਗੰਦਲਾਂ ਤੋੜਦੀ ਫਿਰੇ। ਤੋ ਸਰੋਂ ਦੇ ਸਾਗ ਦੀਆਂ ਗੰਦਲਾਂ, ਮੇਥੇ ਔਰ ਬਾਥੂ, ਚਲਾਈ, ਪਾਲਕ ਤੇ ਹਰੀਆਂ ਤਾਜ਼ੀਆਂ ਸਬਜ਼ੀਆਂ, ਦੇਸੀ ਚੱਕੀ ਦਾ ਆਟਾ, ਇਹ ਗਿੱਲ ਫਾਰਮ ਕੈਲਡਨ ਦੇ ਵਿੱਚ ਨੇ। ਤੇ ਤੁਸੀਂ ਜ਼ਰੂਰ ਗਿੱਲ ਫਾਰਮ ਤੇ ਵੀਕਐਂਡ ਹੈਗਾ ਤੇ ਜਾ ਕੇ ਆਓ ਤੇ ਸਾਗ ਲਿਆ ਕੇ ਤੇ ਕਹਿੰਦੇ ਹੁੰਦੇ ਆ ਮੌਜਾਂ ਮਾਣੋ। ਨੰਬਰ ਹੈ ਉਹਨਾਂ ਦਾ 905-925-2300 10085 ਡਿਕਸੀ ਰੋਡ ਉੱਤੇ ਨੇ ਗਿੱਲ ਫਾਰਮ, 905-925-2300। ਅਤੇ ਤੁਹਾਡੀ ਏਅਰ ਕੰਡੀਸ਼ਨ ਨੂੰ ਕੋਈ ਪ੍ਰੋਬਲਮ ਆ, ਜਾਂ ਫਿਰ ਨਵਾਂ ਏਅਰ ਕੰਡੀਸ਼ਨ ਲਾਉਣਾ ਚਾਹੁੰਦੇ ਹੋ, ਜਾਂ ਫਿਰ ਨਵਾਂ ਤੁਸੀਂ ਰੱਬ ਤੁਹਾਡਾ ਭਲਾ ਕਰੇ ਫਰਨਸ ਲਗਾਉਣੀ ਚਾਹੁੰਦੇ ਹੋ, ਅਤੇ ਗਵਰਨਮੈਂਟ ਦੀਆਂ ਜਿਹੜੀਆਂ ਰਿਬੇਟਸ ਮਿਲਦੀਆਂ ਉਹਨਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ, ਗਲੋਬਲ ਕੰਫਰਟ ਏਅਰ ਨੂੰ ਕਾਲ ਕਰੋ 905-790-9080, 905-790-9080 ਟੈਲੀਫੋਨ ਨੰਬਰ ਹੈ। ਅਤੇ ਪ੍ਰੋਗਰਾਮ ਸਾਡੇ ਲਾਈਵ ਲੋਕੇਸ਼ਨ ਤੁਹਾਡੇ ਵਾਸਤੇ ਗ੍ਰੈਂਡ ਹੋਮ ਫਰਨੀਚਰ ਤੋਂ ਇਸ ਵੇਲੇ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਰੋਇਲ ਇੰਡੀਆ ਗਰੋਸਰ 'ਤੇ, ਜਿੱਥੇ ਐਨੀਵਰਸਰੀ ਮਨਾਈ ਜਾ ਰਹੀ ਹੈ, ਮੇਲਾ ਲੱਗ ਗਿਆ ਪੂਰਾ, ਪਿੱਛੇ ਖੜਕਾ ਖੜਕਾ ਹੋ ਰਿਹਾ ਜੀ।
3: ਜੀ ਬਿਲਕੁਲ, ਬਹੁਤ ਸ਼ੁਕਰੀਆ। ਜਿਵੇਂ ਤੁਸੀਂ ਕਹਿ ਰਹੇ ਸੀ ਸਾਗ ਵਾਲੀ ਗੱਲ, ਤੇ ਮੈਨੂੰ ਨਾ ਕਿਤੇ ਗਾਣਾ ਚੇਤੇ ਆ ਗਿਆ, ਬਹੁਤ ਪਹਿਲਾਂ ਗਾਉਂਦੇ ਸੀ।
0: ਅੱਛਾ,
3: ਤੇ ਕਹਿੰਦੇ ਆ ਕਿਹੜੀ ਹੈ ਤੂੰ ਬੰਨੇ ਬੰਨੇ ਸਾਗ ਤੋੜਦੀ, ਵੀ ਹੱਥ ਸੋਚ ਕੇ ਗੰਦਲ ਨੂੰ ਪਾਵੀ, ਖਰ ਦੁਪਹਿਰੇ ਡਾਕੇ ਮਾਰਦੀ ਫਿਰੇ ਕਿਤੇ ਆਪ ਤੋਂ ਲੁੱਟੀ ਨਾ ਜਾਵੀ। ਬਿਲਕੁਲ ਜੀ, ਤੇ ਪਹੁੰਚੇ ਹੋਏ ਜੀ ਆਪਾਂ ਰੋਇਲ ਇੰਡੀਆ ਗਰੋਸਰ ਤੇ, ਬੜੀਆਂ ਸ਼ਾਨਦਾਰ ਡੀਲਸ ਆਪਾਂ ਅਨਾਊਂਸ ਕਰਦੇ ਆ ਰਹੇ ਹਾਂ ਪਹਿਲੇ ਸਾਲ ਦੀ ਐਨੀਵਰਸਰੀ ਦੇ ਉੱਪਰ, ਤੇ ਲੌਂਗ ਵੀਕਐਂਡ ਤੇ ਇਹ ਡੀਲ ਤੁਹਾਨੂੰ ਮਿਲ ਰਹੀਆਂ ਨੇ। ਤੁਸੀਂ ਆਸ਼ੀਰਵਾਦ ਦਾ ਆਟਾ ਲੈਣਾ ਤੇ ਤੁਹਾਨੂੰ ਸਿਰਫ 14.99 ਦੇ ਵਿੱਚ ਮਿਲ ਰਿਹਾ। ਇੰਡੀਆ ਗੇਟ ਦੇ ਰਾਈਸ ਲੈਣੇ ਆ 5 ਕਿਲੋ, ਸਿਰਫ $9.99 ਦੇ ਵਿੱਚ। ਹੋਰ ਵੀ ਬਹੁਤ ਕੁਛ ਸਪੈਸ਼ਲ ਇੱਥੇ ਤੁਹਾਨੂੰ ਮਿਲ ਰਿਹਾ। ਆਓ, ਜਿਹੜੇ ਜੂਸ ਦਾ ਫ੍ਰੀ ਟ੍ਰਾਇਲ ਤੁਹਾਨੂੰ ਮਿਲ ਰਿਹਾ, ਜੂਸ ਪੀਓ, ਬੜਾ ਸ਼ਾਨਦਾਰ ਮੈਂ ਪੀਤਾ ਜੀ, ਮਜ਼ਾ ਆ ਗਿਆ। ਬੀਟਰੂਟ, ਕੈਰਟ, ਔਰੇਂਜ, ਐਪਲ, ਪਾਈਨਐਪਲ, ਵਾਟਰਮੈਲਨ, ਮਿੰਟ, ਮੈਂ ਕਹਿੰਦਾ ਨਾ ਨੀ ਮੁੱਕਦੇ, ਸਾਰੇ ਮਿਕਸ ਕਰਕੇ ਬੜਾ ਸ਼ਾਨਦਾਰ ਨਜ਼ਾਰਾ। ਤੇ ਕਈ ਵਾਰ ਹੁੰਦਾ ਵੀ ਯਾਰ ਲੌਂਗ ਵੀਕਐਂਡ ਹੈ, ਕੋਈ ਫਿਸ਼ ਪਕੌੜੇ ਵੀ ਹੋਣ ਸ਼ਾਨਦਾਰ ਜੇ, ਤੇ 4 LB ਫਿਸ਼ ਪਕੌੜੇ ਸਿਰਫ 1999 ਦੇ ਵਿੱਚ ਤੁਹਾਨੂੰ ਮਿਲ ਰਹੇ ਨੇ। ਜਿਹੜੀਆਂ ਚਿਕਨ ਲੈਗਸ $3-10, ਬੜੇ ਸ਼ਾਨਦਾਰ ਸਪੈਸ਼ਲ ਨੇ। ਤੁਸੀਂ ਪਹੁੰਚੋ ਇੱਥੇ ਤੇ ਸ਼ਾਨਦਾਰ ਡੀਲ ਦਾ ਫਾਇਦਾ ਲਓ। ਰੋਇਲ ਇੰਡੀਆ ਗਰੋਸਰਸ, ਕੰਟਰੀ ਸਾਈਡ ਤੇ ਗੋਰਵੇ ਇੰਟਰਸੈਕਸ਼ਨ ਦੇ ਬਿਲਕੁਲ ਨਾਲ ਤੁਸੀਂ ਆਓ, ਤੁਹਾਨੂੰ ਸ਼ਾਨਦਾਰ ਵਧੀਆ ਖੁੱਲੀ ਪਾਰਕਿੰਗ, ਗੱਡੀ ਪਾਰਕ ਕਰੋ ਤੇ ਸ਼ਾਨਦਾਰ ਡੀਲ ਦਾ ਫਾਇਦਾ ਲਓ। ਰੋਇਲ ਇੰਡੀਆ ਗਰੋਸਰਸ ਤੇ ਪਹੁੰਚ ਕੇ, ਜਾਂ ਫਿਰ ਕੋਈ ਵੀ ਇਨਕੁਆਇਰੀ ਕਰਨੀ ਹੈ ਤੇ ਨੰਬਰ 905-795-9905-794-8600 ਰੋਇਲ ਇੰਡੀਆ ਗਰੋਸਰਸ ਤੇ ਜੀ।
0: ਕਿਆ ਬਾਤ ਹੈ, ਰੋਇਲ ਇੰਡੀਆ ਗਰੋਸਰਸ ਤੇ ਬਹੁਤ ਵੱਡੀ ਸੇਲ ਦੇ ਨਾਲ ਨਾਲ ਤੁਹਾਨੂੰ ਚਾਹ ਪਾਣੀ ਪਿਲਾਇਆ ਜਾ ਰਿਹਾ, ਤੇ ਤੁਸੀਂ ਵੱਧ ਚੜ ਕੇ ਉੱਥੇ ਪਹੁੰਚੋ ਤੇ ਆਪਣੀ ਗਰੋਸਰੀ ਦੀਆਂ ਵੱਡੀਆਂ ਵੱਡੀਆਂ ਰੇਹੜੀਆਂ ਭਰ ਕੇ ਤੇ ਆਪਣੀਆਂ ਗੱਡੀਆਂ 'ਚ ਰੱਖੋ, ਕਿਉਂਕਿ ਇੱਕ ਇੱਕ ਪੈਸਾ ਸਹਾਈ ਹੈ। ਤੇ ਜਿਹੜੀ ਗ੍ਰੈਂਡ ਓਪਨਿੰਗ ਦੇ ਨਾਲ ਨਾਲ ਇਹਦੀ ਐਨੀਵਰਸਰੀ ਜਦੋਂ ਮਨਾਈ ਜਾਂਦੀ ਹੈ, ਉਦੋਂ ਦਰਿਆਦਲ ਹੁੰਦੇ ਆ ਬਾਹਲੇ ਹੀ ਬਿਜ਼ਨਸਮੈਨ, ਤੇ ਤੁਸੀਂ ਪਹੁੰਚੋ ਜ਼ਰੂਰ ਤੇ ਨਾਲੇ ਸਾਡੀ ਟੀਮ ਉੱਥੇ ਹੈ, ਸਰਬਜੀਤ ਨੂੰ ਮਿਲੋ, ਬਹੁਤ ਮਿਹਰਬਾਨੀ ਸਰਬਜੀਤ, ਪ੍ਰੋਗਰਾਮ ਪੰਜਾਬੀ ਲੈਣਾ। ਤੇ 1300 ਜੀ, 1300
4: ਕਿਰਤੀਆਂ ਦਾ ਲੇਬਰ ਡੇ ਮਨਾਉਂਦਿਆਂ ਹੋਇਆ ਵਾਈਲਡਵੁੱਡ ਪਾਰਕ ਦੇ ਵਿੱਚ ਹੋ ਰਿਹਾ, ਤੇ ਤੁਹਾਡਾ ਇਸ ਨੂੰ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਜੋ 15 ਸਾਲ ਤੋਂ ਲਗਾਤਾਰ
0: ਸਾਨੂੰ ਆਪਦੇ ਮੇਲੇ ਤੇ ਜ਼ਰੂਰ ਜਾਣਾ ਚਾਹੀਦਾ। ਜੇ ਅਸੀਂ ਆਪਦੇ ਕਾਮੇ ਮੇਲਿਆਂ ਨੂੰ ਭੁੱਲ ਗਏ ਤਾਂ ਮੇਰਾ ਖਿਆਲ ਆ ਕਿ ਆਪਾਂ ਬਹੁਤ ਪਿੱਛੇ ਰਹਿ ਜਾਂਗੇ। ਸੋ ਜਿਹੜਾ ਕਾਮਿਆਂ ਦਾ ਮੇਲਾ ਹੋਵੇ, ਜਿਹਦੇ ਚ ਕੋਈ ਪ੍ਰੋਫਿਟ ਨਹੀਂ ਖੱਟਣਾ, ਕੋਈ ਉਹਦੇ ਚੋਂ ਪੈਸੇ ਨਹੀਂ ਬਣਾਉਣੇ, ਸਿਰਫ ਅਸੀਂ ਆਪਣੇ ਕਿਰਤੀ ਲੋਕਾਂ ਨੂੰ ਦੱਸਣਾ, ਉਹਦੀ ਕਿਰਤ ਕਮਾਈ ਕਰਨ ਵਾਲਿਆਂ ਨੂੰ ਇੱਕ ਸਤਿਕਾਰ ਦੇਣਾ, ਇੱਕ ਓਨਰ ਦੇਣਾ। ਤੋ ਬਹੁਤ ਵਧੀਆ ਕਲਾਕਾਰ ਹਰਿੰਦਰ ਸੰਧੂ, ਤੇ ਬਹੁਤ ਪਿਆਰੀ ਆਵਾਜ਼ ਇੱਕ ਸਾਡੇ ਉਹਨਾਂ ਦੇ ਨਾਲ ਫੀਮੇਲ ਕਲਾਕਾਰ ਅਮਨ ਧਾਲੀਵਾਲ। ਅੱਛਾ, ਇਸ ਵੇਲੇ ਤੁਸੀਂ ਲਾਈਨ ਤੇ ਹੋ? ਅੱਛਾ, ਤੋ ਮੈਂ ਪਹਿਲਾਂ ਵੀ ਅਨਾਊਂਸਮੈਂਟ ਕਰਕੇ ਹਟਿਆ ਕਿ ਹਰਿੰਦਰ ਸੰਧੂ ਬਹੁਤ ਪਿਆਰਾ ਕਲਾਕਾਰ ਹੈ, ਤੇ ਨਾਲ ਅਮਨ ਧਾਲੀਵਾਲ ਦੀ ਆਵਾਜ਼ ਜਿਹੜੀ ਆ ਉਹ ਮੈਨੂੰ ਸੱਚੀ ਅਮਰਜੋਤ ਵਰਗੀ ਆਵਾਜ਼ ਲੱਗੀ, ਬੜੀ ਦਿਲ ਖਿੱਚਵੀਂ ਤੇ ਦਿਲ ਨੂੰ ਧੂਹ ਪਾਉਣ ਵਾਲੀ ਆਵਾਜ਼ ਹੈ। ਤੇ ਤੁਹਾਨੂੰ ਉਹਦੇ ਦੋ ਬੋਲ ਸੁਣਾਉਣੇ ਆ ਅਸੀਂ, ਤੇ 7 ਤਾਰੀਖ ਯਾਨੀ ਕੱਲ੍ਹ ਦਾ ਦਿਨ ਵਿਚਾਲੇ ਆ, ਲੌਂਗ ਵੀਕਐਂਡ ਲੇਬਰ ਡੇ
4: ਵਾਲੇ ਦਿਨ ਸੋਮਵਾਰ ਵਾਲੇ ਦਿਨ
0: ਹਾਂ ਸੋਮਵਾਰ ਵਾਲੇ ਦਿਨ ਇਹ ਹੋਣਾ ਹੈਗਾ ਵਾਈਲਡਵੁੱਡ ਪਾਰਕ ਦੇ ਵਿੱਚ ਡੈਰੀ ਅਤੇ ਗੋਰਵੇ ਦੇ ਕੋਲੇ ਖੁੱਲੀ ਪਾਰਕ ਹੈ ਆਕਸੀਜਨ ਬੜੀ ਮਿਲਣੀ ਹੈ ਉੱਥੇ ਸੰਗੀਤ ਦੀ ਆਕਸੀਜਨ ਬੜੀ ਮਿਲਣੀ ਆ ਯਾਰਾਂ ਦੋਸਤਾਂ ਨੂੰ ਮਿਲਾਂਗੇ ਅਤੇ ਮੇਲੇ ਵਿੱਚ ਕਹਿੰਦੇ ਹੁੰਦੇ ਆ ਕਿ ਸਾਡਾ ਆਪਦਾ ਮੇਲਾ ਹੋਊਗਾ ਅਤੇ ਉਹਦੇ ਵਿੱਚ ਕੋਈ ਲੋਭ ਨਹੀਂ ਕੋਈ ਲਾਲਚ ਨਹੀਂ ਕੁਛ ਖੱਟਣਾ ਨਹੀਂ ਕੁਛ ਕਮਾਉਣਾ ਨਹੀਂ ਸਿਰਫ ਪੰਜਾਬ ਪੰਜਾਬੀ ਅਤੇ ਆਪਣੇ ਵਿਰਸੇ ਨੂੰ ਯਾਦ ਕਰਨਾ ਅਤੇ ਨਾਲ ਆਪਣੇ ਕਿਰਤੀ ਲੋਕਾਂ ਨੂੰ ਸਨਮਾਨ ਦੇਣਾ ਜਾਣਕਾਰੀ ਲਈ
4: ਉਹਨਾਂ ਦੀ ਕਿਰਤ ਕੀਤੀ ਹੋਈ ਕਿਰਤ ਦਾ ਆਪਾਂ ਮੁੱਲ ਪਾਉਣਾ ਸਾਰਿਆਂ ਨੇ ਖੁਸ਼ੀਆਂ ਮਾਣ ਰਹੇ ਆਪਾਂ ਹਰਿੰਦਰ ਬਜ਼ੁਰਗਾਂ ਨੇ ਜਿਹਨਾਂ ਨੂੰ
0: ਆਪਾਂ ਹੀ ਗੱਲਾਂ ਮਾਰੀ ਜਾਵਾਂਗੇ ਸੱਗੂ ਸਾਹਿਬ ਆਪਣੀਆਂ ਤਾਂ ਬਥੇਰੀਆਂ ਸੁਣਦੇ ਆ ਲੋਕ ਹਰਿੰਦਰ ਸੰਧੂ ਅਤੇ ਆਪਣੀ ਅਮਨ ਬੀਬੀ ਨੂੰ ਕਹੋ ਕਿ ਉਹ ਆਪਣਾ ਕੋਈ ਸੋਹਣਾ ਜਿਹਾ ਗਾਣਾ ਸੁਣਾ ਦੇਣ ਅਤੇ ਫਿਰ ਆਪਾਂ ਅੱਗੇ ਵਧੀਏ
4: ਆਪਣੇ ਵਿੱਚ ਰੋਟੀਆਂ ਤੇ ਸਾਈਕਲ ਤੇ ਚੜ ਕੇ ਕੰਮ ਨੂੰ ਉਡੀਕੇ ਨਿਤ ਚੌਂਕ ਵਿੱਚ ਖੜੀ ਕੇ ਹੋ ਗਿਆ ਤੂੰ

0: ਤੇ ਹਰਿੰਦਰ, ਹਰਿੰਦਰ ਤੁਹਾਡੇ ਬਹੁਤ ਸਾਰੇ ਲੋਕ ਤੱਥ ਆਪਣੇ ਸੰਦੀਲਾ ਜੀ ਨਾਲ ਵੀ ਆਏ ਆ, ਖੁਦ ਵੀ ਤੁਸੀਂ ਬਹੁਤ ਗਾਏ ਆ, ਤੇ ਬਹੁਤ ਵੱਡੇ ਵੱਡੇ ਮੇਲਿਆਂ ਤੇ ਵੀ ਤੁਹਾਨੂੰ ਸੁਣਨ ਦਾ ਮੌਕਾ ਮਿਲਿਆ, ਕੋਈ ਆਪਣੇ ਲੋਕ ਤੱਥ ਜਾਂ ਤੁਸੀਂ ਆਪਣੀ ਜਿਹੜਾ ਲੋਕਾਂ ਨੂੰ ਮਨ ਮੋਹ ਲੈਣ ਵਾਲੇ ਤੁਹਾਡੇ ਗੀਤ ਆ, ਉਹਦੇ ਵਿੱਚੋਂ ਕੋਈ ਸੁਣਾਉਣਾ ਚਾਹੋ? ਗੋ ਹੈਡ।
1: ਬਿਲਕੁਲ ਬਿਲਕੁਲ ਬਿਲਕੁਲ ਜੀ। ਕਿਸੇ ਦੇ ਛੱਡ ਬਣਦਾ

0: ओ शुक्र मनावे रब दा जी दे पई नी सराने कोई दवाई, ओ शुक्र मनावे रब दा।
1: तो पहुंचो भाई सत तारीख नूं किरतियां दा मेला तुहाडे वास्ते बहुत कमाल दा होएगा। साउंड दा इंतजाम वधिया सगू साहब कर लेना ते बहुत प्यार नाल सारे सज्जन मित्र पहुंचणगे। थैंक यू प्रोग्राम पंजाबी लहरां। और इस तो पहला कि असीं लाइव ऑन लोकेशन एक बार जरूर ले लीए ते उस तो बाद मिस सारंश नाल तुहाडी गलबात कराउने आ। जी प्रभ वेलकम।
2: बहुत शुक्रिया, धन्यवाद। ਬਿਲਕੁਲ ਲਾਈਵ ਅਪਡੇਟ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ। ਲੇਬਰ ਡੇ ਲੇਬਰ ਡੇ ਲੇਬਰ ਡੇ ਲੌਂਗ ਵੀਕਐਂਡ ਦੀ ਜਿਹੜੀਆਂ ਸਪੈਸ਼ਲ ਪ੍ਰਾਈਜ਼ ਫਰਨੀਚਰ ਦੇ ਉੱਪਰ ਦਿੱਤੀਆਂ ਜਾ ਰਹੀਆਂ ਤੇ ਨਾਲ ਦੀ ਨਾਲ ਭਾਜੀ ਸਾਰੀ ਇਨਵੈਂਟਰੀ ਜਿਹੜੀ ਆ ਪਰਿਵਾਰਾਂ ਵਾਸਤੇ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਪੂਰੇ ਸ਼ੋਰੂਮ ਦੀ ਇਨਵੈਂਟਰੀ ਜਿਹੜੀ ਚੇਂਜ ਕਰ ਦਿੱਤੀ ਗਈ ਆ। ਲੇਟੈਸਟ ਜਿਹੜੇ ਤੁਹਾਨੂੰ ਡਿਜ਼ਾਈਨ ਸੋਫਾ ਸੈੱਟ ਮਿਲਣੇ ਨੇ, ਲੇਟੈਸਟ ਡਿਜ਼ਾਈਨ ਤੁਹਾਨੂੰ ਹਾਈਡ੍ਰੋਲਿਕ ਬੈਡਰੂਮ ਸੈੱਟ ਦੇ ਵਿੱਚ, ਸੋਲਿਡ ਵੁੱਡ ਦੇ ਬੈਡਰੂਮ ਸੈੱਟ ਦੇ ਵਿੱਚ, ਈਵਨ ਤੁਸੀਂ ਲਿਵਿੰਗ ਰੂਮ ਦੇ ਵਿੱਚ ਟਰਕੀ ਵਾਲੇ ਸੋਫਾ ਸੈੱਟ, ਟਰਕੀ ਸਟਾਈਲ ਦੇ ਸੋਫਾ ਸੈੱਟ ਰੱਖਣਾ ਚਾਹੁੰਦੇ ਹੋ, ਉਹ ਵੀ ਸਾਰੀ ਇਨਵੈਂਟਰੀ ਨਵੀਂ ਇੱਕ ਨਵੇਕਲੇ ਕਿਸਮ ਦੀ ਨਵੀਂ ਲੱਗ ਚੁੱਕੀ ਆ ਤੇ ਨਾਲ ਦੀ ਨਾਲ ਸਾਰੀ ਫਲੋਰ ਦੇ ਮੈਟਰਸ ਜਿਹੜੇ ਚੇਂਜ ਹੋ ਚੁੱਕੇ ਨੇ। ਪਰਿਵਾਰਾਂ ਨੂੰ ਹਾਰਡ ਫੋਮ, ਸੋਫਟ ਫੋਮ, ਪੋਕਟ ਕੋਇਲ ਵਾਲੇ ਮੈਟਰਸ ਚਾਹੀਦੇ ਨੇ। ਲੋਐਸਟ ਪ੍ਰਾਈਸ ਜਿਹੜੀਆਂ ਹੈ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਮਿਲ ਰਹੀ ਹੈ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਇਸ ਲੌਂਗ ਵੀਕਐਂਡ ਲੇਬਰ ਡੇ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ, ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ, ਜੀ ਹਾਂ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਰੀਅਲ ਮਾਰਬਲ ਦਾ ਟੇਬਲ, ਗ੍ਰੇ ਕਲਰ ਦਾ ਟੋਪ ਵਿਦ 6 ਸ਼ੇਅਰ, ਲੈਦਰ ਦੀਆਂ ਡਿਜ਼ਾਈਨਰ 6 ਚੇਅਰਾਂ, ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ, ਜਿਹੜੀ ਸਾਡੀ ਫਲੋਰ ਦੀ ਪ੍ਰਾਈਸ 1299 $1300 ਲੱਗੀ ਹੋਈ ਆ। ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਭਾਜੀ, ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ 399 ਦਾ, ਜੀ ਹਾਂ, ਰੀਅਲ ਮਾਰਬਲ ਦਾ ਟੇਬਲ ਤੇ ਨਾਲ 6 ਚੇਅਰਾਂ ਵੀ ਮਿਲਣਗੀਆਂ 399 ਦੇ ਵਿੱਚ। ਤੇ ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਸਾਡੇ ਕੋਲ ਪਹੁੰਚਣਗੇ, ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਤੋਹਫਾ ਮਿਲੂਗਾ। ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 399 ਦਾ ਤੇ ਨਾਲ ਮਾਈਕ੍ਰੋਵੇਵ ਜਿਹੜਾ ਬਿਲਕੁਲ ਫ੍ਰੀ ਤੋਹਫਾ ਮਿਲਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਲੇਬਰ ਡੇ ਲੇਬਰ ਡੇ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਇੰਤਜ਼ਾਰ ਕਰ ਰਹੀ ਹਾਂ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, ਲੇਬਰ ਡੇ ਲੌਂਗ ਵੀਕਐਂਡ ਸੇਲ।
1: ਥੈਂਕ ਯੂ ਥੈਂਕ ਯੂ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-905-799-1478-1499-1498-1478-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
3: 2516 ਜੀ ਵੈਲਕਮ 2516 ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਠੀਕ ਹੈ ਪ੍ਰੋਗਰਾਮ ਪੰਜਾਬੀ ਲਹਿਰਾਂ ਔਰ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਵੈਲਕਮ ਕਰਾਂਗੇ ਸਾਡੇ ਨਾਲ ਇਸ ਵੇਲੇ ਸੁਜੋਕ ਹੋਮਿਓ ਕਲੀਨਿਕ ਤੋਂ ਮੈਡਮ ਪਰਮਿੰਦਰ ਬਾਲ ਨੇ ਜੋ ਕਿ ਬਹੁਤ ਹੀ ਰੀਨਾਊਂਡ ਹੋਮਿਓਪੈਥ ਅਤੇ ਤੁਹਾਨੂੰ ਤੁਹਾਡੀ ਸਿਹਤ ਵਾਸਤੇ ਬਹੁਤ ਅੱਛੀਆਂ ਅੱਛੀਆਂ ਜਿਹੜੀਆਂ ਬਹੁਤ ਹੀ ਮੈਂ ਕਹਿੰਦਾ ਕਿ ਕੰਮ ਆਉਣ ਵਾਲੀਆਂ ਵੀਡੀਓਜ਼ ਵੀ ਤੁਸੀਂ ਉਹਨਾਂ ਦੀਆਂ ਦੇਖਦੇ ਹੋ ਅਤੇ ਨਾਲ ਦੀ ਨਾਲ ਬੜੀ ਡਿਟੇਲ ਦੇ ਵਿੱਚ ਤੁਹਾਡੀ ਹੈਲਥ ਬਾਰੇ ਉਹ ਕੰਸਰਨਡ ਰਹਿੰਦੇ ਨੇ ਔਰ ਜਿਹਨਾਂ ਦੇ ਕੋਲ ਹੋਮਿਓਪੈਥੀ ਦੀ ਬੜੀ ਕਹਿੰਦੇ ਨੇ ਬਹੁਤ ਵੱਡੀ ਲੈਵਲ ਦੀ ਨੌਲੇਜ ਹੈ ਔਰ ਹਰ ਰੋਜ਼ ਉਹ ਉਹਦੇ ਉੱਤੇ ਹੋਰ ਸਟੱਡੀ ਕਰਦੇ ਰਹਿੰਦੇ ਆ ਤੋ ਮੇਰੇ ਨਾਲ ਨੇ ਸੁਜੋਕ ਹੋਮਿਓਪੈਥੀ ਤੋਂ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਜਾਣਕਾਰੀ ਦਾ ਸਬਜੈਕਟ ਹੋਏਗਾ ਜਿਹੜੀ ਬਲੋਟਿੰਗ ਹੋ ਜਾਂਦੀ ਬਹੁਤ ਸਾਰੇ ਖਾਣਾ ਖਾਣ ਤੋਂ ਬਾਅਦ ਉਹਦੀਆਂ ਕੰਪਲੀਕੇਸ਼ਨਸ ਕੀ ਨੇ ਉਹਦੀ ਟ੍ਰੀਟਮੈਂਟ ਕੀ ਆ ਉਹਦੇ ਬਾਰੇ ਅਸੀਂ ਹੋਮਿਓਪੈਥ ਡਾਕਟਰ ਪਰਮਿੰਦਰ ਬਾਲ ਨਾਲ ਗੱਲ ਕਰਾਂਗੇ ਇਹਨਾਂ ਦੀ ਕਲੀਨਿਕ ਦਾ ਨੰਬਰ ਹੈ 647-856-2516 ਜੀ ਵੈਲਕਮ ਮੈਡਮ
4: ਥੈਂਕ ਯੂ ਸੋ ਮਚ ਚੰਦਰਪਾਲ ਜੀ ਤੁਹਾਨੂੰ ਦੱਸਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਜਿਵੇਂ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਕਿ ਅੱਜ ਦਾ ਆਪਣਾ ਜਿਹੜਾ ਵਿਸ਼ਾ ਹੈਗਾ ਟੂ ਡਿਸਕਸ ਬਲੋਟਿੰਗ ਅਫਾਰਾ ਗੈਸ ਪੇਸ਼ੈਂਟ ਦਾ ਜ਼ਿਆਦਾ ਕਹਿਣਾ ਹੁੰਦਾ ਖਾਣਾ ਖਾਣ ਤੋਂ ਤਾਂ ਮੈਨੂੰ ਡਰ ਹੀ ਲੱਗਣ ਲੱਗ ਗਿਆ ਕਿ ਰੋਟੀ ਖਾਣਾ ਢਿੱਡ ਅਫਰ ਜਾਂਦਾ ਹੈ ਸਾਹ ਔਖਾ ਹੋ ਜਾਂਦਾ ਹੈ ਤਾਂ ਮੈਂ ਤਾਂ ਖਾਣਾ ਹੀ ਜਿਹੜਾ ਉਹ ਸਕਿਪ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕਰਦੀ ਹਾਂ ਔਰ ਬਹੁਤ ਸਾਰੇ ਡਾਇਗਨੋਸਟਿਕਸ ਐਂਡ ਟੈਸਟ ਜਿਹੜੇ ਨੇ ਮੈਂ ਕਰਾ ਚੁੱਕੀ ਹਾਂ ਓੜ ਪੋੜ ਕਰਦੀ ਹਾਂ ਗੈਸ ਦੀਆਂ ਦਵਾਈਆਂ ਖਾ ਚੁੱਕੀ ਹਾਂ ਐਂਟੀਸਿਡਸ ਖਾ ਕੇ ਹਟ ਚੁੱਕੀ ਹਾਂ ਈਵਨ ਐਂਡੋਸਕੋਪੀ ਤੱਕ ਕਰਵਾ ਲਈ ਹੈ ਸਮਟਾਈਮਸ ਮੈਨੂੰ ਡਾਇਗਨੋਸਿਸ ਨਹੀਂ ਮਿਲ ਰਿਹਾ ਜਾਂ ਟ੍ਰੀਟਮੈਂਟ ਨਹੀਂ ਮਿਲ ਰਿਹਾ ਸਭ ਤੋਂ ਪਹਿਲਾਂ ਬਰੀਫਲੀ ਆਈ ਵਿਲ ਡਿਸਕਸ ਕਿ ਹੁੰਦਾ ਕਿਉਂ ਹੈ ਬਹੁਤ ਸਾਰੇ ਰੀਜ਼ਨ ਨੇ ਔਰ ਐਸੇ ਹੀ ਕਰਕੇ ਸੁੰਦਰਪਾਲ ਜੀ ਜਦੋਂ ਅਸੀਂ ਘਰ ਦੇ ਓੜ ਪੋੜ ਜਾਂ ਜਵੈਨ ਜਾਂ ਸਭ ਚੀਜ਼ਾਂ ਦੇ ਉੱਤੇ ਨਿਰਭਰ ਕਰਦੇ ਹਾਂ ਉਹ ਚੀਜ਼ ਨੂੰ ਲੰਬਾ ਸਮਾਂ ਖਿੱਚ ਦਿੰਦੇ ਹਾਂ ਤਾਂ ਪ੍ਰੋਬਲਮ ਕਰੋਨਿਕ ਹੋ ਜਾਂਦੀ ਹੈ ਕੁੱਡ ਵੀ ਕਿ ਤੁਹਾਡੇ ਕੇਸ ਦੇ ਅੰਦਰ ਇਹ ਚੀਜ਼ ਕਿਸੇ ਇਨਫੈਕਸ਼ਨ ਤੋਂ ਆਈ ਹੋਵੇ ਅਸੀਂ ਜਿਵੇਂ ਆਪਣੇ ਬੈਕ ਹੋਮ ਵਿਜ਼ਿਟ ਕੀਤਾ ਬੜਾ ਕਾਮਨ ਇੱਕ ਉੱਥੇ ਇਨਫੈਕਸ਼ਨ ਹੈ ਹੈਲਕੋਬੈਕਟਰ ਬੈਕਟੀਰੀਆ ਦਾ ਇਨਫੈਕਸ਼ਨ ਐਚ ਪੈਲੋਰੀ ਜਿਹੜਾ ਕਿ ਫੂਡ ਜਾਂ ਪਾਣੀ ਜਾਂ ਇਸ ਤਰ੍ਹਾਂ ਦੀਆਂ ਲਿਕੁਇਡ ਚੀਜ਼ਾਂ ਤੋਂ ਟ੍ਰਾਂਸਮਿਟ ਹੋ ਜਾਂਦਾ ਜਿਸਦੇ ਇਨੀਸ਼ੀਅਲ ਸਿੰਪਟਮਸ ਦੇ ਅੰਦਰ ਉਹ ਬੈਕਟੀਰੀਆ ਤੁਹਾਡੇ ਸਟਮਕ 'ਚ ਓਵਰਗਰੋ ਕਰਕੇ ਖਾਣੇ ਨੂੰ ਪਚਣ ਨਹੀਂ ਦਿੰਦਾ ਕਿਉਂ ਕਿਉਂਕਿ ਉਹ ਆਪਣੇ ਜਿਉਣ ਵਾਸਤੇ ਇੱਕ ਗੈਸ ਬਣਾਉਂਦਾ ਜਿਸਨੂੰ ਅਮੋਨੀਆ ਗੈਸ ਕਿਹਾ ਜਾਂਦਾ ਹੈ ਉਹ ਗੈਸ ਤੁਹਾਡੇ ਸਟਮਕ ਦੇ ਐਸਿਡ ਨੂੰ ਨਿਊਟਰਲਾਈਜ਼ ਕਰ ਦਿੰਦੀ ਹੈ ਮਤਲਬ ਕੰਮ ਹੀ ਨਹੀਂ ਕਰਨ ਦਿੰਦੀ ਹੌਲੀ ਹੌਲੀ ਉਹ ਆਪ ਮਲਟੀਪਲਾਈ ਹੁੰਦਾ ਜਾਂਦਾ ਹੈ ਤੇਜ਼ਾਬ ਨੂੰ ਨਿਊਟਰਲਾਈਜ਼ ਕਰੀ ਜਾਂਦਾ ਹੈ ਲੀਡਿੰਗ ਟੂ ਕਿ ਜਦੋਂ ਫਿਰ ਫੂਡ ਉੱਥੇ ਜਾਂਦਾ ਫੂਡ ਉਸਨੂੰ ਮਿਲਦਾ ਖਾਣ ਨੂੰ ਕਿਉਂਕਿ ਉਹ ਪਚ ਨਹੀਂ ਰਿਹਾ ਤੇ ਉਹ ਫਿਰ ਫੂਡ ਨੂੰ ਖਾ ਕੇ ਫਰਮੈਂਟੇਸ਼ਨ ਕਰਦਾ ਗੈਸ ਅਫਾਰਾ ਬਣਾਉਂਦਾ ਇੱਥੇ ਜੇ ਪੇਸ਼ੈਂਟ ਕਵੇ ਨਾ ਖਾਣਾ ਖਾਣ ਤੋਂ ਬਾਅਦ ਅਪਰ ਐਬਡੋਮੀਨਲ ਮੇਰਾ ਇੱਕ ਤਾਂ ਉੱਪਰਲਾ ਪਾਸਾ ਢਿੱਡ ਦਾ ਫੁੱਲ ਜਾਂਦਾ ਤੇ ਉਸ ਤੋਂ ਬਾਅਦ ਡਕਾਰ ਆਣੇ ਸ਼ੁਰੂ ਹੋ ਜਾਂਦੇ ਔਰ ਮੈਨੂੰ ਇੰਨਾ ਅਨਕੰਫਰਟੇਬਲ ਫੀਲ ਹੁੰਦਾ ਹੈ ਕਿ ਮੈਂ ਕਿਸੇ ਵੀ ਮੀਟਿੰਗ 'ਚ ਜਾਂ ਗੈਦਰਿੰਗ 'ਚ ਬੈਠ ਸਕਦਾ ਦੈਨ ਪ੍ਰਾਇਮਰੀ ਇਟ ਕੁੱਡ ਬੀ ਕਿ ਸਾਨੂੰ ਐਚ ਪੈਲੋਰੀ ਇਨਫੈਕਸ਼ਨ ਹੋ ਗਿਆ ਨੰਬਰ ਟੂ ਇਟ ਕੁੱਡ ਬੀ ਬਿਕੋਜ਼ ਆਫ ਫੂਡ ਸੈਂਸਿਟੀਵਿਟੀਜ਼ ਇਹੀ ਚੀਜ਼ ਜੇ ਲਿੰਗਰ ਔਨ ਹੋ ਜਾਏ ਐਚ ਪੈਲੋਰੀ ਇਨਫੈਕਸ਼ਨ ਸਿਰ ਡਾਇਗਨੋਜ਼ ਨਹੀਂ ਹੋਈ ਤਾਂ ਹੌਲੀ ਹੌਲੀ ਉਹ ਸਾਡੇ ਸਟਮਕ ਤੇ ਸਮਾਲ ਇੰਟੈਸਟਾਈਨ ਭਾਵ ਆਂਦਰਾਂ ਦੇ ਅੰਦਰ ਸੋਜ ਪੈਦਾ ਕਰਕੇ ਫੂਡ ਸੈਂਸਿਟੀਵਿਟੀਜ਼ ਪੈਦਾ ਕਰਦੀ ਹੈ ਸੋਜਿਸ਼ ਨਾਲ ਡਿਜ਼ਾਇਰ ਡਾਇਜੈਸਟਿਵ ਐਨਜ਼ਾਈਮਸ ਰਿਲੀਜ਼ ਨਹੀਂ ਹੁੰਦੇ ਜਿਵੇਂ ਕਿ ਲੈਕਟੇਜ਼ ਐਨਜ਼ਾਈਮ ਦੁੱਧ ਪਚਾਉਣ ਲਈ ਬੜਾ ਜ਼ਰੂਰੀ ਹੈ ਪਰ ਸਮਾਲ ਆਂਦਰਾਂ ਦੀ ਸੋਜ ਦੇ ਨਾਲ ਉਹ ਰਿਲੀਜ਼ ਹੋਣਾ

0: ਆਦਤ ਹੈ, ਬਹੁਤ ਜ਼ਿਆਦਾ ਸੋਡਾ ਪੀਣ ਦੀ ਆਦਤ ਹੈ, ਤਾਂ ਤੁਸੀਂ ਦੇਖੋਗੇ ਯੰਗ ਬੱਚਾ ਆਇਆ ਹੈ ਸੀਨ, ਲੈਸ ਦੈਨ ਆਈ ਵੁੱਡ ਸੇ 20 ਇਅਰਸ ਓਲਡ, ਵੀ ਵੱਡੇ ਵੱਡੇ ਡਕਾਰ ਮਾਰਨਗੇ ਬੈਠੇ ਹੋਏ. ਸੋ ਓਨਲੀ ਬਿਕਾਜ਼ ਦੇ ਆਰ ਕੰਜ਼ਿਊਮਿੰਗ ਸੱਚ ਦਾ. ਕਾਂਸਟੀਪੇਸ਼ਨ ਹੋ ਗਈ ਫੀਮੇਲਸ ਦੇ ਕੇਸ ਦੇ ਅੰਦਰ, ਹਾਰਮੋਨਲ ਇਸ਼ੂਜ਼ ਜਿਵੇਂ ਕਿ ਜੇ ਉਹਨਾਂ ਦਾ ਬਿਫੋਰ ਮੈਂਸਟਰਲ ਸਾਈਕਲ ਜ਼ਿਆਦਾ ਫਾਰਾ ਗੈਸ ਰਹਿੰਦਾ, ਕਿਉਂਕਿ ਐਸਟ੍ਰੋਜਨ ਲੈਵਲ ਉਹਨਾਂ ਦੇ ਸਰੀਰ ਦੇ ਅੰਦਰ ਵਾਟਰ ਰਿਟੈਂਸ਼ਨ ਕਰਦਾ, ਤੇ ਉਹ ਕਹਿੰਦੀ ਹੈ ਪੀਰੀਅਡਸ ਤੋਂ ਪਹਿਲਾਂ ਮੇਰਾ ਪੇਟ ਜਿਹੜਾ ਨਾ ਟਾਈਟ ਹੋ ਜਾਂਦਾ, ਆਫਰ ਜਾਂਦਾ. ਸੋ ਦੇਰ ਕੁਡ ਬੀ ਮਚ ਮੋਰ ਕੰਪਲੀਕੇਸ਼ਨ ਜਿਹੜੀਆਂ ਤੁਸੀਂ ਪੁੱਛੀਆਂ ਸਿੱਧਵਾ ਸਾਹਿਬ, ਕਿਉਂ ਹੁੰਦੀਆਂ ਕੰਪਲੀਕੇਸ਼ਨ? ਸਭ ਤੋਂ ਵੱਡੀ ਕੰਪਲੀਕੇਸ਼ਨ ਕੀ ਹੁੰਦੀ ਹੈ? ਆਂਦਰਾਂ ਦੇ ਅੰਦਰ ਜ਼ਿਆਦਾ ਗੈਸ ਹੈ ਤਾਂ ਆਂਦਰਾਂ ਰਸਤਾ ਆਪਣਾ ਜਿਹੜਾ ਹੈ ਚੇਂਜ ਕਰਕੇ ਤੁਹਾਡੀਆਂ ਝਿੱਲੀਆਂ ਪੇਟ ਦੀਆਂ ਨੂੰ ਪਾੜ ਕੇ ਹਰਨੀਆਂ ਪੈਦਾ ਕਰਦੀਆਂ. ਸੋ ਸਭ ਤੋਂ ਵੱਡੀ ਜਿਹੜੀ ਕੰਪਲੀਕੇਸ਼ਨ ਅਫਾਰੇ ਦੀ ਹੈ, ਉਹ ਧੁੰਨੀ ਚੋਂ ਹਰਨੀਆਂ ਨਿਕਲ ਆਉਣਾ, ਮੇਲ ਦਾ ਟੈਸਟੀਕੁਲਰ ਭਾਵ ਪੱਟਾਂ ਵੱਲ ਨੂੰ ਥੱਲੇ ਨੂੰ ਪਿਸ਼ਾਬ ਵਾਲੀ ਜਗ੍ਹਾ ਨੂੰ ਜਿਹੜਾ ਤੁਹਾਡੇ ਆਂਦਰਾਂ ਦਾ ਨਿਕਲ ਜਾਣਾ ਤੇ ਉੱਥੋਂ ਦੀ ਤੁਹਾਨੂੰ ਜਿਹੜਾ ਹਰਨੀਆਂ ਹੋ ਜਾਣਾ. ਬਹੁਤ ਸਾਰੇ ਪੇਸ਼ੈਂਟਸ ਨੂੰ ਤੁਹਾਡੀ ਸਮਾਲ ਇੰਟੈਸਟਾਈਨ ਜਾਂ ਫਿਰ ਤੁਹਾਡਾ ਸਟਮਕ ਚੈਸਟ ਕੈਵਿਟੀ ਚ ਆ ਜਾਣਾ, ਅਲੱਗ ਅਲੱਗ ਥਾਵਾਂ ਤੇ ਆਂਦਰਾਂ ਦੇ ਨਿਕਲ ਜਾਣਾ, ਉਹ ਸਿਰਫ ਇਸ ਕਰਕੇ ਕਿ ਆਂਦਰਾਂ ਗੈਸ ਨਾਲ ਆਫਰੀਆਂ ਹੋਈਆਂ ਸੀ. ਸੋ ਇਹਦਾ ਮਤਲਬ ਗੈਸ ਅਫਾਰੇ ਨੂੰ ਸਿਰਫ ਜਵੈਣ ਲੈ ਕੇ ਮਾਰਨਾ, ਨਾ ਤਾਂ ਉਹ ਗੈਸ ਮੁੱਕਦੀ ਹੈ. ਕਿਉਂ? ਕਿਉਂਕਿ ਅੰਦਰ ਦੇ ਕਾਰਨ ਅਨੇਕਾਂ ਨੇ. ਜਦੋਂ ਤੱਕ ਤੁਸੀਂ ਆਪਣੇ ਅੰਦਰ ਦੀ ਉਸ ਇਨਫੈਕਸ਼ਨ ਜਾਂ ਫਿਰ ਫੂਡ ਸੈਂਸਿਟਿਵਿਟੀ ਜਾਂ ਫਿਰ IBS ਜਾਂ ਫਿਰ ਉਹ ਜੋ ਵੀ ਰੀਜ਼ਨ ਜਿਹਦੇ ਕਰਕੇ ਐਕਸੈਸਿਵ ਏਅਰ ਤੁਸੀਂ ਗਲਪ ਕਰ ਰਹੇ ਹੋ, ਉਹਨੂੰ ਐਡਰੈਸ ਨਹੀਂ ਕਰ ਸਕਦੇ, ਆਉਣ ਵਾਲੀ ਜਿਹੜੀਆਂ ਕੰਪਲੀਕੇਸ਼ਨ ਜਿਵੇਂ ਕਿ ਹਰਨੀਆਂ ਵਰਗੀਆਂ ਕੰਪਲੀਕੇਸ਼ਨ, ਡਾਇਵਰਟੀਕੋਲੋਸਿਸ ਵਰਗੀਆਂ ਆਂਦਰਾਂ ਦੇ ਅੰਦਰ ਦੀਆਂ ਗੈਸ ਪਾਕਿਟਸ ਬਣਨ ਵਾਲੀਆਂ ਕੰਪਲੀਕੇਸ਼ਨ, ਆਂਦਰਾਂ ਦੇ ਅੰਦਰ ਦੀਆਂ ਇਨਫੈਕਸ਼ਨ, ਈਵਨ ਪਾਇਲਸ ਕੈਨ ਬੀ ਜਿਹਨੂੰ ਆਪਾਂ ਬਵਾਸੀਰ ਕਹਿੰਦੇ ਤੋਂ ਉਤਪੰਨ ਹੋ ਸਕਦੀ, ਇਹਨਾਂ ਸਾਰੀਆਂ ਕੰਪਲੀਕੇਸ਼ਨ ਨੂੰ ਅਵੋਇਡ ਕਰ ਸਕਦੇ ਹਾਂ ਜੇ ਅਸੀਂ ਸਮੇਂ ਸਿਰ ਇਲਾਜ ਕਰੀਏ. ਤੇ ਇਲਾਜ ਲਈ ਜਿਵੇਂ ਸਿੱਧਵਾਂ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਹੋਮਿਓਪੈਥੀ ਜੜ ਤੇ ਕੰਮ ਕਰਦੀ ਹੈ, ਰੀਜ਼ਨ ਤੇ ਕੰਮ ਕਰਦੀ ਹੈ. ਵੀ ਲੁੱਕ ਇਨ ਟੂ ਤੁਹਾਡੇ ਕੇਸ ਚ ਗੈਸ ਕਿਉਂ ਬਣ ਰਹੀ ਹੈ. ਇਹ ਨਹੀਂ ਕਿ ਇਹ ਗੈਸ ਦੀ ਗੋਲੀ ਹੈ, ਇਹ ਤੇਜ਼ਾਬ ਦੀ ਪੈਂਟਾਪਜ਼ੋਲ ਹੈ, ਸਾਰੇ ਖਾ ਲਓ. ਨੋ, ਵਟ ਇਜ਼ ਹੈਪਨਿੰਗ ਟੂ ਯੂ, ਕੇਸ ਸਪੈਸੀਫਿਕ, ਵੀ ਰੂਲ ਆਊਟ, ਪ੍ਰਿਸਕ੍ਰਾਈਬ, ਐਂਡ ਦ ਡਿਜ਼ੀਜ਼ ਇਜ਼ ਗੋਨ. ਸੋ ਜੇ ਤੁਸੀਂ ਜੜੋਂ ਹੱਲ ਚਾਹੁੰਦੇ ਹੋ, ਸੁਜੋਕ ਹੋਮਿਓ ਕਲੀਨਿਕ ਕੰਟੈਕਟ ਕਰ ਸਕਦੇ ਹੋ.
1: ਨੰਬਰ ਰਫੇ ਦੇ ਦੀ
0: ਇਸ 647. ਹਾਂਜੀ ਬਿਲਕੁਲ, ਨੰਬਰ ਟੂ ਰੀਚ 647-856-2516, 647-856-2516 ਔਰ ਅਸੀਂ ਬ੍ਰੈਂਪਟਨ ਦੇ ਇਲਾਕੇ ਵਿੱਚ ਹੀ ਓਵਰ 25 ਇਅਰਸ ਪ੍ਰੈਕਟਿਸ, ਵਿਚ ਮੀਨਸ ਮੇਰੀ ਖੁਦ ਦੀ ਪ੍ਰੈਕਟਿਸ ਬ੍ਰੈਂਪਟਨ ਦੇ ਵਿੱਚ 25 ਸਾਲ ਤੋਂ ਵੱਧ ਹੈਗੀ ਹੈ. ਕਿਸੇ ਵੀ ਤਰ੍ਹਾਂ ਦੇ ਅਕਿਊਟ ਜਾਂ ਕਰੋਨਿਕ ਹੈਲਥ ਇਸ਼ੂਜ ਲਈ ਤੁਸੀਂ ਸੁਜੋਕ ਹੋਮਿਓ ਕਲੀਨਿਕ ਕੰਫਰਟੇਬਲੀ ਕੰਟੈਕਟ ਕਰ ਸਕਦੇ ਹੋ.
1: ਬਿਲਕੁਲ, ਔਰ ਹੋਮਿਓਪੈਥੀ ਬੜੀ ਜਲਦ ਤੁਹਾਨੂੰ ਬਿਮਾਰੀਆਂ ਤੋਂ ਨਿਜਾਤ ਦਵਾਉਂਦੀ ਆ. ਜ਼ਰੂਰ ਤੁਸੀਂ ਹੋਮਿਓਪੈਥੀ ਯੂਜ਼ ਕਰੋ. ਮੈਂ ਖੁਦ ਜਦੋਂ ਵੀ ਮੈਨੂੰ ਕੋਈ ਜ਼ਰੂਰਤ ਹੁੰਦੀ ਆ ਤਾਂ ਮੈਂ ਬਹੁਤ ਹੋਮਿਓਪੈਥੀ ਦਾ ਫੈਨ ਹਾਂ, ਅਤੇ ਉਸ ਦੇ ਨਾਲ ਹੀ ਡਾਕਟਰ ਪਰਮਿੰਦਰ ਬਲ ਬਹੁਤ ਅੱਛੀ ਸਲਾਹ ਮਸ਼ਵਰਾ ਦਿੰਦੇ ਨੇ. 647-856-2516 ਕਿਸੇ ਵੇਲੇ ਵੀ ਨੰਬਰ ਸਾਡੇ ਹੈੱਡ ਆਫਿਸ ਤੋਂ ਲਿਆ ਜਾ ਸਕਦਾ ਹੈ. ਥੈਂਕ ਯੂ,
0: थैंक यू जी.
1: प्रोग्राम पंजाबी लगा.
2: इस रक्षाबंधन राजधानी लेकर आए हैं भाई बहन एंड ब्लेसिंग्स गिव अवे, जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटा ग्लासेस और भी बहुत सारे एक्साइटिंग प्राइजेस.
3: राजधानी की किसी भी लोकेशन पर विजिट करें, परचेज करें 12 से 29 अगस्त तक. QR कोड स्कैन करके अपनी इन्फो और एंट्री सबमिट करें.
2: 26 लोकेशंस अक्रॉस कनाडा. फॉर मोर इन्फॉर्मेशन विजिट rajdhanisweets.ca.
1: पता ही नहीं लगे टाइम 7:36 ਹੋ ਗਏ ਤੇ 1:36 ਮੈਨੂੰ ਗੱਲਾਂ ਬਾਤਾਂ ਕਰਦੇ ਨੂੰ ਹੋ ਗਏ. ਐਂ ਲੱਗਦਾ ਜਿਵੇਂ 15-20 ਮਿੰਟ ਹੀ ਹੋਏ ਹੁੰਦੇ ਆ. ਪ੍ਰੋਗਰਾਮ ਪੰਜਾਬੀ ਲਾਣਾ 905. ਇੱਕ ਸੰਦੇਸ਼ ਤੋਂ ਬਾਅਦ ਇੱਕ ਵਾਰ ਫਿਰ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਰਾਇਲ ਇੰਡੀਆ ਗ੍ਰੋਸਰ ਤੇ.
4: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ. ਟੈਕ ਸਪਿਰਿਟ 905-621-4100. ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905 6214100 905-621-4100 ਤੇ ਫੋਨ ਜ਼ਰੂਰ ਕਰੋ।

0: ਮੈਂ ਪੰਜਾਬੀ ਨਾਲ ਰਾਇਲ ਇੰਡੀਆ ਗਰੋਸਰਸ ਦੀ ਸੀ ਕਹਿੰਦੇ ਆ ਕਿ ਐਨਵਰਸਰੀ ਮਨਾ ਰਹੇ ਹਾਂ ਔਰ ਐਨਵਰਸਰੀ 'ਤੇ ਤਾਂ ਗ੍ਰੈਂਡ ਓਪਨਿੰਗ ਨਾਲੋਂ ਵੀ ਵੱਧ ਚਾਅ ਹੁੰਦਾ ਪ੍ਰਬੰਧਕਾਂ ਨੂੰ ਅਤੇ ਬਹੁਤ ਹੀ ਕਮਾਲ ਦਾ ਸਟੋਰ ਬਣਿਆ ਹੋਇਆ ਅਸੀਂ ਇਹਦੀ ਗ੍ਰੈਂਡ ਓਪਨਿੰਗ ਵੀ ਕਰਵਾਈ ਸੀ ਲਾਈਵ ਔਨ ਲੋਕੇਸ਼ਨ ਵੀ ਇਹਦਾ ਕਰਾ ਰਹੇ ਤੁਸੀਂ ਵੀ ਅਗਰ ਆਪਣੇ ਬਿਜ਼ਨਸ ਨੂੰ ਚਮਕਾਉਣਾ ਨਾ ਪੰਜਾਬੀ ਰਾਣਾ ਦਾ ਲਾਈਵ ਔਨ ਲੋਕੇਸ਼ਨ ਜ਼ਰੂਰ ਕਰਾਓ ਇਹ ਤਾਂ ਟੋਨਿਕ ਵਰਗੀ ਚੀਜ਼ ਆ ਇੱਕ ਦਿਨ ਦੇ ਵਿੱਚ 3 ਮਹੀਨੇ ਜਿੰਨੀ ਐਡਵਰਟਾਈਜ਼ਮੈਂਟ ਹੋ ਜਾਂਦੀ ਆ ਸਰਬਜੀਤ ਹੋਣੀ ਇੰਨੀ ਮਿਹਨਤ ਕਰਦੇ ਆ ਕਿ ਸਟੋਰ 'ਤੇ ਜਾ ਕੇ ਪੂਰਾ ਸੈਟਅਪ ਕਰਕੇ ਬੈਨਰ ਬੂਨਰ ਲਾ ਕੇ ਸਟੂਡੀਓ ਬਣਾ ਕੇ ਉੱਥੋਂ ਬ੍ਰੌਡਕਾਸਟ ਕਰਦੇ ਆ ਔਰ ਇਹ ਪੰਜਾਬੀ ਲਹਿਰਾ ਕਰ ਸਕਦਾ 647-504-1557 'ਤੇ ਸਾਡੇ ਨਾਲ ਸੰਪਰਕ ਪੈਦਾ ਕਰੋ ਜਾਂ ਸਾਡੇ ਇੰਸਟਾਗ੍ਰਾਮ 'ਤੇ ਜਾਓ PUNJABIELEHRAN ਇੱਕ ਵੀਡੀਓ ਪਾਈ ਹੈ ਨਵੀਂ ਨੇ CNE ਦੀ ਬੜੀ ਕਮਾਲ ਦੀ ਅਤੇ ਤੁਸੀਂ ਜ਼ਰੂਰ ਦੇਖੋ ਅਤੇ ਸਾਡਾ PUNJABIELEHRAN ਇੰਸਟਾਗ੍ਰਾਮ ਵੀ ਆ ਔਰ ਇਹ ਟਿਕਟੋਕ ਵੀ ਆ ਵੈਬਸਾਈਟ ਵੀ ਆ ਅਤੇ ਮੇਰੇ ਨਾਲ ਸਰਬਜੀਤ ਰਾਇਲ ਇੰਡੀਆ ਗਰੋਸਰ ਤੋਂ ਵੈਲਕਮ
1: ਜੀ ਬਹੁਤ ਸ਼ੁਕਰੀਆ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਰਾਇਲ ਇੰਡੀਆ ਗਰੋਸਰ ਦੇ ਉੱਪਰ ਤੇ ਫਸਟ ਈਅਰ ਐਨੀਵਰਸਰੀ ਮਨਾਈ ਜਾ ਰਹੀ ਹੈ ਬੜੇ ਸ਼ਾਨਦਾਰ ਸਪੈਸ਼ਲ ਤੁਹਾਨੂੰ ਮਿਲ ਰਹੇ ਨੇ ਤੇ ਇਹ ਲੌਂਗ ਵੀਕਐਂਡ ਤੇ ਤੁਹਾਨੂੰ ਮੰਡੇ ਤੱਕ ਇਹ ਸੇਲ ਸ਼ੁਰੂ ਹੋ ਗਈ ਅੱਜ ਕੱਲ ਪਰਸੋਂ ਤੇ ਮੰਡੇ ਤੱਕ ਤੁਹਾਨੂੰ ਇਹ ਪ੍ਰਾਈਜ਼ ਮਿਲੇਗਾ ਤੇ ਬਾਈ ਜੀ ਬੜੀ ਸ਼ਾਨਦਾਰ ਗੱਲ ਇਹ ਵੀ ਹੈ ਜਦੋਂ ਖੁੱਲੇ ਸੀ ਉਦੋਂ ਵੀ ਹੁਣ ਵੀ 24 ਆਵਰ ਸਰਵਿਸ ਪ੍ਰੋਵਾਈਡ ਹੋ ਰਹੀ ਹੈ ਤੇ ਕੁਆਲਿਟੀ ਦੀ ਗਰੰਟੀ ਪ੍ਰੋਵਾਈਡ ਕਰ ਰਹੇ ਨੇ ਤੇ ਮੇਰੇ ਨਾਲ ਇਸ ਟਾਈਮ ਨੇ ਨਵਜੋਤ ਜੀ ਜੋ ਕਿ ਕਹਿੰਦੇ ਨੇ ਵੀ ਯਾਰ ਕਿਉਂ ਅਸੀਂ ਸਪੈਸ਼ਲ ਹਾਂ ਇਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦੇਣ ਲੱਗੇ ਨਵਜੋਤ ਜੀ ਵੈਲਕਮ ਪਹਿਲਾਂ
2: ਥੈਂਕ ਯੂ ਸਰ ਜੀ ਥੈਂਕ ਯੂ ਸਾਰੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇੱਕ ਗੱਲ ਮੈਂ ਹਮੇਸ਼ਾ ਤੋਂ ਕਰਦਾ ਆਇਆ ਜਦੋਂ ਦਾ ਮੈਂ ਗ੍ਰੋਸਰੀ ਸਟੋਰ ਬ੍ਰੈਂਪਟਨ ਦੇ ਵਿੱਚ ਖੋਲਿਆ ਕਿ ਕੁਆਲਿਟੀ ਸਾਡਾ ਮੇਨ ਫੋਕਸ ਹੈ ਕੁਆਲਿਟੀ ਮਿਲੂਗੀ ਕਸਟਮਰ ਨੂੰ ਕਸਟਮਰ ਇੱਕ ਵਾਰ ਸਾਡੇ ਸਟੋਰ 'ਚ ਸਾਡੇ ਕਹਿਣ 'ਤੇ ਆ ਜਾਓ ਆਪਾਂ ਤੁਸੀਂ ਆਪਣੀ ਮਰਜ਼ੀ ਨਾਲ ਆਉਣਾ ਆ ਤੁਸੀਂ ਪ੍ਰੋਡਿਊਸ ਦੀ ਗੱਲ ਕਰ ਲਓ ਤੁਸੀਂ ਆਈਲਾਂ ਦੇ ਵਿੱਚ ਕੋਈ ਵੀ ਸਮਾਨ ਦੀ ਗੱਲ ਕਰ ਲਓ ਕੁਆਲਿਟੀ ਤੁਹਾਨੂੰ ਨੰਬਰ 1 ਸਾਡੇ ਸਟੋਰ 'ਚ ਮਿਲਣੀ ਹੈ ਕਿਉਂਕਿ ਜੋ ਅਸੀਂ ਆਪ ਖਾਂਦੇ ਹਾਂ ਉਹੀ ਆਪਾਂ ਸਾਰਿਆਂ ਨੂੰ ਖਵਾਉਂਦੇ ਹਾਂ ਸੋ ਡੀਲਾਂ ਦੀ ਜੇ ਆਪਾਂ ਗੱਲ ਕਰੀਏ ਤਾਂ 99 ਸੈਂਟ ਡੀਲ ਆਪਣੇ ਸਟੋਰ ਦੇ ਵਿੱਚ ਚੱਲ ਰਹੀਆਂ ਨੇ ਇਸ ਟਾਈਮ ਤੇ ਤੁਸੀਂ ਬਿਗ ਐਗ ਪਲਾਂਟ ਲੈਣਾ ਤੁਹਾਨੂੰ 99 ਸੈਂਟ ਪਰ ਪਾਊਂਡ ਮਿਲ ਜਾਣਾ ਤੁਹਾਨੂੰ ਇੰਗਲਿਸ਼ ਕਿਕੰਬਰ ਲੈਣਾ ਤੁਸੀਂ 99 ਸੈਂਟ ਦਾ ਮਿਲ ਜਾਣਾ ਗ੍ਰੀਨ ਪੈਪਰ 99 ਨੂੰ ਮਿੰਟ 99 ਸੈਂਟ ਨੂੰ ਔਰੇਂਜ 99 ਸੈਂਟ ਨੂੰ ਡੀਲਾਂ ਬਹੁਤ ਨੇ ਫਲਾਇਰ ਬਹੁਤ ਲੰਬਾ ਆ ਟਾਈਮ ਆਪਣੇ ਕੋਲੇ ਘੱਟ ਹੁੰਦਾ ਹੈ ਰਾਈਟ ਇੱਕ ਵਾਰ ਆਓ ਫਰਾਈਡੇ ਸੈਟਰਡੇ ਸੰਡੇ ਮੰਡੇ ਤੁਸੀਂ ਡੀਲਾਂ ਦਾ ਫਾਇਦਾ ਚੱਕੋ ਇੱਕ ਵਾਰ ਸਟੋਰ ਦੇਖ ਕੇ ਜਾਓ ਬਹੁਤ ਆਈਟਮ ਇਸ ਫਲਾਇਰ 'ਚ ਇਹੋ ਜਿਹੀਆਂ ਨੇ ਜਿਹੜੀਆਂ ਸਾਡਾ ਐਵਰੀ ਡੇ ਲੋ ਪ੍ਰਾਈਸ ਹੈ ਮਤਲਬ ਇਹ ਡੀਲ ਨੀ ਹੈਗੀ ਸਾਡਾ ਰੈਗੂਲਰ ਪ੍ਰਾਈਸ ਹੈ ਜਿੰਨਾ ਚਿਰ ਮਾਰਕੀਟ ਦੇ ਵਿੱਚ ਪ੍ਰਾਈਸ ਨੀ ਵੱਧਦਾ ਓਨਾ ਚਿਰ ਤੁਹਾਨੂੰ ਸੇਮ ਹੀ ਪ੍ਰਾਈਸ ਸਾਡੇ ਕੋਲੇ ਮਿਲਣਾ ਹੁਣ ਰੈਡ ਅਨੀਅਨ ਸਾਰੇ ਕਿਤੇ 799-899 ਨੂੰ ਮਿਲਦਾ ਕਿਸੇ ਨੇ ਡੀਲ ਤੇ ਵੀ ਲਾਇਆ ਰੋਕ ਪਿੱਟ ਕੇ 599 ਦਾ ਤੁਹਾਨੂੰ ਮਿਲਦਾ ਅਸੀਂ ਤੁਹਾਨੂੰ ਦੇ ਰਹੇ ਹਾਂ 10 ਪਾਉਂਡ ਰੈਡ ਅਨੀਅਨ ਸਿਰਫ ਸਿਰਫ 499 ਦਾ ਆਲੂ ਤੁਸੀਂ ਲੈਣੇ ਆ ਸਾਡੇ ਕੋਲੇ ਸੇਲ ਤੇ ਆ ਸ਼ੂਗਰ ਤੁਸੀਂ ਲੈਣੀ ਹੈ 249 ਦੇ ਵਿੱਚ ਤੁਹਾਨੂੰ ਸ਼ੂਗਰ ਮਿਲ ਜਾਣੀ ਹੈ ਇਸ ਤੋਂ ਇਲਾਵਾ ਸਾਡੇ ਸਟੋਰ ਤੇ ਤੁਸੀਂ ਆਉਂਦੇ ਹੋ 24/7 ਆਪਾਂ ਤੁਹਾਡੇ ਲਈ ਖੁੱਲੇ ਆ ਪੁਆਇੰਟ ਸਿਸਟਮ ਅਸੀਂ ਰੱਖਿਆ ਤਾਂ ਕਿ ਤੁਸੀਂ ਜਦੋਂ ਰੈਗੂਲਰ ਗ੍ਰੋਸਰੀ ਕਰਦੇ ਹੋ ਪੁਆਇੰਟਸ ਲਓ ਪੁਆਇੰਟਸ ਰਿਡੀਮ ਕਰੋ ਤੁਹਾਡੇ ਹੋਰ ਪੈਸੇ ਬਚਦੇ ਆ ਹਰ ਮਹੀਨੇ ਇੱਕ ਲੱਕੀ ਕਸਟਮਰ ਨੂੰ ਅਸੀਂ $100 ਦੀ ਗ੍ਰੋਸਰੀ ਬਿਲਕੁਲ ਫ੍ਰੀ ਦਿੰਨੇ ਆ
0: ਐਵਰੀ ਮੰਥ ਅੱਛਾ
1: ਹਰ ਮਹੀਨੇ ਸੋ ਹਰ ਮਹੀਨੇ ਦੇ ਪਹਿਲੇ ਸੈਟਰਡੇ ਸ਼ਾਮ ਨੂੰ 6 ਵਜੇ ਅਸੀਂ ਡਰਾ ਕਰਦੇ ਆ ਆ ਪਿਆ ਸਾਡਾ ਡਰਾ
0: ਠੀਕ ਹੈ
1: ਇਹਦੇ ਚ ਜਿਹਦਾ ਵੀ ਨਾਮ ਨਿਕਲਦਾ ਰਸੀਦ ਨਿਕਲਦੀ ਹੈ ਉਹਨਾਂ ਨੂੰ $100 ਦੀ ਗ੍ਰੋਸਰੀ ਫ੍ਰੀ ਮਿਲਦੀ ਹੈ ਜਦੋਂ ਮਰਜ਼ੀ ਆ ਕੇ ਲੈ ਜਾ
0: ਠੀਕ ਹੈ
1: ਇਸ ਤੋਂ ਇਲਾਵਾ ਸਾਡੇ ਕੋਲ ਗ੍ਰਿਲ ਕਲੱਬ ਹੈਗਾ ਆ ਉਹ ਸਾਡਾ ਰਾਤ ਦੇ 10 ਵਜੇ ਦਾ ਖੁੱਲਾ ਸਾਡੀ ਮੱਛੀ ਦੇ ਪਕੌੜੇ ਜਿਹਨੇ ਇੱਕ ਵਾਰ ਖਾ ਲਏ ਉਹਨਾਂ ਨੇ ਕਿਤੋਂ ਨੀ ਖਾਣੇ 50-50 ਕਿਲੋਮੀਟਰ ਗੱਡੀ ਚਲਾ ਕੇ ਲੋਕੀ ਆਉਂਦੇ ਆ ਸਪੈਸ਼ਲ ਤੇ ਲੱਗੇ ਹੋਏ ਨੇ ਇਸ ਵੀਕਐਂਡ ਤੁਹਾਨੂੰ 1 ਪਾਉਂਡ 799 ਦਾ 4 ਪਾਉਂਡ ਸਿਰਫ 1999 ਦੇ 4 ਪਾਉਂਡ ਮੱਛੀ ਦੇ ਪਕੌੜੇ $20 ਦੇ ਵਿੱਚ ਆਪਾਂ ਤੁਹਾਨੂੰ ਖਵਾ ਰਹੇ ਹਾਂ ਆ ਜਾਓ ਤੇ ਇੱਕ ਵਾਰ ਲੈ ਜਾਓ ਤੇ ਸਵਾਦ ਦਾ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜਾ ਇੱਕ ਵਾਰ ਖਾਊਗਾ ਦੁਬਾਰਾ ਜ਼ਰੂਰ
0: ਆਊਗਾ ਕਿਆ ਬਾਤ ਹੈ
1: ਬਾਤ ਹੈ
0: ਬਹੁਤ ਅੱਛੇ ਔਰ ਗ੍ਰੈਂਡ ਓਪਨਿੰਗ ਸਰਬਜੀਤ ਲਾਈਵ ਐਨਵਰਸਰੀ ਅੱਜ ਮਨਾ ਰਹੇ ਹਾਂ ਔਰ ਬਹੁਤ ਹੀ ਖੂਬਸੂਰਤ ਗ੍ਰੋਸਰੀ ਸਟੋਰ ਹੈ ਔਰ ਸਾਡੀ ਜਿਹੜੀ ਕਹਿੰਦੇ ਹੁੰਦੇ ਆ ਆਪਸ ਵਿੱਚ ਜੁਗਲਬੰਦੀ ਚੱਲ ਰਹੀ ਆ ਸਰਬਜੀਤ ਨਾਲ। ਸਰਬਜੀਤ ਲਾਈਕ ਕਰ ਰਹੇ ਸਾਰਾ ਕੁਛ
2: ਪੂਰਾ ਜੀ ਨਜ਼ਾਰੇ?
0: ਅੱਛਾ
2: ਮੈਂ ਤਾਂ ਸੁਣ ਕੇ ਇੱਥੇ ਨਜ਼ਾਰੇ ਲੈ ਰਿਹਾ ਪੂਰੇ ਜੀ।
0: ਅੱਛਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ, ਤੋ ਥੈਂਕ ਯੂ ਵੈਰੀ ਮੱਚ ਸਰਬਜੀਤ, ਫਿਰ ਜੁੜਦੇ ਹਾਂ ਥੋੜ੍ਹੀ ਦੇਰ ਤੋਂ ਬਾਅਦ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਅਤੇ ਪੰਜਾਬੀ ਲਹਿਰਾਂ ਵਿੱਚ ਮੈਂ ਤੁਹਾਡਾ ਸਤਿੰਦਰਪਾਲ। ਜੀ ਹਾਂ, ਯੂਨੀ ਗਲੋਬ ਐਡਵਾਈਜ਼ਰੀ ਤੁਹਾਨੂੰ ਲੋਨ ਦਵਾਉਂਦੇ ਨੇ, ਔਰ ਲੋਨ ਵੀ ਬਹੁਤ ਭਾਰੀ ਭਰਕਮ, ਤੁਹਾਡੀ ਐਜੂਕੇਸ਼ਨ ਨੂੰ ਚੰਗਾ ਅਪਗ੍ਰੇਡ ਕਰਨ ਵਾਸਤੇ ਲੋਨ ਦਵਾਉਂਦੇ ਨੇ। ਤੋ ਨੰਬਰ ਹੈ ਉਹਨਾਂ ਦਾ, ਕਿੰਨਾ ਨੰਬਰ ਹੈ, 437-264-3175, 437-264-3175 ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ, ਅਤੇ ਮੈਂ ਹਾਂ ਤੁਹਾਡਾ ਆਪਣਾ

0: ਪਤਾ ਲੱਗਿਆ ਕਿਹੜਾ ਗਾਣਾ? ਬਹੁਤ ਪਿਆਰਾ ਗਾਣਾ, ਬਹੁਤ ਹੀ ਰੋਮੈਂਟਿਕ ਆ। ਪਰ ਉਸ ਤੋਂ ਪਹਿਲਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਕਿੱਥੇ? ਆਹਾ ਜੀ ਹਾਂ, ਅਪਲਾਇੰਸ ਜੰਕਸ਼ਨ, ਪੰਜਾਬੀ ਤਰ੍ਹਾਂ ਦੇ ਪ੍ਰਾਊਡ ਸਪੌਂਸਰ ਨੇ ਅਪਲਾਇੰਸ ਜੰਕਸ਼ਨ ਜੀ। ਵੈਲਕਮ,
1: ਥੈਂਕ ਯੂ ਸੋ ਮਚ ਭਾਜੀ। ਗੱਲ ਕਰਾਂਗੇ ਜੀ, ਜਿਹੜੇ ਵੀ ਕਲਾਇੰਟ ਇਸ ਵੀਕਐਂਡ ਬੇਸਮੈਂਟ ਦੇ ਅਪਲਾਇੰਸਿਸ ਦੀ ਸ਼ੋਪਿੰਗ ਕਰਨ ਦੀ ਸੋਚ ਰਹੇ ਨੇ, ਬੇਸਮੈਂਟ ਦੇ ਚਾਰ ਅਪਲਾਇੰਸਿਸ ਦਾ ਇਹ ਬੰਡਲ ਹੈ ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟੌਪ ਮਾਊਂਟ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੌਪ ਸਟੋਵ ਵਿਦ ਵਾਸ਼ਰ ਤੇ ਡਰਾਇਰ, $3,500 ਦੀ ਵੈਲਿਊ ਦੇ ਬੇਸਮੈਂਟ ਦੇ ਚਾਰ ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $2,599 ਚ ਫਰਿੱਜ, ਸਟੋਵ, ਵਾਸ਼ਰ ਤੇ ਡਰਾਇਰ ਤੁਸੀਂ ਬੇਸਮੈਂਟ ਲਈ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,499 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 75 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ, $1,500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $999 ਚ, ਨਾਲ $300 ਦੀ ਸਾਊਂਡ ਬਾਰ ਬਿਲਕੁਲ ਫ੍ਰੀ ਇਸ ਵੀਕਐਂਡ ਦਿੱਤੀ ਜਾ ਰਹੀ। ਸੋ ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-0050-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: 905 450 0056।

ਬਾਤ ਹੈ ਬੜੇ ਰੋਮਾਂਟਿਕ ਸੌਂਗ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਦੇ ਵਿੱਚ ਔਰ ਪੰਜਾਬੀ ਲਹਿਰਾਂ ਨੂੰ ਸਪੌਂਸਰ ਕੀਤਾ ਜਾ ਰਿਹਾ ਮਿਸਟਰ ਸਿੰਘ ਪੀਜ਼ਾ ਵੱਲੋਂ ਬਹੁਤ ਚੋਟੀ ਦਾ ਪੀਜ਼ਾ ਮਿਸਟਰ ਸਿੰਘ ਪੀਜ਼ਾ ਬਿਲਕੁਲ ਪਿਓਰ ਵੈਜੀਟੇਰੀਅਨ ਪੀਜ਼ਾ ਅਤੇ ਤੁਸੀਂ ਇੰਜੋਏ ਕਰੋ ਵੱਖ ਵੱਖ ਤਰ੍ਹਾਂ ਦੀਆਂ ਟੋਪਿੰਗਸ ਪਾ ਕੇ ਤੁਹਾਨੂੰ ਮਿਸਟਰ ਸਿੰਘ ਪੀਜ਼ਾ 905-500-4000 ਗੱਲਾਂ ਤਾਂ ਉਹੀ ਹੁੰਦੀਆਂ ਪਰ ਕਹਿੰਦੇ ਨੇ ਕਿ ਅੰਦਾਜ਼ ਜਿਹੜਾ ਨਾ ਗੱਲਬਾਤ ਕਰਨ ਦਾ ਉਹ ਅੰਦਾਜ਼ ਹੀ ਪ੍ਰਭਾਵ ਕਰਦਾ। ਕਹਿੰਦੇ ਕਿਸੇ ਸੇ ਦਿਲ ਲੱਗ ਜਾਣੇ ਕੋ ਮੁਹੱਬਤ ਨਹੀਂ ਕਹਤੇ।

0: ਪੰਜਾਬੀਦਾਰਾਂ, ਇਸ ਵੇਲੇ ਸਾਡੇ ਨਾਲ ਸਾਡੇ ਪ੍ਰਾਊਡ ਸਪਾਂਸਰ ਹਾਜ਼ਰ ਨੇ, ਔਰ ਮਿਸਟਰ ਸਾਰਾਂਸ਼ ਯੂਨੀ ਗਲੋਬ ਤੋਂ, ਜਿਹਦੇ ਬਾਰੇ ਮੈਂ ਗੱਲਬਾਤ ਕੀਤੀ ਸੀ ਕਿ ਮਿਸਟਰ ਸਾਰਾਂਸ਼ ਤੁਹਾਡੇ ਨਾਲ ਗੱਲਬਾਤ ਕਰਨਗੇ ਔਰ ਤੁਹਾਨੂੰ ਲੋਨ ਦਿਵਾਉਣਗੇ, ਔਰ ਲੋਨ ਜਿਹੜਾ ਬਹੁਤ ਹੀ ਕਹਿੰਦੇ ਹੁੰਦੇ ਆ ਕਿ ਤੁਹਾਡੀ ਐਜੂਕੇਸ਼ਨ ਨੂੰ ਅੱਗੇ ਵਧਾਉਣ 'ਚ ਕੰਮ ਆਏਗਾ। ਟੈਲੀਫੋਨ ਨੰਬਰ ਹੈ ਇਹਨਾਂ ਦਾ 4372643175। ਵੈਲਕਮ ਸਾਰਾਂਸ਼।
1: ਲੋਨ ਕੇ ਨਾਮ ਸੇ ਹਮ ਲੋਗ ਡਰਤੇ ਹੈ, ਇੱਕ ਹਿਚਕ ਹੋਤੀ ਹੈ, ਡਰ ਲਗਤਾ ਲਗਨਾ ਚਾਹੀਏ। ਬਟ ਯਹਾਂ ਪੇ ਜੋ ਹਮ ਜਿਸ ਪ੍ਰੋਡਕਟ ਮੇ ਡੀਲ ਕਰ ਰਹੇ ਹੈ ਵਹਾਂ ਪੇ ਉਸਕਾ ਸਾਈਡ ਇਫੈਕਟ ਨਹੀਂ ਹੈ। ਯੇ ਇੱਕ ਤਰ੍ਹਾਂ ਸੇ ਹੋਮੋਪੈਥੀ ਕੀ ਦਵਾਈ ਹੈ, ਐਲੋਪੈਥੀ ਕੀ ਦਵਾਈ ਨਹੀਂ ਹੈ। ਠੀਕ ਹੈ ਜੀ, ਅਬ ਆਪ ਘਰ ਪੇ ਲੋਨ ਲੇਂਗੇ, ਨਹੀਂ ਦੇ ਪਾਏਂਗੇ ਤੋ ਘਰ ਉਠਾ ਲੇਂਗੇ, ਫਾਈਨੈਂਸਿੰਗ ਇਨ ਸਭ ਚੱਕਰੋ ਮੇ, ਰਾਈਟ। ਬਟ ਯਹਾਂ ਪੇ ਸਾਫ ਸੀਧੀ ਚੀਜ਼ ਹੈ, ਆਪ ਸਕਿੱਲ ਡਿਵੈਲਪ ਕਰਤੇ, ਆਪਕੋ ਬੈਂਕ ਨਹੀਂ ਗਵਰਨਮੈਂਟ ਫੰਡਿੰਗ ਦੇਤਾ ਹੈ 50,000 ਸੇ 1,70,000 ਡਾਲਰ ਤੱਕ। ਜੈਸੇ ਅਭੀ ਮੈਂ ਆਫਿਸ ਸੇ ਨਿਕਲਾ ਤੋ ਜੋ ਲਾਸਟ ਕਲਾਇੰਟ ਥੇ ਉਨਕੇ 3 ਕਿਡਸ ਥੇ, ਤੋ ਉਨਕੇ 178,000 ਡਾਲਰ ਕਾ ਨੈਟ ਲੋਨ ਉਨਕੋ ਬਣਾ ਹੈ। ਵੋ ਰਿਟੇਨ ਹੋ ਗਏ ਹੈ ਹਸਬੈਂਡ ਵਾਈਫ ਦੋਨੋ, ਤੋ ਮਤਲਬ 0% ਪੇ ਹੈ ਵਿਆਜ, ਪਹਿਲੀ ਕਿਸ਼ਤ 2.5 ਸਾਲ ਬਾਅਦ ਸਟਾਰਟ ਹੈ। ਆਪਨੇ ਕਭੀ ਐਸਾ ਕੋਈ ਲੋਨ ਸੁਣਾ ਜਿਸਕੀ ਕਿਸ਼ਤ ਫਸਟ ਇੰਸਟਾਲਮੈਂਟ 2.5 ਸਾਲ ਬਾਅਦ ਸਟਾਰਟ ਹੋ ਰਹੀ ਹੈ? ਨਹੀਂ ਨਾ, ਦੈਟਸ ਵਾਈ ਦਿਸ ਇਜ਼ ਅ ਲੋਨ, ਬਟ ਐਸਾ ਲੋਨ ਐਗਜ਼ਿਸਟ ਹੀ ਨਹੀਂ ਕਰਦਾ ਕਹੀਂ ਪੇ। ਔਰ ਮਤਲਬ 2.5 ਸਾਲ ਬਾਅਦ ਵੀ ਵਿਆਜ ਕਿਆ ਹੈ, 2.5% ਪੂਰੇ ਸਾਲ ਕਾ, ਮਤਲਬ $100,000 ਕਾ ਵਿਆਜ ਮਹੀਨੇ ਕਾ ਸਿਰਫ $200 ਹੈ। ਕੋਈ ਏਜ ਲਿਮਿਟ ਨਹੀਂ ਹੈ, ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਕਹੀਂ ਵੀ ਓਨਟਾਰੀਓ ਮੇ ਰਹਿਤੇ, ਫੁਲੀ ਆਨਲਾਈਨ ਕੋਰਸ ਕਰਤੇ ਆਪਣੇ ਸਕਿਡਿਊਲ ਕੇ ਹਿਸਾਬ ਸੇ। ਕਿਉਂ? ਕਿਉਂਕਿ ਸੈਲਫ ਸਟੱਡੀ ਕੋਰਸਿਸ ਹੈ, ਜਿਸੇ ਆਪਣੇ ਹਫਤੇ ਮੇ ਲੋਗਿਨ ਕਰਨਾ, ਚਾਹੇ ਸੁਬਹ ਸ਼ਾਮ ਰਾਤ ਜਬ ਆਪਕਾ ਮਨ ਕਰੇ। ਔਰ ਕੋਈ ਇਗਜ਼ਾਮਸ ਨਹੀਂ ਹੈ ਇਸਕੇ ਅੰਦਰ, ਆਸਾਨ ਸੀ ਅਸਾਈਨਮੈਂਟਸ ਹੈ। ਆਪ ਹਮੇ ਅਭੀ ਕਾਲ ਕਰੇ, ਹਮਾਰੇ ਆਫਿਸ ਆਏ, ਪ੍ਰੋਪਰ ਆਫਿਸ ਹੈ, 8 ਸਾਲ ਮੇ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ, ਕੋਈ ਵੀ ਇਸਮੇ ਚਲਾਕੀ ਕੁੰਡੀ ਨਹੀਂ ਹੈ। ਔਰ ਲਾਸਟ ਮੇ ਹਮਾਰੀ ਫੀਸ ਕਿਤਨੀ ਹੈ, $199 ਫਲੈਟ ਫੀਸ ਹੈ, ਕੋਈ ਪਰਸੈਂਟੇਜ ਨਹੀਂ ਹੈ, ਉਹ ਵੀ ਇੰਟਰੈਕਟ ਪੇ ਲੇਤੇ, ਇਹ ਨਹੀਂ ਕਹਿੰਦੇ ਕੈਸ਼ ਪਕੜਾ ਦੋ, ਬਾਕੀ ਆਪਕੀ ਇੱਛਾ, ਤੋ ਕਾਮ ਹੋਣੇ ਕੇ ਬਾਅਦ ਫੀਸ ਹੈ, ਸ਼ੁਰੂ ਮੇ ਕੁਛ ਵੀ ਨਹੀਂ ਹੈ। ਇੱਕ ਸੇ ਤਿੰਨ ਮਹੀਨੇ ਮੇ ਆਪਕੇ ਖਾਤੇ ਮੇ ਫੰਡਿੰਗ ਆ ਜਾਤੀ, ਯੂਜੁਅਲੀ 2.5 ਮਹੀਨੇ ਐਵਰੇਜ ਰਹਤਾ ਹੈ। ਤੋ ਕਾਲ ਕਰੇ, ਅਭੀ ਕਾਲ ਕਰੇ, ਅਸੈਸਮੈਂਟ ਕਰਾਏ, 437-264-3175 437-264-3175 ਕਾਲ ਕਰੋ, ਐਸਟੀਮੇਟ ਲੋ, ਡਰੋ ਮਤ, 437-264-3175 437-264-3175 437-264-3175
0: ਜੀ ਹਾਂ, 437-264-3175 ਟੈਲੀਫੋਨ ਨੰਬਰ ਹੈ, ਔਰ ਤੁਹਾਨੂੰ ਲੋਨ ਮਿਲੇਗਾ। ਕੋਈ ਇਫ, ਕੋਈ ਬਟ, ਕੋਈ ਨੋ ਨਹੀਂ ਹੋਏਗੀ, ਔਰ ਕੋਈ ਕਹਿੰਦੇ ਕਿ ਗਿਮਿਕ ਨਹੀਂ ਹੋਏਗਾ, ਔਰ ਜਿਹੜੀ ਫੀਸ ਆ ਉਹ ਵੀ ਤੁਹਾਨੂੰ ਦੱਸੀ ਜਾਵੇਗੀ। ਜੀ
1: ਬਿਲਕੁਲ ਜੀ, ਬਿਲਕੁਲ ਜੀ, ਕਾਮ ਹੋਣੇ ਕੇ ਬਾਅਦ 199 ਵਨ ਟਾਈਮ ਫਲੈਟ ਫੀਸ ਹੈ, ਕੋਈ ਮਿੱਠੀ ਬਾਤ ਕੋਈ ਚਲਾਕੀ ਨਹੀਂ ਹੈ, ਸਾਫ ਕਾਮ ਸਾਫ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ।
0: ਪੰਜਾਬੀ ਲਾਈਨ ਇੱਕ ਵਾਰ ਫਿਰ ਲਾਈਵ ਲੋਕੇਸ਼ਨ ਚੱਲਦੇ ਆ, ਗ੍ਰੈਂਡ ਹੋਮ ਫਰਨੀਚਰ ਤੇ, ਬੜੀਆਂ ਲਾਈਨਾਂ ਬਿਜ਼ੀ ਆ ਸਾਰੀਆਂ, ਔਰ ਸਾਡੇ ਬਿਜ਼ਨਸ ਪਰਸਨ ਵੀ ਕੁਛ ਹੋਲਡ ਕਰ ਰਹੇ ਆ, ਉਹਨਾਂ ਨੂੰ ਵੀ ਥੋੜਾ ਜਿਹਾ ਪੇਸ਼ੈਂਸ ਜ਼ਰੂਰ, ਮੇਰੀ ਰਿਕੁਐਸਟ ਆ, ਰੱਖਣੀ ਪੈਣੀ ਆ। ਜੀ ਵੈਲਕਮ ਆਪਣੇ ਸੁਖ ਭਾਜੀ।
2: ਬਿਲਕੁਲ ਜੀ, ਇੱਕ ਵਾਰ ਫੇਰ ਭਾਜੀ ਸਵਾਗਤ ਆ, ਟੋਮਕਨ ਟੋਮਕਨ ਡੇਰੀ ਐਂਡ ਟੋਮਕਨ ਰੋਡ ਤੋਂ ਗ੍ਰੈਂਡ ਹੋਮ ਫਰਨੀਚਰ ਤੇ ਲਾਈਵ ਲੋਕੇਸ਼ਨ ਤੇ ਪਹੁੰਚੇ ਹੋਏ ਨੇ ਸੁਖ ਬਾਈ ਜੀ, ਪੂਰੇ ਇਸ ਟਾਈਮ ਗਰਮਾ ਗਰਮ ਨੇ ਡੀਲਾਂ ਵਾਸਤੇ। ਸੁਖ ਬਾਈ ਜੀ, ਫਰਨੀਚਰ ਤੇ ਡੀਲ ਹੋ ਗਈ ਆ, ਸੋਫੇ ਤੇ ਹੋ ਗਈ ਆ, ਬੈਡਰੂਮ ਤੇ ਹੋ ਗਈ ਆ, ਡਾਇਨਿੰਗ ਟੇਬਲ ਤੇ ਹੋ ਗਈ ਆ, ਹੁਣ ਅੱਗੇ ਕਈ ਡੀਲ ਆ ਰਹੀ ਹੈ।
3: ਬਿਲਕੁਲ ਡਨ ਹੋ ਗਿਆ, ਹੁਣ ਕੰਫਰਟੇਬਲ ਤੇ ਡੀਲ, ਹੁਣ ਆਪਾਂ ਕੰਫਰਟੇਬਲ ਤੇ ਡੀਲ ਦਿੰਦੇ ਆ, ਸੋਲਿਡ ਵੁੱਡ ਦਾ ਕੰਫਰਟੇਬਲ, ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਕੰਫਰਟੇਬਲ, ਜਿਹਦੀ ਰੈਗੂਲਰ ਕੀਮਤ 500-600 ਸੀ, ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਕੰਫਰਟੇਬਲ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਸਿਰਫ $150 ਦਾ, ਸੋਲਿਡ ਵੁੱਡ ਦਾ ਕੰਫਰਟੇਬਲ $150 ਦੇ ਵਿੱਚ ਮਿਲੂਗਾ, ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਮਿਲਣਗੇ। ਹੁਣ ਸੰਧੂ ਸਾਹਿਬ ਨਾਲ ਡੀਲ ਦਿੰਦੇ ਆ, ਸੋਲਿਡ ਵੁੱਡ ਡਾਇਨਿੰਗ ਟੇਬਲ ਦੀ, ਬੈਂਚ ਵਾਲੇ ਡਾਇਨਿੰਗ ਟੇਬਲ ਦੀ,
0: ਕੀ ਬਾਤ ਹੈ,
3: ਚੇਅਰਾਂ ਵਾਲੀ ਜੀ ਡੀਲ ਦਿੱਤੀ ਆ, ਸੋਲਿਡ ਵੁੱਡ ਦਾ ਟੇਬਲ, ਸਾਈਡਾਂ ਤੇ 4 ਚੇਅਰਾਂ ਲੱਗੀਆਂ, ਤੇ ਇੱਕ ਸਾਈਡ ਸਾਹਿਬ ਸੰਧੂ ਸਾਹਿਬ ਬੈਂਚ ਲੱਗਾ ਹੋਊਗਾ ਬੈਠਣ ਲਈ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ 4 ਚੇਅਰਾਂ ਦੇ ਨਾਲ, ਜਿਹਦੀ ਫਲੋਰ ਦੀ ਪ੍ਰਾਈਸ $999 ਲੱਗ ਟੇਬਲ ਕੌਫੀ ਟੇਬਲ ਬਹੁਤ ਸਾਰੀ ਇਨਵੈਂਟਰੀ ਜਿਹੜੀ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਮਿਲਣਾ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਲੇਬਰ ਡੇ ਲੇਬਰ ਡੇ ਲੇਬਰ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਚੱਲ ਰਹੀ ਆ, ਸੋ ਅੱਜ ਵੀ ਅਸੀਂ 8 ਵਜੇ ਤੱਕ ਓਪਨ ਸੀ ਤੇ ਕੱਲ ਸਵੇਰੇ 11 ਵਜੇ ਦਰਵਾਜ਼ੇ ਜਿਹੜੇ ਸ਼ਾਰਪ ਤੁਹਾਡੇ ਲਈ ਓਪਨ ਹੋ ਜਾਣਗੇ। ਸੋ ਲੋਐਸਟ ਪ੍ਰਾਈਸ ਤੇ ਫਰਨੀਚਰ ਦੇ ਉੱਪਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਤੋਹਫੇ ਆਪਣੇ ਘਰ ਲੈ ਕੇ ਜਾਣੇ ਆ, ਸੋ ਜਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ ਦੇ ਉੱਪਰ ਲੱਗੀ ਆ। ਲੌਂਗ ਵੀਕਐਂਡ ਸੇਲ, ਧੰਨਵਾਦ ਭਾਜੀ।
0: ਵੈਰੀ ਗੁੱਡ ਸਰ, ਬਹੁਤ ਬਹੁਤ ਸ਼ੁਭ ਇੱਛਾਵਾਂ। ਲੌਂਗ ਵੀਕਐਂਡ ਇਹ ਜਿਹੜੀ ਲੇਬਰ ਡੇ ਦੀ ਸੇਲ ਆ ਬਹੁਤ ਵੱਡੀ। ਗ੍ਰੈਂਡ ਹੋਮ ਫਰਨੀਚਰ, ਇੱਕੋ ਇੱਕ ਫਰਨੀਚਰ ਜਿਹਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ, ਔਰ ਤੁਸੀਂ ਉੱਥੇ ਹੀ ਪਹੁੰਚਣਾ।
4: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ, ਚਨਾ ਭਟੂਰਾ ਬਾਏ 1 ਗੇਟ 1 ਫ੍ਰੀ, ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ, ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7।
0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਤੇ ਪੰਜਾਬੀ ਲਹਿਰਾਂ ਦੇ ਵਿੱਚ ਇੱਕ ਵਾਰ ਫਿਰ ਵੀ ਆਰ ਵੈਰੀ ਪ੍ਰਾਊਡ ਕਿ ਅੱਜ ਇੰਟਰਨੈਸ਼ਨਲ ਜਿਹੜਾ CNE ਹੋ ਰਿਹਾ ਮੇਲਾ ਸਾਡਾ, ਇਹ 7 ਸਪਟੰਬਰ ਤੋਂ ਪਹਿਲਾਂ ਸ਼ੁਰੂ ਹੋ ਗਿਆ ਤੇ ਅੱਜ ਉੱਥੇ ਇੱਕ ਬਹੁਤ ਵੱਡਾ ਕੌਨਸਰਟ ਹੋ ਰਿਹਾ ਰੌਫ ਸਪੇਰਾ ਦਾ, ਔਰ ਵੀ ਆਰ ਵੈਰੀ ਪ੍ਰਾਊਡ ਕਿ ਉਸ ਰੌਫ ਸਪੇਰਾ ਦੇ ਜਿਹੜੇ ਕੌਨਸਰਟ ਆ ਉਹਨੂੰ ਹੋਸਟ ਕਰ ਰਿਹਾ ਤੁਹਾਡਾ ਆਪਣਾ ਨਵੀਂ ਸਿੱਧੂ। ਬਹੁਤ ਸਾਰੇ ਅਸੀਂ ਗਿਵ ਅਵੇਜ਼ ਵੀ ਦਿੱਤੇ, CNE ਦੀਆਂ ਟਿਕਟਾਂ ਵੀ ਦਿੱਤੀਆਂ ਤੁਹਾਨੂੰ, ਅਤੇ ਅੱਜ ਨਵੀਂ ਕਹਿੰਦੇ ਆ ਕਿ ਪੂਰਾ ਕਮਿਊਨਿਟੀ ਨੂੰ ਰਿਪ੍ਰਜੈਂਟ ਕਰੂਗਾ ਉੱਥੇ, ਅਤੇ ਪੰਜਾਬੀ ਲਹਿਰਾਂ ਨੂੰ ਰਿਪ੍ਰਜੈਂਟ ਤਾਂ ਕਰਨਾ ਹੀ ਕਰਨਾ। ਜਿੰਨੇ ਸਾਡੇ ਲਿਸਨਰਸ ਨੇ, ਸਾਡੇ ਸਪੋਂਸਰਸ ਨੇ, ਉਹਨਾਂ ਦੀਆਂ ਬੈਸਟ ਵਿਸ਼ਿਜ਼ ਆ ਰਹੀਆਂ ਨੇ, ਤੋ ਵੈਰੀ ਪ੍ਰਾਊਡ ਕਿ ਇਹ ਜਿਹੜਾ ਨੈਸ਼ਨਲ ਲੈਵਲ ਦਾ ਸਾਡਾ ਮੇਲਾ ਹੋ ਰਿਹਾ ਉਹਨੂੰ ਨਵੀਂ ਜਿਹੜਾ ਉਹ ਨਵੀਂ ਸਿੱਧੂ ਹੋਸਟ ਕਰੇਗਾ। ਇੱਕ ਤੁਹਾਨੂੰ ਗੈਰੀ ਬਾਈ ਜੀ ਦਾ ਨੰਬਰ ਦੇ ਦਈਏ, CIC ਇਮੀਗ੍ਰੇਸ਼ਨ, ਇਮੀਗ੍ਰੇਸ਼ਨ ਦੇ ਬਹੁਤ ਸਾਰੇ ਲੋਕਾਂ ਦੇ ਕੇਸ ਉਲਝੇ ਹੋਏ ਆ, ਉਹਨੂੰ ਸੁਲਝਾਉਣ ਲਈ ਨੰਬਰ ਹੈ 416-456-6661, 466-456-6661। ਤੇ ਵੀ ਆਰ ਵੈਰੀ ਪ੍ਰਾਊਡ ਟੂ ਅਨਾਊਂਸ ਕਿ ਵੀ ਹੈਵ ਮੈਡਮ ਸਿਮਰਨ ਸੈਣੀ ਵਿਦ ਅਸ, ਜੀ ਹਾਂ, ਆਲ ਕਰਨ ਇੰਸ਼ੋਰੈਂਸ ਤੋਂ, ਔਰ ਉਹ ਤੁਹਾਡੇ ਲਈ ਇੰਸ਼ੋਰੈਂਸ ਦੀਆਂ ਬਰੀਕੀਆਂ ਦੀ ਜਾਣਕਾਰੀ ਦੇਣਗੇ ਮੈਡਮ ਸਿਮਰਨ ਸੈਣੀ ਜੀ। 416-994-7272 ਉਹਨਾਂ ਦਾ ਨੰਬਰ ਹੈ। ਥੈਂਕ ਯੂ, ਪਲੀਜ਼
5: ਜੀ ਸਿੰਦਰਪਾਲ ਜੀ। ਜੀ ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਕਹਾਂ ਪੇ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ ਜੀ। ਔਰ ਪਹਿਲਾਂ ਤੇ ਇੱਕ ਤੇ ਸਿੰਦਰਪਾਲ ਜੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਸਾਡੇ ਸਾਰਿਆਂ ਦੇ ਲਈ, ਔਰ ਐਜ਼ ਅ ਪੇਰੈਂਟ ਤੁਹਾਡੇ ਲਈ ਬੜੀ ਪ੍ਰਾਊਡ ਵਾਲੀ ਗੱਲ ਹੈ ਕਿ ਨਵੀਂ ਇੰਨੀ ਵੱਡੀ ਸਟੇਜ ਤੇ ਸਾਡੀ ਕਮਿਊਨਿਟੀ ਨੂੰ ਰਿਪ੍ਰਜੈਂਟ ਕਰ ਰਹੇ ਨੇ ਔਰ ਉੱਥੇ ਉਹ ਹੋਸਟ ਕਰ ਰਹੇ ਨੇ ਅੱਜ ਦਾ ਸ਼ੋਅ, ਔਰ ਸਾਡੇ ਸਾਰਿਆਂ ਲਈ ਬੜੇ ਪ੍ਰਾਊਡ ਦੀ ਗੱਲ ਹੈ। ਬਟ ਐਜ਼ ਅ ਪੇਰੈਂਟ ਮੈਨੂੰ ਲੱਗਦਾ ਹੁੰਦਾ ਕਿ ਇੱਦਾਂ ਦੇ ਮੂਮੈਂਟ ਦੇ ਨਾਲ ਪੇਰੈਂਟਸ ਦਾ ਸਿਰ ਹੋਰ ਵੀ ਫਖਰ ਨਾਲ ਉੱਚਾ ਹੋ ਜਾਂਦਾ ਜਦੋਂ ਬੱਚੇ ਐਡੇ ਵੱਡੇ ਲੈਵਲ ਤੇ ਜਾ ਕੇ ਰਿਪ੍ਰਜੈਂਟ ਕਰਦੇ ਨੇ ਆਪਣੀ ਕਮਿਊਨਿਟੀ ਨੂੰ ਵੀ, ਨੂੰ ਔਰ ਆਪਣੇ ਹੁਨਰ ਨੂੰ ਵੀ ਜਿਹੜਾ ਹੈਗਾ ਉਹ ਸਾਹਮਣੇ ਰੱਖਦੇ ਨੇ। ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਸੁਦੀਪ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ।
0: ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਸਿਮਰਨ ਜੀ, ਪਰ ਫਿਰ ਮੇਰੀ ਥੋੜੀ ਜਿਹੀ ਟੌਰ ਘੱਟ ਗਈ ਉਹਦੇ ਚ। ਅੱਗੇ ਜਿੱਥੇ ਵੀ ਜਾਈਦਾ ਸੀ ਉੱਥੇ ਕਹਿੰਦੇ ਸੀ ਸਤਿੰਦਰਪਾਲ ਆ ਗਏ, ਤੇ ਹੁਣ ਲੇਡੀਜ਼ ਆਪਦੇ ਜਵਾਕਾਂ ਨੂੰ ਲੈ ਕੇ ਆਉਂਦੀ, ਆ ਜਾਓ ਨਵੀਂ ਦਾ ਡੈਡੀ ਦਿਖਾਈਏ ਤੁਹਾਨੂੰ।
5: ਖੁਸ਼ੀ
0: ਆ, ਔਰ ਅੱਜ ਵੀ ਅਸੀਂ ਇੱਕ ਵੈਡਿੰਗ ਤੇ ਗਏ ਸੀ, ਚਲੋ ਮੇਰੀਆਂ ਗੱਲਾਂ ਬਾਤਾਂ ਸੁਣ ਕੇ ਲੋਕ ਖੁਸ਼ ਹੋਏ ਹੋਏ, ਬਟ ਜਿਹੜਾ ਵੀ ਮਿਲੇ ਜੀ ਅਸੀਂ ਨਵੀਂ ਨੂੰ ਸੁਣਦੇ ਹਾਂ, ਜੀ ਅਸੀਂ ਨਵੀਂ ਨੂੰ ਸੁਣਦੇ ਹਾਂ ਲੇਡੀਜ਼ ਇੰਨੀਆਂ, ਤੇ ਸੋ ਇਟਸ ਅ ਵੈਰੀ ਪ੍ਰਾਊਡ ਮੂਮੈਂਟ। ਤੁਸੀਂ ਸਮਝ ਸਕਦੇ ਹੋ ਕਿ ਬੱਚੇ ਜਿਹੜੇ ਆ ਜਦੋਂ ਉਹ ਅੱਗੇ ਵੱਧਦੇ ਆ ਤਾਂ ਅਸੀਂ ਇੱਕ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ, ਇੱਕ ਜੋਦਰੀ ਕਰਦੇ ਹਾਂ ਕਿ ਹਰ ਬੱਚਾ ਜਿਹੜਾ ਉਹ ਆਪਣੇ ਮਾਂ ਬਾਪ ਦੀ ਅੱਖਾਂ ਦਾ ਤਾਰਾ ਬਣੇ ਅਤੇ ਕਾਮਯਾਬ ਹੋਵੇ। ਤੋ ਅੱਜ ਇੰਸ਼ੋਰੈਂਸ ਜਿਹੜੀ ਆ ਨਾ, ਇਹ ਵੀ ਇਹਦੇ ਵਿੱਚ ਬੜਾ ਕੰਮ ਕਰਦੀ ਆ, RESP ਇਹਦੇ ਵਿੱਚ ਬੜਾ ਕੰਮ ਕਰਦੀ ਆ, ਬਹੁਤ ਸਾਰੀਆਂ ਹੋਰ ਪਰਿਵਾਰਕ ਗੱਲਾਂ ਕੰਮ ਕਰਦੀਆਂ। ਅਤੇ ਮੇਰੇ ਨਾਲ ਸਿਮਰਨ ਸੈਣੀ ਜੀ ਨੇ 416-994-7272। ਜੀ ਮੈਡਮ, ਵੈਲਕਮ।
5: ਜੀ ਸੁੰਦਰਪਾਲ ਜੀ, ਔਰ ਅੱਜ ਬੱਚਿਆਂ ਦੀ ਗੱਲ ਚੱਲੀ ਹੈ ਤੇ ਡੈਫੀਨੇਟਲੀ ਐਜੂਕੇਸ਼ਨ ਪਲਾਨ ਦੀ ਮੈਂ ਜ਼ਰੂਰ ਗੱਲ ਕਰਾਂਗੀ। ਔਰ ਅੱਜ ਮੈਂ ਆਪਣੀ ਬੇਟੀ ਨੂੰ ਯੂਨੀਵਰਸਿਟੀ ਡ੍ਰੌਪ ਕਰਕੇ ਆਈ ਹਾਂ, ਸੋ ਮੇਰੇ ਲਈ ਅੱਜ ਬੜਾ ਇਮੋਸ਼ਨਲ ਦਿਨ ਸੀਗਾ ਕਿ
0: ਪਹਿਲੀ ਵਾਰੀ ਕੰਗ੍ਰੈਚੁਲੇਸ਼ਨਸ ਤੁਹਾਡੇ ਲਈ ਵੀ, ਬੇਟੀ ਲਈ ਵੀ। ਯੂਨੀਵਰਸਿਟੀ ਵਿੱਚ ਉਹ ਪਹਿਲਾ ਦਿਨ ਬੜਾ ਬੱਚਿਆਂ ਦਾ ਇੱਕ ਬਹੁਤ ਹੀ ਐਕਸਾਈਟਿੰਗ ਪੇਰੈਂਟਸ ਲਈ ਵੀ ਹੁੰਦਾ ਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਥੇ ਇਹਨਾਂ ਮੁਲਕਾਂ ਦੀਆਂ ਯੂਨੀਵਰਸਿਟੀਜ਼ ਵੀ ਬੜੀਆਂ ਅੱਛੀਆਂ, ਉੱਥੋਂ ਐਜੂਕੇਸ਼ਨ ਮਿਲਦੀ ਆ। ਸੋ ਪ੍ਰਾਊਡ ਆਫ ਯੂ।
5: ਬਿਲਕੁਲ ਜੀ, ਔਰ ਬੜਾ ਇਮੋਸ਼ਨਲ ਮੂਮੈਂਟ ਹੁੰਦਾ ਹੈ ਪੇਰੈਂਟਸ ਦੇ ਲਈ ਵੀ, ਬਟ ਜਦੋਂ ਬੱਚੇ ਬੋਰਨ ਹੁੰਦੇ ਨੇ ਅਸੀਂ ਇਸ ਚੀਜ਼ ਬਾਰੇ ਇੰਨਾ ਧਿਆਨ ਨਹੀਂ ਦਿੰਦੇ ਕਿ ਬੱਚਿਆਂ ਨੇ ਅਜੇ ਕਾਲਜ ਯੂਨੀਵਰਸਿਟੀ ਜਾਣਾ। ਸਾਨੂੰ ਲੱਗਦਾ ਹੁੰਦਾ ਕਿ ਬੜਾ ਲੰਬਾ ਟਾਈਮ ਹੈ, ਬੜਾ ਅਜੇ ਤੇ ਟਾਈਮ ਪਿਆ ਹੋਇਆ, ਔਰ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜਿਨ੍ਹਾਂ ਦੇ ਬੱਚੇ ਛੋਟੇ ਨੇ ਅਜੇ ਨਿਊ ਬੋਰਨ ਨੇ, 1 ਸਾਲ ਦੇ ਨੇ, 2 ਸਾਲ ਦੇ, ਇਹ ਸਾਲ ਕਿੱਦਾਂ ਨਿਕਲ ਜਾਣੇ ਨੇ, ਬੱਚਾ ਕਦੋਂ 18 ਸਾਲ ਦਾ ਹੋ ਜਾਣਾ, ਆਪਾਂ ਨੂੰ ਪਤਾ ਵੀ ਨਹੀਂ ਲੱਗਣਾ। ਬਹੁਤ ਜਲਦੀ ਟਾਈਮ ਫਲਾਈ ਕਰਨਾ ਹੈਗਾ, ਸੋ ਇਹ ਨਾ ਸੋਚੋ ਕਿ ਬੱਚੇ ਦੀ ਐਜੂਕੇਸ਼ਨ ਲਈ ਸਾਲ ਬੜੇ ਪਏ ਨੇ, ਆਪਾਂ ਠਹਿਰ ਕੇ ਜਿਹੜਾ ਕੰਟਰੀਬਿਊਟ ਕਰ ਲਾਂਗੇ, ਠਹਿਰ ਕੇ ਥੋੜਾ ਪਲਾਨ ਓਪਨ ਕਰ ਲਾਂਗੇ, ਥੋੜਾ ਠਹਿਰ ਕੇ ਸੇਵਿੰਗ ਕਰ ਲਾਂਗੇ। ਨਹੀਂ, ਜਿੰਨੀ ਜਲਦੀ ਤੁਸੀਂ ਬੱਚੇ ਦੀ ਐਜੂਕੇਸ਼ਨ ਲਈ ਸੇਵਿੰਗ ਕਰਦੇ ਹੋ ਤੁਹਾਡੇ ਲਈ ਓਨਾ ਹੀ ਬੈਟਰ ਹੈ, ਬਿਕਾਜ਼ ਡੇ ਬਾਏ ਡੇ ਐਜੂਕੇਸ਼ਨ ਕੋਸਟਲੀ ਹੁੰਦੀ ਜਾ ਰਹੀ। ਜੇ ਮੈਂ ਪਰਸਨਲੀ ਆਪਣੀ ਬੇਟੀ ਦੀ ਗੱਲ ਕਰਦੀ ਹੈਗੀ ਹਾਂ, ਤੇ ਤੁਸੀਂ ਸਿੰਪਲ ਜਿਹੜੀ 4 ਸਾਲ ਦਾ ਤੁਹਾਡਾ ਡਿਗਰੀ ਕੋਰਸ ਹੈਗਾ, ਤੁਹਾਡਾ ਆਰਾਮ ਨਾਲ $100,000 ਬਿਲਕੁਲ ਬੇਸਿਕ ਜਿਹੜਾ ਖਰਚਾ ਹੈਗਾ, ਪਲੱਸ ਜਦੋਂ ਬੱਚੇ ਨੇ ਅੱਗੇ ਜਿਹੜੀ ਹੈ ਫਾਈਨਲ ਹਾਇਰ ਸਟੱਡੀ ਦੇ ਲਈ ਜਾਣਾ ਹੈਗਾ, ਚਾਹੇ ਉਹ ਲਾਅ ਹੈ ਚਾਹੇ ਉਹ ਤੁਸੀਂ ਮੈਡੀਕਲ ਲਾਈਨ ਦੀ ਗੱਲ ਕਰ ਲਈਏ, $200,000-$300,000 ਉੱਥੇ ਉਹਨਾਂ ਦਾ ਲੱਗਣਾ ਹੈਗਾ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਅਗਰ ਅਸੀਂ ਹੁਣ ਨਹੀਂ ਪਲਾਨ ਕਰਾਂਗੇ, 2-3-4 ਲੱਖ ਅਗਰ ਬੱਚੇ ਨੇ ਵਧੀਆ ਡਿਗਰੀ ਕੋਰਸ ਕਰਨਾ ਹੈਗਾ, ਆਰਾਮ ਨਾਲ ਇਹ ਕੋਸਟ ਹੈ, ਉਹ ਇਹ ਅੱਜ ਦੀ ਕੋਸਟ ਹੈ, ਅੱਜ ਤੋਂ 18 ਸਾਲ ਬਾਅਦ ਦੀ ਕੋਸਟ ਕੀ ਹੋਣੀ ਹੈ ਤੁਸੀਂ ਇਮੇਜਿਨ ਕਰ ਸਕਦੇ ਹੈਗੇ ਹੋ। ਸੋ RESP ਦੇ ਨਾਲ ਇਹ ਹੋ ਜਾਂਦਾ ਕਿ ਤੁਸੀਂ ਮਿਨੀਮਮ $100-$200 ਪਾ ਕੇ ਇੱਕ ਅਮਾਊਂਟ ਸੇਵ ਕਰ ਲੈਂਦੇ ਹੋ, ਚਲੋ ਬਾਕੀ ਜੇ ਤੁਹਾਨੂੰ ਲੋਨ ਲੈਣੇ ਪੈਂਦੇ ਨੇ ਜਾਂ ਐਕਸਟਰਾ ਸੇਵਿੰਗ ਕਰਨੀ ਪੈਂਦੀ ਹੈ, ਉਹ ਸਾਡਾ ਅਨਦਰ ਇੱਕ ਸਿਨੈਰੀਓ ਹੈਗਾ। ਬਟ ਐਟਲੀਸਟ ਜਿੰਨਾ ਕੁ ਗਵਰਨਮੈਂਟ ਆਪਾਂ ਨੂੰ ਹੈਲਪ ਕਰ ਰਹੀ ਹੈਗੀ ਆ 20% ਗ੍ਰਾਂਟ ਦੇ ਕੇ, ਥੋੜਾ ਥੋੜਾ ਜਿਹੜਾ ਹੈਗਾ ਉਹ ਸੇਵ ਕਰਨਾ ਸ਼ੁਰੂ ਕਰੋ ਤਾਂ ਕਿ ਬੱਚਿਆਂ ਦੀ ਐਜੂਕੇਸ਼ਨ 'ਚ ਹੈਲਪ ਹੋਏ, ਔਰ ਉਸ ਟਾਈਮ ਤੇ ਜਾ ਕੇ ਤੁਹਾਨੂੰ ਇਹ ਬਰਡਨ ਨਾ ਲੱਗੇ ਕਿ ਹੁਣ ਇੰਨੇ ਪੈਸੇ ਇਕੱਠੇ ਕਿੱਥੋਂ ਆਉਣੇ ਆ। ਫੈਮਿਲੀ 'ਚ ਅਗਰ ਹਾਂ ਬਿਲਕੁਲ 2 ਬੱਚੇ ਨੇ 3 ਬੱਚੇ ਨੇ, 2-2 ਸਾਲ ਦੋ ਸਾਲ ਦੇ ਗੈਪ ਦੇ ਨਾਲ ਬੱਚਿਆਂ ਨੇ ਯੂਨੀਵਰਸਿਟੀ ਜਾਣਾ ਹੈਗਾ, ਤੇ ਇੱਕਦਮ ਦੇਖੋ ਤੁਸੀਂ ਫੈਮਿਲੀ ਤੇ ਕਿੰਨਾ ਬਰਡਨ ਪੈਂਦਾ ਹੈਗਾ। ਸੋ ਇਸ ਕਰਕੇ ਜ਼ਰੂਰੀ ਹੈ ਬੱਚਿਆਂ ਲਈ ਐਜੂਕੇਸ਼ਨ ਪਲਾਨ ਜ਼ਰੂਰ ਓਪਨ ਕਰੋ, ਚਾਹੇ ਮਿਨੀਮਮ ਤੋਂ ਸ਼ੁਰੂ ਕਰ ਲਓ, ਐਟਲੀਸਟ ਕੁਝ ਕੁਝ ਅਮਾਊਂਟ ਪਾਓ, ਕਦੀ ਵੀ ਤੁਸੀਂ ਵਧਾ ਸਕਦੇ ਹੋ ਅਮਾਊਂਟ ਨੂੰ, ਕਦੀ ਵੀ ਤੁਸੀਂ ਘਟਾ ਸਕਦੇ ਹੋ, ਲੰਬਸਮ ਪਾ ਸਕਦੇ ਹੋ, ਫਲੈਕਸੀਬਿਲਟੀ ਹੁੰਦੀ ਹੈ, ਬਟ ਸੇਵਿੰਗ ਜ਼ਰੂਰ ਕਰੋ। ਐਜ਼ ਆ ਪੇਰੈਂਟ ਮੈਂ ਸਾਰੇ ਪੇਰੈਂਟਸ ਨੂੰ ਇਹੀ ਰਿਕੁਐਸਟ ਕਰਾਂਗੀ, ਜਿਹਨਾਂ ਦੇ ਨਿਊ ਬੋਰਨ ਬੱਚੇ ਨੇ ਅਜੇ ਏਜ ਘੱਟ ਹੈਗੀ ਹੈ, ਬੈਸਟ ਟਾਈਮ ਹੈਗਾ RESP ਓਪਨ ਕਰਨ ਦਾ।
0: ਕਈ ਵਾਰੀ ਸਿਮਰਨ ਮੈਂ ਬਹੁਤ ਵਾਰੀ ਕਹਿੰਦਾ ਹੁੰਦਾ ਕਿ ਬੱਚਿਆਂ ਨੂੰ ਤੁਸੀਂ ਜਿਹੜੇ ਮਹਿੰਗੇ ਮਹਿੰਗੇ ਟੋਏ ਭਾਵੇਂ ਘੱਟ ਲਿਆ ਕੇ ਦੇ ਦਿਓ, ਇੱਕ ਨਾ ਜਦੋਂ ਆਪਣੇ ਇੱਕ ਆਪਣੇ ਜਦੋਂ ਬੱਚੇ